0: ਰੇਡੀਓ ਹਾਂਜੀ 1674 ਐਮ ਅੱਜ ਸ਼ੁੱਕਰਵਾਰ ਦਾ ਦਿਨ ਆ ਤੇ ਅੱਜ ਤਾਂ ਕਰਕੇ ਡੀਜੇ ਲੱਗਾ ਅੱਜ ਜਨਮ ਦਿਨ ਆ ਬੜਿਆਂ ਦੇ ਤੇ ਅੱਜ ਤਾਂ ਕਰਕੇ ਡੀਜੇ ਲੱਗਾ ਅੱਜ ਓਬੀ ਜੀ ਦਾ ਵੀ ਕਹਿੰਦੇ ਜਨਮ ਦਿਨ ਆਪਾਂ ਪਹਿਲਾਂ ਮੈਸੇਜ ਨਹੀਂ ਨਾ ਪੜੇ
1: ਓਹੋ ਇਹ ਤੇ ਫਿਰ ਤੁਹਾਡੀ ਗਲਤੀ
0: ਗਲਤੀਆਂ ਤੇ ਸਾਰੀਆਂ ਮੇਰੀਆਂ ਹੀ ਆ
1: ਬੜਪਨ ਦਿਖਾਓ ਮਨੋ
0: ਜਿੱਦਾਂ ਪਹਿਲੀਆਂ ਚ ਨਿਆਣੇ ਜ਼ਿਆਦਾ ਹੋ ਜਾਂਦੇ ਸੀ ਨਾ ਪਹਿਲੀਆਂ ਵੱਲੋਂ ਅੱਜ ਕੱਲ੍ਹ ਤੇ ਚਲੋ ਸਰਫੇ ਦੇ ਕੇ ਇੱਕ ਦੋ ਦੋ ਹੀ ਹੁੰਦੇ ਆ ਤੇ ਪਹਿਲਾਂ ਜ਼ਿਆਦਾ ਹੀ ਹੋ ਜਾਂਦੇ ਸੀ ਤੇ ਉਦੋਂ ਇੱਦਾਂ ਕਹਿੰਦੇ ਹੁੰਦੇ ਗਲਤੀ ਹੋ ਗਈ ਜੇ ਕੋਈ ਮਾੜਾ ਨਿਕਲ ਆਵੇ ਤਾਂ ਕਹਿਣਾ ਸ਼ਰਾਬੀ ਸ਼ਰੂਬੀ ਨਿਕਲ ਆਵੇ ਆ ਨਾਲ ਲੱਛਣ ਚੰਗੇ ਹੋਣਾ ਮੈਂ ਐਵੇਂ ਗਲਤੀ ਕਰ ਬੈਠੇ ਚਲੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਜੀ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਆਸ ਕਰਦੇ ਹਾਂ ਤੁਸੀਂ ਡੀਜੇ ਇੰਜੋਏ ਕੀਤਾ ਹੋਊਗਾ ਅੱਜ 15 ਤਰੀਕ ਆ ਅੱਜ ਮਈ ਦਾ ਮਹੀਨਾ ਅਤੇ 2026 ਅੱਜ ਦਿਨ ਸ਼ੁੱਕਰਵਾਰ ਦਾ ਅਤੇ 10:07 ਹੋ ਚੁੱਕੇ ਨੇ ਅਤੇ ਮੇਰੇ ਨਾਲ ਨੇ ਜਸਪ੍ਰੀਤ
1: ਹਾਂਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਹਾਂਜੀ ਮੈਲਬਨ ਦੇ ਵਿੱਚ ਅਤੇ ਅੱਜ ਹੋਣੀਆਂ ਗੱਲਾਂ ਬਾਤਾਂ ਬਹੁਤ ਸਾਰੀ ਗੱਲਾਂ ਅਤੇ ਬਹੁਤ ਸਾਰੇ ਕਵੀ ਨਿਕਲ ਕੇ ਆਉਣਗੇ ਆਪਣੇ ਅੰਦਰ ਦਾ ਕਵੀ ਤੁਸੀਂ ਜਗਾ ਸਕਦੇ ਹੋ ਅਤੇ ਖੁੱਲ੍ਹਾ ਅਖਾੜਾ ਜਿਵੇਂ ਹੁੰਦਾ ਹੀ ਹੈ ਫਰਾਈਡੇ ਸਾਰਿਆਂ ਨੂੰ ਪਤਾ ਹੀ ਹੈ ਡੀ ਜੇ ਆਲਰੇਡੀ ਸਟਾਰਟ ਹੋ ਹੀ ਗਿਆ ਮਾਹੌਲ ਬਣ ਗਿਆ ਬਹੁਤ ਸਾਰੀ ਮਿਕਸ ਮਸਾਲਾ ਹੋਣਾ ਅੱਜ ਮਿਕਸ ਮਸਾਲਾ ਬਹੁਤ ਸਾਰੀ ਚੀਜ਼ਾਂ ਅੱਜ ਮਿਰਚ ਮਸਾਲਾ ਵੀ ਕਹਿ ਸਕਦੇ ਹੋ ਹਾਂ ਜੋ ਤੁਹਾਨੂੰ ਵਧੀਆ ਲੱਗੇ
0: ਮਿਰਚ ਦਾ ਕਈ ਤੁਹਾਡੇ ਨਾਲ ਵੀ ਹੁੰਦਾ ਵਾ ਜਿੱਦਾਂ ਮਿਰਚ ਬਾਰੇ ਗੱਲ ਕਰਦੇ ਹਾਂ ਤੁਹਾਡੇ ਨਾਲ ਹੀ ਜਿੱਦਾਂ ਨਿੱਛ ਜੀ ਜ਼ਿਆਦਾ ਆ ਜਾਂਦੀ ਤੁਹਾਨੂੰ ਹੁੰਦਾ ਤੁਹਾਡੇ ਨਾਲ ਕਈ ਵਾਰੀ
1: ਮੈਨੂੰ ਨਹੀਂ ਹੁੰਦਾ ਇੱਦਾਂ ਦਾ
0: ਤੁਸੀਂ ਫਿਰ ਕਰਿਓ ਤੁਸੀਂ ਜਿੱਦਾਂ ਮਿਰਚ ਦਾ ਪਾਊਡਰ ਆਪਣੀਆਂ ਲਿਆਓ ਆਪਣੀ ਇਮੈਜੀਨੇਸ਼ਨ ਬਰੀਕ ਪੀਸਿਆ
1: ਅੱਛਾ
0: ਸੁੱਕਣੇ ਪਿਆ
1: ਮੈਨੂੰ ਬੜਾ ਵਧੀਆ ਲੱਗਦਾ ਵੈਸੇ
0: ਧੁੱਪੇ ਸੁੱਕਿਆ ਸੁੱਕਣੇ ਪਿਆ ਹਨਾ ਆਈ ਨਹੀਂ ਆਈ
1: ਮੈਂ ਵੇਟ ਕਰ ਰਹੀ ਹਾਂ ਹੋਰ ਕੀ ਕਹੋਗੇ
0: ਨਹੀਂ ਉਹ ਹੀ ਮੈਂ ਕਹਿੰਦਾ ਜਦੋਂ ਤੁਸੀਂ ਫੀਲ ਕਰੋ ਵੀ ਉੱਡ ਕੇ ਤੁਹਾਡੇ ਨਾਸਾਂ 'ਚ ਪੈ ਗਿਆ ਤੁਹਾਨੂੰ ਛੇਕ ਆ ਗਈ ਤੁਹਾਨੂੰ ਨਹੀਂ ਆਈ ਤੇ ਨਹੀਂ ਆਈ
1: ਨਹੀਂ ਆਈ ਤੇ
0: ਆ ਗਈ
1: ਮੈਨੂੰ ਆਲਰੇਡੀ ਵੈਸੇ ਨਹੀਂ ਆਉਂਦੀ ਹੈ ਤਾਂ ਹੀ ਮੈਂ ਉਸ ਚੀਜ਼ ਨੂੰ ਇਗਨੋਰ ਕਰ ਰਹੀ ਹਾਂ ਜੇ ਇੱਕ ਵਾਰੀ ਮੈਨੂੰ ਛੇਕ ਆਉਣੀ ਸ਼ੁਰੂ ਹੁੰਦੀ ਹੈ ਨਾ ਤੇ ਐਟਲੀਸਟ 7-8 ਆਉਂਦੀ ਹੈ ਤਾਂ ਮੈਂ
0: ਹਾਂ ਇੱਦਾਂ ਹੁੰਦਾ ਕਈਆਂ ਨਾਲ ਹੈ ਨਾ ਵੀ ਇੱਕ ਆਈ ਤੇ ਫਿਰ ਇਕੱਠੀਆਂ ਹੀ ਆਉਣੀਆਂ ਹੁੰਦੀਆਂ
1: ਮੈਂ ਕੋਵਿਡ ਦੇ ਟਾਈਮ ਮੈਨੂੰ ਇੱਦਾਂ ਲੱਗਦਾ ਸੀਗਾ ਕਿ ਇੱਕ ਅੱਧੀ ਮੈਂ ਸ਼ੋਪਿੰਗ ਸੈਂਟਰ ਜਾਵਾਂ ਮੈਨੂੰ ਆ ਨਾ ਜਾਏ ਨਹੀਂ ਤਾਂ ਲੋਕਾਂ ਨੂੰ ਕਹਿ ਦੇਣਾ ਹੈ ਕਿ ਇੱਥੇ ਘੁੰਮ ਰਹੀ ਹੈ
0: ਵੇਖ ਲਓ ਇਹ ਵੀ ਸਮਾਂ ਆ ਗਿਆ ਹੈ ਨਾ ਕੋਈ ਕੋਈ ਨੱਕ ਨੁੱਕ ਸੁਣ ਕੇ ਕੋਈ ਹੈ ਨਾ ਖੰਘੇ ਕੋਈ ਤੇ ਇਦਾਂ ਲੱਗਦਾ ਵੀ ਮਤਲਬ ਆਪਾਂ ਇਦਾਂ ਦੇ ਹੋ ਗਏ
1: ਹਨਾ ਉਸ ਟਾਈਮ ਤੇ ਇਦਾਂ ਹੋਣਾ ਮਤਲਬ ਲੋਕਾਂ ਨੇ ਓ ਮਾਈ ਗੋਡ ਲੋਕਾਂ ਨੇ ਤੁਹਾਨੂੰ ਲੁੱਕਸ ਇਦਾਂ ਦੇਣੇ ਕਿ ਤੁਸੀਂ ਕਿ ਬੰਦਾ ਮਾਰਦਾ ਕੀ ਕਰਦਾ
0: ਹਾਂ ਪਹਿਲਾਂ ਨਹੀਂ ਚ ਕੋਵਿਡ ਐਵੇਂ ਨਹੀਂ ਕਹੂੰਗਾ ਵੀ ਕੋਵਿਡ ਚ ਹੋਇਆ ਉਸ ਤੋਂ ਪਹਿਲਾਂ ਹੀ ਇਹ ਚੀਜ਼ ਹੋ ਗਈ ਸੀ ਕਿ ਪਹਿਲਾਂ ਬਹੁਤ ਘੱਟ ਕਰੈਕਟਰ ਹੁੰਦੇ ਸੀ ਜਿੱਦਾਂ ਸਾਡੇ ਇੱਕ ਹੈਗੇ ਸੀ ਰਿਸ਼ਤੇਦਾਰ ਤੇ ਉਹਨਾਂ ਦੇ ਜਾਣਾ ਨਾ ਜਦੋਂ ਤੇ ਮੈਨੂੰ ਯਾਦ ਹੈ ਨਿੱਕੇ ਹੁੰਦਿਆਂ ਜਦੋਂ ਕਿਤੇ ਮਾੜੀ ਮੋਟੀ ਖੰਘ ਖੁੰਘ ਜੀ ਆ ਜਾਣੀ ਤੇ ਉਹਨੂੰ ਕਹਿਣਾ ਪਰੇ ਪਰੇ ਪਰੇ ਪਰੇ ਜਦੋਂ ਉਰੇ ਪਰੇ ਹੋਣਾ ਇਕੱਲੇ ਹੋਣਾ ਤੇ ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦੇਣਾ ਵੀ ਨਹੀਂ ਨਹੀਂ ਨਹੀਂ ਨਹੀਂ ਨਹੀਂ ਤੂੰ ਉੱਥੇ ਬਹਿ ਖੁੱਲ੍ਹੇ ਕਮਰੇ 'ਚ ਬਹਿ ਤੂੰ ਰਸੋਈ 'ਚ ਨਹੀਂ ਆਉਣਾ ਇੱਦਾਂ
1: ਕਰੈਤ ਜੀ
0: ਕਈਆਂ ਨੂੰ ਹੁੰਦਾ ਨਾ ਵੀ ਜਿੱਦਾਂ ਮੇਰੇ ਲਾਗੇ ਕੋਈ ਵੀ ਆ ਗਿਆ ਤੇ ਮੈਨੂੰ ਹੋ ਜਾਣਾ ਤੇ ਉਦੋਂ ਕੁਛ ਇੱਕ ਕਰੈਕਟਰ ਹੀ ਹੁਣ ਆਮ ਹੀ ਬੰਦੇ ਫੀਲ ਕਰਦੇ ਆ ਇਹ
1: ਮੇਰੇ ਨਾਲ ਇੱਕ ਕੁੜੀ ਪੜ੍ਹਦੀ ਸੀਗੀ ਕਾਲਜ ਦੇ ਵਿੱਚ ਅਤੇ ਉਹ ਜਿਵੇਂ ਆਪਾਂ ਕਾਲਜ ਦੇ ਵਿੱਚ ਇੱਕ ਪਾਣੀ ਦੀ ਬੋਟਲ ਆ ਕਰਕੇ ਉੱਪਰੋਂ ਤੁਸੀਂ ਕਿਸੇ ਦੀ ਵੀ ਬੋਟਲ ਤੋਂ ਪੀ ਲੈਂਦੇ ਹੋ ਨਾ ਪਾਣੀ ਮਤਲਬ ਜੂਠਾ ਨਾ ਕਰੇ ਬਿਨਾਂ ਹੈ ਨਾ ਅਤੇ ਉਹਨੇ ਕਹਿਣਾ ਨਹੀਂ ਮੈਂ ਨਹੀਂ ਦੇਣੀ ਆਪਣੀ ਬੋਟਲ ਭਾਪ ਵੀ ਤੁਹਾਡੀ ਜਾ ਰਹੀ ਹੈ ਮੇਰੇ ਪਾਣੀ ਦੇ ਵਿੱਚ ਉਹਨੇ ਕਹਿਣਾ ਨਹੀਂ ਜਰਮਸ ਤੇ ਜਾ ਰਹੇ ਨਾ
0: ਬੰਦਾ ਸੋਚ ਲਏ ਫਿਰ ਤੇ ਬਹੁਤ ਕੁਛ ਜਾ ਰਿਹਾ ਹੁੰਦਾ
1: ਤੇ ਉਹ ਮਤਲਬ ਅਸੀਂ ਸਾਰਿਆਂ ਨੇ ਹੱਸਣਾ ਕਿ ਇੱਕ ਬਹਾਨਾ ਚੰਗਾ ਲੱਭੇ
0: ਪਹਿਲੀਆਂ ਤੁਸੀਂ ਉਧਰ ਵੇਖਿਆ ਤੁਸੀਂ ਜਿੱਦਾਂ ਸਾਊਥ ਵਾਲੇ ਪਾਸੇ ਨਾ ਕੇਰਲ ਫਿਰ ਆਪਣੇ ਆ ਜਿਹੜਾ ਤਾਮਿਲਨਾਡੂ ਵਗੈਰਾ ਇੱਧਰ ਉਹ ਗਲਾਸ ਇੱਦਾਂ ਉਹਨਾਂ ਰੱਖਿਆ ਹੁੰਦਾ ਘੜੇ ਤੇ ਤੂੰ ਇੱਦਾਂ ਹੀ ਸਾਰੇ ਜਾਣੇ ਇੱਕੋ ਗਲਾਸ ਦੇ ਨਾਲ ਐਂ ਉੱਤਾ ਉੱਚਾ ਚੁੱਕ ਕੇ ਪੀਂਦੇ ਨਾ ਤੇ ਆਪਣੇ ਬੰਦਿਆਂ ਨੂੰ ਉੱਥੇ ਜਾਂਚ ਨਹੀਂ ਆਉਂਦੀ ਮੁੜ ਕੇ ਪੀਣ ਦੀ ਉਹ ਜਾਂ ਦੇ ਮੂੰਹ ਲਾ ਲੈਂਦੇ ਆ ਤੇ ਜਾਂ ਫਿਰ ਉਹ ਬਹੁਤ ਹੀ ਤਾਂ ਚੁੱਕ ਕੇ ਤੇ ਉੱਥੋਂ ਆ ਜਾਂਦਾ ਉਹਨਾਂ ਨੂੰ ਪਰ ਉੱਥੇ ਇੱਦਾਂ ਹੀ ਆ ਵੇਖ ਲਓ ਹਾਲੇ ਵੀ
1: ਈਵਨ ਮਤਲਬ ਜਿਹੜੇ ਆਲੇ ਦੁਆਲੇ ਵੀ ਕਈ ਸਾਊਥ ਇੰਡੀਅਨ ਫੈਮਲੀਆਂ ਰਹਿੰਦੀਆਂ ਤੇ ਦੇਖਿਆ ਮੈਂ ਵਾਕਈ ਘੜੇ ਦੇ ਉੱਤੇ ਗਲਾਸ ਰੱਖਿਆ ਹੁੰਦਾ ਸਟੀਲ ਦੀ ਪਲੇਟ ਲਾ ਕੇ
0: ਹਾਲੇ ਵੀ ਹੁੰਦਾ ਨਾ ਪਰ ਉਹ ਆਪਣੇ ਵੀ ਤੁਸੀਂ ਯਾਦ ਕਰੋ ਆਪਣੇ ਨਾ ਨਲਕਿਆਂ ਦੇ ਨਾਲ ਬੱਜੇ ਹੁੰਦੇ ਸੀ ਗਲਾਸ ਮਤਲਬ ਮੈਨੂੰ ਪਤਾ ਨਹੀਂ ਤੁਹਾਡੇ ਨਹੀਂ ਪਤਾ ਸੋਰੀ ਹੋ ਸਕਦਾ ਰਾਜਸਥਾਨ ਵੀ ਇੱਦਾਂ ਹੋਵੇ ਉਹਨਾਂ ਨੇ ਸੰਗਲੀ ਪਾ ਕੇ ਤੇ ਪੰਜਾਬ ਦੇ ਵਿੱਚ
1: ਪਿਆਊ ਦੇ ਪਿਆਊ ਲੱਗੇ ਉਹਦੇ ਉੱਥੇ ਕਹਿ ਰਹੇ ਹੋ
0: ਪਿਆਊ ਕਹਿ ਲਓ ਤੇ ਉਹਦੇ ਨਲਕੇ ਦੇ ਨਾਲ ਉਹਨਾਂ ਨੇ ਨਾ ਰੱਸੀ ਪਾ ਕੇ ਸੰਗਲੀ ਪਾ ਕੇ ਤੇ ਗਲਾਸ ਦੇ ਉੱਤੇ ਮੋਰੀ ਕੱਢ ਕੇ ਤੇ ਉਹ ਨਾਲ ਪੱਕਾ ਹੀ ਅਟੈਚ ਕੀਤਾ ਹੁੰਦਾ ਸੀ ਵੀ ਕੋਈ ਲੈ ਨਾ ਜਾਵੇ
1: ਕਹਿੰਦੇ ਨਾ ਕਿ ਇੰਨੇ ਅਸੀਂ ਇਨਸਿਕਿਓਰ ਹਾਂ ਅਸੀਂ ਤੇ ਪਾਣੀ ਦੇ ਜੱਗ ਵੀ ਬੰਨ ਕੇ ਰੱਖਦੇ ਸੰਗਲਾ ਕੇ
0: ਪਾਣੀ ਦੀ ਜੱਗ ਛੱਡੋ ਆਪਾਂ ਡਾਕਖਾਨੇ ਜਾਈਏ ਤੇ ਪੈਨ ਬੱਧੇ ਹੁੰਦੇ ਆ ਬੈਂਕ ਜਾਈਏ ਤੇ ਪੈਨ ਬੱਧੇ ਹੁੰਦੇ ਆ ਚਲੋ ਉਹ ਇਹ ਨਹੀਂ ਹੁੰਦਾ ਕੋਈ ਲੈ ਜੇ ਲੈ ਵੀ ਜਾਵੇ ਚਲੋ ਭੁਲੇਖੇ ਨਾ ਭਾਵੇਂ ਕੋਈ ਲੈ ਜੇ ਪੰਜ ਉਹਰੇ ਪਰੇ ਵੀ ਹੋ ਜੇ ਤਾਂ ਪਰ ਉਹਦੇ 'ਚ ਨਾ ਇੱਕ ਚੀਜ਼ ਮੈਂ ਤੁਸੀਂ ਵੇਖਿਓ ਵੀ ਜਿੱਦਾਂ ਪੰਜਾਬ ਦੇ ਵਿੱਚ ਉਹ ਚਾਹੇ ਉਹ ਗਲਾਸ ਇੱਦਾਂ ਸੀ ਨਾ ਤੇ ਉਹ ਸਾਰੇ ਜਣੇ ਮੂੰਹ ਲਾ ਕੇ ਪੀਂਦੇ ਸੀ ਮਾੜਾ ਜਿਹਾ ਪਾਣੀ ਨਾ ਖੰਘਾਲਿਆ ਪਰੇ ਸੁੱਟਿਆ ਤੇ ਫਿਰ ਉੱਥੇ ਰੱਖਤਾ ਹੈ ਨਾ ਸਾਰੇ ਇੱਦਾਂ ਪੀਂਦੇ ਸੀ ਪਰ ਉਹਨਾਂ ਦਾ ਗਲਾਸ ਉਹੀ ਆ ਤੇ ਪਰ ਉਹ ਤਾਂ ਉੱਚਾ ਚੁੱਕ ਕੇ ਪੀਂਦੇ ਆ ਤਾਂ ਇਹ ਫਰਕ ਆ ਵੇਖ ਲਓ ਹੈ ਨਾ ਪਰ ਹੁਣ ਸਾਡੇ 'ਚ ਵੀ ਇਹ ਹੋ ਗਿਆ ਵੀ ਆਪਣੀ ਆਪਣੀ ਇੰਡੀਵਿਜੁਅਲ ਬੋਤਲ ਚਾਹੀਦੀ ਆ ਆਪਾਂ ਪਰਿਵਾਰ 'ਚ ਹੀ ਇੱਕ ਦੂਸਰੇ ਦਾ ਨਹੀਂ ਪਾਣੀ ਪੀਂਦੇ ਹੁਣ ਤਾਂ ਆਪਾਂ ਬੱਚਿਆਂ ਦਾ ਵੀ ਨਹੀਂ ਪਾਣੀ ਪੀਂਦੇ ਆਪਾਂ ਇਹ ਵੀ ਸੋਚਦੇ ਹਾਂ ਕਿ ਜਿਹੜਾ ਬੱਚੇ ਦਾ ਜਿਹੜਾ ਤੁਹਾਡੇ ਹੈ ਵੀ ਹੈ ਫੈਕਟ ਚਲੋ ਆਪਾਂ ਇਹਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰਦੇ ਪਰ ਅਸੀਂ ਜਸਟ ਕੰਪੈਰੀਜ਼ਨ ਕਰ ਰਹੇ ਹਾਂ ਪਹਿਲੇ ਨਾ ਤੇ ਹੁਣ ਦੇ ਨਾਲ ਕਿਉਂਕਿ ਬੜੀਆਂ ਗੱਲਾਂ ਤੁਸੀਂ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਪਿੱਛੇ ਕੁਛ ਨਾ ਕੁਛ ਤਾਂ ਲੋਜਿਕ ਹੁੰਦਾ ਉਹ ਇਹ ਕਿਹਾ ਜਾਂਦਾ ਕਿ ਤੁਹਾਡੀ ਜਿਹੜਾ ਲਾਰਵਾ ਉਹਦੇ ਨਾਲ ਜੇ ਤੁਹਾਡੇ ਸਲਾਈਵਾ ਤੁਹਾਡੇ ਉਹਦੇ 'ਚ ਕੋਈ ਨਾ ਕੋਈ ਜੇ ਬੈਕਟੀਰੀਆ ਤਾਂ ਉਹ ਬੱਚੇ ਦੀ ਬੋਤਲ 'ਚ ਚੱਲ ਜੂਗਾ ਜਾਂ ਉਸ ਪਾਣੀ 'ਚ ਚੱਲ ਜੂਗਾ ਅਤੇ ਜੇ ਬੱਚੇ 'ਚ ਹਾਂ ਤਾਂ ਉਹ ਤੁਹਾਡੇ 'ਚ ਆ ਜੂਗਾ ਜਦਕਿ ਪਹਿਲੀਆਂ ਦੇ ਵਿੱਚ ਇਹ ਇੱਦਾਂ ਨਹੀਂ ਹੁੰਦਾ ਹਾਲੇ ਵੀ ਆਪਣੇ ਬਹੁਤੇ ਘਰਾਂ 'ਚ ਨਹੀਂ ਕੋਈ ਡੀ ਪ੍ਰਵਾਹ ਮਾਰਦਾ ਪਰ ਬਹੁਤੇ ਜਾਣੇ ਜਿਹੜੇ ਉਹ ਕਰੈਤ ਜੀ ਮੰਨਦੇ ਆ ਕਈ ਤਾਂ ਮੈਂ ਵੇਖਾਂ ਬੋਤਲ ਹੀ ਸੁੱਟ ਦਿੰਦੇ ਤੁਸੀਂ ਪਰ ਗੱਡੀ ਜਾਂਦਿਆਂ ਪਾਣੀ ਪੀ ਲਿਆ ਹਨਾ ਤੇ ਉਹਨਾਂ ਨੂੰ ਉਦੋਂ ਤਾਂ ਕੁਛ ਕਹਿ ਨੀ ਉਹ ਜਦੋਂ ਉਤਰ ਲੱਗੇ ਨਾ ਤੇ ਉਹਨਾਂ ਉਹ ਕਹਿੰਦੇ ਤੂੰ ਨਾ ਰੱਖ ਹੀ ਲਾ ਬੋਤਲ
1: ਅੱਛਾ ਇਲਾਜ ਮੈਨੂੰ ਤੇ ਇਸ ਗੱਲ ਤੇ ਕਾਮੇਡੀ ਗੱਲ ਯਾਦ ਆ ਗਈ ਇੱਕਦਮ ਹੀ ਮੇਰੀ ਨਨਾਣ ਦੇ ਹਸਬੈਂਡ ਕੀ ਕਹੋ ਗਏ ਤੁਸੀਂ ਪੰਜਾਬੀ
0: ਨਨਾਣ ਦੇ ਹਸਬੈਂਡ ਕਾਮੇਡੀ ਗੱਲ ਹੁੰਦੀ ਹੈ ਕੋਈ ਦੱਸਾ ਕਮਾਲ ਦੀ ਗੱਲ
1: ਦੱਸੋ
0: ਖਾਸ ਰਿਸ਼ਤੇਦਾਰੀ ਜੀਜਾ ਮਤਲਬ ਘਰ ਦਾ ਜਵਾਈ ਭਾਈ ਹੈ
1: ਅਰੇ ਉਹਨਾਂ ਦੀ ਗੱਲ ਦੱਸ
0: ਲੋਕੀ ਠਾ ਠਾ ਕੇ ਸੁਣਾਉਂਦੇ ਹੁੰਦੇ ਆ ਅੱਜ ਵੇਖੋ ਜਸ਼ਨ ਨੇ ਕੀ ਕਿਹਾ ਸੀ ਪ੍ਰੋਗਰਾਮ ਚ
1: ਕਹਿ ਵੀ ਦੇਣਾ ਪਰਿਵਾਰ ਦੇ
0: ਐਵੀ ਆਹ ਗੱਲ ਹੋਰ ਮਾੜੀ ਆ ਤੁਸੀਂ ਕਿਹਾ ਵੀ ਉਹ ਹੈ ਵੀ ਇੱਦਾਂ ਦੇ
1: ਨਹੀਂ ਉਹ ਤੇ ਬੜੇ ਵਧੀਆ ਹੈ ਉਹਨਾਂ ਦੀ ਗੱਲ ਦੱਸ ਰਿਹਾ ਉਹਨਾਂ ਨੂੰ ਮਤਲਬ ਬੜੇ ਉਹਨਾਂ ਜਿਵੇਂ ਹਾਈਜੀਨ ਆ ਟਿਪ ਟੋਪ ਵਾਲੇ ਹੁੰਦੇ ਨਾ ਲੋਕੀ ਕਿ ਹਲਕਾ ਜਿਹਾ ਵੀ ਉਹਨਾਂ ਨੂੰ ਮੈਸੀ ਪਸੰਦ ਨਹੀਂ ਹੈ ਜਿਵੇਂ ਪਲੇਟ ਉਹਨਾਂ ਨੂੰ ਲਗਾ ਕੇ ਦਿੱਤੀ ਜੇ ਉਹਨਾਂ ਦੀ ਦੀਦੀ ਦੀ ਰੋਟੀ ਹੋਣੀ ਨਾ ਤੇ ਬੜਾ ਧਿਆਨ ਕਿਹੜਾ ਡਿਨਰ ਸੈਟ ਕੀ ਕੁਛ ਫਲਾਣਾ ਹੈ ਨਾ ਬੜਾ ਉਹਨਾਂ ਨੇ ਕਰਨਾ ਤੇ ਇੱਕ ਵਾਰੀ ਬੰਬੇ ਗਏ ਉਹਨਾਂ ਕੋਈ ਪਹਿਲਾਂ ਜਦੋਂ ਜੋਬ ਕਰਦੇ ਹੁੰਦੇ ਸੀਗੇ ਉਹ ਪਤਾ ਨਹੀਂ ਉਹ ਕਿਸ 'ਚ ਸੀਗੇ ਤੇ ਨਾ ਉਹਨਾਂ ਦਾ ਨਾ ਉਸ ਦੇ ਵਿੱਚ ਹੋਣਾ ਸੀਗਾ ਰਣਜੀ ਖੇਲੀ ਹੋਈ ਉਹਨੇ ਰਣਜੀ ਟਰੋਫੀ ਹਾਂਜੀ ਹਾਂ ਤੇ ਉਹਨਾਂ ਦਾ ਪਤਾ ਨਹੀਂ ਕੋਈ ਸਿਲੈਕਸ਼ਨ ਸੀਗਾ ਕੀ ਸੀਗਾ ਤੇ ਬੋਸ ਜਿਹੜਾ ਹੈੱਡ ਸੀ ਨਾ ਉਹਦੇ ਨਾਲ ਉਹਨਾਂ ਦਾ ਲੰਚ ਜਾਂ ਡਿਨਰ ਮੀਟਿੰਗ ਸੀਗੀ ਜੀ ਹਾਂ ਜੀ ਮਤਲਬ ਬੜੇ ਓ ਸੀ ਡੀ ਵਾਲੇ ਚਮਚ ਨਾਲ ਖਾਣਾ ਹਰ ਚੀਜ਼ ਦਾਲ ਬਾਟੀ ਇੱਕ ਵਾਰੀ ਮੈਂ ਬਣਾਈ ਉਹ ਵੀ ਚਮਚ ਨਾਲ ਮੈਂ ਕਿਹਾ ਇਹ ਤਾਂ ਹੱਥ ਵਾ ਨਹੀਂ ਨਹੀਂ ਮੈਂ ਨਹੀਂ ਖਾ ਸਕਦਾ ਹੱਥ ਨਾਲ ਤੇ ਉਹ ਸਾਊਥ ਇੰਡੀਅਨ ਸੀਗਾ ਔਡਰ ਕੀਤਾ ਉਹਨੇ ਕੁਛ ਸਾਂਬਰ ਰਾਈਸ ਇਡਲੀ ਉਡਲੀ ਜੋ ਕੁਛ ਵੀ ਹੈ ਨਾ ਤੇ ਜੀ ਹਾਂ ਜੀ ਬੈਠੇ ਉਹਨਾਂ ਦੇ ਅੱਗੇ ਵੀ ਪਲੇਟ 'ਤੇ ਕਹਿੰਦੇ ਰੁਕੋ ਰੁਕੋ ਰਹਿਣਾ ਸਰ ਨੇ ਰੁਕੋ ਰਹਿਣਾ ਰੁਕੋ ਰੁਕੋ ਰਹਿਣਾ ਜੀ ਵੇਟ ਵੇਟ ਤੇ ਪਤਾ ਨਹੀਂ ਕਿ ਕੁਛ ਹੋਰ ਮਿੱਠਾ ਮਿੱਠਾ ਕਰ ਲੈਂਦੇ ਆ ਸਾਊਥ ਇੰਡੀਅਨ ਜਿਵੇਂ ਹੱਥ ਨਾਲ ਨਹੀਂ ਐਵੇਂ ਐਵੇਂ ਗੜਿਚ ਗੜਿਚ ਕਰਕੇ ਉਹਨੇ ਲੱਡੂ ਜਿਹਾ ਬਣਾ ਕੇ ਖਾਂਦੇ ਬੜਾ ਤੇ ਉਹਨਾਂ ਨੇ ਨਾ ਮਤਲਬ
0: ਪਰ ਮਜ਼ਾ ਬੜਾ ਆਉਂਦਾ ਉਹਦੇ ਨਾਲ ਤੁਸੀਂ ਆਪਣਾ ਕੜੀ ਚੌਲ ਵਗੈਰਾ ਵੀ
1: ਖਾਓ ਉਹਨਾਂ ਨੇ ਕੀ ਕੀਤਾ ਕਿ ਪਹਿਲੇ ਤੁਸੀਂ ਖਾਓ ਮੇਰੇ ਹੱਥ ਤੋਂ
0: ਅੱਛਾ
1: ਮਤਲਬ ਜੀ ਆ ਜੀ ਜਿਹੜੇ ਇੰਨੇ ਜ਼ਿਆਦਾ ਆਪਣੇ ਬੱਚਿਆਂ ਦਾ ਵੀ ਨਹੀਂ ਖਾਂਦੇ ਜੂਠਾ
0: ਉਹ ਤਾਂ ਫਿਰ ਕੋਈ ਹੋਰ ਮਸਲਾ ਹੈ
1: ਜੀ ਅਸੀਂ ਕਹਿੰਦੇ ਜੇ ਮੇਰਾ ਮੈਚ ਦਾ ਨਹੀਂ ਹੁੰਦਾ ਨਾ
0: ਮੈਂ ਖਾਣਾ ਨਹੀਂ
1: ਜਿੰਨਾ ਬੰਦਾ ਇੰਨਾ ਵਹਿਮੀ ਬੰਦਾ ਜਿਵੇਂ ਤੁਸੀਂ ਪਾਣੀ ਦੀ ਬੋਟਲ ਦਾ ਐਗਜ਼ਾਮਪਲ ਦੇ ਰਹੇ ਹੋ ਉਹ ਬੰਦਾ ਕਿਸੇ ਦੇ ਹੱਥ ਤੋਂ ਫਿਰ ਕਹਿੰਦੇ
0: ਨਹੀਂ ਆਹ ਥੋੜਾ
1: ਕਹਿੰਦੇ ਖਾ ਲਿਆ ਕਹਿੰਦੇ ਉਸ ਦੇ ਬਾਅਦ ਫਿਰ ਕਹਿੰਦੇ ਮੈਂ ਉਸ ਦਿਨ ਪੂਰੇ ਦਿਨ ਕੁਛ ਨੀ ਖਾਧਾ ਕਹਿੰਦੇ ਉਹਦਾ ਆਊਟ ਆਫ ਲਵ ਸੀਗਾ ਬੜਾ ਪਿਆਰ ਮਤਲਬ ਬੜਾ ਸਤਿਕਾਰ ਉਹਨਾਂ ਦਾ ਕਲਚਰ ਦੇ ਵਿੱਚ ਕਿ ਉਹ ਲੋਕ ਜਿਵੇਂ ਰਾਜਸਥਾਨ ਦੇ ਵਿੱਚ ਵੀ ਤੁਸੀਂ ਕਿਸੇ ਦੇ ਘਰ ਵਿੱਚ ਆਓ ਨਾ ਜਿਵੇਂ ਆਪਣੇ ਹੁੰਦੇ ਨਾ ਦੇਸੀ ਕਿ ਹਰ ਇੱਕ ਚੀਜ਼ 'ਚ ਉਹਨਾਂ ਨੇ ਡਬਲ ਡਬਲ ਕਿ ਨਹੀਂ ਨਹੀਂ ਮਤਲਬ ਜਬਰਦਸਤੀ ਉਹਨਾਂ ਨੇ ਘਿਓ ਪਤਾ ਨੀ ਰਾਜਸਥਾਨ ਦੇ ਵਿੱਚ ਆਈ ਕਿ ਕਰਨਾ ਹੀ ਕਰਨਾ ਤੇ ਉੱਦਾਂ ਉਹ ਸੀਗਾ ਆਊਟ ਆਫ ਲਵ ਜਾ ਕੇ ਤੇ ਉਹ ਸੀਨ ਉਹ ਜਦੋਂ ਵੀ ਦੱਸਦੇ ਨਾ ਤੇ ਉਹਨਾਂ ਦੇ ਅੱਖਾਂ ਚੋਂ ਪਾਣੀ ਆ ਜਾਂਦਾ ਕਹਿੰਦੇ ਮੈਂ ਹੀ ਜਾਣਦਾ ਰੱਬਾ ਜਦੋਂ ਮੇਰੀ ਅਟਕੀ ਨੀ ਹੁੰਦੀ ਬੌਸ ਤੋਂ ਕੋਈ ਉਹ ਮਤਲਬ ਜਿਹੜੀ ਫਾਈਲ ਫੂਲ ਦਾ ਸੀਗਾ
0: ਇਹ ਥੋੜਾ ਜਿਹਾ ਚਲੋ ਹੈ ਵੀ ਜ਼ਿਆਦਾ
1: ਹਾਂ
0: ਆਪਣੇ ਪਰਿਵਾਰ ਦੇ ਹੱਥੋਂ ਗੱਲ ਹੋ ਰਿਹਾ ਪਰ ਤੁਸੀਂ ਮਤਲਬ ਕੋਈ ਤੁਹਾਨੂੰ
1: ਹਾਂ ਹੈ ਨਾ ਉਹ ਵੀ ਮਤਲਬ ਸੋਚ ਕੇ
0: ਚਲੋ ਹੋ ਜਾਂਦਾ
1: ਪਰ ਹੈ ਸਾਡੇ ਜਾਜੀ ਬੜੇ ਵਧੀਆ ਇੰਦੌਰ ਚ ਕੋਈ ਵੀ ਮੈਚ ਹੁੰਦਾ ਸਾਨੂੰ ਫ੍ਰੀ ਦੇ ਪਾਸਿਸ ਮਿਲਦੇ
0: ਅੱਛਾ ਫਿਰ ਇੱਥੋਂ ਜਾਂਦੇ ਜੇ
1: ਨਹੀਂ ਇੱਥੇ ਰਹਿ ਕੇ ਤੇ ਕੁਛ ਨੀ ਇੱਥੇ ਤੇ ਸਗੋਂ ਉਹ ਬੋਲਦੇ ਮੈਲਬੋਰਨ ਹੋ ਰਹੇ ਤੁਸੀਂ ਨੀ ਸੱਦ ਰਿਹਾ ਮੈਂ ਤੁਹਾਨੂੰ ਇੰਨੀ ਵਾਰੀ ਵਿਖਾਇਆ ਫਿਰ ਅਸੀਂ ਕਹਿੰਦੇ ਹਾਂ ਸੱਦਿਆ ਅਸੀਂ ਆਪ ਨੀ ਜਾ ਪਾਉਂਦੇ
0: ਨਹੀਂ ਆਪਾਂ ਤੁਸੀਂ ਅਗਲੀ ਵਾਰੀ ਉਹਨਾਂ ਨੂੰ ਸੱਦਿਓ ਆਪਾਂ ਫਤਿਹ ਯੁਵਰਾਜ ਉਹਨਾਂ ਨੂੰ ਇਕੱਠੇ ਕਰਕੇ ਤੇ ਮੈਚ ਵਿਖਾ ਲਾਂਗੇ
1: ਤੁਸੀਂ ਯੁਵਰਾਜ ਕਿਉਂ
0: ਲਿਖਾ ਜਿਹਾ ਤੇ ਪਾਉਣਾ ਚਲ ਆਪਾਂ ਨਾ ਪਹਿਲੇ ਮੈਸੇਜ ਰਹਿ ਗਏ ਆਪਾਂ ਥੋੜੇ ਥੋੜੇ ਜਿਹੇ ਮੈਸੇਜ ਲੈ ਲਈਏ ਫਿਰ ਕਈ ਵਾਰੀ ਕੋਈ ਇੰਪੋਰਟੈਂਟ ਚੀਜ਼ ਮਿਸ ਹੋ ਜਾਂਦੀ ਕੋਈ ਗੁੱਸਾ ਹੀ ਕਰ ਜਾਂਦਾ ਚਲੋ ਸਿਮਰਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਅੱਜ ਆ ਗਿਆ ਫਰਾਈਡੇ ਅਤੇ ਲਓ ਨਜ਼ਾਰੇ ਲੈ ਲੈਂਦੇ ਹਾਂ ਜੀ ਧੰਨਵਾਦ ਜੀ ਤੁਹਾਡਾ ਅਤੇ ਗੁੱਡ ਮੋਰਨਿੰਗ ਸਾਨੂੰ ਭੇਜਦੇ ਨੇ ਰੋਹਿਤ ਕੁਮਾਰ ਜੀ ਸੰਦੀਪ ਦੱਤਾ ਜੀ ਕਹਿੰਦੇ ਕਿ ਵਾਹਿਗੁਰੂ ਕਿਰਪਾ ਬਣਾਈ ਰੱਖੇ ਭੋਲਾ ਬੈਂਸ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਮੈਨੇ ਸਮੇਂ ਸੇ ਪੁੱਛਾ ਤੂੰ ਕਿਸਕਾ ਹੈ ਅਮੀਰ ਜਾਂ ਗਰੀਬ ਕਾ ਸਮੇਂ ਹੱਸ ਕਰ ਬੋਲਾ ਜਿਸ ਨੇ ਮੇਰੀ ਕਦਰ ਕੀ ਮੈਂ ਉਸੀ ਕਾ ਹੂੰ ਤਥਾ ਅਸਤੂ ਸਤਿ ਸ਼੍ਰੀ ਅਕਾਲ ਕਹਿੰਦੇ ਅੱਜ ਦਾ ਦਿਨ ਮੁਬਾਰਕ ਹੋਵੇ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ ਬਲਬੀਰ ਕੌਰ ਮਾਂਗੜ ਜੀ ਸਾਰਿਆਂ ਲਈ ਅਰਦਾਸਾਂ ਕਰਦੇ ਨੇ ਕਹਿੰਦੇ ਕਿ ਬਹੁਤ ਸੋਹਣੀ ਅੱਜ ਦੀ ਕਹਾਣੀ ਸੀ ਅਤੇ ਬੜੀ ਵਧੀਆ ਢੰਗ ਦੇ ਨਾਲ ਤੁਸੀਂ ਸੁਣਾਈ ਥੈਂਕ ਯੂ ਤੁਹਾਡਾ ਸਾਬੀ ਜੀ ਮਿਹਰਬਾਨੀ ਅਤੇ ਕਹਾਣੀ ਵਧੀਆ ਦੇ ਲਈ ਗੁਰਪ੍ਰੀਤ ਸਿੰਘ ਜੀ ਵੀ ਮੈਸੇਜ ਕਰਦੇ ਨੇ ਮਨਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਅੱਜ ਐਜੂਕੇਸ਼ਨ ਸਪੋਰਟ ਟੀਚਰ ਡੇ ਆ ਹੈਪੀ ਐਜੂਕੇਸ਼ਨ ਸਪੋਰਟਸ ਡੇ ਅਤੇ ਪਲੀਜ਼ ਕਹਿੰਦੇ ਕਿ ਮੈਨੂੰ ਵੀ ਸਕੂਲ ਕਿਡਸ ਦੇ ਨਾਲ ਟਾਈਮ ਦੇ ਦਿਆ ਕਰੋ ਪੱਕਾ ਪ੍ਰੋਮਿਸ ਆ ਕਿ ਮੈਂ ਇੱਕ ਮਿੰਟ ਦੇ ਵਿੱਚ ਗੱਲ ਫਿਨਿਸ਼ ਕਰ ਦੇਵਾ ਕਰਾਂਗੀ ਹਾਂਜੀ ਜ਼ਰੂਰ ਜ਼ਰੂਰ ਆਇਆ ਕਰੋ ਤੁਸੀਂ ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਕਿ 198 ਹੋ ਗਿਆ ਰੇਟ ਇੱਕ ਗ੍ਰਾਮ ਦਾ 22 ਕੈਰੇਟ ਦਾ
1: ਬੋਲੀ ਤੇ ਤਾਂ ਵੀ ਹੋਣੀ ਹੈ ਜਿਹੜੀ ਅੱਜ ਸਵੇਰੇ ਸੁਣਾਈ ਸੀ
0: ਜਸਵਾਲ ਸਾਹਿਬ ਕਹਿੰਦੇ ਨੇ ਕਿ ਅੱਜ ਹਰਚਰਨ ਉਬੀ ਦਾ ਜਨਮ ਦਿਨ ਆ ਤੇ ਉਹਨਾਂ ਦੇ ਪੁੱਤਰ ਜੈਮਨ ਉਬੀ ਦਾ ਵੀ ਅੱਜ ਜਨਮ ਦਿਨ ਹੈ ਤੇ ਉਹਨਾਂ ਦਾ ਮੁਬਾਰਕਾਂ ਦੇ ਦਿਓ ਅੱਛਾ ਦੋਹਰੀ ਦੋਹਰੀ ਮੁਬਾਰਕਬਾਦ ਇੱਕੇ ਘਰ 'ਚ ਦੋ ਦੋ ਜਨਮ ਦਿਨ ਵਾ ਅਤੇ ਓਕੇ ਰਿਪੋਰਟ ਹੋ ਗਿਆ ਕੰਮ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂਨੀਅਰ ਉਬੀ ਜੀ ਹੈਪੀ ਬਰਥਡੇ ਟੂ ਯੂ ਹਰਚਰਨ ਉਬੀ ਜੀ ਤੇ ਜੈਮਨ ਉਬੀ ਜੀ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
1: ਵਧਾਈਆਂ ਤੁਹਾਨੂੰ ਬਹੁਤ ਬਹੁਤ ਇੰਜੋਏ ਕਰੋ ਆਪਣਾ ਦਿਲ ਇਸ ਤੋਂ ਵੱਡੀ ਗੱਲ ਕੀ ਹੋਈ ਹੈ ਨਾ ਪਿਓ ਪੁੱਤ ਦੋਵਾਂ ਦਾ ਇੱਕੋ ਦਿਨ ਬਰਥਡੇ ਇੱਕ ਕੇਕ ਆਏ ਦੋਨੇ ਕੱਟੋ ਤੇ ਪਰਿਵਾਰ ਨਾਲ ਸੈਲੀਬ੍ਰੇਟ ਕਰੋ
0: ਜੀ ਖੂਬ ਤੁਸੀਂ ਖੁਸ਼ੀਆਂ ਮਾਣੋ ਅਤੇ ਰੱਬ ਇਸੇ ਤਰ੍ਹਾਂ ਤੁਹਾਡਾ ਸੋਹਣਾ ਸੋਹਣਾ ਸੁਭਾਅ ਬਰਕਰਾਰ ਰੱਖੇ ਚੜ੍ਹਦੀ ਕਲਾ ਦੇ ਵਿੱਚ ਰਹੋ ਸੋਹਣਾ ਸੋਹਣਾ ਲਿਖਦੇ ਰਹੋ ਸੋਹਣਾ ਸੋਹਣਾ ਸੁਣਾਉਂਦੇ ਰਹੋ ਅੱਜ ਫਿਰ ਜਨਮ ਦਿਨ ਦੇ ਉੱਤੇ ਵਿਸ਼ੇਸ਼ ਆਸ ਕਰਾਂਗੇ ਕਿ ਤੁਸੀਂ ਕੁਛ ਨਾ ਕੁਛ ਲੈ ਕੇ ਆਓ
1: ਬਿਲਕੁਲ ਬਿਲਕੁਲ
0: ਅਤੇ ਸੁਣਾਓ ਵੈਸੇ ਮੈਂ ਮੇਰਾ ਤਜਰਬਾ ਪਤਾ ਕੀ ਆ ਸਾਡੇ ਘਰ ਤਿੰਨਾਂ ਜਾਣਿਆਂ ਦਾ ਇਕੱਠਾ ਹੁੰਦਾ ਸੀ ਜਨਮ ਦਿਨ ਜਦੋਂ ਆਪਾਂ ਇਕੱਠੇ ਰਹਿੰਦੇ ਹੁੰਦੇ ਹਾਂ ਮੁੰਡੇ ਅਤੇ ਤਿੰਨਾਂ ਜਾਣਿਆਂ ਦੇ ਇੱਕੋ ਦਿਨ ਆਉਂਦਾ ਸੀ ਅਤੇ ਸਿਰਫ ਉਹ ਇੱਕ ਜਨਮ ਦਿਨ ਸੀ ਜਿੱਥੇ ਕੋਈ ਕੁਛ ਨਹੀਂ ਹੁੰਦਾ ਕਦੇ ਮਤਲਬ ਇੱਕ ਤਾਂ ਜਦੋਂ ਇਕੱਲਿਆਂ ਇਕੱਲਿਆਂ ਦੇ ਆਉਂਦੇ ਸੀ ਸਾਰਿਆਂ ਦੇ ਉਹਨਾਂ ਸਾਰਿਆਂ ਕੋਈ ਰੋਟੀ ਰਾਟੀ ਵੀ ਖਾ ਲੈਣੀ ਜਾਂ ਪਾਰਟੀ ਹੋ ਜਾਣੀ ਪਰ ਉਹ ਤਿੰਨਾਂ ਦੇ ਚੱਕਰ
1: ਬਰਾਬਰ
0: ਕੋਈ ਵੀ ਨਹੀਂ ਹੁੰਦਾ ਹੈਪੀ ਬਰਥਡੇ ਜੀ ਕਹਿੰਦੇ ਕਿ ਅੱਜ 88 ਡੀ ਜੇ ਅਤੇ ਬਹੁਤ ਮਜ਼ੇਦਾਰ ਅਤੇ ਜਸਕਰੀ ਜੀ ਧੰਨਵਾਦ ਇਹਨਾਂ ਨੇ ਲੱਡੂ ਬਣਾ ਲਏ ਜੇ ਕਹਿੰਦੇ ਕਿ ਲਓ ਜੀ ਬੇਸਣ ਦੇ ਟਵਿਸਟ ਐਂਡ ਓਟਸ ਲੱਡੂ ਤਿਆਰ ਅਤੇ ਹਾਂ ਗੁੱਡ ਹੋ ਗਿਆ ਫਿਰ ਅਤੇ ਲੱਡੂ ਲੱਡੂਆਂ ਦੀ ਕੋਈ ਰੈਸਪੀ ਰੁਸਪੀ ਜੀ ਦੱਸਦੇ ਹਾਂ ਆਪਾਂ ਹੈ ਨਾ ਸੋਮਵਾਰ ਦੱਸਾਂਗੇ
1: ਹਾਂਜੀ ਹਾਂਜੀ ਜਿਸ ਦਿਨ ਵੀ ਤੁਸੀਂ ਬੋਲੋ
0: ਜਦੋਂ ਗਾਉਣੇ ਹੋ ਗਏ ਦੱਸਣੀ ਆ ਸਾਡਾ ਮਨਜੀਤ ਕੌਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਅੱਜ ਡੀ ਜੇ ਕਹਿਣ ਸੀ ਕਹਿੰਦੇ ਕਿ ਖੂਬ ਨੱਚੇ ਅਤੇ ਖੂਬ ਕਹਿੰਦੇ ਨੇ ਕਿ ਗੱਡੇ ਕੀਤੇ ਓਕੇ ਬੰਦੇ ਛੱਡ ਕੇ ਹੈਂ ਬੰਦੇ ਛੱਡ ਕੇ ਕਹਿੰਦੇ ਕਿ ਬਹੁਤ ਡਾਂਸ ਕੀਤਾ ਭਾਂਡੇ ਛੱਡ ਕੇ ਬਹੁਤ ਡਾਂਸ ਕੀਤਾ ਅਤੇ ਬਟ ਅਸੀਸ ਨੂੰ ਕਹਿੰਦੇ ਕਿ ਮਿਸ ਕੀਤਾ ਮੈਂ ਹਾਂ ਅਸੀਸ ਅਤੇ ਫਿਰ ਸਕੂਲ ਚਲੇ ਗਈ ਅਤੇ ਗੁਰਤੇਜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਮੇਰ ਪ੍ਰਿਆਤ ਰੱਖੇ ਚੜ੍ਹਦੀ ਕਲਾ ਰੱਖੇ ਸਾਰਿਆਂ ਦੇ ਉੱਤੇ ਸਿਮਰਨ ਜੀ ਕਹਿੰਦੇ ਨੇ ਕਿ ਇੰਨੇ ਚੱਕਵੇਂ ਗਾਣੇ ਮੈਨੂੰ ਵਿਆਹ ਯਾਦ ਆ ਗਿਆ ਗਲਤ ਗੱਲ ਆ ਡੀ ਜੇ ਸਾਹਿਬ ਕਿਹਦਾ ਵਿਆਹ ਯਾਦ ਆ ਗਿਆ ਆਪਣਾ ਕਿ ਕਿਸੇ ਹੋਰ ਦਾ
1: ਆਪਣੇ ਵਿਆਹ 'ਚ ਤੁਸੀਂ ਸਟੈਚੂ ਬਣ ਕੇ ਬੈਠੇ ਹੁੰਦੇ
0: ਆਪਣੇ ਵਿਆਹ 'ਚ ਮੁੰਡਾ ਨੱਚਦਾ ਫਿਰ ਲਓ ਜੀ ਫਿਰ ਅੱਜ ਦੇ ਦਿਨ ਦੇ ਉੱਤੇ ਆਪਾਂ ਆਉਂਦੇ ਹਾਂ ਅਤੇ ਅੱਜ ਦਾ ਦਿਨ ਖੁੱਲ੍ਹਾ ਅਖਾੜਾ ਸ਼ੇਰੋ ਸ਼ਾਇਰੀ ਚੁਟਕਲੇ ਹਾਸੇ ਠੱਠੇ ਅਤੇ ਜੋ ਵੀ ਤੁਹਾਡਾ ਗਾਣਾ ਤੁਹਾਡਾ ਲਿਖਿਆ ਜਾਂ ਕਿਸੇ ਦਾ ਲਿਖਿਆ ਉਹ ਤੁਸੀਂ ਸੁਣਾ ਸਕਦੇ ਹੋ ਅਤੇ ਅਗਲੇ ਹਿੱਸੇ ਦੇ ਵਿੱਚ ਪਰ ਇਹ ਹਿੱਸੇ ਦੇ ਵਿੱਚ ਕੌਲ ਹਾਲੇ ਆਪਾਂ ਨਹੀਂ ਲਵਾਂਗੇ ਅਗਲੇ ਹਿੱਸੇ ਤੋਂ ਕਰਾਂਗੇ ਆਪਾਂ ਸ਼ੁਰੂ ਅਤੇ ਤੁਸੀਂ ਇਸ ਹਫ਼ਤੇ ਸੋਮਵਾਰ ਤੋਂ ਵੀਰਵਾਰ ਦੇ ਦਰਮਿਆਨ ਕੋਈ ਗੱਲਬਾਤ ਤੁਹਾਡੀ ਮਿਸ ਹੋ ਗਈ ਹੋਵੇ ਉਹੀ ਤੁਸੀਂ ਕਰ ਸਕਦੇ ਹੋ ਅਤੇ ਅੱਜ ਕੁਛ ਕੁ ਨਵੀਆਂ ਚੀਜ਼ਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਰ ਘੁੰਮਣ ਸਾਹਿਬ ਸ਼ੁਰੂਆਤ ਕਰ ਚੁੱਕੇ ਨੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਗੱਭਰੂ ਨਾ ਸੀ ਕੋਈ ਲਿਖਾਰੀ ਅਤੇ ਨਾ ਸੀ ਆਪਣੀ ਔਕਾਤ ਤੋਂ ਵੱਡਿਆਂ ਨਾਲ ਲਾਉਂਦਾ ਕਦੇ ਯਾਰੀ ਉੱਤੋਂ ਨਾ ਸੀ ਕੋਈ ਕਲਾਕਾਰੀ ਅਤੇ ਨਾ ਹੀ ਗੱਭਰੂ ਕੁੜਤੇ ਪਜਾਮੇ ਨਾਲ ਪਾਉਂਦਾ ਕਦੇ ਫੁਲਕਾਰੀ ਅਤੇ 18 ਸਾਲਾਂ ਵਿੱਚ ਗੱਭਰੂ ਸ਼ਿਫਟ ਦੋ ਦੋ ਵਾਰੀ ਹੀ ਗਿਆ ਕਰਾਉਣ ਅਤੇ ਨਾ ਹੀ ਬਣਿਆ ਕੋਈ ਜਵਾਰੀ ਹੱਕ ਸੱਚ ਦੀ ਕਰਦਾ ਹੈ ਕਮਾਈ ਮਿਹਨਤ ਤੋਂ ਤਾਂ ਕੁਦਰਤ ਵੀ ਜਾਂਦੀ ਬਲਿਹਾਰੀ ਅੱਧੀ ਜ਼ਿੰਦਗੀ ਤਾਂ ਗੱਭਰੂ ਨੇ ਕੱਢ ਦਿੱਤੀ ਦੁਨਿਆਵੀ ਚੀਜ਼ਾਂ ਦੇ ਵਿੱਚ ਹੁਣ ਪਹਿਲੇ ਪੈਰ ਉੱਠ ਕਰਮ ਅਤੇ ਧਰਮ ਹੈ ਕਮਾਉਂਦਾ ਅਤੇ ਬੰਦਾ ਖਲਾਸੀ ਦੀ ਹੁਣ ਕਰਦਾ ਹੈ ਤਿਆਰੀ ਭਾਵੇਂ ਹੁਣ ਰੱਖੀਆਂ ਨੇ ਦੋ ਦੋ ਕਾਰਾਂ ਪਰ ਮੁੱਢਲੀ ਜ਼ਿੰਦਗੀ ਤਾਂ ਗੱਭਰੂ ਨੇ ਸਾਈਕਲ 'ਤੇ ਹੀ ਵਰਤੋਂ ਸੀ ਰੋਡਵੇਜ ਦੀ ਲਾਰੀ ਅਤੇ ਬਾਪੂ ਜੀ ਜਿਸ ਦੇ ਰਿਟਾਇਰ ਪੰਜਾਬ ਪੁਲਿਸ ਦੇ ਅਫਸਰ ਅਤੇ ਨਾਨਾ ਜਿਸ ਨੇ ਲਾਹੌਰ ਪਾਕਿਸਤਾਨ ਤੋਂ ਉਰਦੂ 'ਚ ਪੜ੍ਹਾਈਆਂ ਸਨ 10 ਜਮਾਤਾਂ ਤਾਂ ਹੀ ਉਹ ਤਾਂ ਲੁਧਿਆਣੇ ਸ਼ਹਿਰ ਦੇ ਵਿੱਚ 1960 ਦੇ ਦਹਾਕਿਆਂ ਵਿੱਚ ਲੱਗੇ ਸਨ ਪਟਵਾਰੀ ਜਿਵੇਂ 1947 ਵਿੱਚ ਛੱਡਿਆ ਦਾਦੇ ਨਾਨੇ ਨੇ ਪਾਕਿਸਤਾਨ ਹੁਣ ਪੂਰੇ 60 ਸਾਲ ਬਾਅਦ 2007 ਵਿੱਚ ਗੱਭਰੂ ਦੀ ਆਈ ਪੰਜਾਬ ਨੂੰ ਛੱਡਣ ਦੀ ਵਾਰੀ ਭਾਵੇਂ ਗੱਭਰੂ ਦੀ ਗ੍ਰੈਜੂਏਟ LNT ਵਿੱਚ ਲੱਗਿਆ ਸੀ ਮਕੈਨੀਕਲ ਇੰਜੀਨੀਅਰ ਬਾਪੂ ਜੀ ਦੇ ਕਹਿਣ ਉੱਤੇ ਪੰਜਾਬ ਪੁਲਿਸ ਦੀ ਵੀ ਕਰਦਾ ਸੀ ਤਿਆਰੀ 8 ਕਿੱਲਿਆਂ ਦੀ ਵਾਹੀ ਛੱਡ ਕੇ ਅੱਜ +2 ਮੀਟਰ ਵਿੱਚ ਹਰੀਆਂ ਸਬਜ਼ੀਆਂ ਲਈ ਗੁੱਡ ਕੇ ਰੱਖਦਾ ਹੈ ਕਿਆਰੀ ਮੋਢੇ ਨਾਲ ਮੋਢਾ ਜੋੜ ਜਿਹੜੀ ਹਾਥੇ ਵੰਡਾਉਂਦੀ ਸਿਆਲਕੋਟੀ ਮਾਨਾਂ ਦੀ ਧੀ ਮਿਲੀ ਬੜੀ ਸੰਸਕਾਰੀ ਰੱਬ ਨੇ ਦਿੱਤੀਆਂ ਬੜੀਆਂ ਹੀ ਨਿਆਮਤਾਂ ਇੱਕ ਪੁੱਤਰ ਅਤੇ ਇੱਕ ਧੀ ਲੱਗੇ ਜੱਗ ਤੋਂ ਪਿਆਰੀ ਰਾਵੀ ਦੇ ਕੰਢੇ ਗੱਭਰੂ ਨਹਾਉਂਦਾ ਅੱਜ ਕੱਲ੍ਹ ਯਾਰਾ ਰਿਵਰ ਵਿੱਚ ਵੀ ਲਾਉਣ ਲੱਗ ਪਿਆ ਏ ਤਾਰੀ ਬਚਪਨ ਦੇ ਦੋਸਤ ਅੱਜ ਵੀ ਘੁੰਮਣ ਨੂੰ ਚੇਤੇ ਕ ਆਉਂਦੇ ਗੁਰਜਿੰਦਰ ਗੁਰੀ ਦੇ ਜਾਣ ਤੋਂ ਪਿਆਰਾ ਅਵਤਾਰ ਸਿੰਘ ਤਾਰੀ ਕਹਿੰਦਾ ਘੁੰਮਣ ਕਰਮ ਧਰਮ ਕਮਾਉਂਦੇ ਰਹੋ ਸੱਚਾ ਫਿਰ ਪਤਾ ਨਹੀਂ ਲੱਗਣਾ ਕਦੋਂ ਸਮਾਂ ਸਥਾਨ ਅਤੇ ਸਬੱਬ ਦੀ ਬਣ ਜਾਵੇ ਪਟਾਰੀ ਅੰਤ ਘੁੰਮਣ ਤਾਂ ਲਿਖਦਾ ਰਹੇਗਾ ਗੱਲਾਂ ਸੱਚੀਆਂ ਇੱਧਰ ਸੰਘੇ ਵਰਗੇ ਦੋ ਪੈਗ ਲਾ ਕੇ ਦੱਸਣ ਲਿਖਾਰੀ ਧੰਨਵਾਦ ਘੁੰਮਣ ਸਾਹਿਬ ਬਹੁਤ ਸੋਹਣਾ ਵੈਰੀ ਨਾਈਸ ਤੁਸੀਂ ਇਹਦੇ ਵਿੱਚ ਸਾਰਾ ਕੁਛ ਹੀ ਦੱਸਤਾ ਘੈਂਟ ਨਾਲ ਹੌਲੀ ਹੌਲੀ ਸਾਰਾ ਕੁਛ ਹੀ ਤੁਹਾਡੇ ਪਰਿਵਾਰ ਬਾਰੇ ਜਿੱਦਾਂ ਤੁਸੀਂ ਪਰੋਇਆ ਵਾ ਅਤੇ ਆਹ ਵੀ ਗੱਲ ਵੇਖੋ ਇਹਨਾਂ ਨੇ ਕਿੱਡੀ ਸੋਹਣੀ ਵਿੱਚ ਲਿਖੀ ਆ ਵੀ ਇੱਕ ਸਮਾਂ ਹੀ 47 'ਚ ਜਦੋਂ ਪਿਓ ਦਾਦੇ ਛੱਡ ਕੇ ਆਏ ਪਾਕਿਸਤਾਨ ਉਦੋਂ ਇੱਕ ਵਾਰੀ ਘਰ ਛੱਡਿਆ ਅਤੇ 60 ਸਾਲਾਂ ਬਾਅਦ ਹੁਣ ਫਿਰ ਇਹ ਆਪਣੀ ਮਰਜ਼ੀ ਨਾਲ ਛੱਡ ਕੇ ਅਤੇ ਫਿਰ ਇੱਥੇ ਆ ਗਏ ਧੰਨਵਾਦ ਬਹੁਤ ਸੋਹਣਾ ਲਿਖਿਆ ਤੁਸੀਂ ਮਿਹਰਬਾਨੀ ਭਾਰਦਵਾਜ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ ਗੋ ਕੈਟਸ ਅੱਛਾ ਓਕੇ ਇਹ ਜਲੌਂਗ ਕੈਟਸ ਅਤੇ ਫੈਨ ਲੱਗਦੇ ਆ ਅਤੇ ਯੂ ਵੀ ਲਾਈਕ ਟੂ ਈਟ ਦਾਲ ਚਾਵਲ ਲਾਈਕ ਡੈਟ ਹੱਥਾਂ ਦੇ ਨਾਲ ਉਦੋਂ ਵੱਖਰੇ ਮਜ਼ਾ ਹੁੰਦਾ ਤੁਹਾਡਾ ਆਪਣਾ ਹੁੰਦਾ ਸਤਿ ਸ਼੍ਰੀ ਅਕਾਲ ਹੈਪੀ ਬਰਥਡੇ ਰੂਪੀ ਭੈਣ ਜੀ ਨਾਈਸ ਡੀ ਜੇ ਈਸਟ ਲਿੰਕ 'ਤੇ ਉੱਡਦੇ ਜਾਈਦਾ ਕਿਹਦਾ ਜੀ ਰੂਪੀ ਭੈਣ ਜੀ ਕੌਣ ਰੂਪੀ ਭੈਣ ਅਤੇ ਨਾਈਸ ਡੀ ਜੇ ਹੈਪੀ ਬਰਥਡੇ ਮਤਲਬ ਸਮਝੇ ਨਹੀਂ ਥੋੜ੍ਹਾ ਜਿਹਾ ਐਕਸਪਲੇਨ ਕਰ ਦਿਓ
1: ਕਿਉਂਕਿ ਉਹਨਾਂ ਨੇ ਉਹ ਵੀ
0: ਹਾਂ ਉਹ ਵੀ ਲਿਖਣਾ ਹੋਣਾ ਸ਼ਾਇਦ ਪਰ ਭੈਣ ਜੀ ਲਿਖਿਆ
1: ਨਾ ਕਨਫਿਊਜ਼ ਹੋ ਗਿਆ
0: ਜਾਂ ਇਹਨਾਂ ਨੂੰ ਸੁਣ ਚ ਭਲੇਖਾ ਲੱਗਾ ਜਾਂ ਫਿਰ ਹੋਰ ਕਿਸੇ ਦਾ ਹੁੰਦਾ ਸਾਨੂੰ ਥੋੜ੍ਹਾ ਕਲੀਅਰ ਕਰ ਦਿਓ ਕਿਉਂਕਿ ਰੂਬੀ ਜੀ ਦਾ ਤਾਂ ਨਹੀਂ ਹੈ ਮੈਨੂੰ ਜ਼ਿਆਦਾ ਪਿੱਛੇ ਥੋੜ੍ਹੇ ਚਿਰ ਹੋਇਆ ਲੰਘ ਕੇ ਗਿਆ ਉਹਨਾਂ ਦਾ ਅਤੇ ਬਹੁਤ ਆਫ ਯੂ ਗੁੱਡ ਮੋਰਨਿੰਗ ਜਸਪ੍ਰੀਤ ਸਿੰਘ ਸੋਤਾ ਜੀ ਧੰਨਵਾਦ ਤੁਹਾਡਾ ਗੁਰਜੀਤ ਕੌਰ ਜੀ ਕਹਿੰਦੇ ਨੇ ਕਿ ਤਾਈ ਜੀ ਆਏ ਨੇ ਕਨੇਡਾ ਤੋਂ ਅਤੇ ਜਿਵੇਂ ਘਰ ਰੇਡੀਓ ਚੱਲਦਾ ਰਹਿੰਦਾ ਹੈ ਉਹ ਸੁਣਦੇ ਨੇ ਅਤੇ ਅੱਜ ਕਹਿੰਦੇ ਸੀ ਵੀ ਰੇਡੀਓ ਮੇਰੇ ਫੋਨ ਦੇ ਵਿੱਚ ਚਲਾ ਦੇ ਬੜੀਆਂ ਬੜਾ ਸੋਹਣਾ ਲੱਗਦਾ ਹੈ ਬੜੀਆਂ ਗੱਲਾਂ ਕਰਦੇ ਧੰਨਵਾਦ ਤੁਹਾਡਾ ਤਾਈ ਜੀ ਥੈਂਕ ਯੂ ਤੁਹਾਡਾ ਅਤੇ ਮਿਹਰਬਾਨੀ ਤੁਹਾਡੇ ਇਸ ਪਿਆਰ ਦੇ ਲਈ, ਤੁਹਾਡੀ ਫੀਡਬੈਕ ਦੇ ਲਈ, ਹੱਲਾਸ਼ੇਰੀ ਦੇ ਲਈ, ਅਤੇ ਆਸ ਕਰਦੇ ਹਾਂ ਕਿ ਤੁਹਾਨੂੰ ਆਸਟ੍ਰੇਲੀਆ ਵਧੀਆ ਲੱਗ ਰਿਹਾ ਹੋਊਗਾ। ਅਤੇ ਬਹੁਤ ਬਹੁਤ ਤੁਹਾਨੂੰ ਥੈਂਕ ਯੂ ਜੀ ਆਇਆਂ ਨੂੰ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ। ਅਤੇ ਆਸ ਕਰਦੇ ਹਾਂ ਕਿ ਬੱਚਿਆਂ ਦੇ ਨਾਲ ਰੌਣਕਾਂ ਲੱਗੀਆਂ ਹੋਣਗੀਆਂ, ਦਿਲ ਲੱਗਾ ਹੋਊਗਾ ਤੁਹਾਡਾ। ਸੁਖਵਿੰਦਰ ਭੈਣ ਜੀ ਕਹਿੰਦੇ ਨੇ, ਇੱਕ ਦਿਨ ਸਾਸ ਨੇ ਬਹੂ ਸੇ ਕਿਹਾ, ਬਹੂ ਤੁਮ ਘਰ ਕੋ ਇਤਨਾ ਅੱਛੇ ਸੇ ਸੰਭਾਲਤੀ ਹੋ ਕਿ ਮੁਝੇ ਆਪਣੀ ਬੇਟੀ ਯਾਦ ਆ ਜਾਤੀ ਹੈ। ਬਹੂ ਮੁਸਕਰਾ ਕਰ ਬੋਲੀ, ਮਾਂ ਜੀ ਆਪਨੇ ਵੀ ਮੁਝੇ ਬਹੂ ਨਹੀਂ ਬੇਟੀ ਜੈਸਾ ਹੀ ਪਿਆਰ ਦਿਆ ਹੈ। ਇਤਨੇ ਮੈਂ ਸਸੁਰ ਜੀ ਬੋਲਿਆ, ਵਾਹ ਆਜ ਤੋਂ ਟੀਵੀ ਸੀਰੀਅਲ ਵਾਲੀ ਲੜਾਈ ਕੀ ਛੁੱਟੀ ਹੋ ਗਈ। ਉਹ ਵੀ ਕਿੱਥੇ ਨਹੀਂ ਜ਼ੁਰਤ ਕਰ ਸਕਦਾ। ਪਰਮ ਜਸਨ ਜੀ ਕਹਿੰਦੇ, ਸਤਿ ਸ਼੍ਰੀ ਅਕਾਲ। ਰਕੇਸ਼ ਕੁਮਾਰ ਜੀ ਕਹਿੰਦੇ, ਖੁਸ਼ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਚੰਗੀ ਸਿਹਤ ਤਵੇ ਰੱਬ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਬਹੁਤ ਮਿਹਰਬਾਨੀ ਜੀ। ਜਤਿੰਦਰ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅੱਜ ਦੀ ਕਹਾਣੀ ਬਹੁਤ ਵਧੀਆ ਲੱਗੀ, ਬੜੇ ਵਧੀਆ ਢੰਗ ਨਾਲ ਸੁਣਾਈ ਅਤੇ ਖੁਸ਼ ਰਹੋ, ਢੇਰ ਸਾਰੀਆਂ ਅੱਜ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਪਿੰਡ ਟਾਰਨੇਟ ਤੋਂ, ਈਟ ਹੈਲਦੀ ਅਤੇ ਲਿਵ ਬੈਟਰ। ਅਤੇ ਬਹੁਤ ਸੋਹਣੀ ਕਹਾਣੀ ਸੀ। ਜਸਪ੍ਰੀਤ ਕੌਰ ਜੀ ਕਹਿੰਦੇ ਨੇ ਅਤੇ ਹਰਮਨ ਜੀ ਵੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤੀ ਬਖਸ਼ੇ ਅਤੇ ਸਾਰਿਆਂ ਦਾ ਦਿਨ ਵਧੀਆ ਵਧੀਆ ਹੋਵੇ। ਅਤੇ ਅਮਨਦੀਪ ਢਿੱਲੋਂ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਬੇਟਾ ਜੀ। ਗੁੱਡ ਮੋਰਨਿੰਗ ਜੀ, ਧੰਨਵਾਦ ਤੁਹਾਡਾ। ਅਤੇ ਬਾਕੀ ਮੈਸੇਜ ਆਪਾਂ ਬਾਅਦ 'ਚ ਪੜ੍ਹਦੇ ਹਾਂ। ਅਤੇ ਹੁਣ ਤੁਸੀਂ ਵੀ ਕੁਛ ਬੋਲੋ, ਮੈਂ ਪਾਣੀ ਪੂਣੀ ਪੀ ਲਾਂ।
1: ਬਿਲਕੁਲ ਬਿਲਕੁਲ। ਅਤੇ ਜਿਵੇਂ ਸਾਰਿਆਂ ਨੂੰ ਪਤਾ ਹੀ, ਅੱਜ ਫਰਾਈਡੇ ਹੈ ਅਤੇ ਫਰਾਈਡੇ ਦੇ ਵਿੱਚ ਇੱਕ ਰੰਗ ਦੇ ਸ਼ੁਰੂ ਤੋਂ ਹੀ ਚੱਲਿਆ ਆ ਰਿਹਾ ਕਿ ਖੁੱਲ੍ਹਾ ਅਖਾੜਾ ਹੁੰਦਾ ਹੈ। ਅਸੀਂ ਵੀ ਆਪਣੀ ਕੁਛ ਸੁਣਾਉਂਦੇ ਹਾਂ, ਤੁਸੀਂ ਵੀ ਆਪਣੀ ਸੁਣਾ ਸਕਦੇ ਹੋ। ਉਹਦੇ ਨਾਲ ਦੇ ਨਾਲ ਆਪਾਂ ਹੋਰ ਚੀਜ਼ਾਂ ਵੀ ਐਡ ਕੀਤੀਆਂ, ਜਿਹਦੇ 'ਚ ਆਪਾਂ ਫਿਲਮਾਂ ਦੀ ਗੱਲ ਕਰਾਂਗੇ, ਕਿਹੜੀ ਫਿਲਮ ਅੱਜ ਰਿਲੀਜ਼ ਹੋਈ ਹੈ ਅਤੇ ਕਿਹੜੀ ਰਿਕਮੈਂਡ ਤੁਹਾਨੂੰ ਕਰਨੀ ਹੈ ਕਿ ਤੁਸੀਂ ਵੇਖ ਸਕਦੇ ਹੋ। ਵਧੀਆ ਹੱਟ ਕੇ ਥੋੜ੍ਹੀ ਜਿਹੀ ਮੂਵੀ, ਉਹ ਮੈਂ ਲੈ ਕੇ ਆਈ ਹਾਂ, ਉਹਦੇ ਬਾਰੇ ਵੀ ਗੱਲ ਕਰਾਂਗੇ। ਨਾਲ ਦੇ ਨਾਲ ਆਪਾਂ ਗੱਲ ਕਰਨਾ ਹੈ ਜਿਹੜੀ ਸ਼ੁਰੂ ਤੋਂ ਚੱਲ ਰਹੀ ਹੈ ਕਿ ਤੁਹਾਡੇ ਨਾਲ ਇਸ ਹਫ਼ਤੇ ਕੀ ਸੋਹਣਾ ਬੀਤਿਆ।
0: ਇਹ ਤਾਂ ਮੈਂ ਭੁੱਲ ਗਿਆ ਹੈ।
1: ਹਾਂ, ਪੋਜ਼ਿਟਿਵ ਵਾਈਬਸ ਓਨਲੀ, ਅਤੇ ਉਹ ਦੱਸਣੀ ਹੈ। ਅਤੇ ਦੇਸ਼ ਦੁਨੀਆ ਦੇ ਵਿੱਚ ਵੀ ਕੀ ਵਧੀਆ ਹੋਇਆ ਉਹ ਵੀ ਦੱਸ ਦਾਂਗੇ। ਅਤੇ ਨਾਲ ਦੇ ਨਾਲ ਜੇ ਟਾਈਮ ਬਚਿਆ ਤਾਂ ਇੱਕ ਤੁਹਾਨੂੰ ਰਾਜਾ ਰਾਣੀ ਦੀ ਕਹਾਣੀ ਵੀ ਸੁਣਾ ਦਾਂਗੇ।
0: ਓ, ਇੱਕ ਸੀ ਰਾਜਾ ਇੱਕ ਸੀ ਰਾਣੀ।
1: ਹਾਂ,
0: ਤੁਹਾਡੇ ਵੀ ਇਹ ਚੱਲਦਾ ਵਾ?
1: ਹਾਂ,
0: ਦੋਵੇਂ ਮਰ ਗਏ, ਖਤਮ ਕਹਾਣੀ।
1: ਇਹ ਉਦੋਂ ਹੁੰਦਾ ਸੀਗਾ ਜਦੋਂ ਮੰਮੀ ਮੰਮੀ ਨੂੰ ਕਹਿਣਾ ਨਾ ਰਾਤ ਨੂੰ ਸੌਣ ਤੋਂ ਪਹਿਲਾਂ ਕਹਾਣੀ ਸੁਣਾਓ, ਜਦੋਂ ਜਲਦੀ ਹੁੰਦੀ ਸੀ, ਐਂਡ 'ਚ ਇਹੀ ਕਹਿਣਾ ਕਿ ਚਲੋ ਕਹਾਣੀ ਤਾਂ ਸੁਣਾਉਣੀ ਹੈ, ਇਹੀ ਸੁਣਾ ਦਿਓ। ਇੱਕ ਤਾਂ ਰਾਜਾ, ਇੱਕ ਤੇ ਰਾਣੀ, ਦੋਨੋਂ ਵਰਗੇ ਖਤਮ ਕਹਾਣੀ।
0: ਅੱਛਾ, ਹਿੰਦੀ 'ਚ ਵੀ ਹੋਈ ਇੱਦਾਂ ਹੁੰਦੀ ਆ? ਓਕੇ,
1: ਮੈਨੂੰ ਲੱਗਿਆ ਤੁਸੀਂ ਟ੍ਰਾਂਸਲੇਟ ਕਰਕੇ ਪੰਜਾਬੀ 'ਚ ਬਣਾਈ ਹੈ।
0: ਨਹੀਂ ਨਹੀਂ, ਸਾਡੇ ਵੀ ਇਹੀ ਕਹਿੰਦੇ ਪੰਜਾਬੀ 'ਚ ਹੋਈ। ਹਾਂ, ਜਦੋਂ ਖਹਿੜਾ ਛਡਾਉਣਾ ਹੋਵੇ ਨਾ,
1: ਹਾਂ,
0: ਉਦੋਂ ਕਹਿੰਦੇ ਤਾਂ
1: ਮਰ
0: ਗਏ
1: ਦੋਵੇਂ।
0: ਸੌ ਤੁਸੀਂ ਕੀ ਲਿਆਇਓ ਫਿਰ ਸੁਣਾਓ।
1: ਹਾਂਜੀ ਹਾਂਜੀ, ਜ਼ਰੂਰ ਜ਼ਰੂਰ। ਅਤੇ ਅੱਜ ਵਾਪਸ ਹਿੰਦੀ ਉਰਦੂ ਮੈਂ ਆ ਰਿਹਾ, ਐਕਚੁਅਲੀ ਹਿੰਦੀ ਵੀ ਨਹੀਂ ਉਰਦੂ
0: ਜੀ।
1: ਨਜ਼ਮ ਹੈ ਯੇ ਔਰਤ ਕੈਫੀ ਆਜ਼ਮੀ ਕੀ। ਐਕਚੁਅਲੀ ਇਹ ਉਸ ਟਾਈਮ ਕੀ ਬਾਤ ਹੈ, ਜਬ ਇਤਨੇ ਸਾਲ ਪੁਰਾਣੀ ਬਾਤ ਹੈ, ਜਬ ਯੇ ਰੂਲ ਹੀ ਥਾ ਕਿ ਔਰਤ ਕਾ ਸਿਰਫ ਕਾਮ ਹੈ ਵੋ ਘਰ ਮੇ ਬੈਠੇ ਰਸੋਈ ਸੰਭਾਲੇ, ਬੱਚੋਂ ਕੀ ਦੇਖਭਾਲ ਕਰੇ, ਘਰ ਕੀ ਦੇਖਭਾਲ ਕਰੇ, ਔਰ ਜੋ ਆਦਮੀ ਹੈ ਵੋ ਬਾਹਰ ਜਾਏ, ਪੈਸਾ ਕਮਾਏ, ਸੰਘਰਸ਼ ਕਰੇ। ਯੇ ਉਸ ਟਾਈਮ ਪੇ ਲਿਖੀ ਹੋਈ ਨਜ਼ਮ ਹੈ, ਉੱਠ ਮੇਰੀ ਜਾਨ, ਹੈ ਨਾ। ਅਬ ਆਪ ਸੋਚੋਗੇ ਕਿ ਇਹ ਇੱਕ ਰੋਮੈਂਟਿਕ ਜਾਂ ਕੋਈ ਔਰਤ ਕੀ ਤਾਰੀਫ ਵਾਲੀ ਨਜ਼ਮ ਹੈ ਜਾਂ ਉਸਕੀ ਸਜਾਵਟੀ ਗੁੜੀਆ ਟਾਈਪ, ਲੇਕਿਨ ਐਸਾ ਕੁਛ ਵੀ ਨਹੀਂ ਹੈ। ਇਸਮੇ ਐਕਚੁਅਲੀ ਹਕੀਕਤ, ਮਤਲਬ ਪ੍ਰੈਕਟੀਕਲ ਨਜ਼ਮ ਕਹਿ ਸਕਦੇ ਹੋ, ਕਿ ਉਸ ਜ਼ਮਾਨੇ ਮੇਂ ਜਬ ਇੱਕ ਮਤਲਬ ਔਰਤ ਕੋ ਕਹਾ ਜਾਤਾ ਥਾ ਕਿ ਇਹ ਸਿਰਫ ਸਜਾਵਟੀ ਗੁੜੀਆ ਹੈ, ਉਸ ਟਾਈਮ ਪੇ ਜੋ ਕੈਫੀ ਆਜ਼ਮੀ ਥੇ ਉਹਨਾਂ ਨੇ ਕਿਹਾ ਕਿ ਨਹੀਂ, ਯੇ ਆਮ ਸ਼ਖਸੀਅਤ ਹੈ, ਇਸਕਾ ਮਤਲਬ ਯੇ ਸੇਮ ਹੀ ਹੈ ਜੈਸੇ ਹਮ ਹੈ। ਤੋ ਸੈਕਿੰਡ ਵਰਲਡ ਵਾਰ ਕੇ ਟਾਈਮ ਕੇ ਆਸ ਪਾਸ ਲਿਖੀ ਹੋਈ ਇਹ ਨਜ਼ਮ ਦੀ। ਉਹ ਐਸਾ ਦੌਰ ਥਾ ਰਣਜੋਤ ਜੀ, ਜਬ ਬਹੁਤ ਸੀਰੀਅਸ ਟਾਈਮ ਚੱਲ ਰਿਹਾ ਥਾ, ਹੈ ਨਾ, ਵਾਰ ਕਾ ਟਾਈਮ ਥਾ, ਸਭ ਤਰਫ ਲੜਾਈ ਝਗੜੇ, ਹੈ ਨਾ, ਸਟ੍ਰੈਸ ਬਹੁਤ ਥਾ। ਤੋ ਹਰ ਇੱਕ ਕਵੀ, ਹਰ ਇੱਕ ਪੋਇਟ, ਹਰ ਇੱਕ ਸ਼ਾਇਰ ਇੱਕ ਰਿਸਪੋਂਸਬਿਲਿਟੀ ਸੇ ਆਪਣੀ ਲਿਖਤ ਲਿਖ ਰਿਹਾ ਥਾ, ਕਿ ਉਸ ਟਾਈਮ ਪੇ ਅਗਰ ਹਮ ਰੋਮੈਂਟਸ ਕੀ ਬਾਤ ਕਰੇ, ਹਮ ਪਿਆਰ ਕੀ ਬਾਤ ਕਰੇ, ਮੁਹੱਬਤ ਕੀ, ਜਾਂ ਇੱਕ ਔਰਤ ਕੀ ਬਾਤ ਕਰੇ, ਤੋ ਬੇਈਮਾਨੀ ਹੋਗੀ। ਤੋ ਇਸ ਲਈ ਉਸ ਟਾਈਮ ਪੇ ਹਰ ਇੱਕ ਕੋਈ ਕਾਫੀ ਸੀਰੀਅਸ ਸ਼ਾਇਰੀਆਂ ਵੀ ਪੋਇਟਸ ਉਸ ਤਰੀਕੇ ਕੇ ਲਿਖ ਰਹੇ ਥੇ, ਸੈਕਿੰਡ ਵਰਲਡ ਵਾਰ ਕਿਉਂਕਿ ਚੱਲ ਰਹੀ ਸੀ। ਇਸ ਲਈ ਜੋ ਫੈਜ਼ ਹੈ ਉਹਨਾਂ ਨੇ ਵੀ ਇੱਕ, ਆਪਣੇ ਸੁਣਾ ਹੋਗਾ ਇਹ ਲਾਈਨ, ਮੁਝ ਸੇ ਪਹਿਲੀ ਸੀ ਮੁਹੱਬਤ ਨਾ ਮੇਰੇ ਮਹਿਬੂਬ ਨਾ ਮਾਂਗ, ਕਿਉਂਕਿ ਉਸ ਟਾਈਮ ਐਸਾ ਟਾਈਮ ਥਾ ਨਾ ਕਿ ਅਬ ਮੈਂ ਵੈਸਾ ਨਹੀਂ ਹੋ ਸਕਦਾ। ਤੋ ਕੈ ਇਹ ਫੈਜ਼ ਨੇ ਇਹ ਲਿਖੀ ਤੀ, ਲੇਕਿਨ ਉਸ ਟਾਈਮ ਪੇ ਕੈਫੀ ਆਜ਼ਮੀ ਕਾ ਨਜ਼ਰੀਆ ਅਲੱਗ ਹੀ ਥਾ। ਵੋ औरत को कोई छोटा नहीं समझते थे और बिल्कुल डिस्ट्रैक्शन तो बिल्कुल नहीं समझते थे कि मैं एक नज्म लिख दूंगा तो तुम डिस्ट्रैक्ट हो जाओगे, वॉर में नहीं जाओगे या लड़ोगे नहीं
0: जी।
1: वो, बल्कि औरत को कमजोरी नहीं ताकत मानते थे। तो उसी पर उन्होंने लिखा था, सुनिएगा इस नज्म में, और बेसिकली 21 साल की लड़की के लिए लिखा था। और उस टाइम पे जितनी भी औरतें थी ना, तो सबकी एक मतलब एक मेंटेलिटी चेंज हो गई थी। जैसे हम चाइल्ड केयर की भी बात कर रहे थे ना कि वर्ल्ड वॉर के उस टाइम पे यह था कि औरतों को भी बाहर निकाला था कि तुम भी जाओ काम पे, तो उस वो भी एक फपती है ये चीज इस पे
0: जी।
1: तो ये कुछ ऐसे है। उठ मेरी जान, मेरे साथ ही चलना है तुझे, कल भी माहौल में लर्जा शर्रे जंग है आज, यानी वक्त के सीने में जंग की चिंगारियां चल रही हैं।
0: जी
1: ठीक है। हौसले वक्त के और जिस्ट के यक रंग है आज, जिंदगी यानी जिंदगी और वक्त दोनों के हौसले एक जैसे हैं। आप गीनों में तपन वलवलाए संग है आज, यानी काश के प्यालों में पत्थरों की उम्मीदें धड़क रही हैं, उम्मीदें धड़क रही हैं, क्योंकि टाइम इस तरीके का है कि हर एक को एक उम्मीद है कि कुछ तो अच्छा हो जाए। हुस्न और इश्क हम आवाज हो हम अंग है आज, यानी आज हुस्न और इश्क एक दूसरे से ही आवाज मिला रहे हैं। जिसमें जलता हूँ उसी आग में जलना है तुझे आज, उठ मेरी जान, मेरे साथ ही चलना है तुझे।

0: मेरे से तो माहौल ही नहीं बन रहा हूँ।
1: चलो आदमी साहब करो ट्राई, करो ट्राई।
0: मैं देख रही थी मैं खत्म हुई कि
1: नहीं, उन्होंने मनु तो फिर ही खत्म करूंगा।
0: नहीं
1: मैंने तो लगता उन्हें खीर तो
0: नहीं मना। नहीं नहीं एंड में
1: मैनू नहीं लगता इन्हें मनना यार, फिर सुना लो तुम। चलो कोई नहीं
0: चलो मेरा एंड का पैराग्राफ।
1: नहीं नहीं नहीं नहीं पता तो लगे
0: और तीन पैराग्राफ में
1: कितनी कोखी मनी है पता तो लगे।
0: मैं भी रुकने का नहीं, वक्त भी रुकने का नहीं, लड़खड़ाएगी कहाँ तक की संभालना है तुझे, उठ मेरी जान मेरे साथ ही चलना है तुझे, जिस आग में जलता हूँ उसी आग में जलना है तुझे, उठ मेरी जान मेरे साथ चलना है तुझे।
1: तो मतलब बैठी ही हो
0: टीन थोड़ी है ना
1: अब ये लो मन्नी तो नहीं फिर भी है ना गई तो नहीं नाल
0: ये मतलब शायरी उसी टाइम दी है ना कि जो एक लेडी नू किस वे च रखा जाता सीगा कि एक मैनू लगता है कि कह लो कि पूरा मतलब मर्द प्रधान समाज सीगा अज भी है जेड़ा भावे कि नहीं आप कह लिए कि एट द एंड ते सब कुछ सब तो हैड सोसाइटी दे विच मर्द नू ही मन्या जांदा है ना ते ओ उस टाइम पीरियड च इन्होंने लिखिया सीगा कि एक जेड़ी औरत है वह सिर्फ एक खिलौना नहीं है, एक सजावटी समान नहीं है, या एक सिर्फ उन्हों घर दे विच नहीं रखना, उदे अंदर होर भी बहुत सारी चीज़ें हैं, वो वॉर भी लड़ सकती है, वो कुछ भी कर सकती है एट द एंड। ये इहदा मेन मकसद है। ये शबाना आजमी दे पापा हैं, कैफी आजमी
1: जी,
0: उन्हां दी नज़्म सीगी।
1: नहीं बहुत सोहणी। चलो आपां ते फिर शुक्रवार रहा थोड़ा आपां नूं बड़े वड्डे शहर ने, चलो आपां माफ़ी मांग सकते हैं, बाकी कर सकते हैं। चलो आप शुक्र साहब तुम ही सुना ही लो फिर आप ब्रेक ते जाने जी तो बाद फिर आप आके कर लेने।
2: हाँ जी सत श्री अकाल रणजोत भाजी।
1: हाँ वेलो सानू सानू अद्धा अद्धा सेकंड नहीं लगा, मैं क्या भी उठ वीर सुना तो उस वे लग पाया सुना उस वे सत श्रीकाल
0: मर्द तो जा ही रहे थे ना जंग ते
1: अब बीबी वे अद्धा प्रोग्राम लगाता उठी
0: चार पेज लग गए।
2: हां जी कमाल दी गल है, लड़ाई करो लड़ाई लेके चलदा लड़नवा
0: सही गल सही है।
1: अच्छा ये जस जी थोड़ा जा ना कर गए परहेज, मैनू लगता है व्याख्या च ये कहणगे भी अखीर ते भी वो बंदूक नू कह रहा है
0: परेशान
1: लगते क्रिकेट इथे वेखो शौकर साहब इथे क्रिकेट बोर्ड ना सहेलियां जां वोटियां नू बस च नहीं चढ़ाउण दिंदा ते जंग च नाल लैके चलिया जांदा बॉलिंग नहीं होंदी उन्हां को खेडिया नहीं जांदा ते इह मतलब जंग च नाल लैके चलिया वीर
2: लोक मेहनता करदे आ भरावा इहनू छड्ड के आ इहनू भेज दिओ ते मैच हार जांदे आ लड़ाई कित्थों जित्तने आ किसे नूं कहनी वे
1: बहुत खूब लिखा है
0: बहुत खूब पढ़ा है यही बोल दो
1: मतलब इदा कह लो सानू मेरे वर्गे नूं सुनन दी नहीं अकल, लिखा भी बहुत सोहना तुसीं बोलिया भी बहुत सोहना
0: रेडियो जाके सिर दुखिया उसका श्रेय खो
1: तुम अलाउ किया अपने आप नूं भी सिर दिखा के आ गए सच्ची बंदा कह रहा हो मैं लड़न जाना चल उठ चलिए अच्छा फिर ਫਿਰ ਉਦੋਂ ਨਾ ਬਰਾਬਰੀ ਬਰੂਬਰੀ ਸਭ ਖਤਮ ਹੋ ਜਾਣੀ, ਉਹਨੇ ਕਹਿਣਾ ਲੈ ਆਹੀ ਸਹੀ ਕੋਈ ਸਾਡਾ ਕੰਮ ਹੈ
0: ਨਾਲ
1: ਸ਼ੁਕਰ ਸਾਹਿਬ ਉਹ ਵੀ ਯਾਦ ਆ ਰਿਹਾ ਸੀ ਨਾ ਚੂੜਾ ਬੰਨੀ ਫਿਰਦਾ ਟਰਾਲੇ ਨਾਲ ਵੇ ਹੈਨਾ ਟਰੱਕ ਡਰਾਈਵਰ ਜਾਂ ਮਤਲਬ ਉਹ ਤਾਂ ਕਹਿੰਦੇ ਹੁੰਦੇ ਆ ਵੀ ਚੱਲ ਹੈ ਨਾ ਵੀ ਜਾਂ ਉਹ ਕਹਿੰਦੀ ਹੁੰਦੀ ਆ ਵੀ ਮੈਂ ਵੀ ਜਾਣਾ ਤੇਰੇ ਨਾਲ ਹੈ ਨਾ ਟਰੱਕ ਡਰਾਈਵਰਾਂ ਦੇ ਤੇ ਅਕਸਰ ਹੀ ਗਾਣੇ ਸੁਣੇ ਆਪਾਂ
0: ਹਨਾ
1: ਮੈਨੂੰ ਵੀ ਲੈ ਜਾ ਨਾਲ ਵੇ ਹੈ ਨਾ ਤੇ ਪਰ ਆਹ ਪਹਿਲੀ ਵਾਰੀ ਸੁਣਿਆ ਵੀ ਮੈਂ ਲੜਨ ਚੱਲਿਆ ਚੱਲ ਉਹ ਸਾਡੀ ਬ੍ਰੇਕ ਲੇਟ ਹੋ ਗਈ ਸੁਣਾ ਕਾਹਲੀ ਨਾ ਕਰਿਓ ਤੁਸੀਂ ਮਤਲਬ ਜਿੰਨਾ ਕੁ ਬਣਦਾ ਵੱਜ ਬਜਾ
2: ਨਹੀਂ ਚਲੋ ਕੋਈ ਨੀ ਸਵੇਰੇ ਜੇ ਸਿਰ ਦੁਖੇ ਨਾ ਸਿਆਣੇ ਵਾਕ ਚੰਗੀ ਹੁੰਦੀ ਸਵੇਰ ਦੀ ਫੈਸਲਾ ਬਣਾ ਕੇ ਰੱਖੋ ਰੁਟੀਨ ਦਾ ਮਹਿਬੂਬ ਦੇ ਹੱਥਾਂ ਦੇ ਵਿੱਚ ਹੱਥ ਹੋਵੇ ਉਹ ਪਲ ਹੁੰਦਾ ਸਭ ਤੋਂ ਹਸੀਨ ਜਿਹਾ ਮਾੜੀ ਫਿਲਮ ਵੀ ਹੋ ਜਾਂਦੀ ਹਿੱਟ ਜੇ ਵਾਇਰਲ ਹੋ ਜਾਵੇ ਇੱਕ ਚੰਗਾ ਮਾੜਾ ਜਿਹਾ ਸੀਨ ਜਿਹਾ
1: ਯੋਗਰਾਜ ਵਰਗਾ
2: ਜੇ ਵਾਇਰਲ ਹੋ ਜਾਵੇ ਚੰਗਾ ਮਾੜਾ ਜਿਹਾ ਸੀਨ ਜਿਹਾ ਮਹਿਫਲ ਵਿੱਚ ਹਰ ਵੇਲੇ ਜਿਹੜਾ ਲਾਭ ਹਾਨੀਆਂ ਦੀ ਗੱਲ ਕਰੇ ਫਾਸਲਾ ਬਣਾ ਕੇ ਰੱਖੋ ਇਹੋ ਜਿਹੇ ਮੀਨ ਦਾ ਮੇਲ ਦੀ ਜੇ ਸਪਨੀ ਨਾ ਆਵੇ ਖੁੱਡੋ ਬਾਹਰ ਫਾਇਦਾ ਨੀ ਸਵੇਰੇ ਨੂੰ ਬਜਾਈ ਉਸ ਬੀਨ ਦਾ ਕੁੜ ਤੇ ਪਜਾਮੇ ਦੀ ਆਪਣੀ ਸਰਦਾਰੀ ਆ ਪਰ ਅੱਜ ਕੱਲ ਟ੍ਰੈਂਡ ਚੱਲਦਾ ਹੈ ਜੀਨ ਦਾ ਬੀਬੀਆਂ ਦੀ ਰਸੋਈ ਵਿੱਚ ਖਾਣ ਨਾਲੋਂ ਜ਼ਿਆਦਾ ਦਵਾਈਆਂ ਭਾਵਦਾ ਤੂੰ ਦੇਸੀ ਘਿਓ ਦਾ ਪੀਪਾ ਜਿਹੜਾ ਬਣਿਆ ਸੀ ਟੀਮ ਦਾ ਨਸ਼ਿਆਂ ਨੇ ਕਈ ਘਰ ਯਾਰ ਤੇ ਮਿਲੇ ਨਾ ਕੋਈ ਚੰਗਾ ਖਿਡਾਰੀ ਗਰਾਊਂਡ ਦੇ ਮੈਦਾਨਾਂ ਵਿੱਚ ਬਸ ਫਿਕਰ ਜਿਹਾ ਲੱਗਾ ਰਹਿੰਦਾ ਪੰਜਾਬ ਦੀ ਕਰੀਮ ਦਾ ਕਹਿੰਦਾ ਫਸਲ ਦਾ ਵੱਢ ਜੇ ਪਹਿਲਾਂ ਚੰਗਾ ਹੋਵੇ ਨਾ ਕਹਿੰਦੇ ਭਾਰਾ ਹੋ ਜਾਂਦਾ ਦੂਜਾ ਪਰਸੀਨ ਦਾ ਸ਼ੁਕਰ ਨੇ ਘੁੰਮ ਕੇ ਵੇਖ ਲਈ ਸਾਰੀ ਦੁਨੀਆਂ ਪਰ ਹੈ ਨੀ ਕੋਈ ਮੁਕਾਬਲਾ ਪੰਜਾਬ ਦੀ ਜ਼ਮੀਨ ਦਾ ਪਰ ਹੈ ਨੀ ਕੋਈ ਮੁਕਾਬਲਾ ਥੈਂਕ
1: ਯੂ ਜੀ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674 AM ਨਹੀਂ ਪਰ ਬ੍ਰੇਕ ਤਾਂ ਹੋ ਗਿਆ ਆਪਾਂ ਲੇਟ
0: ਤੇ
1: ਹੁਣ ਆਪਾਂ ਥੋੜੀ ਜਿਹੀ ਹੋਰ ਗੱਲਾਂ ਕਰਕੇ ਤੇ ਫਿਰ ਇਕੱਠੀ ਬ੍ਰੇਕ ਲੈਣੀ ਪੈਣੀ ਹੁਣ ਆਪਾਂ ਨੂੰ ਚਲ ਮੈਮ ਤੇ ਕਹਿੰਦੇ ਕਿ ਜਸ ਜੀ ਜਿਹੜੀ ਕਵਿਤਾ ਤੁਸੀਂ ਸੁਣਾਈ ਆ ਨਾ ਉਹ ਬੰਦੇ ਨੂੰ ਜੰਗ ਦੇ ਵਿੱਚ ਯਾਨੀ ਜੇ ਸ਼ੋਪਿੰਗ ਜਾਣ ਦੇ ਲਈ ਕਹਿੰਦਾ ਨਾ ਤੇ ਉਸੇ ਟਾਈਮ ਉਹਨੇ ਉੱਠ ਪੈਣਾ ਸੀ ਤੇ ਉਹਨੇ ਆਹ ਵੈਸੇ ਸਹੀ ਆ ਨਾ ਉਹਨੂੰ ਕਹਿੰਦਾ ਸ਼ੋਪਿੰਗ ਜਾਣਾ ਤੇ ਬਾਅਦ 'ਚ ਭਾਵੇਂ ਗਾਂ ਗੱਡੀ ਭਾਵੇਂ ਉੱਧਰ ਪਾ ਲੈਂਦਾ
0: ਨਹੀਂ ਸ਼ੋਪਿੰਗ ਦਾ ਪਲਾਨ ਬੰਦੇ ਕਦੇ ਨਹੀਂ ਬਣਾਉਂਦੇ ਉਹ ਤੇ ਜਨਾਨੀਆਂ ਦੱਸਦੀ ਕਿ ਅੱਜ ਸ਼ੋਪਿੰਗ ਤੇ ਜਾਣਾ
1: ਹਾਂ ਉੱਠ ਭਗਵਾਨ ਘਰ ਪਰ ਨਹੀਂ ਬਾਹਰ ਵੀ ਲੜਨਾ ਤੁਝੇ थैंक यू जी, थैंक यू। तो कहते हैं कि तुम रणजोत जी नाश ही मारता तुम कविता, तो मैं माफी चाहना समझ जी
0: मेरे दिल के शब्द मैसेज में टाइप कर दिया।
1: ਤੇ ਅਰਨਵ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵੀਰ ਜੀ, ਤੁਸੀਂ ਬਹੁਤ ਹਾਸੇ ਪਾਉਂਦੇ ਹੋ। ਚਲੋ ਥੈਂਕ ਯੂ ਜੀ ਤੁਹਾਡਾ।
0: ਇਹਨਾਂ ਨੇ ਸਫਿਸਟੀਕੇਟਡ
1: ਸੁਰਿੰਦਰ ਸਿੰਘ ਜੀ ਕਹਿੰਦੇ ਨੇ ਕਿ ਯਾਚੀ ਐਵਰੀ ਡੇ ਵੀ ਹੈਵ ਟੂ ਵੇਟ ਫੋਰ ਯੂਅਰ ਪ੍ਰੋਗਰਾਮ, ਵੈਨ ਵੀ ਲਿਸਨ ਦ ਪ੍ਰੋਗਰਾਮ ਵੀ ਫੀਲ ਵੈਰੀ ਹੈਪੀ, ਆਲ ਦ ਡੇਸ ਇਜ਼ ਆਲ ਆਫ ਦੈਮ ਹੂ ਸੈਲੀਬ੍ਰੇਟ ਦੇਅਰ ਬਰਥਡੇ ਟੂਡੇ। ਸੁਰਿੰਦਰ ਚਾਵਲਾ ਜੀ ਕ੍ਰੈਨਬਰਨੀਸ ਤੋਂ ਯਾਨੀ ਕਿ ਜਨਮ ਦਿਨ ਦੀਆਂ ਸਾਰਿਆਂ ਨੂੰ ਵਧਾਈਆਂ ਭੇਜਦੇ ਨੇ। ਬਲਜੀਤ ਕੌਰ ਜੀ ਕਹਿੰਦੇ ਨੇ ਕਿ ਵੀਰ ਜੀ ਗੇੜੇ ਸੀ, ਅੱਛਾ ਓਕੇ ਮੈਂ ਪੜ੍ਹਨ 'ਚ ਗਲਤੀ ਕਰ ਗਿਆ ਹੋਣਾ, ਓਕੇ ਥੈਂਕ ਯੂ। ਕਹਿੰਦੇ ਸ਼ਿਕਾਇਤੋਂ ਕੀ ਪਾਈ ਪਾਈ ਜੋੜ ਕਰ ਰੱਖੀ ਥੀ ਮੈਨੇ, ਉਸਨੇ ਗਲੇ ਲਗਾ ਕਰ ਸਾਰਾ ਹਿਸਾਬ ਵਿਗਾੜ ਦਿਆ। ਵਾਹ ਥੈਂਕ ਯੂ ਅੰਮ੍ਰਿਤ ਜੀ, ਬਹੁਤ ਸੋਹਣਾ। ਅਤੇ ਨਵੀਂ ਜੀ ਕਹਿੰਦੇ ਕਿ ਸਿਪ ਸਿਪ ਬੁਰਬਰਾ ਓਬੀ ਸਾਹਿਬ, ਇਹ ਕੀ ਚੀਜ਼ ਆ ਵੀ, ਇਹਦਾ ਮਤਲਬ ਬਰਥਡੇ, ਹੈਪੀ ਬਰਥਡੇ ਨਾ।
0: ਬੁਰਰਾ ਕਹਿਣਾ ਸੀ, ਹੈਂ ਬੁਰਬਰਾ,
1: ਸਿਪ ਸਿਪ ਬੁਰਬਰਾ, ਉਹਨਾਂ ਦਾ ਕੋਈ ਹੋਣਾ ਕੋਡ, ਯਾਰ ਦੋਸਤ ਨੇ ਉਹ। ਅਤੇ ਕਰਮਜੀਤ ਜੀ ਧੰਨਵਾਦ ਤੁਹਾਡਾ, ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਬੈਸਟ ਹੋ ਗਿਆ ਅਤੇ ਨਾਲੇ ਹੱਸ ਰਹੇ ਨੇ, ਥੈਂਕ ਯੂ, ਮਿਹਰਬਾਨੀ। ਅੱਛਾ ਅੱਜ ਕੁਛ ਚੰਗਾ ਹੋਇਆ ਹੋਵੇ ਤੁਹਾਡੇ ਨਾਲ ਅਤੇ ਉਹ ਤੁਸੀਂ ਦੱਸ ਸਕਦੇ ਹੋ, ਇੱਕ ਜਿਹੜਾ ਚੰਗਾ ਦੁਨੀਆ ਦੇ ਵਿੱਚ ਹੋਇਆ ਵਾ ਉਹ ਮੈਂ ਸਾਂਝਾ ਕਰ ਦਿੰਦਾ, ਫਿਰ ਆਪਾਂ ਬ੍ਰੇਕ 'ਤੇ ਜਾਂਦੇ, ਫਿਰ ਤੁਸੀਂ ਵੀ ਜ਼ਰੂਰ ਸੋਚੋ ਵੀ ਕੀ ਤੁਹਾਡੇ ਨਾਲ ਚੰਗਾ ਹੋਇਆ। ਬਹੁਤ ਸਾਰੇ ਨਾ ਇੱਦਾਂ ਦੇ ਇਲਾਕੇ ਨੇ ਦੁਨੀਆ ਦੇ ਵਿੱਚ ਜਿੱਥੇ ਪਾਣੀ ਨਹੀਂ ਪਹੁੰਚ ਪਾਉਂਦਾ, ਜਾਂ ਰੇਗਿਸਤਾਨ ਨੇ ਜਿੱਥੇ ਪਾਣੀ ਨਹੀਂ ਹੁੰਦਾ, ਜਾਂ ਪਹਿਲਾਂ ਤੱਕ ਨਹੀਂ ਹੁੰਦਾ ਸੀ, ਹੁਣ ਉੱਥੇ ਇੱਕ ਆਸ ਉਮੀਦ ਦੀ ਕਿਰਨ ਜਾਗੀ ਹੈ ਕਿ ਉਹਨਾਂ ਇਲਾਕਿਆਂ ਦੇ ਵਿੱਚ ਵੀ ਪਾਣੀ ਹੋ ਸਕੂਗਾ ਬਿਨਾਂ ਕਿਸੇ ਬਿਜਲੀ ਦੇ, ਬਿਨਾਂ ਕਿਸੇ ਬੈਟਰੀ ਦੇ। ਇੱਕ ਐਸਾ ਉਪਕਰਨ ਤਿਆਰ ਕੀਤਾ ਗਿਆ, ਪ੍ਰੋਫੈਸਰ ਉਮਰ ਯਾਗੀ ਇਹਨਾਂ ਦਾ ਨਾਂ ਹੈ। ਇਹ ਪ੍ਰੋਫੈਸਰ ਸਾਹਿਬ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਬਰਕਲੇ ਅਤੇ ਕੈਮਿਸਟਰੀ ਦੇ ਪ੍ਰੋਫੈਸਰ ਨੇ ਉੱਥੇ, ਅਤੇ ਉਹਨਾਂ ਨੇ ਇੱਕ ਯੰਤਰ ਇੱਦਾਂ ਦਾ ਤਿਆਰ ਕੀਤਾ ਵਾ ਜਿਹਦੇ ਨਾਲ ਹੁਣ ਦੁਨੀਆ ਭਰ ਦੇ ਵਿੱਚ ਇਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ। ਆਪਾਂ ਜੇ ਵੈਸੇ ਪਿੱਛੇ ਝਾਤੀ ਮਾਰੀਏ ਤਾਂ ਇਹ ਕੋਈ ਮਤਲਬ ਖੋਜ ਹੁਣ ਨਹੀਂ ਹੋਈ, ਇਹ ਖੋਜ ਦੀ ਸ਼ੁਰੂਆਤ ਹੋਈ ਸੀ 1990 ਦੇ ਵਿੱਚ। ਪ੍ਰੋਫੈਸਰ ਉਮਰ ਯਾਗੀ ਜਿਹੜੇ ਨੇ 1990 ਦੇ ਦਹਾਕੇ ਦੇ ਅਖੀਰੀ ਸਮੇਂ ਦੇ ਵਿੱਚ ਪਹਿਲੀ ਵਾਰ ਇਹਨਾਂ ਨੇ ਮੈਟਲ ਔਰਗੈਨਿਕ ਫਰੇਮਵਰਕ ਯਾਨੀ ਕਿ MOF ਇਹਨੂੰ ਕਹਿੰਦੇ ਆ, ਮੈਟਲ ਔਰਗੈਨਿਕ ਫਰੇਮਵਰਕ ਦੀ ਇਹਨਾਂ ਨੇ ਖੋਜ ਕੀਤੀ ਸੀ ਉਸ ਸਮੇਂ। ਸੋ ਉਸ ਸਮੇਂ ਇਹਦਾ ਮੁੱਖ ਮਕਸਦ ਵੈਸੇ ਹੋਰ ਸੀ ਕੁਛ, ਇਹਦਾ ਮਕਸਦ ਇਹ ਸੀ ਵੀ ਗੈਸਾਂ ਜਿਵੇਂ ਕਿ ਹਾਈਡਰੋਜਨ ਅਤੇ ਕਾਰਬਨ ਹਾਈਡਰੋਕਸਾਈਡ ਆ ਉਹਨੂੰ ਸਟੋਰ ਕਰਨ ਦੇ ਲਈ ਇਹ ਕੋਈ ਕਰ ਰਹੀ ਪ੍ਰੀਖਣ। ਅਤੇ ਉਸ ਤੋਂ ਬਾਅਦ ਫਿਰ ਪਾਣੀ ਕੱਢਣ ਦਾ ਜਿਹੜਾ ਪਹਿਲਾ ਸਫਲ ਪ੍ਰਯੋਗ ਹੋਇਆ ਉਹ 2017 ਦੇ ਵਿੱਚ ਹੋਇਆ ਸੀ। ਉਸੇ ਤੋਂ ਬਾਅਦ ਫਿਰ ਇਹਨਾਂ ਦਾ ਧਿਆਨ ਇੱਧਰਲੇ ਪਾਸੇ ਨੂੰ ਲੱਗ ਗਿਆ। ਸੋ ਉਸ ਤੋਂ ਬਾਅਦ ਫਿਰ ਜਿਹੜਾ ਪਹਿਲਾ ਪ੍ਰਯੋਗ ਇਹਨਾਂ ਦਾ ਉਹਦੇ ਵਿੱਚ ਇਹ ਪਾਇਆ ਗਿਆ ਕਿ 20-30% ਨਮੀ ਵਾਲੀ ਜਿਹੜੀ ਹਵਾ ਆ ਉਹਦੇ ਵਿੱਚੋਂ ਪਾਣੀ ਕੱਢਿਆ ਜਾ ਸਕਦਾ, ਪਰ ਇਸ ਤੋਂ ਘੱਟ ਵਾਲੀ ਦੇ ਵਿੱਚੋਂ ਵੀ ਹੁਣ ਇਹਨਾਂ ਨੇ ਕੱਢ ਵਿਖਾਇਆ। ਖੈਰ 2018 ਦੇ ਵਿੱਚ ਤਾਂ ਫਿਰ ਰੇਗਿਸਤਾਨ ਦੇ ਵਿੱਚ ਖੜ ਕੇ ਅਤੇ ਪ੍ਰੀਖਣ ਕੀਤਾ ਗਿਆ। ਅਮੈਰੀਕਾ ਦੇ ਜਿਹੜਾ ਐਰੀਜ਼ੋਨਾ ਰੇਗਿਸਤਾਨ ਹੈ ਉਹਦੇ ਵਿੱਚ ਉਹ ਥਾਂ ਜਿੱਥੇ ਬਿਲਕੁਲ ਪਾਣੀ ਜਿਹੜਾ ਔਖਾ ਹੀ ਪਹੁੰਚਦਾ ਸੀ ਜਾਂ ਹਵਾ 'ਚ ਨਮੀ ਬਹੁਤ ਘੱਟ ਸੀ ਉਸ ਜਗ੍ਹਾ ਦੇ ਉੱਤੇ ਦਾ ਜਾ ਕੇ ਪ੍ਰੀਖਣ ਕੀਤਾ ਅਤੇ ਉਹ ਸਫਲ ਹੋ ਗਿਆ। ਫਿਰ ਇਹਦੇ ਉੱਤੇ ਇੱਦਾਂ ਵਿਸ਼ਵਾਸ ਨਹੀਂ ਜਿਤਾਇਆ ਜਾ ਸਕਦਾ। ਫਿਰ ਇਹਨੂੰ ਹੋਰ ਫਰਦਰ ਇਹਨੂੰ ਚੈੱਕ ਕੀਤਾ ਗਿਆ ਕਿ ਕੀ ਇਹ 10 ਗੁਣਾ ਜਿੱਥੇ 10% ਸਿਰਫ ਪਾਣੀ ਦੀ ਨਮੀ ਆ ਹਵਾ ਦੇ ਵਿੱਚ ਕੀ ਉੱਥੇ ਕੰਮ ਕਰਦਾ। ਸੋ ਪਿਛਲੇ ਕੁਛ ਸਾਲਾਂ ਤੋਂ ਇਹ ਟੈਕਨੋਲੋਜੀ ਨੂੰ ਜਿਹੜਾ ਵਾ ਫਿਰ ਸਸਤਾ ਕਰਨ ਦੇ ਉੱਤੇ ਵੀ ਪ੍ਰਯੋਗ ਕੀਤੇ ਗਏ ਕਿਉਂਕਿ ਇਹ ਟੈਕਨੋਲੋਜੀ ਕਾਫੀ ਮਹਿੰਗੀ ਸੀ। 2021 ਅਤੇ 24 ਦੇ ਦਰਮਿਆਨ ਇਹ ਸਾਰੇ ਜਿਹੜੇ ਪ੍ਰੀਖਣ ਕੀਤੇ ਗਏ, ਪਹਿਲਾਂ ਦੇ ਨਾਲੋਂ 10 ਗੁਣਾ ਜਿਹੜਾ ਹੋਰ ਵਧੇਰੇ ਇਹਨੂੰ ਜਿਹੜਾ ਸਪੰਜੀ ਬਣਾਇਆ ਗਿਆ ਯਾਨੀ ਕਿ ਹੋਰ ਵੱਧ ਜਿਹੜਾ ਪਾਣੀ ਦੇ ਵਿੱਚੋਂ ਸੋਰੀ ਪਾਣੀ ਨਮੀ ਦੇ ਵਿੱਚੋਂ ਇਹ ਸੋਖ ਸਕੇ ਸੁੱਕੀ ਜਿੱਥੇ ਕੁਛ ਨਹੀਂ ਉੱਥੋਂ ਵੀ। ਅਤੇ ਹੁਣ ਇਸ ਟਾਈਮ ਦੇ ਉੱਤੇ ਆਪਾਂ ਤੁਹਾਡੇ ਨਾਲ ਤਾਂ ਸ਼ੇਅਰ ਕਰ ਰਹੇ ਹਾਂ ਜਾਂ ਹੁਣ ਸਾਡੇ ਲਈ ਇਹ ਸੋਹਣੀ ਖਬਰ ਤਾਂ ਆ ਕਿਉਂਕਿ ਇਸ ਸਮੇਂ ਇਹ ਟੈਕਨੋਲੋਜੀ ਜਿਹੜੀ ਆ ਹੁਣ ਸਾਰੇ ਪ੍ਰਯੋਗ ਹੋ ਗਏ ਅਤੇ ਬਾਹਰ ਆ ਗਈ ਆ, ਹੁਣ ਇਹ ਮਾਸ ਪ੍ਰੋਡਕਸ਼ਨ ਦੇ ਲਈ ਚਲੀ ਗਈ ਆ, ਇਸ ਕਰਕੇ ਖਬਰ ਫਿਰ ਦੁਬਾਰਾ ਚਰਚਾ ਦੇ ਵਿੱਚ ਆ। ਸੋ ਇਸ ਖੋਜ ਦੀ ਮਹੱਤਤਾ ਇਹ ਆ ਕਿ ਲਗਭਗ ਦੁਨੀਆ ਭਰ ਦੇ ਵਿੱਚ ਆਪਾਂ ਕਹਾਂਗੇ ਸਾਨੂੰ ਜਿਹੜਾ ਪਾਣੀ ਸੌਖਾ ਮਿਲਦਾ ਵਾ ਜਾਂ ਆਪਾਂ ਨੂੰ ਕਦੀ ਕਿੱਲਤ ਨਹੀਂ ਆਈ, ਪਰ ਸਾਨੂੰ ਉਹਨਾਂ ਲੋਕਾਂ ਦਾ ਬਾਰੇ ਸੋਚਣਾ ਚਾਹੀਦਾ, ਦੁਨੀਆ ਦੀ 1/3 ਆਬਾਦੀ ਹੈ ਜਿਨ੍ਹਾਂ ਜਿਹੜੇ ਪਾਣੀ ਦੀ ਕਿੱਲਤ ਵਾਲੇ ਇਲਾਕਿਆਂ 'ਚ ਰਹਿੰਦੇ ਆ, ਹਮੇਸ਼ਾ ਹੀ ਜਿਨ੍ਹਾਂ ਨੂੰ ਕਰੋੜਾਂ ਰੁਪਈਆ ਇਸੇ ਪਾਸੇ ਖਰਚਣਾ ਪੈਂਦਾ ਵਾ, ਕਰੋੜਾਂ ਲੀਟਰ ਪਾਣੀ ਦੀ ਨਮੀ ਜਿਹੜੀ ਆ ਉਹਨਾਂ ਨੂੰ ਬਣਾ ਕੇ ਰੱਖਣੀ ਪੈਂਦੀ ਆ। ਸੋ ਇਸ ਖੋਜ ਦੇ ਨਾਲ ਉਹ 1/3 ਆਬਾਦੀ ਤੱਕ ਪਾਣੀ ਹੁਣ ਪਹੁੰਚ ਜੂਗਾ। ਹੁਣ ਇਹ ਕੰਮ ਕਿਹੜੇ ਤਰੀਕੇ ਦੇ ਨਾਲ ਕਰਦਾ ਵਾ? ਜੇ ਇਹਨੂੰ ਕਹਿੰਦੇ ਕਿ ਰਾਤ ਦੇ ਸਮੇਂ ਹਵਾ ਦੇ ਵਿੱਚ ਇਹਨੂੰ ਰੱਖ ਦਿੱਤਾ ਜਾਂਦਾ ਅਤੇ ਉਸ ਤੋਂ ਬਾਅਦ ਇਹ ਪਾਣੀ ਦੇ ਜਿਹੜੇ ਕਾਣੇ ਆ ਹਵਾ ਦੇ ਵਿੱਚੋਂ ਉਹਨਾਂ ਨੂੰ ਖਿੱਚ ਕੇ ਇੱਕ ਸਪੰਜ ਦੀ ਤਰ੍ਹਾਂ ਜਿੱਦਾਂ ਆਪਾਂ ਭਾਂਡੇ ਧੋਣ ਵਾਲਾ ਸਪੰਜ ਵਰਤਦੇ ਹਾਂ ਉਹਦੇ ਵਿੱਚ ਆਪਾਂ ਜਮ੍ਹਾਂ ਕਰ ਲੈਂਦਾ। ਫਿਰ ਉਸ ਤੋਂ ਬਾਅਦ ਦਿਨ ਦੇ ਸਮੇਂ ਜਦੋਂ ਸੂਰਜ ਨਿਕਲਦਾ ਵਾ, ਕਿਉਂ ਆਫਕੋਰਸ ਉਹਨਾਂ ਥਾਵਾਂ ਦੇ ਉੱਤੇ ਸੂਰਜ ਜਿਹੜਾ ਉਹ ਜ਼ਿਆਦਾ ਚਮਕਦਾ, ਜ਼ਿਆਦਾ ਗਰਮੀ ਹੁੰਦੀ ਆ, ਅਤੇ ਉਹਦੇ ਨਾਲ ਗਰਮੀ ਦੇ ਨਾਲ ਜਿਹੜੇ MOF ਆ ਉਹ ਆਪਣੇ ਅੰਦਰ ਜਮ੍ਹਾਂ ਹੋਇਆ ਪਾਣੀ ਜਿਹੜਾ ਵਾ ਉਹ ਭਾਫ ਬਣਾ ਕੇ ਬਾਹਰ ਕੱਢ ਦਿੰਦੇ ਆ। ਅਤੇ ਉਸ ਤੋਂ ਬਾਅਦ ਫਿਰ ਅਗਲੀ ਪ੍ਰਕਿਰਿਆ ਇਹਦੀ ਇੱਦਾਂ ਹੈ ਕਿ ਇਹਨੂੰ ਇੱਕ ਕੰਡੈਂਸਰ ਦੇ ਰਾਹੀਂ ਫਿਰ ਦੁਬਾਰਾ ਤੋਂ ਪਾਣੀ ਦੇ ਵਿੱਚ ਤਬਦੀਲ ਕੀਤਾ ਜਾਂਦਾ ਅਤੇ ਫਿਰ ਉਹਨੂੰ ਜਿਹੜਾ ਵਾ ਉਹ ਪੀਣ ਦੇ ਕਾਬਲ ਹੋ ਜਾਂਦਾ। ਇਹ ਨਾਲ ਦੀ ਨਾਲ ਉਹ ਫਿਲਟਰ ਵੀ ਕਰਦਾ ਵਾ ਉਸ ਚੀਜ਼ ਨੂੰ। ਹੁਣ ਇਹਦੀ ਵੱਡੀ ਗੱਲ ਇਹ ਆ ਵੀ ਇਹਦੇ ਲਈ ਬਿਜਲੀ ਵੀ ਨਹੀਂ ਚਾਹੀਦੀ, ਇਹਦੇ ਲਈ ਕੋਈ ਬੈਟਰੀ ਵੀ ਨਹੀਂ ਚਾਹੀਦੀ, ਇਹ ਸੂਰਜ ਦੀ ਰੋਸ਼ਨੀ ਦੇ ਉੱਤੇ ਹੀ ਕੰਮ ਕਰਦਾ। ਸੋ ਇਹ ਜਿਹੜਾ ਪਿਛਲੇ 2000 ਤੋਂ ਲੈ ਕੇ 2024 ਤੱਕ ਇਹ ਇਹਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ। ਸੋ ਹੁਣ ਇਸ ਟਾਈਮ ਦੇ ਉੱਤੇ ਰੇਗਿਸਤਾਨ ਦੇ ਇਲਾਕਿਆਂ ਦੇ ਵਿੱਚ ਇਹ 10-20% ਜਿੱਥੇ ਸਿਰਫ ਨਮੀ ਆ ਉਹਨਾਂ ਇਲਾਕਿਆਂ ਦੇ ਵਿੱਚ ਵੀ ਇਹ ਕੰਮ ਵਧੀਆ ਇਹਨੇ ਕੀਤਾ ਵਾ। ਸੋ ਇਹਦੇ ਰਾਹੀਂ ਹੁਣ ਪਾਣੀ ਜਿਹੜਾ ਮਿਲਦਾ ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਹਨੂੰ ਫਰਦਰ ਫਿਲਟਰ ਵੀ ਕਰਨ ਦੀ ਲੋੜ ਨਹੀਂ, ਕਈ ਥਾਵਾਂ ਦੇ ਉੱਤੇ ਦੁਨੀਆ 'ਚ ਪਾਣੀ ਅਵੇਲੇਬਲ ਆ ਪਰ ਉਹ 'ਚ ਧੂੜ ਮਿੱਟੀ ਦੇ ਕਾਣੇ ਇੰਨੇ ਕੁ ਹੁੰਦੇ ਆ, ਹਾਨੀਕਾਰਕ ਕਾਣੇ ਇੰਨੇ ਹੁੰਦੇ ਆ ਵੀ ਫਿਰ ਦੁਬਾਰਾ ਤੋਂ ਉਹਨਾਂ ਨੂੰ ਫਿਲਟਰ ਦੇ ਵਿੱਚ ਯਾਨੀ ਕਿ ਜਿੱਦਾਂ ਆਪਾਂ ਲਾਉਂਦੇ ਹਾਂ ਔਰ ਲਾਉਂਦੇ ਹਾਂ, ਸੋ ਉਹ ਸਾਰਾ ਕੁਛ ਕਰਨ ਦੀ ਲੋੜ ਨਹੀਂ, ਉਹ ਵੀ ਸਾਰਾ ਕੁਛ ਹੋਣਾ ਇਹਦੇ ਵਿੱਚ ਹੀ ਹੋਜੂਗਾ। ਸੋ ਹੁਣ ਦੂਰ ਦਰੇਡੇ ਜਿਹੜੇ ਇਲਾਕੇ ਸੀ ਕਬੀਲੇ ਹੀ ਜਿੱਥੇ ਲੋਕਾਂ ਨੂੰ ਅੱਜ ਵੀ ਮੈਂ ਖਿਆਲ ਰਾਜਸਥਾਨ 'ਚ ਵੇਲੇ ਬੜੇ ਇਲਾਕੇ ਨੇ ਕਿਲੋਮੀਟਰਾਂ ਤੱਕ ਲੋਕਾਂ ਨੂੰ ਚੱਲ ਕੇ ਜਾਣਾ ਪੈਂਦਾ ਪਾਣੀ ਲੈ ਕੇ ਆਉਣ ਦੇ ਲਈ। ਇਸ ਤੋਂ ਬਾਅਦ ਫਿਰ ਜਿਹੜੇ ਇਲਾਕਿਆਂ ਦੇ ਵਿੱਚ ਭੂਚਾਲ ਆ ਜਾਂਦੇ ਨੇ, ਹੜ੍ਹ ਆ ਜਾਂਦੇ ਨੇ, ਉਹਨਾਂ ਇਲਾਕਿਆਂ ਦੇ ਵਿੱਚ ਕੁਦਰਤੀ ਆਫਤਾਂ ਜਿੱਥੇ ਆਉਂਦੀਆਂ ਨੇ ਉੱਥੇ ਪਾਣੀ ਜਿਹੜਾ ਵਾ ਉਹ ਪਹੁੰਚਾਉਣਾ ਬੜਾ ਔਖਾ ਹੋ ਜਾਂਦਾ ਵਾ। ਪਾਣੀ ਬੋਤਲਾਂ ਦੇ ਵਿੱਚ ਲੈ ਕੇ ਜਾਣਾ ਇਹ ਸਾਨੂੰ ਇੱਦਾਂ ਸੌਖਾ ਲੱਗਦਾ ਪਰ ਜਹਾਜ਼ਾਂ ਦੇ ਜਹਾਜ਼ ਜਿਹੜੇ ਆ ਉਹ ਪਾਣੀ ਹੀ ਲੱਦ ਕੇ ਸਿਰਫ ਲੈ ਕੇ ਜਾਣਾ ਪੈਂਦਾ। ਸੋ ਇਸ ਕਰਕੇ ਬਹੁਤ ਖਰਚਾ ਵੀ ਆਉਂਦਾ ਅਤੇ ਔਖਾ ਵੀ ਹੋ ਜਾਂਦਾ, ਢੋਆ ਢੁਆਈ ਬਹੁਤ ਜ਼ਿਆਦਾ ਮਹਿੰਗੀ ਪੈਂਦੀ ਆ ਅਤੇ ਕਾਫੀ ਜ਼ਿਆਦਾ ਲੋਕ ਇਸੇ ਵਜ੍ਹਾ ਦੇ ਕਰਕੇ ਕਿੱਲਤ ਮਹਿਸੂਸ ਕਰਦੇ ਨੇ। ਸੋ ਹੁਣ ਇਸ ਰਿਸਰਚ ਤੋਂ ਬਾਅਦ ਹੁਣ ਕਿਉਂਕਿ ਇਹਦੀ ਮਾਸ ਪ੍ਰੋਡਕਸ਼ਨ ਹੋ ਕੇ ਅਤੇ ਮਾਰਕੀਟ ਦੇ ਵਿੱਚ ਅਵੇਲੇਬਲ ਹੋ ਜੂਗਾ, ਸਾਡੇ ਤੁਹਾਡੇ ਲਈ ਸ਼ਾਇਦ ਨਹੀਂ, ਰੱਬ ਨਾ ਕਰੇ ਕਦੀ ਲੋੜ ਪਵੇ, ਪਰ ਜਿਹੜੀ ਵੀ ਦੁਨੀਆ ਦੇ ਉੱਤੇ ਮੌਜੂਦ ਇੱਕ ਤਿਹਾਈ ਆਬਾਦੀ ਆ ਉਹਨਾਂ ਦੇ ਲਈ ਇੱਕ ਸੋਹਣੀ ਖਬਰ ਇਸ ਟਾਈਮ, ਉਹਨਾਂ ਨੂੰ ਕਾਫੀ ਇਸ ਚੀਜ਼ ਦੇ ਲਈ ਜਿਹੜਾ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਅਤੇ ਇਹ ਵੀ ਮੰਨਿਆ ਜਾ ਰਿਹਾ ਕਿ ਇਸ ਖੋਜ ਦੇ ਲਈ ਇਹਨਾਂ ਨੂੰ ਕੋਈ ਵੱਡਾ ਪੁਰਸਕਾਰ ਵੀ ਦਿੱਤਾ ਜਾਵੇ।
0: ਸੋ ਇਹ ਸੀ
1: ਚੰਗੀ ਖਬਰ ਅਤੇ ਹੁਣ ਇਸੇ ਚੰਗੀ ਖਬਰ ਦੇ ਨਾਲ ਆਪਾਂ ਇੱਕ ਬ੍ਰੇਕ 'ਤੇ ਜਾਂਦੇ ਹਾਂ ਅਤੇ ਬ੍ਰੇਕ ਤੋਂ ਆ ਕੇ ਅਤੇ ਫਿਰ ਆਪਾਂ ਤੁਹਾਡੇ ਨਾਲ ਬਾਕੀ ਦੀਆਂ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ। ਰੇਡੀਓ ਹਾਂਜੀ 1674 AM।

0: ਕ੍ਰੈਡੀਬਲ ਇੰਡੀਆ ਤ੍ਰੁਗ ਨਿਨਾ ਵਿੱਚ ਆਪਣੀ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
2: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
4: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
5: ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ। ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
6: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ?
7: ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
8: ਕ੍ਰੀਏਟਿਵ ਇਵੈਂਟਸ ਲੈ ਕੇ ਆ ਰਹੇ ਨੇ ਸਾਲ ਦੀ ਸਭ ਤੋਂ ਇੰਤਜ਼ਾਰ ਕੀਤੀ ਗਈ ਸੰਗੀਤਮਈ ਸ਼ਾਮ, ਹੈਰੀਟੇਜ ਟੂਰ 2026, ਡਾਕਟਰ ਸਤਿੰਦਰ ਸਰਤਾਜ।
9: May 2026
8: ਸ਼ਾਮ 6 ਵਜੇ ਮੈਲਬਨ ਦੀ ਸ਼ਾਨ ਰੋਡ ਲੇਵਰ ਅਰੀਨਾ ਵਿੱਚ। ਸਪੋਂਸਰਸ਼ਿਪ ਦੀ ਇਨਫਾਰਮੇਸ਼ਨ ਲਈ ਕਾਲ ਕਰੋ 0426-809-499। ਫਾਰ ਟਿਕਟਸ ਵਿਜ਼ਿਟ tiktek.com.au।
10: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਉਸ ਲਿੰਟਲਸ। ਉਸ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।

0: ਯੂਥ ਜਸਟਿਸ ਵਰਕਰ ਦੇ ਤੌਰ ਤੇ ਤੁਸੀਂ ਹਿਰਾਸਤ ਵਿਚਲੇ ਨੌਜਵਾਨਾਂ ਦੀ ਸਹਾਇਤਾ ਕਰੋਗੇ। ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ। ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ। ਆਥੋਰਾਈਜ਼ਡ ਬਾਈ ਵਿਕਟੋਰੀਅਨ ਗਵਰਨਮੈਂਟ ਮੈਲਬਰਨ।
1: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ। ਮੈਲਬਰਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310। ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au।
2: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ। ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੀ ਹੈ, ਔਰ ਇਹ ਤੀਸਰੀ ਦੋਸਤ ਹੀ ਹੈ ਨਾ।
3: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
4: किथे वज गई तेरी गड्डी?
5: गड्डी ता ठीक हो जू, पर इंश्योरेंस वालियां नू, लीगल वालियां नू एथे प्रदेश विच समझाऊंगा किवें।
4: तेरे वांग किन्ने ही अपने भैन भरावां दी टेंशन मिंटां च दूर कीती है। सिंक स्मैश रिपेयर वालियां ने इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल वर्क एंड पेंट, फ्री लोन कार दी सर्विस मिलदी है, ऑल प्राइवेट एंड इंश्योरेंस ऑथराइज्ड काम ते। फ्री लीगल एडवाइस लई कॉल करो 0383857748 ते। सिंक स्मैश रिपेयर, 8 ग्रेस वे, रेवन हॉल।
6: हमारी लव स्टोरी तो लेजेंडरी बन गई।
7: लेजेंडरी लव स्टोरीज की तो एंडिंग ट्रेजिक होती है।
8: From the makers of Rocky और Rani की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
9: Chand
10: ਇਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
11: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
10: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
11: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
10: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0403-8330-11 ਔਰ ਵਿਜ਼ਿਟ uvfinancial.com.au।
12: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104

0: ਰੇਡੀਓ ਹਾਂਜੀ 1674 ਮੈਂ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਅੱਜ ਦਿਨ ਸ਼ੁੱਕਰਵਾਰ ਦਾ ਅੱਜ 15 ਤਰੀਕ ਮਈ ਦਾ ਮਹੀਨਾ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਤੁਹਾਡਾ ਸਵਾਗਤ ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਜਸਪ੍ਰੀਤ
1: ਹਾਂਜੀ ਬਿਲਕੁਲ ਇੱਕ ਵਾਰੀ ਫਿਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਹਾਨੂੰ ਮਜ਼ਾ ਆਇਆ ਹੋਣਾ ਕੈਫੀ ਦੀ ਕਵਿਤਾ ਸੁਣ ਕੇ ਅਤੇ ਹੁਣ ਜਿਵੇਂ ਸ਼ੁੱਕਰਵਾਰ ਹੈ ਤੁਹਾਨੂੰ ਪਤਾ ਹੀ ਹੈ ਮੂਵੀਜ਼ ਬਹੁਤ ਸਾਰੀ ਰਿਲੀਜ਼ ਹੁੰਦੀ ਹੈ ਅਤੇ ਬਹੁਤ ਸਾਰੀ ਰਿਲੀਜ਼ ਪਿਛਲੇ ਹਫ਼ਤੇ ਵੀ ਹੋਈ ਸੀਗੀ ਜਿਨ੍ਹਾਂ ਦੇ ਵਿੱਚੋਂ ਸੀਗੀ ਦਾਦੀ ਕੀ ਸ਼ਾਦੀ ਉਹ 8 ਤਰੀਕ ਨੂੰ ਹਾਂਜੀ ਕਪਿਲ ਦੀ ਮੈਨੂੰ ਲੱਗਦਾ ਇਹ ਹਮੇਸ਼ਾ ਡਿਫਰੈਂਟ ਹੀ ਟੋਪਿਕ ਲੈ ਕੇ ਆਉਂਦੇ ਨਾ ਇਹ ਵੀ ਕਾਫੀ ਬੋਲਡ ਜਿਹਾ ਟੋਪਿਕ ਹੈ ਨਾ ਦਾਦੀ ਕੀ ਸ਼ਾਦੀ ਹੁਣ ਜੇ ਤੁਸੀਂ ਵੇਖ ਲਈਏ ਆਲਰੇਡੀ ਲੱਗ ਗਈ ਹੈ ਸਿਨੇਮਾ ਘਰਾਂ 'ਚ ਅਤੇ ਤੁਸੀਂ ਜ਼ਰੂਰ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਨੀਤੂ ਸਿੰਘ ਦਾਦੀ ਦਾ ਕਿਰਦਾਰ ਨਿਭਾ ਰਹੇ ਬੜੇ ਸੋਹਣੇ ਲੱਗ ਰਹੇ ਉਹਨਾਂ ਦੇ ਡਾਂਸ ਵਾਲਾ ਇੱਕ ਸੌਂਗ ਬੜਾ ਵਾਇਰਲ ਹੋਇਆ ਸੀਗਾ ਕਿ ਉਹ ਡਾਂਸ ਕਰ ਰਹੀ ਹੈ ਉਹਦੇ ਵਿੱਚ ਅਤੇ ਇੱਕ ਹੋਰ ਮੂਵੀ ਆ ਰਹੀ ਹੈ ਪਤੀ ਪਤਨੀ ਔਰ ਦੋ
0: ਔਰ ਵੋ ਦੋ
1: ਵੋ ਦੋ ਹਾਂ ਉਹਦੇ ਮਤਲਬ ਉਹ ਆਯੁਸ਼ਮਾਨ ਖੁਰਾਨਾ ਦੀ ਮੂਵੀ ਹੈ ਉਹਦੇ ਵਿੱਚ ਤਿੰਨ ਅਲੱਗ ਅਲੱਗ ਹੀਰੋਇਨਸ ਹੈ ਸਾਰਾ ਹੈ ਔਰ ਵਾਮਿਕਾ ਗੱਬੀ ਹੈ ਵਾਮਿਕਾ ਗੱਬੀ ਆ ਰਹੀ ਹੈ ਅਤੇ ਇੱਕ ਹੋਰ ਹੈ ਇੱਕ ਹੋਰ ਦਾ ਮੈਂ ਨਾਮ ਮੈਨੂੰ ਬਿਲਕੁਲ ਸਲਿਪ ਹੋ ਗਿਆ ਮੈਨੂੰ ਯਾਦ ਸੀਗਾ ਅਤੇ ਇਹ ਵੀ ਮੂਵੀ ਜੇ ਤੁਸੀਂ ਵੇਖਣਾ ਚਾਹੁੰਦੇ ਹੋ ਵੇਖ ਸਕਦੇ ਹੋ ਇਹ ਵੀ ਇਹ 15 ਅੱਜ ਹੀ ਰਿਲੀਜ਼ ਹੋਈ ਹੈ ਇਹ ਅਤੇ ਇਹਦੇ ਨਾਲ ਹੀ ਇੱਕ ਹੋਰ ਮੂਵੀ ਅੱਜ ਰਿਲੀਜ਼ ਹੋਈ ਹੈ ਸ਼ੇਰਾ ਪਰਮੀਸ਼ ਵਰਮਾ ਦੀ ਅਤੇ ਪਰਮੀਸ਼ ਵਰਮਾ ਅਤੇ ਇੱਕ ਮਾਨਵ ਵਿੱਚ ਦੋਵੇਂ ਸਟਾਰਰ ਮੂਵੀ ਹੈ ਅਤੇ ਜੇ ਤੁਸੀਂ ਐਕਸ਼ਨ ਪਸੰਦ ਕਰਦੇ ਹੋ ਤੁਹਾਨੂੰ ਸ਼ੇਰਾ ਵਧੀਆ ਲੱਗੇਗੀ
0: ਟ੍ਰੇਲਰ
1: ਕਾਫੀ ਪਸੰਦ ਕੀਤਾ ਜਾ ਰਿਹਾ ਅਤੇ ਉਹਨੇ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ ਵੀ ਹੈ ਪਰਮੀਸ਼ ਵਰਮਾ ਨੇ ਕਿ ਸਾਡੀ ਫਿਲਮ ਪਹਿਲਾਂ ਹੀ ਸ਼ੂਟ ਹੋ ਗਈ ਸੀ ਜੇ ਤੁਸੀਂ ਇਹਨੂੰ ਕਿਹੜੀ ਆਈ ਸੀਗੀ ਜਿਹੜੀ ਤੁਸੀਂ ਮੈਨੂੰ ਕਿਹਾ ਸੀਗਾ ਤੁਹਾਡੇ ਤੋਂ ਦੇਖੀ ਨਹੀਂ ਜਾਣੀ ਹੁਣ ਇਹ ਦੋ ਪਾਰਟ ਆਏ ਜਿਸਦੇ ਦੁਰੰਦਰ ਕਿ ਇਹ ਸਾਡੀ ਫਿਲਮ ਦੁਰੰਦਰ ਤੋਂ ਪਹਿਲਾਂ ਹੀ ਸ਼ੂਟ ਹੋ ਗਈ ਸੀ ਤੁਸੀਂ ਉਹਨੂੰ ਸ਼ੇਰਾ ਨੂੰ ਉਹਦੇ ਨਾਲ ਨਾ ਕੰਪੇਅਰ ਕਰੋ ਡੈਫੀਨੇਟਲੀ ਜਿਹੜੀ ਲੜਾਈਆਂ ਹੁੰਦੀਆਂ ਇਸ ਤਰੀਕੇ ਦੀ ਹੁੰਦੀ ਹੈ ਅਤੇ ਜੇ ਤੁਹਾਨੂੰ ਐਕਸ਼ਨ ਪਸੰਦ ਹੈ ਤੁਸੀਂ ਸ਼ੇਰਾ ਜਾ ਕੇ ਵੇਖ ਸਕਦੇ ਹੋ ਅਤੇ ਇੱਕ ਹੋਰ ਨਵੀਂ ਮੂਵੀ ਦਾ ਟ੍ਰੇਲਰ ਆ ਗਿਆ ਚਾਂਦ ਮੇਰਾ ਦਿਲ ਅਨੰਨਿਆ ਪਾਂਡੇ ਦੀ ਹੈ ਉਹ 22 ਮਈ ਨੂੰ ਆਏਗੀ
0: ਚੰਗੀ ਪਾਂਡੇ ਦੀ ਕੁੜੀ
1: ਹਾਂਜੀ ਹਾਂ ਚੰਕੀ ਪਾਂਡੇ ਦੀ ਕੁੜੀ ਦੀ ਮੂਵੀ ਹੈ ਅਨੰਨਿਆ ਪਾਂਡੇ ਦੀ ਚਾਂਦ ਮੇਰਾ ਦਿਲ ਰੋਮ ਕੌਮ ਜੀ ਹੈ ਰੋਮਾਂਟਿਕ ਕਾਮੇਡੀ ਟਾਈਪ
0: ਰੋਮ ਕੌਮ ਕਿੰਦਾ
1: ਰੋਮਾਂਟਿਕ ਕਾਮੇਡੀ
0: ਅੱਛਾ
1: ਜਿਵੇਂ ਚਿਕ ਫਲਿਕ ਹੁੰਦਾ ਹੈ ਰੋਮ ਕੌਮ ਹੁੰਦਾ ਹੈ ਐਕਸ਼ਨ ਹੁੰਦਾ ਹੈ ਚਿਕ ਫਲਿਕ ਜਿਹੜੀ ਕੁੜੀਆਂ ਨੂੰ ਪਸੰਦ ਆਉਂਦੀ ਹੈ ਡੀ ਡੀ ਐਲ ਜੇ ਦਿਲ ਤੋਂ ਪਾਗਲ ਹੈ ਉਹ ਸਾਰੀ ਚਿਕ ਫਲਿਕ ਹੁੰਦੀ ਹੈ
0: ਅੱਛਾ
1: ਹਾਂ
0: ਓਕੇ
1: ਅਤੇ ਰੋਮ ਕੌਮ ਹੈ ਰੋਮਾਂਟਿਕ ਕਾਮੇਡੀ ਅਤੇ ਮੇਰੀ ਰਿਕਮੈਂਡੇਸ਼ਨ ਦੀ ਜਿਹੜੀ ਮੂਵੀ ਹੈ ਨਾ ਉਹ ਤੁਹਾਨੂੰ ਲੱਭਣੀ ਥੋੜ੍ਹੀ ਜਿਹੀ ਮੁਸ਼ਕਿਲ ਹੋਏਗੀ ਵੈਸੇ ਐਪਲ ਪਲੇ 'ਤੇ ਅਵੇਲੇਬਲ ਹੈ ਉਹ ਬਾਕੀ ਮੈਂ ਤਾਂ ਫਿਲਮ ਫੈਸਟੀਵਲ 'ਚ ਦੇਖੀ ਸੀ ਹਰੀਸ਼ ਚੰਦਰਾਚੀ ਫੈਕਟਰੀ ਇਹ ਮਰਾਠੀ ਮੂਵੀ ਹੈ ਇਹਦੇ 'ਚ ਐਕਚੁਲੀ ਬੇਸਿਕਲੀ ਜੇ ਆਪਾਂ ਗੱਲ ਕਰੀਏ ਇੰਡੀਆ ਦੇ ਵਿੱਚ ਫਿਲਮਾਂ ਕਿਵੇਂ ਆਈ ਐਕਚੁਅਲ ਰੀਅਲ ਪਹਿਲੀ ਫਿਲਮ ਕਿਹਨੇ ਬਣਾਈ ਕੀ ਹੈ ਉਹਦੇ ਉੱਤੇ ਦਾਦਾ ਸਾਹਿਬ ਫਾਲਕੇ ਸੀਗੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਵੇਖੀ ਸੀ ਇੱਕ ਮੂਵੀ ਐਕਚੁਲੀ ਪਹਿਲਾਂ ਕੋਈ ਫਿਲਮਸ ਤਾਂ ਸੀਗੀ ਨਹੀਂ ਬਹੁਤ ਪਹਿਲੇ ਦਾ ਟਾਈਮ ਸੀਗਾ ਦਾਦਾ ਸਾਹਿਬ ਫਾਲਕੇ ਤੋਂ ਵੀ ਪਹਿਲੇ ਦਾ ਅਤੇ ਥੋੜ੍ਹੇ ਥੋੜ੍ਹੇ ਛੋਟੇ ਛੋਟੇ ਟੈਂਟ ਸਿਨੇਮਾ ਲੱਗਦੇ ਸੀਗੇ ਜਦੋਂ ਬ੍ਰਿਟਿਸ਼ ਸੀਗੇ ਇੰਡੀਆ ਦੇ ਵਿੱਚ ਉਹਦੇ ਟੈਂਟ ਸਿਨੇਮਾ ਦੇ ਵਿੱਚ ਵੀ ਉਹ ਆਪਣਾ ਕ੍ਰਿਸਚੈਨਿਟੀ ਜਾਂ ਈਸਾਈ ਧਰਮ ਦਾ ਪ੍ਰਚਾਰ ਕਰਦੇ ਸੀਗੇ ਹਾਂ ਰਿਲੀਜੀਅਸ ਹਾਂ ਹਾਂ ਅਤੇ ਇੱਕ ਵਾਰੀ ਇੱਕ ਇਹ ਬੀਚ ਦੇ ਕੰਢੇ ਸੀਗੇ ਆਪਣੀ ਫੈਮਿਲੀ ਨਾਲ ਅਤੇ ਇਹਨਾਂ ਨੇ ਦੇਖਿਆ ਕਿ ਇਹ ਕੀ ਹੈ ਅਤੇ ਇਹਨਾਂ ਨੂੰ ਬੜੀ ਕਿਉਰੋਸਿਟੀ ਇਹ ਪ੍ਰਿੰਟਿੰਗ ਪ੍ਰੈਸ ਚਲਾਉਂਦੇ ਸੀਗੇ ਅਤੇ ਕਿਉਰੋਸਿਟੀ ਸੀਗੀ ਕਿ ਇਹ ਕੀ ਨਵੀਂ ਚੀਜ਼ ਹੈ ਅਤੇ ਮੈਂ ਵੀ ਦੇਖਣਾ ਅਤੇ ਇਹਨਾਂ ਨੇ ਬੱਚਿਆਂ ਨੂੰ ਬੀਵੀ ਨੂੰ ਕਿਹਾ ਮੈਂ ਆਉਂਦਾ ਕਿਉਂਕਿ ਉਸ ਟਾਈਮ ਛੋਟੀ ਛੋਟੀ ਫਿਲਮਾਂ ਹੁੰਦੀ ਸੀਗੀ ਅਤੇ ਇਹਨਾਂ ਨੇ ਬਰਥ ਆਫ ਚਾਈਲਡ ਵੇਖੀ ਸੀਗੀ ਉਸ ਟਾਈਮ 'ਤੇ ਅਤੇ ਇੰਨੇ ਜ਼ਿਆਦਾ ਐਕਸਾਈਟਿਡ ਹੋ ਗਏ ਕਿ ਆਹ ਕੀ ਚੀਜ਼ ਹੈ ਹੈ ਨਾ ਕਿ ਕਿਵੇਂ ਉਹ ਧੂੰਏ ਨਾਲ ਮਤਲਬ ਉਹ ਪਿਕਚਰਸ ਆ ਰਹੀਆਂ ਹੈ ਨਾ ਇਹ ਮਤਲਬ ਇਹ ਕ੍ਰੇਜ਼ੀ ਹੋ ਗਏ ਅਤੇ ਇਹਨਾਂ ਦੇ ਇਸ ਤਰੀਕੇ ਦੇ ਇਨਸਾਨ ਸੀਗੇ ਜਿਹੜੀ ਕੋਈ ਚੀਜ਼ ਦੇਖ ਲੈਂਦੇ ਸੀ ਨਾ ਲੱਗਦਾ ਸੀਗਾ ਮੈਂ ਵੀ ਟਰਾਈ ਕਰਾਂ ਮੈਂ ਵੀ ਕਰਾਂ ਹੈ ਨਾ ਬਹੁਤ ਜ਼ਿਆਦਾ ਆਰਟਿਸਟ ਇੱਦਾਂ ਹੀ ਹੁੰਦਾ ਜਿਹੜੀ ਚੀਜ਼ ਉਹ ਦੇਖਦਾ ਫਿਰ ਉਸ ਤੋਂ ਆਪਣੀ ਕਲਾ ਬਣਾਉਂਦਾ ਹੈ ਨਾ ਅਤੇ ਇਹਨਾਂ ਨੇ ਫਿਰ ਮੌਕਾ ਮਿਲਿਆ ਇਹਨਾਂ ਨੂੰ ਕਿਉਰੋਸਿਟੀ ਜਾਗੀ ਅਤੇ ਮੌਕਾ ਮਿਲਿਆ ਲਿਊਮੀਅਰ ਬ੍ਰਦਰਸ ਦੀ ਜਿਹੜੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਵਰਲਡ ਦੇ ਵਿੱਚ ਫਿਲਮ ਬਣਾਈ ਸੀਗੀ ਦੋ ਬ੍ਰਦਰ ਸੀਗੇ ਲਿਊਮੀਅਰ ਬ੍ਰਦਰਸ ਉਹਨਾਂ ਨੇ ਉਹਨਾਂ ਦੀ ਫਿਲਮ ਦਾ ਪ੍ਰੀਮੀਅਰ ਸੀਗਾ ਬੰਬੇ ਦੇ ਵਿੱਚ 7 ਜੁਲਾਈ 1896 ਦੇ ਵਿੱਚ ਇਹ ਮੂਵੀ ਇੱਕ ਇਕੱਲੀ ਮੂਵੀ ਨਹੀਂ ਸੀਗੀ ਇਹ ਲਗਭਗ 6 ਜਾਂ 7 ਫਿਲਮਾਂ ਦਾ ਪੈਕੇਜ ਸੀਗਾ ਅਤੇ ਵਾਟਸਨ ਹੋਟਲ ਸੀਗਾ ਬੰਬੇ ਦੇ ਵਿੱਚ ਉੱਥੇ ਇਹ ਪ੍ਰੀਮੀਅਰ ਸ਼ੋਅ ਸੀਗਾ ਅਤੇ ਇਹਨਾਂ ਨੇ ਜਿਵੇਂ ਤਿਵੇਂ ਕਰਕੇ ਸੈਟਿੰਗ ਕਰਕੇ ਉਸ 'ਚ ਗਏ ਵੇਖਣ ਕਿਉਂਕਿ ਇੱਕ ਤਾਂ ਵੇਖ ਹੀ ਲਈ ਸੀ ਇਹਨਾਂ ਨੇ ਲਗਭਗ ਠੀਕ ਠਾਕ ਫੈਮਿਲੀ ਤੋਂ ਸੀਗੇ ਅਤੇ ਇਹਨਾਂ ਨੇ ਉਹ ਇਹਨਾਂ ਨੂੰ ਮਿਲ ਗਿਆ ਜਾਣ ਨੂੰ ਅਤੇ 6 ਫਿਲਮਾਂ ਆਈ ਸੀਗੀ ਉਹਦੇ ਵਿੱਚ ਜਿਹਦੇ ਵਿੱਚ ਜਿਹਦੇ ਨਾਂ ਸੀਗੇ ਵਾਲਸਨ ਸੋਰੀ ਐਂਟਰੀ ਆਫ ਸਿਨੇਮੋਟੋਗ੍ਰਾਫੀ ਸ਼ੋਰਟ ਸ਼ੋਰਟ ਫਿਲਮ ਸੀਗੀ ਜਿਵੇਂ ਐਵੇਂ ਹੀ ਇੱਕ ਸ਼ੋਰਟ ਤੇ ਫਿਲਮ ਖਤਮ ਇੱਦਾਂ ਦੀ ਤੇ ਦ ਅਰਾਈਵਲ ਆਫ ਟ੍ਰੇਨ ਉਹਦੇ ਵਿੱਚ ਟ੍ਰੇਨ ਆ ਰਹੀ ਹੈ ਲੋਕੀ ਚੜ ਰਹੇ ਬਸ ਇਹ ਸੀਨ ਹੈਨਾ ਤੇ ਦ ਸੀ ਬਾਥ ਪਾਣੀ ਦੇ ਵਿੱਚ ਲੋਕੀ ਨਹਾ ਰਹੇ ਤੇ ਡੀਮੋਲੇਸ਼ਨ ਆਫ ਅ ਵਾਲ ਇੱਕ ਦੀਵਾਰ ਗਿਰ ਰਹੀ ਹੈ ਉਹਦਾ ਵੀ ਤੇ ਲਿਵਿੰਗ ਲੀਵਿੰਗ ਦਾ ਫੈਕਟਰੀ ਵਰਕਰਸ ਫੈਕਟਰੀ ਤੋਂ ਜਾ ਰਹੇ ਹੈ ਕੰਮ ਖਤਮ ਕਰਕੇ ਤੇ ਲਾਸਟ ਮੂਵੀ ਸੀਗੀ ਉਹਦੇ ਵਿੱਚ ਲੇਡੀਜ਼ ਐਂਡ ਸੋਲਜਰਸ ਔਨ ਦਾ ਵੀਲਸ ਇਹ ਸਾਰੀਆਂ ਦਾ ਇਹਨਾਂ ਨੇ ਦੇਖ ਲਿਆ ਦਾਦਾ ਸਾਹਿਬ ਫਾਲਕੇ ਨੇ ਫਿਰ ਇਹ ਤੇ ਕ੍ਰੇਜ਼ੀ ਹੋ ਗਏ ਕਹਿੰਦੇ ਇਹ ਚੀਜ਼ ਤੇ ਮੈਂ ਲੈ ਕੇ ਆਉਣੀ ਹੈ ਇਹ ਗੋਰਿਆਂ ਦਾ ਕੰਮ ਹੈ ਤੇ ਭਾਵੇਂ ਕੁਛ ਵੀ ਹੋ ਜਾਵੇ ਮੈਂ ਇਹ ਕਰਨਾ ਹੀ ਕਰਨਾ ਤੇ ਉਹਨਾਂ ਨੇ ਫਿਰ ਜਿਵੇਂ ਤਿਵੇਂ ਆਪਣਾ ਘਰ ਵੇਚਿਆ ਸਮਾਨ ਵੇਚਿਆ ਤੇ ਉਸ ਟਾਈਮ ਤੇ ਲੰਡਨ ਇਹ ਪਾਣੀ ਦੇ ਜਹਾਜ਼ ਤੋਂ ਗਏ ਮਤਲਬ ਲਗਭਗ 100 ਦਿਨ ਲੱਗੇ ਇਹਨਾਂ ਨੂੰ ਜਾਣ ਦੇ ਵਿੱਚ ਤੇ ਗਏ ਆਪਣੇ ਪਰਿਵਾਰ ਨੂੰ ਛੱਡ ਕੇ ਡੈਡੀਕੇਸ਼ਨ ਕਰੇਜ਼ ਸੀਗਾ ਬਹੁਤ ਜ਼ਿਆਦਾ ਤੇ ਗਏ ਇਹ ਪੂਰੀ ਮੂਵੀ ਦੇ ਵਿੱਚ ਮੈਂ ਦੱਸ ਰਹੀ ਹਾਂ ਤੁਹਾਨੂੰ ਕਿੱਦਾਂ ਇਹ ਮੂਵੀ ਇਹ ਹਰੀਸ਼ ਚੰਦਰਾਚੀ ਫੈਕਟਰੀ 'ਚ ਵੀ ਉਹੀ ਦਿਖਾਇਆ ਕਿ ਉਹ ਗਏ ਫਿਰ ਉਹਨਾਂ ਨੇ ਉੱਥੇ ਜਾ ਕੇ ਪਹਿਲਾਂ ਤਾਂ ਕਨਵਿੰਸ ਕੀਤਾ ਕੈਮਰਾ ਖਰੀਦਣ ਵਾਸਤੇ ਤੇ ਇੰਨਾ ਮਹਿੰਗਾ ਕੈਮਰਾ ਸੀਗਾ ਗੋਰੇ ਦੇ ਇਹ ਵੀ ਨਹੀਂ ਰਹੇ ਸੀ ਉਹ ਵੀ ਇੰਡੀਅਨ ਨੂੰ ਤੇ ਬੜੀ ਮੁਸ਼ਕਿਲ ਨਾਲ ਉੱਥੇ ਰਹਿ ਕੇ ਮਹੀਨਾ ਇਹ ਰਹੇ ਉਸ ਤੋਂ ਸਿੱਖਿਆ ਉਹਨੂੰ ਪੈਸਾ ਦਿੱਤਾ ਫਿਰ ਇਹ ਵਾਪਸ ਆਏ ਕੈਮਰਾ ਲੈ ਆਏ ਸਾਰਾ ਕੁਛ ਮਾੜਾ ਮੋਟਾ ਆਉਂਦਾ ਸੀਗਾ ਫਿਰ ਇਹਨਾਂ ਨੇ ਕਿਵੇਂ ਕਿਵੇਂ ਆਪਣੀ ਟੀਮ ਬਣਾਈ ਮੁੰਡੇ ਥੀਏਟਰ ਵਾਲੇ ਛੋਟੇ ਛੋਟੇ ਮਰਾਠੀਆਂ ਦੇ ਵੀ ਜਿਵੇਂ ਆਪਣੇ ਪੰਜਾਬ ਦੇ ਵਿੱਚ ਥੀਏਟਰ ਹੁੰਦਾ ਉੱਥੇ ਮਰਾਠੀ ਵੀ ਛੋਟੇ ਛੋਟੇ ਜਿਹੇ ਥੀਏਟਰ ਹੁਣੇ ਵੀ ਚੱਲਦੇ ਅਤੇ ਇਹਨਾਂ ਨੇ ਜਿਵੇਂ ਤਿਵੇਂ ਕਰਕੇ ਮੁੰਡੇ ਇਕੱਠੇ ਕੀਤੇ ਫਿਰ ਫਿਲਮ ਕੀ ਬਣਾਈ ਹੈ ਅਤੇ ਇਹ ਇੰਨੇ ਕ੍ਰੇਜ਼ੀ ਸੀਗੇ ਹੁਣ ਜਿਵੇਂ ਚਾਹ ਦਾ ਕੱਪ ਵੀ ਹੱਥ 'ਚ ਫੜਿਆ ਨਾ ਅਤੇ ਕੱਪ ਦੀ ਜਿਹੜੀ ਡੰਡੀ ਹੁੰਦੀ ਹੈ ਅਤੇ ਉਹਨੂੰ ਵੀ ਇਹਨਾਂ ਨੇ ਫਰੇਮ ਵਾਂਗ ਦੇਖਣਾ ਉਹਦੇ 'ਚੋਂ ਵੀ ਅੱਖ ਪਾ ਕੇ ਦੇਖਣੀ ਕਿ ਇਹ ਵੀ ਇਹਦੇ ਵਿੱਚ ਕੀ ਕਵਰ ਹੋ ਰਿਹਾ ਜਿਵੇਂ ਆਪਾਂ ਹੱਥ ਨੂੰ ਆਪਾਂ ਗੋਲ ਕਰਦੇ ਹਾਂ ਦੇਖਦੇ ਨਾ ਕਿੰਨਾ ਕੁਛ ਆ ਰਿਹਾ ਈਵਨ ਹੁਣ ਵੀ ਜਿਹੜੇ ਵੱਡੇ ਵੱਡੇ ਡਾਇਰੈਕਟਰ ਹੁੰਦੇ ਤੇ ਉਹ ਇੱਦਾਂ ਹੀ ਦੇਖਦੇ ਨਾ ਸ਼ਾਰਟ ਨੂੰ ਇੱਕ ਅੱਖ ਬੰਦ ਕਰਕੇ ਤੇ ਇਹਨਾਂ ਨੇ ਹਰ ਇੱਕ ਚੀਜ਼ 'ਚੋਂ ਮਤਲਬ ਜਿਵੇਂ ਹਰ ਇੱਕ ਕੋਈ ਇਹਨਾਂ ਨੂੰ ਪਾਗਲ ਹੀ ਕਹਿਣ ਲੱਗਿਆ ਸੀਗਾ ਇਹਨਾਂ ਨੂੰ ਇੰਨਾ ਫਿਤੂਰ ਸੀਗਾ ਇਹਨਾਂ ਨੇ ਜਿਵੇਂ ਤਿਵੇਂ ਕਰਕੇ ਹਰੀਸ਼ ਚੰਦਰ ਰਾਜਾ ਹਰੀਸ਼ ਚੰਦਰ ਸੀਗੇ ਜਿਹੜੇ ਉਹਨਾਂ ਦੀ ਸਟੋਰੀ ਬਣਾਈ ਫਿਰ ਇਹਨਾਂ ਨੇ ਕਾਸਟ ਬਣਾਈ ਫਿਰ ਮੁੰਡੇ ਮੁੰਡੇ ਕਲੈਕਟ ਕੀਤੇ ਸਾਰੇ ਅਤੇ ਇਹ ਫਸਟ ਮੂਵੀ ਬਣਾਈ ਸੀਗੀ ਅਤੇ ਇਸ 'ਚ ਜਿਹੜੀ ਪਹਿਲੀ ਹੀਰੋਇਨ ਸੀਗੀ ਹੀਰੋਇਨ ਵੀ ਉਸ ਟਾਈਮ ਦੇ ਉਹ ਟਾਈਮ ਦੇ ਵਿੱਚ ਜਨਾਨੀਆਂ ਘਰੋਂ ਬਾਹਰ ਨਹੀਂ ਨਿਕਲਦੀ ਅਤੇ ਬੰਦਿਆਂ ਨਾਲ ਫਿਲਮ 'ਚ ਕਿਵੇਂ ਆ ਜਾਣ ਈਵਨ ਉਹ ਇਸ ਤਰੀਕੇ ਦਾ ਟਾਈਮ ਸੀਗਾ ਜਿਹੜੇ ਗਾਣੇ ਵੀ ਗਾਉਂਦੇ ਸੀਗੇ ਫਿਲਮ ਮਤਲਬ ਐਵੇਂ ਵੀ ਅਤੇ ਉਹ ਸਿਰਫ ਵੈਸ਼ਾ ਹੀ ਗਾਉਂਦੀ ਸੀਗੀ ਗਾਣੇ ਉਹ ਕੁਛ ਸੀਗਾ ਹੀ ਨਹੀਂ ਇਹ ਕਲਚਰ ਨੂੰ ਬੜਾ ਬੁਰਾ ਮੰਨਦੇ ਸੀਗੇ ਫਿਰ ਇਹਨਾਂ ਨੇ ਇਹਨਾਂ ਦਾ ਮਤਲਬ ਜਿਹੜਾ ਇੱਕ ਮੁੰਡਾ ਇਹਨਾਂ ਦੇ ਨਾਲ ਕੰਮ ਕਰਦਾ ਸੀਗਾ ਇਹ ਫਰਨੀਚਰ ਦਾ ਕੰਮ ਪ੍ਰਿੰਟਿੰਗ ਦਾ ਬੜੇ ਛੋਟੇ ਛੋਟੇ ਬਹੁਤ ਸਾਰੇ ਕੰਮ ਕਰਦੇ ਇਹਨਾਂ ਨੇ ਪੂਰਾ ਸੈੱਟ ਵੀ ਖੁਦ ਹੀ ਤਿਆਰ ਕੀਤਾ ਸਭ ਕੁਛ ਅਤੇ ਇੱਕ ਮੁੰਡਾ ਕੰਮ ਕਰਦਾ ਸੀਗਾ ਉਹ ਯੰਗ ਜਿਹਾ ਸੀਗਾ ਹੈ ਨਾ 14-15 ਸਾਲ ਦਾ ਉਹਦੀ ਨਾ ਛੋਟੀ ਛੋਟੀ ਜਿਹੀ ਕਲਾਈਆਂ ਨਾਜੁਕ ਦੀ ਸੀਗੀ ਅਤੇ ਇੱਕ ਦਿਨ ਉਹ ਇਹਨਾਂ ਨੂੰ ਚਾਹ ਫੜਾ ਰਿਹਾ ਅਤੇ ਉਹਨਾਂ ਨੇ ਕਲਾਈ ਵੇਖੀ ਕਹਿੰਦੇ ਯਾਰ ਇਹ ਤਾਂ ਨਾ ਇੱਕ ਮਤਲਬ ਨਾ ਇੱਕ ਤਾਂ ਫੀਮੇਲ ਦੀ ਕਲਾਈ ਹੈ ਅਤੇ ਉਹਨੂੰ ਕਨਵਿੰਸ ਕੀਤਾ ਉਹਦਾ ਅੰਨਾ ਸਾਲੂਕੇ ਨਾਂ ਸੀਗਾ ਉਹਨੂੰ ਕਨਵਿੰਸ ਕੀਤਾ ਕਿ ਤੂੰ ਹੀਰੋਇਨ ਬਣ ਅਤੇ ਜੇ ਕੋਈ ਤੁਹਾਨੂੰ ਪੁੱਛੇ ਨਾ ਪਹਿਲੀ ਹੀਰੋਇਨ ਕਿਹੜੀ ਸੀਗੀ ਅਤੇ ਉਹ ਹੀਰੋਇਨ ਹੀ ਐਕਚੁਅਲੀ ਹੀਰੋ ਹੀ ਸੀਗਾ ਅੰਨਾ ਸਾਲੂਕੇ ਅਤੇ ਇਹ ਮੂਵੀ ਤੁਸੀਂ ਵੇਖੋਗੇ ਨਾ ਮਤਲਬ ਤੁਹਾਨੂੰ ਇੰਨਾ ਮਜ਼ਾ ਆਉਣਾ ਇਹ ਮੂਵੀ ਦੇ ਵਿੱਚ ਕਿ ਤੁਸੀਂ ਕਹੋਗੇ ਕਿ ਯਾਰ ਕਿਵੇਂ ਮਤਲਬ ਇਹ ਅੱਜ ਜਿਹੜੀ ਇੰਡਸਟਰੀ ਹੈ ਆਪਾਂ 3D 4D ਕਿੱਥੋਂ ਸ਼ੁਰੂ ਹੋਈ ਅਤੇ ਉਹਨਾਂ ਦੇ ਨਾਂ 'ਤੇ ਹੀ ਅਵਾਰਡ ਵੀ ਇਹ ਦਾਦਾ ਸਾਹਿਬ ਫਾਲਕੇ ਮੋਸਟ ਰਿਨੋਨਡ ਅਵਾਰਡ ਹੈ ਨੈਸ਼ਨਲ ਅਵਾਰਡ ਦੇ ਬਾਅਦ ਪਲੱਸ ਜਿਹੜੀ ਫਿਲਮ ਸਿਟੀ ਹੈ ਬੋਂਬੇ ਫਿਲਮ ਸਿਟੀ ਹੈ ਉਹ ਵੀ ਦਾਦਾ ਸਾਹਿਬ ਫਾਲਕੇ ਫਿਲਮ ਸਿਟੀ ਹੀ ਹੈ ਅਤੇ ਅੱਜ ਲਗਭਗ 113 ਸਾਲ ਹੋ ਗਏ ਫਿਲਮ ਇੰਡਸਟਰੀ ਨੂੰ ਬਣੇ ਅਤੇ ਉੱਥੋਂ ਸ਼ੁਰੂਆਤ ਹੋਈ ਕਿ ਉਹਨਾਂ ਨੇ ਇੱਕ ਟੈਂਟ 'ਚ ਮੂਵੀ ਦੇਖੀ ਫਿਰ ਕਿਵੇਂ ਇੱਕ ਜਾ ਕੇ ਸ਼ਾਰਟ ਫਿਲਮ ਦਾ ਪੈਕੇਜ ਵੇਖਿਆ ਫਿਰ ਕਿਵੇਂ ਉਹ ਕੈਮਰਾ ਖਰੀਦ ਕੇ ਲਾਇਆ ਕਿਵੇਂ ਹੁਣ ਬੀਵੀ ਵੀ ਰੁੱਸ ਕੇ ਚਲੀ ਗਈ ਕਿ ਤੂੰ ਸਾਰਾ ਪੈਸਾ ਹੀ ਇਸ 'ਚ ਲਾ ਰਿਹਾ ਹੈ ਇਹੋ ਜਿਹੇ ਕੰਮ 'ਚ ਜਿਹਦਾ ਕੋਈ ਬੈਨੀਫਿਟ ਹੈ ਹੀ ਨਹੀਂ 8-8, 10-10 ਮੁੰਡੇ ਇਸ ਘਰ 'ਚ ਰਹਿੰਦੇ ਮਤਲਬ ਉਹਨਾਂ ਨੇ ਪੂਰੀ ਜ਼ਿੰਦਗੀ ਲਗਾਤੀ ਇੱਕ ਮੂਵੀ ਲਈ ਅਤੇ ਉਹ ਮੂਵੀ ਵੀ ਸਾਇਲੈਂਟ ਮੂਵੀ ਸੀਗੀ ਫਿਰ ਉਹਦੇ ਬਾਅਦ ਸਾਇਲੈਂਟ ਮੂਵੀਜ਼ ਦਾ ਟਾਈਮ ਚਾਰਲੀ ਚੈਪਲਿਨ ਇਹ ਸਾਰੀ ਉਸ ਐਰਾ ਦੇ ਵਿੱਚ ਸਾਰੀ ਸਾਇਲੈਂਟ ਮੂਵੀ ਸੀਗੀ ਅਤੇ ਆਪਣੀ ਪਹਿਲੀ ਆਈ ਥਿੰਕ ਬੋਲਣ ਵਾਲੀ ਮੂਵੀ ਆਈ ਸੀ ਉਹਦਾ ਨਾਂ ਸੀਗਾ ਆਲਮ ਆਰਾ ਅਤੇ ਇਹ ਸੀਗੀ ਮਤਲਬ ਕਿੱਥੋਂ ਸ਼ੁਰੂਆਤ ਹੋਈ ਅਤੇ ਜੇ ਤੁਸੀਂ ਅਗਰ ਸਿਨੇਮਾ ਨੂੰ ਪਿਆਰ ਕਰਦੇ ਹੋ ਤਾਂ ਇਹ ਮੂਵੀ ਜ਼ਰੂਰ ਵੇਖਿਓ ਬਹੁਤ ਬਿਊਟੀਫੁਲ ਹੈ ਮੈਂ ਫਿਲਮ ਫੈਸਟੀਵਲ 'ਚ ਵੇਖੀ ਸੀਗੀ ਹਰੀਸ਼ ਚੰਦਰਾਚੀ ਫੈਕਟਰੀ ਹੈ ਮਰਾਠੀ ਦੇ ਵਿੱਚ ਬਟ ਮੰਨੋ ਮੇਰੀ ਗੱਲ ਤੁਹਾਨੂੰ ਫਰਕ ਹੀ ਨਹੀਂ ਪੈਣਾ ਕਿ ਮਰਾਠੀ 'ਚ ਮਤਲਬ ਇੰਨੀ ਪਿਆਰੀ ਉਹਨਾਂ ਨੇ ਉਹ ਕੀਤੀ ਹੈ ਅਤੇ ਜਿਹੜੇ ਕਰੈਕਟਰ ਜਿਨ੍ਹਾਂ ਨੇ ਦਾਦਾ ਸਾਹਿਬ ਫਾਲਕੇ ਦਾ ਰੋਲ ਕੀਤਾ ਮੈਂ ਉਹਨਾਂ ਦਾ ਨਾਂ ਭੁੱਲ ਰਿਹਾ ਕੀ ਪਤਾ ਮੈਨੂੰ ਯਾਦ ਵੀ ਆ ਜਾਏ, ਲੇਕਿਨ ਉਹਨਾਂ ਨੇ ਉਹ ਕੈਰੈਕਟਰ ਨੂੰ ਪੂਰਾ ਜੀਆ, ਮਤਲਬ ਤੁਸੀਂ ਮਤਲਬ ਉਹ ਇੰਨੇ ਡੈਡੀਕੇਟਿਡ ਹੋ ਗਏ ਸੀ, ਮਤਲਬ ਅੱਜ ਆਪਾਂ ਗੱਲ ਕਰਦੇ ਨਾ ਅੱਜ ਦੇ ਕਲਾਕਾਰ ਮੈਥਡ ਸਿਨੇਮਾ 'ਚ ਬਿਲੀਵ ਕਰਦੇ ਕੈਰੈਕਟਰ ਨੂੰ ਜੀਂਦੇ, ਲੇਕਿਨ ਉਸ ਟਾਈਮ ਜਿਹੜਾ ਉਹਨਾਂ ਨੇ ਜੀਆ ਸੀ ਨਾ ਉਹ ਬਾ ਕਮਾਲ ਸੀਗਾ। ਅਤੇ ਹਰੀਸ਼ ਚੰਦਰਾਚੀ ਫੈਕਟਰੀ ਇਹ ਮੂਵੀ ਹੈ, ਜੇ ਤੁਹਾਨੂੰ ਮੌਕਾ ਮਿਲੇ ਜ਼ਰੂਰ ਵੇਖਿਓ
0: ਜੀ। ਸੋ ਜ਼ਰੂਰ ਵੇਖਿਓ ਭਾਈ, ਸਾਡੀ ਕੋਸ਼ਿਸ਼ ਇਹ ਆ ਜਿਹੜੇ ਤਰੀਕੇ ਦੇ ਨਾਲ ਤੁਹਾਨੂੰ ਜਾਸ਼ੀ ਇਹ ਚੀਜ਼ਾਂ ਦੱਸ ਰਹੇ ਆ, ਤਾਂ ਇਹ ਵੀ ਵੀਕਐਂਡ ਉੱਤੇ ਜੇ ਤੁਹਾਡੇ ਕੋਲ ਟਾਈਮ ਹੋਵੇ ਤਾਂ ਤੁਸੀਂ ਇਹ ਫਿਲਮਾਂ ਵੇਖ ਸਕਦੇ। ਮੈਂ ਵੇਖਾਂ ਕੱਢ ਕੇ ਕਿਹੜਾ ਵਾ ਹੀਰੋ, ਵੈਸੇ ਇਹਦੇ ਨਾਲ ਕੀ ਫਰਕ ਪੈਂਦਾ। ਚਲੋ
1: ਬਟ ਇਹ ਤੁਸੀਂ, ਹਾਂ ਮੈਂ ਵੀ ਵੈਸੇ ਮੈਂ ਲੱਭ ਰਹੀ ਸੀ ਕਈ ਕਈ ਜਗ੍ਹਾ ਕਈ ਕਈ ਕੰਟਰੀਜ਼ 'ਚ ਨੈਟਫਲਿਕਸ 'ਚ ਅਵੇਲੇਬਲ ਹੈ, ਆਈ ਐਮ ਨੋਟ ਸ਼ੋਰ ਕਿ ਇੱਥੇ ਅਵੇਲੇਬਲ ਹੈ ਕਿ ਨਹੀਂ। ਅਤੇ
0: ਹਾਂ
1: ਉਹ ਤਾਂ ਆਪਣੇ ਆਪ ਤੁਸੀਂ ਰਿਸਰਚ ਕਰ ਲਓ, ਬਟ ਵੇਖਿਓ ਜ਼ਰੂਰ ਮੌਕਾ ਲੈ ਕੇ, ਤੁਹਾਨੂੰ ਮਜ਼ਾ ਆਏਗਾ
0: ਜੀ। ਨੰਦੂ ਮਾਧਵ,
1: ਨੰਦੂ ਮਾਧਵ,
0: ਹਾਂ ਨੰਦੂ ਮਾਧਵ ਅਤੇ ਵਿਹਾਰੀ ਦੇਸ਼ ਪਾਂਡੇ। ਅੱਛਾ ਵੀ ਮਤਲਬ ਕਲਾਕਾਰ ਵੀ ਕੋਈ ਬਹੁਤ ਉਹ ਨਹੀਂ ਹੈਗੇ,
1: ਛੋਟੇ ਛੋਟੇ ਫਿਲਮਾਂ ਦੇ, ਮਰਾਠੀ ਫਿਲਮਾਂ ਦੇ ਕਲਾਕਾਰ
0: ਜੀ। ਥੈਂਕ ਯੂ ਤੁਹਾਡਾ। ਅਤੇ ਇਸ ਤੋਂ ਇਲਾਵਾ ਇਸ ਵੀਕਐਂਡ ਦੇ ਉੱਤੇ ਤੁਸੀਂ ਜਿੱਥੇ ਜੇ ਐੱਫ ਐੱਲ ਦੇ ਸ਼ੌਕੀਨ ਹੋ ਤਾਂ ਉਹ ਵੇਖ ਸਕਦੇ ਹੋ, ਜੇ ਆਈ ਪੀ ਐੱਲ ਵੇਖਣੀ ਤਾਂ ਘਰੇ ਬੈਠੇ ਵੇਖ ਸਕਦੇ ਹੋ ਤੁਸੀਂ। ਚਲੋ ਟੀ ਵੀ ਦੇ ਉੱਤੇ ਆ ਗਿਆ ਅਤੇ ਉਹ ਤੁਹਾਨੂੰ ਖਬਰਾਂ 'ਚ ਦੱਸ ਹੀ ਚੁੱਕੇ ਹਾਂ ਵੇਰਵਾ। ਅਤੇ ਜੇਕਰ ਤੁਸੀਂ ਈਵੈਂਟ ਵੇਖਣੇ ਤਾਂ ਫਿਰ ਇਸ ਵੀਕਐਂਡ ਦੇ ਉੱਤੇ ਸਤਿੰਦਰ ਸਰਤਾਜ ਕੱਲ੍ਹ ਅਤੇ ਪਰਸੋਂ ਦੇ ਦਿਨ ਰੋਡ ਲਿਵਰ ਅਰੀਨਾ ਦੇ ਵਿੱਚ ਪਰਫੋਰਮ ਕਰਨਗੇ ਅਤੇ ਉਹ ਤੁਸੀਂ ਵੇਖ ਸਕਦੇ ਹੋ ਸ਼ੋਅ ਕੱਲ੍ਹ ਦੇ ਦਿਨ ਦੀਆਂ। ਅਤੇ ਟਿਕਟਾਂ ਤੁਹਾਨੂੰ ਨਹੀਂ ਮਿਲਣਗੀਆਂ, ਹਾਂ ਜੇ ਕੋਈ ਮਿਸ ਮਾਰ ਰਿਹਾ ਤਾਂ ਉਹ ਟਿਕਟ ਤੁਹਾਨੂੰ ਜ਼ਰੂਰ ਮਿਲ ਜੂਗੀ, ਪਰ ਪਰਸੋਂ ਦੇ ਦਿਨ ਦੀਆਂ ਟਿਕਟਾਂ ਤੁਸੀਂ ਲੈ ਸਕਦੇ ਹੋ। ਅਤੇ ਬਾਕੀ ਜਾਣਕਾਰੀਆਂ ਟਿਕਟਾਂ ਦੇ ਜ਼ਰੀਏ ਤੁਹਾਡੇ ਕੋਲ ਪਹੁੰਚ ਚੁੱਕੀਆਂ ਹੋਣਗੀਆਂ, ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਧਿਆਨ ਮਾਰ ਸਕਦੇ ਹੋ। ਅਤੇ ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਅਤੇ ਪ੍ਰੋਗਰਾਮ ਦੇ ਵਿੱਚ ਸਾਡਾ ਆਂਟੀ ਜੀ ਆਏ, ਇਹਨਾਂ ਨੂੰ ਮਿਲੇ ਕਰਦੇ। ਸਤਿ ਸ਼੍ਰੀ ਅਕਾਲ ਆਂਟੀ ਜੀ, ਤੁਸੀਂ ਆਉਂਦੇ ਰਹੋ।
2: ਹੈਲੋ, ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਸਾਰਿਆਂ ਨੂੰ ਜੇਠ ਮਹੀਨੇ ਦੀ ਸੰਗਰਾਂਦ ਦੀਆਂ ਬਹੁਤ ਬਹੁਤ ਵਧਾਈਆਂ।
0: ਥੈਂਕ ਯੂ ਆਂਟੀ ਜੀ, ਥੈਂਕ ਯੂ, ਤੁਹਾਡਾ ਧੰਨਵਾਦ। ਸੰਗਰਾਂਦ ਦੀਆਂ ਬਹੁਤ ਬਹੁਤ ਵਧਾਈਆਂ, ਥੈਂਕ ਯੂ। ਨਾਲੇ ਤੁਹਾਡਾ
2: ਮੈਂ ਵੀ ਯਾਦ ਕਰਾਉਣਾ ਸੁਣਾਉਣਾਗਾ ਭਾਈ, ਆਦਮੀ ਤੇ ਜਨਾਨੀ ਤੇ,
0: ਆਦਮੀ ਤੇ ਜਨਾਨੀ
2: ਤੇ ਕਾਟੋ, ਹਾਂ ਚਿੱਤਰ ਤੇ ਕਾਟੋ।
0: ਓਕੇ,
1: ਅੱਛਾ

ਤੈਨੂੰ ਕਿਉਂ ਹੋਂਕੇ ਭਰ ਭਰ ਰਹਿਨੀ ਐ, ਮੈਂ ਕੱਲਾ ਨੀ ਜਾਂਦਾ ਖੇਤ ਨੂੰ।

0: क्यों हो के पर कहनी है मैं कल्ला नी जांदा खेत नू। ओके जी, बस नहीं
1: वाह आंटी जी,
0: वाह
1: बहुत सोना,
2: वाह, बहुत बहुत
1: वेरी
2: सोना,
1: नाइस।
2: थोड़ी आवाज ही बड़ी वधिया है।
0: मैं क्या कुड़ी कुड़ी कुड़ी ट्रकां सुनाई जाती है, मैं आपा भी सुना दिए ना ट्रकां तो बदल दिए ना, भी खेतां च ही होंदे सीगे।
1: बहुत
0: काटो
1: सोना
0: काटो पता है मैनू जस जी,
1: हाँ?
0: नहीं
1: दसो जी,
2: पता
1: गल
2: नहीं।
1: अहीं ते गालड़ कहने हैं, गालड़ पता जी?
0: हाँ गालड़, हाँ गालड़ असी काट, साढ़े काटो
2: नहीं
0: कहने हैं
1: नहीं तुम की
0: काट।
1: कहते जी फिर, पर को पता तो लगे
2: हाँ
1: कि
2: पता
1: किन्ने
2: लगे गल किस चीज की हो रही है
1: किदा समझाई
0: तुहानू
1: आंटी
0: पता ही
1: उन्होंने
0: नहीं
1: ने
0: मैनू लगता है ना कि
1: है
0: की हुंदी है काटो।
1: ये तो विखा के दसना पैना। वो
2: हाँ
1: गलहरी, गलहरी
2: हाँ अच्छा, गिलहरी,
0: गिलहरी,
2: गिलहरी
1: हाँ
2: बोलते हो,
1: है ना,
0: गिलहरी गिलहरी बोलते हो तुसी
2: हाँ
0: ना।
1: जी हाँ ये
0: हाँ
1: गलहरी बोलते। वो किड़ी हुंदी ही अपने एक ऐड वीकेंड ते प्रोग्राम ही आंदा हुंदा है ना, ओदे विच हुंदी ही वो गलहरी जी भज्जी जांदी है, पछड़ पछड़ ऐड चली जांदी है। हाँ
2: हाँ, पीनट लाइन वास्ते ना वो
1: हाँ
2: नहीं है
1: बा
2: ना।
1: बा बा वो ही
2: चलो
1: हो ही। थैंक यू आंटी जी,
0: ओके जी, लो होर कर ला मिले,
1: थैंक यू आंटी
0: सुन
1: जी,
0: ली,
1: थैंक यू, बहुत वधिया
2: थैंक यू जी।
1: मज़ा आया तुहाडी
2: हाँ
1: सुन के गाना। ते उबी जी तुसी आउंदे रहो, बधाइयां तुहानू जन्मदिन दियां
3: हाँ जी, सत श्री अकाल जी
1: जी,
3: सारिया
1: सत श्री
3: नू,
1: अकाल जी,
2: सत श्री
1: बहुत
2: अकाल
1: बहुत
2: जी,
3: धन्यवाद, इन्हां नू भी बधाइयां जी,
2: बहुत बहुत मुबारकां तुहानू बर्थडे दी, तुहाडे बर्थडे ते तुहाडे बेटे दे
3: धन्यवाद,
2: बर्थडे दी।
3: थैंक यू जी, थैंक यू, जिन्हां ने भी तुहानू दस्सिया जसोवाल साहब ने उन्हां दा भी बहुत बहुत धन्यवाद। उस तो बाद मैंने बहुत सारे मैसेज व्हाट्सएप से आ गए
2: वाह
3: सारे, थैंक यू मेरे। हाँ जी भाई,
1: की ले आयो फिर अज जन्मदिन ते विशेष।
2: हाँ बर्थडे स्पेशल
3: जन्मदिन ते नहीं स्पेशल कुछ नहीं, जन्मदिन ते स्पेशल इदा हैगा कि जिन्ना तुसी मेरी उम्र दा अंदाजा ला सकदे आ, ते बाकी जदों जर्सी ने जंग दी गल शुरू कीती आ,
1: हाँ जी
3: मैं भी थोड़ा जिहा जंग नाल रिलेटेड ही हैगा आ,
2: हाँ जी हाँ जी
3: कि सेम टाइम दी हैगी आ जिस टाइम दी जर्सी ने गल कीती, मतलब ये भी किसे ओदां दी फेमस कोई गल विचों ही गल निकली हुई जिहड़ी उहनूं मैं लिखण दी कोशिश कीती सीगी।
1: हाँ जी हाँ जी
3: ਤੇ ਮੈਂ ਸ਼ਾਇਦ ਬਾਜੀ ਇਹਨੂੰ ਇਦਾਂ ਵੀ ਸਮਝਦਾ ਵੀ ਜਿੱਦਾਂ ਤੁਸੀਂ ਕਹਿੰਦੇ ਨਾ ਵੀ ਜਿਹੜਾ ਤੁਹਾਡੇ ਨਾਲ ਕੁਛ ਵਧੀਆ ਹੋਇਆ ਹੋਵੇ,
1: ਜੀ। ਤੇ
3: ਤੇ
1: ਥੋੜ੍ਹੀ ਆਵਾਜ਼
3: ਮੈਨੂੰ
1: ਕਰ ਲਿਓ
3: ਇਦਾਂ
1: ਤੁਸੀਂ
3: ਲੱਗਦਾ,
1: ਨਾ, ਜੇ ਤੁਸੀਂ ਕੋਈ ਸਪੀਕਰ ਜਾਂ ਕੋਈ ਹੈੱਡਫੋਨ ਵਗੈਰਾ ਲਾਇਆ ਤੇ ਉਹ ਕਰ ਲਓ ਬੰਦ, ਤੇ ਸਿੱਧਾ ਫੋਨ ਲਾ ਲਓ ਤੁਸੀਂ ਕੰਨ ਨੂੰ ਤੇ ਫਿਰ ਸੁਣਾਇਓ।
2: ਥੋੜਾ ਜਿਹਾ
3: ਹਾਂਜੀ ਭਾਜੀ, ਮੈਨੂੰ ਇਦਾਂ ਲੱਗਦਾ ਕਿ ਜਿੱਦਾਂ ਨਾ ਮਤਲਬ ਜਿੱਦਾਂ ਹੁੰਦਾ ਤੁਹਾਡੇ ਨਾਲ ਕੁਛ ਵਧੀਆ ਹੋਇਆ, ਤੇ ਮੈਨੂੰ ਪਰਸਨਲੀ ਇਹ ਲੱਗਦਾ ਕਿ ਜਿੱਦਾਂ ਇਹ ਜਿਹੜੀ ਕਵਿਤਾ ਲਿਖੀ ਹੈ ਮੇਰੇ ਲਈ, ਮੈਨੂੰ ਆਪਣੇ ਆਪ ਨੂੰ ਮਹਿਸੂਸ ਇਦਾਂ ਹੁੰਦਾ ਵੀ ਮੈਂ ਵਧੀਆ ਚੀਜ਼ ਲਿਖ ਲਈ ਕੋਈ।
1: ਗੁੱਡ,
2: ਵਾਹ
1: ਤੁਹਾਨੂੰ ਫੀਲ ਵੇਖ ਕੇ ਤੇ ਤੁਹਾਨੂੰ ਪੜ੍ਹ ਕੇ ਇਦਾਂ ਲੱਗਾ ਵੀ ਕੀ ਲਿਖ ਬੈਠਾ ਉਹ ਵੀ ਓਏ ਉਸ ਟਾਈਪ।
3: ਜਿੱਦਾਂ ਹਾਂਜੀ ਮਤਲਬ ਉਦਾਂ ਦਾ ਆਪਾਂ ਜਿੰਨਾ ਮਰਜ਼ੀ ਲਿਖ ਲਈਏ ਜੋ ਮਰਜ਼ੀ ਕਰ ਲਈਏ, ਬਟ ਕੋਈ ਹੁੰਦਾ ਨਾ ਚੀਜ਼ ਤੁਹਾਨੂੰ ਫੀਲ ਹੁੰਦਾ ਕਿ ਹਾਂ ਯਾਰ ਮੈਂ ਕੋਈ ਗੁੱਡ ਵਰਕ ਕੀਤਾ ਸੀ,
2: ਹਾਂਜੀ ਜੀ
1: ਗੁੱਡ, ਮਾਣ
3: ਤੇ
1: ਮਹਿਸੂਸ
3: ਉਸ
1: ਕਰਦੇ
3: ਤੇ ਫੀਲਿੰਗ ਇੱਦਾਂ ਦੀ ਆਈ ਆਪਣੇ ਆਪ
1: ਆਉਣ
3: ਨੂੰ।
1: ਦਿਓ ਫਿਰ।
3: ਹਾਂਜੀ ਭਾਜੀ, ਜੰਗ ਤਾਂ ਜੰਗ ਚ ਸਦਾ ਜਨੂੰਨ ਹੀ ਰੁਲਦਾ, ਦੋਵੇਂ ਪਾਸੇ ਖੂਨ ਹੀ ਡੁੱਲਦਾ, ਜੰਗ ਲੈਂਦਾ ਆਇਆ ਬਲੀ ਹਮੇਸ਼ਾ ਲੱਖਾਂ ਦੇ ਅਰਮਾਨਾਂ ਦੀ, ਜੰਗ ਤਾਂ ਲੋਕੋ ਜੰਗ ਹੀ ਹੁੰਦੀ, ਦੁਸ਼ਮਣ ਇਹ ਇਨਸਾਨਾਂ ਦੀ, ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ, ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ ਦੀ। ਭਾਜੀ ਜਿੱਦਾਂ ਇਹ ਨਾ ਇਹ ਜਿਹੜੀਆਂ ਲਾਈਨਾਂ ਸੀਗੀਆਂ ਦੋ, ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ ਦੀ, ਇਹ ਜਰਮਨ ਲੈਂਗੁਏਜ ਵਿੱਚ ਲਿਖੋ ਇੱਕ ਕਵਿਤਾ ਸੀਗੀ, ਤੇ ਉਸ ਟਾਈਮ ਤੇ ਕਹਿੰਦੇ ਬਹੁਤ ਜ਼ਿਆਦਾ ਫੇਮਸ ਹੋਈ ਸੀ ਵਰਲਡ ਵਾਰ 1 ਚ,
1: ਓਕੇ
3: ਮਤਲਬ ਐਗਜੈਕਟਲੀ ਇਦਾਂ ਲਾਈਨ ਨਹੀਂ ਸੀਗੀ ਬਟ ਮੈਂ ਇਹਨੂੰ ਆਪਣੇ ਹਿਸਾਬ ਨਾਲ ਥੋੜਾ ਮੋਡੀਫਾਈ ਕੀਤਾ,
1: ਨਹੀਂ ਠੀਕ
3: ਬਟ
1: ਹੈ
3: ਇਹ ਉਸ ਟਾਈਮ ਦੀ ਹੀ ਹੈਗੀ ਆ ਸਪੈਸ਼ਲੀ ਇਹਦੀ।
1: ਜੀ, ਅੱਜ ਵੀ ਸੱਚ ਤੇ ਹੋਈ ਹੈ
3: ਹਾਂਜੀ,
1: ਜੀ।
3: ਮਤਲਬ ਇਹ ਕਦੀ ਵੀ ਭਾਜੀ ਝੂਠ ਸਹੀ ਨਹੀਂ ਹੈਗੀ, ਮੈਂ ਉਹਨੂੰ ਬਾਅਦ ਵਿੱਚ ਸੋਚਣ ਦੀ ਕੋਸ਼ਿਸ਼ ਕੀਤੀ ਸੀ, ਭਾਵੇਂ ਪਿੱਛੇ ਉਹ ਤੋਂ 100 ਸਾਲ ਕੀ ਭਾਵੇਂ 1000 ਸਾਲ ਪਿੱਛੇ ਚੱਲ ਜਾਈਏ, ਉਹੀ ਘੁੰਮ ਘੁਮਾ ਕੇ ਇਹੀ ਹੁੰਦਾ ਕਿ ਜਿਹੜੇ ਮਤਲਬ ਰੂਲਿੰਗ ਜਿਹੜੇ ਹੁੰਦੇ ਬੰਦੇ ਰੂਲ ਕਰ ਰਹੇ ਹੁੰਦੇ, ਓਲਡ ਪਰਸਨ ਜਿਹੜੇ ਹੁੰਦੇ ਉਹਨਾਂ ਦੇ ਕਰਕੇ ਹੀ ਸਾਰਾ ਕੁਝ ਚੱਲ ਰਿਹਾ ਹੁੰਦਾ ਅੱਗੇ,
1: ਆਪਾਂ
3: ਤੇ ਉਹਨਾਂ ਜਿਹੜੇ ਨੁਕਸਾਨ ਹੁੰਦਾ ਉਹ ਹਮੇਸ਼ਾ ਜਵਾਨ ਦਾ ਹੀ ਹੁੰਦਾ।
1: ਨਹੀਂ ਇੱਦਾਂ ਹੀ ਜੀ, ਆਪਾਂ ਕਹਿ ਨਹੀਂ ਸਕਦੇ ਹੁੰਦੇ, ਕਈ ਨਾਵਾਂ ਨੂੰ ਆਪਾਂ ਨਾਲ ਨਹੀਂ ਅਟੈਚ ਕਰ ਸਕਦੇ ਹੁੰਦੇ, ਪਰ ਕੱਲ੍ਹ ਵੀ ਇਹ ਡਿਸਕਸ਼ਨ ਲੰਮੀ ਚੌੜੀ ਚੱਲੀ ਕਿ ਆਪਾਂ ਹਿਸਟਰੀ ਹਮੇਸ਼ਾ ਰਿਪੀਟ ਹੁੰਦੀ ਵੇਨੇ, ਆਪਾਂ ਭਾਵੇਂ ਹਿਟਲਰ ਦੀ ਗੱਲ ਕਰ ਦਿੰਦੇ ਹਾਂ ਪਰ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਾਂ ਜੇ ਉਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਜੋੜੀਏ, ਰਿਜ਼ੈਂਬਲ ਕਰੀਏ, ਤਾਂ ਹਰ ਇੱਕ ਥਾਂ ਦੇ ਉੱਤੇ ਤੁਹਾਨੂੰ ਉੱਦਾਂ ਦਾ ਵਰਤਾਰਾ ਤੁਹਾਨੂੰ ਅੱਜ ਵੀ ਦੇਖ ਪਊਗਾ।
3: ਬਿਲਕੁਲ ਭਾਜੀ, ਕੋਈ ਫਰਕ ਹੀ ਨਹੀਂ ਲੱਗਦਾ, ਮਤਲਬ 1000 ਸਾਲ ਪਿੱਛੇ ਚਲ ਜਾਓ ਤੇ ਅੱਜ ਦੀ ਕਰੰਟ ਸਿਚੁਏਸ਼ਨ ਤੇ ਲੈ ਆਓ, ਹਮੇਸ਼ਾ ਤੁਹਾਨੂੰ ਇਹ ਲੱਗਦਾ ਹੁੰਦਾ ਵੀ ਇਹ ਸੱਚ ਵਾਲੀ ਗੱਲ ਹੀ ਹੈ।
1: ਬਿਲਕੁਲ ਬਿਲਕੁਲ ਜੀ ਜੀ
3: ਹਾਂਜੀ, ਮੈਂ ਦੁਬਾਰਾ ਸ਼ੁਰੂ ਕਰਦਾ ਕਹਿੰਦੇ,
1: ਜੀ,
3: ਜੰਗ ਚ ਸਦਾ ਜਨੂੰਨ ਹੀ ਰੁਲਦਾ, ਦੋਵੇਂ ਪਾਸੇ ਖੂਨ ਹੀ ਡੁੱਲਦਾ, ਜੰਗ ਲੈਂਦਾ ਆਇਆ ਬਲੀ ਹਮੇਸ਼ਾ ਲੱਖਾਂ ਦੇ ਅਰਮਾਨਾਂ ਦੀ, ਜੰਗ ਤਾਂ ਲੋਕੋ ਜੰਗ ਹੀ ਹੁੰਦੀ, ਦੁਸ਼ਮਣ ਇਹ ਇਨਸਾਨਾਂ ਦੀ, ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ ਦੀ। ਜੋ ਖੂਨ ਖਰਾਬਾ ਡਾਢਾ ਕਰਦੇ ਆਪਣੇ ਧਰਮ ਚ ਵਾਧਾ ਕਰਦੇ ਖਬਰੇ ਕਿੰਜ ਦੇ ਦਿੰਦੇ ਲੋਕੀ ਪਦਵੀ ਤੱਕ ਭਗਵਾਨਾਂ ਦੀ ਜੰਗ ਤਾਂ ਲੋਕੋ ਜੰਗ ਹੀ ਹੁੰਦਾ ਦੁਸ਼ਮਣ ਇਹ ਇਨਸਾਨਾਂ ਦੀ ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ ਦੀ ਹਾਂਜੀ ਕਹਿੰਦਾ ਆਪਣੀ ਗੱਲ ਮਨਵਾਉਣ ਵਾਸਤੇ ਬਣਿਆ ਸਭ ਕੁਝ ਢਾਉਣ ਵਾਸਤੇ ਚੰਦ ਹੈਵਾਨਾਂ ਕਾਰਨ ਵੱਧ ਗਈ ਗਿਣਤੀ ਵੀ ਸ਼ਮਸ਼ਾਨਾਂ ਦੀ ਜੰਗ ਤਾਂ ਲੋਕੋ ਜੰਗ ਹੀ ਹੁੰਦੀ ਦੁਸ਼ਮਣ ਇਹ ਇਨਸਾਨਾਂ ਦੀ ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ ਦੀ ਮਹਿਲੀ ਬਹਿ ਜੋ ਹੁਕਮ ਚਲਾਉਂਦੇ ਆਮ ਲੋਕਾਂ ਨੂੰ ਮੋਹਰਾ ਬਣਾਉਂਦੇ ਸ਼ਸਤਰ ਸਾਡੇ ਬਹੁਤੇ ਮਾਰੂ ਕਰਨ ਮਸ਼ਹੂਰੀ ਦੁਕਾਨਾਂ ਦੀ ਜੰਗ ਤਾਂ ਲੋਕੋ ਜੰਗ ਹੀ ਹੁੰਦੀ ਦੁਸ਼ਮਣ ਇਹ ਇਨਸਾਨਾਂ ਦੀ ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨ ਧਰਤ ਤੇ ਖਿੱਚਦੇ ਨਵੀਆਂ ਲੀਕਾਂ ਦੁਨੀਆਂ ਭਾਵੇਂ ਮਾਰੇ ਚੀਕਾਂ ਜੰਗ ਮਾਰਦੀ ਸੱਚ ਨੂੰ ਪਹਿਲਾਂ ਫਿਕਰ ਕਰੇ ਨਾ ਜਾਨਾਂ ਦੀ ਜੰਗ ਤਾਂ ਲੋਕੋ ਜੰਗ ਹੀ ਹੁੰਦੀ ਦੁਸ਼ਮਣ ਇਹ ਇਨਸਾਨਾਂ ਦੀ ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ ਦੀ ਮਿਲ ਕੇ ਇਹ ਅਰਦਾਸਾਂ ਕਰੀਏ ਸੁੱਖ ਸ਼ਾਂਤੀ ਦੀਆਂ ਆਸਾਂ ਕਰੀਏ ਉੱਭੀ ਸੌਖੀ ਨਹੀਂ ਭਰਵਾਈ ਕਰਨੀ ਜੰਗ ਜੋ ਕਰੇ ਨੁਕਸਾਨਾਂ ਦੀ ਜੰਗ ਤਾਂ ਲੋਕੋ ਜੰਗ ਹੀ ਹੁੰਦੀ ਦੁਸ਼ਮਣ ਇਹ ਇਨਸਾਨਾਂ ਦੀ ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ ਦੀ ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ ਦੀ
1: ਬਹੁਤ ਵਧੀਆ ਜੀ ਵੈਰੀ ਨਾਈਸ ਸਾਹਿਬ ਬਹੁਤ ਸੋਹਣਾ ਲਿਖਿਆ ਜੀ
2: ਬਹੁਤ ਹੀ ਪਿਆਰਾ
3: ਥੈਂਕ ਯੂ ਭਾਜੀ ਇੱਕ ਮਤਲਬ ਇਹ ਚੀਜ਼ ਮੈਨੂੰ ਜਿਹੜੀ ਲਾਈਨ ਸੀ ਦੂਸਰੀ ਲਾਈਨ ਦੇ ਵਿੱਚ ਸੀ ਨਾ ਜਿਹੜੀ ਜੰਗ ਹੈ ਉਹ 'ਚ ਸਭ ਤੋਂ ਪਹਿਲਾਂ ਸੱਚਾਈ ਮਰਦੀ ਹੈ ਜਿੱਦਾਂ ਫੋਰ ਐਗਜ਼ਾਮਪਲ ਜਦੋਂ ਇੰਡੀਆ ਪਾਕਿਸਤਾਨ ਦੀ ਲੜਾਈ ਲੱਗੀ ਸੀ ਤਾਂ ਆਪਾਂ ਕਰਾਚੀ ਤੇ ਵੀ ਕਬਜ਼ਾ ਕਰ ਲਿਆ ਸੀਗਾ ਹਾਂਜੀ ਭਾਜੀ ਥੈਂਕ ਯੂ ਭਾਜੀ
1: ਥੈਂਕ ਯੂ ਇੱਕ ਵਾਰੀ ਫਿਰ ਤੋਂ ਤੁਹਾਨੂੰ ਵਧਾਈਆਂ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ
3: ਥੈਂਕ ਯੂ ਜੀ ਥੈਂਕ ਯੂ
1: ਸ਼ਰਦੀ ਕਲਾ 'ਚ ਰੱਖੇ ਰੱਬ ਤੁਹਾਨੂੰ ਸੋਹਣਾ ਸੋਹਣਾ ਲਿਖਦੇ ਰਹੋ ਸੁਣਾਉਂਦੇ ਰਹੋ ਧੰਨਵਾਦ ਤੁਹਾਡਾ ਜੀ ਸਨ ਸਾਡੇ ਨਾਲ ਉਬੀ ਜੀ ਅਤੇ ਇੱਕ ਤੁਹਾਡੇ ਲਈ ਅਨਾਊਂਸਮੈਂਟ ਹੈ ਜੀ ਸਲੀਪ ਐਂਡ ਰਿਲੈਕਸ ਵਾਲਿਆਂ ਦੇ ਵੱਲੋਂ ਅਤੇ ਕਹਿੰਦੇ ਨੇ ਕਿ ਸਲੀਪ ਐਂਡ ਰਿਲੈਕਸ ਦੀ ਜਿਹੜੀ ਫਾਈਨੈਂਸ਼ੀਅਲ ਈਅਰ ਐਂਡ ਦੀ ਸੇਲ ਲੱਗ ਚੁੱਕੀ ਹੈ ਅਤੇ ਤੁਸੀਂ ਗੱਦੇ ਖਰੀਦ ਸਕਦੇ ਹੋ ਅਤੇ ਹੁਣ ਤਾਂ ਇਹਨਾਂ ਨੇ ਸੁਖਨਾ ਫਰਨੀਚਰ ਵੀ ਰੱਖ ਲਿਆ 50% ਔਫ ਆ ਐਪਿੰਗ ਸਟੋਰ ਦੇ ਉੱਤੇ ਕੋਈ ਵੀ ਆਈਟਮ ਤੁਸੀਂ ਲੈਣੀ ਹੈ ਸਲੀਪ ਐਂਡ ਰਿਲੈਕਸ ਦੀ ਵੈਬਸਾਈਟ ਦੇ ਉੱਤੇ ਜਾ ਕੇ ਵੇਖ ਲਓ ਕਾਫੀ ਵਾਈਡ ਵਰਾਇਟੀ ਇਹਨਾਂ ਕੋਲ ਤੁਸੀਂ ਜੇ ਸੋਫੇ ਲੈਣੇ ਆ ਜਾਂ ਤੁਸੀਂ ਕੋਈ ਕੌਫੀ ਟੇਬਲ ਲੈਣਾ ਵਾ ਜਾਂ ਫਰਨੀਚਰ ਕਿਸੇ ਵੀ ਕਿਸਮ ਦਾ ਕੁਛ ਵੀ ਆਈਟਮਾਂ ਲੈਣੀਆਂ ਨੇ ਤੁਸੀਂ ਅਤੇ ਗੱਦਿਆਂ ਦੇ ਵਿੱਚ ਤਾਂ ਚਲੋ ਇਹਨਾਂ ਦੀ ਸਪੈਸ਼ਲਿਟੀ ਹੈ ਹੀ ਹੈ ਕਸਟਮਾਈਜ਼ ਵੀ ਕਰ ਦਿੰਦੇ ਨੇ ਖਾਸ ਤੌਰ ਦੇ ਉੱਤੇ ਜਿਹੜੇ ਬਜ਼ੁਰਗ ਆਉਂਦੇ ਨੇ ਜਾਂ ਜਿਨ੍ਹਾਂ ਨੇ ਲੱਕ ਨੂੰ ਸਮੱਸਿਆ ਵਾ ਉਹਨਾਂ ਦੇ ਲਈ ਪੋਲੇ ਗੱਦੇ ਬੜੇ ਤਕਲੀਫ ਦੇ ਹੁੰਦੇ ਆ ਸੋ ਇਹਨਾਂ ਦੇ ਕੋਲੋਂ ਤੁਸੀਂ ਹਾਰਡ ਗੱਦੇ ਵੀ ਬਣਾ ਸਕਦੇ ਹੋ ਜਿੰਨਾ ਵੀ ਹਾਰਡ ਤੁਸੀਂ ਚਾਹੋ ਉਨਾ ਕੁ ਤੁਸੀਂ ਕਰਵਾ ਸਕਦੇ ਹੋ ਅਤੇ ਰੇਡੀਓ ਹਾਂਜੀ ਦੀ ਜੇਕਰ ਤੁਸੀਂ ਰੈਫਰੈਂਸ ਦਿੰਦੇ ਹੋ ਤਾਂ ਫਿਰ ਹੋਰ ਫਰਦਰ ਤੁਹਾਨੂੰ ਮੈਟ੍ਰੈਸਿਸ ਦੇ ਉੱਤੇ ਵੀ ਜਿਹੜਾ ਕਈ ਕੁਛ ਤੁਹਾਨੂੰ ਜਿਹੜਾ ਔਫਰ ਕੀਤਾ ਜਾਊਗਾ ਕਹਿੰਦੇ ਕਿ ਐਨੀ ਬੈੱਡ ਸੇਲ ਓਕੇ ਬੈੱਡ ਸੇਲ ਦੇ ਨਾਲ ਮੈਟ੍ਰੈਸ ਰੇਂਜਿਸ ਜਿਹੜੀਆਂ ਨੇ ਸੋ ਬਾਕੀ ਹੈ ਵੀ ਤੁਸੀਂ ਮੇਰੀ ਅੰਗਰੇਜ਼ੀ ਸਮਝਣੀ ਅਤੇ ਬੋਲਣੀ ਉੱਦਾਂ ਦੀ ਆ ਇਸ ਕਰਕੇ ਮੈਂ ਚਾਹੂੰਗਾ ਵੀ ਤੁਸੀਂ ਇੱਕ ਵਾਰੀ ਇਹਨਾਂ ਦੇ ਨਾਲ ਗੱਲ ਕਰ ਲਿਓ ਜੇ ਤੁਸੀਂ ਗੱਦਾ ਲੈਣ ਦਾ ਸੋਚ ਰਹੇ ਹੋ ਜਾਂ ਫਿਰ ਫਰਨੀਚਰ ਲੈਣ ਦਾ ਸੋਚ ਰਹੇ ਹੋ ਤਾਂ ਆਹ ਸੁਨਹਿਰੀ ਮੌਕਾ ਕਿਉਂਕਿ 50% ਸੇਲ ਹੈ ਵੈਸੇ ਵੀ ਇਹਨਾਂ ਦੀਆਂ ਕੀਮਤਾਂ ਕਾਫੀ ਵਾਜਬ ਨੇ ਲੰਮੇ ਸਮੇਂ ਤੋਂ ਆਪਾਂ ਵੇਖ ਰਹੇ ਰੇਡੀਓ ਹਾਂਜੀ ਦੇ ਨਾਲ ਜੁੜੇ ਅਤੇ ਜਿਹੜੇ ਵੀ ਸਾਡੇ ਜੁੜੇ ਸਰੋਤੇ ਨੇ ਉਹਨਾਂ ਦੇ ਵੱਲੋਂ ਹਮੇਸ਼ਾ ਹੀ ਵਧੀਆ ਫੀਡਬੈਕ ਆਉਂਦੀ ਆ ਇਹਨਾਂ ਦੇ ਲਈ ਸੋ ਜਾ ਕੇ ਅਤੇ ਤੁਸੀਂ ਜਾਂ ਫਿਰ ਔਨਲਾਈਨ ਕਾਲ ਕਰਕੇ ਅਤੇ ਤੁਸੀਂ ਲੈ ਸਕਦੇ ਹੋ ਜਾਣਕਾਰੀ ਅਤੇ ਜਿਹੜੀ ਫਿਲਮ ਤੁਸੀਂ ਕਹਿ ਰਹੇ ਹੋ ਕਹਿੰਦੇ ਕਿ ਐਸ ਪੀ ਐਸ ਦੇ ਉੱਤੇ ਵੀ ਇਹ ਹੈਗੀ
2: ਐਸ ਪੀ ਐਸ ਔਨ ਡਿਮਾਂਡ ਤੇ ਹੈ
1: ਜੀ ਅਤੇ ਥੈਂਕ ਯੂ ਅਤੇ ਮਿਹਰਬਾਨੀ ਜੀ ਤੁਹਾਡੀ ਅਤੇ ਸੰਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਕਹਿੰਦੇ ਕਿ ਵੈਰੀ ਨਾਈਸ ਜਸ ਜੀ ਅਤੇ ਜਸ ਜੀ ਤੁਸੀਂ ਵੀ ਕਹਿੰਦੇ ਕਿ ਹਿੰਦੀ ਦੇ ਸ਼ੇਅਰ ਏ ਆਈ ਤੋਂ ਪੰਜਾਬੀ ਦੇ ਵਿੱਚ ਚੇਂਜ ਕਰਵਾ ਕੇ ਵੇਖੋ ਸਾਰੇ ਖੁਸ਼ ਰਹੋ ਜੀ ਠੀਕ ਹੈ ਜੀ ਅਤੇ ਆਂਟੀ ਜੀ ਨੇ ਕਹਿੰਦੇ ਕਿ ਬਹੁਤ ਸੋਹਣਾ ਗਾਇਆ ਹਾਂਜੀ ਬਿਲਕੁਲ ਜੀ ਅਤੇ ਧੰਨਵਾਦ ਮਾਨ ਸਾਹਿਬ ਕਹਿੰਦੇ ਨੇ ਕਿ ਧੰਨਵਾਦ ਮਾਨ ਸਾਹਿਬ ਕਹਿੰਦੇ ਨੇ ਕਿ ਪਿੱਛੇ ਹੋ ਗਏ ਸਭ ਪਾਸਿਓਂ ਸਾਡਾ ਕਿਤੇ ਵੀ ਜ਼ਿਕਰ ਨਹੀਂ ਹੁੰਦਾ ਪਿੱਛੇ ਹੋ ਗਏ ਸਭ ਪਾਸਿਓਂ ਸਾਡਾ ਕਿਤੇ ਵੀ ਜ਼ਿਕਰ ਨਹੀਂ ਹੁੰਦਾ ਸੋਚਣਾ ਛੱਡਤਾ ਅਸੀਂ ਹੁਣ ਬਹੁਤਾ ਕਿਸੇ ਦਾ ਹੁਣ ਫਿਕਰ ਨਹੀਂ ਹੁੰਦਾ ਹੱਥ ਹਿਲਾਏ ਬਿਨਾਂ ਜ਼ਿੰਦਗੀ ਦਾ ਸਫਲਤਾ ਦਾ ਸਿਖਰ ਨਹੀਂ ਹੁੰਦਾ ਦਿਲ ਸਾਫ਼ ਰੱਖਣਾ ਸਿੱਖੋ ਸਾਬਣਾਂ ਨਾਲ ਨਿਖਰ ਨਹੀਂ ਹੁੰਦਾ ਧੰਨਵਾਦ ਤੁਹਾਡਾ ਬਹੁਤ ਸੋਹਣਾ ਅਤੇ ਅੰਮ੍ਰਿਤ ਭੈਣ ਜੀ ਕਹਿੰਦੇ ਨੇ ਕਿ ਓਕੇ ਫਿਰ ਹਿੰਦੀ ਮੈਂ ਲਿਖਦੇ ਹਾਂ ਅਤੇ ਆਪਾਂ ਵਿਹਲੇ ਹੋ ਕੇ ਅਤੇ ਫਿਰ ਹੀ ਪੜ੍ਹਦੇ ਹਾਂ ਰਿਚਰਡ ਜੀ ਤੁਸੀਂ ਆਉਂਦੇ ਰਹੋ
4: ਵਾਹਿਗੁਰੂ ਸੀ ਮੈਂ ਉਸਦੇ ਹਮੇਸ਼ਾ ਬਣੀ ਰਹੇ ਔਰ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਐਂਡ ਅਸੀਂ ਪੰਜਾਬੀ ਵਿੱਚ ਹੀ ਅੱਜ ਗੱਲ ਕਰਾਂਗੇ ਰਿਆ ਜੀ ਕੇ ਨਾਮ ਤੇ ਸੋ ਇਸ ਹਫਤੇ ਮੇਰੇ ਨਾਲ ਦੋ ਚੀਜ਼ ਚੰਗਾ ਚੀਜ਼ ਹੋਈ ਇੱਕ ਤੋਂ ਮੈਂ ਆਪਣੇ ਫੋਬੀਆ ਮੈਨੂੰ ਬਲੱਡ ਦੇਣੇ ਦਾ ਫੋਬੀਆ ਹੈ ਕਿ ਮੇਰਾ ਵੇਨ ਬਹੁਤ ਥਿਨ ਹੈ ਤੋ ਨੀਡਲ ਫਿਟ ਨਹੀਂ ਆਤਾ ਮੇਰੇ ਵੇਨ ਮੇਂ ਐਂਡ ਦੋ ਤਿੰਨ ਦਫ਼ਾ ਟਰਾਈ ਕਰਨੇ ਕਾ ਵੋ ਦੇ ਗਿਵ ਅਪ ਤੋ ਇਸ ਬਾਅਦ ਉਨ ਲੋਕ ਨੇ ਟਰਾਈ ਕੀਆ ਐਂਡ ਇਟ ਕੇਮ ਆਊਟ ਇੰਸਟੈਂਟਲੀ ਐਂਡ ਸੋ ਆਈ ਕੇਮ ਓਵਰ ਦੈਟ ਫੋਬੀਆ
1: ਗੁੱਡ
4: ਦੂਜਾ ਥਾ ਮੇਰਾ ਲੈਫਟ ਆਰਮ ਮੇਂ ਹਮੇਸ਼ਾ ਦਰਦ ਹੋਤਾ ਥਾ ਇੰਜਰੀ ਕੇ ਬਾਅਦ ਐਂਡ ਆਫਟਰ ਗਿਵਿੰਗ ਦੈਟ ਬਲੱਡ ਵੋ ਪੇਨ ਰੁਕ ਗਿਆ ਗਰੁੱਪ ਕਾਲਡ ਬ੍ਰੇਵ ਐਂਡ ਯੰਗ ਔਰ ਯੰਗ ਐਂਡ ਬ੍ਰੇਵ ਜਹਾਂ ਯੇ ਬਲੱਡ ਕੈਂਸਰ ਪੇਸ਼ੈਂਟ ਕੋ ਜਾਤਾ ਹੈ ਤੋ ਮੇਰੇ ਚਰਚ ਮੇਂ ਇੱਕ ਲੜਕੀ ਹੈ ਜੋਰਜੀਆ ਯੇ ਉਸਕੇ ਨਾਮ ਪੇ ਗਿਆ
1: Good.
4: तो मैंने सोचा कि हम अपना एक रेडियो हांजी का भी ग्रुप बना सकते हैं कि वाहेगुरु ना करे किसी को कभी किसी ब्लड की जरूरत पड़े वो खाली बोलेगा रिचर्ड आवी डोनर नंबर सच एंड सच का ब्लड इनको दे दो प्रोवाइडेड द ग्रुप मैचेस एंड इट इज अ नोबल कॉज ऑल्सो और रेडियो हांजी दी वाई वाई हो जाएगी
1: जी बिल्कुल जी बिल्कुल
2: वाई वाई
4: नहीं
1: ਇਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਇਸ ਕਰਕੇ ਬਹੁਤਾ ਹੰਗਾਰਾ ਮੈਂ ਨਹੀਂ ਤੁਹਾਡੇ ਨਾਲ ਭਰ ਸਕਦਾ ਕਿਉਂਕਿ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਕੁਛ ਵੀ ਬਾਕੀ ਇਹ ਵੀ ਜਿਹੜੇ ਜਿਹੜੇ ਵੀ ਕਰ ਰਹੇ ਹੁੰਦੇ ਆ ਕੰਮ ਮੰਨ ਲਓ ਜਿੰਨੀ ਸੰਸਥਾ ਜਾਂ ਹੋਰ ਵੀ ਕਈ ਭਾਈਚਾਰੇ 'ਚ ਸੰਸਥਾਵਾਂ ਕਰ ਰਹੀਆਂ ਨੇ ਅਤੇ ਅਲੱਗ ਅਲੱਗ ਬਣਾਉਣ ਦੇ ਨਾਲੋਂ ਜੇ ਉਹਨਾਂ ਦੇ ਨਾਲ ਹੀ ਯੋਗਦਾਨ ਦੇ ਦਿੱਤਾ ਜਾਵੇ ਜਿਹੜੇ ਜਿਹੜੇ ਵੀ ਆਪਣਾ ਇਹ ਚੰਗੇ ਕੰਮ 'ਚ ਯੋਗਦਾਨ ਪਾਉਣਾ ਚਾਹੁੰਦੇ ਨੇ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਜਦੋਂ ਵੀ ਕਿਤੇ ਸਮਾਂ ਲੱਗੇ ਤੁਸੀਂ ਜ਼ਰੂਰ ਡੋਨੇਟ ਕਰਿਆ ਕਰੋ
4: ਇਹ ਕੋਈ ਨਿੱਕੀ ਚੀਜ਼ ਨਹੀਂ ਹੈ ਜਾਨ ਬਚਾ ਸਕਤੇ ਹੈ ਤੋ ਜੈਸੇ ਜੋਰਜੀਆ ਕੋ ਹਰ ਰੋਜ਼ ਬਲੱਡ ਟ੍ਰਾਂਸਫਿਊਜ਼ਨ ਹੋਤਾ ਹੈ ਐਂਡ ਹਮਾਰੇ ਬਲੱਡ ਮੇਂ ਸੇ ਤੀਨ ਕਿਸਮ ਕੇ ਨਿਕਲਤੇ ਹੈ ਪਲਾਜ਼ਮਾ ਵਿਚ 60% ਦੈਨ ਰੈਡ ਬਲੱਡ ਸੈਲਸ ਐਂਡ ਪਲੇਟਲੈਟਸ ਸੋ ਆਲ ਦੋਸ ਥ੍ਰੀ ਕੈਨ ਗੋ ਟੂ ਥ੍ਰੀ ਡਿਫਰੈਂਟ ਇੰਡੀਵਿਜੂਅਲ
1: ਜੀ
4: ਸੋ ਬਸ ਥੈਂਕ ਯੂ ਰਿਚਰਡ ਆਜ ਦਾ ਵੀਕਐਂਡ ਵੀਕ ਥਾ
1: ਚੜ੍ਹਦੀ ਕਲਾ ਦੇ ਵਿੱਚ ਰਹੋ ਤੰਦਰੁਸਤ ਰਹੋ ਤੇ ਚੰਗਾ ਚੰਗਾ ਕਰਦੇ ਰਹੋ ਥੈਂਕ ਯੂ ਤੇ ਅੰਮ੍ਰਿਤ ਬਹਿਨ ਜੀ ਕਹਿੰਦੇ ਹੈ ਕਿ ਸੱਚ ਬਤਾਓ ਤਬੀਅਤ ਖਰਾਬ ਹੋਤੀ ਹੀ ਕਿਆ ਤੁਮੇ ਵੀ ਸਬਸੇ ਪਹਿਲੇ ਮਾਂ ਕੀ ਯਾਦ ਆਤੀ ਹੈ ਸੱਚ ਬਤਾਓ ਤਬੀਅਤ ਖਰਾਬ ਹੋਤੇ ਹੀ ਤੁਮੇ ਵੀ ਸਬਸੇ ਪਹਿਲੇ ਮਾਂ ਕੀ ਯਾਦ ਆਤੀ ਹੈ ਅਜੀਬ ਹੈ ਨਾ ਦਿਨ ਭਰ ਹਮ ਖੁਦ ਕੋ ਕਿਤਨਾ ਮਜ਼ਬੂਤ ਦਿਖਾ

0: ਕਿ ਨਾ ਇਹਨੇ ਨਾਈਸਲੀ ਮਤਲਬ ਉਹ ਮੈਨੂੰ ਪੁੱਛਿਆ ਕਿ ਤੁਸੀਂ ਠੀਕ ਹੋ ਅਤੇ ਮੇਰੇ ਮਤਲਬ ਮਾਫ਼ੀ ਮੰਗੀ ਅਤੇ ਮਿਸ ਅਕਨੋਲੇਜ ਕਰਕੇ ਜਿੱਥੇ ਇੱਥੇ ਬੱਚੇ ਨਾ ਤੂੰ ਤੜਾਕ ਨਾਲ ਗੱਲ ਕਰਦੇ ਅਤੇ ਫਿਰ ਉਹਨੇ ਮੇਰਾ ਨਾਂ ਪੁੱਛਿਆ ਮੇਰੀ ਫਰੈਂਡ ਦਾ ਪੁੱਛਿਆ ਸੀ ਉਹ ਬੱਚੇ ਦਾ ਅਤੇ ਕਹਿੰਦੀ ਯੂ ਨੋ ਵਾਟ ਯੂ ਮੇਡ ਮਾਈ ਡੇ ਲਿਟਰਲੀ ਉਹਦੀ ਅੱਖਾਂ 'ਚ ਆਂਸੂ ਆ ਗਏ ਕਿਉਂਕਿ ਕਹਿੰਦੀ ਮੈਂ ਆਈ ਐਮ ਫਰੋਮ ਨਾਈਜੀਰੀਆ ਐਂਡ ਪੀਪਲ ਜੱਜ ਅਸ ਵੈਰੀ ਵੈਰੀ ਕੁਇਕਲੀ ਬਿਕੋਜ਼ ਆਫ ਆਵਰ ਕਲਰ ਲਾਈਕ ਹੁਣੇ ਜਸਟ ਤੁਸੀਂ ਕਹੀ ਨਾ ਅਤੇ ਮਤਲਬ ਮੈਂ ਪੂਰੇ ਦਿਨ ਉਹ ਬੱਚੇ ਦੀ ਹੁਣ ਵੀ ਗੱਲ ਕਰੀ ਨਾ ਮੇਰੇ ਅੱਖਾਂ ਦੇ ਅੱਗੇ ਉਹ ਬੱਚਾ ਆ ਰਿਹਾ ਡੇਵਿਡ ਕਿ ਉਹ ਕਿੰਨੇ ਮਤਲਬ ਸੰਸਕਾਰ ਦੇਖੋ ਕਿ ਕਿੰਨਾ ਉਹਨੇ ਕਾਇੰਡਲੀ ਦਿਖਾਇਆ ਕਿ ਓਪਸ ਮੇਰੇ ਕਰਕੇ ਤੁਹਾਨੂੰ ਹੱਥ ਮੇਰਾ ਵੱਜ ਗਿਆ ਜਾਂ ਕਿਆ ਮਤਲਬ ਅਤੇ ਇੱਕ ਉੱਦਾਂ ਦੀ ਇੱਕ ਹੋਰ ਮੇਰੀ ਫਰੈਂਡ ਨਾਈਜੀਰੀਆ ਵਾਲੀ ਉਹ ਸਿੰਗਲ ਮਦਰ ਅਤੇ ਉਹਦੇ ਵੀ ਬੱਚੇ ਇੰਨੇ ਕਾਇੰਡ ਮਤਲਬ ਆਪਾਂ ਕੁਇਕਲੀ ਦੇਖ ਲੈਂਦੇ ਹਾਂ ਕਿ ਜੱਜ ਕਰ ਲੈਂਦੇ ਹਾਂ ਜਿਵੇਂ ਆਪਾਂ ਗੱਲ ਕਰ ਹੀ ਰਹੇ ਹਾਂ ਲੇਕਿਨ ਇੱਥੇ ਇਹ ਵੀ ਹੈ ਕਿ ਨਿੱਕੀ ਨਿੱਕੀ ਆਪਾਂ ਆਪਣੇ ਬੱਚਿਆਂ ਨੂੰ ਸੰਸਕਾਰ ਦਿੰਦੇ ਹਾਂ ਮੈਨਰ ਸਿਖਾਉਂਦੇ ਹਾਂ ਉਹਦਾ ਕਿਤੇ ਕਿਸ ਤਰੀਕੇ ਨਾਲ ਅਸਰ ਪੈਂਦਾ ਨਾ ਕਿ ਹਾਂ ਕਿ ਵਧੀਆ ਹੋ ਰਿਹਾ ਸਮਾਜ ਦੇ ਵਿੱਚ ਵਧੀਆ ਬੱਚੇ ਵੀ ਹੈ।
1: ਵੇਖੋ ਇੱਕ ਤਾਂ ਕਿੱਡੀ ਖੂਬਸੂਰਤ ਗੱਲ ਹੈ ਕਿ ਇਕੱਲੇ ਉਸ ਬੱਚੇ ਦੀ ਐਪਰੀਸੀਏਸ਼ਨ ਨਹੀਂ ਹੁੰਦੀ ਨਾਲ ਉਹਦੇ ਮਾਂ ਪਿਓ ਦੀ ਉਹਦੀ ਖਾਨਦਾਨੀ ਦੀ ਹੁੰਦੀ ਹੈ। ਦੋ ਤਰੀਕੇ ਹੁੰਦੇ ਆ ਜੈਸੀ ਜਦੋਂ ਕੋਈ ਤੁਹਾਡੇ ਨਾਲ ਤੁਹਾਡੀ ਕੌਮ ਦੇ ਨਾਲ ਜਾਂ ਤੁਹਾਡੇ ਨਾਲ ਤੁਹਾਡੇ ਰੰਗ ਨਸਲ ਦੇ ਨਾਲ ਤੁਹਾਡੇ ਦੇਸ਼ ਦੇ ਲੋਕਾਂ ਦੇ ਨਾਲ ਜਦੋਂ ਕੋਈ ਤੁਹਾਨੂੰ ਲੱਗ ਰਿਹਾ ਹੋਵੇ ਨਾ ਧੱਕਾ ਹੋ ਰਿਹਾ ਜਦੋਂ ਤੁਸੀਂ ਐਗਜ਼ਾਮਪਲ ਦਿੱਤੀ ਹੈ ਜਾਂ ਸਾਰੇ ਮਹਿਸੂਸ ਕਰਦੇ ਜਿੰਨੇ ਵੀ ਮਾਈਗ੍ਰੈਂਟਸ ਆਏ ਨੇ ਜਿੰਨੇ ਵੀ ਘੱਟ ਗਿਣਤੀ ਲੋਕ ਹੁੰਦੇ ਆ ਅਤੇ ਉੱਥੇ ਦੋ ਤਰੀਕੇ ਹੁੰਦੇ ਆ। ਇੱਕ ਮਾਂ ਕੋਲ, ਮਾਂ ਮੈਂ ਇਸ ਕਰਕੇ ਕਹਿੰਦਾ ਕਿਉਂਕਿ ਮਾਂ ਨੂੰ ਹੀ ਇਹ ਕੋਈ ਇਸ ਤਰੀਕੇ ਦੇ ਨਾਲ ਕਈ ਵਾਰੀ ਲੈ ਲੈਂਦਾ ਵਾ ਅੱਜ ਕੱਲ੍ਹ ਵੀ ਪਿਓ ਦੀ ਤਾਂ ਉਨੀ ਜ਼ਿੰਮੇਵਾਰੀ ਆ ਪਰ ਇਹਨੂੰ ਜੇ ਇਸ ਤਰੀਕੇ ਦੇ ਨਾਲ ਤੁਸੀਂ ਵੇਖੋ ਵੀ ਜੇ ਕੁਛ ਚੰਗਾ ਹੈ ਤਾਂ ਉਹ ਵੀ ਮਾਂ ਨੂੰ ਹੀ ਤਾਂ ਫਿਰ ਉਹ ਵੀ ਮਾਂ ਨੂੰ ਜਾਂਦਾ। ਕਦੇ ਕਿਸੇ ਨੇ ਨਹੀਂ ਕਿਹਾ ਵੀ ਯਾਰ ਪਿਓ ਨੇ ਬੜੀ ਸੋਹਣੀ ਸਿੱਖਿਆ ਦਿੱਤੀ ਹੈ।
0: ਐਗਜੈਕਟਲੀ
1: ਉਹ ਚੰਗੇ ਦੀ ਵੀ ਮਾਂ ਨੂੰ ਹੀ ਜਾਂਦੀ ਹੈ। ਮੈਨੂੰ ਲੱਗਦਾ ਇਹ ਉਹ ਲੋਕ ਇਸ ਚੀਜ਼ ਦੇ ਉੱਤੇ ਬਹਿਸ ਕਰਦੇ ਨੇ ਵੀ ਮਾਂ ਹੀ ਕਿਉਂ ਫਿਰ ਪਿਓ ਹੀ ਕਿਉਂ ਨਹੀਂ ਜਾਂ ਕਿੱਦਾਂ, ਜਿਨ੍ਹਾਂ ਨੇ ਇਹ ਗੁੰਜਾਇਸ਼ ਰੱਖੀ ਹੁੰਦੀ ਉਹਨਾਂ ਨੇ ਕਰਨਾ ਹੀ ਆ ਕੁਛ ਪੁੱਠਾ ਸਿੱਧਾ। ਸੋ ਜਿਹਨੂੰ ਜਿਹਨੂੰ ਆਪਣੇ ਆਪ 'ਤੇ ਯਕੀਨ ਹੀ ਆ ਵੀ ਉਹਨੇ ਆਪਣੇ ਧੀ ਪੁੱਤ ਨੂੰ ਚੰਗੀ ਸਿੱਖਿਆ ਦੇਣੀ ਆ ਤਾਂ ਮਾਂ ਉਹ ਤਾਂ ਸਿਰ ਚੁੱਕ ਕੇ ਗਾਂਹ ਕੇ ਕਹੂਗੀ ਨਾ ਹਾਂ ਠੀਕ ਆ, ਫਿਰ ਉੱਥੇ ਜ਼ਿੰਮੇਵਾਰੀ ਵੀ ਤੁਹਾਨੂੰ ਲੈਣੀ ਪੈਂਦੀ ਹੈ। ਅਤੇ ਉਹਦੇ ਵਿੱਚ ਮਾਂ ਕੋ ਨਾ ਦੋ ਦੋ ਰਾਹ ਬਚਦੇ ਨੇ ਸਿੱਖਿਆ ਦੇਣ ਦੇ, ਜਦੋਂ ਵੀ ਕੋਈ ਕਿਸੇ ਦੇ ਨਾਲ ਮੰਨ ਲਓ ਧੱਕਾ ਹੋ ਰਿਹਾ ਵਾ ਤੁਹਾਡੇ ਉਹਦੇ ਨਾਲ, ਅਤੇ ਇੱਕ ਤਾਂ ਆ ਵੀ ਉਹ ਕਹੋ ਵੀ ਜਿੱਦਾਂ ਬੋਲਦੇ ਆ ਨਾ ਅੱਗੋਂ ਠੋਕ ਕੇ ਜਵਾਬ ਦੇ ਕੇ ਆਇਆ ਕਰੋ ਹੈ ਨਾ ਅਤੇ ਮਾਰੋ ਚਪੇੜਾ, ਇੱਕ ਉਹ ਆ ਤਰੀਕਾ। ਅਤੇ ਦੂਸਰਾ ਤਰੀਕਾ ਮਾਂ ਦਾ ਇਹ ਹੋ ਸਕਦਾ ਵੀ ਬੇਟੇ ਕੁਛ ਲੋਕਾਂ ਦੇ ਕਰਕੇ ਅਸੀਂ ਬਦਨਾਮ ਜ਼ਰੂਰ ਹਾਂ ਜਾਂ ਫਿਰ ਸਾਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜੇ ਤੁਸੀਂ ਚੰਗੇ ਬਣ ਕੇ ਵਿਖਾਓਗੇ ਤਾਂ ਹੌਲੀ ਹੌਲੀ ਇਹ ਧਾਰਨਾ ਬਦਲ ਜੂਗੀ।
0: ਬਿਲਕੁਲ,
1: ਇੱਕ ਉਹ ਵੀ ਮਾਂ ਵਾ। ਸੋ ਮਾਂ ਚਾਹੇ ਤਾਂ ਸਮਾਜ ਬਦਲਦੇ, ਜੇ ਇੱਕ ਬੰਦੇ ਦੇ ਨਾਲ ਉਹਨੇ ਕੁਛ ਠੀਕ ਕੀਤਾ ਤਾਂ ਉਹ ਗੱਲ ਅੱਗੇ ਟਰੈਵਲ ਕਰਦੀ ਹੈ, ਇੱਕ ਦੇ ਨਾਲ ਗਲਤ ਕੀਤਾ ਤਾਂ ਉਹ 10 ਗੁਣਾ ਵੱਧ ਬੰਦਿਆਂ ਤੱਕ ਟਰੈਵਲ ਕਰਦੀ, ਚੰਗਿਆਈ ਤੁਹਾਨੂੰ ਪਹੁੰਚਾਉਣ ਦੇ ਲਈ ਤੁਹਾਨੂੰ 10 ਗੁਣਾ ਵੱਧ ਜ਼ੋਰ ਲੱਗਦਾ। ਸੋ ਆਪਾਂ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੋੜ 'ਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਆਪਾਂ ਕਿੱਦਾਂ ਵਿਚਰਨਾ ਕਿੱਦਾਂ ਕਰਨਾ। ਸੋ ਕੁਛ ਨਾ ਕੁਛ ਚੰਗਾ ਕਰਨਾ ਅਤੇ ਆਪਣੇ ਘਰ ਤੋਂ ਸ਼ੁਰੂ ਕਰ ਸਕਦੇ ਹੋ। ਹੈਰਾਨੀ ਦੀ ਗੱਲ ਪਤਾ ਕੀ ਹੈ ਜਾਸੀ, ਜਿਹੜੀ ਚੰਗਿਆਈ ਆ ਨਾ, ਤੁਸੀਂ ਇਹ ਵੇਖੋਗੇ ਕਿ ਸਾਨੂੰ ਸੋਚ ਕੇ ਕਈ ਵਾਰੀ ਤੁਹਾਨੂੰ ਜੇ ਨਾ ਲੱਭੇ ਵੀ ਮੇਰੇ ਨਾਲ ਤਾਂ ਕੁਛ ਚੰਗਾ ਨਹੀਂ ਹੋਇਆ ਮੈਂ ਕੀ ਸਾਂਝਾ ਕਰਾਂ,
0: ਸਹੀ ਗੱਲ ਹੈ,
1: ਇਹਦਾ ਮਤਲਬ ਇਹ ਨਹੀਂ ਆ ਵੀ ਤੁਹਾਡੇ ਨਾਲ ਹੋਇਆ ਤਾਂ ਤੁਸੀਂ ਦੱਸਣਾ ਹੀ ਦੱਸਣਾ। ਜਿੱਦਾਂ ਅੱਗੇ ਵੀ ਆਪਾਂ ਗੱਲ ਕਰਦੇ ਹੁੰਦੇ ਹਾਂ ਤੁਸੀਂ ਨਹੀਂ ਵੀ ਕੁਛ ਚੰਗਾ ਤੁਹਾਡੇ ਕੋਲ ਟਾਈਮ ਨਹੀਂ ਆ ਜਾਂ ਤਾਂ ਕਈ ਵਾਰੀ ਆਪਾਂ ਨਾ ਸੋਚਦੇ ਹਾਂ ਵੀ ਨਹੀਂ ਆਹ ਚੀਜ਼ ਨਾ ਇਹ ਐਵੇਂ ਆਪਣੇ ਮੂੰਹ ਮੇ ਆ ਮਿੱਠੂ ਜੀ ਬਣਨ ਵਾਲੀ ਆਪਾਂ ਨਹੀਂ ਦੱਸਣੀ, ਫੇਅਰ ਐਨਫ ਬਹੁਤ ਵਧੀਆ, ਪਰ ਤੁਹਾਨੂੰ ਖੁਦ ਨੂੰ ਉਹ ਚੀਜ਼ ਜ਼ਰੂਰ ਤਸੱਲੀ ਦਿੰਦੀ ਆ, ਯਾਦ ਕਰ ਲਿਆ ਕਰੋ ਇੱਕ ਵਾਰੀ ਵੀ ਆਹ ਮੇਰੇ ਨਾਲ ਚੰਗਾ ਹੋਇਆ। ਅਤੇ ਜੇ ਤੁਹਾਨੂੰ ਲੱਭਦਾ ਨਹੀਂ ਹੈ ਨਾ ਵੀ ਮੇਰੇ ਨਾਲ ਤਾਂ ਕੁਛ ਹੋਇਆ ਨਹੀਂ ਹੈ ਮੈਂ ਕੀ ਦੱਸਾਂ, ਅਤੇ ਉਹਦਾ ਇੱਕ ਫੈਕਟਰ ਇਹ ਵੀ ਆ, ਮੈਂ ਇਹ ਨਹੀਂ ਕਹਿੰਦਾ ਵੀ 100%, ਪਰ ਉਹਦਾ ਇੱਕ ਫੈਕਟਰ ਇਹ ਵੀ ਕਹਿੰਦੇ ਨੇ ਕਿ ਜਦੋਂ ਤੁਸੀਂ ਕੁਛ ਚੰਗਾ ਵਿਚਾਰ ਮਨ 'ਚ ਨਹੀਂ ਨਾ ਰੱਖਦੇ ਜਾਂ ਖੁਦ ਤੁਸੀਂ ਕੁਛ ਚੰਗਾ ਨਹੀਂ ਕੀਤਾ, ਉਹ ਚਾਹੇ ਤੁਹਾਡੇ ਪਰਿਵਾਰ ਲਈ ਹੋਵੇ ਆਪਣੇ ਜੀਆਂ ਦੇ ਲਈ, ਚਾਹੇ ਆਂਢ ਗੁਆਂਢ ਦੇ ਲਈ ਅਤੇ ਚਾਹੇ ਇਸ ਸਮਾਜ ਦੇ ਲਈ ਜਾਂ ਬਾਹਰ ਅੰਦਰ ਵਿਚਰਦੇ ਹਾਂ ਕਿਸੇ ਵੀ ਜਗ੍ਹਾ, ਜਿਹੜਾ ਬੰਦਾ ਖੁਦ ਚੰਗਾ ਕੁਛ ਨਹੀਂ ਕਰ ਰਿਹਾ ਜਾਂ ਚੰਗਾ ਵਿਚਾਰ ਕਰਨ ਦਾ ਨਹੀਂ ਮਨ 'ਚ ਰੱਖ ਰਿਹਾ ਉਹਦੇ ਨਾਲ ਚੰਗਾ ਨਹੀਂ ਹੋ ਸਕਦਾ।
0: 100%
1: ਚੰਗਾ ਵੀ ਉਹਦੇ ਨਾਲ ਹੀ ਹੁੰਦਾ ਵਾ ਜਿਹੜਾ ਖੁਦ ਪਹਿਲਾਂ ਇਨਪੁੱਟ ਪਾਉਂਦਾ। ਇਹ ਇੱਦਾਂ ਦੀ ਚੀਜ਼ ਆ, ਚੰਗਿਆਈ ਇੱਦਾਂ ਦੀ ਚੀਜ਼ ਆ ਕਿ ਤੁਸੀਂ ਪਹਿਲਾਂ ਖੁਦ ਡਿਪੋਜ਼ਿਟ ਕਰਾਉਂਦੇ ਹੋ ਫਿਰ ਉਹਦੇ ਵਿੱਚੋਂ ਤੁਸੀਂ, ਇਹ FD ਹੈ ਇੱਕ ਤਰ੍ਹਾਂ ਦੀ। ਸੋ ਜੇ ਤੁਸੀਂ ਨਹੀਂ ਕੀਤੀ ਤਾਂ ਪਹਿਲਾਂ ਕਰਨੀ ਸ਼ੁਰੂ ਕਰੋ। ਅਤੇ ਜਿਨ੍ਹਾਂ ਨੂੰ ਇਹ ਲੱਗਦਾ ਵੀ ਨਹੀਂ ਸਾਰਾ ਕੁਛ ਆਸ ਪਾਸ ਬੁਰਾ ਹੀ ਆ, ਸਾਰੇ ਲੋਕ ਇੱਦਾਂ ਹੀ ਆ, ਖੁਦਗਰਜ਼ੀ ਹੋ ਗਏ, ਖੂਨ ਸਫੇਦ ਹੋ ਗਿਆ, ਦਿਸ ਦੈਟ, ਉਹਨਾਂ ਦੇ ਲਈ ਇੱਕ ਛੋਟਾ ਜਿਹਾ ਇੱਕ ਟਿਪ ਆ ਅਤੇ ਜੇ ਕਿਤੇ ਇਹ ਚੀਜ਼ ਸਾਡੀ ਠੀਕ ਨਿਕਲੇ ਤਾਂ ਫਿਰ ਜ਼ਰੂਰ ਕਿਤੇ ਐਕਸਪੈਰੀਮੈਂਟ ਤੁਸੀਂ ਕਰਨ ਦੀ ਕੋਸ਼ਿਸ਼ ਕਰਿਓ ਅਤੇ ਫਿਰ ਦੱਸਿਓ ਤੁਸੀਂ ਅੱਜ ਡਿਪੋਜ਼ਿਟ ਕਰਨਾ ਸ਼ੁਰੂ ਕਰੋ ਕਿਸੇ ਵੀ ਤਰ੍ਹਾਂ ਦਾ ਕੋਈ ਚੰਗਾ ਚਾਹੇ ਚੰਗੇ ਦਾ ਮਤਲਬ ਇਹ ਨਹੀਂ ਆ ਵੀ ਜੋ ਤੁਸੀਂ ਸੁਣਿਆ ਉੱਦਾਂ ਦਾ ਹੀ ਕੁਛ ਕਰੋ ਚੰਗੇ ਦਾ ਮਤਲਬ ਇਹੋ ਹੀ ਆ ਵੀ ਕੋਈ ਕਿਸੇ ਨੂੰ ਸਮਾਈਲ ਹੀ ਦੇ ਦਿਓ
0: ਬਿਲਕੁਲ
1: ਹੈ ਨਾ ਕਿ ਕੋਈ ਬਜ਼ੁਰਗ ਜਾ ਰਿਹਾ ਵਾ ਅਤੇ ਉਹਨੂੰ ਤੁਸੀਂ ਹੈਲਪ ਹੀ ਔਫਰ ਕਰ ਦਿਉ ਵੀ ਮੈਂ ਤੇਰਾ ਸਮਾਨ ਚੁੱਕ ਕੇ ਮੈਂ ਉੱਥੋਂ ਤੱਕ ਛੱਡਦਾ ਮੈਂ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਕੁਛ ਵੀ ਤੁਹਾਨੂੰ ਆਸ ਪਾਸ ਦਿਖਦਾ ਵਾ ਕੋਈ ਬੈਠਾ ਉਦਾਸ ਬੈਠਾ ਤਾਂ ਉਹਨੂੰ ਪੁੱਛ ਹੀ ਲਓ ਵੀ ਆਰ ਯੂ ਆਲਰਾਈਟ ਹੈ ਨਾ ਕੁਛ ਹੈਲਪ ਦੀ ਤਾਂ ਨਹੀਂ ਲੋੜ ਅਤੇ ਤੁਸੀਂ ਉਹ ਡਿਪੋਜ਼ਿਟ ਕਰਾਉਣਾ ਸ਼ੁਰੂ ਕਰੋ ਤੁਸੀਂ ਵੇਖੋਗੇ ਵੀ ਅਗਲੇ ਮੋੜ 'ਤੇ ਹੀ ਤੁਹਾਨੂੰ ਅੱਗੋਂ ਚੰਗਿਆਈ ਦਿਖ ਪਊਗੀ ਤੁਹਾਨੂੰ ਸੋ ਇਹ ਵਾਕਈ ਇਹ ਚੀਜ਼ਾਂ ਜੇ ਤੁਸੀਂ ਐਕਸਪੈਰੀਮੈਂਟ ਕਰਨਾ ਚਾਹੋ ਤਾਂ ਇਹ ਚੀਜ਼ਾਂ ਵਾਕਈ ਵਰਕ ਕਰਦੀਆਂ ਨੇ ਚੰਗਿਆਈ ਨੂੰ ਚੰਗਿਆਈ ਖਿੱਚਦੀ ਆ ਨਫ਼ਰਤ ਨੂੰ ਨਫ਼ਰਤ ਖਿੱਚਦੀ ਆ ਤੁਸੀਂ ਮੱਥੇ 'ਤੇ ਤਿਊੜੀਆਂ ਲੈ ਕੇ ਨਿਕਲਦੇ ਹੋ ਅਤੇ ਅੱਗੋਂ ਵੀ ਤੁਹਾਨੂੰ ਸ਼ੋਪਿੰਗ ਸੈਂਟਰਾਂ 'ਚ ਮੌਲਾਂ 'ਚ ਉੱਦਾਂ ਦੇ ਲੋਕ ਮਿਲਦੇ ਆ ਇਹ ਹੁੰਦਾ ਵਾ ਮੈਂ ਆਪ ਖੁਦ ਕਈ ਵਾਰੀ ਐਕਸਪੀਰੀਅੰਸ ਕੀਤਾ ਕਈ ਵਾਰੀ ਕੋਈ ਤੁਹਾਡੇ ਨਾਲ ਕੋਈ ਪੁੱਠਾ ਸਿੱਧਾ ਬੋਲੇ ਤਾਂ ਮੈਂ ਸੋਚਦਾ ਹੁੰਦਾ ਵੀ ਕਿਉਂ ਅਤੇ ਫਿਰ ਮੈਂ ਸੋਚਦਾ ਵੀ ਮੈਂ ਵੀ ਪਿੱਛੇ ਬੋਲ ਕੇ ਆਇਆ ਮੈਂ ਵੀ ਭਾਵੇਂ ਉਹ ਬੋਲਿਆ ਨਹੀਂ ਪਰ ਮੈਂ ਮਨ ਦੇ ਵਿੱਚ ਲਿਆਂਦਾ ਉਹਨੇ ਮੇਰੇ ਤੋਂ ਅੱਗੇ ਗੱਡੀ ਕੱਢਤੀ ਜਾਂ ਉਹਨੇ ਭਜਾ ਕੇ ਪਾਰਕਿੰਗ ਚਲਾਤੀ ਕੁਛ ਨਾ ਕੁਛ ਤੁਹਾਨੂੰ ਤੁਹਾਡੇ 'ਚੋਂ ਲੱਭ ਜਾਂਦਾ ਵਾ ਜਿਹਦੇ ਕਰਕੇ ਤੁਹਾਡੇ ਨਾਲ ਉਹ ਚੀਜ਼ ਹੋਈ ਹੁੰਦੀ ਆ ਅਤੇ ਬਾਕੀ ਤੁਸੀਂ ਵੀ ਕਰਿਓ ਪ੍ਰੈਕਟੀਕਲ ਅਤੇ ਤੁਸੀਂ
0: ਬਿਲਕੁਲ ਬਿਲਕੁਲ ਔਰ ਮੈਨੂੰ ਇੱਦਾਂ ਲੱਗਦਾ ਜਿਵੇਂ ਅਸੀਂ ਉਹਨੂੰ ਐਕਨੋਲੇਜ ਕੀਤਾ ਨਾ ਅਪਰੀਸ਼ੀਏਟ ਵੀ ਕਰ ਦਿਓ ਨਾਲ ਦੇ ਨਾਲ ਹੀ ਅਗਰ ਤੁਹਾਨੂੰ ਮੌਕਾ ਮਿਲ ਜਾਏ ਨਾ ਅਤੇ ਉਹਦੇ ਨਾਲ ਬੜਾ ਹੁਣ ਉਹ ਲੇਡੀ ਨੇ ਕਿੰਨਾ ਇੱਕ ਮਿੰਟ 'ਚ ਉਹਦੇ ਅੱਖਾਂ 'ਚ ਹੰਝੂ ਭਰ ਗਏ ਅਤੇ ਉਹ ਇੰਨੀ ਖੁਸ਼ ਹੋਈ ਕਹਿੰਦੀ ਲਿਟਰਲੀ ਯੂ ਮੇਡ ਮਾਈ ਡੇ ਕੀ ਪਤਾ ਉਹਦੇ ਨਾਲ ਕੀ ਪਹਿਲਾਂ ਪਿਛਲਾ ਵਾਪਰਿਆ ਹੋਇਆ ਅਤੇ ਉਹਨੂੰ ਉਹ ਚੀਜ਼ ਹਲਕੀ ਹੋ ਗਈ ਕਿ ਚਲੋ ਕੁਛ ਤਾਂ ਵਧੀਆ ਹੋ ਰਿਹਾ ਜ਼ਿੰਦਗੀ 'ਚ
1: ਇੱਕ ਤੁਸੀਂ ਵੀ ਮਾਂ ਹੋ ਜਾਸੀ ਜਿਹੜੀ ਮਾਂ ਆ ਨਾ ਆਪਣੇ ਘਰ ਦੇ ਵਿੱਚ ਉਹਨੂੰ ਬੱਚਾ ਹਮੇਸ਼ਾ ਲੱਗਦਾ ਰਹਿੰਦਾ ਵੀ ਇਹ ਹੋਰ ਪਰਫੈਕਟ ਹੋਣਾ ਚਾਹੀਦਾ ਇਹਦੇ 'ਚ ਆਹ ਵੀ ਕਿਉਂ ਆਹ ਵੀ ਚੀਜ਼ ਦੂਰ ਹੋਣੀ ਚਾਹੀਦੀ ਮਤਲਬ ਆਪਾਂ ਆਪਣੇ ਬੱਚੇ ਨੂੰ ਨਾ ਇੱਕ ਮਤਲਬ ਇਮੈਜੀਨਰੀ ਇੱਕ ਪਰਫੈਕਸ਼ਨ 'ਚ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਜੋ ਕਿ ਨਹੀਂ ਹੋ ਸਕਦਾ ਅਤੇ ਜਦੋਂ ਆਪਾਂ ਇੱਦਾਂ ਦੀ ਬਾਹਰ ਅੰਦਰ ਬੱਚੇ ਨੂੰ ਐਪਰੀਸ਼ੀਏਸ਼ਨ ਦਿੰਦੇ ਹਾਂ ਤਾਂ ਉਹ ਮਾਂ ਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਵੀ ਮੇਰਾ ਬੱਚਾ ਚੰਗਾ ਨਹੀਂ ਤਾਂ ਘਰ 'ਚੋਂ ਉਹਨੂੰ ਬਹੁਤ ਘੱਟ ਇਸ ਚੀਜ਼ ਦਾ ਉਹ ਸਪੈਸ਼ਲੀ ਇਹ ਡਿਪੈਂਡ ਕਰਦਾ ਵੀ ਬਿਰਤੀ ਕਿੱਦਾਂ ਦੀ ਹੈ ਜਿਹੜੀਆਂ ਮਾਵਾਂ ਦੀ ਇੱਦਾਂ ਦੀ ਬਿਰਤੀ ਹੈ ਨਾ ਉਹ ਹਮੇਸ਼ਾ ਹੋਰ ਹੋਰ ਹੋਰ ਨਿਖਾਰਨ ਦੇ ਵਿੱਚ ਬੱਚਿਆਂ ਨੂੰ ਲੱਗੀਆਂ ਰਹਿੰਦੀਆਂ ਪਰ ਉਸ ਸਮੇਂ ਕਈ ਵਾਰੀ ਉਹ ਆਹ ਜਿਹੜੀਆਂ ਜਿਹੜੇ ਬੋਲ ਨੇ ਜਾਂ ਐਪਰੀਸ਼ੀਏਸ਼ਨ ਹੈ ਨਾ ਉਹ ਮਾਵਾਂ ਨੂੰ ਮਾਣ ਮਹਿਸੂਸ ਕਰਾਉਂਦੇ ਨੇ ਅਤੇ ਉਹਨਾਂ ਨੂੰ ਹੋਰ ਵਧੀਆ ਕਰਨ ਦੇ ਲਈ ਫਿਰ ਉਹ ਹੈ ਨਾ ਉਹ ਆਪਣੇ ਬੱਚੇ ਨੂੰ ਹੋਰ ਜ਼ਿਆਦਾ ਮੋਟੀਵੇਟ ਕਰਨਗੀਆਂ ਸੋ ਇਸ ਕਰਕੇ ਤੁਹਾਡੀ ਗੱਲ ਸਹੀ ਆ ਕਹਿ ਦੇਣਾ ਚਾਹੀਦਾ ਅਤੇ ਇਹਦੇ ਲਈ ਸਾਨੂੰ ਵੀ ਵੇਖੋ ਇਹ ਕਿੱਡੀ ਵਧੀਆ ਚੀਜ਼ ਹੈ ਵੀ ਤੁਸੀਂ ਉਹਨੂੰ ਕਿਹਾ ਅਤੇ ਉਹਨੂੰ ਵਧੀਆ ਲੱਗਾ ਪਰ ਤੁਹਾਨੂੰ ਵੀ ਵਧੀਆ ਲੱਗਾ ਕਹਿ ਕੇ
0: ਬਹੁਤ ਵਧੀਆ ਲੱਗਿਆ ਮਤਲਬ
1: ਕਹਿ ਕੇ ਹੀ ਕਿੱਡਾ ਵਧੀਆ ਲੱਗਦਾ
0: ਇੰਨਾ ਖੁਸ਼ੀ ਮਤਲਬ ਮਹਿਸੂਸ ਹੋਈ ਨਾ ਕਿ ਯਾਰ ਹਾਂ ਯਾਰ ਮਤਲਬ ਉਹ ਉਹਦੇ ਨਾਲ 2 ਮਿੰਟ ਹੀ ਗੱਲ ਕੀਤੀ ਆਪਾਂ ਆਪਣੇ ਨਾਂ ਐਕਸਚੇਂਜ ਕੀਤੇ ਹੁਣ ਮੁੜ ਕੇ ਕਿਤੇ ਯਾਦ ਵੀ ਨਹੀਂ ਰਹਿਣਾ ਕੌਣ ਸੀਗਾ ਕਿ ਬਟ 1-2 ਮਿੰਟ ਦੀ ਜਿਹੜੀ ਕੁਇਕ ਚੈਟ ਨਾ ਉਹ ਕਿੰਨਾ ਵਧੀਆ ਤੁਹਾਨੂੰ ਪੋਜ਼ਿਟਿਵ ਬਣਾ ਗਈ
1: ਨਹੀਂ ਕੋਈ ਜ਼ਰੂਰੀ ਹੋ ਸਕਦਾ ਵਾ ਫਿਰ ਯੂ ਨੈਵਰ ਨੋ ਕਦੋਂ ਫਿਰ ਦੁਬਾਰਾ ਤੁਹਾਡੇ ਨਾਲ ਸਾਂਝ ਪਵੇ ਹੈ ਨਾ ਥੈਂਕ ਯੂ ਤੁਹਾਡਾ ਬਹੁਤ ਵਧੀਆ ਕੀਤਾ ਤੁਸੀਂ ਅਤੇ ਕਹਿੰਦੇ ਨੇ ਹਾਂਜੀ ਬਿਲਕੁਲ ਕਹਿੰਦੇ ਕਿ ਮਾਂ ਦੀ ਹੀ ਯਾਦ ਆਉਂਦੀ ਹੈ ਸਭ ਤੋਂ ਪਹਿਲਾਂ ਜਸਕੀਰੇ ਜੀ ਕਹਿੰਦੇ ਨੇ ਜਿਹੜੀ ਪਹਿਲਾਂ ਕਵਿਤਾ ਪਸਣਾ ਹੀ ਉਹਦੇ ਬਾਬ 'ਤੇ ਗੱਲ ਕਰ ਰਹੇ ਨੇ ਅਤੇ ਹਰਪ੍ਰੀਤ ਸੋਤਾ ਜੀ ਕਹਿੰਦੇ ਨੇ ਕਿ ਹੈਪੀ ਬਰਥਡੇ ਉਬੀ ਜੀ ਨੂੰ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਤੇ ਇੱਕ ਮੈਸੇਜ ਮੈਂ ਮਿਸ ਕਰ ਰਿਹਾ ਵਾਂ ਕੋਈ ਕਿਸੇ ਨੇ ਆਪਣੀ ਲਿਖਤ ਭੇਜੀ ਸੀ ਪਰ ਮੇਰੀ ਬੇਨਤੀ ਫਿਰ ਹੋਈ ਆ ਕਿ ਤੁਸੀਂ ਕੋਸ਼ਿਸ਼ ਕਰਿਆ ਕਰੋ ਜੇ ਆਪ ਆ ਕੇ ਸੁਣਾ ਲਓ ਆਪਣੀ ਲਿਖਤ ਅਤੇ ਤੁਸੀਂ ਵੱਧ ਨਿਭਾ ਸਕਦੇ ਹੋ ਮੈਂ ਸ਼ਾਇਦ ਤੁਹਾਡਾ ਵਧੀਆ ਨਹੀਂ ਨਿਭਾ ਸਕਦਾ ਕਿਸੇ ਦਾ ਲਿਖਿਆ ਜਿਹੜਾ ਪੜ੍ਹ ਪੜ੍ਹ ਕੇ ਬੋਲਣਾ ਅਤੇ ਮੇਰਾ ਪੜ੍ਹਨਾ ਉੱਦਾਂ ਵੀ ਤੁਹਾਨੂੰ ਪਤਾ ਹੀ ਆ ਹੁਣ ਅਤੇ ਆਪ ਜਿਹੜੀ ਬੰਦੇ ਨੇ ਉਸ ਲੈਅ ਦੇ ਵਿੱਚ ਲਿਖਿਆ ਜਾਂ ਸੋਚਿਆ ਸੋ ਉਹਨੂੰ ਜਿਹੜਾ ਤੁਸੀਂ ਆਪ ਪੜ੍ਹ ਦੇਣਾ ਉਹਦੇ ਨਾਲ ਦੀ ਰੀਸ ਨਹੀਂ ਹੈ ਨਾ ਸੋ ਹੁਣ ਕਿਸੇ ਵੇਲੇ ਨਹੀਂ ਤੁਹਾਡੇ ਕੋਲ ਟਾਈਮ 'ਤੇ ਜ਼ਰੂਰ ਫਿਰ ਪਰ ਤੁਸੀਂ ਬਹੁਤ ਆਸਾਨ ਜਿਹਾ ਕਰਕੇ ਭੇਜਿਆ ਕਰੋ ਪਹਿਲਾਂ ਆਪ ਪੜ੍ਹ ਲਿਆ ਕਰੋ 2 ਵਾਰੀ ਭੇਜਣ ਤੋਂ ਪਹਿਲਾਂ ਜਸ ਜੀ ਕੁਛ ਰਹਿੰਦਾ ਤਾਂ ਨਹੀਂ ਫਿਰ ਆਪਾਂ ਸ਼ੁਰੂ
0: ਮੇਰੇ ਕੋਲ ਇੱਕ ਤਾਂ ਕੁਇਕਲੀ ਮੈਂ ਇੱਕ ਹੋਰ ਗੱਲ ਦੱਸਣੀ ਹੈ ਮੈਂ ਨਾ ਸਬਜ਼ੀ ਬਣਾ ਰਹੀ ਸੀ ਅਤੇ ਮੈਂ ਪਿਆਜ਼ ਕੱਟ ਰਹੀ ਸੀ ਹੈ ਨਾ ਅਤੇ ਛੋਟੀ ਬੇਟੀ ਘਰੇ ਹੀ ਸੀਗੀ ਅਤੇ ਉਹ ਵੀ ਖੇਡਦੀ ਰਹਿੰਦੀ ਇੱਧਰ ਉੱਧਰ ਮੇਰੇ ਆਲੇ ਦੁਆਲੇ ਜਦ ਮੈਂ ਕੰਮ ਕਰ ਰਹੀ ਹੁੰਦੀ ਕਿਚਨ ਦੇ ਵਿੱਚ ਅਤੇ ਨਾ ਉਹਨੇ ਵੇਖਿਆ ਮੇਰੀ ਬਹੁਤ ਕੌੜਾ ਸੀਗਾ ਪਿਆਜ਼ ਅਤੇ ਮੇਰੇ ਅੱਖਾਂ 'ਚੋਂ ਹੰਝੂ ਆ ਰਹੇ ਸੀਗੇ ਮੈਂ ਪਹੁੰਚੀ ਜਾਵਾਂ ਕੱਟੀ ਜਾਵਾਂ ਹੈ ਨਾ ਅਤੇ ਫਟਾਫਟ ਉਹ ਗਈ ਬਾਥਰੂਮ ਦੇ ਵਿੱਚ ਮੈਨੂੰ ਨਹੀਂ ਧਿਆਨ ਕਿ ਉਹ ਮੇਰੇ ਵੱਲ ਵੇਖ ਰਹੀ ਗਈ ਹੱਥ ਗਿੱਲੇ ਕਰਕੇ ਕਹਿੰਦੀ ਮੰਮਾ ਡਾਊਨ ਡਾਊਨ ਅਤੇ ਮੈਨੂੰ ਐਵੇਂ ਕਰਕੇ ਅਤੇ ਮੇਰੇ ਨਾ ਉਹਨੇ ਅੱਖਾਂ ਪਾਣੀ ਨਾਲ ਸਾਫ਼ ਕੀਤੀ ਅਤੇ ਕਹਿੰਦੀ ਆਈ ਯੂ ਫੀਲਿੰਗ ਬੈਟਰ ਨਾਓ ਅਤੇ ਮੈਨੂੰ ਮਤਲਬ ਮੈਨੂੰ ਇੱਦਾਂ ਫੀਲ ਹੋਇਆ ਕਿ ਯਾਰ ਮਤਲਬ ਇਹ ਛੋਟੇ ਬੱਚੇ ਨੂੰ ਕਿੰਨੀ ਐਮਪਥੀ ਹੈ ਕਿ ਉਹਨੂੰ ਪਤਾ ਹੈ ਕਿ ਹੈ ਨਾ ਅੱਖਾਂ ਪਾਣੀ ਨਾਲ ਧੋ ਦਿਓ
1: ਐਟਲੀਸਟ ਕੰਸਰਨ
0: ਹੈ ਨਾ
1: ਪਤਾ ਲੱਗ ਬੰਨੇ ਕਿਸੇ ਦਾ ਸੱਚ ਇਹ ਆ ਆਪਾਂ ਨਾ ਕੋਈ ਕਿਸੇ ਨੂੰ ਸੁਣ ਕੇ ਚੀਜ਼ ਲੱਗੂਗੀ ਜਾਂ ਸੀ ਕਿ ਬੱਚਾ ਤਾਂ ਕਰਦਾ ਹੀ ਆ ਮਾਂ ਦੇ ਨਾਲ ਇੱਦਾਂ, ਪਰ ਇਹ ਉਹ ਸੋਚੂਗਾ ਜਿਹਨੂੰ ਜਿਹਨੇ ਵਧੀਆ ਸਿੱਖਿਆ ਦਿੱਤੀ ਹੈ। ਯਕੀਨ ਮੈਨੂੰ ਅੱਜ ਕੱਲ੍ਹ ਬੱਚੇ ਵੀ ਨਹੀਂ ਪਰਵਾਹ ਮਾਰਦੇ, ਮਾਂ
0: ਨਹੀਂ ਮਾਰਦੇ, ਔਰ ਕਿੰਨੇ ਖੇਡਾਂ 'ਚ ਕਿੰਨੇ ਟੋਇਜ਼, ਕਿੰਨੀ ਟੀਵੀ, ਦਿਸ ਦੈਟ, ਉਹਨਾਂ ਕੋਲ ਆਪਣੇ ਕੋਲ ਤਾਂ ਕੁਛ ਨਹੀਂ ਹੁੰਦਾ ਸੀਗਾ, ਇੱਕ ਡੋਲ ਲੈਣ ਲਈ ਇੰਨਾ ਰੋਣਾ ਪੈਂਦਾ ਸੀਗਾ ਪਹਿਲੇ ਟਾਈਮ 'ਚ, ਤਾਂ ਮੈਂ ਅਤੇ ਅਸੀਂ ਦੋ ਭੈਣਾਂ, ਸਾਨੂੰ ਤਾਂ ਗੁੱਡੀ ਦਿੰਦੇ ਹੀ ਨਹੀਂ ਸੀ ਸੱਚੀ, ਇਹ ਵੀ ਕੜਵਾ ਕੜਵਾ ਸੱਚੀ ਕਿ ਡੋਲ ਤਾਂ ਤੁਸੀਂ ਲੈਣੀ ਨਹੀਂ ਹੈ, ਅਤੇ ਹੁਣ ਇਹ ਇਹਨਾਂ ਕੋਲ
1: ਮਹਿੰਗੀ ਵੀ ਬੜੀ ਆਉਂਦੀ ਸੀ,
0: ਮਹਿੰਗੀ ਵੀ ਆਉਂਦੀ ਸੀਗੀ, ਐਗਜੈਕਟਲੀ ਬਾਰਬੀ ਦੀ ਆਪਾਂ ਪਿਛਲੇ ਟਾਈਮ ਗੱਲ ਕੀਤੀ ਸੀਗੀ,
1: ਫਿਰ ਤਾਂ ਇੱਕ ਸਮਾਂ ਉਹ ਆਇਆ ਸੀ, ਇੱਕ ਉਹ ਕਿਹੜੀ ਸ਼ਕਤੀ ਕਪੂਰ ਜੀ ਵਾਲੀ ਫਿਲਮ ਨਹੀਂ ਆਈ ਜਦੋਂ, ਫਿਰ ਉਹ ਕਹਿੰਦੇ ਹੁੰਦੇ ਸੀ ਨਾ ਡੋਲਾਂ 'ਚ ਭੂਤ ਹੁੰਦੇ ਆ, ਹੈ ਨਾ, ਫਿਰ ਇਹ ਕਹਿ ਕੇ ਨਹੀਂ ਲੈ ਕੇ ਦਿੱਤੀ,
0: ਉਹ ਸਾਰੀ ਜਿਹੜੀ ਸੀਗੀ ਉਹ ਵੀ ਸਿੱਟਤੀ ਸੀਗੀ ਲੱਭੂ ਡੋਲ ਵਾਂਗ। ਹਾਂਜੀ, ਅਤੇ ਹੁਣ ਐਂਡ ਦੇ ਵਿੱਚ ਇੱਕ ਇਹ ਜਿਹੜੀ ਰਾਜਾ ਰਾਣੀ ਵਾਲੀ ਕਹਾਣੀ ਸੀਗੀ ਉਹ ਰਹਿੰਦੀ ਸੀਗੀ ਮੇਰੀ, ਉਹ ਵੀ ਮੈਂ ਜਾਂਦੇ ਜਾਂਦੇ ਸੁਣਾਈ ਦਾ। ਤੁਹਾਨੂੰ ਪਤਾ ਇਹ ਸੌਂਗ ਅਗਰ ਤੁਸੀਂ ਸੁਣਿਆ ਹੋਣਾ, ਕੇਸਰੀਆ ਬਾਲਮ ਪਧਾਰੋ ਮਾਰੇ ਦੇਸ, ਅਗਰ ਜੇ ਤੁਸੀਂ ਨਹੀਂ ਸੁਣਿਆ ਤੇ
1: ਲਤਾ ਮੰਗੇਸ਼ਕਰ,
0: ਬਹੁਤ ਸਾਰੇ ਲਤਾ ਮੰਗੇਸ਼ਕਰ ਬਹੁਤ ਸਾਰਿਆਂ ਨੇ ਗਾਇਆ ਆਪਣੀ ਆਪਣੀ ਲੈਂਗੁਏਜ ਦੇ ਵਿੱਚ, ਪਰ ਜੇ ਰਾਜਸਥਾਨ ਤੁਸੀਂ ਜਾਓ ਇਹ ਗਾਣਾ ਬੜਾ ਚੱਲਦਾ ਹੈ, ਕੇਸਰੀਆ ਬਾਲਮ ਆਵੋ ਰੀ ਪਧਾਰੋ ਮਾਰੇ ਦੇਸ।
1: ਹਾਂਜੀ ਹਾਂਜੀ,
0: ਹੈ ਨਾ, ਇਹ ਫਿਲਮਾਂ ਚ ਫਿਲਮਾਂ ਚ ਹਾਂਜੀ ਹਾਂਜੀ ਇੱਕ
1: ਲੱਭ ਹੀ ਗਿਆ ਮੈਨੂੰ, ਹੈ ਨਾ,
0: ਤੇ
1: ਮਲੇ ਲਾਉਣਾ
0: ਲਗਾ ਸਕਦੇ ਹੋ। ਹਾਂ, ਰਾਜਸਥਾਨ ਦਾ ਕੋਈ ਵੀ ਗਾਣਾ ਹੈ ਮੈਂ ਤੇ ਵੈਸੇ ਹੀ ਖੁਸ਼ ਹੋ ਜਾਂਦੀ ਹਾਂ।
1: ਅੱਛਾ, ਨਹੀਂ ਵਧੀਆ, ਵੇਖੋ ਜੇ ਇਸੇ ਨੂੰ ਤਾਂ ਕਹਿੰਦੇ ਮਿੱਟੀ ਨਾਲ ਪਿਆਰ।
0: ਬਿਲਕੁਲ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 04332802522 ਤੇ। ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਨ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 04231029000, ਈਮੇਲ sales@ozlintels.au।
1: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
3: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
4: लेजेंडरी लव स्टोरीज की तो एंडिंग ट्रैजिक होती है।
5: From the makers of Rocky और Rani की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
6: Chand Mera Dil, Chand Mera Dil.
0: Ready, set, go! Chadston Ford, Dandenong Road ते तुहानों उडीक रहा है। Ford Ranger, Ranger Super Duty, Everest ते सदाबहार Mustang, brand new demo ते quality pre-owned vehicles, trade-in अते finance options भी available। आओ ते अपनी नवी Ford दा test drive करो, business plate लाई गल करो, vehicle experts Tim Forbes या कोरी नाल, radio हांजी दे हवाले नाल पाओ, 3 साल दी free service। Chadston Ford, ready, set, Ford. Orbit Homes अपने इरादियां वांग सिर्फ इमारत नहीं बल्कि अपने हर एक ग्राहक लई बनाउंदे ने उहनां दे सुपनिआं दा इक मजबूत घर। हाउस एंड लैंड एक्सपर्ट्स Orbit Homes अपने 44 वरिआं दे तजुर्बे नाल तुहानूं दिंदे ने 100% फिक्स्ड प्राइस गारंटी विद इन इंडस्ट्री लीडिंग 24-month प्राइस लॉक। अज ही पहुंचो Orbit Homes डिस्प्ले सेंटर्स या कॉल करो हरपन चौहान नूं 04332802052 ਤੇ 04332802522 ਤੇ।

0: ਰੇਡੀਓ ਹਾਂਜੀ 1674 ਵਿੱਚ ਦੋਸਤੋ ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤੀ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਤੇ ਅੱਜ 15 ਤਰੀਕ ਹੈ ਮਈ ਦਾ ਮਹੀਨਾ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਬਰਾਂ ਚ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਕਰਨ ਵਾਲੇ ਪੈਨਲ ਤੇ ਉਂਗਲੀ ਉਠਾਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਨਾਲ ਇੱਕ ਕੈਬਨਿਟ ਮੰਤਰੀ ਹੀ ਜਿਹੜਾ ਮੈਂਬਰ ਕਿਉਂ ਹੈ, ਕੋਈ ਨਿਰਪੱਖ ਵਿਅਕਤੀ ਜਿਹੜਾ ਮੈਂਬਰ ਕਿਉਂ ਨਹੀਂ ਲਿਆ ਗਿਆ ਇਹ ਤਿੰਨ ਮੈਂਬਰੀ ਪੈਨਲ ਦੇ ਵਿੱਚ। ਉਧਰ ਵੀਡੀ ਸਤੀਸ਼ਨ ਕੇਰਲ ਦੇ ਨਵੇਂ ਮੁੱਖ ਮੰਤਰੀ ਹੋਣਗੇ। ਕਾਂਗਰਸ ਹਾਈਕਮਾਨ ਨੇ ਸਤੀਸ਼ਨ ਦੇ ਨਾਂ ਤੇ ਜਿਹੜੀ ਉਹ ਮੋਹਰ ਲਾਈ ਹੈ। ਤੇ ਪੰਜਾਬ ਚ ਹੁਣ SIR 25 ਜੂਨ ਤੋਂ ਸ਼ੁਰੂ ਹੋਏਗੀ। 30 ਮਈ ਤੋਂ 16 ਸੂਬਿਆਂ ਦੇ ਵਿੱਚ ਜਿਹੜੀ ਹੈ ਇਹ ਗਹਿਰ ਚੋਣ ਸੁਧਾਈ ਦਾ ਅਮਲ ਸ਼ੁਰੂ ਹੋਏਗਾ। ਤੇ SIR ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਜਿਹੜੇ ਹੈ ਉਹ ਸਵਾਲ ਉਠਾਏ ਨੇ। ਉੱਤਰ ਪ੍ਰਦੇਸ਼ ਚ ਜ਼ਬਰਦਸਤ ਤੂਫਾਨ ਕਾਰਨ 111 ਮੌਤਾਂ ਤੇ 72 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। 26 ਜ਼ਿਲ੍ਹਿਆਂ 'ਚ ਜਿਹੜਾ ਹੈ ਕੱਲ੍ਹ ਇਹ ਤੂਫਾਨ ਆਇਆ। ਉਧਰ ਦਿੱਲੀ 'ਚ ਚੱਲਦੀ ਬੱਸ 'ਚ ਜ਼ਬਰ ਜਨਾਬ ਦੀ ਇੱਕ ਖ਼ਬਰ ਆਈ ਹੈ। 14 ਸਾਲ ਪਹਿਲਾਂ ਨਿਰਭਯਾ ਜਿਹੜਾ ਕਾਂਡ ਹੈ ਉਹ ਵਾਪਰਿਆ ਸੀ ਤੇ ਇੱਕ ਵਾਰ ਫਿਰ ਜਿਹੜਾ ਹੈ ਦਿੱਲੀ ਜਿਹੜੇ ਹੈ ਇਹਦੇ 'ਚ ਇੱਦਾਂ ਦਾ ਜਿਹੜਾ ਹੈ ਕਾਂਡ ਵਾਪਰਨ ਦੇ ਨਾਲ ਉਸ ਪਹਿਲੇ ਜਿਹੜਾ ਹੈ ਕਾਂਡ ਨੂੰ ਯਾਦ ਕਰਾ ਦਿੱਤਾ। ਇਹ ਖ਼ਾਸ ਖ਼ਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਬੜੀ ਦੁਖਦਾਈ ਖ਼ਬਰ ਹੈ। ਜਦੋਂ ਸਵੇਰੇ ਸਵੇਰੇ ਆਪਾਂ ਅਖਬਾਰ ਖੋਲ੍ਹਦੇ ਹਾਂ ਤਾਂ ਇੱਦਾਂ ਦੀ ਕੋਈ ਖ਼ਬਰ ਸੁਣਨ ਨੂੰ ਮਿਲਦੀ ਹੈ ਤਾਂ ਬੜਾ ਮਨ ਦੁਖੀ ਹੁੰਦਾ ਕਿ ਇਹ ਚੀਜ਼ਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਾਲੇ ਵੀ ਮੌਜੂਦ ਨੇ। ਕਈ ਵਾਰੀ ਇਹ ਛੋਟੇ ਮੋਟੇ ਪੱਧਰ ਦੇ ਉੱਤੇ ਵਾਪਰਦੀਆਂ ਅਤੇ ਖ਼ਬਰਾਂ ਤੱਕ ਨਹੀਂ ਪਹੁੰਚ ਪਾਉਂਦੀਆਂ, ਪਰ ਕਈ ਵਾਰੀ ਇਹ ਇੰਨੀਆਂ ਕੁ ਵੱਡੀਆਂ ਹੋ ਜਾਂਦੀਆਂ ਕਿ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੰਦੀਆਂ। ਪਰ ਫਿਰ ਵੀ ਵਾਰ ਵਾਰ ਇਹ ਘਟਨਾਵਾਂ ਵਾਪਰ ਰਹੀਆਂ ਨੇ, ਚਾਹੇ ਸਰਕਾਰ ਕੋਈ ਵੀ ਹੋਵੇ, ਸਰਕਾਰ ਆਉਂਦੀ ਆ, ਬਦਲਦੀ ਆ, ਪ੍ਰਸ਼ਾਸਨ ਵੱਡੇ ਵੱਡੇ ਦਾਅਵੇ ਕਰਦਾ, ਪਰ ਫਿਰ ਵੀ ਇੱਦਾਂ ਦੀਆਂ ਘਟਨਾਵਾਂ ਨੂੰ ਕੀ ਵਜ੍ਹਾ ਹੈ ਕਿ ਰੋਕ ਨਹੀਂ ਪਾਉਂਦੀ ਪੁਲਿਸ, ਰੋਕ ਨਹੀਂ ਪਾਉਂਦੀ ਸਰਕਾਰ?
1: ਨਹੀਂ ਦੇਖੋ, ਇਹਦੇ ਚ ਜਿਹੜੀਆਂ 2-3 ਗੱਲਾਂ ਨੇ ਉਹ ਬੜੀ ਧਿਆਨ ਦੀ ਮੰਗ ਕਰਦੀਆਂ ਨੇ। ਪਹਿਲੀ ਗੱਲ ਤਾਂ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸਿਕਿਉਰਿਟੀ ਕੀ ਹੈ ਕਿਸੇ ਵਿਅਕਤੀ ਦੀ ਜਾਂ ਖਾਸ ਕਰਕੇ ਔਰਤ ਦੀ। ਤੇ ਦੇਖੋ, ਭਾਵੇਂ ਸੋਸਾਇਟੀ ਕਿਸੇ ਤਰ੍ਹਾਂ ਦੀ ਵੀ ਹੈ, ਕਿੰਨੀ ਐਡਵਾਂਸ ਹੈ, ਕਿੰਨੀ ਬੈਕਵਰਡ ਹੈ, ਭਾਵੇਂ ਉਹ ਟ੍ਰਾਈਬਲ ਹੈ, ਭਾਵੇਂ ਔਰਤ ਲਈ ਜਿਹੜਾ ਹੈ ਉਹਦੀ ਰਿਸਪੈਕਟ ਹੈ, ਜਿਹੜੀ ਉਹਦੀ ਮੋਡੈਸਟੀ ਹੈ, ਜਿਹੜੀ ਉਹਦੀ ਇੱਜ਼ਤ ਹੈ, ਜਿਹੜੀ ਉਹ ਹੀ ਉਹਦੇ ਵਾਸਤੇ ਜਿਹੜੀ ਹੈ ਸਭ ਤੋਂ ਵੱਡੀ ਚੀਜ਼ ਹੁੰਦੀ ਹੈ, ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਹੁੰਦੀ ਹੈ। ਤੇ ਹੁਣ ਜੇ ਉਸ ਦੇ ਉੱਤੇ ਹੀ ਜਿਹੜਾ ਹੈ ਐਡਾ ਵੱਡਾ ਬਲੌਟ ਧੱਬਾ ਲੱਗ ਜਾਣਾ, ਤੇ ਇਹ ਮੈਨੂੰ ਲੱਗਦੀ ਹੈ ਕਿ ਇਸ ਤੋਂ ਜਿਹੜੀ ਮਾੜੀ ਗੱਲ ਕੋਈ ਹੋ ਨਹੀਂ ਸਕਦੀ। ਫਿਰ ਖਾਸ ਕਰਕੇ ਰਾਸ਼ਟਰੀ ਰਾਜਧਾਨੀ ਵਿੱਚ ਜਦੋਂ 14 ਸਾਲ ਪਹਿਲਾਂ ਇਹ ਕਾਂਡ ਵਾਪਰਿਆ ਸੀ ਉਦੋਂ ਕਾਂਗਰਸ ਦੀ ਉੱਥੇ ਸਰਕਾਰ ਸੀ, ਤੇ ਕਿਹਾ ਜਾਂਦਾ ਹੈ ਕਿ ਜਦੋਂ ਉਸ ਤੋਂ ਬਾਅਦ ਜਿਹੜੀਆਂ ਚੋਣਾਂ ਹੋਈਆਂ ਤੇ ਇਹ ਵੀ ਜਿਹੜਾ ਹੈਗਾ ਇੱਕ ਵੱਡਾ ਇਸ਼ੂ ਉਹਨਾਂ ਚੋਣਾਂ ਦੇ ਵਿੱਚ ਬਣਿਆ ਸੀ ਕਿ ਔਰਤ ਸੁਰੱਖਿਅਤ ਜਿਹੜੀ ਹੈ ਉਹ ਕਿਉਂ ਨਹੀਂ। ਤੇ ਚਲੋ, ਹਾਲਾਂਕਿ ਉਦੋਂ ਜਿਹੜਾ ਸੀਗਾ ਉਹ ਲੇਟ ਨਾਈਟ ਜਿਹੜਾ ਸੀ ਉਹ ਲਿਫਟ ਲੈਣ ਦਾ ਇਸ਼ੂ ਸੀ, ਇਸ ਕਰਕੇ ਜਿਹੜੀ ਆ ਉਹਦੇ ਚ ਗੱਲ ਸੀ, ਤੇ ਉਹਦੇ ਚ ਸਜ਼ਾਵਾਂ ਵੀ ਜਿਹੜੀਆਂ ਦਿੱਤੀਆਂ ਗਈਆਂ ਰਿਗਸ ਉਹ ਬਾਅਦ ਦੀ ਗੱਲ ਹੈ, ਸਜ਼ਾ ਹੁੰਦੀ ਹੈ ਕਿੰਨੀ ਹੁੰਦੀ ਹੈ, ਕਦੋਂ ਹੁੰਦੀ ਹੈ, ਤੇ ਉਹਦੇ ਚੋ ਜਿਹੜੀ ਕੁੜੀ ਸੀ ਉਹਦੀ ਮੌਤ ਵੀ ਹੋ ਗਈ ਸੀ ਬਾਅਦ ਦੇ ਵਿੱਚ। ਤੇ ਹੁਣ ਜਿਹੜੀ ਇਹ ਘਟਨਾ ਜਿਹੜੀ ਵਾਪਰੀ ਹੈ ਇਹ ਤਾਂ ਕੋਈ ਇਹ ਵੀ ਨਹੀਂ ਕਹਿ ਸਕਦੇ ਕਿ ਬਹੁਤੀ ਲੇਟ ਨਾਈਟ ਜਿਹੜੀ ਘਟਨਾ ਵਾਪਰੀ ਹੈ, ਤੇ ਇਹ ਤਾਂ ਬਿਲਕੁਲ ਇਹਦੇ ਉਲਟ ਇੱਕ ਪ੍ਰਾਈਵੇਟ ਬੱਸ ਦੇ ਜਿਹੜਾ ਡਰਾਈਵਰ ਕੰਡਕਟਰ ਜਾਂ ਹੋਰ ਕੋਈ ਹੈਲਪਰ ਉੱਥੇ ਹੈ ਉਹ ਧੂ ਕੇ ਜਿਹੜਾ ਹੈ ਇੱਕ ਔਰਤ ਨੂੰ ਬੱਸ ਦੇ ਅੰਦਰ ਖਿੱਚ ਕੇ ਲੈ ਕੇ ਜਾਂਦੇ ਤੇ ਉਦੋਂ ਬਾਅਦ ਬੱਸ ਭਜਾ ਕੇ ਲੈ ਜਾਂਦੇ ਆ। ਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਹੈ ਇਸ ਤੋਂ ਜਿਹੜੀ ਹੋਰ ਦਰਦਨਾਕ ਗੱਲ ਜਾਂ ਹੋਰ ਕੋਈ ਹੋਰ ਹੋ ਨਹੀਂ ਸਕਦੀ, ਜਾਂ ਸ਼ਰਮਨਾਕ ਗੱਲ ਇਸ ਤੋਂ ਕੋਈ ਹੋ ਨਹੀਂ ਸਕਦੀ ਕਿ ਇਸ ਦਾ ਮਤਲਬ ਇੱਕ ਪਾਸੇ ਅਸੀਂ ਜਿਹੜਾ ਇਹ ਦਾਅਵਾ ਕਰਦੇ ਹਾਂ ਕਿ ਔਰਤਾਂ ਬਰਾਬਰ ਨੇ ਮਰਦ ਦੇ, ਜਦੋਂ ਮਰਜ਼ੀ ਉਹ ਨੌਕਰੀ ਜਿੱਥੇ ਮਰਜ਼ੀ ਕਰ ਸਕਦੀਆਂ, ਜਿਹੋ ਮਰਜ਼ੀ ਸਮੇਂ ਤੇ ਉਹ ਆ ਜਾ ਸਕਦੀਆਂ ਨੇ, ਇਹਦਾ ਮਤਲਬ ਕਿ ਅਜੇ ਵੀ ਅਸੀਂ ਜਿਹੜਾ ਹੈ ਉਸੇ ਉਹ ਜਿਹੜਾ ਟ੍ਰਾਈਬਲ ਯੁੱਗ ਹੈ ਜਿਹੜਾ ਸਾਡਾ ਕਬੀਲਾ ਯੁੱਗ ਆ ਉਸੇ 'ਚ ਹੀ ਵਿਚਰ ਰਹੇ ਹਾਂ ਕਿ ਔਰਤ ਜਿਹੜੀ ਉਹ ਸੁਰੱਖਿਅਤ ਨਹੀਂ ਹੈ, ਉਹ ਇਕੱਲੀ ਕਹਿਰੀ ਜਿਹੜੀ ਹੈ ਕਿਤੇ ਨਹੀਂ ਆ ਜਾ ਸਕਦੀ। ਫਿਰ ਇਹੀ ਜਿਹੜਾ ਹੈਗਾ ਇਹ ਇਸ ਗੱਲ ਤੋਂ ਇਹ ਅਰਥ ਲਿਆ ਜਾਏਗਾ। ਹੁਣ ਇਹਦੇ ਤੇ ਚਲੋ ਠੀਕ ਹੈ, ਜਿਹੜੀ ਕੌਮੀ ਜਿਹੜਾ ਵਿਮਨ ਕਮਿਸ਼ਨ ਹੈ ਉਹਨੇ ਵੀ ਜਿਹੜੀ ਰਿਪੋਰਟ ਮੰਗੀ ਹੈ ਅਲੱਗ ਗੱਲ ਹੈ, ਬੰਦੇ 2 ਜਿਹੜੇ ਗ੍ਰਿਫਤਾਰ ਕਰ ਲਏ ਗਏ ਹੈ ਤੇ ਉਹਦੇ ਤੇ ਹੁਣ ਅੱਗੋਂ ਮੁਕੱਦਮਾ ਚੱਲਣਾ। ਤੇ ਪਰ ਇੱਕ ਵਾਰ ਫੇਰ ਜਿਹੜਾ ਧਿਆਨ ਉਸ ਗੱਲ ਵੱਲ ਜਿਹੜਾ ਦਵਾਇਆ, ਜਿੱਦਾਂ ਜਿਹੜੀ ਮੈਂ ਗੱਲ ਕੀ ਹੈ ਕਿ ਜੋ 14 ਸਾਲ ਪਹਿਲਾਂ, ਖੈਰ ਇਹ ਤਾਂ ਉਹ ਤਾਂ ਹੋਰ ਵੀ ਇੱਕ ਗੱਲ ਜ਼ਿਆਦਾ ਮੰਦਭਾਗੀ ਹੋਈ ਵੀ ਉਸ ਲੜਕੀ ਦੀ, ਕੁੜੀ ਦੀ ਜਿਹੜੀ ਸੀ ਉਹ ਮੌਤ ਹੋ ਗਈ, ਤੇ ਉਹਦੇ ਨਾਲ ਇੱਕ ਨੌਜਵਾਨ ਵੀ ਸੀ ਜਿਹਨੂੰ ਕੁੱਟਮਾਰ ਕਰਕੇ ਬੱਸ ਤੋਂ ਬਾਹਰ ਸੁੱਟ ਦਿੱਤਾ ਗਿਆ ਸੀ। ਤੇ ਹੁਣ ਇਹ ਜਿਹੜੀ ਇਹ ਘਟਨਾ ਜਿੱਥੇ ਬਹੁਤ ਵੱਡਾ ਦਾਅਵਾ ਕੀਤਾ ਜਾਂਦਾ, ਹੁਣ ਤਾਂ ਉੱਥੇ ਸਰਕਾਰ ਵੀ ਡਬਲ ਇੰਜਨ ਸਰਕਾਰ ਹੈ, ਤੇ ਸਾਰੀ ਉੱਥੇ ਦਿੱਲੀ ਦੇ ਸਟੇਟ ਦੇ ਵਿੱਚ ਵੀ ਜਿਹੜੀ ਹੈ ਉਹ ਸਰਕਾਰ ਹੈ ਜਿਹੜੀ ਉਹ ਬੀਜੇਪੀ ਦੀ ਹੈ, ਤੇ ਜਿਹੜੀ ਪੁਲਿਸ ਤੰਤਰ ਹੈ ਉਹ, ਕਿਉਂਕਿ ਦਿੱਲੀ ਦੇ ਵਿੱਚ ਜਿਹੜਾ ਪੁਲਿਸ ਤੰਤਰ ਹੈ ਉਹ ਸਾਰਾ ਕੇਂਦਰੀ ਜਿਹੜਾ ਗ੍ਰਹਿ ਮੰਤਰਾਲਾ ਜਿਹਨੂੰ ਆਪਾਂ ਹੋਮ ਮਿਨਿਸਟਰੀ ਕਹਿੰਦੇ ਹਾਂ ਉਹਦੇ ਅੰਡਰ ਹੈ, ਤੇ ਉੱਥੇ ਵੀ ਬੀਜੇਪੀ ਹੈ। ਇਸ ਕਰਕੇ ਇਹ ਹੈ ਕਿ ਹੁਣ ਉਹ ਜਿਹੜੇ ਹੁਣ ਤੱਕ ਵੱਡੇ ਵੱਡੇ ਜਿਹੜੇ ਦਾਅਵੇ ਕਰਦੇ ਜਿਹੜੇ, ਉੱਥੋਂ ਫਿਰ ਇਹ ਗੱਲ ਇਹਨਾਂ ਦੀ ਜਿਹੜੀ ਫੂਕ ਨਿਕਲ ਜਾਂਦੀ ਹੈ, ਹਵਾ ਨਿਕਲ ਜਾਂਦੀ ਹੈ ਕਿ ਇਹ ਫਿਰ ਇਹ ਦਾਅਵੇ ਕਾਹਦੇ ਵਾਸਤੇ ਹੈ। ਦੂਜੀ ਗੱਲ ਇਹ ਹੈ ਕਿ ਕੀ ਸਾਡੀ, ਅਸੀਂ ਆਪਣੇ ਸਾਡੀ ਸਿਵਲ ਸੁਸਾਇਟੀ ਜਾਂ ਉਹ ਇਸ ਗੱਲ ਦੇ ਖਿਲਾਫ, ਹਾਲਾਂਕਿ ਉਦੋਂ ਲੋਕ ਸੜਕਾਂ ਤੇ ਆ ਗਏ ਸੀ ਆਪਣੇ ਆਪ, ਤੇ ਪਰ ਇਹ ਵੀ ਇਹ ਰੈਗੂਲਰ ਜਿਹੜੀ ਹੈ ਕੋਈ ਇਸ ਕਿਸਮ ਦੀ ਐਕਟੀਵਿਟੀ ਇੱਥੇ ਨਹੀਂ ਹੈ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਤੇ ਜਾਂ ਇਹ ਹੈ ਕਿ ਕੀ ਸਿਰਫ ਤੇ ਸਿਰਫ ਜਿਹੜੀ ਇਹ ਪ੍ਰਵਿਰਤੀ ਹੈ ਇੱਦਾਂ ਦੀ। ਹਾਲਾਂਕਿ ਸਾਈਕਾਲੋਜਿਸਟ ਜਿਹਦੇ ਤੇ ਹੋਰ ਉਹ ਕਹਿੰਦੇ ਆ ਕਿ ਇਹ ਇੱਕ ਮਾਨਸਿਕ ਬਿਮਾਰੀ ਹੈ ਜਾਂ ਇੱਦਾਂ, ਪਰ ਮੈਨੂੰ ਇਹ ਲੱਗਦਾ ਕਿ ਜਦੋਂ ਲੋਕ ਇਕੱਠੇ ਹੁੰਦੇ ਆ ਕੋਈ ਇੱਦਾਂ ਦੀ ਸੋਚ ਵਾਲੇ ਜਾਂ ਇੱਦਾਂ ਦੀਆਂ ਗੱਲਾਂ ਕਰਦੇ ਆ, ਤੇ ਉਹਦੇ ਚੋਂ ਵੀ ਕਾਫੀ ਜਿਹੜੀ ਗੱਲ ਨਿਕਲਦੀ ਹੈ, ਜਿਵੇਂ ਕਈ ਵਾਰੀ ਭੀੜ ਤੰਤਰ ਚੋਂ ਵੀ ਇਹ ਗੱਲ ਨਿਕਲੀ ਹੁੰਦੀ ਹੈ। ਤੇ ਹੁਣ ਇਹਦੇ ਤੇ ਅੱਗੋਂ ਕੀ ਕਾਰਵਾਈ ਹੁੰਦੀ ਹੈ, ਕਿੱਦਾਂ ਦੀ ਹੁੰਦੀ ਹੈ, ਜਾਂ ਕਿੰਨਾ ਤੇਜ਼ੀ ਦੇ ਨਾਲ ਜਿਹੜਾ ਹੈ ਉਸ ਔਰਤ ਨੂੰ ਇਨਸਾਫ਼ ਮਿਲਦਾ, ਹੁਣ ਇਸ ਪਾਸੇ ਉਹ ਜਿਹੜੀ ਗੱਲ ਹੈ। ਠੀਕ ਹੈ, ਅਜੇ ਤੱਕ ਖਰੇ ਇਹਦੇ ਤੇ ਕੋਈ ਭਾਵੇਂ ਉਹ ਤਾਂ ਅੱਛੀ ਗੱਲ ਵੀ ਹੈ ਕਿ ਰਾਜਨੀਤੀ ਇਸ ਇਹੋ ਜਿਹੇ ਇਸ਼ੂ ਤੇ ਨਹੀਂ ਹੋਣੀ ਚਾਹੀਦੀ, ਤੇ ਇਸ ਤਰ੍ਹਾਂ ਕੋਈ ਗੱਲ ਉਹ ਹੋਈ ਸਾਹਮਣੇ ਵੀ ਨਹੀਂ ਆਈ। ਤੇ ਪਰ ਇੱਕ ਗੱਲ ਤਾਂ ਬਿਲਕੁਲ ਸਾਫ਼ ਹੈ ਕਿ ਜਿਹੜੀ ਸੁਰੱਖਿਆ ਦੀ ਜ਼ਿੰਮੇਵਾਰੀ ਫਿਰ ਕਿਹਦੀ ਹੈ, ਤੇ ਕੀ ਜਾਂ ਇਹ ਹੈ ਕਿ ਬਿਲਕੁਲ ਇਹ ਗੱਲ ਖੁੱਲੀ ਛੱਡ ਦਿੱਤੀ ਜਾਂਦੀ ਹੈ ਕਿ ਕੋਈ ਵੀ ਜਿਹੜਾ ਹੈਗਾ ਵਿਅਕਤੀ ਹੈ ਕਿਤੇ ਵੀ ਕੋਈ ਵੀ ਐਕਸ਼ਨ ਏਦਾਂ ਦਾ ਐਕਟ ਕਰ ਸਕਦਾ। ਤੇ ਇਹ ਹੁਣ ਜਿਹੜਾ ਇਹ ਇਲਾਕਾ ਹੈ ਜਿੱਥੇ ਇਹ ਘਟਨਾ ਜਿਹੜੀ ਉਹ ਵਾਪਰੀ ਹੈ, ਤੇ ਮੰਗੋਲਪੁਰੀ, ਇਹ ਵੀ ਨੀ ਕਿ ਕੋਈ ਸੁਨਸਾਨ ਇਲਾਕਾ ਹੈ ਜਾਂ ਏਦਾਂ ਦੀ ਗੱਲ ਹੈ, ਤੇ ਉਹ ਜਿਹੜਾ ਹੈਗਾ ਉੱਥੇ ਪੂਰੀ ਗਹਿਮਾ ਗਹਿਮੀ ਹੁੰਦੀ ਹੈ, ਸਾਰਾ ਤਰ੍ਹਾਂ ਦਾ ਹੁੰਦਾ। ਤੇ ਸੋ ਅੱਗੋਂ ਹੁਣ ਇਹਦੇ ਤੇ ਕੀ ਐਕਸ਼ਨ ਹੁੰਦਾ ਹੈ, ਤੇ ਜਾਂ ਸਾਡੀ ਸਿਵਲ ਸੁਸਾਇਟੀ ਇਹਨੂੰ ਕਿੱਦਾਂ ਰਿਐਕਟ ਕਰਦੀ ਹੈ, ਤੇ ਅੱਗੋਂ ਅਦਾਲਤਾਂ ਜਿਹੜੀ ਇਹਨੂੰ ਕਿੰਨੀ ਛੇਤੀ ਦੇ ਨਾਲ ਜਿਹੜਾ ਜਾਂ ਪੁਲਿਸ ਤੰਤਰ ਹੈ ਉਹਨੂੰ ਇਹਦੇ ਤੇ ਕੋਈ ਜਿਹੜੀ ਮਿਸਾਲੀ ਸਜ਼ਾ ਦੇਣ ਦੀ ਜਿਹੜੀ ਉਹਨਾਂ ਨੂੰ ਗੱਲ ਕਰਦਾ ਹੈ, ਤੇ ਸੋ ਇਹ ਹੁਣ ਦੇਖਣਾ ਅੱਗੋਂ।
0: ਇਸ ਟਾਈਮ ਦੇ ਉੱਤੇ ਦਿੱਲੀ ਜੋ ਕਿ ਇਸ ਇੱਦਾਂ ਦੀਆਂ ਘਟਨਾਵਾਂ ਦੇ ਵਿੱਚ ਕਈ ਰੇਪ ਕੈਪੀਟਲ ਵੀ ਕਈ ਥਾਵਾਂ ਦੇ ਉੱਤੇ ਲਿਖ ਦਿੱਤਾ ਜਾਂਦਾ, ਸਭ ਤੋਂ ਵਧੇਰੇ ਰੇਪ ਦਿੱਲੀ ਦੇ ਵਿੱਚ, ਦਿੱਲੀ ਇਸ ਟਾਈਮ ਦੇ ਉੱਤੇ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਇੱਕ ਰਾਜਧਾਨੀ ਆ, ਪੂਰੇ ਦੇਸ਼ ਦਾ ਇੱਕ ਚਿਹਰਾ ਮੋਹਰਾ ਵਾ, ਤੋ ਉਸ ਤੋਂ ਬਾਅਦ ਸਭ ਤੋਂ ਵੱਧ ਜਿੱਥੇ ਰਿਸਪੈਕਟ ਹੋਣੀ ਚਾਹੀਦੀ ਆ ਉੱਥੇ ਸਭ ਤੋਂ ਵੱਧ ਬੇਪੱਤ ਜਿਹੜੀ ਆ ਉਹ ਇੱਥੇ ਹੁੰਦੀ। ਅੰਕੜੇ ਇੱਥੋਂ ਤੱਕ ਦੱਸਦੇ ਨੇ ਕਿ ਕਾਫੀ, ਜੇਕਰ ਆਪਾਂ ਅਮਰੀਕੀ ਦੇ ਵਿੱਚ ਜਾਈਏ ਤੇ ਜਿਹੜੀਆਂ ਔਨ ਰਿਕਾਰਡ ਨੇ ਉਹ ਵੀ 3 ਤੋਂ 4 ਰੇਪ ਰੋਜ਼ਾਨਾ ਦੇ ਦਿੱਲੀ ਦੇ ਵਿੱਚ ਔਨ ਰਿਕਾਰਡ ਆਉਂਦੇ ਨੇ। ਇਸ ਤੋਂ ਬਾਅਦ ਇਹ ਵੀ ਮੰਨਿਆ ਜਾਂਦਾ ਕਿ ਬਹੁਤ ਸਾਰੇ ਹੋ ਸਕਦਾ ਕਿ ਪੁਲਿਸ ਤੱਕ ਪਹੁੰਚਦੇ ਹੀ ਨਹੀਂ ਆ ਨਮੋਸ਼ੀ ਦੇ ਕਰਕੇ, ਯਾਨੀ ਕਿ ਇਸ ਤੋਂ ਵੀ ਰੇਸ਼ੋ ਵਧੇਰੇ ਹੋ ਸਕਦੀ ਹੈ। ਕਿ ਕਾਰਨ ਕੀ ਆ ਕਿ ਦਿੱਲੀ ਦੇ ਵਿੱਚ ਹੀ ਇਹ ਸਭ ਇੰਨਾ ਜ਼ਿਆਦਾ ਇੰਨੀ ਵੱਡੀ ਮਾਤਰਾ ਦੇ ਵਿੱਚ ਤੇ ਹਲੇ ਤੱਕ ਨਹੀਂ ਰੋਕ ਪਾ ਰਿਹਾ?
1: ਨਹੀਂ, ਉਹਦੇ ਚ ਦੋਵੇਂ ਗੱਲਾਂ ਨੇ ਰਣਜੋਤ ਜੀ। ਇੱਕ ਤਾਂ ਪਾਪੂਲੇਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ, ਜਿਹੜਾ ਪਾਪੂਲੇਸ਼ਨ। ਦੂਜੀ ਹੈ ਕਿ ਉੱਥੇ ਦੀ ਜਿਹੜੀ ਕੋਈ ਸਭ ਤੋਂ ਵੱਡੀ ਗੱਲ ਹੁੰਦੀ ਹੈ ਤੁਹਾਡਾ ਜਿਹੜਾ ਇੱਕ ਤੁਹਾਡਾ ਸੁਸਾਇਟੀ ਦਾ ਜਿਹੜਾ ਪ੍ਰੈਸ਼ਰ ਹੁੰਦਾ, ਤੇ ਉਹ ਉੱਥੇ ਕੋਈ ਹੈ ਨਹੀਂ, ਕਿਉਂਕਿ ਉੱਥੇ ਕੋਈ ਕੰਸੋਲੀਡੇਟਡ ਸੁਸਾਇਟੀ ਹੈ ਨਹੀਂ। ਕੋਈ ਲੋਕ ਉੱਥੇ ਬਾਹਰੋਂ ਆਏ ਨੇ, ਕੋਈ ਸਾਊਥ ਤੋਂ ਆਏ ਨੇ, ਕੋਈ ਨਾਲ ਲੱਗਦਾ ਹਰਿਆਣਾ ਯੂਪੀ ਦਾ ਇਲਾਕਾ, ਉੱਥੋਂ ਆ ਕੇ ਹਰ ਰੋਜ਼ ਕੰਮ ਕਰਦੇ ਨੇ, ਵਾਪਸ ਚਲੇ ਜਾਂਦੇ ਨੇ। ਤੇ ਇੱਦਾਂ ਹੀ ਜਿਹੜਾ ਹੈਗਾ ਕੁੜੀਆਂ ਦਾ ਜਾਂ ਔਰਤਾਂ ਦਾ ਇੱਦਾਂ, ਉਹ ਵੀ ਕੋਈ ਡੇਲੀ ਵੇਜਰ ਨੇ, ਕੋਈ ਇੱਦਾਂ ਦਾ ਜਿਹੜਾ ਹੈ ਉਹ ਇਸ ਰੂਪ ਜਿਹੜਾ ਉਹ ਕੰਮ ਕਰਦੀਆਂ ਨੇ। ਤੇ ਫਿਰ ਉਹ ਦੋਵੇਂ ਗੱਲਾਂ ਹੀ ਨੇ, ਜਿੱਥੇ ਪਾਪੂਲੇਸ਼ਨ ਜ਼ਿਆਦਾ ਉੱਥੇ ਕ੍ਰਾਈਮ ਰੇਟ ਵੀ ਫਿਰ ਉਸ ਹਿਸਾਬ ਨਾਲ ਜਿਹੜਾ ਜ਼ਿਆਦਾ ਹੀ ਹੁੰਦਾ। ਤੇ ਦਿੱਲੀ ਦੇ ਵਿੱਚ ਤਾਂ ਖੈਰ ਕਿਸੇ ਵੇਲੇ ਤਾਂ ਇਹ ਕਿਹਾ ਜਾਂਦਾ ਸੀ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਬੰਦੇ ਦਾ ਪਤਾ ਹੀ ਨਹੀਂ ਲੱਗਦਾ ਉਹਨੂੰ ਕਿੱਥੇ ਖੁਰਦ ਬੁਰਦ ਕਰਤਾ। ਇਹ ਵੀ ਦਿੱਲੀ ਬਾਰੇ ਚਰਚਾ ਰਹੀ ਹੈ ਅੱਜ ਤੋਂ 30-40 ਸਾਲ ਪਹਿਲਾਂ। ਤੇ ਚਲੋ, ਪਰ ਹੁਣ ਵੀ ਜਿਹੜਾ ਹੈਗਾ ਕ੍ਰਾਈਮ ਰੇਟ ਉੱਥੇ ਕੋਈ ਉਹਦੇ ਨੂੰ ਉਹਨੂੰ ਕੋਈ ਠੱਲ ਜਿਹੜੀ ਆ ਉਹ ਪੈ ਨਹੀਂ ਰਹੀ ਅਜੇ ਕਿਸੇ ਰੂਪ ਦੇ ਵਿੱਚ। ਤੇ ਚਲੋ, ਬਾਕੀ ਜਿਹੜੀ ਖੋ ਖਿੰਜ ਦੀਆਂ ਘਟਨਾਵਾਂ ਜਾਂ ਆਪਸ ਦੇ ਵਿੱਚ ਕਿੱਦਾਂ ਲੜਾਈ ਝਗੜੇ ਜਾਂ ਇਸ ਤਰ੍ਹਾਂ ਦਾ, ਚਲੋ ਅਲੱਗ ਗੱਲ ਹੈ, ਪਰ ਇਦਾਂ ਦਾ ਜਿਹੜਾ ਹੈਗਾ ਸੰਗੀਨ ਜਿਹੜਾ ਹੈਗਾ ਜੁਰਮ ਹੈ, ਜਿਹੜਾ ਰੇਪ ਜਾਂ ਆਪਾਂ ਜਬਰ ਜਨਾਹ ਕਹਿ ਲਈਏ, ਤੇ ਇਦਾਂ ਦੀ ਗੱਲਾਂ ਗੱਲ ਤੇ ਵੀ ਜਿਹੜਾ ਕਿਸੇ ਰੂਪ ਦੇ ਵਿੱਚ ਠੱਲ ਨਾ ਪੈਣੀ, ਤੇ ਇਹ ਫਿਰ ਇਸ ਪਾਸੇ ਮੈਨੂੰ ਲੱਗਦਾ ਹੈ ਕਿ ਜਿਹੜਾ ਹੈਗਾ ਸਾਡਾ ਸਾਰਾ ਜਿਹੜਾ ਸਰਕਾਰੀ ਤੰਤਰ ਹੈ ਤੇ ਉਹ ਸੰਵੇਦਨਸ਼ੀਲ ਨਹੀਂ ਹੈ, ਉਹਨੂੰ ਸੈਂਸਟਾਈਜ਼ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਖਾਸ ਕਰਕੇ ਇਸ ਪਾਸੇ ਨੂੰ ਜਾਂ ਇਸ ਪੱਖ ਤੋਂ। ਤੇ ਨਾਲ ਨਾਲ ਜਿਹੜੀ ਹੈ ਉਹ ਚੇਤਨਤਾ ਜਿਹੜੀ ਹੈ ਉਹ ਵੀ ਬਹੁਤ ਜ਼ਰੂਰੀ ਹੈ, ਜਾਗਰੂਕਤਾ ਵੀ ਜਿਹੜੀ ਬਹੁਤ ਜ਼ਰੂਰੀ ਹੈ। ਹਾਲਾਂਕਿ ਕੰਪੈਰੇਟਿਵਲੀ ਹੁਣ ਸਾਡੀ ਸੋਸਾਇਟੀ ਕਾਫੀ ਜਾਗਰੂਕ ਹੈ ਜਾਂ ਕੁੜੀਆਂ ਸਾਡੀਆਂ ਜਾਗਰੂਕ ਹੈ, ਪੜ੍ਹੀਆਂ ਲਿਖੀਆਂ ਨੇ ਜਾਂ ਇਸ ਤਰ੍ਹਾਂ, ਪਰ ਇਹਦੇ ਬਾਵਜੂਦ ਵੀ ਫਿਰ ਵੀ ਜਾਂ ਉਹ ਝਾਂਸੇ ਦੇ ਵਿੱਚ ਜਾਂ ਇੱਕ ਉਹਨਾਂ ਦੇ ਅੰਦਰ ਜਿਹੜਾ ਇੱਕ ਡਰ, ਇੱਕ ਔਰਤ ਹੋਣ ਵਜੋਂ ਇੱਕ ਜਿਹੜਾ ਜਿਹਨੂੰ ਇੱਕ ਉਹ ਇੱਕ ਜੈਂਡਰ ਜਿਹੜਾ ਫੀਅਰ ਹੈ ਇੱਕ ਕੁਦਰਤੀ ਤੌਰ ਤੇ, ਉਹ ਜੇ ਉਵੇਂ ਉਸ ਤਰੀਕੇ ਨਾਲ ਨਿਕਲਿਆ ਨਹੀਂ ਹਾਲ ਕਹਿਣ ਨੂੰ, ਭਾਵੇਂ ਆਪਾਂ ਕੁਛ ਵੀ ਤਸ਼ਬੀਹਾਂ ਦੇਣ ਚਾਹੀਏ ਉਹਨਾਂ ਨੂੰ, ਝਾਂਸੀ ਦੀ ਰਾਣੀ ਕਹੀ ਜਾਈਏ ਜਾਂ ਕੁਛ ਵੀ ਹੈ, ਉਹ ਵੀ ਕਿਤੇ ਨਾ ਕਿਤੇ ਗੱਲ ਪਈ ਹੈ, ਜਿਸ ਕਰਕੇ ਉਹ ਮੌਕੇ ਤੇ ਉਸ ਰੂਪ ਦੇ ਵਿੱਚ ਉਹ ਰਿਐਕਸ਼ਨ ਜਿਹੜਾ ਹੈਗਾ ਆਮ ਜਿਹੜੀ ਤੌਰ ਤੇ ਉਹ ਨਹੀਂ ਹੁੰਦਾ। ਤੇ ਇਸ ਕਰਕੇ ਜਿਹੜਾ ਦੂਸਰਾ ਜਿਹੜਾ ਮੇਲ ਜੈਂਡਰ ਹੈ ਜਿਹੜਾ ਉਹ ਕਈ ਮਾਮਲਿਆਂ ਚ ਇਸ ਕਰਕੇ ਭਾਰੂ ਹੋ ਜਾਂਦਾ, ਜਿਵੇਂ ਹੁਣ ਇਹ ਘਟਨਾ ਵਾਪਰੀ ਹੈ ਉਹਨੂੰ ਬੱਸ ਦੇ ਜਿਹੜਾ ਹੈਗਾ ਅੰਦਰ ਹੀ ਧੂ ਲੈਣਾ, ਤੇ ਫਿਰ ਇਹ ਵੀ ਉੱਥੇ ਇਹ ਤਾਂ ਹੈ ਨਹੀਂ ਸੀ ਵੀ ਉਹ ਆਲੇ ਦੁਆਲੇ ਲੋਕ ਵੀ ਹੋਣਗੇ ਤੇ ਕਿਸੇ ਨੇ ਤੁਰੰਤ ਉਹਦਾ ਰਿਐਕਸ਼ਨ ਜਿਹੜਾ ਹੈ ਉਹ ਨਾ ਹੋਣਾ, ਇੱਕ ਇਹ ਵੀ ਜਿਹੜੀ ਹੈ ਸਾਡੀ ਸੋਸਾਇਟੀ ਦੇ ਵਿੱਚ ਇੱਕ ਨਵੀਂ ਗੱਲ ਜਿਹੜੀ ਆਪਣੇ ਤੌਰ ਤੇ ਵੀ ਅਸੀਂ ਤਾਂ ਆਪਣੇ ਆਪ ਚ ਹੀ ਬਸ ਜਿਹੜੀ ਪੋਲਰਾਈਜੇਸ਼ਨ ਉਹ ਜਿਹੜੀ ਹੁਣ ਆਮ ਤੌਰ ਤੇ ਕਿਸੇ ਛੋਟੇ ਕਸਬੇ ਦੇ ਵਿੱਚ ਜਾਂ ਪਿੰਡ ਦੇ ਵਿੱਚ ਏਦਾਂ ਦੀ ਘਟਨਾ ਨਹੀਂ ਵਾਪਰ ਸਕਦੀ, ਕਿਉਂਕਿ ਉੱਥੇ ਦਾ ਜਿਹੜਾ ਹੈਗਾ ਸੋਸਾਇਟੀ ਦਾ ਜਿਹੜਾ ਆਪਸ ਦੇ ਵਿੱਚ ਜਿਹੜੀ ਨੇੜਤਾ ਹੈ ਜਾਂ ਜਿਹੜੀ ਭਾਈਚਾਰਕ ਸਾਂਝ ਆ ਉਹ ਬਹੁਤ ਜ਼ਿਆਦਾ ਹੈ, ਪਰ ਦਿੱਲੀ ਵਰਗੇ ਮੈਟਰੋ ਸਿਟੀ ਦੇ ਵਿੱਚ ਇਹ ਏਦਾਂ ਦੀ ਨਾਂ ਦੀ ਕੋਈ ਚੀਜ਼ ਹੈ ਨਹੀਂ।
0: ਜੀ ਬਿਲਕੁਲ, ਇਸ ਟਾਈਮ ਦੇ ਉੱਤੇ ਇਹ ਸਮੱਸਿਆ ਆਪਾਂ ਵੇਖ ਰਹੇ ਹਾਂ ਕਿ ਵੱਧ ਰਹੀ ਆ, ਬਹੁਤ ਸਾਰੇ ਜਦੋਂ ਆਪਾਂ ਇੱਦਾਂ ਦੀਆਂ ਡਿਸਕਸ਼ਨਾਂ ਦੇ ਵਿੱਚ ਵੇਖਦੇ ਹਾਂ ਕਿ ਵਿਚਾਰ ਇੱਦਾਂ ਦੇ ਵੀ ਆਉਂਦੇ ਨੇ ਕਿ ਟੈਕਨੋਲੋਜੀ ਇੰਨੀ ਐਡਵਾਂਸ ਹੋ ਚੁੱਕੀ ਆ, ਜਗ੍ਹਾ ਜਗ੍ਹਾ ਦੇ ਉੱਤੇ ਹੁਣ ਕੈਮਰੇ ਲੱਗੇ ਨੇ, ਇਹਨਾਂ ਦੇ ਨਾਲ ਵੀ ਕੋਈ ਨਾ ਕੋਈ ਮਦਦ ਲਈ ਜਾ ਸਕਦੀ ਆ, ਪਰ ਇੱਕ ਪੱਖ ਜਿਹੜਾ ਇਹ ਵੀ ਨਾਲ ਇੱਦਾਂ ਦੀ ਘਟਨਾਵਾਂ ਦੇ ਵਿੱਚ ਉਭਾਰਿਆ ਜਾਂਦਾ ਕਿ ਜਿਹੜੇ ਛੋਟੇ ਕੋਈ ਨੌਕਰੀ ਕਰਨ ਵਾਲੇ ਨੇ ਛੋਟੇ ਕਿੱਤਿਆਂ ਦੇ ਵਿੱਚ, ਡਰਾਈਵਰ ਹੋ ਗਏ, ਕਨੈਕਟਰ ਹੋ ਗਏ, ਇਹਨਾਂ ਦਾ ਬਹੁਤੀ ਵਾਰੀ ਕੋਈ ਬਹੁਤਾ ਰਿਕਾਰਡ ਕੁਛ ਜਾਂ ਗਵਾਉਣ ਦੇ ਲਈ ਖੋਣ ਦੇ ਲਈ ਕੁਛ ਐਡਾ ਬਾਅਦ ਵਿੱਚ ਵੇਖਿਆ ਨਹੀਂ ਜਾਂਦਾ, ਜਾਂ ਫਿਰ ਉਹ ਅਗਲਾ ਕਾਰਨ ਇਹ ਵੀ ਮੰਨਿਆ ਜਾਂਦਾ ਜਿੱਦਾਂ ਆਪਾਂ ਨਿਰਭਯਾ ਤੋਂ ਬਾਅਦ ਆਪਾਂ ਵੇਖਿਆ ਕਿ ਜਿਹੜੀ ਤਰੀਕੇ ਦੇ ਨਾਲ ਅਦਾਲਤਾਂ ਦੇ ਵਿੱਚ ਬੇਪੱਤ ਹੁੰਦੀ ਆ, ਬਹੁਤ ਸਾਰੇ ਲੋਕ ਜਿਹੜੇ ਆ ਹਾਲਾਂਕਿ ਕਾਨੂੰਨ ਬਦਲੇ ਵੀ ਗਏ ਨੇ ਪਰ ਫਿਰ ਵੀ ਉੱਥੇ ਜਾ ਕੇ ਆਪਾਂ ਵੇਖਦੇ ਹਾਂ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਜੱਦੋਜਹਿਦ ਕਰਨੀ ਪੈਂਦੀ ਉਸ ਹੱਦ ਤੱਕ ਜਿੱਥੇ ਲੋਕ ਕਈ ਗੱਲਾਂ ਨਹੀਂ ਕਰਨ ਵਾਲੀਆਂ ਦੱਸਣ ਵਾਲੀਆਂ ਉਹ ਵੀ ਉੱਥੇ ਸਾਰੀਆਂ ਕਹਿਣੀਆਂ ਪੈਂਦੀਆਂ, ਬਿਆਨਾਂ 'ਚ ਦੇਣੀਆਂ ਪੈਂਦੀਆਂ, ਇਸ ਵਜ੍ਹਾ ਕਰਕੇ ਵੀ ਬਹੁਤ ਐਜ ਮਿਲ ਜਾਂਦਾ ਇੱਦਾਂ ਦੇ ਅਪਰਾਧੀਆਂ ਨੂੰ।
1: ਨਾ ਉਹ ਤਾਂ ਦੇਖੋ ਹੈ ਹੀ ਹੈ, ਇਹਦੇ ਚ ਇਹ ਦੋਵੇਂ ਗੱਲਾਂ ਜਿਹੜੀਆਂ ਬੜੀਆਂ ਇੰਪੋਰਟੈਂਟ ਨੇ। ਇੱਕ ਤਾਂ ਇਹ ਵੀ ਅਦਾਲਤਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਵਕੀਲਾਂ ਵੱਲੋਂ ਖਾਸ ਕਰਕੇ ਜਿਹੜੀਆਂ ਪੀੜਿਤ ਔਰਤਾਂ ਨੇ ਉਹਨਾਂ ਨੂੰ ਗ੍ਰਿਲ ਕੀਤਾ ਜਾਂਦਾ, ਉਹਨਾਂ ਨੂੰ ਕੁਐਸਚਨਿੰਗ ਕੁਐਸਚਨ ਉਹਨਾਂ ਦਾ ਸਵਾਲ ਕੀਤੇ ਜਾਂਦੇ ਜਿਹੜੇ, ਉਹ ਬਹੁਤ ਇੱਦਾਂ ਦੇ ਕਈ ਵਾਰੀ ਤਾਂ ਇੱਦਾਂ ਦੇ ਨਿਰਲੱਜਤਾ ਵਾਲੇ ਹੁੰਦੇ ਆ ਕਿ ਆਮ ਬੰਦਾ ਉਹ ਸੁਣ ਵੀ ਨਹੀਂ ਸਕਦਾ, ਕਿਉਂਕਿ ਉਹਨਾਂ ਦਾ ਜਿਹੜਾ ਹੈਗਾ ਇੱਕੋ ਇੱਕ ਮਕਸਦ ਆਪਣੇ ਕਲਾਇੰਟ ਨੂੰ ਬਚਾਉਣਾ ਜਾਂ ਆਪਣੇ ਕਲਾਇੰਟ ਦੇ ਉਹ ਚੋਣਾ, ਉਸ ਕਰਕੇ ਇਹ ਹੁੰਦਾ। ਤੇ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਜਿਹੜੇ ਇਹ ਅਨਔਰਗੇਨਾਈਜ਼ਡ ਸੈਕਟਰ ਦੇ ਵਿੱਚ ਜਿਹੜੇ ਲੋਕ ਨੇ ਜਿਵੇਂ ਡਰਾਈਵਰ ਨੇ, ਕੰਡਕਟਰ ਨੇ, ਕਲੀਨਰ ਨੇ, ਹੈਲਪਰ ਨੇ, ਜਿਹੜੇ ਖਾਸ ਕਰਕੇ ਟਰਾਂਸਪੋਰਟ ਵਰਗੇ ਜਿਹੜਾ ਹੈਗਾ ਸੈਕਟਰ ਦੇ ਵਿੱਚ, ਕਿਉਂਕਿ ਸਾਰਾ ਸੈਕਟਰ ਅਨਔਰਗੇਨਾਈਜ਼ਡ ਹੈ, ਕਿਸੇ ਇੰਡਸਟਰੀ ਭਾਵੇਂ ਕਹਿਣ ਨੂੰ ਇੰਡਸਟਰੀ ਹੈ ਪਰ ਕਿਸੇ ਇੰਡਸਟਰੀ ਐਕਟ ਦੇ ਕਾਨੂੰਨ ਦੇ ਤਹਿਤ ਜਿਹੜਾ ਹੈਗਾ ਉਹ ਨਹੀਂ ਆਉਂਦਾ, ਤੁਸੀਂ ਮਹੀਨਾ ਕਿਤੇ ਨੌਕਰੀ ਕੀਤੀ ਛੱਡ ਕੇ ਕਿਤੇ ਹੋਰ ਕਰ ਲਈ ਇਹ ਹੈ। ਤੇ ਦੂਜਾ ਇਹ ਹੈ ਵੀ ਜਦੋਂ ਇਹਨਾਂ ਨੂੰ ਨੌਕਰੀ ਦਿੱਤੀ ਜਾਂਦੀ ਹੈ ਉਦੋਂ ਇਹਨਾਂ ਦਾ ਜਿਹੜਾ ਪਿਛੋਕੜ ਕੀ ਹੈ ਜਾਂ ਹੋਰ ਹੈ ਉਹਦੀ ਕਿਤੇ ਕੋਈ ਪੁੱਛ ਪੜਤਾਲ ਜਿਹੜੀ ਹੈ ਨਹੀਂ ਕੀਤੀ ਜਾਂਦੀ, ਹਾਲਾਂਕਿ ਇਹ ਹੋਣਾ ਚਾਹੀਦਾ। ਖਾਸ ਕਰਕੇ ਜਿਹੜੇ ਪਬਲਿਕ ਜਿੱਥੇ ਡੀਲਿੰਗ ਹੈ ਉੱਥੇ ਕਿਸੇ ਨੂੰ ਵੀ ਰੱਖਣਾ, ਭਾਵੇਂ ਛੋਟੀ ਪੋਸਟ ਤੇ ਰੱਖਣਾ ਭਾਵੇਂ ਵੱਡੀ ਤੇ। ਤੇ ਹੁਣ ਅੱਜ ਕੱਲ੍ਹ ਤਾਂ ਕਿਉਂਕਿ ਸਾਰੇ ਲੋਕਾਂ ਕੋਲੇ ਮੋਬਾਈਲ ਫੋਨ ਨੇ, ਸਾਰਿਆਂ ਦਾ ਇਹ ਸਾਰਿਆਂ ਕੋਲੇ ਆਧਾਰ ਜਾਂ ਏਦਾਂ ਦੀਆਂ ਚੀਜ਼ਾਂ ਹੈਗੀਆਂ ਨੇ, ਤੇ ਪਰ ਇਹ ਵੀ ਉਹਦਾ ਜਿਹੜਾ ਪਿਛੋਕੜ ਹੈ ਉਹ ਜ਼ਰੂਰ ਦੇਖਣਾ ਚਾਹੀਦਾ। ਤੇ ਖਾਸ ਕਰਕੇ ਜਿਹੜੇ ਡਿਵੈਲਪਡ ਕੰਟਰੀ ਨੇ ਜਦੋਂ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ, ਉੱਥੇ ਖਾਸ ਕਰਕੇ ਜਦੋਂ ਸਕੂਲ ਬੱਸਾਂ ਵਗੈਰਾ ਨੇ ਉੱਥੇ ਕਿਸੇ ਨੂੰ ਡਰਾਈਵਰ ਕੰਡਕਟਰ ਦੀ ਭਰਤੀ ਕੀਤੀ ਜਾਂਦੀ, ਉਹਦਾ ਸਾਰਾ ਪਿਛੋਕੜ ਜਿਹੜਾ ਉਹਦੀ ਫੇਸਬੁੱਕ, ਉਹਦਾ ਗੂਗਲ ਤੇ ਉਹਨੇ ਕੀ ਕੀ ਦੇਖਿਆ ਪਿਛਲੇ ਸਮੇਂ ਦੇ ਦੌਰਾਨ ਕਿੱਥੇ ਕਿੱਥੇ, ਉਹ ਸਾਰਾ ਉਹ ਜਿਹੜਾ ਹੈਗਾ ਐਲਗੋਰਿਦਮ ਦੇ ਉਹਦੇ ਨਾਲ ਉਹ ਸਾਰਾ ਚੈੱਕ ਕੀਤਾ ਜਾਂਦਾ ਹੈ ਕਿ ਕਿਸੇ ਬੰਦੇ ਦਾ ਕਿਤੇ ਏਦਾਂ ਦਾ ਅਪਰਾਧੀ ਪਿਛੋਕੜ ਤਾਂ ਨਹੀਂ, ਜਾਂ ਉਹਦੀ ਸੋਚ ਦੇ ਵਿੱਚ ਕੋਈ ਏਦਾਂ ਦਾ ਤਾਂ ਨਹੀਂ ਕਿਤੇ ਜਿਹੜਾ ਬਾਅਦ ਦੇ ਵਿੱਚ ਬੱਚਿਆਂ ਦੇ ਖਿਲਾਫ਼ ਜਾਂ ਕੋਈ ਏਦਾਂ ਦੀ ਜਿਹੜੀ ਸੈਕਸੁਅਲ ਜਿਹੜੇ ਅਸਾਲਟ ਦਾ ਇਸ਼ੂ ਹੈ ਜਾਂ ਉਦਾਂ ਦੀਆਂ ਜਿਹੜੀਆਂ ਕੋਈ ਪੋਰਨੋ ਸਾਈਟ ਬੰਦਾ ਦੇਖਣ ਦਾ ਆਦਿ ਤਾਂ ਨਹੀਂ, ਜਾਂ ਇਹ ਚੀਜ਼ ਜਿਹੜੀ ਹੈ ਉਹ ਇੱਥੇ ਬਿਲਕੁਲ ਮਿਸ ਹੈ ਨਹੀਂ ਕਿਤੇ, ਖਾਸ ਕਰਕੇ ਜਿੱਥੇ ਏਦਾਂ ਦੀ ਜਿਹੜੀ ਡੀਲਿੰਗ ਹੈ। ਤੇ ਮੇਰਾ ਖਿਆਲ ਹੈ ਇਹ ਸਾਰਾ ਕੁਛ ਇੱਥੇ ਵੀ ਹੋਣਾ ਚਾਹੀਦਾ।
0: ਬਿਲਕੁਲ, ਆਪਾਂ ਇਹਨਾਂ ਦੇਸ਼ਾਂ ਦੇ ਵਿੱਚ ਵੇਖਦੇ ਹਾਂ ਕਿ ਵਰਕ ਵਿਦ ਚਿਲਡਰਨ ਲੈਂਦੇ ਆ ਜਦੋਂ ਆਪਾਂ ਕਿਤੇ ਵੀ ਇਸ ਦੀ ਜਗ੍ਹਾ 'ਤੇ ਕੰਮ ਕਰਨਾ, ਖਾਸ ਤੌਰ ਦੇ ਉੱਤੇ ਜਦੋਂ ਵਾਰ ਵਾਰ ਇੱਦਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹੋਣ, ਅਤੇ ਕੀ ਇਹ ਪੋਸੀਬਲ ਨਹੀਂ ਆ ਜਾਂ ਫਿਰ ਇਸ ਪਾਸੇ ਨੂੰ ਵਿਚਾਰ ਹੀ ਨਹੀਂ ਕੀਤੇ ਜਾਂਦੇ?
1: ਨਹੀਂ, ਪਹਿਲੀ ਗੱਲ ਤਾਂ ਇਹ ਵੀ ਇਹ ਕਿਸੇ ਇਹ ਕਾਨੂੰਨ 'ਚ ਹੀ ਨਹੀਂ ਆਉਂਦੇ, ਅਨਆਰਗੇਨਾਈਜ਼ ਸੈਕਟਰ ਹੋਣ ਕਰਕੇ ਇਹਨਾਂ 'ਤੇ ਕਿਹਨੇ ਕਿਹਨੂੰ ਅਪਲਾਈ ਕੀਤਾ। ਤੁਸੀਂ ਕਮਾਲੀ ਗੱਲ ਦੇਖੋ ਇਹ ਹੈ ਵੀ ਤੁਸੀਂ ਕਿਰਾਏਦਾਰ ਵੀ ਇੱਥੇ ਰੱਖਣਾ, ਉਹਦਾ ਸਾਰਾ ਤੁਹਾਨੂੰ ਥਾਣੇ 'ਚ ਦੇਣਾ ਪੈਂਦਾ, ਉਹਦਾ ਸਾਰਾ ਡਾਟਾ ਕਿੱਥੋਂ ਦਾ ਹੈ, ਉਹਦਾ ਆਧਾਰ ਕਾਰਡ, ਉਹਦੀ ਜਿੰਨੀ ਵੀ ਉਹਦੀ ਵਲਦੀਅਤ ਹੈ ਜਿਹਨੂੰ ਆਪਾਂ ਉਹਦੀਆਂ ਕ੍ਰੀਡੈਂਸ਼ੀਅਲਸ ਕਹਿੰਦੇ ਹਾਂ, ਤੇ ਕਿੱਥੇ ਜੰਮਿਆ ਕੀ ਹੋਇਆ ਉਹ ਸਾਰਾ ਦੇਣਾ ਪੈਂਦਾ ਹੈਗਾ, ਭਾਵੇਂ ਤੁਸੀਂ ਕੋਈ ਛੋਟਾ ਕਿਰਾਏਦਾਰ ਰੱਖਣਾ ਵੱਡਾ ਰੱਖਣਾ। ਤੇ ਪਰ ਜਦੋਂ ਇੱਦਾਂ ਦੀ ਜਿੱਥੇ ਪਬਲਿਕ ਡੀਲਿੰਗ ਵਾਲੀ ਜਿੱਥੇ ਕੋਈ ਜੋਬ ਹੈ ਉੱਥੇ ਇੱਦਾਂ ਦਾ ਕੋਈ ਜਿਹੜਾ ਹੈ ਉਹ ਕਿਸੇ ਕਾਨੂੰਨ ਔਰਗਨਾਈਜ਼ ਸੈਕਟਰ 'ਚ ਆਉਂਦੇ ਹੀ ਨਹੀਂ ਕਿ ਉਹਨਾਂ ਤੋਂ ਵੀ ਸਾਰਾ ਕੁਛ ਪੁੱਛਿਆ ਜਾਵੇ, ਉਹਨਾਂ ਤੋਂ ਲਿਆ ਜਾਵੇ ਕੌਣ ਕਿੱਥੋਂ ਆਉਂਦਾ ਕਦੋਂ ਆਇਆ ਕਿੱਥੇ ਗਿਆ, ਤੇ ਇਹ ਇਹਦਾ ਜਿਹੜਾ ਹੈਗਾ ਕੋਈ ਜਿਹੜਾ ਨਹੀਂ। ਤੇ ਨਾ ਹੀ ਇਹਦੇ 'ਤੇ ਕੋਈ ਇਹ ਹੈ ਕਿ ਟਰਾਂਸਪੋਰਟਰ ਨੂੰ ਕਿਤੇ ਕੋਈ ਇਹ ਬਾਈਂਡਿੰਗ ਹੈ ਵੀ ਉਹ ਪੁਲਿਸ ਸਟੇਸ਼ਨ ਨੂੰ ਜਾਣਕਾਰੀ ਦੇਵੇ ਕਿ ਉਹਨੇ ਕਿਹਨੂੰ ਨੌਕਰੀ ਦਿੱਤੀ ਹੈ, ਕਿਹਨੂੰ ਜੋਬ ਦਿੱਤੀ ਹੈ, ਕਿਹਨੂੰ ਕੱਢਤਾ, ਤੇ ਇੱਦਾਂ ਦੀ ਕੋਈ ਗੱਲ ਨਹੀਂ ਹੈ।
0: ਸੋ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇੰਨੀਆਂ ਜਦੋਂ ਘਟਨਾਵਾਂ ਵਾਪਰਦੀਆਂ ਨੇ ਤਾਂ ਫਿਰ ਸੋਚ ਵਿਚਾਰ ਕਰ ਵੀ ਲੈਣਾ ਚਾਹੀਦਾ ਉਹਦੇ ਉੱਤੇ। ਹੁਣ ਕੀ ਇੱਦਾਂ ਦੇ ਰੋਕਥਾਮ ਨੇ, ਚਲੋ ਸਰਕਾਰ ਉਸ ਪਾਸੇ ਨੂੰ ਸੋਚ ਵੀ ਰਹੀ ਹੋਊਗੀ, ਪਰ ਐਜ਼ ਏ ਇੱਕ ਉਸ ਦੇਸ਼ ਦੇ ਬਛਿੰਦੇ ਐਜ਼ ਏ ਆਪਾਂ ਜੇ ਵੇਖੀਏ ਤਾਂ ਔਰਤਾਂ ਦੇ ਦਰਦਮੰਦ ਕੁਛ ਤਾਂ ਸੋਚ ਵਿਚਾਰ ਚੱਲਦੇ ਹੋਣਗੇ ਕਿ ਇਹੋ ਜਿਹਾ ਕੀ ਮਿਸ ਕੀਤਾ ਜਾ ਰਿਹਾ ਜਿਹਦੇ ਨਾਲ ਇਹ ਚੀਜ਼ਾਂ ਰੋਕੀਆਂ ਜਾ ਸਕਣ।
1: ਨਹੀਂ ਬਿਲਕੁਲ, ਇਹ ਤਾਂ ਆਪਾਂ ਜਿੱਦਾਂ ਗੱਲ ਕੀਤੀ ਕਿ ਬਹੁਤ ਜ਼ਰੂਰੀ ਹੈ। ਹੁਣ ਜਿੱਦਾਂ ਇਹੀ ਬੱਸ ਜੇ ਆਪਾਂ ਆਧਾਰ ਲਈਏ, ਇਹ ਸਲੀਪਰ ਬੱਸ ਹੈ, ਸਲੀਪਰ ਬੱਸ ਜੋ ਨੇ ਜਿਹੜੀਆਂ ਲੰਬੇ ਰੂਟ ਤੇ ਚੱਲਦੀਆਂ ਨੇ ਤੇ ਦੂਰੋਂ ਦੂਰੋਂ ਜਿਹੜੇ ਲੋਕਾਂ ਨੂੰ ਲੈ ਕੇ ਜਾਂਦੀਆਂ ਨੇ। ਤੇ ਅੱਜ ਤੋਂ 10 ਸਾਲ ਪਹਿਲਾਂ ਇਹ ਵਰਤਾਰਾ ਹੈ ਨਹੀਂ ਸੀ ਜਾਂ 15 ਸਾਲ ਪਹਿਲਾਂ ਇੱਦਾਂ ਦਾ। ਹੁਣ ਕਿਉਂਕਿ ਟ੍ਰੇਨਾਂ ਦੀ ਘਾਟ ਹੋਣ ਕਰਕੇ ਇੱਕ ਇਹ ਵੀ ਲੋਕਾਂ ਕੋਲੇ ਥੋੜਾ ਜਿਹਾ ਇਹ ਵੀ ਪੈਸੇ ਖਰਚਣ ਦੀ ਜਿਹੜੀ ਉਹਨਾਂ ਦੀ ਥੋੜੀ ਜੇਬ ਮਜ਼ਬੂਤ ਹੋਣ ਕਰਕੇ ਹੁਣ ਇਹ ਬਹੁਤ ਜ਼ਿਆਦਾ ਚੱਲ ਪਈਆਂ। ਹੁਣ ਇਹ ਵੀ 10-10, 15-15, 20-20 ਘੰਟਿਆਂ ਦਾ ਵੀ ਜਿਹੜੀਆਂ ਬੱਸਾਂ ਨੇ ਉਹ ਸਫ਼ਰ ਤੈਅ ਕਰਕੇ ਤੁਹਾਨੂੰ ਕਿਤੇ ਦੀ ਕਿਤੇ ਲੈ ਜਾਂਦੀਆਂ ਨੇ, ਜਿਹੜੀਆਂ ਸਲੀਪਰ ਬੱਸ ਲੋਕ ਥੋਂ ਕੇ ਜਾਂਦੇ ਆ ਤੇ ਦਿਨ ਰਾਤ ਜਿਹੜੀਆਂ ਬੱਸਾਂ ਚੱਲਦੀਆਂ। ਉੱਥੇ ਤਾਂ ਮੈਂ ਸਮਝਦਾ ਕਿ ਹੋਰ ਵੀ ਵੱਧ ਜ਼ਰੂਰੀ ਹੈ ਇੱਦਾਂ ਦੀ ਜਿਹੜੀ ਚੈੱਕ ਰੱਖਣਾ ਕਿ ਕੌਣ ਬੰਦੇ ਚਲਾ ਰਹੇ ਨੇ, ਕੌਣ ਓਪਰੇਟ ਕਰ ਰਹੇ ਨੇ, ਤੇ ਪਰ ਅਜੇ ਬਿਲਕੁਲ ਇਹ ਸਾਰਾ ਇਹ ਖੁੱਲ੍ਹਾ ਹੀ ਹੈ ਕੰਮ।
0: ਜੀ, ਇਹਦੇ ਅਗਲੀ ਖਬਰ ਵੱਲ ਵਧੀਏ ਤੇ ਤੁਸੀਂ SIR ਦੀ ਗੱਲ ਕੀਤੀ ਹੈ, ਸੋ ਤੀਸਰਾ ਗੇੜ 30 ਤਰੀਕ ਤੋਂ, ਸੋ ਇਸੇ ਸੰਬੰਧ ਵਿੱਚ ਆਮ ਆਦਮੀ ਪਾਰਟੀ

ਤਾਂ ਜਿੱਦਾਂ ਬਾਕੀ ਸਟੇਟਸ ਦੇ ਵਿੱਚ ਹੋਇਆ ਉਹੀ ਹੈ ਹੁਣ, ਤੇ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਬਲਾਕ ਲੈਵਲ ਆਫਿਸਰ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਸੋਰੀ ਬੂਥ ਲੈਵਲ, ਤੇ ਜਿਹੜਾ ਬੂਥ ਲੈਵਲ ਦਾ ਜਿਹੜਾ ਅਧਿਕਾਰੀ ਆ, ਉਹ ਘਰ ਘਰ ਜਾ ਕੇ ਜਿਹੜੀਆਂ ਵੋਟਰ ਲਿਸਟਾਂ ਨਾਲ ਲੈ ਕੇ ਜਿਹੜਾ ਸੀ ਉਹ ਚੈੱਕ ਕਰਨਗੇ ਕਿ ਬੰਦਾ ਇੱਥੇ ਰਹਿੰਦਾ ਜਾਂ ਨਹੀਂ ਰਹਿੰਦਾ ਜਾਂ ਉਹ ਕੀ ਹੈ। ਹੁਣ ਗੱਲ ਇਹ ਹੈ ਵੀ ਜਿੱਦਾਂ ਜੇ ਤਾਂ ਗੱਲ ਇੰਨੀ ਇਸ ਲੈਵਲ ਤੱਕ ਹੋਵੇ ਤਾਂ ਕੋਈ ਨੀ, ਜਿੱਦਾਂ ਪੱਛਮੀ ਬੰਗਾਲ ਦੇ ਵਿੱਚ ਹੋਇਆ ਜਾਂ ਬਿਹਾਰ ਦੇ ਵਿੱਚ ਹੋਇਆ ਖਾਸ ਕਰਕੇ, ਜੇ ਜਾਂ ਪਹਿਲਾਂ ਦਿੱਲੀ ਦੇ ਵਿੱਚ ਹੋਇਆ, ਜੇ ਉਸ ਲੈਵਲ ਤੱਕ ਗੱਲ ਜਾਂਦੀ ਹੈ ਵੀ ਤੁਹਾਡੇ ਆਹ ਲਿਆਓ ਜੀ, ਤੁਸੀਂ ਕਿੱਥੇ ਜੰਮੇ, ਕਿੱਥੇ ਪੜ੍ਹੇ, ਕਿੱਥੇ ਪੜ੍ਹੇ, ਤੇ ਇਹ ਜਿਹੜੀ ਗੱਲ ਫੇਰ ਇਹ ਹੋਰ ਪਾਸੇ ਤੁਰੇਗੀ। ਹੁਣ ਪੰਜਾਬ ਦੇ ਵਿੱਚ ਜਿਹੜੇ ਤਾਂ ਪੰਜਾਬ ਦੇ ਵਸ਼ਿੰਦੇ ਨੇ ਜਾਂ ਪੰਜਾਬੀ ਨੇ, ਉਹਨਾਂ ਨੂੰ ਮੇਰਾ ਖਿਆਲ ਬਹੁਤ ਹੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਏਗਾ। ਪਰ ਜਿਹੜੀ ਇੱਥੇ ਮਾਈਗ੍ਰੇਟਰੀ ਜਿਹੜੀ ਲੇਬਰ ਹੈ ਤੇ ਮਾਈਗ੍ਰੈਂਟ ਜਿਹੜੇ ਹੈਗੇ ਆ, ਉਹ ਖਾਸ ਕਰਕੇ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਜਿਵੇਂ ਲੁਧਿਆਣਾ ਹੀ ਹੈ ਤੇ ਜਾਂ ਚੰਡੀਗੜ੍ਹ ਦੇ ਆਸ ਪਾਸ ਜਿੱਥੇ ਹਿਮਾਚਲ ਚੋਂ, ਯੂਪੀ ਚੋਂ ਜਾਂ ਇਧਰੋਂ ਆ ਕੇ ਲੋਕ ਉੱਤਰਾਖੰਡ ਚੋਂ ਆ ਕੇ ਰਹੇ ਹੈ, ਤੁਹਾਨੂੰ ਜ਼ੀਰਕਪੁਰ ਹੈ, ਡੇਰਾਬੱਸੀ ਹੈ, ਖਰੜ ਹੈ, ਮੋਹਾਲੀ ਹੈ, ਇਹ ਜਿਹੜੇ ਏਰੀਏ ਨੇ, ਉੱਥੇ ਜਿਹੜੀ ਪਛਾਣ ਹੈ ਉਹ ਕਿੱਦਾਂ ਕੀਤੀ ਜਾਏਗੀ, ਇਹ ਜਿਹੜੀ ਹੈ। ਹੁਣ ਅਗਲੀ ਗੱਲ, ਕਿਉਂਕਿ ਉੱਥੇ ਤਾਂ ਹੁਣ ਗੱਲ ਬੜੀ ਕਲੀਅਰ ਹੋ ਗਈ, ਜਿਹੜੀ ਬਿਹਾਰ ਦੇ ਵਿੱਚ ਤੇ ਪੱਛਮੀ ਬੰਗਾਲ ਦੇ ਵਿੱਚ ਤਾਂ, ਤੇ ਦਿੱਲੀ ਦੇ ਵਿੱਚ ਵੀ ਸੀ ਕੁਛ ਹੱਦ ਤੱਕ, ਕਿ ਪਾਰਟੀਕੁਲਰ ਇੱਕ ਕਮਿਊਨਿਟੀ ਨੂੰ ਟਾਰਗੇਟ ਬਣਾਇਆ ਗਿਆ, ਇੱਕ ਕਮਿਊਨਿਟੀ ਦੀਆਂ ਵੋਟਾਂ ਕੱਟੀਆਂ ਗਈਆਂ, ਤੇ ਇਹ ਚ ਕੋਈ ਕਹਿਣ ਚ ਹਰਜ ਨਹੀਂ ਕਿ ਸਾਰੇ ਇਸ ਦੇ ਸਾਰੇ ਜਿਹੜੇ ਉਹ ਮੁਸਲਿਮ ਕਮਿਊਨਿਟੀ ਨੂੰ ਜਾਂ ਉਸ ਧਰਮ ਨੂੰ ਜਿਹੜੇ ਸੀ ਉਹ ਕਰਦੇ ਸੀ ਤੇ। ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਤਾਂ ਜਿਹੜੀ ਕੋਈ ਗੱਲ ਹੈ ਨੀ, ਤੇ ਕੀ ਬਾਕੀ ਜਿਹੜੀਆਂ ਹੋਰ ਕਮਿਊਨਿਟੀਜ਼ ਨੇ, ਕੀ ਉਹਦੇ ਤੇ ਵੀ ਜਿਹੜਾ ਸੀ ਉਹ ਉਸ ਤਰ੍ਹਾਂ ਦਾ ਜਿਹੜਾ ਬਰੀਕ ਛਾਣ ਨਾਲ ਲਾਉਣਗੇ ਜਾਂ ਨਹੀਂ, ਜਿਵੇਂ ਹੁਣ ਮੈਂ ਕਿਹਾ ਵੀ ਇੱਥੇ ਆਪਾਂ ਦੇਖ ਸਕਦੇ ਹਾਂ ਲੁਧਿਆਣੇ ਦੇ ਵਿੱਚ ਜ਼ਿਆਦਾ ਜਿਹੜੇ ਲੋਕ ਨੇ ਉਹ ਅਲੱਗ ਅਲੱਗ ਥਾਵਾਂ ਤੋਂ ਜਿਹੜੇ ਪ੍ਰਵਾਸੀ ਨੇ, ਹੁਣ ਉਹਨਾਂ ਚ ਹਿੰਦੂ ਵੀ ਨੇ, ਮੁਸਲਮਾਨ ਵੀ ਨੇ, ਤੇ ਬਾਕੀ ਕੁਛ ਹੋਰ ਗੱਲ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਵੀ ਲੋਕ ਨੇ, ਉਹਨਾਂ ਤੇ ਕਿਸ ਕਿਸਮ ਦਾ ਚੈੱਕ ਕੀਤਾ ਜਾਏਗਾ। ਕੀ ਜਿਵੇਂ ਬਿਹਾਰ ਦੇ ਵਿੱਚ ਜਾਂ ਪੱਛਮੀ ਬੰਗਾਲ ਵਿੱਚ ਜਿਹੜਾ ਸਿਰਫ ਉਹਨਾਂ ਦਾ ਨਾਂ ਹੀ ਹੈ ਉਹੀ ਉਹਨਾਂ ਵਾਸਤੇ ਜਿਹੜਾ ਵੋਟਾਂ ਕੱਟਣ ਵਾਸਤੇ ਇੱਕ ਬਹੁਤ ਵੱਡਾ ਆਪਾਂ ਇਹ ਕਹਿੰਦੇ ਹਾਂ ਕਿ ਇੱਕ ਹਰਬਾ ਬਣ ਗਿਆ, ਤੇ ਕੀ ਇੱਥੇ ਵੀ ਇਸ ਤਰ੍ਹਾਂ ਚੱਲੇਗਾ? ਤੇ ਇਹਦੇ ਤੇ ਕਿਉਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵਾਂ ਦਾ ਹੀ ਬਿਆਨ ਆਇਆ, ਦੋਵਾਂ ਦਾ ਇੱਕੋ ਜਿਹਾ ਹੀ ਬਿਆਨ ਹੈ ਕਿ ਹੁਣ ਜਿਸ ਤਰੀਕੇ ਦੇ ਨਾਲ ਹੋਰ ਥਾਵਾਂ ਤੇ ਕੀਤਾ ਗਿਆ, ਉੱਥੇ ਹੁਣ ਪੰਜਾਬ ਤੇ ਵੀ ਜਿਹੜੀ ਹੈ ਬੀਜੇਪੀ ਦੀ ਅੱਖ ਰੱਖ ਰਹੀ ਹੈ ਕਿ ਇੱਥੇ ਕਿਵੇਂ ਵੋਟਾਂ ਕੱਟੀਆਂ ਜਾਣ, ਕਿਹਦੀਆਂ ਕੱਟੀਆਂ ਜਾਣ, ਤੇ ਇਹ ਹੁਣ ਇੱਥੇ ਦੇਖਣਾ ਕਿ ਇੱਥੇ ਕੀ ਵੋਟਾਂ ਕੱਟਣ ਦਾ ਕ੍ਰਾਈਟੇਰੀਆ ਕੀ ਹੋਏਗਾ, ਇਹ ਜਿਹੜਾ ਪੱਛਮੀ ਬੰਗਾਲ ਵਾਲਾ ਉਹੀ ਹੋਏਗਾ ਤੇ ਜਾਂ ਬਿਹਾਰ ਵਾਲਾ, ਜਾਂ ਇੱਥੇ ਕੋਈ ਹੋਰ ਨਵਾਂ ਤਰੀਕਾ ਅਪਣਾਇਆ ਜਾਊਗਾ? ਕਿਉਂਕਿ ਜੇ ਤਾਂ ਉਹ ਪੱਛਮੀ ਬੰਗਾਲ ਵਾਲਾ ਜਾਂ ਬਿਹਾਰ ਵਾਲਾ ਅਪਣਾਉਂਦੇ ਆ, ਫਿਰ ਤਾਂ ਇੱਥੇ ਕੋਈ ਬਹੁਤਾ ਖਤਰਾ ਹੈ ਨੀ, ਕਿਉਂਕਿ ਇੱਥੇ ਮਲੇਰਕੋਟਲਾ ਦੇ ਵਿੱਚ ਲੈ ਦੇ ਕੇ ਜਿਹੜੀ ਹੈ ਉਹ ਵਸੋਂ, ਤੇ ਉਹ ਸਾਰੇ ਇੱਥੋਂ ਦੇ ਜੱਦੀ ਪੁਸ਼ਤੀ ਨੇ, ਉਹ ਕੋਈ ਹੈ ਨੀ ਗਾ ਕਿ ਬਾਹਰੋਂ ਆ ਕੇ ਵਸੇ ਆ ਤੇ। ਪਰ ਜੇ ਉਹਨਾਂ ਦੀਆਂ ਵੀ ਵੋਟਾਂ ਕੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਰ ਇਹਦਾ ਰਿਐਕਸ਼ਨ ਕਿਸ ਤਰ੍ਹਾਂ ਦਾ ਹੋਏਗਾ? ਤੇ ਕਿਉਂਕਿ ਬੰਗਾਲ ਦੇ ਵਿੱਚੋਂ ਵੀ ਹੁਣ ਤੱਕ ਅਜੇ ਤੱਕ ਰੌਲਾ ਪੈ ਰਿਹਾ ਕਿ ਬਹੁਤ ਜੈਨੂਅਨ ਵੋਟਾਂ ਜਿਹੜੀਆਂ ਕੱਟੀਆਂ ਗਈਆਂ, ਤੇ 27 ਲੱਖ ਵੋਟਾਂ ਬਾਰੇ ਤਾਂ ਇਹ ਕਹਿ ਰਹੇ ਨੇ ਕਿ ਉਹਨਾਂ ਤੇ ਜਿਹਦੀ ਛਾਣਬੀਣ ਹੀ ਨੀ ਕੀਤੀ ਉਹਨਾਂ ਨੇ ਟ੍ਰਿਬਿਊਨਲਾਂ ਨੇ, ਤੇ ਜਿਵੇਂ ਸੁਪਰੀਮ ਕੋਰਟ ਨੇ ਇੱਥੋਂ ਤੱਕ ਵੀ ਕਹਿਤਾ ਵੀ ਕੋਈ ਗੱਲ ਨੀ, ਫਿਰ ਅਗਲੀ ਵਾਰੀ ਪਾ ਲੈਣਗੇ ਜੇ ਕਿ ਨਹੀਂ ਵੋਟਾਂ ਪਾ ਸਕੇ। ਮਤਲਬ ਇਸ ਲੈਵਲ ਤੱਕ ਚੋਣਾਂ ਜਿੱਤਣ ਵਾਸਤੇ ਜੇ ਇਹ ਜਾਇਆ ਜਾ ਸਕਦਾ, ਤੇ ਫਿਰ ਉਸ ਤੋਂ ਅਗਲੀ ਗੱਲ ਜਿਵੇਂ ਪੱਛਮੀ ਬੰਗਾਲ ਦੇ ਵਿੱਚ ਤਾਂ ਜਿਹੜਾ ਚੀਫ ਇਲੈਕਟਰਲ ਆਫਿਸਰ ਸੀਗਾ ਜਿਹਨੂੰ ਹੁਣ ਚੀਫ ਸੈਕਟਰੀ ਲਾਇਆ, ਤੇ ਉਸੇ ਨੂੰ ਉਹਨਾਂ ਨੇ ਆਪਣੇ ਪੂਰੀ ਤਰ੍ਹਾਂ ਹੱਥ ਚ ਲੈ ਲਿਆ ਕਿ ਕਿਸ ਤਰ੍ਹਾਂ ਕੰਮ ਕਰਾਉਣਾ। ਤੇ ਪਰ ਕੀ ਇੱਥੇ ਹੁਣ ਪੰਜਾਬ ਦੇ ਅਧਿਕਾਰੀ ਜਾਂ ਪੰਜਾਬ ਦੇ BLO ਜਾਂ ਪੰਜਾਬ ਦੇ ਬਾਕੀ ਉਹ ਇਸ ਗੱਲ ਲਈ ਰਾਜ਼ੀ ਹੋਣਗੇ ਜਾਂ ਉਹਨਾਂ ਦੇ ਗੱਲਾਂ ਨਾਲ ਸਹਿਮਤੀ ਪ੍ਰਗਟ ਕਰਨਗੇ ਜਿਵੇਂ ਉੱਥੇ ਹੋਇਆ, ਤੇ ਇਹ ਹੁਣ ਕਾਫੀ ਇਸ ਪਾਸੇ ਜਿਹੜਾ ਹੁਣ ਧਿਆਨ ਜਾਏਗਾ। ਹਾਲਾਂਕਿ ਸ਼ੁਰੂ ਤਾਂ ਇਹ ਭਾਵੇਂ 25 ਜੂਨ ਤੋਂ ਹੋਣੀ ਹੈ ਪੰਜਾਬ ਦੇ ਵਿੱਚ, ਤੇ ਪਰ ਇਹ ਕਿ ਉਦੋਂ ਪਹਿਲਾਂ ਤਿਆਰੀਆਂ ਹੋਣਗੀਆਂ ਉਹਦੇ ਲਈ, ਤੇ ਫਿਰ ਕਿਸ ਕਿਸਮ ਦੀ ਇੱਥੇ ਜਿਹੜੀ ਹੈ SIR ਦਾ ਜਿਹੜਾ ਹੈਗਾ ਉਹ ਕੀ ਹੋਏਗਾ? ਕੀ ਹੋ ਸਕਦਾ ਕਿ ਸਿਰਫ ਤੇ ਸਿਰਫ ਕੁਛ 94 ਸੂਬਿਆਂ ਦੇ ਵਿੱਚੋਂ ਜਿਹੜੀਆਂ ਸੀ ਉਹ ਵੋਟਾਂ ਕੱਟਣ ਵਾਸਤੇ ਇਹ ਕਹਿਤਾ ਵੀ ਹੁਣ ਸਾਰੇ ਪੂਰੇ ਦੇਸ਼ ਦੇ ਵਿੱਚ ਹੀ ਹੋਏਗੀ ਇਹ ਬਚਣ ਵਾਸਤੇ, ਕਿ ਇਹ ਨਾ ਕਹਿਣ ਕਿ ਉੱਥੇ ਤਾਂ ਹੋਈ ਨੀ? ਤੇ ਹਾਲਾਂਕਿ ਜੋ ਜੀ ਇਹ ਇੱਕ ਬੜਾ ਇੱਕ ਰੂਟੀਨ ਦਾ ਕੰਮ ਹੈ, ਕਿਉਂਕਿ ਰਿਵੀਜ਼ਨ ਹਰ ਵਾਰੀ ਹੁੰਦੀ ਹੈ ਵੋਟਰ ਸੂਚੀਆਂ ਦੀ ਚੋਣਾਂ ਤੋਂ ਪਹਿਲਾਂ ਹੁੰਦੀ ਹੈ, ਤੇ ਉਹਦੇ ਚ ਵੋਟਾਂ ਜਿਹੜੀਆਂ ਕੋਈ ਬੰਦੇ ਬਾਹਰ ਚਲੇ ਜਾਂਦੇ ਛੱਡ ਕੇ ਜਾਂ ਬੰਦਿਆਂ ਦੀ ਡੈਥ ਹੋ ਜਾਂਦੀ ਹੈ ਉਹਨਾਂ ਦੀਆਂ ਵੋਟਾਂ ਕੁਦਰਤੀ ਤੌਰ ਤੇ ਉਹ ਕੱਟੀਆਂ ਜਾਂਦੀਆਂ ਤੇ ਕੱਟੀਆਂ ਵੀ ਜਾਣੀਆਂ ਚਾਹੀਦੀਆਂ, ਜਾਂ ਕੁਛ ਨਵੇਂ ਵੋਟਰ ਹੁੰਦੇ ਨੇ ਹੁਣ ਜਿਹਦੀ ਪਹਿਲਾਂ 18 ਸਾਲ ਉਮਰ ਹੈ ਨੀ ਸੀ, ਬਾਅਦ 'ਚ 18 ਹੋ ਗਈ, ਉਹਨਾਂ ਦੀਆਂ ਨਵੀਆਂ ਵੋਟਾਂ ਬਣਨੀਆਂ ਨੇ, ਜਾਂ ਕੋਈ ਸ਼ਿਫਟ ਕਰਕੇ ਹੋਰ ਇੱਧਰ ਉੱਧਰ ਆ ਗਏ, ਤੇ

0: ਇੱਕ ਰੂਟੀਨ ਦਾ ਕੰਮ ਸੀ, ਪਰ ਹੁਣ ਜਿਹੜੀ ਬੀਜੇਪੀ ਸਰਕਾਰ ਨੇ ਜਿਹੜਾ ਹੈਗਾ ਇੱਕ ਨਵਾਂ ਕੰਮ ਫੜ ਲੈ ਕੇ ਚੋਣਾਂ ਤੋਂ ਪਹਿਲਾਂ ਜਿਹੜੀ ਆ ਇਹ ਬਹੁਤ ਜ਼ਰੂਰੀ ਹੈ, ਜਿਨ੍ਹਾਂ ਦਾ ਇਹਨਾਂ ਨੇ ਰੱਖ ਲਿਆ ਜਿਹੜਾ ਨਾਂ ਵੀ ਇਸ ਤਰੀਕੇ ਦੇ ਰੱਖ ਲਿਆ, ਸਪੈਸ਼ਲ ਇੰਟੈਂਸਿਵ ਜਿਹੜੀ ਹੈਗੀ ਆ ਰਿਵੀਜ਼ਨ, ਤੇ ਕਿਉਂਕਿ ਰਿਵੀਜ਼ਨ ਤਾਂ ਇੱਕ ਰੂਟੀਨ ਹੈ, ਐਡਾ ਵੱਡਾ ਕੰਟਰੀ ਹੈਗਾ ਤੇ ਕੀ ਜਿਵੇਂ ਦੂਜੀਆਂ ਪੋਲੀਟੀਕਲ ਪਾਰਟੀਆਂ ਕਹਿ ਰਹੀਆਂ ਜਾਂ ਆਮ ਆਦਮੀ ਪਾਰਟੀ ਕਹਿ ਰਹੀ ਹੈ ਜਾਂ ਕਾਂਗਰਸ ਕਹਿ ਰਹੀ ਹੈ, ਫਿਰ ਕੀ ਗੱਲ ਉਹ ਸੱਚੀ ਹੈ ਜਾਂ ਉੱਥੇ TMC ਹੁਣ ਤੱਕ ਕਹਿ ਰਹੀ ਹੈ ਕਿ ਜਾਣ ਬੁੱਝ ਕੇ ਉਹਨਾਂ ਨੂੰ ਹਰਾਉਣ ਵਾਸਤੇ ਜਿਹੜੀਆਂ ਉਹ ਵੋਟਾਂ ਕੱਟੀਆਂ ਗਈਆਂ, ਤੇ ਇੱਥੇ ਹੁਣ ਦੇਖਦੇ ਹਾਂ ਕਿ ਕਿਉਂਕਿ ਪ੍ਰੈਕਟੀਕਲੀ ਤਾਂ ਅਸੀਂ ਉੱਥੇ ਤਾਂ ਅਸੀਂ ਖਬਰਾਂ ਪੜ੍ਹੀਆਂ ਨਾ ਦੂਜੇ ਸਟੇਟਾਂ ਦੀਆਂ, ਹੁਣ ਇੱਥੇ ਸਾਨੂੰ ਪ੍ਰੈਕਟੀਕਲੀ ਸਾਹਮਣੇ ਦੀ ਗੱਲ ਆ ਜੀ ਕਿ ਕੀ ਕੀ ਗੱਲਾਂ ਨੇ, ਕਿਹੜਾ ਫਾਰਮ ਆ ਉਹ ਜਿਹੜਾ ਭਰਾਇਆ ਜਾਊਗਾ।
1: ਇੱਥੇ ਜੇ ਵੇਖਿਆ ਜਾਵੇ ਤਾਂ ਜਿਹੜੇ ਹਿਸਾਬ ਦੇ ਇੱਥੇ ਸਮੀਕਰਨ ਨੇ, ਇੱਥੇ ਤਾਂ ਪ੍ਰਵਾਸੀ ਦੀ ਵੋਟ ਰੱਖਣ ਦੇ ਵਿੱਚ BJP ਨੂੰ ਸ਼ਾਇਦ ਜ਼ਿਆਦਾ ਫਾਇਦਾ ਹੋਣ ਦੇ ਆਸਾਰ ਨੇ, ਇੱਥੋਂ ਦੇ ਸਮੀਕਰਨ ਉਲਟ ਨੇ। ਬਾਕੀ ਤੁਹਾਡੀ ਗੱਲ ਠੀਕ ਹੈ ਕਿ ਕੀ ਅਤੇ ਕਿਹੜੀਆਂ ਕੱਟੀਆਂ ਜਾਂਦੀਆਂ ਨੇ ਉਹ ਹੁਣ ਬਾਅਦ 'ਚ ਵੇਖਣ ਵਾਲੀ ਗੱਲ ਹੈ, ਪਰ ਉੱਥੋਂ ਨਾਲੋਂ ਇੱਥੋਂ ਦੇ ਹਾਲਾਤ, ਲੋਕਾਂ ਦੇ ਸੁਭਾਅ, ਸਮੀਕਰਨ, ਸੋ ਹਰ ਥਾਂ ਦੀ ਸਿਆਸਤ ਵੱਖਰੀ ਹੁੰਦੀ ਹੈ। ਇਸ ਜਗ੍ਹਾ ਦੇ ਉੱਤੇ ਕੀ ਇੱਦਾਂ ਦਾ ਕੁਛ ਲੱਗਦਾ ਕਿ ਇੱਦਾਂ ਦਾ ਕੋਈ ਪੰਗਾ BJP ਲਊਗੀ ਵੋਟਾਂ ਤੋਂ ਪਹਿਲਾਂ?
0: ਨਹੀਂ, ਇੱਥੇ ਨਿਰਭਰ ਕਰਦਾ ਜੀ ਵੀ ਹੁਣ ਜਿਹੜੇ ਪ੍ਰਵਾਸੀ ਨੇ ਉਹਨਾਂ ਚ ਮੁਸਲਿਮ ਵੋਟ ਵੀ ਹੈ ਤੇ ਹਿੰਦੂ ਵੋਟ ਵੀ ਹੈ, ਦੋਨੇ ਤਰ੍ਹਾਂ ਦੇ ਜ਼ਿਆਦਾ ਜ਼ਿਆਦਾ ਪ੍ਰਵਾਸੀ ਉਹੀ ਨੇ, ਕ੍ਰਿਸਚਨ ਬਹੁਤ ਘੱਟ ਨੇ, ਤੇ ਹੁਣ ਉਹਨਾਂ ਦੇ ਵਿੱਚੋਂ ਅੱਗੇ ਕਿੱਦਾਂ ਪੋਲਰਾਈਜੇਸ਼ਨ ਕਰਦੇ ਆ ਜਾਂ ਉਹਨਾਂ ਦੇ ਵਿੱਚੋਂ ਬਰਾਬਰ ਦਾ ਇੱਕੋ ਜਿਹਾ ਹੀ ਕ੍ਰਾਈਟੇਰੀਆ ਬਣਾਉਂਦੇ ਆ, ਇਹ ਇਹ ਉੱਥੋਂ ਜਿਹੜੀ ਗੱਲ ਪਤਾ ਲੱਗੇਗਾ ਫਿਰ ਨੀਤ ਕੀ ਹੈ BJP।
1: ਜੀ, ਵੇਖਣ ਵਾਲੀ ਇਹ ਗੱਲ ਆ ਕਿ ਹੁਣ ਕਿਹੜੇ ਤਰੀਕੇ ਦੇ ਨਾਲ, ਕਿਉਂਕਿ ਵਾਰ ਵਾਰ ਆਪਾਂ ਜਦੋਂ ਅਖਬਾਰ ਖੋਲਦੇ ਹਾਂ ਤੇ ਉਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਵੱਲੋਂ ਜਾਂ ਲੋਕਾਂ ਦੇ ਵੱਲੋਂ ਇਸ ਗੱਲ ਦੇ ਉੱਤੇ ਜ਼ਰੂਰ ਉਂਗਲ ਧਰੀ ਜਾਂਦੀ ਹੈ ਕਿ ਇੱਥੇ ਹੁਣ ਇੱਧਰ ਨੂੰ ਧਿਆਨ ਆ BJP ਦਾ, ਸੋ ਕਿਸੇ ਵੀ ਹਾਲਾਤ ਦੇ ਵਿੱਚ ਪੰਜਾਬ ਜਿੱਤਣ ਦੀਆਂ ਤਿਆਰੀਆਂ ਦੇ ਵਿੱਚ BJP ਆਪਣੀ ਤਿਆਰੀ ਕਰ ਰਹੀ ਹੈ। ਸੋ ਫਿਲਹਾਲ ਸਮਾਂ ਦੱਸੂਗਾ, ਅਤੇ ਸਾਡਾ ਸਮਾਂ ਹੋ ਗਿਆ ਇਜਾਜ਼ਤ ਲੈਣ ਦਾ, ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ, ਸ਼ੁਕਰੀਆ
1: ਜੀ, ਬਹੁਤ ਸ਼ੁਕਰੀਆ ਜੀ, ਸਾਡੇ ਨਾਲ ਸਨ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
0: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
5: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
5: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ UVfinancial.com.au।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-94 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
3: लेजेंडरी लव स्टोरीज की तो एंडिंग ट्रैजिक होती है।
4: फ्रॉम द मेकर्स ऑफ रॉकी और रानी की प्रेम कहानी, धर्मा प्रोडक्शंस प्रेजेंट्स चांद मेरा दिल। वॉच अनन्या पांडे एंड लक्ष्य इन चांद मेरा दिल, कमिंग टू सिनेमाज ऑन May 22nd।
5: अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उनां दे सुपनिआं दा एक मजबूत घर। हाउस एंड लैंड एक्सपर्ट्स ऑर्बिट होम्स अपने 44 वर्यां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252 ते। Ready, set, go! Chadston Ford, Dandenong Road ते तुहानू उड़ीक रहा है। Ford Ranger, Ranger Super Duty, Everest ते सदाबहार Mustang, brand new demo ते quality pre-owned vehicles, trade-in अते finance options भी available। आओ ते अपनी नवी Ford दा test drive करो, business fleet लाई गल करो, vehicle experts Tim Forbes या कोरी नाल, Radio हांजी दे हवाले नाल पाओ, 10 साल दी free service। Chadston Ford, ready, set, Ford।
6: यार तू इतने इनी चेती आके पक्का भी हो गया, की जुगाड़ लाया है?
7: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
6: नंबर दा दे बंसल इमीग्रेशन वालियां दा।
7: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
8: JBCO Films लेके आए ने एक्शन, इमोशन अते फुल ऑन एंटरटेनमेंट। पंजाबी फीचर फिल्म शेरा।
9: 5 साल बाद मुड़िया शेरे, ते मुड़िया भी केड़े हालत च।
10: स्टारिंग परमीश वर्मा, सोनल चौहान, योगराज सिंह, मानव विज अते होर भी उगे कलाकार।
11: मैं उत्थों भी मुड़ के जत्थों कोई नहीं मुड़ के होगा।
8: Written and directed by Savio Sandhu, produced by Anmol Sahni।
10: हुन वेखना ना भुल्लियो 15 मई तो तुहाडे नेड़ले सिनेमा घरां विच शेरा।
6: की होया, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
12: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
6: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
12: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
6: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0403-8330-3311 ਔਰ ਵਿਜ਼ਿਟ uvfinancial.com.au। ਸੋਨਾ ਚਾਹੀਦਾ,
13: ਭਰੋਸਾ ਚਾਹੀਦਾ,
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਪ੍ਰੀਤ ਕੀ ਹੋਇਆ?
14: ਉਹ ਇਸ ਵਾਰ ਫੇਰ PTE ਚ ਬੈਂਡ ਨਹੀਂ ਆਏ, ਹੁਣ ਫੇਰ ਕੋਈ ਵੀਜ਼ਾ ਨਹੀਂ ਪੈਣਾ, ਲੱਗਦਾ ਇੰਡੀਆ ਵਾਪਸ ਜਾਣਾ ਪੈਣਾ।
6: ਜੇ ਤੁਸੀਂ ਵੀ ਇਹਨਾਂ ਦੇ ਵਾਂਗ ਥੱਕ ਚੁੱਕੇ ਹੋ ਤਾਂ ਹੁਣੇ ਕੰਟੈਕਟ ਕਰੋ ਆਸਟ੍ਰੇਲੀਆ ਵਿੱਚ ਭਰੋਸੇ ਅਤੇ ਤਜੁਰਬੇ ਵਾਲੇ ਦਿਸਾਇਆ ਮਾਈਗ੍ਰੇਸ਼ਨ ਵਾਲਿਆਂ ਨੂੰ। ਇਹਨਾਂ ਕੋਲ ਹੈ ਇੰਪਲੋਇਰ ਸਪਾਂਸਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਸਟੂਡੈਂਟ ਵੀਜ਼ਾ, TR, ਪੇਰੈਂਟਸ ਵੀਜ਼ਾ ਅਤੇ ਬਾਕੀ ਸਾਰੀਆਂ ਇਮੀਗ੍ਰੇਸ਼ਨ ਤੋਂ ਰਿਲੇਟਡ ਸਰਵਿਸਿਜ਼। ਨੰਬਰ ਲਿਖੋ 0451-1100 0451-1100। ਡਿਜ਼ਾਇਰ ਮਾਈਗ੍ਰੇਸ਼ਨ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au। किचन दा स्टाइल डल लगदा, बाथरूम वैनिटी सिंपल जिया। हुन टेंशन खत्म करो, आ गया ZJ स्टोन मेसन। तुहाडे घर नूं बनाए एकदम क्लासी, असीं बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओह वी पोर्सिलिन अते मार्बल नाल, जिथे एलीगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।
13: पेंजी की हाल है पिट दर्द दा?
6: जदो दा स्लीप एंड रिलैक्स दा इंडियन स्टाइल रूम वाला गद्दा खरीदया, सब कुछ ठीक है। थैंक यू एदे बारे दसन लई।
13: और सुनो, हुन स्लीप एंड रिलैक्स हर तरह दे गद्दियां दे नाल बेड भी बनाउंदे ने। स्लीप एंड रिलैक्स दा एक स्टोर लेवेटन नॉर्थ अते दूजा नवां स्टोर ओहंस रोड एपिंग विच भी है। मनपसंद गद्दियां अते स्टोरेज बेड खरीदन लई कांटेक्ट करो स्लीप एंड रिलैक्स। वेक अप फीलिंग टोटली रेस्टेड। सर्च अस ऑनलाइन और कॉल 04334654 92।
14: टेंशन टेंशन निरी टेंशन।
15: की होया?
14: अथे इमिग्रेशन दे इन्ने पंगे ने यार, मुकदे ही नहीं।
15: काका जी टेंशन छड्डो, फोन चको, कॉल करो VY इमिग्रेशन नू, जिथे इमिग्रेशन एक्सपर्ट हरपाल सिंह बाजवा, इम्प्लॉय स्पॉन्सर, पार्टनर या पेरेंट्स या वीजा, स्किल्ड माइग्रेशन, स्टूडेंट वीजा, MRT या RRT, अपील्स ते स्किल्स असेसमेंट्स दे माहिर बैठे ने। हुणे अपॉइंटमेंट ली कॉल करो 0410-530-530
14: या 90-77-97-33
15: या ईमेल info@vyimmigration.com.au।
14: याद रखो 9077-9733।
15: VY इमिग्रेशन एंड एजुकेशन कंसल्टेंट,
14: हर कदम तुहाडे नाल।
16: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਕ੍ਰਿਸ਼ਨਾ ਜੀ ਇਹਨਾਂ ਨੇ ਕਿਹਾ ਕਿ ਰੁੱਖਾਂ ਵਾਂਗੂ ਖੜੇ ਰਹੇ
1: ਮੌਸਮ,
0: ਪਰ ਆਪਾਂ ਨਹੀਂ ਖਲੋਤੇ ਰੁੱਖਾਂ ਵਾਂਗੂ ਯਾਰ,
1: ਨਹੀਂ
0: ਆਪਾਂ ਬੁੱਤਾਂ ਵਾਂਗੂ ਖਲੋਤੇ ਹਾਂ
1: ਅਸੀਂ, ਪਤਾ ਨਹੀਂ ਤੂੰ ਪਹਿਲੇ ਤਾਂ ਜੀ ਸੋਰੀ ਸਾਰਿਆਂ ਨੂੰ,
0: ਕਾਹਦੇ ਲਈ
1: ਪਤਾ ਨਹੀਂ ਯਾਰ ਮੂਡ ਖਰਾਬ ਕਰਤਾ ਨਾ ਤੂੰ, ਸੈਡ ਫੀਲ ਕਰਾਤਾ ਨਾ ਲੋਕਾਂ ਨੂੰ
0: ਯਾਰ, ਤੁਸੀਂ ਪਹਿਲੇ ਬੰਦੇ ਆ ਮੈਂ ਵੇਖਿਆ ਜਿਹਦਾ ਮੂਡ ਖਰਾਬ ਹੋ ਗਿਆ ਸੈਡ ਨਾਲ, ਸੈਡਨਾ ਤੇ ਲੋਕਾਂ ਦਾ ਵਧੀਆ ਇਮੋਸ਼ਨ ਜਾਗਦਾ ਵਾ, ਸੈਡਨਾ ਤੇ ਲੋਕੀ ਪਤਾ ਨੀ ਕਿੱਥੋਂ ਤਾਰਾਂ ਕੱਢ ਕੇ ਤੇ ਕਿੱਥੇ ਜੋੜ ਲੈਂਦੇ ਆ।
1: ਹਾਂਜੀ
0: ਤੁਸੀਂ ਕਹੀ ਜਾਂਦੇ ਤੁਹਾਡਾ ਮੂਡ ਖਰਾਬ, ਤੁਹਾਨੂੰ ਪਿਆਰ ਨੀ ਹੋਇਆ ਕਦੀ ਜ਼ਿੰਦਗੀ ਚ।
1: ਚਲੋ ਜੀ ਥੈਂਕ ਯੂ ਸੋ ਮਚ, ਮੇਰੇ ਨਾਲ ਨੇ ਜੀ ਅੱਜ ਬਨੀ ਦਾ ਇਲੈਕਟ੍ਰੀਸ਼ੀਅਨ ਤਾਰਾਂ ਵਾਲੇ,
0: ਹਾਂਜੀ,
1: ਤੇ ਮੈਂ ਕ੍ਰਿਸ਼ਨਾ,
0: ਇਲੈਕਟ੍ਰੀਸ਼ੀਅਨ ਦੀ ਕੋਈ ਇੱਜ਼ਤ ਨਹੀਂ ਹੈ।
1: ਤੂੰ ਪਤਾ ਨੀ ਜਿਹੜੇ ਕੰਮ ਚ ਪੈ ਜਾਏ ਪਤਾ ਨੀ ਤੇਰੀ ਇੱਜ਼ਤ ਹੋਣੀ, ਪਰ ਦੇਖੋ
0: ਨਹੀਂ
1: ਇੱਜ਼ਤ ਹੈ,
0: ਇੱਜ਼ਤ ਹੈ ਜੀ,
1: ਉਹ ਲੋਕਾਂ ਨੂੰ ਤਾਂ ਹੈਲੋ ਕਰਦੀ ਹੈ ਇੱਕ ਮਿੰਟ,
0: ਲੋਕਾਂ ਨੂੰ ਪਤਾ ਲੱਗ ਗਿਆ ਵਾ ਕਿ ਆ ਗਏ ਆ,
1: ਆ ਗਏ ਆ,
0: ਦੱਸੋ ਕੀ ਹੋ ਗਿਆ,
1: ਹਾਂਜੀ ਕਿੱਥੇ ਆ ਗਏ,
0: ਹਲੋਣਾ ਜਿਆਦੀ ਗੱਲ ਹੋਣੀ ਹੈ,
1: ਸ਼ੋਅ ਦਾ ਨਾਂ ਤਾਂ ਦੱਸ ਦੋ,
0: ਵੈਸੇ ਤੇ ਕੋਈ ਕੰਮ ਨਾਲ ਇੱਜ਼ਤ ਹੁੰਦੀ ਆ, ਪਰ ਆਪਣੇ ਕੇਸ ਚ ਬੰਦੇ ਦੇ ਹਿਸਾਬ ਨਾਲ ਇੱਜ਼ਤ ਹੁੰਦੀ ਆ, ਕੰਮ ਕਰਨੀ ਮੈਟਰ ਕਰਦਾ,
1: ਕੰਮ ਕਾਰ ਮੈਟਰ ਨਹੀਂ ਕਰਦਾ। ਅੱਛਾ ਜਿੱਥੇ ਅਸੀਂ ਕੰਮ ਕਰਨ ਬਹਿ ਜਾਈਏ,
0: ਹਾਂਜੀ
1: ਉਹ ਕੰਮ ਪੂਰਾ ਹੋ ਜਾਏ ਕਿਤੇ, ਇਹ ਮੁਸ਼ਕਿਲ ਆ।
0: ਹਾਂ ਹਨਾ, ਮਤਲਬ ਹੋ ਜਾਂਦਾ ਵਾ ਪਰ ਮੁਸ਼ਕਿਲ ਮੁਸ਼ਕਿਲ ਦੇ ਵਿੱਚ ਮੁਸ਼ਕਿਲ ਆ ਜਾਂਦੀ ਹੈ
1: ਜੀ। ਸੋ ਵੈਲਕਮ ਵੈਲਕਮ ਵੈਲਕਮ, ਮੈਂ ਕ੍ਰਿਸ਼ਨਾ, ਮੇਰੇ ਨਾਲ ਹੈ ਬਲਕੀਰਤ ਸਾਡਾ ਟੈਕਨੀਕਲ ਹੈੱਡ ਵਿਸ਼ੇਸ਼ਗਿਆ, ਐਂਡ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਬੋਇਜ਼ ਮੀਟ ਅਪ ਤੇ, ਐਪੀਸੋਡ ਨੰਬਰ ਮੈਨੂੰ ਖਿਆਲ ਨਹੀਂ ਆ,
0: ਬਾਕੀ ਸਾਰੀਆਂ ਚੀਜ਼ਾਂ ਤੁਹਾਡੀਆਂ ਮੈਨੂੰ ਬੜੀਆਂ ਸੋਹਣੀਆਂ ਲੱਗੀਆਂ, ਇੰਨੀ ਸੋਹਣੀ ਇੰਟਰੋਡਕਸ਼ਨ ਦਿੱਤੀ, ਪਰ ਜਿਹੜਾ ਵਿੱਚ ਕਿਹੜਾ ਮੰਗਿਆ ਕੀ ਸੀਗਾ ਉਹ ਨਹੀਂ ਵਰਡ ਮੈਂ ਸਮਝ ਪਾਇਆ,
1: ਮੈਨੂੰ ਭੁੱਲ ਗਿਆ ਹੁਣ,
0: ਵਿਸ਼ ਤੋਂ ਜਿਹੜਾ ਸ਼ੁਰੂ ਹੋਇਆ ਸੀ
1: ਪਤਾ ਨਹੀਂ,
0: ਤੁਸੀਂ ਕਹਿ ਕੇ ਭੁੱਲ ਜਾਂਦੇ ਜੀ,
1: ਮੈਂ ਕਹਿ ਕੇ ਭੁੱਲ ਗਿਆ,
0: ਹੁਣ
1: ਵਿਸ਼ੇਸ਼ਗ
0: ਵਿਸ਼ੇਸ਼ਗ,
1: ਤੂੰ ਵਿਸ਼ੇਸ਼ਗ ਆ ਭਰਾ,
0: ਉਹ ਤੁਹਾਡਾ ਟੈਕਨੀਕਲ
1: ਟੈਕਨੀਕਲ ਹੈੱਡ ਹੈ,
0: ਨਹੀਂ ਮੈਂ ਨੀ ਹੈਗਾ, ਜੋ ਮਰਜ਼ੀ ਹੋ
1: ਜੋ ਮਰਜ਼ੀ ਕਰ ਲਓ,
0: ਮੈਂ ਐਵੇਂ ਨਹੀਂ ਗੱਲਾਂ ਚ ਆਇਆ,
1: ਮੇਰੇ ਹਿਸਾਬ ਨਾਲ ਸਾਡੇ ਨਾ ਇਸ ਕੰਮ ਦੇ ਅੰਦਰ ਇੱਕ ਡੈਜ਼ਿਗਨੇਸ਼ਨ ਨਿਕਲੀ ਹੋਈ ਹੈ, ਜੋ ਨਾ ਕੋਈ ਪਕੜਨਾ ਚਾਹ ਨਹੀਂ ਰਿਹਾ ਤਰੀਕੇ ਜਿਹਾ, ਸਾਰੇ ਤੂੰ ਆ ਬਈ ਤੂੰ ਤੂੰ ਟੈਕਨੀਕ, ਤੈਨੂੰ ਪਤਾ ਯਾਰ ਤੈਨੂੰ ਜ਼ਿਆਦਾ ਪਤਾ, ਸਹੀ ਕਿ ਨਹੀਂ। ਸੋ ਅੱਜ ਮੇਰੇ ਖਿਆਲ ਅੱਜ ਗੱਲਾਂ ਦਾ ਨਾ ਰੁੱਖ ਹੀ ਇਸ ਪਾਸੇ ਕਰੀਏ
0: ਕਿ
1: ਅਸੀਂ ਕੰਮ ਕਾਰ
0: ਤੇ ਜਾਈਏ ਤਾਂ ਜਿਨਾ ਕਿ ਨਹੀਂ,
1: ਹਾਂ ਨਹੀਂ ਫਿਰ ਤੋਂ
0: ਸੋਰੀ ਸੋਰੀ ਸੋਰੀ ਮਾਈ ਬੈਡ, ਮਾਈ ਬੈਡ,
1: ਗੱਲ ਜਿਹੜੀ ਹੋਈ ਹੈ
0: ਯਾਰ ਐਗਜ਼ੈਕਟਲੀ ਮਾਈ ਬੈਡ,
1: ਨੋ ਨੋ ਨੋ
0: ਆਈ ਰੀਲੀ ਸਵੇਅਰ ਔਨ ਮਾਈ ਗੱਲ,
1: ਹਾਂ ਯੂ ਸਵੇਅਰ ਔਨ ਯੋਰ ਗੱਲ, ਤੇ ਗੱਲਬਾਤ ਅੱਜ ਹੀ ਆਪਾਂ ਇਸ ਬਾਰੇ ਕਰਨੀ ਆ ਕਿ ਯਾਰ ਕੰਮ ਪੂਰੇ ਕਿਉਂ ਨਹੀਂ ਹੁੰਦੇ,
0: ਹਾਂ ਅੱਧੇ ਰਹਿ ਜਾਂਦੇ,
1: ਕੋਈ ਵੀ ਕੰਮ ਯਾਰ ਕੋਈ ਵੀ ਕੰਮ ਪਕੜਦੇ ਆ ਪੂਰਾ ਹੀ ਨਹੀਂ ਹੁੰਦਾ, ਪੂਰਾ ਨਹੀਂ ਹੋ ਪਾ ਰਿਹਾ ਕੋਈ,
0: ਉਹ ਜਿਹੜਾ ਤੁਹਾਡਾ ਇੱਕ ਜੁੱਟ ਨਹੀਂ ਆ ਉਹ ਇੰਗਲਿਸ਼ ਚ ਜੋਤੀ ਨੂੰ ਕੀ ਕਹਿੰਦੇ ਆ ਐਸਟ੍ਰੋਲੋਜਰ,
1: ਐਸਟ੍ਰੋਲੋਜਰ,
0: ਹਾਂਜੀ ਉਹਨੂੰ ਪੁੱਛੋ ਤੁਸੀਂ, ਇਹ ਆਪਣੇ ਬਸ ਦੀ ਗੱਲ ਨਹੀਂ,
1: ਉਹ ਕਹਿੰਦਾ 60 ਸਤੀ ਲੱਗੀ ਹੈ, 7.5 ਸਾਲ ਤੱਕ ਤੂੰ ਭੁੱਲ ਹੀ ਜਾ,
0: ਕੀ ਲੱਗਿਆ ਤੁਹਾਡੇ
1: 60 ਸਤੀ, ਤੂੰ ਸੁਣੀ ਨੀ ਉਹ ਕੈਰੀ ਔਨ ਜਿੱਤਾ ਜਾਂਦਾ
0: 410-307 ਸੁਣੀ, 60 ਸਤੀ ਪਹਿਲੀ ਵਾਰੀ ਸੁਣੀ, ਇਹ ਲਵਾ ਲਿਆ
1: ਯਾਰ, ਉਹ ਕਹਿੰਦਾ ਨੀ ਉਹ ਕੈਰੀਅਨ ਜੱਟਾ ਚ ਡਾਇਲੋਗ ਨੀ ਕਿ 10 ਦੇ 60 ਸਤੀ ਲੱਗੀ, ਉਹ ਕਹਿੰਦਾ ਤੇਰੀ ਲਾਈਫ ਚ ਪ੍ਰੋਬਲਮ ਹੀ ਪ੍ਰੋਬਲਮ ਹੈ, ਫਿਰ ਇੱਦਾਂ ਕਹਿ ਦਿੰਦੇ ਆ,
0: ਉਹਦਾ ਮਤਲਬ ਵੀ 60-70 ਸਾਲ ਤੱਕ ਕੁਛ ਨਹੀਂ ਹੋ ਸਕਦਾ,
1: ਨਹੀਂ ਹਾਂ ਮਤਲਬ ਕਹਿੰਦਾ 7-7.5 ਸਾਲ ਬੰਦੇ ਦਾ ਥੋੜਾ ਇਸ ਤਰ੍ਹਾਂ ਹੀ ਨਿਕਲਦਾ ਟਾਈਮ ਕਿ ਬਸ ਬਚ ਕੇ ਰਹੋ ਜਿੰਨਾ ਹੋ ਸਕਦਾ, ਪਰ ਖੈਰ ਬਚ ਕੇ ਰਹੀਏ ਕਿਸ ਤਰ੍ਹਾਂ, ਸਾਡੇ ਖੁਦ ਦੇ ਕੰਮ ਇਸ ਤਰ੍ਹਾਂ ਦੇ
0: ਬਚ ਕੇ
1: ਸਵੇਰੇ ਕੰਮ ਮਿਲਦਾ ਸਾਨੂੰ ABC,
0: ਹਾਂਜੀ
1: ਸ਼ਾਮ ਤੱਕ ਉਹ ਹੋ ਜਾਂਦਾ XYZ,
0: ਓ ਜ਼ੀ ਬ੍ਰੋ,
1: ABC ਪੂਰਾ ਹੁੰਦਾ
0: ਨਾ
1: XYZ ਪੂਰਾ ਹੁੰਦਾ। ਇਹ ਗੱਲਬਾਤ ਨੂੰ ਅੱਗੇ ਵਧਾਉਣ ਲਈ ਮੈਂ ਸੋਚਿਆ ਕਿ ਇੱਕ ਵਿਸ਼ੇਸ਼ਗੇ ਹੋਰ, ਨਦੀਓ ਪਾਰ ਸ਼ਹਿਰੋਂ ਪਾਰ,
0: ਜੋਸ਼ੀ,
1: ਜੋਸ਼ੀ ਆ, ਮੈਨੂੰ ਮੁਸ਼ਕਿਲ ਲੱਗਦਾ,
0: ਨਹੀਂ
1: ਜੋਸ਼ੀ ਆ,
0: ਹਾਂਜੀ
1: ਚਲੋ ਇਹਨੂੰ ਜੋ ਮਰਜ਼ੀ ਸਮਝ ਲਓ ਜੀ, ਅਸੀਂ ਸੱਤ ਸਮੁੰਦਰੋਂ ਪਾਰ ਇੱਕ ਬਹੁਤ ਤਗੜਾ ਵਿਸ਼ੇਸ਼ਗੇ ਲੈ ਕੇ ਆਏ ਹਾਂ ਤੁਹਾਡੇ ਨਾਲ ਬੋਇਜ਼ ਮੀਟਅਪ ਦੇ ਉੱਪਰ, ਗੱਲਬਾਤ ਇਹ ਤੋਰਨ ਲਈ, ਇਹ ਗੱਲ ਦੱਸਣ ਲਈ, ਸਾਨੂੰ ਇਹਦਾ ਕੋਈ ਪ੍ਰੋਪਰ ਇੱਕ ਸਟਰਕਚਰ ਦੇਣ ਲਈ,
0: ਕੰਮ
1: ਸ਼ੁਰੂ ਕਰਕੇ ਕੋਈ ਵੀ ਅਸੀਂ ਕੰਪਲੀਟ ਕਿਉਂ ਨਹੀਂ ਕਰ ਪਾ ਰਹੇ। ਸਾਡੇ ਨਾਲ ਬਣੇ ਹੋਏ ਨੇ, ਨਾਮ ਦੱਸੋ ਬਨੀ ਜੀ,
0: ਨਾਮ ਦੱਸੋ, ਬਲਕੀਰ ਸਿੰਘ,
1: ਅਬੇ ਯਾਰ
0: ਜਿਹੜੇ ਬਣੇ
1: ਇਹ ਵੀ ਨਹੀਂ ਪੂਰਾ ਹੋਇਆ, ਪਰ
0: ਪੂਰਾ ਹੋਣੀ ਨਹੀਂ,
1: ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਹੈ ਹਰਮਨ ਖਹਿਰਾ
0: ਜੀ। ਬਿਲਕੁਲ ਜੀ ਹਰਮਨ ਖਹਿਰਾ ਜੀ, ਤੁਸੀਂ ਆਉਂਦੇ ਰਹੋ, ਬਾਕੀ ਤੁਹਾਡੇ ਬਾਰੇ ਬਾਅਦ ਦੱਸਦੇ ਹਾਂ, ਪਹਿਲਾਂ ਸੁਣਾਓ ਆਪਣੀ ਹਰਮਨ ਪਿਆਰੀ ਆਵਾਜ਼।
2: ਸਤਿ ਸ੍ਰੀ ਅਕਾਲ ਜੀ,
0: ਮੈਨੂੰ ਲੱਗਾ ਕਬਰ ਸ਼ੁਰੂ ਕਰਨ ਲੱਗੀ ਸੀ, ਵੇਖੀ ਕਿਤੇ ਭਰਾ
1: ਐਕਸਾਈਟਮੈਂਟ
2: ਰੇਡੀਓ, ਹਾਂਜੀ ਰੇਡੀਓ, ਹਾਂਜੀ ਸੁਣ ਰਹੇ ਸਾਰੇ ਦਰਸ਼ਕਾਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਜਿੰਨੇ ਵੀ ਮੇਰੇ ਵੀਰ ਮਿੱਤਰ ਭਰਾ ਭੈਣ ਘਰਾਂ ਤੋਂ ਸੁਣ ਰਹੇ ਹੋ, ਕਾਰਾਂ ਤੋਂ ਸੁਣ ਰਹੇ ਹੋ, ਟਰੱਕਾਂ ਤੋਂ ਸੁਣ ਰਹੇ ਹੋ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਇੰਨਾ ਕਿ ਮੈਂ ਹੁਣ ਪ੍ਰਿਪੇਅਰ ਕਰਕੇ ਆ, ਅੱਗੇ ਬਲਕੀਰਤ ਭਾਜੀ ਤੁਸੀਂ ਸੰਭੋ
0: ਯਾਰ, ਵੇਖੋ ਜਿਹੜੇ ਕੁਰਸੀਆਂ ਤੇ ਬੈਠੇ ਤੁਹਾਡੇ ਨਾਲ ਗੱਲ ਕਰ ਲਈ, ਉਹਨਾਂ ਨੂੰ ਕੋਈ ਪਿਆਰ ਨਹੀਂ, ਕੋਈ ਸਤਿ ਸ੍ਰੀ ਅਕਾਲ ਨਹੀਂ, ਗੁੱਡ ਆਫਟਰਨੂਨ,
1: ਵੈਰੀ ਗੁੱਡ, ਵੈਰੀ ਗੁੱਡ,
2: ਉਹ ਵਿਚਾਰੇ ਅੱਛਾ ਮੈਂ ਉਹਨਾਂ ਅੰਕਲ ਵਾਂਗੂ ਤੇ ਨਹੀਂ ਸਾਊਂਡ ਕਰ ਰਿਹਾ ਸੀਗਾ ਕ੍ਰਿਸ਼ਨਾ ਜੀ, ਮੈਂ ਉਹ ਅੰਕਲ ਵਾਂਗੂ ਤੇ ਨਹੀਂ ਸਾਊਂਡ ਕਰ ਰਿਹਾ ਸੀਗਾ ਜਿਹੜਾ ਦੀ ਅੱਜ ਕੱਲ ਵੀਡੀਓ ਬੜੀ ਮਸ਼ਹੂਰ ਹੁੰਦੀ ਹੈ ਮੇਰੇ ਵੱਲੋਂ, ਯਾਨੀ ਕਿ ਕੈਪਟਨ ਜੇਜੇ ਸਿੰਘ ਵੱਲੋਂ, ਸਤਿ ਸ੍ਰੀ ਅਕਾਲ
3: ਬਿਲਕੁਲ ਜੀ, ਮੈਨੂੰ
2: ਰਾਜ ਚੰਗੀ ਤਰੱਕੀਆਂ ਕਰੋ, ਮੇਰੇ ਵੱਲੋਂ ਕੈਪਟਨ ਜੇਜੇ ਸਿੰਘ,
0: ਤੁਸੀਂ ਪਤਾ ਕਿਹਦੇ ਵਰਗੇ ਲੱਗਣ ਦੇ,
3: ਨਹੀਂ ਨਹੀਂ ਮੈਂ ਮੇਰੀ ਵੋਟ ਤੇ ਹੈ ਇਸ ਗੱਲ ਤੇ,
0: ਤੁਸੀਂ ਉਹ ਵੀਡੀਓ ਨਹੀਂ ਵੇਖੀ ਹੋਣੀ ਕ੍ਰਿਸ਼ਨਾ ਜੀ, ਪਰ ਜਿੰਨੇ ਵੇਖੀ ਉਹ ਸਮਝ ਸਕਦਾ, ਇੱਕ ਅੰਕਲ ਲੈ ਗਏ ਮਸਾਜਰ ਤੇ ਬਹਿ ਕੇ ਵੀਡੀਓ ਭੇਜੀ ਉਹਨਾਂ ਨੇ, ਵੇਖੀ ਤੁਸੀਂ,
3: ਮੈਂ ਇੱਕ ਵੀਡੀਓ ਦੀ ਗੱਲ ਹੋ ਰਹੀ, ਮੈਂ ਇੱਕ ਵੀਡੀਓ ਦੇਖੀ ਆ, ਇੱਕ ਅੰਕਲ ਜੀ ਆ ਅੱਜ ਕੱਲ ਉਹ ਰੈਸਲਿੰਗ ਦੇ ਬਾਰੇ ਗੱਲ ਕਰਦੇ ਆ, ਉਹ ਦੇਖੀ ਆ ਕੇਨ ਇੰਨਾ ਜੰਗਲੀ ਹੋ ਗਿਆ ਸੀ,
0: ਮੇਰਾ ਇੰਟਰਸਟ ਨਹੀਂ ਅੰਕਲ ਜੀ,
3: ਕੇਨ ਇੰਨਾ ਜੰਗਲੀ ਹੋ ਗਿਆ ਸੀ, ਉਹਨੇ ਅੰਡਰਟੇਕਰ ਨੂੰ ਚੱਕ ਕੇ ਠਾਂ ਮਾਰਿਆ,
0: ਨਾ ਵੇਖਿਆ ਕਰੋ ਇਹੋ ਜਿਹੀਆਂ ਚੀਜ਼ਾਂ, ਮੈਂ ਵੀ ਆਖਾਂ ਦਿਨੋ ਦਿਨ ਬਦਲਦੇ ਕਿਉਂ ਜਾਂਦੇ ਤੁਸੀਂ,
3: ਨਹੀਂ ਨਹੀਂ ਨਹੀਂ ਪਰ ਗੱਲਬਾਤ ਬਈ ਦੇਖੋ ਥੋੜ੍ਹਾ ਜਿਹਾ ਤੇ ਕਰਟਸੀ ਰੱਖੀ ਦੀ ਹੁੰਦੀ ਹੈ ਭਰਾ,
0: ਓ ਸੋਰੀ ਸੋਰੀ ਇਹ ਵਾਲੀ ਗੱਲ ਨਹੀਂ ਕਰਨੀ,
3: ਨਹੀਂ ਨਹੀਂ ਨਹੀਂ ਆਪਾਂ ਇਹ ਗੱਲ ਕਰਨੀ ਹੈ ਜਿਹੜਾ ਮੁੰਡਾ ਆਪਾਂ ਐਡ ਕੀਤਾ ਉਹਨੂੰ ਹਾਲ ਚਾਲ ਪੁੱਛੋ,
0: ਹਾ ਮਾਈ ਲਵ ਹਾਊ ਆਰ ਯੂ,
3: ਹਾਊ ਆਰ ਯੂ ਬ੍ਰਦਰ,
0: ਹਾਊ ਯੂ ਗੋਇੰਗ,
3: ਤੁਸੀਂ ਅੱਜ ਸਾਡੇ ਨਾਲ ਕਿਹੜੀ ਸਾਂਝ ਪਾਣ ਆਏ ਹੋ,
2: ਪਹਿਲੇ ਜੀ ਕ੍ਰਿਸ਼ਨਾ ਜੀ ਕਦੇ ਵਿਸ਼ੇਸ਼ਗਿਆ ਕਹਿੰਦੇ ਸੀ ਕਦੇ ਪੰਡਿਤ ਕਹਿੰਦੇ ਸੀਗੇ, ਇਹ ਐਕਚੁਅਲ ਚ ਰੋਲ ਸਾਡੇ ਕੋਲੋਂ ਵੀ ਨਹੀਂ ਸੈੱਟ ਹੋਇਆ, ਮੇਰਾ ਰੇਡੀਓ ਹਾਂਜੀ ਦੇ ਵਿੱਚ ਕੀ ਰੋਲ ਹੈ ਇਹ ਸੈੱਟ ਹੀ ਨਹੀਂ ਹੋਇਆ ਕਦੇ,
0: ਹਾਏ ਓਏ ਹੁਣ ਆਪਾਂ ਗੱਲ ਕਹਿਤੀ ਨਾ,
2: ਹਨਾ ਆਪਾਂ ਯਾਰੀ ਦੋਸਤੀ ਦੇ ਵਿੱਚ ਹੀ ਕੰਮ ਕਰਦੇ ਰਹੇ ਤੇ ਹੁਣ, ਪਰ ਜਦੋਂ ਕਿਸੇ ਨੂੰ ਬਾਹਰਲੇ ਬੰਦੇ ਨੂੰ ਮਿਲਣਾ ਹੁੰਦਾ ਕਿ ਗੱਲ ਕਰਨੀ ਹੁੰਦੀ ਕਿ ਤੁਸੀਂ ਰੇਡੀਓ ਹਾਂਜੀ ਚ ਕੀ ਕਰਦੇ ਹੋ, ਫਿਰ ਮੈਂ ਪੋਲੇ ਜੇ ਮੂੰਹ ਨਾਲ ਕਹਿ ਦਿੰਦਾ ਹੁੰਦਾ ਆਈ ਐਮ ਹੈਡ ਆਫ ਆਪਰੇਸ਼ਨਸ ਇੰਡੀਆ ਡਿਵੀਜ਼ਨ, ਯੂ ਨੋ,
3: ਬਿਊਟੀਫੁਲ ਬਿਊਟੀਫੁਲ
0: ਭਰਾਵਾ, ਇਹ ਤੇ ਤੂੰ ਟੁੱਟੀ ਜੀ ਗੱਲ ਕਹਿ ਕੇ ਤੇ ਸਭ ਤੋਂ ਵੱਡੀ ਪੋਸਟ ਦੱਸ ਗਿਆ,
3: ਵਾਹ ਕੀ ਬਾਤ ਹੈ,
0: ਇਹ ਤਰੀਕਾ ਬੜਾ ਵਧੀਆ ਰੱਖਿਆ,
3: ਇਹ ਵਧੀਆ ਹੈ, ਇੰਡੀਆ ਡਿਵੀਜ਼ਨ ਵਾਲੇ ਕਹਿ ਦਿੱਤਾ, ਦੇਖ ਲੈ ਅਸੀਂ ਕਹਿ ਹੀ ਨਹੀਂ ਸਕਦੇ,
0: ਅਸੀਂ ਤਾਂ ਡਿਵੀਜ਼ਨ ਦਾ ਪਤਾ ਹੀ ਨਹੀਂ,
3: ਅਸੀਂ ਸਬਰਬ ਵੰਡ ਲੈਂਦੇ ਆਪਸ ਚ, ਤੂੰ ਕਹਿ ਤੂੰ ਕੈਰਲਾਈਨ ਸਪ੍ਰਿੰਗ ਕਹਿ ਦਿਆ ਕਰ,
0: ਉਹਨੂੰ ਤਾਂ ਡਿਸਕ੍ਰਾਈਬ ਦਿਸ ਸਪੈਲਿੰਗ ਮਾਂ ਆਏ,
3: ਨਹੀਂ ਇਹ ਵੀ ਠੀਕ ਹੈ, ਪਰ ਗੱਲ ਨੂੰ ਗੱਲਬਾਤ ਨੂੰ ਅੱਗੇ ਤੋਰਦਾ ਹੋਇਆ, ਅੱਜ ਜੀ ਆਪਣਾ ਟੋਪਿਕ ਇਹ ਹੈ ਹਰਮਨ, ਜੇ ਤੁਸੀਂ ਸਾਡੇ ਨਾਲ ਜੁੜੇ ਪਏ ਸੀਗੇ ਤਾਂ ਮੈਂ ਤੁਹਾਨੂੰ ਦੁਬਾਰਾ ਦੱਸ ਦਵਾਂ, ਅੱਜ ਦਾ ਸਾਡਾ ਟੋਪਿਕ ਹੈ ਕਿ ਅਸੀਂ ਕੋਈ ਵੀ ਕੰਮ ਕਾਰ ਨਜਿੱਠਦੇ ਹਾਂ ਕਿ ਬਈ ਅੱਜ ਮੈਂ ਸੁਬਾਹ ਉੱਠੂੰਗਾ, ਗੁੱਡ ਬੱਚਾ ਬਣੂੰਗਾ, ਤੇ ਮੈਂ ਅੱਜ ਜਿਹੜੀ ਜਿਹੜੀ ਲਿਸਟਾਂ ਬਣਾਈਆਂ ਸੀ ਨਾ, ਜਿਹਨੇ ਮੈਨੂੰ ਮਿਲੀਅਨਰ ਬਿਲੀਅਨਰ ਤੇ ਟ੍ਰਿਲੀਅਨਰ ਬਣਾ ਦੇਣਾ, ਇਲੋਨ ਮਸਕ ਨੇ 4 ਸਾਲ ਬਾਅਦ ਆ ਜਾਣਾ ਕਿ ਭਾਅ ਜੀ ਲੋਨ ਦੀ ਸਖ਼ਤ ਜ਼ਰੂਰਤ ਹੈ, ਤੁਸੀਂ ਕਹੋਗੇ ਕੋਈ ਨਹੀਂ ਯਾਰ ਉੱਦਾਂ ਹੀ ਲੈ ਜਾ ਤੂੰ ਭਰਾ ਹੈ ਆਪਣਾ, ਇਹ ਵਾਲੀ ਚੀਜ਼ਾਂ ਅਸੀਂ ਪੂਰਨ ਨਹੀਂ ਕਰ ਪਾਉਂਦੇ, ਕੀ ਤੁਹਾਡੇ ਨਾਲ ਵੀ ਇਹ ਵਾਲੀ ਸੇਮ ਸਿਮਿਲਰ ਪ੍ਰੋਬਲਮ ਹੈ, ਡੂ ਯੂ ਫੀਲ ਵੈਰੀ ਮੱਚ ਮੋਟੀਵੇਟਡ ਇਨ ਦਾ ਮਾਰਨਿੰਗ ਐਂਡ ਬਾਏ ਦੀ ਈਵਨਿੰਗ ਯੂ ਆਰ ਲਾਈਕ ਕੋਈ ਨਹੀਂ ਕੱਲ ਦੇਖਾਂਗੇ,
2: ਬਿਲਕੁਲ ਬਿਲਕੁਲ ਨਹੀਂ ਮੈਂ ਡਿਸਅਪੁਆਇੰਟ, ਮੈਂ ਮਾਰਨਿੰਗ ਚ ਹੀ ਹੋ ਜਾਂਦਾ, ਰਾਤ ਨੂੰ ਮੈਂ ਪੂਰਾ ਰਾਤ ਨੂੰ ਮਿੱਥ ਕੇ ਸੌਂਦਾ ਕਿ ਕੱਲ ਆਹ ਗੱਲ ਕਰਾਂਗੇ, ਬਟ ਇਹਦੇ ਵਿੱਚ ਨਾ ਇੱਕ ਕ੍ਰਿਸ਼ਨਾ ਜੀ ਇੱਕ ਗੱਲ ਇਹ ਵੀ ਆ ਜਾਂਦੀ ਹੈ ਕਿ ਕਦੇ ਕਦੇ ਆਪਾਂ ਨਾ ਮਿੱਥੀ ਚੀਜ਼ਾਂ ਵੱਡੀਆਂ ਲੈਂਦੇ ਹਾਂ, ਆਪਾਂ ਐਕਸਪੈਕਟੇਸ਼ਨ ਹੀ ਕਈ ਚੀਜ਼ਾਂ ਤੋਂ ਬੜੀਆਂ ਵੱਡੀਆਂ ਲਾ ਲੈਂਦੇ ਹਾਂ, ਆਪਾਂ ਮਿੱਥੀ ਲੈਂਦੇ ਹਾਂ ਕਿ ਮੈਂ ਆਹ ਚੀਜ਼ ਨੂੰ ਇੰਨੇ ਸਮੇਂ 'ਚ ਪ੍ਰਾਪਤ ਕਰ ਲੈਣਾ, ਸੋ ਆਪਾਂ ਜਦੋਂ ਉਸ ਗੋਲ ਦੇ ਨਾਲ ਕੰਪੇਅਰ ਕਰਦੇ ਹਾਂ ਆਪਾਂ ਨੂੰ ਲੱਗਦਾ ਕਿ ਆਪਾਂ ਕੁਝ ਅਚੀਵ ਨਹੀਂ ਕੀਤਾ, ਪਰ ਜੇ ਆਪਾਂ ਗੋਲ ਨਾ ਕੋਈ ਮਿੱਥਿਆ ਹੁੰਦਾ ਆਪਾਂ ਕਿੱਥੋਂ ਸ਼ੁਰੂ ਕੀਤਾ ਤੇ ਕਿੱਥੇ ਪਹੁੰਚੇ, ਜੇ ਇਹ ਚੀਜ਼ਾਂ ਵੇਖੀਏ ਤੇ ਆਪਾਂ ਕਾਫੀ ਕੁਝ ਕੀਤਾ ਹੀ ਹੁੰਦਾ ਆ ਵਿਹਲੇ, ਤੇ ਮਤਲਬ ਮੈਨੂੰ ਨੀ ਲੱਗਦਾ ਵਿਹਲਾ ਬਹਿਣ ਵਾਲਾ ਬੰਦਾ ਵੀ ਕੁਝ ਨਾ ਕੁਝ ਸੋਚਦਾ ਰਹਿੰਦਾ ਆ, ਕੁਝ ਨਾ ਕੁਝ ਕਰਦਾ ਰਹਿੰਦਾ ਆ, ਇਹ ਗੱਲ ਤੇ ਹੈਗੀ ਆ,
3: ਮਾੜੀ ਮਿਸਾਲ ਬਣ ਰਿਹਾ
2: ਦੇਖ ਰਿਹਾ
3: ਆਸੇ ਪਾਸੇ ਰਿਸ਼ਤੇਦਾਰ ਕਹਿੰਦੇ ਬੇਟਾ ਇਹਦੇ ਵਰਗਾ ਨਹੀਂ ਮੰਨਣਾ,
0: ਵੇਖੋ ਗੱਲਾਂ ਬਾਤਾਂ ਦੀ ਚਰਚਾ ਤੇ ਬਣ ਰਿਹਾ ਨਾ, ਹੁਣ ਤੁਹਾਡੇ ਮੇਰੇ ਵਰਗੇ ਗੱਲਾਂ ਤੇ ਕਰਨ ਨਾ, ਵੀ ਉਹ ਵਿਹਲਾ ਬੈਠਾ ਰਹਿੰਦਾ,
3: ਇਹ ਵੀ ਗੱਲ ਸਹੀ,
0: ਕੁਛ ਤੇ ਕਰ ਹੀ ਰਿਹਾ,
3: ਤੇ ਬਲਕੀਰ ਜੀ ਤੁਹਾਡਾ ਤੁਹਾਡੀ ਤੁਹਾਡੀ ਕੀ ਸੋਚ ਹੈ ਇਹਦੇ ਬਾਰੇ, ਹਾਊ ਡੂ ਯੂ ਫੀਲ ਅਬਾਊਟ ਇਟ,
0: ਕਿ ਤੁਸੀਂ ਕਹਿਣ ਦਿਓ ਕਿ ਜਿਹੜੇ ਕੰਮ ਅਧੂਰੇ ਰਹਿ ਜਾਂਦੇ ਆ,
3: ਹਾਂ ਕਿ ਮਤਲਬ ਸਵੇਰੇ ਬੜੀ ਮੋਟੀਵੇਸ਼ਨ ਹੁੰਦੀ ਕਿ ਅੱਜ ਯਾਰ ਜਿੰਨੇ ਕੰਮ ਇਹ ਰੁਕੇ ਪਏ ਆ, ਟਲੇ ਪਏ ਆ, ਟਾਲੇ ਪਏ ਆ, ਆਪ ਹੀ ਇਹ ਅੱਜ ਮੁਕਾ ਦੇਣੇ ਆ, ਤੇ ਅੱਜ ਜਿਸ ਰਾਜ ਵੀ ਆਪਾਂ
0: ਕੋ ਹੁੰਦਾ ਤੇ ਐਵੇਂ ਤੁਹਾਨੂੰ ਕਹਾਂ ਸਾਰਿਆਂ ਨੂੰ ਹੀ ਹੁੰਦਾ ਹੋਊਗਾ ਵੀ ਮੈਂ ਆਹ ਕੰਮ ਜਿਹੜਾ ਇਹ ਕਰ ਲਾਂ, ਕੋਈ ਵੀ ਭਾਵੇਂ ਆਪਾਂ ਕਹਿ ਜ਼ਰੂਰ ਦਈਏ ਹੁਣ ਵੀ ਨਹੀਂ ਸਾਨੂੰ ਵੇਟ ਕਰਨੀ ਚਾਹੀਦੀ ਆ ਜਾਂ ਸਮੇਂ ਨਾਲ ਕਰਨਾ ਚਾਹੀਦਾ, ਪਰ ਹਰ ਇੱਕ ਦਾ ਸੁਭਾਅ ਹੀ ਇੱਦਾਂ ਦਾ ਵਾ ਵੀ ਉਹਨੂੰ ਲੱਗਦਾ ਵੀ ਸਵੇਰੇ ਉੱਠ ਕੇ ਤੇ ਮੈਂ ਆਹ ਚੀਜ਼ ਕਰ ਲੈਣੀ ਆ, ਪਰ ਹੁਣ ਮੈਨੂੰ ਜਿਹੜੀ ਮੇਰੀ ਆਪਣੀ ਆਵਾਜ਼ ਦੀ ਡਬਲਿੰਗ ਆਉਣ ਡੀ ਹਰਮਨ ਜੀ, ਤੁਸੀਂ ਇੱਧਰੋਂ ਮਾੜਾ ਜਿਹਾ ਚੈੱਕ ਕਰੋ, ਤੁਸੀਂ ਕੁਛ ਉੱਤੇ ਥੱਲੇ ਤੇ ਨਹੀਂ ਕੀਤਾ ਇੱਧਰੋਂ,
2: ਨਹੀਂ ਜੀ ਮੇਰੇ ਵੱਲੋਂ ਤੇ ਠੀਕ ਆ, ਜਾਂ ਫਿਰ ਇੱਦਾਂ ਕਰ ਸਕਦੇ ਆ ਕਿ ਮਾਈਕ ਮਿਊਟ ਕਰ ਸਕਦੇ ਆ, ਮੇਰੇ ਵੱਲੋਂ ਨਹੀਂ ਹੋ ਰਿਹਾ ਕੁਛ,
0: ਨਹੀਂ ਪਰ ਹੁਣ ਠੀਕ ਹੋ ਗਿਆ ਆਪੇ,
3: ਨਾ
0: ਤੁਸੀਂ ਕਰੋ ਨਾ ਤੁਸੀਂ ਕਰੋ, ਮੈਂ ਕੁਛ ਨਹੀਂ ਜੀ ਗੱਲ,
3: ਹੈਲੋ ਹੈਲੋ ਹੈਲੋ ਹੈਲੋ ਕੈਸੇ ਹੈ ਆਪ,
0: ਫੇਰ ਕਰੋ,
2: ਬੜੀਆ ਜੀ ਬੜੀਆ, ਵਧੀਆ ਆਵਾਜ਼ ਆ ਰਹੀ ਹੈ ਮੈਨੂੰ,
3: ਆਵਾਜ਼ ਤਾਂ ਠੀਕ ਆ ਰਹੀ ਹੈ, ਪਰ ਮੈਂ ਕਿਹਾ ਬਲਕੀਰਤ ਨਾਲ ਥੋੜੀ ਡਬਲਿੰਗ ਚੱਲਦੀ ਪਈ ਹੈ, ਇਹਦੇ ਨਾਲ ਡਬਲਿੰਗ ਵੀ ਤਾਂ ਚੱਲਦੀ ਪਈ ਹੈ, ਇਹ ਸਿਸਟਮ ਹੀ ਜਾਂਦਾ ਚੁੱਪ ਰਿਹਾ ਯਾਰ ਤੂੰ ਬਹੁਤਾ ਬੋਲਣਾ,
2: ਇਹ ਡਬਲ ਮਾਈਂਡਡ ਹੈ, ਇਹ ਸਾਡੀ ਟੀਮ ਦਾ ਬੰਦਾ ਡਬਲ ਮਾਈਂਡਡ ਹੈ,
3: ਇਹਨੂੰ ਬਣਾ ਦਿੱਤਾ ਗਿਆ,
0: ਹਾਂ ਮੈਨੂੰ ਡਬਲ ਕਰ ਦਿੱਤਾ ਗਿਆ।
1: ਇਹ ਉਹ ਪੱਥਰ ਦੀ ਮੂਰਤ ਹੈ ਜਿਹੜੀ ਡਬਲ ਮਾਈਂਡਡ ਬਣ ਚੁੱਕੀ ਹੈ।
0: ਮੈਂ ਮਾਈਕ ਖੋ ਕੇ ਨਾ ਇੱਦਾਂ ਕਰ ਲੈਣਾ,
3: ਨੈਤਿਕ ਭਾਸ਼ਾ ਦਾ ਉਪਯੋਗ ਕੀਤਾ ਜਾਵੇ। ਨੈਤਿਕ ਭਾਸ਼ਾ ਦਾ ਉਪਯੋਗ ਕੀਤਾ ਜਾਵੇ ਜਦ ਤੱਕ ਆਪਾਂ ਰੇਡੀਓ ਦਾ ਸ਼ੋਅ ਕਰਦੇ ਪਏ ਹਾਂ।
0: ਮੈਂ ਜਿਹੜੀ ਗੱਲ ਕਰਨ ਡਿਆ ਕਿ ਆਪਾਂ ਇਹ ਸੋਚ ਲੈਂਦੇ ਕਿ ਇਦੋਂ ਕਰਨਾ ਉਦੋਂ ਕਰਨਾ, ਪਰ ਹੁੰਦਾ ਆਪਾਂ ਨੂੰ ਇੱਦਾਂ ਹੀ ਆ ਵੀ ਸਵੇਰੇ ਉੱਠੇ ਤੇ ਹੋ ਰਹੀ ਆ ਚੀਜ਼ ਸਵੇਰੇ ਕਰਨੀ ਤੇ ਕਰਨੀ ਆ, ਪਰ ਉਹ ਨਹੀਂ ਹੁੰਦੀ ਮੇਰੇ ਨਾਲ ਤੇ ਅਕਸਰ ਹੀ ਹੁੰਦਾ। ਪਰ ਮੇਰੀ ਹੋ ਜਾਂਦੀ ਆ, ਮੈਂ ਇਹ ਨਹੀਂ ਕਹਿੰਦਾ ਵੀ ਹੁੰਦੀ ਨਹੀਂ, ਉਹ ਹੋ ਜਾਂਦੀ ਆ ਟਾਈਮ ਪਾ ਕੇ, ਪਰ ਉਹ ਹੋ ਜੇ ਪਰ ਨੈਕਸਟ ਵਾਰੀ ਫਿਰ ਵੀ ਨਹੀਂ ਮੈਨੂੰ ਸਮਝ ਆਉਂਦੀ ਇਹ ਗੱਲ ਦੀ ਵੀ ਉਹ ਟਾਈਮ ਪਾ ਕੇ ਹੋਣੀ ਆ, ਫਿਰ ਮੈਨੂੰ ਲੱਗਦਾ ਵੀ ਨਹੀਂ ਇਹ ਹੋ ਜਾਣੀ ਚਾਹੀਦੀ ਸੀ ਇਹੋ ਜੇ, ਇਹ ਪ੍ਰੋਬਲਮ ਹੈਗੀ ਆ। ਪਤਾ ਨਹੀਂ ਮੇਰੇ ਇਕੱਲੇ ਚ
2: ਤੁਸੀਂ ਨਿਊ ਈਅਰ ਦੇ ਰੈਜ਼ੋਲੂਸ਼ਨ ਤੁਸੀਂ ਰੱਖਦੇ ਹੋ ਲੈਂਦੇ ਹੋ ਬਲਕੀਰਤ ਜੀ?
0: ਅੱਜ ਮੈਨੂੰ ਲੱਗਦਾ 26 ਨਿਊ ਈਅਰ ਹੋ ਗਏ ਮੇਰੇ ਤੇ, ਅੱਜ ਤੱਕ ਤੇ ਲਿਆ ਨਹੀਂ ਰੈਜ਼ੋਲੂਸ਼ਨ।
3: ਅੱਛਾ ਕਦੀ ਇਹ ਬੱਜਾ ਆ, ਠੀਕ ਹੈ ਗੁੱਡ,
0: ਹਾਂਜੀ ਕੋਈ ਰੈਜ਼ੋਲੂਸ਼ਨ
2: ਇਹ ਵੀ ਠੀਕ ਆ।
3: ਹਾਂ ਨਹੀਂ ਸਹੀ ਆ, ਮੈਂ ਤੇ ਮਤਲਬ ਜਦ ਤੱਕ ਠੀਕ ਠੀਕ ਹੋਸ਼ ਨਹੀਂ ਆ ਗਿਆ ਤਦ ਤੱਕ ਤਾਂ ਸੀ ਸੁੱਚਾ
0: ਕਿ ਵਈ ਬਾਜ ਦੀ ਤੁਹਾਡੀ ਵੀ ਡਬਲਿੰਗ ਸ਼ੁਰੂ ਹੋ ਗਈ ਜਾਂ
3: ਡਬਲਿੰਗ ਸ਼ੁਰੂ ਹੋ ਗਈ ਬਸ ਯਾਰ ਦੇਖੋ ਮਾੜੀ ਗੱਲ।
0: ਮਤਲਬ ਪਤਾ ਨਹੀਂ ਹੁਣ ਵੇਖੋ ਸਾਰਾ ਕੁਝ ਸਵੇਰ ਦਾ ਕਰਨ ਡੇ ਆ, ਉਹੋ ਹੀ ਬਟਨ ਨੇ,
1: ਉਹੋ ਹੀ ਮਾਈਕ ਨੇ, ਇਹ ਦਿਨ ਹੀ ਅੱਜ ਦਾ ਦਿਨ ਹੀ ਇਦਾਂ ਚੜਿਆ।
0: ਪਤਾ ਨਹੀਂ ਕਿਉਂ ਸਾਡੀ ਵਾਰੀ ਕੋਈ ਨਾ ਕੋਈ ਪ੍ਰੋਬਲਮ ਆ ਹੀ ਜਾਣੀ ਹੁੰਦੀ ਵਿੱਚ,
3: ਸਾਡੀ ਵਾਰੀ ਬਿਮਾਰੀ ਪੈ ਗਈ ਹੈ।
0: ਹਰਮਨ ਜੀ ਤੁਸੀਂ ਸਪੀਕਰ ਤੇ ਲਾਇਆ ਫੋਨ ਕੇ ਕਿੱਦਾਂ ਮੈਨੂੰ ਮਾੜਾ ਦੱਸੋਗੇ ਵੀ ਕਿੱਦਾਂ ਤੁਸੀਂ?
2: ਮੈਂ ਆਪਣੇ ਹੈਡਫੋਨ ਲਾਏ ਹੋਏ ਆ ਜੀ, ਤੇ ਨਾਲ ਮੈਂ ਆਪਣੇ ਮਾਈਕ ਦੂਸਰਾ ਐਕਸਟਰਨਲ ਯੂਜ਼ ਕਰ ਰਿਹਾ, ਸੋ ਮੈਂ ਮਿਊਟ ਵੀ ਕਰਕੇ ਦੇਖ ਲੈਣਾ, ਉਹਦੇ ਨਾਲ ਜੇ ਤੁਹਾਨੂੰ ਫਰਕ ਪੈਂਦਾ ਮੈਂ ਮਿਊਟ ਕਰ ਰਿਹਾ।
0: ਨਹੀਂ ਨਹੀਂ ਮਿਊਟ ਨਹੀਂ ਕਰਨਾ, ਤੁਸੀਂ ਵੇਖੋ ਤੁਸੀਂ ਰਹਿਣਾ ਸਾਡੇ ਨਾਲ ਕਨੈਕਟਡ ਹੀ ਆ, ਇਹ ਨਹੀਂ
1: ਮੈਂ ਤਾਂ ਲੋਕਾਂ ਨੂੰ ਕਹਿਣਾ ਸ਼ਾਇਰੀ ਸੁਣਾਇਆ ਤੁਹਾਡਾ, ਆਪਣੇ ਆਪ ਨੂੰ ਸੁਣਾ ਕੇ ਚੱਲ ਜਾਊਗਾ
0: ਵੀਰ, ਅਸੀਂ ਸਾਹ ਸੁਣਦੇ ਤੁਹਾਡੇ, ਇੱਦਾਂ ਨਹੀਂ ਹੁੰਦਾ, ਢੱਕਣਾ ਤਾਂ ਆਉਣ
3: ਸਾਹ ਸੁਣਨੇ ਕਾਫੀ ਰੋਮਾਂਟਿਕ ਗੱਲ।
2: ਇਹ ਵੀ ਦੱਸ ਦਈਏ ਕਿ ਜਦੋਂ ਅਸੀਂ ਸਵੇਰੇ ਯੂਟਿਊਬ ਤੇ ਲਾਈਵ ਕਰ ਰਹੇ ਸੀਗੇ
0: ਇਹ ਪਿੱਛੇ ਵਿਚਾਰੇ
2: ਜਦੋਂ ਤੁਹਾਨੂੰ ਪਾਰਟੀ ਆਵਾਜ਼ ਸੁਣ ਰਹੀ ਸੀਗੀ ਤੇ
0: ਨਹੀਂ ਇਦਾਂ ਨਾ ਕੋਈ ਇਦਾਂ ਨਾ ਕਿਤੇ, ਉਹ ਸੌਰੀ ਤੁਹਾਡੀ ਗੱਲ ਕੱਟਣੇ ਆ ਪਰ ਕੱਟਣੀ ਪੈਣੀ ਸੀ ਕਿਉਂਕਿ ਆਪਾਂ ਇਹ ਰਿਕਾਰਡਿੰਗ ਕਰਨ ਡੇ ਆ ਤੇ ਆਪਾਂ ਇਹ ਬਾਅਦ ਚ ਲਾਈਵ ਕਰਨਾ, ਤੇ ਸਰੋਤੇ ਉਹ ਸਮਝ ਲਓ ਵੀ ਕੋਈ ਵੀ ਦੇਣੀ ਸੀ ਉਹ ਪੁਰਾਣਾ ਲੰਘ
3: ਚੁੱਕਾ
2: ਹਾਂ। ਸੋ ਟੈਸਟਿੰਗ ਕਰਦੇ ਹੁੰਦੇ ਆ ਆਪਾਂ ਹਰ ਕੋਈ ਚੀਜ਼, ਜਿੱਦਾਂ ਆਪਾਂ ਲਾਈਵ ਦੀ ਅੱਜ ਟੈਸਟਿੰਗ ਕੀਤੀ ਕਿ ਆਪਣੇ ਅਸੀਂ ਯੂਟਿਊਬ ਦੇ ਉੱਤੇ ਵੀ ਲਾਈਵ ਹੋਈ ਹੈ ਕਿਉਂਕਿ ਅੱਗੇ ਜ਼ਮਾਨਾ ਵੀਡੀਓ ਦਾ ਹੀ ਹੈ, ਤੇ ਉਹਦੇ ਪਿੱਛੇ ਜੋ ਅੱਜ ਸਾਡੇ ਕੋਲੋਂ ਕੁਛ ਇੱਕ ਦੋ ਪ੍ਰੋਬਲਮਸ ਹੋਈਆਂ ਤੇ ਉਹ ਸਾਡਾ ਵਾਅਦਾ ਹੈ ਕਿ ਅਸੀਂ ਹੁਣ ਉਸ ਚੀਜ਼ ਨੂੰ ਟੈਕਲ ਕਰ ਲਿਆ, ਕੱਲ ਤੋਂ ਨਹੀਂ ਹੋਵੇਗੀ ਉਹ ਪ੍ਰੋਬਲਮਸ ਅੱਗੇ ਆਉਣ ਵਾਲੇ ਸਾਰੇ ਪ੍ਰੋਗਰਾਮਸ ਦੇ ਵਿੱਚ, ਕਿਉਂਕਿ ਮੇਰੇ ਨਾਲ ਟੈਕਨੀਕਲ
3: ਅੱਛਾ ਨਹੀਂ ਕਰੋ ਕੰਪਲੀਟ
2: ਹੈਡ ਦਾ ਸਾਡੇ ਕੋਲ ਹੱਥ ਹੈ, ਟੈਕਨੀਕਲ ਹੈਡ ਸਾਡੇ ਨਾਲ ਹੈ ਜਦੋਂ ਤੀਕਰ ਬਲਕੀਰਤ ਭਾਜੀ, ਉਦੋਂ ਤੀਕਰ ਫਿਰ ਕੋਈ ਪਰੇਸ਼ਾਨੀ ਨਹੀਂ ਹੋਵੇਗੀ।
3: ਨਹੀਂ ਮੈਂ ਸਮਝਿਆ ਤੁਸੀਂ ਇਹ ਗੱਲ ਤਾਂ ਛੇੜੀ, ਤੁਸੀਂ ਮਾਫੀ ਮੰਗਣਾ ਚਾਹੁੰਦੇ ਹੋ
2: ਸਮਝ ਲਓ ਕਿ,
1: ਪਰ ਤੁਸੀਂ ਗੱਲ ਜਿਹੜੀ ਬਹੁਤ ਤਰੀਕੇ ਦੇ ਨਾਲ ਵਿਸ਼ੇਸ਼ਗ ਨੂੰ ਅਗੇਨ ਤੋਰਤੀ ਉਹਦੇ।
0: ਨਹੀਂ ਸਾਡੇ ਵੇਖੋ ਐਵੇਂ ਇਹ ਇਹਨਾਂ ਦੀ ਤੁਸੀਂ ਗੱਲ ਸੀਰੀਅਸ ਨਹੀਂ ਲੈਣੀ ਸਰੋਤਿਓ, ਕਿਉਂਕਿ ਐਵੇਂ ਕਹੀ ਜਾਂਦਾ ਵਿਚਾਰਾ, ਸਗੋਂ ਮੇਰੇ ਪਿੱਛੇ ਇਹਦਾ ਹੱਥ ਆ, ਹੱਥ ਤੇ ਕੀ ਐਵੇਂ ਗਲਤ ਹੋ ਜਾਂਦੀ ਇੱਦਾਂ ਦੀ ਚੀਜ਼, ਮਤਲਬ ਇੱਕ ਹੁੰਦਾ ਨਾ ਕਿ ਸਪੋਰਟ ਲਾ ਲਓ ਵੀ ਹਾਂ ਕ੍ਰਿਸ਼ਨਾ ਜੀ ਇੱਦਾਂ ਦੀ ਗੱਲ ਹੀ ਆ, ਤੁਹਾਡੀ ਸੋਚ ਗਲਤ ਆ, ਅਸੀਂ
1: ਕੁਛ ਨਹੀਂ ਬੋਲ ਰਿਹਾ, ਖੁਸ਼ੀ ਰਹੋ ਰਾਜ਼ੀ ਬਾਜ਼ੀ ਰਹੋ। ਖੈਰ ਗੱਲ ਨੂੰ ਅੱਗੇ ਤੋਰਦੇ ਹੋਏ ਜੀ, ਪੁਆਇੰਟ ਆਪਣਾ ਅਗੇਨ, ਸੋਰੀ ਗਾਇਸ ਅਗੇਨ, ਅੱਜ ਥੋੜਾ ਜਿਹਾ ਕੇਓਸ ਹੈ, ਬੇਅਰ ਵਿਦ ਮੀ, ਪਰ ਆਪਾਂ ਹੌਲੀ ਹੌਲੀ ਇਹਨੂੰ ਥੋੜਾ ਸਟਰਕਚਰ ਦੇਵਾਂਗੇ।
0: ਮਾਫੀ ਚਾਹੁੰਦਾ ਆਪਣੇ ਇੱਕ ਗੱਲ ਕਰ ਸਕਦਾ, ਮਾਫੀ ਪਲੀਜ਼, ਮਾਫੀ ਹਰਮਨ ਜੀ, ਤੁਸੀਂ ਇੱਕ ਰਿਕੁਐਸਟ ਆ, ਪਲੀਜ਼ ਆਪਣਾ ਮਾਈਕ ਕਰ ਦਿਓ ਬੰਦ ਤੇ ਆਪਣੇ ਹੈਡਫੋਨ ਲਾਓ, ਆਪਣਾ ਫੋਨ ਚੁੱਕੋ, ਉਹਨੂੰ ਕਰੋ ਆਪਣਾ ਮਤਲਬ ਨੋਰਮਲ, ਜਿੱਦਾਂ ਆਪਾਂ ਇੱਕ ਦੂਜੇ ਨਾਲ ਫੋਨ ਤੇ ਗੱਲ ਕਰਦੇ ਹਾਂ ਉੱਦਾਂ ਕਰੋ, ਵੇਖਿਓ ਕਿੰਨਾ ਮਜ਼ਾ ਆਉਂਦਾ
2: ਕਰਿਓ ਫੋਨ ਤੇ ਗੱਲ ਕਰ।
0: ਹਾਂ ਮੇਰੇ ਕਹਿਣ ਤੇ ਇੰਨਾ ਕੁ ਕਰ ਦਿਓ ਪਲੀਜ਼, ਇਹ ਕਰ ਦਿਓ ਸਿੰਪਲ। ਤੁਸੀਂ ਜਿੱਦਾਂ ਮੰਨ ਲਓ ਆਪਾਂ ਜਿੱਦਾਂ ਕਰਦੇ ਰਹਿੰਦੇ ਹਾਂ ਰੋਜ਼ ਹੀ ਸਾਰੀ ਦਿਹਾੜੀ ਲੱਗੇ,
2: ਮੈਂ ਤੁਹਾਨੂੰ ਕਾਲ ਲਾ ਰਿਹਾ,
0: ਇੱਦਾਂ ਹੀ ਲੱਗੀ ਕਾਲ ਲੱਗੀ। ਅੱਛਾ ਤੁਸੀਂ ਕੰਪਿਊਟਰ ਤੋਂ ਲਾਓਗੇ, ਓਕੇ ਲਾਓ ਲਾਓ ਲਾਓ, ਫੋਨ ਤੋਂ ਲਾਓ ਕਾਲ, ਆਪਾਂ ਉਹਨਾਂ 'ਚ ਤੁਹਾਡੀ ਵੇਟ ਕਰਦੇ ਹਾਂ। ਹਾਂਜੀ ਕ੍ਰਿਸ਼ਨਾ ਜੀ, ਆਪਾਂ ਹੁਣ ਵੇਟ,
3: ਹਾਂਜੀ ਮੈਂ ਭੁੱਲ ਗਿਆ, ਮੈਂ
0: ਕਿੱਦਾਂ ਕਦੀ ਵੇਟ ਕੀਤੀ ਤੁਸੀਂ?
3: ਨਹੀਂ ਉੱਦਾਂ ਕਦੀ ਵੇਟ,
1: ਹਾਂ ਨਹੀਂ। ਅੱਛਾ ਵੈਸੇ ਇੱਥੇ ਹੀ ਹੁੰਦਾ, ਇਹ ਵੀ ਚੱਕਰ ਆ ਹਨਾ, ਇਸ ਕਿੱਤੇ 'ਚ ਹੀ ਆ ਕਿੰਨੇ
3: ਅਗੇਨ ਗਾਇਸ ਹੈ ਨਾ, ਬਲਕੀਰਤ ਵੀ ਬਹੁਤ ਮਿਹਨਤੀ ਮੁੰਡਾ, ਹਰ ਤਰ੍ਹਾਂ ਦਾ ਕੰਮ ਕਰਦਾ। ਕੱਲ੍ਹ ਮੈਂ ਜੇ ਤੁਹਾਨੂੰ ਇੱਕ ਸਿੰਪਲ ਜਿਹਾ ਇੱਕ ਸਿੰਪਲ ਐਗਜ਼ਾਮਪਲ ਦੇ ਦੇਵਾਂ, ਅਸੀਂ ਕੱਲ੍ਹ ਬਾਹਰ ਸੀਗੇ, ਅਸੀਂ ਛੋਟੀ ਜਿਹੀ ਇੱਕ ਬਾਈਟ ਲੈਣੀ ਸੀ, ਇੱਕ ਆਰਟਿਸਟ ਆਏ ਨੇ ਉਹਨਾਂ ਦਾ ਸ਼ੋਅ ਹੈ ਹਨਾ, ਡਾਕਟਰ ਸਤਿੰਦਰ ਸਰਤਾਜ ਉਹਨਾਂ ਦਾ ਪ੍ਰੈਸ ਮੀਟ ਸੀਗਾ ਤੇ ਮੈਂ ਬਲਕੀਰਤ ਜੀ ਨੂੰ ਪਿੱਕ ਕਰਨ ਲਈ ਆਪਣੇ ਵੱਲੋਂ ਸੋਚਿਆ ਕਿ ਮੈਂ ਪਿੱਕ ਕਰਨ ਜਾਵਾਂ, ਰੇਡੀਓ ਤੋਂ ਪਿੱਕ ਕਰਨ ਜਾਵਾਂ, ਪਰ ਉਹ ਕਹਿੰਦੇ ਨਹੀਂ ਯਾਰ ਮੇਰੇ ਦੂਸਰੇ ਕੰਮ ਦੇ ਕਾਰਨ ਮੈਂ ਕਾਨਫਰੰਸ 'ਚ ਹਾਂ, ਮੈਂ ਆਪਣਾ ਫੋਨ ਨਾ ਕੰਨ ਤੋਂ ਪਰੇ ਕਰਕੇ ਫੇਰ ਦੇਖਿਆ, ਮੈਂ ਕਿਹਾ ਬਲਕੀਰਤ ਨੂੰ ਹੀ ਕਾਲ ਲੱਗੀ ਹੈ,
4: ਕਾਨਫਰੰਸ
3: ਕਹਿੰਦਾ ਮੈਂ ਕਾਨਫਰੰਸ 'ਚ ਹਾਂ, ਮੈਂ ਕਿਹਾ ਚਲੋ ਠੀਕ ਹੈ ਬਈ। ਮੈਂ ਬਲਕੀਰਤ ਜੀ ਦੀ ਟੈਕਸੀ ਰੈਂਕ 'ਚ ਖੜੇ ਕਰਕੇ ਆਪਣੀ ਕਾਰ ਹੈ ਨਾ ਵੇਟ ਕੀਤੀ ਆ, ਕੋਟ ਪੈਂਟ 'ਚ ਸੂਟਡ ਬੂਟਡ ਆਇਆ ਮੁੰਡਾ ਪੂਰੀ ਯੈਸ ਹੈ, ਟਾਈ ਵੀ ਪੂਰੀ ਤਨੀ ਪਈ ਪੂਰੀ ਯੈਸ ਹੈ ਜੀ ਹੈ ਨਾ। ਅਸੀਂ ਪਹੁੰਚੇ ਜੀ ਉੱਥੇ ਜਗ੍ਹਾ ਤੇ, ਐਮ ਸੀ ਜੀ ਦਾ ਗੇਟ ਨੰਬਰ 2, ਜਿਹੜੇ ਲੋਕ ਗਏ ਹੋਏ ਆ ਦੇ ਮਸਟ ਬੀ ਨੋਇੰਗ ਕਿ ਗੇਟ ਨੰਬਰ 2 ਇਜ਼ ਦਾ, ਹਾਂ ਇਟ ਇਜ਼ ਦਾ ਐਂਟਰੈਂਸ ਆਫ ਦਾ ਐਮ ਸੀ ਜੀ ਗਰਾਊਂਡ, ਤੇ ਉੱਥੇ ਸ਼ੇਨ ਵਾਨ ਦਾ ਪੁਤਲਾ ਬਣਾਇਆ ਹੋਇਆ, ਬੁੱਤ ਬਣਾਇਆ ਹੋਇਆ ਯਾਦਗਾਰੀ ਆ, ਤੇ ਉਹਦੇ ਹੀ ਨੀਚੇ ਨਾ ਜਿਹੜਾ ਵਰਲਡ ਕੱਪ ਅਸੀਂ ਹਾਰੇ ਸੀਗੇ 2023 ਵਾਲਾ ਆਸਟ੍ਰੇਲੀਆ ਤੋਂ, ਉਹ ਵਾਲਾ ਵਰਲਡ ਕੱਪ ਦੀ ਟਰੋਫੀ ਰੱਖੀ ਹੋਈ ਸੀਗੀ, ਸਰਤਾਜ ਹੋਰਾਂ ਨੇ ਆਉਣਾ ਸੀਗਾ ਉਹਦੇ ਨਾਲ ਪਿਕਚਰਸ ਕਰਾਉਣੀਆਂ ਸੀਗੀਆਂ, ਕ੍ਰਿਕਟ ਆਸਟ੍ਰੇਲੀਆ ਨੇ ਇਨਵਾਈਟ ਕੀਤਾ ਸੀ ਉਹਨਾਂ ਨੂੰ ਵਗੈਰਾ ਵਗੈਰਾ ਵਗੈਰਾ ਵਗੈਰਾ। ਪਰ ਫਿਲਹਾਲ ਅਸੀਂ ਸਾਰੇ ਵੇਟ ਕਰਦੇ ਪਏ ਆਰਟਿਸਟ ਦੇ, ਠੀਕ ਹੈ, ਮੈਂ ਤੇ ਬਲਕੀਰਤ ਸਾਈਡ ਤੇ ਖੜੇ, ਹੋਰ ਵੀ ਕਾਫੀ ਮੀਡੀਆ ਵਾਲੇ ਲੋਕ ਆਏ ਹੋਏ, ਐਂਡ ਅਗੇਨ ਓਬਵੀਅਸਲੀ ਐਵਰੀਵਨ ਇਜ਼ ਡਰੈਸਡ ਅਪ ਇਨ ਪੈਂਟ ਐਂਡ ਸ਼ਰਟ ਹੈ ਨਾ, ਇੱਕ ਅੱਧਾ ਕੋਈ ਕਾਰਗੋ ਟਾਈਪ ਵੀ ਪਾ ਕੇ ਆਇਆ, ਬਲਕੀਰਤ ਪ੍ਰੋਪਰ ਨਾ ਕੋਟ ਪੈਂਟ 'ਚ। ਅੱਛਾ, ਮੁੰਡੇ ਨੇ ਨਾ ਉਸੇ ਟਾਈਮ ਬੈਗ ਖੋਲਿਆ, ਕਾਲੀਆਂ ਐਂ ਸ਼ਾਹ ਕਾਲੀਆਂ ਐਨਕਾਂ ਕੱਢੀਆਂ ਲਗਾ ਕੇ ਖੜਾ, ਇੱਧਰੋਂ ਨਾ ਇੱਕ ਗੋਰੀ ਆਈ, ਠੀਕ ਹੈ, ਕਹਿੰਦੇ ਓ ਮਾਈ ਗਾਡ ਇਜ਼ ਦਿਸ ਦ ਵਰਲਡ ਕੱਪ, ਹੈਨਾ ਜਿਹਨੂੰ ਆਪਾਂ ਜੇ ਆਪਾਂ ਟਰਾਂਸਲੇਸ਼ਨ ਕਰ ਲਈਏ ਕਿ ਇਹ ਵਰਲਡ ਕੱਪ ਹੈ। ਅੱਛਾ, ਉਹਨੇ ਨਾ ਵੇਖਿਆ ਬਨੀ ਵੱਲ, ਬਨੀ ਸਾਹਮਣੇ ਵੇਖ ਰਿਹਾ, ਬਲਕੀਰਤ ਸੋਰੀ ਹੈ ਨਾ, ਬਲਕੀਰਤ ਬਲਕੀਰਤ ਹੀ ਬਨੀ ਹੈ, ਬਨੀ ਬਲਕੀਰਤ, ਜੋ ਚਾਚਾ ਵਹੀਂ ਭਤੀਜਾ, ਜੋ ਭਤੀਜਾ ਵਹੀਂ ਚਾਚਾ, ਠੀਕ ਹੈ ਜੀ। ਅਤੇ ਆਪਣਾ ਦੇਖਿਆ ਇਹਨੇ ਜਵਾਬ ਨੇ, ਤਾਂ ਮੈਂ ਕਿਹਾ ਯੈਸ ਦਿਸ ਇਜ਼ ਵਰਲਡ ਕੱਪ, ਵਿੱਚ ਵਨ, ਫਿਰ ਇਹਦੇ ਵੱਲ ਦੇਖਿਆ ਤੇ ਇਹਨੇ ਜਾ ਤਾਂ ਮੈਂ ਕਿਹਾ 2023 ਦਾ ਵਨ ਡੇ ਵਾਲਾ ਵਰਲਡ ਕੱਪ ਹੈ। ਫਿਰ ਦੁਬਾਰਾ ਕਹਿੰਦੀ, ਕਹਿੰਦੀ ਮੈਂ ਫੋਟੋ ਕਰਾ ਸਕਦੀ ਹਾਂ, ਬਨੀ ਨੇ ਉਹਦੇ ਵੱਲ ਦੇਖਿਆ, ਕਹਿੰਦਾ ਯੈਸ ਸ਼ੋਰ, ਉਹ ਜੋ ਪ੍ਰਭਾਵ ਕਾਫੀ, ਉਹ ਗਈ ਹੈ, ਉਹ ਡਰਦੀ ਡਰਦੀ ਗਈ ਹੈ, ਕਿਸੇ ਦਾ ਕੁਛ ਲੈਣਾ ਦੇਣਾ ਨਹੀਂ, ਉਹ ਇੱਦਾਂ ਹੀ ਲਵਾਰਿਸ ਪਈ ਵਿਚਾਰੀ ਟਰੋਫੀ ਉੱਥੇ, ਉਹ ਭਾਵੇਂ ਲੈ ਕੇ ਚੱਲ ਜਾਂਦੀ ਬੱਚਿਆਂ ਨਾਲ ਫੋਟੋਆਂ ਕਰਾ ਕੇ ਵਾਪਸ ਰੱਖ ਜਾਂਦੀ, ਕਿਸੇ ਨੂੰ ਕੁਛ ਲੈਣਾ ਦੇਣਾ ਨਹੀਂ। ਅੱਛਾ, ਵਾਪਸ ਆਉਂਦੇ ਆਉਂਦੇ ਮੈਨੂੰ ਨਹੀਂ ਥੈਂਕ ਯੂ ਕਿਹਾ ਜਿੰਨੇ ਗੱਲ ਕੀਤੀ ਹੋਏ ਨਾਲ, ਕਹਿੰਦੀ ਥੈਂਕ ਯੂ ਸਰ, ਮਨੀ ਨੂੰ ਥੈਂਕ ਯੂ ਸਰ ਕਹਿ ਕੇ ਚਲੇ ਗਏ। ਇਹ ਪ੍ਰਭਾਵ ਹੈ ਪ੍ਰਧਾਨ,
4: ਵੇਖੋ ਤੁਸੀਂ, ਮਤਲਬ ਵਧੀਆ ਤੁਹਾਡੀ ਸੋਚ ਹੈ, ਤੁਸੀਂ ਉੱਥੇ ਮੈਨੂੰ ਮਿਲ ਪਏ, ਤੁਸੀਂ ਵੇਖ ਲਿਆ ਵੀ ਭਰਾ ਸੂਟਿਡ ਬੂਟਿਡ।
3: ਪਰ ਮੇਰਾ ਪੁਆਇੰਟ ਇਹ ਸੀ ਕਿ ਮੁੰਡਾ ਬਹੁਤ ਕਰਮਠ ਹੈ, ਬਹੁਤ ਮਿਹਨਤੀ ਹੈ, ਤੇ ਤਿੰਨ ਤਿੰਨ ਚਾਰ ਚਾਰ ਤਰ੍ਹਾਂ ਦੇ ਕੰਮ ਕਰਦਾ।
4: ਨਹੀਂ ਵੱਡੀ ਐਵੇਂ ਜ਼ਿਆਦਾ ਨਾ ਕਹਿ ਦਿਓ, ਕਿਸੇ ਨੇ ਕਹਿਣਾ ਪਤਾ ਨਹੀਂ ਕੀ ਕਰੀ ਜਾਂਦੇ,
3: ਪਤਾ ਲੱਗੇ ਆਡਿਟ ਖੁੱਲ ਗਿਆ ਕੱਲ,
4: ਇੱਦਾਂ ਨਾ ਕਰਿਓ, ਕੁਝ ਵੀ ਨਹੀਂ ਇੱਦਾਂ ਦਾ ਹੈਗਾ।
3: ਹਾਂ, ਇੱਧਰ
4: ਤੁਸੀਂ ਕਾਨਫਰੰਸ ਦੀ ਗੱਲ ਕੀਤੀ ਨਾ, ਮੈਨੂੰ ਹਰਮਨ ਜੀ ਆਪਣਾ ਇੱਕ ਹੋਰ ਵੀਰ ਨਹੀਂ ਆ ਜਿਹੜਾ ਆਪਣੇ ਨਾਲ ਹੀ ਆ ਜੁੜੇ ਹੋਏ, ਆਪਣੇ ਜਿੰਨੇ ਜੁੜੇ ਹੋਏ ਵੀਰ, ਉਹਨਾਂ ਚੋਂ ਇੱਕ ਜੁੜਿਆ ਹੋਇਆ ਵੀਰ,
3: ਵਾਹ,
4: ਵੀਰ ਦਾ ਮੈਨੂੰ ਫੋਨ ਆਇਆ, ਉਹਨੂੰ ਮੈਂ ਨਾ ਯਾਰ ਕਾਨਫਰੰਸ 'ਚ ਆ, ਉਹ ਕਹਿੰਦਾ ਫਿਰ ਕੱਟ ਦੇ ਦੂਜੇ ਨੂੰ 5 ਮਿੰਟ, ਕਹਿੰਦਾ ਜ਼ਰੂਰੀ ਗੱਲ, ਤੂੰ ਦੂਜੇ ਨੂੰ ਕੱਟ ਛੇਤੀ ਛੇਤੀ 5 ਮਿੰਟ। ਮੈਂ ਕਿਹਾ ਭਰਾਵਾ ਕਾਨਫਰੰਸ ਹੋਰ ਵੀ ਹੁੰਦੀ ਆ।
3: ਦੇਖੋ, ਸੈਲਫ ਕੋਨਫੀਡੈਂਸ ਅਤੇ ਹਾਫ ਨੌਲੇਜ ਬੜੇ ਪਿਆਰੇ ਸਾਥੀ ਆ ਇੱਕ ਦੂਸਰੇ ਦੇ, ਯੂਜਲੀ ਇਹੀ ਹਿਊਮਰ ਲੈ ਕੇ ਆਉਂਦੇ ਆ। ਅਗਲਾ ਮੇਰਾ ਫਿਰ ਇਹਦੇ ਅੰਦਰ ਜਿਹੜਾ ਪੁਆਇੰਟਰ ਆਏਗਾ ਤੁਹਾਡੇ ਨਾਲ ਗੱਲਬਾਤ ਦਾ, ਹਰਮਨ, ਹੁਣ ਹਰਮਨ ਇਜ਼ ਬੈਕ,
4: ਹਾਂਜੀ ਹਾਂਜੀ ਹਰਮਨ,
3: ਇੱਦਾਂ ਨਹੀਂ ਛੱਡ, ਅਤੇ ਇਹ ਮੈਂ ਇੱਕ ਸਵਾਲ ਛੱਡ ਕੇ ਚਲਾ ਜਾਊਂਗਾ ਤੁਹਾਡੇ ਵਾਸਤੇ, ਪਰ ਉਸ ਤੋਂ ਆਪਾਂ ਜਵਾਬ ਲਵਾਂਗੇ ਤੁਹਾਡੇ ਤੋਂ ਇੱਕ ਗਾਣੇ ਤੋਂ ਬਾਅਦ। ਵਧੀਆ ਜਿਹਾ ਘੈਂਟ ਜਿਹਾ ਗਾਣਾ, ਮੇਰਾ ਡੀਜੇ ਵਾਲੇ ਬਾਬੂ ਮੇਰਾ ਗਾਣਾ ਵਜਾ ਦੇ,
4: ਠੀਕ ਹੈ। ਸਵਾਲ ਗਾਣਾ ਭਲਾਈ ਵੀ ਨਾ ਸੁਣ ਲਈ ਯਾਰ ਮਨਜੀਤ, ਐਵੇਂ ਕਿਉਂ ਆਪਾਂ ਇੱਧਰੋਂ ਚਲਾਉਣਾ ਵਾ, ਐਵੇਂ ਕਾਪੀਰਾਈਟ ਨਾ ਆ ਜਾਏ ਕਿਤੇ ਆਪਣੇ ਸ਼ੋਅ 'ਚ।
3: ਹਾਂ ਹਾਂ ਹਾਂ,
4: ਪਤਾ ਨਹੀਂ ਨਾ ਕਿੱਥੋਂ ਤੱਕ ਦੱਸਦੇ, ਕੋਈ ਚੱਕਰ ਹੀ ਨੀ, ਫੇਰ ਆਜੂਗਾ ਤੇ ਸਾਨੂੰ ਪ੍ਰਵਾਨ ਹੈ ਭਰਾਵਾ,
3: ਠੀਕ ਹੈ,
4: ਫੇਰ ਆਜੂਗਾ ਤੇ
3: ਆਓ,
4: ਚੱਕਰ ਹੀ ਨੀ, ਅਸੀਂ ਟੈਕਲ ਕਰ ਲਾਂਗੇ।
3: ਆਓ ਇਰਸ਼ਾਦ ਜੀ, ਇਰਸ਼ਾਦ
4: ਸਵਾਲ ਬਾਅਦ ਚ ਕਰੋਗੇ ਫਿਰ?
3: ਨਹੀਂ ਨਹੀਂ, ਫਿਰ ਪਹਿਲੇ ਗਾਣਾ ਸੁਣੂਗਾ ਫਿਰ ਸਵਾਲ ਕਰੂੰਗਾ।
5: ਤੁਸੀਂ ਬਲਕੀਰਤ ਜੀ, ਤੁਸੀਂ ਨਾਲ, ਬਲਕੀਰਤ ਜੀ ਤੁਸੀਂ ਨਾਲ ਸ਼ੁਰੂ ਹੋ,
4: ਤੁਸੀਂ ਹਰਮਨ ਜੀ ਵੇਖੋ ਮੈਂ ਤੁਹਾਡੇ ਸਾਹਮਣੇ ਹੀ ਹੁਣ,
5: ਹਾਂਜੀ ਰੇਡੀਓ ਤੇ, ਹਾਂਜੀ ਰੇਡੀਓ ਤੇ
4: ਵੇਖ ਕੇ, ਧੰਨਵਾਦ ਧੰਨਵਾਦ ਧੰਨਵਾਦ,
5: ਮੈਨੂੰ ਤੇ ਉਹੀ ਗਾਣਾ ਸੱਜ ਰਿਹਾ,
4: ਉਹੀ ਆਉਂਦਾ,
5: ਤਈਓ ਡੇਲੀ ਮੁੰਡਾ, ਹਾਂਜੀ ਹਾਂਜੀ ਕਰਦਾ, ਤਾਈਓ ਡੇਲੀ ਮੁੰਡਾ, ਹਾਂਜੀ ਹਾਂਜੀ ਕਰਦਾ, ਬਸ
4: ਮੈਨੂੰ ਲੱਗਾ ਤੁਸੀਂ ਉਹ ਬੜਾ ਸੁਣਾਉਣ ਲੱਗੇ ਹੋ, ਮੈਂ ਗਿਆ ਵੱਖਰੀ ਪਛਾਣ, ਹਾਂਜੀ ਰੇਡੀਓ, ਉਹ ਤੁਸੀਂ ਸੁਣਿਆ ਨੀ, ਤੇਰੀ ਵੀ ਆ ਮੇਰੀ ਵੀ ਆ ਜਾਨ,
3: ਹਾਂਜੀ ਰੇਡੀਓ,
1: ਮੈਂ ਤਾਂ ਡਰ ਗਿਆ ਕੋਈ ਹੋਰ ਗਾਣਾ,
4: ਹਾਂਜੀ ਰੇਡੀਓ, ਅੱਗੇ ਕੀ
3: ਮਾਣ ਪਹਿਚਾਨ ਸਾਡੀ
0: ਜਾਨ ਹਾਂਜੀ ਰੇਡੀਓ ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਰੇਡੀਓ ਆਏ
3: ਵਾਹ ਵਾਹ ਵਾਹ ਸੋ ਵੈਲਕਮ ਬੈਕ ਗਾਇਸ ਅੱਜ ਦਾ ਸ਼ੋ ਮੈਂ ਆਈ ਐਮ ਸੌਰੀ ਮੈਂ ਦੁਬਾਰਾ ਮਾਫੀ ਮੰਗ ਸਕਦਾ ਪਲੀਜ਼ ਜਦੋਂ ਮੇਰਾ ਸੋਲੋ ਸੁਣਨ ਬੈਠੋਗੇ ਉਹਦੇ ਅੰਦਰ ਥੋੜੀ ਸੰਜੀਦਗੀ ਹੁੰਦੀ ਹੈ ਮੈਨੂੰ ਪਹਿਲੇ ਜੱਜ ਨਾ ਕਰ ਲਿਓ ਠੀਕ ਹੈ ਸੁਣ ਲਿਓ ਮੈਂ ਤਿਆਰੀ ਕਰਕੇ ਆਇਆ ਉਹਦੀ ਵੀ
5: ਮੈਂ ਵੀ ਇੱਥੇ ਐਡ ਕਰਨਾ ਚਾਹੁੰਦਾ ਮੈਨੂੰ ਲੱਗਿਆ ਉੱਥੇ ਖਬਰਾਂ ਖੁਬਰਾਂ ਦੀਆਂ ਗੱਲਾਂ ਕਰਨਗੇ ਅਖਬਾਰ ਲਾ ਕੇ ਰੱਖ ਲੈਂਦਾ ਮੈਂ ਥੋੜਾ ਨੌਲੇਜ ਚ ਘਾਟਾ ਨਾ ਮੈਂ ਕਿਤੇ ਸਾਊਂਡ ਇੱਦਾਂ ਦਾ ਨਾ ਕਰਾਂ ਕਿ ਮੈਨੂੰ ਆਉਂਦਾ ਨੀ ਮੈਂ ਤੇ ਸਾਈਡ ਤੇ ਅਖਬਾਰ ਰੱਖੀ ਹੋਈ ਆ
3: ਪਤਾ ਨੀ ਹਨਾ ਕਿਹੜੀ ਬਿਪਤਾ ਸਿਰੇ ਪੈ ਜੇ ਤਿਆਰੀ ਰੱਖੋ ਪੂਰੀ
5: ਰੇਡੀਓ ਰੇਡੀਓ ਤੇ ਜਾਣਾ ਹੈ ਗੰਭੀਰ ਜੇ ਬੰਦੇ ਹੋਣਗੇ ਇਹ ਇੱਥੇ ਤੇ ਆਪਣੇ ਬੰਦੇ ਮਿਲ ਗਏ ਤੇ ਪੂਰੇ ਉੱਦਾਂ ਹੀ
0: ਨਹੀਂ ਹਰਮਨ ਜੀ ਵੇਖੋ ਇਦਾਂ ਦੀ ਕੋਈ ਗੱਲ ਨਹੀਂ ਆ
3: ਇਹ ਨਾ ਆਪਾਂ ਐਕਚੁਅਲੀ ਆਪਾਂ ਸੈਕਸ਼ਨ ਹੀ ਰੱਖਿਆ ਹੈ ਸ਼ੋਅ ਦਾ ਨਾ
0: ਨੌਲੇਜੇਬਲ ਹੋ ਮੈਨੂੰ ਛੱਡ ਕੇ ਪਰ ਗੱਲ ਇਹ ਆ ਕਿ
3: ਹਾਂ ਨਹੀਂ ਆਪਾਂ ਨੇ ਸ਼ੋਅ ਇਦਾਂ ਰੱਖਿਆ ਕਿ ਆਹ ਦੋ ਤਿੰਨ ਯਾਰ ਦੋਸਤ ਗੱਲ ਕਰ ਰਹੇ ਤੇ ਚੌਥਾ ਜਿਹੜਾ ਸੁਣ ਰਿਹਾ ਨਾ ਉਹਨੂੰ ਲੱਗੇ ਉਸ ਡਰਾਇੰਗ ਰੂਮ ਚ ਬੈਠਾ ਪਿਆ
5: ਦਰਸ਼ਕ ਜਦੋਂ ਸੁਣ ਤੇ ਉਹ ਆਪਣੇ ਵਾਂਗ ਫੀਲ ਕਰਨ ਜਿੱਦਾਂ ਆਪਾਂ ਤਿੰਨ ਹੈ ਤੇ ਉਹ ਚੌਥਾ ਫੀਲ ਕਰੇ ਖੁਦ
3: ਨੂੰ ਫੀਲ ਕਰੇ ਕਿ
0: ਤਿੰਨ ਤੋਂ ਚੇਤਾ ਆ ਫੋਰ ਇਡੀਅਟਸ ਆਉਣ ਲੱਗੀ ਕਹਿੰਦੇ
3: ਫੋਰ ਇਡੀਅਟਸ ਆਉਣ ਲੱਗੀ
0: ਹਾਂਜੀ ਹਾਂਜੀ
3: ਅੱਛਾ ਥ੍ਰੀ ਦਾ ਸੈਕੰਡ ਪਾਰਟ ਹੈ
0: ਮਤਲਬ ਸੈਕਿੰਡ ਪਾਰਟ ਕੀ ਨਾ ਹੀ ਬਦਲਤਾ ਥ੍ਰੀ ਇਡੀਟ ਨੂੰ ਹੁਣ ਫੋਰ ਇਡੀਟ ਕਰਤਾ
3: ਵਾਹ ਕੀ ਬਾਤ ਹੈ ਫਿਲਮਾਂ ਦੀ ਗੱਲ ਹੋਈ ਹੈ ਫਿਲਮਾਂ ਬਾਰੇ ਦੱਸੋ ਹਰਮਨ ਟੈਲ ਮੀ ਯੋਰ ਫੇਵਰੇਟ ਕਾਇੰਡ ਆਫ ਫਿਲਮਾਂ ਇੱਕ ਅੱਧੀ ਕੋਈ ਵਧੀਆ ਜੀ ਰਿਕਮੈਂਡੇਸ਼ਨ ਹੋਵੇ ਦੱਸੋ ਬਈ
5: ਮੇਰਾ ਖਿਆਲ ਹੈ ਪੰਜਾਬੀ ਫਿਲਮਾਂ ਤੇ ਮੈਂ ਦੇਖਣੀਆਂ ਛੱਡੀਆਂ ਹੋਈਆਂ ਨੇ ਕਾਫੀ ਸਮਾਂ ਹੋ ਗਿਆ
3: ਲਾਈਕ ਵਾਈਜ਼ ਬ੍ਰੋ ਲਾਈਕ ਵਾਈਜ਼
0: ਕੀ ਮਨ ਭਰ ਗਿਆ ਤੁਹਾਡਾ ਕਿ ਉਦਾਂ ਹੀ
5: ਮਨ ਭਰਿਆ ਦੀ ਗੱਲ ਨੀ ਗੀ ਮੈਨੂੰ ਲੱਗਦਾ ਆਪਾਂ ਸ਼ੁਰੂ ਤੋਂ ਹੀ ਦੋਸ਼ ਕੱਢਦੇ ਹਾਂ ਕਿ ਰਾਈਟਰ ਨੀ ਪੰਜਾਬੀ ਦੇ ਵਿੱਚ ਚੰਗੇ ਹਰੇਕ ਮੂਵੀ ਕਾਮੇਡੀ ਵਾਲੀ ਹੀ ਹੁੰਦੀ ਹੈ ਹਨਾ ਹੁਣ ਮੇਰੇ ਕਾਫੀ ਮਿੱਤਰ ਨੇ ਯੂਨੀਵਰਸਿਟੀ ਦੇ ਮਿੱਤਰ ਨੇ ਜੋ ਕਿ ਹੁਣ ਇੰਡਸਟਰੀ ਦੇ ਵਿੱਚ ਰਾਈਟਰ ਬਣ ਚੁੱਕੇ ਨੇ ਤੇ ਬੜੇ ਸੋਹਣੇ ਰਾਈਟਰ ਨੇ ਬੜੇ ਸੋਹਣੇ ਰਾਈਟਰ ਨੇ ਬੜੇ ਗੰਭੀਰ ਵਿਸ਼ਿਆਂ ਤੇ ਉਹਨਾਂ ਲਿਖਿਆ ਬਟ ਉਹ ਵੀ ਜਦੋਂ ਪ੍ਰੋਜੈਕਟ ਅੱਜ ਕੱਲ੍ਹ ਕਰ ਰਹੇ ਆ ਨਾ ਤੇ ਉਹ ਵੀ ਫਨੀ ਪ੍ਰੋਜੈਕਟ ਹੀ ਕਰ ਰਹੇ ਆ ਫਨੀ ਮੂਵੀਜ਼ ਹੀ ਕਰ ਰਹੇ ਆ ਤੇ ਮੈਂ ਆਪਣੇ ਇੱਦਾਂ ਹੀ ਮਿੱਤਰ ਨੂੰ ਉਹ ਬੜਾ ਹੁਣ ਨਾਮੀ ਰਾਈਟਰ ਬਣ ਚੁੱਕਿਆ ਮੈਂ ਫੋਨ ਕਰਕੇ ਪੁੱਛਿਆ ਕਿ ਆਪਾਂ ਗੱਲਾਂ ਕਰਦੇ ਹੁੰਦੇ ਸੀਗੇ ਕਿੰਨੇ ਗੰਭੀਰ ਵਿਸ਼ਾ ਤੇ ਤੂੰ ਗੱਲਾਂ ਲਿਖੀਆਂ ਨੇ ਬਟ ਫਿਰ ਵੀ ਫਿਲਮਾਂ ਫਨੀ ਕਿਉਂ ਕਰ ਰਿਹਾ ਸੋ ਉਹਦਾ ਇੱਕ ਜਵਾਬ ਇਹ ਸੀਗਾ ਕਿ ਮੇਰੇ ਤੋਂ ਮੰਗਦੇ ਹੀ ਫਨੀ ਨੇ ਕੋਈ ਵੀ ਪ੍ਰੋਡਿਊਸਰ ਰਿਸਕ ਨੀ ਲੈਣਾ ਚਾਹੁੰਦਾ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਕਿ ਮੈਂ ਕੁਝ ਵੱਖਰਾ ਕਰਕੇ ਤੇ ਰਿਸਕ ਲਵਾਂ ਜੇ ਕੋਈ ਪੈਸਾ ਲਾ ਰਿਹਾ ਕਰੋੜਾਂ ਦੇ ਵਿੱਚ ਉਹ ਕਰੋੜਾਂ ਦੇ ਵਿੱਚ ਕਮਾਉਣਾ ਵੀ ਚਾਹੁੰਦਾ ਹੈ ਤੇ ਆਪਣੀ ਪੰਜਾਬੀ ਇੰਡਸਟਰੀ ਨੂੰ ਚੰਗੇ ਰਾਈਟਰਸ ਮਿਲ ਚੁੱਕੇ ਨੇ ਮੈਨੂੰ ਨੀ ਲੱਗਦਾ ਕਿ ਚੰਗੇ ਰਾਈਟਰਾਂ ਦੀ ਕਮੀ ਹੈ ਟੈਕਨੀਸ਼ੀਅਨਾਂ ਦੀ ਕਮੀ ਹੈ ਕਿਸੇ ਚੀਜ਼ ਦੀ ਕਮੀ ਨਹੀਂ ਸਾਨੂੰ ਰਿਸਕ ਟੇਕਿੰਗ ਪ੍ਰੋਡਿਊਸਰਸ ਦੀ ਲੋੜ ਹੈ
3: ਦੈਟ ਇਜ਼ ਸੋ ਰਾਈਟ
5: ਸਾਡੀ ਇੰਡਸਟਰੀ
3: ਇਨਫੈਕਟ ਜੇ ਦੇਖਿਆ ਜਾਵੇ ਨਾ ਦੂਸਰੇ ਪਾਸੇ ਤੇਰਾ ਹੀ ਜੇ ਮੈਂ ਪੁਆਇੰਟ ਸਪਲੀਮੈਂਟ ਕਰਾਂ ਮੇਰੀ ਵੀ ਇਹੀ ਫੀਲਿੰਗ ਹੈ ਇੱਕ ਗੱਲ ਆ ਕਿ ਆਪਾਂ ਕਹਿ ਦਿੰਦੇ ਕਿ ਫਾਰਮੂਲਾ ਚੱਲਦਾ ਹੈ ਨਾ ਬਾਲੀਵੁੱਡ 'ਚ ਬੜੀ ਗੱਲ ਚੱਲਦੀ ਕਿ ਫਾਰਮੂਲਾ ਸਿਨੇਮਾ ਹੈ ਜੀ ਇਹ ਕਿ ਹੈ ਨਾ ਇੱਕ ਠੀਕ ਠਾਕ ਵਧੀਆ ਐਕਟਰ ਲੈ ਲਿੱਤਾ ਦੋ ਆਈਟਮ ਸੌਂਗ ਪਾ ਤੇ ਐਕਸ਼ਨ ਡਰਾਮਾ ਕਾਮੇਡੀ ਫਿਲਮ ਬਣ ਗਈ ਹਿੱਟ ਹੋ ਜਾਏਗੀ ਹੈ ਨਾ ਇੱਕ ਟਾਈਮ 'ਤੇ ਫਾਰਮੂਲਾ ਚੱਲਦਾ ਸੀ ਉਹ ਅੱਜ ਪੰਜਾਬੀ ਸਿਨੇਮਾ ਨੂੰ ਉਸ ਚੀਜ਼ ਨੇ ਘੇਰਿਆ ਹੋਇਆ ਟੋਟਲੀ ਕਾਮੇਡੀ ਸਲੈਪਸਟਿਕ ਕਾਮੇਡੀ ਹੋ ਗਈ ਜਾਂ ਫਿਰ ਜਿਸ ਆਪਾਂ ਡਰਾਮਿਆਂ ਦੀ ਕਾਮੇਡੀ ਹੁੰਦੀ ਸੀ ਉਹ ਹੈ ਨਾ ਹੁਣ ਸਕਰੀਨ ਪਲੇਅ 'ਤੇ ਲਿਖੀ ਜਾਣੀ ਸ਼ੁਰੂ ਹੋ ਗਈ ਗੱਲ ਇਹ ਹੈ ਕਿ ਵਰਕ ਕੁਛ ਵੀ ਨਹੀਂ ਕਰਦਾ ਪਿਆ ਤਾਂ ਵੀ ਅੱਜ ਦਾ ਫਾਈਨੈਂਸ਼ੀਅਰ ਜਾਂ ਪ੍ਰੋਡਿਊਸਰ ਜਾਗ ਨਹੀਂ ਰਿਹਾ ਇਸ ਪੱਖੋਂ ਕਿ ਯਾਰ ਲੋਕਾਂ ਨੂੰ ਕੁਛ ਵੱਖਰਾ ਵੇਖਣਾ ਹੋਵੇ ਨਾ ਕਿ ਇਟ ਸ਼ੁੱਡ ਬੀ ਵਰਕਿੰਗ
5: ਇੰਡਸਟਰੀ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਵਿੱਚ ਮੇਰੇ ਟੋਪ 3 ਮੂਵੀਜ਼ ਰਹਿਣਗੀਆਂ ਇੱਕ ਗੁਰੂ ਨਾਨਕ ਜਹਾਜ਼ ਤਰਸੇਮ ਜੱਸੜ ਹੋਣਾ ਦੀ ਇੱਕ ਮੂਵੀ ਦਾ ਬਲੈਕ ਪ੍ਰਿੰਸ ਸਤਿੰਦਰ ਸਰਤਾਜ ਹੋਣਾ ਦੀ ਇੱਕ ਮੌੜ ਐਮੀ ਵਿਰਕ ਦੀ ਇਹ ਤਿੰਨ ਮੂਵੀਜ਼ ਮੇਰੀ ਨਿਗਾਹ ਦੇ ਵਿੱਚ ਬੜੀਆਂ ਸੋਹਣੀਆਂ ਪੰਜਾਬੀ ਮੂਵੀਜ਼ ਬਣੀਆਂ ਨੇ ਬਟ ਇਹਨਾਂ ਦੇ ਜਦੋਂ ਤੁਸੀਂ ਆਂਕੜੇ ਦੇਖੋਗੇ ਤਿੰਨੇ ਦੀਆਂ ਤਿੰਨੇ ਮੋਨਿਟਰੀ ਵਾਈਜ਼ ਦੇ ਦੇਖਿਆ ਜਾਵੇ ਤੇ ਫਲੌਪ ਮੂਵੀਜ਼ ਨੇ
3: ਉਹਦੇ ਅੰਦਰ ਇੱਕ ਇਹ ਵੀ ਕਾਰਨ ਆਉਂਦਾ ਨਾ ਕਿ ਬਜਟਿੰਗ ਪ੍ਰੋਬਲਮ ਵੀ ਸੀਗੀ ਖਾਸ ਕਰ ਮੌੜ ਨਾਲ ਤਾਂ ਮੈਂ ਸੁਣਿਆ ਕਿ ਬਹੁਤ ਓਵਰ ਬਜਟ ਚੱਲ ਗਈ ਸੀ ਮੌੜ ਦੀ ਇੱਕ ਹੋਰ ਖਾਸੀਅਤ ਆ ਜੋ ਮੈਨੂੰ ਬਹੁਤ ਵਧੀਆ ਲੱਗੀ ਦਾ ਵੇ ਕਿਉਂਕਿ ਲੋਕ ਕਥਾ ਨੂੰ ਪ੍ਰੈਜੈਂਟ ਕਰਨਾ ਇੱਕ ਆਹ ਬੜੀ ਪ੍ਰੋਬਲਮ ਹੁੰਦੀ ਕਿ ਹਰ ਕਿਸੇ ਨੂੰ ਪਤਾ ਹੁਣ ਨੈਕਸਟ ਸੀਨ ਕੀ ਆ ਜੇ ਨੈਕਸਟ ਸੀਨ ਹੀ ਤਾਂ ਐਟਲੀਸਟ ਬੰਦੇ ਨੂੰ ਐਂਡਿੰਗ ਤਾਂ ਪਤਾ ਹੈ ਨਾ ਨੋਵੈਲਟੀ ਖਤਮ ਹੈ ਮੈਨੂੰ ਸਭ ਤੋਂ ਵਧੀਆ ਗੱਲ ਐਂਡ ਬਹੁਤ ਦਲੇਰੀ ਵਾਲੀ ਗੱਲ ਸੀ ਫਿਲਮ ਮੇਕਰ ਦੀ ਕਿ ਉਹਨਾਂ ਨੇ ਓਪਨ ਐਂਡਿੰਗ ਛੱਡਤੀ ਕਿਉਂਕਿ ਕਿ ਹਰ ਕਿਸੇ ਕਿਉਂਕਿ ਤੁਸੀਂ ਜਿਹੜੇ ਜਿਹੜੇ ਏਰੀਆ ਤੋਂ ਆਉਂਦੇ ਹੋ ਵੱਖਰੇ ਵੱਖਰੇ ਉਸੇ ਹਿਸਾਬ ਦੇ ਤੁਸੀਂ ਉਹ ਉਸ ਕਥਾ ਦੇ ਐਂਡ ਸੁਣੇ ਹੋਏ ਆ, ਹੈ ਨਾ। ਬਹੁਤ ਪਰ ਉਹੀ ਗੱਲ ਆ ਕਿ ਇਸ ਬਰੇਵਰੀ ਨੂੰ ਉਸ ਹਿਸਾਬ ਨਾਲ ਕਦੀ ਨਵਾਜ਼ਿਆ ਨਹੀਂ ਜਾਂਦਾ ਜਿਸ ਹਿਸਾਬ ਨਾਲ ਨਵਾਜ਼ਿਆ ਜਾਣਾ ਚਾਹੀਦਾ,
0: ਕਿਉਂਕਿ ਤੁਹਾਡੀਆਂ ਗੱਲਾਂ ਜਿਹੜੀਆਂ ਨੇ ਬਿਲਕੁਲ ਠੀਕ ਨੇ, ਪਰ ਮੈਨੂੰ ਲੱਗਦਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਜੇ ਐਜ਼ ਆ ਆਡੀਅੰਸ ਆ, ਹੁਣ ਮੈਂ ਵੇਖ ਲਓ ਤੁਸੀਂ ਵੇਖ ਲਓ ਜਾਂ ਆਪਾਂ ਸਾਰੇ ਹੀ ਹਾਂ, ਹੁਣ ਆਪਾਂ ਜੇ ਇਸ ਮੁੱਦੇ 'ਤੇ ਗੱਲ ਕਰਨ ਬਹਿੰਦੇ ਹਾਂ ਵੀ ਯਾਰ ਆਹ ਵੇਖੀਏ ਅਤੇ ਕਿਉਂ ਨਹੀਂ ਆ, ਉਦੋਂ ਸਾਰੀਆਂ ਚੀਜ਼ਾਂ ਇਹ ਆਪਣੀ ਜਿਹੜੀ ਉਹ ਧਿਆਨ ਆ ਜਾਂਦੀਆਂ ਆ ਗਈਆਂ। ਫਿਰ ਜਦੋਂ ਨੈਕਸਟ ਸਟੈਪ ਆਪਾਂ ਮੰਨ ਲਓ ਇਸ ਤੋਂ ਹਟ ਕੇ ਜੋ

0: ਕਈ ਉਹ ਵੀ ਵੇਖ ਕੇ ਜਾਂਦੇ ਆ, ਉਹਨਾਂ ਦੇ ਵਿੱਚ ਜੋ ਆਪਾਂ ਵੀ ਉਦਾਂ ਹੀ ਆ।
1: ਪਿਛਲੇ 5-7 ਸਾਲ ਤੋਂ ਇੱਕ ਆਹ ਚੀਜ਼ ਬਹੁਤ ਵੱਡਾ ਮੇਜਰ, 5-7 ਵੀ ਨਹੀਂ ਜ਼ਿਆਦਾ ਟਾਈਮ ਹੋ ਗਿਆ, ਪਰ ਕਾਫੀ ਸਾਲਾਂ ਤੋਂ ਨਾ ਇੱਕ ਬਹੁਤ ਵੱਡਾ ਮੇਜਰ ਮਾਈਨਸ ਪੁਆਇੰਟ ਆ ਗਿਆ ਫਿਲਮਾਂ ਦੇ ਅੰਦਰ ਕਿ ਰਿਵਿਊ ਨਹੀਂ ਆਉਂਦਾ ਹੁਣ, ਹੁਣ ਉਹਦਾ ਬਾਕਸ ਆਫਿਸ ਨੰਬਰ ਆਉਂਦਾ। ਤੇ ਅਸੀਂ ਆਰਟ ਨੂੰ ਇਸ ਲਿਹਾਜ਼ ਨਾਲ ਵੇਖਣ ਜਾਂਦੇ ਕਿ ਯਾਰ ਇਹਦੀ ਸੇਲ ਇੰਨੀ ਹੋਈ ਆ, ਜਦਕਿ ਮਤਲਬ ਜ਼ਰੂਰੀ ਨਹੀਂ ਹੈ ਕਿ ਮੈਨੂੰ, ਜੇ ਆਪਾਂ ਚਾਹ ਦੀ ਹੀ ਗੱਲ ਕਰ ਲਈਏ ਨਾ ਕਿ ਸ਼ਾਇਦ ਮੈਨੂੰ ਅਦਰਕ ਵਾਲੀ ਵਧੀਆ ਲੱਗਦੀ ਹੋਊਗੀ ਤਾਂ ਤੈਨੂੰ ਲਾਚੀਆਂ ਵਾਲੀ, ਹਨਾ, ਕਿੰਨਾ ਫਰਕ ਤਾਂ ਇੱਕ ਸਿੰਪਲ ਨੋਰਮਲ ਸਾਡੀ ਰੋਜ਼ਮਰਾ ਦੀ ਜ਼ਿੰਦਗੀ 'ਚ ਯੂਜ਼ ਆਉਣ ਲਈ ਡਰਿੰਕ ਦਾ। ਤੇ ਆਰਟ ਤਾਂ ਬਹੁਤ ਸਬਜੈਕਟਿਵ ਹੈ। ਇੱਕ ਇਹ ਚੀਜ਼ ਤਾਂ ਯੂ ਆਰ ਵੈਰੀ ਮੱਚ ਰਾਈਟ ਕਿ ਇਸ ਚੀਜ਼ ਨੇ ਨੁਕਸਾਨ ਤਾਂ ਕੀਤਾ,
0: ਕਿਉਂਕਿ
1: ਆਪਾਂ ਪਹਿਲੀ ਕਨਸੈਪਸ਼ਨ ਬਣਾ ਲੈਂਦੇ ਹਾਂ
0: ਇਹ ਚੀਜ਼, ਕਿਉਂਕਿ ਇਹ ਹੁਣ ਆਪਾਂ ਤਾਂ ਐਜ਼ ਆ, ਚਲੋ ਆਪਾਂ ਤਾਂ ਕਦੀ ਫਿਲਮ ਵੇਖੋ ਬਣਾਈ ਵੀ ਨਹੀਂ ਆ, ਜਾਂ ਆਪਾਂ ਇਸ ਦਾ ਹਿੱਸਾ ਹੈਗੇ ਵੀ ਨਹੀਂ ਮੇਕਿੰਗ ਦਾ। ਮੈਂ ਇੱਕ ਇੱਥੇ ਇੰਟਰਵਿਊ 'ਤੇ ਕੋਈ ਮਤਲਬ ਵਾਹਵਾ ਵੱਡਾ, ਸੋਰੀ ਮੇਰਾ ਖੰਘ ਦੀ ਗਲਾ ਜਿਹਾ ਖਰਾਬ ਹੋ ਗਿਆ,
1: ਇਟਸ ਆਲ ਰਾਈਟ,
0: ਹੁੰਮਸ ਜਿਹਾ ਹੋ ਗਿਆ ਕਮਰੇ ਦੇ ਵਿੱਚ ਨਾ, ਬੂਹਾ ਖੋਲੋ ਕ੍ਰਿਸ਼ਨਾ ਜੀ ਪਲੀਜ਼ ਮਾੜਾ ਜਿਹਾ। ਅਤੇ ਉਹਦੇ ਵਿੱਚ ਹਰਮਨ ਜੀ ਉਹ ਆਏ ਸੀ ਇੱਥੇ ਸਟੂਡੀਓ ਵਿੱਚ, ਅਤੇ ਉਹਨਾਂ ਨੂੰ ਇੱਦਾਂ ਹੀ ਫਿਲਮਾਂ ਦੀ ਗੱਲ ਚੱਲਣ ਡੀ ਸੀ ਵੀ ਤੁਸੀਂ ਕਿਉਂ, ਮੰਨ ਲਓ ਵੀ ਆਹ ਫਿਲਮ ਆਪਣੀ ਪੰਜਾਬੀ ਦੀ ਆਹ ਵਿਸ਼ਾ ਨਹੀਂ ਚੱਲਦਾ ਜਾਂ ਆਹ ਵਿਸ਼ਾ ਨਹੀਂ ਚੱਲਦਾ ਜਿਹੜੀ ਤੁਸੀਂ ਗੱਲ ਕੀਤੀ ਵੀ ਹਾਸੇ ਠੱਠੇ ਵਾਲਾ ਹੀ ਚੱਲਦਾ। ਅਤੇ ਉਹਦੇ ਵਿੱਚ ਉਹ ਕਹਿੰਦੇ ਕਿ ਵੇਖੋ ਦੋ ਫਿਲਮਾਂ ਨੇ ਜਿਹੜੀਆਂ ਵੀ ਅੱਜ ਤੱਕ ਦੀਆਂ ਕਹਿ ਲਓ ਵੀ ਇੱਕ ਲੀ ਦੇ ਵਿੱਚ ਸੁਪਰ ਡੁਪਰ ਹਿੱਟ ਗਈਆਂ ਨੇ, ਜਿਨ੍ਹਾਂ ਦੇ ਵਿੱਚ ਇੱਕ ਉਹਨਾਂ ਨੇ ਜੱਟ ਐਂਡ ਜੂਲੀਅਟ ਦਾ ਨਾਮ ਲਿਆ ਸੀ ਅਤੇ ਦੂਜੀ ਆ ਕੈਰੀ ਔਨ ਜੱਟਾ। ਅਤੇ ਉਹ ਕਹਿੰਦੇ ਸੀ ਕਿ ਤੀਜਾ ਜਿੱਡੀ ਹੋਰ, ਕਹਿੰਦੇ ਸੀ ਵੀ ਜਿੰਨੀਆਂ ਮਰਜ਼ੀ ਇਸ ਤੋਂ ਇਸ ਤੋਂ ਵਧੀਆ ਕੰਸੈਪਟ ਵੀ ਉਹ ਕਹਿੰਦੇ ਸੀ ਆਏ ਨੇ, ਈਵਨ ਕਿ ਉਹਨਾਂ ਨੇ ਆਪ ਦੇ ਹੀ ਆਏ ਨੇ, ਪਰ ਉਹ ਕਹਿੰਦੇ ਸੀਗੇ ਕਿ ਨਹੀਂ ਵੀ ਉਹ ਇੱਕ ਜਿਹੜਾ ਆਡੀਅੰਸ ਵੱਲੋਂ ਬਣ ਚੁੱਕਾ ਵਾ, ਇੱਕ ਕਹਿ ਲਓ ਵੀ ਔਰਾ ਜਿਹਾ ਬਣ ਚੁੱਕਾ ਵਾ, ਉਹਨੂੰ ਹੀ ਹੁਣ ਕੈਰੀ ਫੋਰਵਰਡ ਕਰਨਾ। ਅਤੇ ਬਾਕੀ ਦੇ ਜਿਹੜੇ ਬਾਕੀ ਮੰਨ ਲਓ ਪ੍ਰੋਡਿਊਸਰ ਹੋ ਗਏ, ਡਾਇਰੈਕਟਰ ਹੋ ਗਏ ਜਾਂ ਰਾਈਟਰ ਹੋ ਗਏ, ਫਿਰ ਉਹ ਜਦੋਂ ਚੀਜ਼ ਮੰਨ ਲਓ ਆਪਣੇ ਸਾਹਮਣੇ ਕੋਈ ਇੱਕ ਚੀਜ਼ ਚੱਲ ਜਾਂਦੀ ਆ, ਫਿਰ ਉਹ ਹਿਊਮਨ ਟੈਂਡੈਂਸੀ ਆ ਜਾਂਦੀ ਆ ਵੀ ਜਿਹੜੀ ਚੀਜ਼ ਚੱਲੀ ਆ ਉਹਦੇ ਵਿੱਚ ਰਹਿ ਕੇ ਹੀ ਕੁਛ ਕੀਤਾ ਜਾਵੇ ਕਿ ਸਾਡੀ ਵੀ ਚੱਲੇ। ਆਪਣੀ ਥੱਲੇ ਡਰਾ ਕਰਨੀ ਆ ਤੇ ਮੈਂ ਤੇ ਵੀਰ ਨੇੜੇ ਤੇੜੇ ਕਰੂੰਗਾ, ਮੈਂ ਨਵੀਂ ਕਿਤਾਬ ਲੈ ਕੇ ਥੋੜਾ ਆਪਣੀ ਲੀਕ ਸ਼ੁਰੂ ਕਰ ਦਿੱਤੀ।
1: ਇਹਦੇ ਅੰਦਰ ਹੋਰ ਵੀ ਪੁਆਇੰਟ ਆ ਜਾਂਦਾ ਕਿ ਹੁਣ ਹਰ ਕਿਸੇ ਕੋਲ ਸਬਸਕ੍ਰਿਪਸ਼ਨ ਹੈਗੀ ਆ, ਵਰਲਡ ਸਿਨੇਮਾ ਤੁਹਾਡੇ ਇਕਦਮ ਸਾਹਮਣੇ ਆ। ਮੈਨੂੰ ਯਾਦ ਆ ਜਦੋਂ ਮੈਂ ਫਸਟ ਟਾਈਮ ਮਾਰਟਿਨ ਸਕੋਰਸੇਜ਼ੀ ਦੀ ਫਿਲਮ ਵੇਖੀ ਸੀਗੀ ਤੇ ਮੈਨੂੰ ਇਸ ਤਰ੍ਹਾਂ ਹੁੰਦਾ ਸੀ ਕਿ ਮੈਂ ਜੇ ਕਿਸੇ ਹੋਰ ਨਾਲ ਗੱਲ ਕਰਾਂ ਤੇ ਬਹੁਤ ਕੁਝ ਸਮਝਾਉਣਾ ਪਏਗਾ, ਪਰ ਅੱਜ ਸਾਡੇ ਹੀ ਹਨਾ ਲੋਕਾਂ ਵਿੱਚੋਂ ਹਰ ਕਿਸੇ ਨੇ ਵੇਖੀਆਂ ਹੋਈਆਂ ਉਹ ਸਭ ਫਿਲਮਾਂ, ਹਰ ਕਿਸੇ ਨੇ ਵੁਲਫ ਆਫ ਵਾਲ ਸਟਰੀਟ ਤੋਂ ਲੈ ਕੇ ਟੈਕਸੀ ਡਰਾਈਵਰ ਤੱਕ ਇੱਦਾਂ ਹੀ ਦੇਖੀਆਂ। ਜੇ ਤੁਸੀਂ ਇੱਦਾਂ ਦੇ ਕੰਸੈਪਟ ਵੇਖ ਲੈਂਦੇ ਹੋ ਤੇ ਓਬਵੀਅਸਲੀ ਤੁਹਾਡਾ ਟੇਸਟ ਇਵੋਲਵ ਹੁੰਦਾ, ਫਿਰ ਤੁਸੀਂ ਆਪਣੀ ਭਾਸ਼ਾ ਦੇ ਅੰਦਰ, ਜਿਸ ਤਰ੍ਹਾਂ ਮੈਂ ਇੱਕ ਛੋਟਾ ਐਗਜ਼ਾਮਪਲ ਦਵਾਂ, ਮੈਂ ਟ੍ਰੇਲਰ ਵੇਖਿਆ ਨਵੀਂ ਫਿਲਮ ਆ ਰਹੀ ਹੈ ਪਰਮੀਸ਼ ਸ਼ਰਮਾ ਦੀ,
0: ਸ਼ੇਰਾ,
1: ਕੀ ਨਾਮ ਹੈ, ਸ਼ੇਰਾ,
0: ਹੈ ਨਾ,
1: ਮੈਨੂੰ ਬਸ ਕਨਸੈਪਚੁਅਲੀ ਇਹ ਅੱਛਾ ਲੱਗਾ ਉਹਦੇ ਅੰਦਰ,
0: ਫਰਾਈਡੇ ਨੂੰ, ਸੌਰੀ ਮਤਲਬ ਮੈਂ ਕੱਲ ਹੋ ਸਕਦਾ ਸਾਡਾ ਬਾਅਦ ਚ ਚੱਲੇ, ਪਰ ਫਰਾਈਡੇ ਨੂੰ 15 ਮਈ ਨੂੰ ਇਹ ਰਿਲੀਜ਼ ਹੋਣੀ ਹੈ ਸਿਨੇਮਾ ਘਰਾਂ ਦੇ ਵਿੱਚ।
1: ਆਈ ਐਮ ਲੁਕਿੰਗ ਬਹੁਤ ਟਾਈਮ ਬਾਅਦ ਮੈਂ ਆਈ ਐਮ ਲੁਕਿੰਗ ਫਾਰਵਰਡ ਟੂ ਅ ਫਿਲਮ ਲਾਈਕ ਦੈਟ, ਕਿਉਂ, ਕਿਉਂਕਿ ਮੈਨੂੰ ਉਹਦੇ ਤੋਂ ਇੱਕ ਵਾਈਬ ਆਈ ਕਿ ਸ਼ਾਇਦ ਜੋ ਬਾਲੀਵੁੱਡ ਅੱਜ ਕੱਲ੍ਹ ਐਕਸ਼ਨ ਦੇ ਰਿਹਾ
0: ਐਗਜੈਕਟ
1: ਉਹ ਸਾਡੀ ਭਾਸ਼ਾ 'ਚ ਸੁਣਨ ਨੂੰ ਮਿਲ ਜਾਊਗਾ,
0: ਕਿਉਂਕਿ ਉਹ ਮੈਂ ਵੀ ਉਹਦੀ ਇੰਟਰਵਿਊ ਸੁਣੀ, ਮੈਂ ਵੀ ਉੱਥੋਂ,
1: ਪਰ ਉਹਨੇ ਵੀ ਦੇਖੀ ਕੰਟਰੋਵਰਸੀ ਬਹੁਤ ਡਰਾ ਕਰ ਲੈਣੀ, ਕਿਉਂਕਿ ਅਗੇਨ ਉਹੀ ਪੁਰਾਣੀ ਸੋਚ ਉਸ ਹਿਸਾਬ ਦਾ, ਜਿਸ ਤਰ੍ਹਾਂ ਉਹਦੇ ਅੰਦਰ ਦਿਸਦਾ ਬਹੁਤ ਜ਼ਿਆਦਾ ਸਮੋਕਿੰਗ ਆ, ਉਹਦੇ ਅੰਦਰ ਮੇਰੇ ਖਿਆਲ ਕਿਸਿੰਗ ਸੀਨ ਵਗੈਰਾ ਵੀ ਹੈਗੇ। ਮੈਨੂੰ ਨਹੀਂ ਪਤਾ ਹਜੇ ਤੱਕ ਵੈਸੇ ਪੰਜਾਬੀ ਫਿਲਮਾਂ ਦੇ ਅੰਦਰ ਆ ਗਿਆ ਕਿ ਨਹੀਂ ਆ ਗਿਆ, ਕਿਸਿੰਗ ਕਿਸ ਸੀਨ,
0: ਮਤਲਬ ਉਸ ਲੈਵਲ ਤੱਕ ਦਾ ਨਹੀਂ,
1: ਉਸ ਲੈਵਲ ਦਾ ਨਹੀਂ ਹੈ ਹਨਾ, ਪਰ ਟ੍ਰੇਲਰ ਤੋਂ ਹੀ ਪਤਾ ਲੱਗ ਗਿਆ ਕਿ
0: ਆ ਵੀ ਜਾਂਦਾ ਤੇ ਸਾਡੀ ਬੋਰਡ ਉਹਨੂੰ ਨਹੀਂ ਪ੍ਰਵਾਨਗੀ ਦਿੰਦੀ, ਉਹ ਕੱਟ ਹੀ ਜਾਂਦੀ ਹੈ ਵਿੱਚੋਂ ਚੀਜ਼।
1: ਨਹੀਂ ਬੋਰਡ ਨਹੀਂ ਮਨਾ ਕਰਦੇ ਕਿ ਸੈਂਸਰ ਬੋਰਡ ਇੱਕੋ ਹੀ ਆ, ਇਹ ਤੁਹਾਨੂੰ ਪਤਾ ਕਿ ਜਿਸ ਤਰ੍ਹਾਂ ਦੀ ਆਡੀਅੰਸ ਹੈ, ਜਿਸ ਏਰੀਆ ਦੀ ਜੋ ਆਡੀਅੰਸ ਹੈ ਹਨਾ, ਜਿਸ ਹੁਣ ਤੂੰ ਮਲਿਆਲੀ ਫਿਲਮਾਂ ਵੇਖ ਲਵੇਂ, ਉੱਥੇ ਤਮਿਲ ਫਿਲਮਾਂ ਜਿੱਦਾਂ ਹੀ ਲਿਖੀਆਂ ਜਾਂਦੀਆਂ ਉਹ ਚੱਲ ਹੀ ਨਹੀਂ ਸਕਦੀਆਂ, ਕਿਉਂਕਿ ਉਹਨਾਂ ਦੀ ਕਹਾਣੀ ਹੁੰਦੀ ਹੈ ਬਹੁਤ ਨੋਰਮਲ, ਉਹਨਾਂ ਦੀ ਕਿੰਨੀ ਸਟੋਰੀਜ਼ ਤਾਂ ਜੋ ਆਪਾਂ ਸ਼ੋ ਅੱਜ ਕਰਦੇ ਪਏ ਉਹਦੇ ਵਿੱਚੋਂ ਨਿਕਲ ਆਉਣ ਕਿ ਕੰਮ ਕੋਈ ਸ਼ੁਰੂ ਕੀਤਾ, ਹਾਂ ਸਿੰਪਲ ਆਮ ਬੰਦੇ ਦੀ ਕਹਾਣੀ ਹੈ ਨਾ, ਉਸ ਹਿਸਾਬ ਦੀਆਂ ਗੱਲਾਂ ਬਾਤਾਂ ਹੁੰਦੀਆਂ ਕਿ ਉਹ ਸੈਂਸੀਬਿਲਿਟੀ ਵੀ ਹੈ ਹਰ ਆਡੀਅੰਸ ਦੀ। ਪਰ ਮੇਰੇ ਖਿਆਲ ਨਾਲ ਇਟ ਇਜ਼ ਲੌਂਗ ਟਾਈਮ ਕਿ ਸੈਂਸੀਬਿਲਿਟੀਜ਼ ਹੁਣ ਸਮਝ ਆਉਣ ਪੰਜਾਬੀ ਸਿਨੇਮਾ ਵਾਲਿਆਂ ਨੂੰ ਕਿ ਅਸੀਂ ਵੀ ਇਵੋਲਵ ਹੋ ਚੁੱਕੇ ਹਾਂ, ਵੀ ਵਾਂਟ ਟੂ ਵਾਚ ਗੁੱਡ ਕੰਸੈਪਟ। ਉਹ ਯਾਰ ਉਹ ਬਹੁਤ ਅੱਛੀ ਫਿਲਮ ਸੀ ਹਰਮਨ, ਹੈਵ ਯੂ ਸੀਨ ਦੈਟ, ਤੂੰ ਵੀ ਦੱਸ ਕਿੱਦਾਂ ਲੱਗੀ
0: ਜਿਹੜੀ,
1: ਆਹ ਯਾਰ ਰੂਪਨ ਬਲ ਨੇ ਜਿਹੜੀ ਡਾਇਰੈਕਟ ਕੀਤੀ ਸੀ, ਮੈਨੂੰ ਯਾਦ ਨਾਮ ਭੁੱਲ ਗਿਆ ਇਕਦਮ,
0: ਆ ਜਿਹੜੀ ਆਪਣਾ
1: ਮੈਂਡੀ ਤੱਕੜ ਨਾਲ ਬੋਡੀ ਸਵੈਪ ਹੋ ਜਾਂਦੀ
0: ਹੈ ਬਾਬਾ ਜੀ, ਜਿਹਦੇ
1: ਵਿੱਚ ਉਹ ਠੀਕ ਸੀਗੀ ਐਜ਼ ਅ ਕਾਮੇਡੀ ਸਟਿਲ,
0: ਸਾਨੂੰ ਰਹਿਣਾ ਸਹਿਣਾ ਨਹੀਂ ਹੁੰਦਾ ਉਹਦੀ ਗੱਲ ਕਰਦੇ,
1: ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਹੁੰਦਾ ਹਨਾ, ਉਹਦਾਂ ਥੋੜਾ ਮੀਮਸ ਵਗੈਰਾ ਦਿਖਾਤੇ ਥੋੜਾ ਜਿਹਾ ਨਾ ਕਿ ਥੋੜ੍ਹਾ ਜਿਹਾ ਪਤਾ ਤਾਂ ਲੱਗੇ ਕਿ ਤੁਸੀਂ ਯੰਗ ਆਡੀਅੰਸ

0: ਨਾਲ ਵੀ ਇੰਟਰੈਕਟ ਕਰਨਾ ਚਾਹੁੰਦੇ ਹੋ
1: ਉਹ ਉਹ ਮੈਨੂੰ ਇਸ ਕਰਕੇ ਚੀਜ਼ ਵਧੀਆ ਲੱਗੀ ਕਿਉਂਕਿ ਹੁਣ ਰੂਪਨ ਪਾਲ ਜੀ ਦੀ ਤੁਸੀਂ ਗੱਲ ਕੀਤੀ ਆ ਵੀ ਇੱਕ ਨਾਮੀ ਵੀਡੀਓ ਡਾਇਰੈਕਟਰ ਨੇ ਵੱਡੇ ਵੱਡੇ ਐਕਟਰਾਂ ਦੇ ਇਹਨਾਂ ਨੇ ਗਾਣੇ ਜਿਹੜਾ ਉਹ ਡਾਇਰੈਕਟ ਕੀਤੇ ਨੇ ਹਨਾ ਵੀਡੀਓਜ਼ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਕਰਨ ਔਜਲੇ ਹੋ ਗਏ ਜਾਂ ਹੋਰ ਵੱਡੇ ਵੱਡੇ ਨਾਮੀ ਐਕਟਰ ਨੇ ਹੁਣ ਇਹਨਾਂ ਨੇ ਕੀ ਕਰਦੇ ਸੀ ਇਹ ਯੰਗਸਟਰ ਲਈ ਵੀਡੀਓਜ਼ ਬਣਾਉਂਦੇ ਸੀ ਠੀਕ ਹੈ ਆਪਾਂ ਹੀ ਉਹਨਾਂ ਨੂੰ ਜਾ ਕੇ ਵਾਚ ਕਰਦੇ ਨਾ ਜਿਹੜੀ ਵੀਡੀਓ ਆਉਂਦੀ ਗਾਣੇ ਦੀ ਇਹਨਾਂ ਨੇ ਆਪਣੀ ਚੀਜ਼ ਹੀ ਫਿਲਮ ਦੇ ਵਿੱਚ ਲੈ ਕੇ ਗਏ ਇਹਨਾਂ ਨੇ ਮੰਨ ਲਓ ਇਹ ਹੋ ਸਕਦਾ ਸੀ ਨਾ ਵੀ ਇਹ ਹਟ ਕੇ ਵੀ ਕਰ ਦਿੰਦੇ ਜੋ ਫਿਲਮ 'ਚ ਚੱਲਣ ਡਿਆ ਉਹ ਉਹਦੇ ਹਿਸਾਬ ਨਾਲ ਡਾਇਰੈਕਟ ਕਰ ਦਿੰਦੇ ਪਰ ਨਹੀਂ ਇਹਨਾਂ ਨੇ ਉਹੀ ਚੀਜ਼ ਵਿੱਚ ਖੜੀ ਹਾਂ ਉਹ ਜਿੰਨੀ ਵੀ ਚੱਲੀ ਆ ਉਹ ਇੱਕ ਅਲੱਗ ਗੱਲ ਆ ਜਾਂਦੀ ਆ ਪਰ ਤੁਸੀਂ ਆਪਣੇ ਉਸ ਚੀਜ਼ ਨੂੰ ਉੱਥੇ ਲੈ ਕੇ ਆਉਣਾ ਇਹ ਵੀ ਕੌਨਫੀਡੈਂਸ ਦੀ ਗੱਲ ਹੈਗੀ
2: ਬਿਲਕੁਲ ਬਿਲਕੁਲ ਇਹ ਨਾ ਇੱਕ ਸਭ ਤੋਂ ਵਧੀਆ ਚੇਂਜ ਜੋ ਮੈਨੂੰ ਇਸ ਮੂਵੀ ਤੋਂ ਬਾਅਦ ਇਹ ਲੱਗਾ ਹੁਣ ਜਦੋਂ ਤੁਸੀਂ ਵੀ ਕ੍ਰਿਸ਼ਨਾ ਜੀ ਗੱਲ ਕੀਤੀ ਤੁਸੀਂ ਕਿਸੇ ਐਕਟਰ ਦਾ ਨਾਂ ਨਹੀਂ ਲਿਆ ਤੁਸੀਂ ਡਾਇਰੈਕਟਰ ਦਾ ਨਾਂ ਲਿਆ ਪੰਜਾਬੀ ਸਿਨੇਮੇ ਦੇ ਵਿੱਚ ਮੂਵੀਆਂ ਦੇਖੀਆਂ ਜਾਂਦੀਆਂ ਨੇ ਐਕਟਰ ਦੇ ਨਾਂ ਤੋਂ ਕਿ ਉਹ ਐਕਟਰ ਉਸ ਮੂਵੀ ਦੇ ਵਿੱਚ ਹੈ ਜਦੋਂ ਆਪਾਂ ਹਾਲੀਵੁੱਡ ਮੂਵੀ ਵੇਖਦੇ ਹਾਂ ਤੁਸੀਂ ਮਾਰਟਿਨ ਸਕੋਰਸੇਜ਼ੀ ਦਾ ਨਾਂ ਲਿਆ ਮਾਰਟਿਨ ਸਕੋਰਸੇਜ਼ੀ ਦਾ ਨਾਂ ਹੀ ਜਦੋਂ ਸੁਣ ਲਈਦਾ ਆਪਾਂ ਐਕਟਰ ਵੇਖਦੇ ਹੀ ਨੀ ਆਪਾਂ ਨੂੰ ਪਤਾ ਹੈ ਕਿ ਆਪਾਂ ਮੂਵੀ ਉਹ ਦੇਖਣੀ ਹੈ ਜਦੋਂ ਆਪਾਂ ਕ੍ਰਿਸਟੋਫਰ ਨੋਲਨ ਦਾ ਨਾਮ ਸੁਣ ਲੈਂਦੇ ਹਾਂ ਆਪਾਂ ਨੂੰ ਐਕਟਰ ਦਾ ਮਤਲਬ ਹੀ ਨੀ ਹੁੰਦਾ ਵੀ ਨੋ ਕਿ ਉਹ ਡਾਇਰੈਕਟਰ ਦੀ ਵਿਜ਼ਨ ਆਪਾਂ ਦੇਖਣ ਚੱਲੇ ਹਾਂ ਜਦੋਂ ਆਪਣੀ ਪੰਜਾਬੀ ਇੰਡਸਟਰੀ ਵਿੱਚ ਵੀ ਇਹ ਚੇਂਜ ਆ ਗਿਆ ਕਿ ਹਾਂ ਆਪਾਂ ਕਿਸੇ ਡਾਇਰੈਕਟਰ ਦੀ ਵਿਜ਼ਨ ਵੇਖਣ ਚੱਲੇ ਹਾਂ ਐਕਟਰ ਨਾਲ ਨਹੀਂ ਮਤਲਬ ਫਿਰ ਨਿਊ ਐਕਟਰਸ ਨਾਲ ਵੀ ਐਕਸਪੈਰੀਮੈਂਟਸ ਕੀਤੇ ਜਾ ਸਕਦੇ ਨੇ ਜੋ ਬਜਟ ਪੁਰਾਣੇ ਐਕਟਰਾਂ ਨੂੰ ਦਿੱਤੇ ਜਾਂਦੇ ਨੇ ਕਰੋੜਾਂ ਦੇ ਵਿੱਚ ਉਹਦੀ ਵਰਤੋਂ ਕੀਤੀ ਜਾ ਸਕਦੀ ਹੈ ਸੈੱਟ ਦੇ ਉੱਪਰ ਕੀਤੀ ਜਾ ਸਕਦੀ ਹੈ ਹੋਰ ਵੀ ਚੀਜ਼ਾਂ ਦੇ ਉੱਤੇ ਕੀਤੀ ਜਾ ਸਕਦੀ ਹੈ ਆਪਣੀ ਪੰਜਾਬੀ ਇੰਡਸਟਰੀ ਤਾਂਹੀਓ ਵੱਧ ਸਕੇ
1: ਨਹੀਂ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਹਰਮਨ ਜੀ ਕਿਉਂਕਿ ਆਪਾਂ ਜੇ ਹੁਣ ਵੇਖੋ ਲਿਸਟ ਬਣਾਉਣ ਬਹਿ ਜਾਈਏ ਗਿਰਨ ਬਹਿ ਜਾਈਏ ਤੇ ਆਪਣੇ ਸਾਹਮਣੇ ਗਿਣਤੀ ਦੇ ਹੀ ਡਾਇਰੈਕਟਰ ਆਪਾਂ ਨੂੰ ਚੇਤੇ ਹੋਣੇ ਆ ਪੰਜ ਸੱਤ ਜਿਹੜੇ ਹੋਣਗੇ ਪਰ ਜੇ ਐਕਟਰ ਵੇਖਣੇ ਹੋਣ ਤੇ ਆਪਾਂ ਨੂੰ ਏ ਟੂ ਜ਼ੈਡ ਸਾਰੇ ਚੇਤੇ ਆ
0: ਸਹੀ ਗੱਲ
2: ਹਾਂ ਇਹੀ ਗੱਲ ਹੈ ਇਹ ਜੋ ਵਿਜ਼ਨ ਦਾ ਚੇਂਜ ਹੈ ਨਾ ਉਹੀ ਆਵੇਗਾ ਜਿੱਦਾਂ ਹੁਣ ਮਾਰਟਿਨ ਸਕੋਰਸੇਜ਼ੀ ਦੀ ਗੱਲ ਕੀਤੀ ਮੇਰਾ ਖਿਆਲ ਮੈਂ ਕ੍ਰਿਸ਼ਨਾ ਜੀ ਲੇਟੈਸਟ ਮੂਵੀ ਹੀ ਮਾਰਟਿਨ ਦੀ ਦੇਖੀ ਏਵੀਏਟਰ ਇੰਨੀਆਂ ਸੋਹਣੀਆਂ ਮੂਵੀਜ਼ ਬਣਦੀਆਂ ਨੇ ਹੁਣ ਕ੍ਰਿਸਟੋਫਰ ਨੋਲਨ ਦੀ ਹਰ ਕੋਈ ਮੂਵੀ ਮੈਂ ਦੇਖੀ ਹੋਏਗੀ ਹਰ ਕੋਈ ਜਦੋਂ ਕੋਈ ਹੁਣ ਓਡੈਸੀ ਆਉਣੀ ਹੈ ਉਸ ਤੋਂ ਪਹਿਲਾਂ ਓਪਨਹਾਈਮਰ ਆਈ ਸੀਗੀ ਫਿਰ ਟੈਨੈਂਟ ਆਈ ਸੀ ਉਸ ਤੋਂ ਪਹਿਲਾਂ ਇਹ ਅੱਛਾ ਇੱਕ ਗੱਲ ਹੋਰ ਹੈ ਕ੍ਰਿਸ਼ਨਾ ਜੀ ਬਲਕੀਰਤ ਜੀ ਮੇਰਾ ਖਿਆਲ ਹੈ ਤੁਸੀਂ ਮੇਰੇ ਗੱਲ ਦੇ ਨਾਲ ਮੇਲ ਖਾਓਗੇ ਕਿ ਚੰਗਾ ਮੂਵੀ ਟੇਸਟ ਅਨਇੰਪਲੋਇਮੈਂਟ ਦੇ ਨਾਲ ਹੁੰਦਾ ਹੈ
3: ਬਿਲਕੁਲ ਸਹੀ ਗੱਲ
2: ਜਿੰਨਾ ਤੁਹਾਡੀ ਬੇਰੋਜ਼ਗਾਰੀ ਦਾ ਲੈਵਲ ਉੱਚਾ ਆ ਨਾ ਓਨਾ ਹੀ ਤੁਹਾਡਾ ਮੂਵੀਆਂ ਦਾ ਟੇਸਟ ਵੀ ਉੱਚਾ ਹੋਵੇ
3: ਸਲੈਸ਼ ਤੁਸੀਂ ਕ੍ਰੀਏਟਿਵ ਫੀਲਡ ਦੇ ਅੰਦਰ ਹੋ ਇਦਾਂ ਵੀ ਨਾ ਕਰੋ ਲੋਕੀ ਕਹਿੰਦੇ ਵਿਹਲੇ ਹੀ ਬੈਠੇ ਆ
2: ਜਦੋਂ ਮੈਂ ਆਪਣੀ ਬੇਰੋਜ਼ਗਾਰੀ ਦੇ ਪੀਕ ਤੇ ਸੀ ਉਦੋਂ ਮੈਨੂੰ ਪਤਾ ਹੁੰਦਾ ਸੀਗਾ ਕਿ ਹਾਂ ਇਸ ਸਾਲ ਆਹ ਮੂਵੀ ਨੂੰ ਔਸਕਰ ਮਿਲ ਸਕਦਾ ਹੈ
3: ਇੰਡੀਆ ਤੋਂ ਵੀ ਕੋਈ ਨਾ ਕੋਈ ਜੂਰੀ ਮੈਂਬਰ ਬਣਦਾ ਤੂੰ ਜਦੋਂ ਵੀ ਨਾਮ ਸੁਣੇਗਾ ਨਾ ਕਦੀ ਕਿ ਜਿਹੜਾ ਵੀ ਜੂਰੀ ਦਾ ਮੈਂਬਰ ਬਣਦਾ ਤੂੰ ਕਹੇਗਾ ਯਾਰ ਇਹਨੂੰ ਤਾਂ ਇੱਥੇ ਨੀ ਕੋਈ ਖਾਸੀ ਇੱਜ਼ਤ ਦਿੰਦਾ
1: ਮੈਂ ਉੱਥੇ ਕਿਉਂ ਕਨੈਕਟ ਕਰ ਗਿਆ ਕਿ ਦੱਸਣਾ ਨੀ ਕਿਹਦੇ ਨਾਲ
3: ਕ੍ਰਿਸਟੋਫਰ ਨੋਲਨ ਦੀ ਗੱਲ ਹੁੰਦੀ ਪਈ ਹੈ ਤਾਂ ਇੱਕ ਇਹ ਵੀ ਦੇਖੋ ਇਹਦੇ ਅੰਦਰ ਹੋਰ ਇੱਕ ਪੁਆਇੰਟ ਆ ਜਾਂਦਾ ਕਿ ਓਡੈਸੀ ਜਿਹੜੀ ਆ ਰਹੀ ਹੈ ਉਹਦੇ ਅੰਦਰ ਮਲਟੀ ਸਟਾਰ ਕਾਸਟ ਆ ਮਤਲਬ ਕਿਹੜਾ ਸੁਪਰ ਸਟਾਰ ਉਸ ਫਿਲਮ ਦੇ ਅੰਦਰ ਨਹੀਂ ਹੈ ਤੇ ਅਗੇਨ ਇਟ ਇਜ਼ ਬੀਂਗ ਮਾਰਕੀਟਡ ਐਜ਼ ਕ੍ਰਿਸਟੋਫਰ ਨੋਲਨ ਮੂਵੀ ਹਰਮਨ ਜਿਹੜਾ ਇੱਥੇ ਆਈਮੈਕਸ ਹੈ ਨਾ ਮੈਲਬਨ ਦੇ ਅੰਦਰ ਉਹ ਮੇਰੇ ਖਿਆਲ ਨਾਲ ਵਰਲਡ ਦੇ ਅੰਦਰ ਇੱਧਰ ਸਿਰਫ ਤਿੰਨ ਹੀ ਹੈਗੇ ਆ ਹੋਰ ਇੱਧਰ ਹੈ ਆਈਮੈਕਸ ਕਿ ਇਹ ਲੇਜ਼ਰ ਪ੍ਰੋਜੈਕਸ਼ਨ
2: ਜੋ ਫਿਲਮ ਦੇ ਤੇ ਲੇਜ਼ਰ ਪ੍ਰੋਜੈਕਸ਼ਨ ਹਾਂਜੀ
3: ਲੇਜ਼ਰ ਪ੍ਰੋਜੈਕਸ਼ਨ ਦੇ ਅੰਦਰ ਦਿਖਾਉਂਦੇ ਆ ਤੇ ਮੈਂ ਓਡੀਸੀ ਮੇਰੇ ਖਿਆਲ ਨਾਲ 25-26 ਜੁਲਾਈ ਨੂੰ ਆ ਰਹੀ ਆ ਮੈਕਸ ਕਿ ਇਹ ਲੇਜ਼ਰ ਪ੍ਰੋਜੈਕਸ਼ਨ
2: ਜੋ ਫਿਲਮ ਦੇ ਤੇ ਲੇਜ਼ਰ ਪ੍ਰੋਜੈਕਸ਼ਨ ਹਾਂਜੀ
3: ਲੇਜ਼ਰ ਪ੍ਰੋਜੈਕਸ਼ਨ ਦੇ ਅੰਦਰ ਦਿਖਾਉਂਦੇ ਆ ਤੇ ਮੈਂ ਓਡੀਸੀ ਮੇਰੇ ਖਿਆਲ ਨਾਲ 25-26 ਜੁਲਾਈ ਨੂੰ ਆ ਰਹੀ ਆ ਮੈਂ ਆਪਣੇ ਵੱਲੋਂ ਬੜੀ ਓਵਰ ਸਮਾਰਟ ਨਾਲ ਸ਼ੋਅ ਕੀਤੀ ਮੈਂ ਕਿਹਾ ਲੈ ਬਾਈ ਬਹੁਤ ਪਹਿਲੇ ਮੈਂ ਖੋਲ ਰਿਹਾ ਸੈਸ਼ਨ ਟਾਈਮ ਅਗਲੇ ਮਹੀਨੇ ਤੱਕ ਬੁੱਕਡ ਆਊਟ ਆ ਅਗਲੇ ਮਹੀਨੇ ਤੱਕ ਜਿਹੜੀ ਫਿਲਮ 25 ਜੁਲਾਈ ਨੂੰ ਰਿਲੀਜ਼ ਹੋਣੀ ਆ ਉਹ ਬੁੱਕਡ ਆਊਟ ਹੈ 15-17 ਅਗਸਤ
1: ਤੱਕ ਉਦੋਂ ਤੱਕ ਕੁਛ ਨੀ
3: ਆਈਮੈਕਸ ਦੇ ਅੰਦਰ ਤੁਸੀਂ ਸ਼ੋਅ ਨਹੀਂ ਲੈ ਸਕਦੇ ਦੇਖ ਲਓ
2: ਉਹ ਵਿਜ਼ਨ ਹੈ ਨਾ ਲਾਈਕ ਮੇਰੇ ਇਹ ਨਾ ਬਕਟ ਲਿਸਟ ਦੇ ਵਿੱਚੋਂ

0: ਇੱਕ ਹੈ ਮੇਰੇ ਲਾਈਕ ਪ੍ਰਾਇਮਰੀ ਸੁਪਨਿਆਂ ਦੇ ਵਿੱਚੋਂ ਇੱਕ ਹੈ ਕਿ ਮੈਂ ਆਈਮੈਕਸ ਦੇ ਸਿਨੇਮਾ ਦੇ ਵਿੱਚ ਮੂਵੀ ਦੇਖਣੀ। ਬਲਕੀਰਤ ਜੀ, ਤੁਸੀਂ ਤੁਹਾਨੂੰ ਤੁਸੀਂ ਇਸ ਕਨਸੈਪਟ ਨੂੰ ਸਮਝਦੇ ਹੋ, ਆਈਮੈਕਸ ਦੇ ਕਨਸੈਪਟ ਨੂੰ?
1: ਅਸਲ ਦੇ ਵਿੱਚ ਸਾਡੇ ਜੋ ਦਰਸ਼ਕ ਵੀ ਇਹਦੇ ਉੱਤੇ ਜੀ, ਹਾਲਾਂਕਿ ਮੈਂ ਨਹੀਂ ਗਿਆ ਪਰ ਤੁਸੀਂ ਮੈਨੂੰ ਦੱਸਿਆ ਹੈ ਕਿ ਜਾ ਗਿਆ ਉੱਥੇ, ਤੂੰ ਨਹੀਂ ਗਿਆ?
0: ਸੋ ਜੋ ਸਾਡੇ ਦਰਸ਼ਕ ਜੋ ਨਹੀਂ ਸਮਝ ਪਾ ਰਹੇ, ਆਪਾਂ ਦਰਸ਼ਕਾਂ ਨੂੰ ਵੀ ਤੇ ਸਮਝਾ ਦਈਏ ਕ੍ਰਿਸ਼ਨਾ ਜੀ, ਕਿ ਅਸਲ ਦੇ ਵਿੱਚ ਕ੍ਰਿਸਟੋਫਰ ਨੋਲਨ ਜੋ ਡਾਇਰੈਕਟਰ ਨੇ ਉਹ ਪਸੰਦ ਕਰਦੇ ਨੇ ਆਪਣੀ ਮੂਵੀਜ਼ ਨੂੰ ਸ਼ੂਟ ਕਰਨਾ ਆਈਮੈਕਸ ਫਿਲਮ ਕੈਮਰਿਆਂ ਦੇ ਵਿੱਚ। ਬਾਕੀ ਜਿੰਨੇ ਵੀ ਕੈਮਰੇ ਹੁੰਦੇ ਉਹ ਡਿਜੀਟਲ ਕੈਮਰਾਸ ਹੁੰਦੇ ਨੇ। ਆਈਮੈਕਸ ਫਿਲਮ ਕੈਮਰਿਆਂ ਦੀ ਜੋ ਰੈਜ਼ੋਲਿਊਸ਼ਨ ਹੁੰਦੀ ਹੈ ਉਹ ਤਕਰੀਬਨ 18K ਹੁੰਦੀ ਹੈ, ਜਿੱਦਾਂ ਆਪਾਂ ਹੁਣ ਪੜ੍ਹਦੇ ਹਾਂ ਨਾ HD 4K, ਇਟਸ ਆਲਮੋਸਟ 18K। ਸੋ ਉਸ ਰੈਜ਼ੋਲਿਊਸ਼ਨ ਨੂੰ ਵੇਖਣ ਦਾ ਇੱਕੋ ਹੀ ਜ਼ਰੀਆ ਆ, ਉਹ ਆਈਮੈਕਸ ਦੇ ਸਿਨੇਮਾਸ। ਸੋ ਜੇ ਜਿਹੜਾ ਵੀ ਕ੍ਰਿਸਟੋਫਰ ਨੋਲਨ ਦੀ ਮੂਵੀਜ਼ ਨੂੰ ਜੇ ਦੇਖਣਾ ਚਾਹੁੰਦਾ ਹੈ ਜਿੱਦਾਂ ਡਾਇਰੈਕਟਰ ਨੇ ਇੰਟੈਂਡ ਕੀਤਾ ਕਿ ਤੁਸੀਂ ਉੱਦਾਂ ਦੇਖੋ, ਉਹਦੇ ਵਾਸਤੇ ਜ਼ਰੀਆ ਆਈਮੈਕਸ ਸਿਨੇਮਾਸ ਹੀ ਆ।
1: ਜੀ ਬਿਲਕੁਲ, ਇਹਦੇ ਅੰਦਰ ਮੈਂ ਥੋੜ੍ਹਾ ਇੱਕ ਹੋਰ ਐਡ ਕਰ ਦੇਣਾ ਚਾਹੁੰਦਾ, ਖਾਸ ਕਰ ਜਿਹੜੇ ਆਪਣੇ ਹੈ ਨਾ ਲੋਕਲ ਸੁਣਨ ਵਾਲੇ ਆ, ਕਿ ਆਈਮੈਕਸ ਦੇ ਉੱਪਰ ਹਮੇਸ਼ਾ ਹਰ ਵਕਤ ਨਾ ਤੁਸੀਂ ਚੈੱਕ ਕਰਦੇ ਰਿਹਾ ਕਰੋ, ਜਦੋਂ ਉਹਨਾਂ ਕੋਈ ਆਈਮੈਕਸ ਵਾਲੀ ਫਿਲਮ ਨਹੀਂ ਹੁੰਦੀ ਲੱਗਣ ਵਾਲੀ ਤਾਂ ਉਹ ਮੇਜਰ ਪੁਰਾਣੀਆਂ ਤਕੜੀਆਂ ਹਿੱਟ ਫਿਲਮਾਂ ਵੀ ਨਾ ਸੈਸ਼ਨ ਵਾਈਜ਼ ਸੈਸ਼ਨ ਰਨ ਕਰਦੇ ਰਹਿੰਦੇ ਆ। ਸੋ ਹੋ ਸਕਦਾ ਅੱਜ ਅਵੇਂਜਰਸ ਲੱਗੀ ਹੋਵੇ, ਹੋ ਸਕਦਾ ਅੱਜ ਟਾਈਟੈਨਿਕ ਲੱਗੀ ਹੋਵੇ ਜਦੋਂ ਉਹਨੇ ਦੁਬਾਰਾ ਰੀਸਟੋਰ ਕੀਤੀ, ਹੋ ਸਕਦਾ ਓਪਨਹਾਈਮਰ ਦੁਬਾਰਾ ਲੱਗੀ ਹੋਵੇ। ਸੋ ਡੂ ਚੈੱਕ ਇਟ ਆਊਟ, ਕਿਉਂਕਿ ਉਹ ਹੈ ਹੀ ਬਿਲਕੁਲ ਵੱਖਰਾ, ਜੋ ਜਿਸ ਤਰ੍ਹਾਂ ਉਹਦੇ ਅੰਦਰ ਤੁਸੀਂ ਫਿਲਮ ਵੇਖ ਲਓਗੇ ਅਤੇ ਤੁਹਾਨੂੰ ਹੋਇਟਸ ਦੇ ਅੰਦਰ ਵੇਖ ਲਈ ਜਾਂ ਵਿਲੇਜ ਦੇ ਅੰਦਰ ਵੇਖ ਲਈ ਤੀ, ਉਹਦੇ ਨਾਲ ਦੀ ਕੋਈ ਰੀਸ ਨਹੀਂ, ਦੂਰ ਦੂਰ ਤੱਕ ਨਹੀਂ। ਆਈਮੈਕਸ ਦੇ ਕੈਮਰਾਜ਼ ਵੀ ਵੱਖਰੇ ਹੁੰਦੇ ਅਤੇ ਗਿਣਤੀ ਦੇ ਹੀ ਹੁੰਦੇ। ਓਪਨਹਾਈਮਰ ਲਈ ਜਿੱਥੇ ਤੱਕ ਮੈਨੂੰ ਯਾਦ ਹੈ ਸਪੈਸ਼ਲ ਬਣਾਇਆ ਗਿਆ ਸੀਗਾ ਕੈਮਰਾ, ਕਿਉਂਕਿ ਓਪਨਹਾਈਮਰ ਫਿਲਮ ਦੇ ਅੰਦਰ ਬਲੈਕ ਐਂਡ ਵਾਈਟ ਸ਼ੂਟਿੰਗ ਕਰਨੀ ਸੀ, ਸਪੈਸ਼ਲੀ ਕੈਮਰਾ ਬਣਾਇਆ ਗਿਆ ਸਿਰਫ ਕ੍ਰਿਸਟੋਫਰ ਨੋਲਨ ਦੇ ਯੂਜ਼ ਕਰਨ ਲਈ, ਅਤੇ ਤੋੜਿਆ ਵੀ ਉਨਾ ਹੀ ਅੱਜ ਤੱਕ।
0: ਬਿਲਕੁਲ ਬਿਲਕੁਲ,
2: ਸੋ ਉਹੀ ਹੈ ਨਾ, ਕਿਉਂਕਿ ਇਹ ਕੁਆਲਿਟੀ 'ਤੇ ਜ਼ਿਆਦਾ ਫੋਕਸ ਕਰਦੇ ਨੇ, ਕੁਆਂਟਿਟੀ 'ਤੇ ਘੱਟ ਕਰਦੇ ਨੇ।
1: ਪਰ ਉਹੀ ਗੱਲ ਆ ਕਿ ਇੱਕ ਅੰਮ੍ਰਿਤਸਰ ਬੈਠਾ ਹੋਇਆ ਮੁੰਡਾ, ਇੱਕ ਇੱਥੇ ਬੈਠਾ ਹੋਇਆ ਮੈਂ ਅਤੇ ਮੇਰੇ ਸਾਹਮਣੇ ਤੂੰ, ਅਸੀਂ ਤਿੰਨੋਂ ਪੰਜਾਬੀ ਨੌਜਵਾਨ ਕਹਿ ਸਕਦਾ, ਮੈਂ ਆਪਣਾ ਨੂੰ ਹਜੇ ਵੀ ਨੌਜਵਾਨ ਕਹਿ ਸਕਦਾ, ਤੀਆਂ ਦਾ ਹੀ ਹੋਇਆ
2: ਤੈਨੂੰ ਜਵਾਕ ਕਰ
1: ਦੀਏ ਕੱਟ ਦੀ ਬਲਕਿ ਇੱਕੋ ਸਾਡਾ ਕਾਮਨ ਫੈਕਟਰ ਹੈ ਨਾ ਸਾਡੀ ਬੋਲੀ ਐਂਡ ਲਵ ਫੋਰ ਸਿਨੇਮਾ, ਤੇ ਜੇ ਮੈਂ ਖੁਸ਼ ਹਾਂ ਪੈਸੇ ਦੇਣ ਨੂੰ, ਜੇ ਉੱਥੇ ਹਰਮਨ ਖੁਸ਼ ਹੈ ਪੈਸੇ ਪੇ ਕਰਨ ਨੂੰ, ਜੇ ਬਲਕੀਰਤ ਖੁਸ਼ ਹੈ ਪੈਸੇ ਪੇ ਕਰਨ ਨੂੰ, ਇੱਦਾਂ ਦੇ ਹੋਰ ਲੱਖਾਂ ਨੌਜਵਾਨ ਨੇ ਜੋ ਪੰਜਾਬੀ ਸਿਨੇਮਾ 'ਚ ਚੇਂਜ ਚਾਹੁੰਦੇ ਆ, ਚਾਹੁੰਦੇ ਕਿ ਬੈਟਰ ਕਨਸੈਪਟ ਵਾਲੀਆਂ ਫਿਲਮਾਂ ਹਨ, ਤਾਂ ਕਿ ਅਸੀਂ ਵੀ ਹੈ ਨਾ ਇੱਕ, ਯਾਰ ਤੁਸੀਂ ਵੀ ਪ੍ਰਾਊਡ ਫੀਲ ਕਰਦੇ ਹੋ ਨਾ, ਸੋਚੋ ਯਾਰ ਜਦੋਂ ਮਤਲਬ ਆਈ ਐਮ ਨੋਟ ਟੂ ਸ਼ੋਰ ਕਿ ਰੀਅਲ ਤੇਲਗੂ ਭਾਸ਼ਾ 'ਚ ਬਣੀ ਹੈ ਮੇਰੇ ਖਿਆਲ ਨਾਲ ਬਾਹੂਬਲੀ, ਜਿਹੜਾ ਉਹਦੀ ਓਰਿਜਨਲ ਹੈ
2: ਬਣੀ ਹੈ, ਹੈ
1: ਨਾ ਤੇਲਗੂ ਆ ਉਹਨਾਂ ਦੀ ਮੇਨ, ਨਾ
2: ਬਾਅਦ 'ਚ ਹਿੰਦੀ 'ਚ ਉਹਨਾਂ ਨੇ ਬਾਅਦ 'ਚ,
1: ਹੈ ਨਾ ਸੋ ਜੋ ਲੋਕ ਤੇਲੰਗਾਨਾ ਤੋਂ ਜਾਂ ਆਂਧਰਾ ਤੋਂ ਆਉਂਦੇ ਹੋਣਗੇ ਹੈ ਨਾ, ਐਂਡ ਉਹ ਕ੍ਰੀਏਟਿਵ ਬੈਕਗਰਾਊਂਡ ਦੇ ਹੁੰਦੇ ਹੋਣਗੇ, ਦੇ ਵੁੱਡ ਬੀ ਫੀਲਿੰਗ ਸੋ ਮੱਚ ਪ੍ਰਾਊਡ ਕਿ ਪਾਥ ਬ੍ਰੇਕਿੰਗ ਸਿਨੇਮਾ ਸਾਡੇ ਵੱਲੋਂ ਆਇਆ, ਹਿੰਦੀ ਇੰਡਸਟਰੀ ਨਹੀਂ ਲੈ ਕੇ ਆ ਸਕੀ ਜੋ ਅਸੀਂ ਪਾਥ ਬ੍ਰੇਕ ਕੀਤਾ ਹੈ ਨਾ, ਜਦਕਿ ਵੇਖਿਆ ਹੋਵੇ ਗੱਲਾਂ ਉਹੀ ਆ ਉਹਦੇ ਅੰਦਰ ਹੈ ਨਾ, ਪਰ ਦਾ ਸਕੇਲ ਦਾ ਵਿਜ਼ਨ RRR ਥੋੜ੍ਹੀ ਓਵਰ ਜੀ ਹੋ ਗਈ, ਪਰ ਚਲੋ ਸਟਿਲ ਮੈਂ ਕਹਿੰਦਾ ਉਹ ਵੀ ਜੋ ਜਿਸ ਹਿਸਾਬ ਦਾ ਕੰਮ ਕਰ ਗਈ ਹਿੰਦੀ ਦੇ ਅੰਦਰ ਨਹੀਂ ਕਰ ਪਾਉਂਦੀ, ਸਾਨੂੰ ਵੀ ਇਸ ਤਰ੍ਹਾਂ ਦਾ ਕੁਝ ਚਾਹੀਦਾ ਕਿ ਜ਼ਰੂਰੀ ਨਹੀਂ ਸੁਪਰ ਹੀਰੋ ਬਣਾਓ, ਜ਼ਰੂਰੀ ਨਹੀਂ ਰੱਥ 'ਤੇ ਕਿਸੇ ਨੂੰ ਚਾੜ ਦਿਓ, ਪਰ ਇੱਕ ਵਧੀਆ ਗੁੱਡ ਕਨਸੈਪਟ ਵਾਲੀ ਫਿਲਮ ਹੋਵੇ ਕਿ ਬੰਦਾ ਕਵੇ ਕਿ ਹਾਂ ਹੈਵ ਯੂ ਸੀਨ ਫਿਲਮ ਫਰੋਮ ਮਾਈ ਸਟੇਟ, ਇਹ ਵਾਲੀ ਗੱਲ
2: ਜਾਣਾ ਪਵੇ ਵੇਖਣ,
0: ਸਾਨੂੰ ਕੁਝ ਨਾ ਕੁਝ ਟੈਕਨੀਕਲ ਕੁਆਲਿਟੀ ਦੇ ਵਿੱਚ ਵੀ ਸਟਰੋਂਗ ਹੋਣਾ ਪਵੇਗਾ ਸਾਡੇ ਸਿਨੇਮਾ ਨੂੰ। ਜਿੱਥੇ ਆਪਾਂ ਗੱਲ ਕਰ ਰਹੇ ਹਾਂ ਨਾ ਕਿ ਚੰਗੀ ਸਟੋਰੀਜ਼ ਦੀ, ਕ੍ਰਿਸ਼ਨਾ ਜੀ, ਇੱਕ ਤੁਸੀਂ ਚੀਜ਼ ਨੋਟ ਕਰੋਗੇ ਕਿ ਪੰਜਾਬੀ ਜਦੋਂ ਆਪਾਂ ਮੂਵੀ ਦੇਖਦੇ ਹਾਂ ਉਹ ਗੱਲਾਂ ਸੁਣਨ 'ਚ ਝੂਠ ਜਿਹੀਆਂ ਲੱਗਦੀਆਂ, ਉਹਦਾ ਕਾਰਨ ਇਹ ਹੈ, ਨਹੀਂ ਐਕਚੁਅਲੀ ਮੈਂ ਸੱਚੀ ਮੈਂ ਇਹਦੇ ਮਗਰ ਦਾ ਮੈਂ ਕਾਰਨ ਦੱਸਦਾ, ਜਦੋਂ ਆਪਾਂ ਹਾਲੀਵੁੱਡ ਮੂਵੀ ਦੇਖਦੇ ਹਾਂ ਉੱਥੇ ਸਿੰਕ ਸਾਊਂਡ ਦੀ ਵਰਤੋਂ ਕਰਦੇ ਨੇ, ਕਿ ਜੋ ਐਕਟਰ ਜੋ ਐਕਟਿੰਗ ਕਰ ਰਿਹਾ ਉਹਦੇ ਉੱਤੇ ਇੱਕ ਮਾਈਕ ਹੈਂਗ ਕਰ ਰਿਹਾ ਵਾ, ਉੱਥੇ ਜੋ ਬੋਲ ਰਿਹਾ ਵਾ ਉਸੇ ਚੀਜ਼ ਨੂੰ ਉਹ ਆਫਟਰ ਐਡੀਟਿੰਗ ਦੇ ਵਿੱਚ ਐਡਿਟ ਕਰ ਰਹੇ ਨੇ, ਉਸੇ ਆਵਾਜ਼ ਨੂੰ ਕਰ ਰਹੇ ਨੇ, ਜਿੱਥੇ ਡਬਿੰਗ ਦੀ ਲੋੜ ਪੈਂਦੀ ਹੈ ਸਿਰਫ ਉੱਥੇ ਕਰਦੇ। ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਹਰ ਕਿਸੇ, ਯਾਨੀ ਕਿ ਤੁਸੀਂ ਦੇਖੋ ਕਿ ਇੱਕ ਖੁੱਲੇ ਮੈਦਾਨ ਦੇ ਵਿੱਚ ਕਿਸੇ ਕੋਈ ਐਕਟਰ ਕੋਈ ਡਾਇਲੋਗ ਬੋਲ ਰਿਹਾ ਵਾ, ਉਹ ਉਹਨੂੰ ਉੱਥੇ ਰਿਕਾਰਡ ਕੀਤਾ ਆ, ਬਟ ਜਦੋਂ ਉਹਨੂੰ ਡਬਿੰਗ ਕੀਤੀ ਇੱਕ ਬੰਦ ਕਮਰੇ ਦੇ ਵਿੱਚ ਕੀਤੀ, ਉਹ ਡਿਫਰੈਂਸ ਆ ਜਿਹੜਾ ਆਡੀਅੰਸ ਨੂੰ ਨਾ ਚਾਹੁੰਦੇ ਹੋਏ ਵੀ ਦਿਖ ਜਾਂਦਾ ਹੈ।
1: ਮੂਡ ਦਾ ਕਿੰਨਾ ਫਰਕ ਹੋਏਗਾ, ਬੰਦਾ ਕਿਸ ਮਨੋਦਸ਼ਾ ਨਾਲ ਆਇਆ, ਆਰਾਮ ਨਾਲ ਆਇਆ, ਹਨਾ ਟਰੈਕ ਪੈਂਟਸ ਪਾ ਕੇ ਆਪਣੀ ਹੱਥ ਚ ਕਾਫੀ ਆ, ਉਹ ਵਾਲੀ ਗੱਲ ਨਹੀਂ ਬਣਨੀ।
0: ਜਦੋਂ ਐਕਟਿੰਗ ਕਰ ਰਿਹਾ ਹੋਵੇਗਾ, ਜਦੋਂ ਉਹਨੂੰ ਆਲੇ ਦੁਆਲੇ ਦਾ ਮਾਹੌਲ ਦਿਖ ਰਿਹਾ ਹੋਵੇਗਾ, ਜਦੋਂ ਚਾਹੇ ਉਹ ਗੁੱਸੇ ਦੇ ਵਿੱਚ ਬੋਲ ਰਿਹਾ ਹੋਵੇਗਾ, ਉਦੋਂ ਉਸੇ ਆਵਾਜ਼ ਨੂੰ ਜਦੋਂ ਆਪਾਂ ਸਿਨੇਮਾ ਦੇ ਵਿੱਚ ਸੁਣਾਂਗੇ ਤੇ ਆਪਾਂ ਉਹਨੂੰ ਫੀਲ ਕਰਾਂਗੇ। ਪਰ ਜਦੋਂ ਉਹ ਆਵਾਜ਼ ਕਿਸੇ ਸਟੂਡੀਓ ਦੇ ਵਿੱਚ ਰਿਕਾਰਡ ਹੋਵੇਗੀ, ਉਦੋਂ ਉਹ ਦੁਖੀ ਹੋ ਸਕਦਾ, ਉਦੋਂ ਅੱਡ ਉਹਦੀ ਮਨੋਭਾਵਨਾ ਹੋ ਸਕਦੀ ਹੈ, ਉਹ ਉਹ ਚੀਜ਼ਾਂ ਮੈਚ ਨਹੀਂ ਕਰਦੀਆਂ। ਇਸੇ ਕਰਕੇ ਮੈਂ ਕਹਿ ਰਿਹਾ ਸੀਗਾ ਕਿ ਉਹ ਝੂਠ ਜੀ ਲੱਗਦੀ ਹੈ ਗੱਲ।
2: ਉਹਦੇ ਵਿੱਚ ਉਹੀ ਹੈ ਨਾ ਕਿ ਰਿਐਲਿਟੀ ਇੱਕ ਤੇ ਖਤਮ ਹੋ ਜਾਂਦੀ ਹੈ, ਹਨਾ ਇਮੋਸ਼ਨ ਖਤਮ ਹੋ ਗਿਆ, ਫਿਰ ਜਦੋਂ ਤੁਸੀਂ ਮੰਨ ਲਓ ਕੋਈ ਚੀਜ਼ ਵੇਖਣ ਜਾਂਦੇ ਹੋ, ਉਹ ਤੁਸੀਂ ਕਨੈਕਟ ਹੋ ਜਾਂਦੇ ਹੋ ਜੀ ਨਾਲ, ਕਿਉਂਕਿ ਮੈਂ ਉਸ ਪੇਜ ਦੇ ਵਿੱਚ ਚਲ ਜਾਂਦਾ।
1: ਜਿਸ ਚੀਜ਼ ਤੋਂ ਇਮੋਸ਼ਨ ਚਲਾ ਗਿਆ, ਖਾਸ ਕਰ ਫਿਲਮ ਚੋਂ ਹੀ ਜੇ ਇਮੋਸ਼ਨ ਚਲੇ ਗਿਆ ਤੇ ਮਤਲਬ ਮਗਰ ਤਾਂ ਕੁਛ ਰਹਿ ਨਹੀਂ ਗਿਆ, ਕਿਉਂਕਿ ਇਟ ਇਜ਼ ਨਾਟ ਐਨ ਐਜੂਕੇਸ਼ਨਲ ਪਲੇਟਫਾਰਮ, ਉਹਦਾ ਕੋਈ ਸਪੋਰਟਸ ਨਹੀਂ ਹੈ, ਕੁਛ ਨਹੀਂ ਹੈ।
2: ਮੇਜਰ ਕਨੈਕਟਿੰਗ ਲਵਰ ਜੀ ਤੁਸੀਂ, ਇਮੋਸ਼ਨ ਦੀ ਗੱਲ ਤੁਹਾਡੀ ਜਿਹੜੀ ਆ ਉਹ ਸਮਝੀ ਨਹੀਂ,
1: ਆਪਨੇ ਘਬਰਾਉਣਾ ਨਹੀਂ ਹੈ,
2: ਹੁਣ ਤੁਹਾਡੀ ਪ੍ਰਮੋਸ਼ਨ ਦੀ ਗੱਲ ਆਪਾਂ ਜ਼ਰੂਰ ਜੇ ਕਰ
1: ਸਕਦੇ। ਮੈਂ ਸੁਣਿਆ ਹਰਮਨ ਤੈਨੂੰ ਥੈਂਕ ਯੂ ਮੈਸੇਜ ਆਇਆ ਸੀਗਾ ਪਿੱਛੇ ਜੇ, ਬਹੁਤ ਵਧੀਆ ਤੂੰ ਸੋਚੀ ਪੈ ਗਿਆ ਕਿ ਇਹ ਕਹਿਣਾ ਕੀ ਜਾ ਰਹੇ ਆ। ਆਪਨੇ ਘਬਰਾਉਣਾ ਨਹੀਂ ਹੈ, ਹਮਾਰੇ ਦਿਲ ਮੇ ਕੁਛ ਨਹੀਂ ਹੈ, ਹਮਾਰੀ ਗ੍ਰਾਮਰ ਥੋੜੀ ਇਧਰ ਉਧਰ ਘੁੰਮਣੇ ਚਲ ਜਾਤੀ ਹੈ, ਫਿਰ ਵਾਪਸ ਆਤੀ ਹੈ।
0: ਮਿਲਿਆਂ ਦੇ ਮੇਲੇ ਸੱਜਣਾ, ਵਿਛੜ ਗਿਆ ਦੀਆਂ ਯਾਦਾਂ, ਇਹੀ ਗੱਲ ਹੈ। ਬਲਕੀਰਤ ਭਾਈ ਨੇ ਮੈਨੂੰ ਬੜੇ ਚਿਰ ਬਾਅਦ ਕੀ ਕਦੇ ਕਿਹਾ ਹੀ ਨਹੀਂ ਮੈਨੂੰ ਥੈਂਕ ਯੂ ਕਿਹਾ, ਤੇ ਮੈਂ ਘਬਰਾਈ ਗਿਆ, ਮੈਨੂੰ ਕੱਢ ਤੇ ਨਹੀਂ ਦੇਣ ਲੱਗੇ।
1: ਅੱਛਾ ਹੁੰਦਾ ਨਾ ਤਾਂ ਕੋਈ ਮੈਨੂੰ ਵੀ ਇਸ ਤਾਰੀਫ ਕਰਨਾ, ਕਹਿੰਦਾ ਯਾਰ ਮੈਂ ਗਲਤ ਕੀ ਕੀਤਾ, ਬੰਦਾ ਥੋੜਾ ਸੈਲਫ
2: ਆਦਤ ਜੀ ਨਹੀਂ ਨਾ ਹੈਗੀ ਤਰੀਫ ਦੀ, ਮਤਲਬ ਸਾਨੂੰ ਕਦੀ ਕਿਹਾ ਹੀ ਨਹੀਂ ਕਿਸੇ ਨੇ ਵੀ ਧੰਨਵਾਦ ਥੈਂਕ ਯੂ।
1: ਮਰਦ ਸਮਾਜ ਨੂੰ ਇਹ ਸਭ ਚੀਜ਼ਾਂ ਨਹੀਂ ਮਿਲੀਆਂ ਹੋਈਆਂ, ਇਹ ਗੱਲ ਸਹੀ ਹੈ ਵੈਸੇ।
2: ਪਰ ਮੈਨੂੰ ਕੋਈ ਕਹਿ ਦੇ ਨਾ ਤੇ ਮੇਰਾ ਨੈਕਸਟ ਟਾਈਮ ਉਹਦੇ ਲਈ ਕੰਮ ਕਰਨ ਨੂੰ ਮੇਰਾ ਮੈਨੂੰ ਲੱਗਦਾ ਯਾਰ ਕਰਾਂ ਕਿ ਨਾ ਇਹ ਬਾਅਦ ਥੈਂਕ ਯੂ ਨਾ ਕਹਿ ਦੇ ਕਿਤੇ,
1: ਇੱਦਾਂ ਵੀ ਹੁੰਦਾ।
2: ਹਾਂ ਮੈਨੂੰ ਲੱਗਦਾ ਵੀ ਉਹ ਮਤਲਬ ਯਾਰ ਆਦਤ ਪੈਣੀ ਹੁੰਦੀ ਹਰ ਚੀਜ਼ ਦੀ, ਉਹ ਤੁਹਾਨੂੰ ਹੌਲੀ ਹੌਲੀ ਪੈਂਦੀ ਹੈ। ਹੁਣ ਸਾਨੂੰ ਨਹੀਂ, ਸਾਡੇ ਜਿਹਦਾ ਅਸੀਂ ਕੰਮ ਕੀਤਾ ਉਹਨੇ ਹੱਕ ਨਾ ਕਰਾਇਆ। ਹੁਣ ਮੰਨ ਲਓ ਕੋਈ, ਮੈਂ ਹੁਣ ਤੁਹਾਨੂੰ ਕੋਈ ਕੰਮ ਕਰਨਾ ਤੇ ਵੱਡਾ ਭਰਾ ਮੰਨ ਲਓ ਜੋ ਵੀ ਆ, ਤੁਹਾਨੂੰ ਕਹਿੰਦਾ ਵੀ ਕ੍ਰਿਸ਼ਨਾ ਜੀ ਉਹ ਸਾਹਮਣੇ ਰੂਮ ਚੋਂ ਤੁਸੀਂ ਕੋਈ ਟਰਾਈਪੋਡ ਜਾਂ ਕੋਈ ਕੁਰਸੀ,
1: ਟਰਾਈਪੋਡ
2: ਚਲੋ ਨਾ ਲਿਆਓ, ਤੁਸੀਂ ਕੋਈ ਲੈਟ ਫੜਾ ਦੋ, ਕੁਛ ਵੀ ਕਰ ਦੋ, ਹੁਣ ਉਹ ਤੁਸੀਂ ਫੜਾ ਦੋਗੇ, ਮੈਂ ਤੁਹਾਨੂੰ ਕਹੂੰਗਾ ਥੈਂਕ ਯੂ ਕ੍ਰਿਸ਼ਨਾ ਜੀ ਸੋ ਮਚ, ਹੈ ਨਾ ਕੀ ਮਤਲਬ ਉਹਦੇ ਚ ਮੈਨੂੰ ਲੱਗਦਾ ਕਿ ਨਹੀਂ ਕਹਿਣਾ ਚਾਹੀਦੀ ਉਹ
1: ਚੀਜ਼, ਪਰ ਆਪਣਾ ਪੰਜਾ ਨਹੀਂ ਲਾਉਣਾ।
2: ਹਾਂ ਪਰ ਐਵੇਂ ਮਤਲਬ ਤੁਸੀਂ ਸਰੋਤੇ ਹੋ ਇਹਨੂੰ ਮਤਲਬ ਉਸ ਵੇ ਇਹਨਾਂ ਨੇ ਲੈਣੀ।
1: ਹਾਂ ਨਹੀਂ ਨਹੀਂ, ਅਸੀਂ ਦੇਖੋ ਬਾਈ, ਅਸੀਂ ਵੀ ਇਹੀ ਕਹਿ ਰਹੇ ਕਿ ਅਸੀਂ ਕਰਟਸੀ ਸਿੱਖ ਰਹੇ ਹਾਂ।
2: ਹਾਂਜੀ,
1: ਸਾਡੇ ਚੱਕਰ ਜਾ ਕੇ ਕੋਈ ਸਾਡਾ ਫੈਨ ਬਣ ਜਾਏ ਤੇ ਅਸੀਂ ਕਰਟਸੀ ਭੁੱਲ ਜਾਵੇ।
2: ਓ ਲੈ,
0: ਓ ਮਾਈ ਗੋਡ,
1: ਸਹੀ ਕਹਿ ਰਹੇ ਬੰਦੇ ਨੇ ਕਹਿਣਾ, ਦੇਖੋ ਬੋਲੋ ਪੂਰਾ ਹੀ ਹੋਣਾ। ਮੈਂ ਕੀ ਕਹਿ
2: ਸਕਦਾ,
1: ਬੜੇ ਤਗੜੇ ਵਿਊ ਆਏ ਸੀਗੇ, ਮੈਨੂੰ ਰਾਹ ਚ ਰੋਕ ਲਿਆ ਸਰ, ਇੱਕ ਫੋਟੋ
2: ਅੱਗੇ ਤੁਹਾਡੀ ਵੀਡੀਓ ਬੜੀ ਚੱਲ ਗਈ ਹੈ,
1: ਕਿਹੜੇ ਹਾਲ
0: ਜਦੋਂ ਦਿਲ ਤੋਂ ਲੈ ਗਿਆ ਮੈਂ ਬੋਲੂਗਾ, ਮੇਰੇ ਨਾਲ ਦੀ ਨਾਲ ਦਿਲ ਤੋਂ ਲੈ ਗਿਆ, ਤੁਸੀਂ ਵੀ ਬੋਲਣਾ, ਠੀਕ
2: ਹੈ ਜੀ। ਡਨ
0: ਤੇ ਸ਼ੇਰ ਹੈ ਜੀ ਕਿ ਸੱਜਣਾ ਦਰਦ ਵੰਡਾਵਣ ਦੀ ਥਾਂ ਸਾਨੂੰ ਸੀਨੇ ਲਾਵਣ ਦੀ ਥਾਂ ਔਖਾ ਵੇਲਾ ਆਇਆ ਤੇ ਤੂੰ ਸਭ ਤੋਂ ਪਹਿਲਾਂ ਆਵਣ ਦੀ ਥਾਂ ਸਭ ਤੋਂ ਪਿੱਛੇ ਰਹਿ ਗਿਆ ਹੈ ਦਿਲ ਤੋਂ ਹੀ ਲੈ ਗਿਆ ਕਿ ਦੁੱਖਾਂ ਸੂਲੀ ਟੰਗਿਆ ਤੇ ਤੂੰ ਲੋੜਾਂ ਸਾਨੂੰ ਟੰਗਿਆ ਤੇ ਤੂੰ ਦੁੱਖਾਂ ਸੂਲੀ ਟੰਗਿਆ ਤੇ ਤੂੰ ਲੋੜਾਂ ਸਾਨੂੰ ਟੰਗਿਆ ਤੇ ਤੂੰ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਅਸਾਂ ਜੇ ਕੁਝ ਮੰਗਿਆ ਤੇ ਤੂੰ ਸੋਚਾਂ ਦੇ ਵਿੱਚ ਪੈ ਗਿਆ ਹੈ ਦਿਲ ਤੋਂ ਹੀ
1: ਦਿਲ ਤੋਂ ਹੀ ਰਹਿ ਗਿਆ
2: ਕਿਆ ਬਾਤ
0: ਗਮ ਦੇ ਸਾਨੂੰ ਨਾਗ ਲੜਾ ਕੇ ਸਾਡੇ ਵਿੱਚ ਵਿਛੋੜੇ ਪਾ ਕੇ ਗਮ ਦੇ ਸਾਨੂੰ ਨਾਗ ਲੜਾ ਕੇ ਸਾਡੇ ਵਿੱਚ ਵਿਛੋੜੇ ਪਾ ਕੇ ਜਿੰਨਾ ਰੱਜ ਰੱਜ ਜਸ਼ਨ ਮਨਾਏ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਜਿਹੜੇ ਦਿਨ ਦਾ ਬਹਿ ਗਿਆ ਹੈ
1: ਵਿੱਚ ਗੱਲਾਂ ਇਸ ਤਰ੍ਹਾਂ ਦੀਆਂ ਕੀਤੀਆਂ ਜਿਹਦਾ ਪਹਿਲੀ ਤੇ ਅਖੀਰਲੀ ਨਾਲ ਕੋਈ ਤਲਕ ਨੀ ਕਿਉਂਕਿ ਇਹੀ ਖੂਬਸੂਰਤੀ ਹੈ ਗਾਇਸ
0: ਵਿਚਲੀਆਂ ਗੱਲਾਂ ਕਰਕੇ ਆਪਾਂ ਵੀ ਦਿਲ ਤੋਂ ਜੇ ਲੈ ਗਏ
1: ਮੈਡਮ ਨਹੀਂ ਨਹੀਂ ਗੱਲ ਇਹ ਨਹੀਂ ਹੁੰਦਾ ਗੱਲ ਇਹੀ ਹੈ ਕਿ ਜਦ ਚਾਰ ਦੋਸਤ ਚਾਰ ਯਾਰ ਮਿਲ ਜਾਏ ਹਨਾ ਉਹ ਵਾਲੀ ਕਹਿੰਦੇ ਨਾ ਗੱਲਬਾਤ ਕਿ ਜਿੱਥੇ ਤਿੰਨ ਚਾਰ ਯਾਰ ਦੋਸਤ ਬਹਿ ਜਾਣ ਨਾ ਉਹ ਸਟਾਰਟਿੰਗ ਦਾ ਐਂਡ ਪੁਆਇੰਟ ਦਾ ਰਿਲੇਸ਼ਨ ਕਦੇ ਨਿਕਲ ਨਹੀਂ ਸਕਦਾ ਕਿਉਂਕਿ ਗੱਲ ਕਿੱਥੋਂ ਤੁਰੀ ਜਾਂਦੀ ਹੈ ਤੇ ਕਿੱਥੇ ਪਹੁੰਚਦੀ ਹੈ ਪਰ ਸਾਡਾ ਮਕਸਦ ਇੱਕੋ ਹੀ ਹੁੰਦਾ
2: ਨਾ ਰੱਖਿਆ ਨਾ
1: ਹਾਂ ਤੇ ਸਾਡਾ ਮਕਸਦ ਪਰ ਇੱਕੋ ਹੀ ਹੁੰਦਾ ਕਿ ਜਿਹੜਾ ਸਾਨੂੰ ਸੁਣਦਾ ਪਿਆ ਨਾ ਉਹ ਵੀ ਥੋੜਾ ਜਿਹਾ ਨਾ ਫਰੈਸ਼ ਜਿਹਾ ਫੀਲ ਕਰ ਲਵੇ ਉਹ ਵੀ ਕਵੇ ਕਿ ਯਾਰ ਮਜ਼ਾ ਆ ਗਿਆ ਹਨਾ ਤੇ ਅੱਜ ਦੇ ਬੋਇਜ਼ ਮੀਟਅਪ ਦਾ ਜੀ ਇਹ ਅਖੀਰਲਾ ਮਿੰਟ ਆ ਥੈਂਕ ਯੂ ਸੋ ਮੱਚ ਸਾਡੇ ਨਾਲ ਜੁੜਨ ਲਈ ਸਾਰਿਆਂ ਨੂੰ ਮੈਂ ਬੋਏ ਨੰਬਰ 1 ਕ੍ਰਿਸ਼ਨਾ ਬੋਏ ਨੰਬਰ 2
2: ਡਰ ਗਿਆ
1: ਬਲਕੀਰਤ ਐਂਡ ਬੋਏ ਨੰਬਰ 3 ਸਾਡਾ ਹਰਮਨ
0: ਪਿਆਰ ਹਾਂਜੀ ਸ਼ੇਰ ਸੁਣਾ ਕੇ ਰੁਕਸਤ
1: ਉਹ ਯਾਰ ਮੇਰੇ ਸ਼ੇਰ ਯਾਰ ਅੱਜ ਕੱਲ ਬਿੱਲੀ ਬਣੇ ਪਏ ਆ ਯਾਰ ਤੂੰ ਤੂੰ ਮੈਨੂੰ ਇਸ ਤਰ੍ਹਾਂ ਨਾ ਬੋਲ ਚੱਲ ਮੈਂ ਨਾ ਇੱਦਾਂ ਕਰਦਾ ਆਪਾਂ ਨਾ ਉਮੇਰ ਨਜ਼ਮੀ ਸਾਹਿਬ ਦਾ ਹਨਾ ਉਹ ਵਾਲਾ ਸੁਣਾ ਦਿੰਦੇ ਹਾਂ ਕੀ ਸੀਗਾ ਮੈਂ ਤਾਂ ਭੁੱਲ ਹੀ ਹਾਂ
2: ਜਿਹੜਾ ਵੀ ਆਉਂਦਾ ਸੁਣਾ ਦੋ ਜਿਹੜਾ ਤੁਸੀਂ ਆਪ ਲਿਖਿਆ ਯਾਰ ਸਰਤਾਜ ਸਾਹਿਬ ਵਾਸਤੇ ਉਹੀ ਸੁਣਾ
1: ਉਹ ਮੈਂ ਸਵੇਰੇ ਸੁਣਾ ਗਿਆ ਯਾਰ
2: ਤੇ ਯਾਰ ਫਿਰ ਕੀ ਸ਼ਾਮ ਨੂੰ ਨਹੀਂ ਸੁਣਾ ਸਕਦੇ
1: ਮੈਂ ਸੁਣਾ
2: ਸਮਾਂ ਰੱਖਦੇ ਹੋ ਤੁਸੀਂ ਸ਼ੇਰ ਵੀ ਸਵੇਰੇ ਸੁਣਾਉਣਾ
1: ਹਾਂ ਚਲੋ ਨਹੀਂ ਪਰ ਮੈਂ ਚੇਂਜ ਕਰ ਦਿੰਦਾ ਉਹਨੂੰ ਸਰਤਾਜ ਸਾਹਿਬ ਵਾਲੇ ਨੂੰ ਇਹ ਮੈਂ ਹਰਮਨ ਨੂੰ ਡੈਡੀਕੇਟ ਕਰ ਦਿੰਦਾ ਠੀਕ ਹੈ ਹੈ ਰੇਡੀਓ ਹਾਂਜੀ ਹਾਂਜੀ ਰੇਡੀਓ ਹਾਂਜੀ ਕਾ ਬੈਕਐਂਡ ਕਾ ਗੁਲਿਸਤਾਂ ਸ਼ਾਦਾਬ ਰਹਿਤਾ ਹੈ ਠੀਕ ਹੈ ਮਾੜਾ ਮੇਰਾ ਮਿਸਰਾ ਹਿੱਲ ਗਿਆ ਕਿਉਂਕਿ ਮੈਨੂੰ ਲੰਮਾ ਕਰਨਾ ਪੈ ਗਿਆ ਠੀਕ ਹੈ ਜੱਜ ਨਾ ਕਰੀ ਮੈਨੂੰ ਹਰਮਨ ਠੀਕ ਹੈ
2: ਮੁਕਰਰ ਕਰੋ ਹਾਂ
1: ਹਰਮਨ ਦੇ ਉਹ ਹਰਮਨ ਕਹਿਤਾ ਸੋਰੀ ਹਾਂਜੀ ਦੇ ਹਰਮਨ ਦੇ ਬੈਕ ਐਂਡ ਹਾਂਜੀ ਦੇ ਹਾਂਜੀ ਹਾਂਜੀ ਦੇ ਹਾਂਜੀ ਦੇ ਹਾਂਜੀ ਦੇ ਹਾਂਜੀ ਦੇ ਹਾਂਜੀ ਦੇ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ
2: ਹੈ ਕੀ ਕਹਿੰਦੇ ਹਰਮਨ ਜੀ ਸੁਣ ਲੈਣ ਦੋ ਹਰਮਨ ਜੀ
0: ਮੈਨੂੰ
1: ਮੈਨੂੰ
2: ਪਹਿਲਾਂ ਥੈਂਕ ਯੂ ਨੀ ਕਹਿਣਾ ਮੈਂ ਭਰਾਵਾ ਮੈਂ ਨਵਾਂ ਨਵਾਂ ਮੈਨੂੰ ਕਿਸੇ ਨੇ ਦੱਸਿਆ ਵੀ ਜਦੋਂ ਕੋਈ ਤੁਹਾਡੇ ਲਈ ਕੁਛ ਕਰਦਾ ਹੈ ਨਾ ਤੇ ਉਹਨੂੰ ਰਿਸਪੈਕਟਲੀ ਤੁਸੀਂ ਥੈਂਕ ਯੂ ਕਹਿਣਾ ਹੁੰਦਾ ਵਾ ਤੇ ਮੈਂ ਭਰਾਵਾ ਓਕੇ ਮੈਂ ਕਹਿਣਾ ਹਾਂਜੀ ਕਿਉਂ ਨੀ ਕਹਾਂਗੇ ਤੇ ਮੈਂ ਭਰਾਵਾ ਨੂੰ ਕਹਿਣਾ ਥੈਂਕ ਯੂ ਥੈਂਕ ਯੂ ਥੈਂਕ ਯੂ
1: ਥੈਂਕ ਯੂ
2: ਉਹ ਭਰਾਵਾ ਮੈਨੂੰ ਇੱਕ ਬੰਦਾ ਮੇਰੇ ਪਿੱਛੇ ਹੀ ਪੈ ਗਿਆ ਉਹ ਕਹਿੰਦਾ ਥੈਂਕ ਯੂ ਹੁੰਦਾ ਵਾ ਥੈਂਕ ਯੂ ਕਹਿ ਮੈਂ ਕਿਹਾ ਯਾਰ ਕਹਿ ਤੇ ਦਿਆਂ ਥੈਂਕ ਯੂ ਉਹ ਭਰਾਵਾ ਬੜੇ ਚਿਰ ਲਾ ਕੇ ਮੁੜ ਕੇ
1: ਮੈਨੂੰ ਥੈਂਕ ਯੂ
2: ਹਾਂ
1: ਇੱਦਾਂ ਹੀ ਸਿਖਾਇਆ ਸੀ
2: ਤੁਸੀਂ ਆਪਣਾ ਸ਼ੇਅਰ
0: ਸੁਣਾਓ
1: ਪਾਪੂਲੇਸ਼ਨ ਹਾਂਜੀ ਹਾਂਜੀ ਹਰਮਨ ਹਰਮਨ ਦੇ ਉੱਪਰ ਜੀ ਜਾਂਦੇ ਜਾਂਦੇ ਸ਼ੇਰ ਹੈ ਜੀ ਜਿਉਂਦੇ ਰਹੋ ਵਸਦੇ ਰਹੋ ਕਿ ਹਾਂਜੀ ਦੇ ਓਪਰੇਸ਼ਨ ਹਿੰਦੀ ਸੀ ਸੋਰੀ ਹਾਂਜੀ ਕੇ ਓਪਰੇਸ਼ਨਸ ਕੇ ਗੁਲਿਸਤਾਂ ਸ਼ਾਦਾਬ ਰਹੇਂਗੇ ਜਬ ਉਨਕੀ ਰਹਿਨੁਮਾਈ ਹਰਮਨ ਜੈਸੇ ਬਾਗਬਾਂ ਕਰਤੇ ਰਹੇਂਗੇ ਥੈਂਕ ਯੂ ਗਾਇਜ਼ ਥੈਂਕ ਯੂ ਵੈਰੀ ਮਚ ਮੈਨੂੰ ਮਤਲਬ ਬਾਅਦ ਚ ਪਤਾ ਕਰ ਲਓ ਥੈਂਕ ਯੂ ਸੋ ਮਚ ਜੁੜਨ ਲਈ ਸੋਰੀ ਫੋਰ ਮਾਈ ਵੈਰੀ ਬੈਡ ਸ਼ਾਇਰੀ ਪਰ ਅਗਲੀ ਵਾਰੀ ਜਦੋਂ ਆਪਾਂ ਮਿਲਾਂਗੇ ਕੋਸ਼ਿਸ਼ ਕਰਾਂਗੇ ਕਿ ਬਈ ਅਗਲੀ ਵਾਰੀ ਪ੍ਰੋਪਰ ਇੱਕ ਸੈੱਟ ਤਿਆਰ ਕਰਕੇ ਰੱਖਾਂਗੇ ਤੁਹਾਨੂੰ ਸਾਰਿਆਂ ਨੂੰ ਵਧੀਆ ਵਧੀਆ ਸ਼ਾਇਰੀਆਂ ਸੁਣਾਵਾਂਗੇ ਤੁਸੀਂ ਆਪਣੀ ਫੀਡਬੈਕ ਸਾਡੇ ਨਾਲ ਪਲੀਜ਼ ਜਿੱਥੇ ਵੀ ਤੁਸੀਂ ਇਹ ਜਿੰਨੇ ਵੀ ਆਪਣੇ ਪਲੇਟਫਾਰਮ ਨੇ ਪਲੀਜ਼ ਉੱਥੇ ਸ਼ੇਅਰ ਕਰ ਦਿਓ ਅੱਜ ਜਿਹੜੇ ਬੰਦੇ ਨਾਲ ਮੇਰੇ ਸੀਗੇ ਨਾ ਸ਼ੋਅ ਦੇ ਇਹੀ ਸਾਰੇ ਮੈਸੇਜ ਸਭ ਤੋਂ ਪਹਿਲਾਂ ਪੜ੍ਹਦੇ ਆ ਸੋ ਫੀਡਬੈਕ ਬਹੁਤ ਛੇਤੀ ਪਹੁੰਚ ਜਾਣੀ ਹੈ ਸਟੀਕ ਤੇਜ਼ ਰਫ਼ਤਾਰ ਤੇ ਹੋਰ
2: 200 ਦੀ ਸਪੀਡ ਤੇ ਜਾਣੀ ਹੈ
1: 200 ਦੀ ਸਪੀਡ
2: ਤੇ ਜਿਹੜਾ ਛੱਤ ਤੇ ਜਾਂਦਾ ਕੀ ਕਹਿੰਦੇ ਰੋਕੇਟ ਹੀ ਹੁੰਦਾ ਉਹ
1: ਹਾਂਜੀ ਛੱਤ ਤੇ ਜਾਂਦਾ ਰੋਕੇਟ ਹੁੰਦਾ ਪਰ ਤੁਸੀਂ ਰੋਕੇਟ ਵਾਂਗ ਕਿਤੇ ਹੋਰ ਜਾਇਓ ਨਾ ਕਿਉਂਕਿ 24 ਚੈਨਲ ਸਾਡਾ ਰੇਡੀਓ ਹਾਂਜੀ ਹਜੇ ਵੀ ਸ਼ਾਦਾਬ ਹੈ ਆਬਾਦ ਹੈ ਚੱਲਦਾ ਪਿਆ ਸਾਡੇ ਸ਼ੋਅ ਤੋਂ ਬਾਅਦ ਅਗਲਾ ਸ਼ੋਅ ਸੁਣਨ ਲਈ ਤਿਆਰ ਰਹੋ ਸੁਣਦੇ ਰਹੋ ਬਣੇ ਰਹੋ ਰੇਡੀਓ ਹਾਂਜੀ 1674 AM
2: ਪਰ ਹਰਮਨ ਜੀ ਨੇ ਯਾਰ ਅੱਜ ਹਰਮਨ ਜੀ ਤੁਸੀਂ ਕਹੋ ਕੁਛ ਸਰੋਤਿਆਂ ਲਈ
1: ਮੈਂ ਹਮੇਸ਼ਾ ਐਂਡ ਕਰਦਾ ਇਹ ਹਮੇਸ਼ਾ ਐਂਡ ਦਾ ਪੰਚ ਖਤਮ ਕਰ ਦਿੰਦਾ
0: ਐਂਡ ਕਰਨ ਦਾ ਇਰਾਦਾ ਹੀ ਨਹੀਂਗਾ
2: ਲਾਈਕ ਕਰੋ ਨਹੀਂ ਐਂਡ ਨਹੀਂ ਹੋਣਾ ਆਪਾਂ ਜਸਟ ਅੱਜ ਲਈ ਵਿਦਾ ਲੈਣੀ ਆ
1: ਵਿਦਾ ਮੈਨੂੰ ਵਿਦਾ ਕਰੋ ਪਲੀਜ਼ ਮੈਨੂੰ ਜ਼ਰੂਰ ਵਿਦਾ ਕਰੋ ਤੁਸੀਂ ਦੋਨੋਂ ਲੱਗੇ ਰਹੋ ਭਰਾਵਾ
0: ਮੈਨੂੰ ਲੱਗਦਾ ਹੈ ਕਿ ਦੇਬੀ ਭਾਈ ਦਾ ਸ਼ੇਰ ਹੈ ਇੱਕ ਮੇਰੇ ਕੋਲ
1: ਹਾਂ
0: ਵੈਰੀ ਗੁੱਡ ਵਿਦਾ ਨਹੀਂ ਹੋ ਸਕਦਾ
1: ਬੈਸਟ
0: ਦੇਬੀ ਮਖਸੂਸ ਪੁਰੀ ਜੀ ਦਾ ਸ਼ੇਰ ਮਤਲਬ ਜਦੋਂ ਕੋਈ ਵੀ ਪ੍ਰੋਗਰਾਮ ਜਾਂਦਾ ਆ ਸੁਰਜੀਤ ਪਾਤਰ ਸਾਹਿਬ ਹੁਣੀ ਕਿਹਾ ਕਰਦੇ ਸੀਗੇ ਕਿ ਕੋਈ ਵੀ ਪ੍ਰੋਗਰਾਮ ਕੋਈ ਵੀ ਜੋ ਆਪਾਂ ਚੀਜ਼ ਮਿੱਥਦੇ ਆ ਉਹ ਅੰਤ ਵੱਲ ਨਹੀਂ ਜਾਂਦੀ ਉਹ ਸਿਖਰ ਵੱਲ ਜਾਂਦੀ ਸੋ ਆਪਾਂ ਆਪਣੇ ਪ੍ਰੋਗਰਾਮ ਨੂੰ ਜਦੋਂ ਸਿਖਰ ਵੱਲ ਲੈ ਕੇ ਜਾ ਰਹੇ ਹਾਂ ਦੇਬੀ ਮਖਸੂਸ ਪੁਰੀ ਦਾ ਸ਼ੇਰ ਹੋਵੇ ਤੇ ਉਸ ਤੋਂ ਵੱਧ ਸਿਖਰ ਤੇ ਜਾ ਹੀ ਨਹੀਂ ਸਕਦੀ ਸੋ ਸ਼ੇਰ ਮੈਂ ਸੁਣਾਉਂਦਾ ਕਿ ਜ਼ਿਆਦਾ ਉੱਚੇ ਰੁੱਖ ਕਿਸੇ ਨੂੰ ਛਾਵਾਂ ਨਹੀਂ ਕਰਦੇ ਜ਼ਿਆਦਾ ਉੱਚੇ ਰੁੱਖ ਕਿਸੇ ਨੂੰ ਛਾਵਾਂ ਨਹੀਂ ਕਰਦੇ ਘੱਟ ਮਿਲੀਏ ਘੱਟ ਆਈਏ ਜਾਈਏ ਇਸ ਗੱਲ ਦਾ ਮਤਲਬ ਇਹ ਨਹੀਂ ਹੋ ਕਿ ਤੇਰੇ ਨਾਲ ਸਾਡਾ ਪਿਆਰ ਨਹੀਂ ਤੇਰੇ ਲਈ ਦੁਆਵਾਂ ਨਹੀਂ ਕਰ
1: ਵਾਹ
0: ਮੰਨਿਆ ਉਹ ਸਭ ਤੋਂ ਸੋਹਣੇ ਨੇ ਮੰਨਿਆ ਉਹ ਸਭ ਤੋਂ ਸੋਹਣੇ ਨੇ ਮੰਨਿਆ ਉਹ ਸਭ ਤੋਂ ਚੰਗੇ ਨੇ ਪਰ ਸਾਨੂੰ ਭਾ ਕੇ ਉਹਨਾਂ ਦਾ ਸਾਡੇ ਵੱਲ ਨਿਗਾਹਾਂ ਨਹੀਂ ਕਰਦੇ ਆਪਾਂ ਖੁਦ ਅੱਗੇ ਕਿੰਜ ਵਧਣਾ ਇਹ ਜ਼ਰੂਰ ਸੋਚਦੇ ਰਹਿੰਦੇ ਹਾਂ ਆਪਾਂ ਖੁਦ ਅੱਗੇ ਕਿੰਜ ਵਧਣਾ ਇਹ ਜ਼ਰੂਰ ਸੋਚਦੇ ਰਹਿੰਦੇ ਹਾਂ ਪਰ ਕਿਸੇ ਖਿਲਾਫ਼ ਤੂੰ ਸੱਚ ਜਾਣੀ ਅਸੀਂ ਸਲਾਹਾਂ ਨਹੀਂ
2: ਕਰਦੇ ਬਹੁਤ ਬਹੁਤ ਸ਼ੁਕਰੀਆ ਸਮਾਂ ਕੱਢਣ ਲਈ ਤੇ ਇੰਨੇ ਸੋਹਣੇ ਸ਼ੇਰ ਤੇ ਇੰਨੀ ਸੋਹਣੀ ਆਵਾਜ਼ ਦੇ ਵਿੱਚ ਸਾਨੂੰ ਸੁਣਾਉਣ ਲਈ ਥੋੜਾ ਜਿਹਾ ਗਿਆਨ ਸਾਨੂੰ ਦੇਣ ਦੇ ਲਈ ਆ ਇੰਗਲਿਸ਼ ਵਾਲੇ ਵੱਡੇ ਵੱਡੇ ਜੇ ਨਾਂ ਦੋ ਚਾਰ ਸਾਨੂੰ ਦੱਸਣ ਲਈ ਸਾਨੂੰ ਨਹੀਂ ਚਲੋ ਮੈਨੂੰ ਚੇਤਾ ਰਹੇ ਭੁੱਲ ਗਏ ਨੇ ਪਰ ਧੰਨਵਾਦ ਨਹੀਂ ਦੱਸੇ ਬਾਕੀ ਹੁਣ ਆਪਾਂ ਜਾ ਚੱਲੇ ਕ੍ਰਿਸ਼ਨਾ ਜੀ
1: ਸੁਣਦੇ ਰਹੋ ਬਣੇ ਰਹੋ ਰੇਡੀਓ ਹਾਂਜੀ ਤੇ ਥੈਂਕ ਯੂ ਸੋ ਮਚ
2: ਜਾਓ ਜਾਓ ਜੀ ਸੀ ਯੂ ਬਾਏ ਟਾਟਾ ਜੀ

0: ਜੀ ਬਹੁਤ ਧੰਨਵਾਦ ਰਣਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਆਸਟ੍ਰੇਲੀਆ ਦੀਆਂ ਅਤੇ ਭਾਰਤ ਦੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ, ਪਰ ਪਹਿਲਾਂ ਇੰਟਰਨੈਸ਼ਨਲ ਖਬਰਾਂ ਦੇ ਵੱਲ ਝਾਤੀ ਮਾਰ ਲੈਂਦੇ ਹਾਂ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਚੀਨ ਦੌਰਾ। ਅਜਿਹੇ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਦੁਨੀਆ ਭਰ ਦੇ ਵਿੱਚ ਫਲੋਟ ਹੋ ਰਹੀਆਂ ਨੇ, ਪਰ ਕੁਝ ਖਾਸ ਅਹਿਮ ਤਰੀਨ ਖਬਰਾਂ ਦੇ ਵੱਲ ਸਾਂਝ ਮਾਰਦੇ ਹੋਏ ਹੀ ਚੱਲਦੇ ਹਾਂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਦਰਮਿਆਨ ਦੁਵੱਲੀ ਗੱਲਬਾਤ ਖਤਮ ਹੋ ਚੁੱਕੀ ਹੈ। ਦੱਸ ਦਈਏ ਕਿ ਗੱਲਬਾਤ ਕੱਲ੍ਹ ਦੇ ਦਿਨ 2 ਘੰਟੇ ਤੱਕ ਚੱਲੀ, ਜੋ ਕਿ ਪਹਿਲਾਂ ਤੋਂ ਤੈਅ ਸਮੇਂ ਤੋਂ 1 ਘੰਟਾ ਜ਼ਿਆਦਾ ਸੀ। ਪਹਿਲਾਂ 1 ਘੰਟੇ ਦਾ ਹੀ ਸਮਾਂ ਤੈਅ ਕੀਤਾ ਗਿਆ ਸੀ। ਡੋਨਾਲਡ ਟਰੰਪ ਨੇ ਕੱਲ੍ਹ ਸ਼ਾਮ ਵੇਲੇ ਉਹਨਾਂ ਦੇ ਸਨਮਾਨ ਦੇ ਵਿੱਚ ਜਿਹੜਾ ਡਿਨਰ ਰੱਖਿਆ ਗਿਆ ਸੀ ਉੱਥੇ ਫਿਰ ਉਹ ਮੌਜੂਦ ਹੋਏ। ਉੱਧਰ ਤਾਈਵਾਨ ਨੇ ਅਮਰੀਕਾ ਦੀ ਹਮਾਇਤ ਦੀ ਜਿਹੜੀ ਜਤਾਈ ਗਈ ਉਸ ਦਾ ਧੰਨਵਾਦ ਕੀਤਾ। ਤਾਈਵਾਨ ਸਰਕਾਰ ਦੇ ਬੁਲਾਰੇ ਮਿਸ਼ੇਲ ਲੀ ਨੇ ਬੀਜਿੰਗ ਦੇ ਵਿੱਚ ਟਰੰਪ ਅਤੇ ਜ਼ੀ ਜਿਨਪਿੰਗ ਦੀ ਬੈਠਕ ਦੇ ਉੱਤੇ ਟਿੱਪਣੀ ਦਿੰਦਿਆਂ ਹੋਇਆਂ ਕਿਹਾ ਕਿ ਅਮਰੀਕਾ ਦੀ ਤਰਫ ਤੋਂ ਤਾਈਵਾਨ ਦੀ ਜਿਹੜੀ ਹਮਾਇਤ ਦਿੱਤੀ ਗਈ ਹੈ ਉਸ ਦੇ ਲਈ ਅਸੀਂ ਧੰਨਵਾਦੀ ਹਾਂ। ਤਾਈਵਾਨ ਮੁੱਦਾ ਇਸ ਬੈਠਕ ਦੇ ਵਿੱਚ ਦੋਹਾਂ ਮਹਾਂਸ਼ਕਤੀਆਂ ਦੇ ਲਈ ਚਰਚਾ ਦਾ ਅਹਿਮ ਵਿਸ਼ਾ ਬਣਿਆ ਹੋਇਆ ਸੀ। ਚੀਨੀ ਸਰਕਾਰੀ ਮੀਡੀਆ ਦੇ ਮੁਤਾਬਕ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ ਤਾਈਵਾਨ ਮੁੱਦੇ ਨੂੰ ਲੈ ਕੇ ਅਮਰੀਕਾ ਦੇ ਨਾਲ ਸੰਭਾਵਿਤ ਟਕਰਾਅ ਦੀ ਚੇਤਾਵਨੀ ਵੀ ਦਿੱਤੀ ਹੈ। ਉਹਨਾਂ ਨੇ ਇਸ ਨੂੰ ਚੀਨ ਅਮਰੀਕਾ ਸੰਬੰਧਾਂ ਦੇ ਵਿੱਚ ਸਭ ਤੋਂ ਅਹਿਮ ਮੁੱਦਾ ਦੱਸਿਆ। ਜ਼ੀ ਜਿਨਪਿੰਗ ਨੇ ਕਿਹਾ ਕਿ ਜੇਕਰ ਇਸ ਮੁੱਦੇ ਨੂੰ ਸਹੀ ਤਰੀਕੇ ਦੇ ਨਾਲ ਸੰਭਾਲਿਆ ਗਿਆ ਤਾਂ ਦੁਵੱਲੇ ਸੰਬੰਧਾਂ ਦਾ ਸਥਿਰ ਰਹਿਣਾ ਬਣਿਆ ਰਹਿ ਸਕਦਾ, ਪਰ ਜੇਕਰ ਇਸ ਨੂੰ ਠੀਕ ਢੰਗ ਦੇ ਨਾਲ ਨਾ ਸੰਭਾਲਿਆ ਗਿਆ ਤਾਂ ਦੋਹਾਂ ਦੇਸ਼ਾਂ ਦਾ ਟਕਰਾਅ ਇੱਥੋਂ ਤੱਕ ਕਿ ਸੰਘਰਸ਼ ਦੀ ਸਥਿਤੀ ਦੇ ਵਿੱਚ ਵੀ ਪਹੁੰਚ ਸਕਦੇ ਨੇ, ਜਿਸ ਨੂੰ ਪੂਰੇ ਚੀਨ ਅਮਰੀਕਾ ਦੇ ਬੇਹੱਦ ਖਤਰਨਾਕ ਮੋੜ 'ਤੇ ਨਹੀਂ ਬਲਕਿ ਦੁਨੀਆ ਦੇ ਸਭ ਤੋਂ ਖਤਰਨਾਕ ਮੋੜ ਦੇ ਉੱਤੇ ਦੇਖਿਆ ਜਾ ਸਕਦਾ। ਇੱਕ ਤਰ੍ਹਾਂ ਦੀ ਚੀਨ ਦੀ ਧਮਕੀ ਹੈ। ਜ਼ੀ ਜਿਨਪਿੰਗ ਨੇ ਇਹ ਵੀ ਕਿਹਾ ਕਿ ਤਾਈਵਾਨ ਦੀ ਸੁਤੰਤਰਤਾ ਤਾਈਵਾਨ ਸਟ੍ਰੇਟ ਦੇ ਵਿੱਚ ਸ਼ਾਂਤੀ ਤੋਂ ਬਿਲਕੁਲ ਉਲਟ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਇਲਾਕੇ ਦੇ ਵਿੱਚ ਸ਼ਾਂਤੀ ਬਣਾਈ ਰੱਖਣਾ ਚੀਨ ਅਤੇ ਅਮਰੀਕਾ ਦੇ ਦਰਮਿਆਨ ਇੱਕ ਸਾਂਝਾ ਹਿੱਤ ਤਾਂ ਹੋ ਸਕਦਾ, ਪਰ ਤਾਈਵਾਨ ਜੋ ਕਿ ਖੁਦ ਨੂੰ ਇੱਕ ਇੰਡੀਪੈਂਡੈਂਟ ਟਾਪੂ ਦੱਸਦਾ, ਚੀਨ ਉਸ ਨੂੰ ਮੇਨਲੈਂਡ ਚਾਈਨਾ ਦਾ ਹਿੱਸਾ ਦੱਸਦਾ ਅਤੇ ਪੂਰੀ ਤਾਕਤ ਦੇ ਨਾਲ ਉਸ ਨੂੰ ਕੰਟਰੋਲ ਲੈਣ ਦੀ ਸੰਭਾਵਨਾ ਤੋਂ ਕਦੇ ਇਨਕਾਰ ਵੀ ਨਹੀਂ ਕਰਦਾ। ਹਾਲ ਹੀ ਦੇ ਸਾਲਾਂ 'ਚ ਚੀਨ ਨੇ ਤਾਈਵਾਨ ਦੇ ਆਲੇ ਦੁਆਲੇ ਫੌਜੀ ਮਸ਼ਕਾਂ ਵਧਾਈਆਂ ਨੇ, ਜਿਸ ਦੇ ਵਿੱਚ ਨਾਕਾਬੰਦੀ ਅਤੇ ਜੰਗੀ ਅਭਿਆਸ ਸ਼ਾਮਲ ਨੇ। ਇਸ ਤੋਂ ਇਲਾਵਾ ਤਾਈਵਾਨ ਪ੍ਰਸ਼ਾਸਨ ਅਤੇ ਉਸਦੇ ਸਹਿਯੋਗੀ ਦੇਸ਼ਾਂ ਦੀ ਚਿੰਤਾ ਵੀ ਵਧੀ ਹੈ। ਪਿਛਲੇ ਸਾਲ ਟਰੰਪ ਪ੍ਰਸ਼ਾਸਨ ਨੇ ਤਾਈਵਾਨ ਨੂੰ $11 ਅਰਬ ਦੇ ਹਥਿਆਰ ਵੇਚਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਚੀਨ ਪਹੁੰਚੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸ਼ੁਰੂਆਤੀ ਭਾਸ਼ਣ ਦੇ ਵਿੱਚ ਜ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਕਰਕੇ ਇਸ ਨੂੰ ਕਾਫੀ ਸਨਮਾਨ ਦੀ ਗੱਲ ਦੱਸਿਆ। ਇਸ ਦਰਮਿਆਨ ਚੀਨੀ ਰਾਸ਼ਟਰਪਤੀ ਨੇ ਵੀ ਕਿਹਾ ਕਿ ਦੋਵੇਂ ਦੇਸ਼ ਕੰਪੀਟੀਟਰ ਨਹੀਂ ਬਲਕਿ ਪਾਰਟਨਰ ਹੋਣੇ ਚਾਹੀਦੇ ਨੇ। ਗੱਲਾਂ ਬਹੁਤ ਸਾਰੀਆਂ ਹੋ ਗਈਆਂ, ਪਰ ਉਸ ਤੋਂ ਬਾਅਦ ਹੁਣ ਚੀਨ ਅਤੇ ਅਮਰੀਕਾ ਦੇ ਦਰਮਿਆਨ ਇਹ ਗੱਲਬਾਤ ਕਿਹੋ ਜਿਹੀ ਰਹੀ ਹੈ? ਦੁਨੀਆ ਭਰ ਦਾ ਮੀਡੀਆ ਆਪੋ ਆਪਣੇ ਤਰੀਕੇ ਦੇ ਨਾਲ ਇਸ ਨੂੰ ਅਟਕਲਾਂ ਲਗਾ ਰਿਹਾ। ਪਹਿਲਾਂ ਖਬਰ ਆਈ ਸੀ ਕਿ ਟੈਂਪਲ ਆਫ ਹੇਵਨ ਦੇ ਵਿੱਚ ਫੋਟੋ ਖਿਚਵਾਉਣ ਦੇ ਦਰਮਿਆਨ ਗੱਲਬਾਤ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਡੋਨਾਲਡ ਟਰੰਪ ਨੇ ਪੱਤਰਕਾਰ ਨੂੰ ਵੇਟ ਕਿਹਾ ਸੀ। ਹਾਲਾਂਕਿ ਹੁਣ ਅਮਰੀਕੀ ਪ੍ਰੈਸ ਪੂਲ ਦੇ ਵਿੱਚ ਇਸ ਨੂੰ ਲੈ ਕੇ ਸੁਧਾਰ ਵੀ ਜਾਰੀ ਕੀਤਾ ਗਿਆ। ਉਹਨਾਂ ਮੁਤਾਬਕ ਟਰੰਪ ਨੇ ਵੇਟ ਨਹੀਂ ਬਲਕਿ ਇਸ ਨੂੰ ਗ੍ਰੇਟ ਕਿਹਾ ਸੀ। ਟਰੰਪ ਨੇ ਜ਼ੀ ਜਿਨਪਿੰਗ ਦੇ ਨਾਲ ਗੱਲਬਾਤ ਨੂੰ ਬੇਹੱਦ ਖਾਸ ਦੱਸਿਆ ਅਤੇ ਕਿਹਾ ਕਿ ਚੀਨ ਬੇਹੱਦ ਖੂਬਸੂਰਤ ਸਥਾਨ ਹੈ। ਹਾਲਾਂਕਿ ਉਹੀ ਟਰੰਪ ਨੇ ਜਿਹੜੇ ਆਪਣੇ ਪਹਿਲੇ ਰਾਸ਼ਟਰਪਤੀ ਸ਼ਾਸਨ ਦੇ ਦਰਮਿਆਨ ਕਹਿੰਦੇ ਸੀ ਕਿ ਚੀਨ ਕੋਵਿਡ ਵਾਇਰਸ ਦਾ ਜਨਮਦਾਤਾ ਹੈ। ਖੈਰ, ਇਸ ਦਰਮਿਆਨ ਟੈਂਪਲ ਆਫ ਹੈਵਨ ਪਹੁੰਚਣਾ ਅਤੇ ਉੱਥੇ ਫੋਟੋ ਖਿਚਾਉਣਾ ਕਾਫੀ ਜ਼ਿਆਦਾ ਅਹਿਮ ਮੰਨਿਆ ਜਾ ਰਿਹਾ ਕੂਟਨੀਤਿਕ ਤਰੀਕੇ ਤੋਂ, ਕਿਉਂਕਿ ਵਿਸ਼ਾਲ ਪ੍ਰਾਚੀਨ ਚੀਨੀ ਕੈਂਪਸ ਉਹ ਥਾਂ ਹੈ ਜਿੱਥੇ ਮਿੰਗ ਅਤੇ ਚਿੰਗ ਰਾਜਵੰਸ਼ ਦੇ ਸਮਰਾਟ ਬਲੀ ਚੜ੍ਹਾਉਂਦੇ ਹੁੰਦੇ ਸੀ, ਚੰਗੀ ਫਸਲ ਦੇ ਲਈ ਪ੍ਰਾਰਥਨਾ ਕਰਦੇ ਹੁੰਦੇ ਸੀ, ਅਰਦਾਸਾਂ ਕਰਦੇ ਸੀ। ਟਰੰਪ ਦੇ ਨਾਲ ਯਾਤਰਾ ਕਰ ਰਹੇ ਪ੍ਰੈਸ ਪੂਲ ਦੇ ਵਿੱਚ ਪੱਤਰਕਾਰਾਂ ਨੇ 2 ਵਾਰ ਪੁੱਛਿਆ ਕਿ ਦੋਹਾਂ ਨੇਤਾਵਾਂ ਨੇ ਤਾਈਵਾਨ ਦੇ ਉੱਤੇ ਚਰਚਾ ਕੀਤੀ, ਪਰ ਦੋਹਾਂ ਦੇ ਵਿੱਚੋਂ ਕਿਸੇ ਨੇ ਵੀ ਮੰਦਰ ਦੇ ਵੱਲ ਵਧਣ ਤੋਂ ਪਹਿਲਾਂ ਕੋਈ ਵੀ ਜਵਾਬ ਨਹੀਂ ਦਿੱਤਾ। ਬਾਅਦ ਦੇ ਵਿੱਚ ਇਹ ਗੱਲ ਕਹਿ ਦਿੱਤੀ ਗਈ ਕਿ ਟਰੰਪ ਨੇ ਕਿਹਾ ਕਿ ਗੱਲਬਾਤ ਗ੍ਰੇਟ ਰਹੀ ਹੈ। ਖੈਰ, ਦੂਸਰੀਆਂ ਹੋਰ ਖਬਰਾਂ ਦੇ ਵੱਲ ਵੀ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਭਾਰਤ ਦੇ ਨਾਲ ਜੁੜੀਆਂ ਹੋਈਆਂ ਨੇ। ਸਮੁੰਦਰ ਦੇ ਵਿੱਚ ਵੱਧ ਰਹੇ ਤਣਾਅ ਦੇ ਦਰਮਿਆਨ ਭਾਰਤ ਦੇ ਲਈ ਇੱਕ ਹੋਰ ਮਾੜੀ ਖਬਰ ਆਈ। ਓਮਾਨ ਦੇ ਤੱਟ ਦੇ ਕੋਲ ਇੱਕ ਭਾਰਤੀ ਮਾਲਵਾਹਕ ਜਹਾਜ਼ ਹਾਜੀ ਅਲੀ ਡਰੋਨ ਹਮਲੇ ਦਾ ਸ਼ਿਕਾਰ ਹੋ ਕੇ ਸਮੁੰਦਰ ਦੇ ਵਿੱਚ ਡੁੱਬ ਗਿਆ। ਉੱਥੇ ਦੂਜੇ ਪਾਸੇ ਬਰਤਾਨੀਆ ਦੀ ਸਮੁੰਦਰੀ ਸੁਰੱਖਿਆ ਏਜੰਸੀ UKMTO ਨੇ ਹੋਰਮੁਜ਼ ਸਟ੍ਰੇਟ ਦੇ ਕੋਲ ਇੱਕ ਹੋਰ ਜਹਾਜ਼ ਨੂੰ ਅਣਪਛਾਤੇ ਲੋਕਾਂ ਵੱਲੋਂ ਕਬਜ਼ੇ ਦੇ ਵਿੱਚ ਲੈਣ ਦੀ ਖਬਰ ਵੀ ਸਾਂਝੀ ਕੀਤੀ। ਦੱਸ ਦੇਈਏ ਕਿ ਹਾਜੀ ਅਲੀ ਸੋਮਾਲੀਆ ਤੋਂ ਸ਼ਾਰਜਾ ਜਾ ਰਿਹਾ ਸੀ, ਭਾਰਤੀ ਜਹਾਜ਼ ਸੀ ਇਹ। ਰਿਪੋਰਟਾਂ ਦੇ ਮੁਤਾਬਕ ਮਵੇਸ਼ੀ ਇਸ ਦੇ ਵਿੱਚ ਲੱਦੇ ਹੋਏ ਸੀ। ਬੁੱਧਵਾਰ ਤੜਕੇ ਜਦੋਂ ਇਹ ਜਹਾਜ਼ ਓਮਾਨ ਦੇ ਤੱਟ ਦੇ ਕੋਲ ਲੀਮਾ ਇਲਾਕੇ ਦੇ ਵਿੱਚ ਪਹੁੰਚਿਆ ਤਾਂ ਇੱਕ ਸ਼ੱਕੀ ਡਰੋਨ ਜਾਂ ਫਿਰ ਮਿਜ਼ਾਈਲ ਵੀ ਹੋ ਸਕਦੀ ਹੈ ਜਿਸ ਦੇ ਨਾਲ ਹਮਲਾ ਹੋਇਆ। ਹਮਲੇ ਕਾਰਨ ਜਹਾਜ਼ ਦੇ ਵਿੱਚ ਅੱਗ ਲੱਗ ਗਈ, ਸੰਤੁਲਨ ਗੁਆ ਬੈਠਿਆ ਅਤੇ ਫਿਰ ਜਹਾਜ਼ ਸਮੁੰਦਰ 'ਚ ਡੁੱਬ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਜਹਾਜ਼ ਦੇ ਉੱਤੇ ਸਵਾਰ ਸਾਰੇ 14 ਭਾਰਤੀ ਮੂਲ ਦੇ ਕਰੂ ਮੈਂਬਰਸ ਨੂੰ ਓਮਾਨ ਕੋਸਟ ਗਾਰਡ ਨੇ ਸੁਰੱਖਿਅਤ ਬਚਾ ਲਿਆ ਅਤੇ ਡੀਬਾ ਪੋਰਟ ਪਹੁੰਚਾ ਦਿੱਤਾ। ਇਸ ਦਰਮਿਆਨ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਵਪਾਰਕ ਜਹਾਜ਼ਾਂ ਅਤੇ ਨਾਗਰਿਕ ਮਲਾਹਾਂ ਨੂੰ ਨਿਸ਼ਾਨਾ ਬਣਾਉਣਾ ਇੱਕ ਸਹੀ ਗੱਲ ਨਹੀਂ ਹੈ। ਉੱਧਰ ਇਸ ਦਰਮਿਆਨ ਬ੍ਰਿਕਸ ਸੰਮੇਲਨ ਚੱਲ ਰਿਹਾ, ਨਵੀਂ ਦਿੱਲੀ ਦੇ ਵਿੱਚ ਬ੍ਰਿਕਸ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਹੋਈ ਹੈ। ਇਸ ਦਰਮਿਆਨ ਈਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਕਚੀ ਨੇ ਬੇਹੱਦ ਭਾਵਕ ਪਰ ਬੇਹੱਦ ਆਕਰਾਮਕ ਭਾਸ਼ਣ ਵੀ ਦਿੱਤਾ। ਉਹਨਾਂ ਨੇ ਅਮਰੀਕਾ ਅਤੇ ਇਜ਼ਰਾਈਲ ਦੇ ਉੱਤੇ ਈਰਾਨ ਦੇ ਖਿਲਾਫ਼ ਗੈਰ ਕਾਨੂੰਨੀ ਹਮਲਾ ਕਰਨ ਦੇ ਦੋਸ਼ ਮੜੇ ਅਤੇ ਕਿਹਾ ਕਿ ਈਰਾਨ ਕਦੇ ਵੀ ਦਬਾਅ ਦੇ ਵਿੱਚ ਝੁਕਣ ਵਾਲਾ ਨਾ ਸੀ ਨਾ ਅੱਗੇ ਵੀ ਹੋਏਗਾ। ਅਰਾਕਚੀ ਨੇ ਦਾਅਵਾ ਕੀਤਾ ਕਿ ਈਰਾਨ ਸਿਰਫ ਆਪਣੇ ਲਈ ਨਹੀਂ ਬਲਕਿ ਪੂਰੇ ਗਲੋਬਲ ਸਾਊਥ ਦੇ ਲਈ ਲੜ ਰਿਹਾ। ਆਪਣੇ ਭਾਸ਼ਣ ਦੇ ਵਿੱਚ ਬੈਠਕ ਦਾ ਮਾਹੌਲ ਉਹਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਬਦਲ ਦਿੱਤਾ। ਉਹਨਾਂ ਨੇ ਬ੍ਰਿਕਸ ਦੇਸ਼ਾਂ ਤੋਂ ਅਪੀਲ ਕੀਤੀ ਕਿ ਉਹ ਪੱਛਮੀ ਦੇਸ਼ਾਂ ਦੀ ਮਨਮਾਨੀ ਦੇ ਖਿਲਾਫ਼ ਸਖ਼ਤ ਕਦਮ ਚੁੱਕਣ। ਭਾਰਤ ਇਸ ਸਾਲ ਬ੍ਰਿਕਸ ਦੀ ਅਗਵਾਈ ਕਰ ਰਿਹਾ। ਨਵੀਂ ਦਿੱਲੀ ਦੇ ਵਿੱਚ ਜਿਹੜੇ ਅਲੱਗ ਅਲੱਗ ਮੰਤਰੀ ਪੱਧਰ ਦੀਆਂ ਬੈਠਕਾਂ ਸ਼ੁਰੂ ਹੋ ਚੁੱਕੀਆਂ ਨੇ। ਪਹਿਲਾਂ ਵਿਦੇਸ਼ ਮੰਤਰੀਆਂ ਦੇ ਪੱਧਰ ਦੀ ਇਹ ਬੈਠਕ ਹੋ ਰਹੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਬ੍ਰਿਕਸ ਦੇ ਸਾਰੇ ਪ੍ਰਮੁੱਖ ਜਿਹੜੇ ਨੇ ਉਹ ਭਾਰਤ ਪਹੁੰਚਣਗੇ। ਉੱਧਰ ਅਰਾਕਚੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ 'ਚ ਸਖ਼ਤ ਰੁੱਖ ਅਪਣਾਇਆ ਅਤੇ ਕਿਹਾ ਕਿ ਇਸ ਸਾਲ ਘੱਟੋ ਘੱਟ ਈਰਾਨ ਦੇ ਉੱਤੇ 2 ਹਮਲੇ ਕੀਤੇ ਗਏ ਨੇ। ਅਮਰੀਕਾ ਅਤੇ ਇਜ਼ਰਾਈਲ ਨੇ ਆਪਣੇ ਆਪ ਨੂੰ ਸਹੀ ਠਹਿਰਾਉਣ ਦੇ ਲਈ ਬਹੁਤ ਸਾਰੇ ਝੂਠੇ ਦਾਅਵੇ ਵੀ ਕੀਤੇ ਨੇ। ਇਸ ਦਰਮਿਆਨ ਮਿਨਾਬ ਦੇ ਸਕੂਲ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਉਸ ਦਾ ਵੀ ਜ਼ਿਕਰ ਉਹਨਾਂ ਕੀਤਾ। ਉਹਨਾਂ ਕਿਹਾ ਕਿ ਈਰਾਨ ਆਪਣੇ ਸਿਧਾਂਤਾਂ ਤੋਂ ਪਿੱਛੇ ਨਹੀਂ ਹਟੇਗਾ, ਜਵਾਬ ਸਾਫ਼ ਹੈ। ਈਰਾਨ ਨੇ ਨਾ ਤਾਂ ਆਪਣੇ ਗਲਤ ਕੋਈ ਲੜਾਈ ਲੜੀ ਹੈ ਅਤੇ ਨਾ ਹੀ ਅੱਗੇ ਕਿਸੇ ਨੂੰ ਲੜਨ ਦੇਣਗੇ। ਅਰਾਕਚੀ ਨੇ ਈਰਾਨ ਦੀ ਫੌਜੀ ਅਤੇ ਕੂਟਨੀਤਿਕ ਲੜਾਈ ਨੂੰ ਇੱਕ ਸੰਘਰਸ਼ ਦੀ, ਵਿਚਾਰਾਂ ਦੇ ਸੰਘਰਸ਼ ਦੀ ਲੜਾਈ ਦੱਸਿਆ। ਅਰਾਕਚੀ ਨੇ ਇਹ ਵੀ ਕਿਹਾ ਕਿ ਈਰਾਨ ਦੀ ਲੜਾਈ ਦੇ ਲਈ ਅਸੀਂ ਪੂਰੇ ਗਲੋਬਲ ਸਾਊਥ ਨੂੰ ਅਪੀਲ ਕਰਦੇ ਹਾਂ ਕਿ ਪੱਛਮ ਦੀ ਮਨਮਾਨੀ ਦੇ ਖਿਲਾਫ਼ ਆਓ ਇਕੱਠੇ ਰਲ ਕੇ ਲੜੀਏ। ਇਸ ਦਰਮਿਆਨ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀ ਦਿੱਲੀ ਦੇ ਵਿੱਚ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ। ਬੈਠਕ ਦਾ ਸਮਾਂ ਕਾਫ਼ੀ ਸੰਵੇਦਨਸ਼ੀਲ ਹੈ, ਮੱਧ ਪੂਰਬ ਦੇ ਵਿੱਚ ਸੰਘਰਸ਼ ਹਾਲੇ ਮੁੱਕਿਆ ਨਹੀਂ ਹੈ। ਦੱਸ ਦਈਏ ਕਿ ਰੂਸ, ਈਰਾਨ, ਬ੍ਰਾਜ਼ੀਲ ਅਤੇ ਦੂਸਰੇ ਦੇਸ਼ਾਂ ਦੇ ਜਿਹੜੇ ਬ੍ਰਿਕਸ ਦੇ ਪ੍ਰਮੁੱਖ ਸੀ, ਪ੍ਰਤੀਨਿਧੀ ਸੀ, ਉਹ ਇੱਥੇ ਮੌਜੂਦ ਰਹੇ ਨੇ। ਐਸ ਜੈਸ਼ੰਕਰ ਨੇ ਕਿਹਾ ਹੈ ਕਿ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਦੁਨੀਆ ਭਰ ਦੇ ਵਿੱਚ, ਚਾਹੇ ਉਹ ਵਪਾਰ ਦੇ ਖੇਤਰ 'ਚ ਹੋਣ, ਚਾਹੇ ਫਿਰ ਜੀਓਪੋਲੀਟੀਕਲ ਅਨਸਰਟੈਨਿਟੀਜ਼ ਯਾਨੀ ਕਿ ਅਨਿਸ਼ਚਿਤ ਜਿਹੜਾ ਤਰੀਕੇ ਦੇ ਨਾਲ ਇੱਕ ਮਾਹੌਲ ਦੇਖਿਆ ਜਾ ਰਿਹਾ। ਤਕਨੀਕ ਤੋਂ ਲੈ ਕੇ ਜਲਵਾਯੂ ਦੇ ਨਾਲ ਜੁੜੀਆਂ ਹੋਈਆਂ ਚੁਣੌਤੀਆਂ ਵੀ ਦੁਨੀਆ ਭਰ ਨੂੰ ਪ੍ਰਭਾਵਿਤ ਕਰ ਰਹੀਆਂ। ਉਹਨਾਂ ਕਿਹਾ ਕਿ ਵਿਕਾਸ ਦੇ ਨਾਲ ਜੁੜੇ ਮੁੱਦੇ ਹੁਣ ਕੇਂਦਰ ਦੇ ਵਿੱਚ ਨੇ, ਇਸ ਕਰਕੇ ਸਾਰੇ ਦੇਸ਼ਾਂ ਦੇ ਵਿੱਚ ਊਰਜਾ, ਖਾਦ ਅਤੇ ਸਿਹਤ ਸਹੂਲਤਾਂ ਜਿਹੜੀਆਂ ਨੇ ਉਹ ਚੁਣੌਤੀਆਂ ਦਾ ਵਿਸ਼ਾ ਬਣੀਆਂ ਹੋਈਆਂ ਨੇ। ਐਸ ਜੈਸ਼ੰਕਰ ਨੇ ਕਿਹਾ ਕਿ ਬ੍ਰਿਕਸ ਦੀ 80 ਤੋਂ ਵਧੇਰੇ ਬੈਠਕਾਂ ਸਫਲ ਤਰੀਕੇ ਦੇ ਨਾਲ ਹੋ ਚੁੱਕੀਆਂ ਨੇ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਕਾਫ਼ੀ ਅਹਿਮ ਤਰੀਨ ਖਬਰਾਂ ਨੇ ਭਾਰਤ ਦੇ ਨਾਲ ਜੁੜੀਆਂ ਹੋਈਆਂ। ਸਭ ਤੋਂ ਪਹਿਲੀ ਖਬਰ ਮਣੀਪੁਰ ਤੋਂ, ਜਿੱਥੇ ਮਣੀਪੁਰ ਦੇ ਵਿੱਚ ਇੱਕ ਵਾਰ ਫਿਰ ਤੋਂ ਹਾਲਾਤ ਜਿਹੜੇ ਕਾਫ਼ੀ ਜ਼ਿਆਦਾ ਤਣਾਅਪੂਰਨ ਬਣ ਗਏ ਨੇ। ਕੁਕੀ ਅਤੇ ਨਾਗਾ ਭਾਈਚਾਰਿਆਂ ਦੇ ਦਰਮਿਆਨ ਹਿੰਸਾ ਦੇਖਣ ਨੂੰ ਮਿਲੀ ਹੈ। ਮਣੀਪੁਰ ਦੇ ਗ੍ਰਹਿ ਮੰਤਰੀ ਗੋਵਿੰਦਾਸ ਕੋਥੋਜੈਮ ਨੇ ਵੀਰਵਾਰ ਦੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਲੱਗ ਅਲੱਗ ਨਾਗਾ ਅਤੇ ਕੁਕੀ ਭਾਈਚਾਰੇ ਦੇ ਨਾਲ ਜੁੜੇ ਹੋਏ ਗਰੁੱਪਾਂ ਨੇ 38 ਤੋਂ ਵਧੇਰੇ ਦਿਹਾਤੀ ਲੋਕਾਂ ਨੂੰ ਬੰਦੀ ਵੀ ਬਣਾਇਆ ਹੋਇਆ। ਦਰਅਸਲ ਬੁੱਧਵਾਰ ਦੇ ਦਿਨ ਕਾਂਗਪੋਕੋਪਕੀ ਜ਼ਿਲ੍ਹੇ ਦੇ ਕੋਟਿਜ਼ਮ ਅਤੇ ਕੋਟਲੇਨ ਪਿੰਡਾਂ ਦੇ ਵਿੱਚ ਘਾਤ ਲਗਾ ਕੇ ਕੀਤੇ ਗਏ ਹਮਲਿਆਂ ਦੇ ਅੰਦਰ 3 ਚਰਚ ਦੇ ਨੇਤਾਵਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਕੁਕੀ ਅਤੇ ਨਾਗਾ ਭਾਈਚਾਰਿਆਂ ਦੇ ਦਰਮਿਆਨ ਤਣਾਅ ਵੱਧ ਗਿਆ। ਇਸ ਦਰਮਿਆਨ ਗ੍ਰਹਿ ਮੰਤਰੀ ਨੇ ਇੰਫਾਲ ਸਥਿਤ ਜਵਾਹਰ ਲਾਲ ਨਹਿਰੂ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦੇ ਵਿੱਚ ਦੱਸਿਆ ਹੈ ਕਿ ਇੱਥੇ 3 ਮ੍ਰਿਤਕਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਰੱਖੀਆਂ ਗਈਆਂ ਨੇ। ਗ੍ਰਹਿ ਮੰਤਰੀ ਨੇ ਦੱਸਿਆ ਕਿ ਸੂਬੇ ਦੇ ਅਲੱਗ ਅਲੱਗ ਸਮੂਹਾਂ ਨੇ ਨਾਗਾ ਅਤੇ ਕੁਕੀ ਭਾਈਚਾਰਿਆਂ ਦੇ ਨਾਲ ਸੰਬੰਧਿਤ 38 ਲੋਕਾਂ ਨੂੰ ਬੰਦੀ ਵੀ ਬਣਾ ਕੇ ਰੱਖਿਆ ਹੋਇਆ। ਚਰਚ ਲੀਡਰਸ ਦੀ ਹੱਤਿਆ ਤੋਂ ਬਾਅਦ ਕੁਕੀ ਸੰਗਠਨਾਂ ਨੇ ਨਾਗਾ ਬਲ ਜਿਹੜੇ ਨੇ, ਬਲ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਉਹ ਹਥਿਆਰਾਂ ਦੇ ਨਾਲ ਲੈਸ ਨੇ, ਉਹਨਾਂ ਦੇ ਉੱਤੇ ਇਹ ਦੋਸ਼ ਮੜਿਆ ਕਿ ਉਹਨਾਂ ਨੇ ਇਹ ਚਰਚਾਂ ਦੇ ਉੱਤੇ ਹਮਲੇ ਕੀਤੇ ਨੇ। ਦੱਸ ਦਈਏ ਕਿ ਮਣੀਪੁਰ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਇਸ ਕਿਸਮ ਦੀ ਹਿੰਸਾ ਜਿਹੜੀ ਆ ਅੰਦਰ ਦਹਿਕ ਰਹੀ ਹੈ। ਉੱਧਰ ਪੱਛਮ ਬੰਗਾਲ ਦੇ ਸਾਰੇ ਸਕੂਲਾਂ ਦੇ ਵਿੱਚ ਸਵੇਰ ਦੀ ਜਿਹੜੀ ਪ੍ਰੇਅਰ ਹੈ, ਇਸ ਦਰਮਿਆਨ ਵੰਦੇ ਮਾਤਰਮ ਗਾਣਾ ਲਾਜ਼ਮੀ ਕਰ ਦਿੱਤਾ ਗਿਆ। ਸੂਬੇ ਦੇ ਸਕੂਲ ਸਿੱਖਿਆ ਵਿਭਾਗ ਦੇ ਅਧੀਨ ਆਉਣ ਵਾਲੇ ਸਾਰੇ ਸਕੂਲਾਂ ਦੇ ਲਈ ਇਹ ਹੁਕਮ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਕੀਤਾ ਗਿਆ। ਨਵੇਂ ਬਣੇ ਮੁੱਖ ਮੰਤਰੀ ਭਾਜਪਾ ਦੇ ਸ਼ੁਭੇਂਦੂ ਅਧਿਕਾਰੀ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਲਿਖਿਆ ਕਿ ਪਿਛਲੇ ਸਾਰੇ ਹੁਕਮ ਅਤੇ ਪਰੰਪਰਾਵਾਂ ਨੂੰ ਰੱਦ ਕਰਦੇ ਹੋਏ ਪੱਛਮ ਬੰਗਾਲ ਸਰਕਾਰ ਨੇ ਲਾਜ਼ਮੀ ਕਰ ਦਿੱਤਾ ਕਿ ਪੂਰੇ ਸੂਬੇ ਦੇ ਵਿੱਚ ਕਲਾਸਿਸ ਸ਼ੁਰੂ ਹੋਣ ਤੋਂ ਪਹਿਲਾਂ ਸਕੂਲ ਅਸੈਂਬਲੀ ਦੇ ਦਰਮਿਆਨ ਗਾਈ ਜਾਣ ਵਾਲੀ ਪ੍ਰਾਰਥਨਾ ਦੇ ਵਿੱਚ ਭਾਰਤ ਦਾ ਕੌਮੀ ਗੀਤ ਵੰਦੇ ਮਾਤਰਮ ਗਾਇਆ ਜਾਵੇ। ਇਹ ਹੁਕਮ ਸਕੂਲੀ ਸਿੱਖਿਆ ਵਿਭਾਗ ਦੇ ਅਧੀਨ ਆਉਣ ਵਾਲੇ ਸਾਰੇ ਸਕੂਲਾਂ 'ਤੇ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋਏਗਾ। ਉੱਧਰ ਪੱਛਮ ਬੰਗਾਲ ਦੀ ਸਾਬਕ ਮੁੱਖ ਮੰਤਰੀ ਮਮਤਾ ਬੈਨਰਜੀ ਇੱਕ ਵਾਰ ਫਿਰ ਤੋਂ ਅਦਾਲਤ ਦੇ ਵਿੱਚ ਬਹਿਸ ਕਰਦੇ ਹੋਏ ਦਿਖੇ ਨੇ। ਪਿਛਲੇ ਦਿਨਾਂ ਦੇ ਵਿੱਚ ਵੀ ਸੁਪਰੀਮ ਕੋਰਟ ਦੇ ਅੰਦਰ ਵੋਟਰ ਲਿਸਟ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਯਾਨੀ SIR ਦੇ ਉੱਤੇ ਉਹਨਾਂ ਨੇ ਬਹਿਸ ਕੀਤੀ ਸੀ। ਮਮਤਾ ਬੈਨਰਜੀ ਵੀਰਵਾਰ ਦੇ ਦਿਨ ਕੋਲਕਾਤਾ ਹਾਈ ਕੋਰਟ ਦੇ ਵਿੱਚ ਦਿਖੇ। ਤ੍ਰਿਣਮੂਲ ਕਾਂਗਰਸ ਨੇ ਐਕਸ ਦੇ ਉੱਤੇ ਇੱਕ ਬਿਆਨ ਜਾਰੀ ਕਰ ਲਿਖਿਆ ਕਿ TMC ਪ੍ਰਮੁੱਖ ਮਮਤਾ ਬੈਨਰਜੀ ਨੇ ਪੱਛਮ ਬੰਗਾਲ ਦੇ ਵਿੱਚ ਭਾਜਪਾ ਦੀ ਤਰਫ ਤੋਂ ਚੋਣਾਂ ਦੇ ਦਰਮਿਆਨ ਫੈਲਾਈ ਗਈ ਵਿਆਪਕ ਹਿੰਸਾ ਦੇ ਮਾਮਲੇ ਦੇ ਵਿੱਚ ਦਲੀਲ ਰੱਖੀ ਹੈ ਅਤੇ ਖੁਦ ਉੱਥੇ ਪਹੁੰਚੇ ਨੇ। ਕੋਲਕਾਤਾ ਦੇ ਅੰਗਰੇਜ਼ੀ ਅਖਬਾਰ ਦੀ ਟੈਲੀਗ੍ਰਾਫ ਦੇ ਮੁਤਾਬਕ ਸੀਨੀਅਰ ਤ੍ਰਿਣਮੂਲ ਕਾਂਗਰਸ ਦੇ ਨੇਤਾ ਚੰਦਰਿਮਾ ਭੱਟਾਚਾਰਿਆ ਅਤੇ ਕਲਿਆਣ ਬੈਨਰਜੀ ਦੇ ਨਾਲ ਉਹ ਹਾਈਕੋਰਟ ਪਹੁੰਚੇ ਸੀ। ਦੱਸ ਦਈਏ ਕਿ ਤ੍ਰਿਣਮੂਲ ਕਾਂਗਰਸ ਦੀ ਤਰਫ ਤੋਂ ਵਕੀਲ ਐਸ ਬੰਦੋਪਾਧਿਆਏ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਅਤੇ ਕਿਹਾ ਸੀ ਕਿ ਚੋਣਾਂ ਦੇ ਵਿੱਚ ਕਈ ਪਾਰਟੀ ਦੇ ਨੇਤਾਵਾਂ ਅਤੇ ਕਾਰਕੁਨਾਂ ਨੂੰ ਕਥਿਤ ਤੌਰ ਦੇ ਉੱਤੇ ਆਪਣੇ ਘਰਾਂ ਦੇ ਵਿੱਚੋਂ ਛੱਡਣ ਦੇ ਲਈ ਮਜਬੂਰ ਕੀਤਾ ਗਿਆ ਸੀ। ਨਾਲ ਹੀ ਕਈ ਲੋਕਾਂ ਦੇ ਉੱਤੇ ਤ੍ਰਿਣਮੂਲ ਕਾਂਗਰਸ ਦੇ ਨਾਲ ਜੁੜੇ ਹੋਣ ਦੀ ਵਜ੍ਹਾ ਦੇ ਚੱਲਦਿਆਂ ਹਮਲੇ ਕੀਤੇ ਗਏ ਸੀ। ਇਹ ਪਟੀਸ਼ਨ 12 ਮਈ ਨੂੰ ਕਲਕੱਤਾ ਹਾਈਕੋਰਟ ਦੇ ਵਿੱਚ ਦਾਇਰ ਕੀਤੀ ਗਈ ਹੈ। ਦਰਅਸਲ ਚੋਣਾਂ ਤੋਂ ਬਾਅਦ ਇਲਾਕਿਆਂ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਦਫ਼ਤਰਾਂ ਦੀ ਕਈ ਇਲਾਕਿਆਂ 'ਚ ਤੋੜਫੋੜ ਕੀਤੀ ਗਈ ਹੈ, ਜਿਸ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੀ ਤਰਫ ਤੋਂ ਇਤਰਾਜ਼ ਜਤਾਏ ਗਏ ਨੇ। ਉੱਧਰ ਚੋਣ ਕਮਿਸ਼ਨ ਨੇ SIR ਦੇ ਤੀਸਰੇ ਗੇੜ ਦੇ ਵਿੱਚ 16 ਸੂਬਿਆਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ SIR ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੁਕਮ ਦਿੱਤੇ ਨੇ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਯਾਨੀ ECI ਨੇ ਇੱਕ ਪ੍ਰੈਸ ਨੋਟ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਇਸ ਫੇਸ 'ਚ 3,94,000 ਬੂਥ ਲੈਵਲ ਦੇ ਆਫਿਸਰ ਯਾਨੀ BLOs 36,73,00,000 ਵੋਟਰਾਂ ਦੇ ਘਰ ਜਾਣਗੇ। ਉਹਨਾਂ ਦੀ ਮਦਦ ਦੇ ਲਈ ਸਿਆਸੀ ਦਲਾਂ ਦੇ 3,42,000 ਬੂਥ ਲੈਵਲ ਏਜੰਟ ਵੀ ਤੈਨਾਤ ਕੀਤੇ ਜਾਣਗੇ। ਤੀਸਰੇ ਗੇੜ ਦੇ ਵਿੱਚ ਜਿਨ੍ਹਾਂ ਸੂਬਿਆਂ ਦੇ ਅੰਦਰ SIR ਦੀ ਪ੍ਰਕਿਰਿਆ ਹੋਏਗੀ ਉਸ 'ਚ ਓਡੀਸ਼ਾ, ਮਿਜ਼ੋਰਮ, ਸਿੱਕਿਮ, ਮਣੀਪੁਰ, ਉੱਤਰਾਖੰਡ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਹਰਿਆਣਾ, ਤੇਲੰਗਾਨਾ, ਪੰਜਾਬ, ਕਰਨਾਟਕ, ਮੇਘਾਲਿਆ, ਮਹਾਰਾਸ਼ਟਰ, ਝਾਰਖੰਡ, ਨਾਗਾਲੈਂਡ ਅਤੇ ਤ੍ਰਿਪੁਰਾ ਸ਼ਾਮਲ ਨੇ। ਇਸ ਤੋਂ ਇਲਾਵਾ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਦਮਨਦੀਵ, ਦਾਦਰਾ ਨਗਰ ਹਵੇਲੀ, ਦਿੱਲੀ ਅਤੇ ਚੰਡੀਗੜ੍ਹ ਵੀ ਸ਼ਾਮਲ ਨੇ। ਤੀਸਰੇ ਗੇੜ ਦੇ ਵਿੱਚ SIR ਦੀ ਪ੍ਰਕਿਰਿਆ ਅਲੱਗ ਅਲੱਗ ਥਾਵਾਂ ਦੇ ਉੱਤੇ ਅਲੱਗ ਅਲੱਗ ਸਮੇਂ ਦੇ ਵਿੱਚ ਸ਼ੁਰੂ ਕੀਤੀ ਜਾਏਗੀ। ਸ਼ੁਰੂਆਤ 20 ਮਈ ਤੋਂ ਲੈ ਕੇ ਹੋਏਗੀ ਅਤੇ 23 ਦਸੰਬਰ 2026 ਨੂੰ ਇਹ ਪ੍ਰਕਿਰਿਆ ਖਤਮ ਹੋਣੀ ਹੈ। ਉੱਥੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬੁੱਧਵਾਰ ਦੇ ਦਿਨ ਆਈ ਤੇਜ਼ ਹਨੇਰੀ, ਤੂਫਾਨ ਅਤੇ ਮੀਂਹ ਦੇ ਚੱਲਦਿਆਂ ਹੋਇਆਂ 104 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਤੇਜ਼ ਹਨੇਰੀ ਬਾਰਿਸ਼ ਦੇ ਚੱਲਦਿਆਂ ਪੂਰਵਾਂਚਲ ਦੇ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਦੀਵਾਰਾਂ ਡਿੱਗਣ, ਪੇੜ ਸੜਕਾਂ 'ਤੇ ਡਿੱਗਣ, ਕੱਚੇ ਮਕਾਨ ਢਹਿਣ ਦੀਆਂ ਅਲੱਗ ਅਲੱਗ ਘਟਨਾਵਾਂ ਸਾਹਮਣੇ ਆਈਆਂ। ਪ੍ਰਸ਼ਾਸਨ ਦੇ ਮੁਤਾਬਕ ਸਭ ਤੋਂ ਜ਼ਿਆਦਾ ਮੌਤਾਂ ਵਾਰਾਣਸੀ, ਪ੍ਰਯਾਗਰਾਜ ਅਤੇ ਕਾਨਪੁਰ ਮੰਡਲ ਦੇ ਵਿੱਚ ਹੋਈਆਂ ਨੇ। ਪ੍ਰਯਾਗਰਾਜ ਅਤੇ ਕਾਨਪੁਰ ਮੰਡਲ ਦੇ ਵਿੱਚ ਤਾਂ ਕਈ ਜ਼ਿਲ੍ਹਿਆਂ ਦੇ ਅੰਦਰ ਬਿਜਲੀ ਦੀਆਂ ਤਾਰਾਂ ਟੁੱਟਣ ਅਤੇ ਖੰਭੇ ਡਿੱਗਣ ਦੇ ਚੱਲਦਿਆਂ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਰਹੀ ਹੈ। ਮੌਸਮ ਮਹਿਕਮੇ ਦੀ ਤਰਫ ਤੋਂ ਅਗਲੇ 24 ਘੰਟੇ ਵੀ ਜਿਹੜੇ ਨੇ ਮੌਸਮ ਦੇ ਹਵਾਲੇ ਦੇ ਨਾਲ ਉੱਤਰ ਪ੍ਰਦੇਸ਼ ਦੇ ਲਈ ਕੋਈ ਬਹੁਤੇ ਵਧੀਆ ਨਹੀਂ ਦੱਸੇ ਗਏ ਨੇ। ਦੱਸ ਦਈਏ ਕਿ ਜਿੱਥੇ 100 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ, 52 ਲੋਕ ਜ਼ਖਮੀ ਹੋਏ ਨੇ, ਲਗਭਗ 130 ਮਵੇਸ਼ੀਆਂ ਦੀ ਵੀ ਮੌਤ ਦੀ ਖਬਰ ਸਾਹਮਣੇ ਆਈ ਹੈ, 100 ਦੇ ਕਰੀਬ ਘਰ ਡਿੱਗ ਚੁੱਕੇ ਨੇ। ਪ੍ਰਯਾਗਰਾਜ 'ਚ 21, ਮਿਰਜ਼ਾਪੁਰ 'ਚ 19, ਫਤਿਹਪੁਰ 'ਚ 11 ਅਤੇ ਕਾਨਪੁਰ ਦੇ ਵਿੱਚ 2 ਲੋਕਾਂ ਦੀ ਮੌਤ ਦੀ ਪੁਸ਼ਟੀ ਫਿਲਹਾਲ ਤੱਕ ਕੀਤੀ ਜਾ ਚੁੱਕੀ ਹੈ। ਭਾਰਤ ਦੇ ਹਵਾਲੇ ਦੇ ਨਾਲ ਜੁੜੀ ਦਿੱਲੀ ਤੋਂ ਆਖਰੀ ਖਬਰ, ਜਿੱਥੇ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਲੋਕਾਂ ਨੂੰ ਪੈਟਰੋਲ ਡੀਜ਼ਲ ਦੀ ਖਪਤ ਘੱਟ ਕਰਨ ਦੀ ਅਪੀਲ ਕਰ ਰਹੇ ਨੇ। ਉੱਥੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਇਸ ਤੋਂ ਬਾਅਦ ਤੁਰੰਤ ਵੱਡੇ ਐਲਾਨ ਕਰ ਦਿੱਤੇ। ਤੇਲ ਬਚਾਉਣ ਦੇ ਲਈ ਉਹਨਾਂ ਕਿਹਾ ਹੈ ਕਿ ਦਿੱਲੀ ਦੇ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਮੁਲਾਜ਼ਮਾਂ ਨੂੰ ਘੱਟੋ ਘੱਟ 2 ਦਿਨ ਵਰਕ ਫਰੋਮ ਹੋਮ ਲਾਜ਼ਮੀ ਕਰ ਦਿੱਤਾ ਜਾਣਾ ਚਾਹੀਦਾ ਕਰ ਦਿੱਤਾ ਗਿਆ ਹੈ। ਪ੍ਰਾਈਵੇਟ ਆਫਿਸਿਸ ਦੇ ਵਿੱਚ ਵੀ ਵਰਕ ਫਰੋਮ ਹੋਮ ਅਪਣਾਉਣ ਦੀ ਅਪੀਲ ਕੀਤੀ ਗਈ ਹੈ। ਰੇਖਾ ਗੁਪਤਾ ਨੇ ਇਹ ਸਾਰੇ ਐਲਾਨ ਅਜਿਹੇ ਸਮੇਂ 'ਚ ਕੀਤੇ ਨੇ ਜਦੋਂ ਪ੍ਰਧਾਨ ਮੰਤਰੀ ਵਾਰ ਵਾਰ ਦੇਸ਼ ਦੇ ਲੋਕਾਂ ਨੂੰ ਪੈਟਰੋਲ ਡੀਜ਼ਲ ਬਚਾਉਣ, ਸੋਨਾ ਨਾ ਖਰੀਦਣ ਤੇ ਵਿਦੇਸ਼ ਯਾਤਰਾਵਾਂ ਨਾ ਕਰਨ ਦੀ ਗੱਲ ਕਹਿ ਰਹੇ ਨੇ। ਅਜਿਹੇ ਦੇ ਵਿੱਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀ ਵੱਡੇ ਐਲਾਨ ਕੀਤੇ ਨੇ। ਵਿਦੇਸ਼ ਯਾਤਰਾਵਾਂ ਦੀ ਜਿੱਥੋਂ ਤੱਕ ਗੱਲ ਹੈ, ਉੱਥੇ ਦਿੱਲੀ ਸਰਕਾਰ ਦਾ ਕੋਈ ਵੀ ਮੰਤਰੀ ਅਧਿਕਾਰੀ ਅਗਲੇ 1 ਸਾਲ ਤੱਕ ਅਧਿਕਾਰਕ ਵਿਦੇਸ਼ ਦੌਰੇ ਦੇ ਉੱਤੇ ਨਹੀਂ ਜਾਏਗਾ। ਵੱਡੇ ਪ੍ਰੋਗਰਾਮਾਂ ਨੂੰ ਲੈ ਕੇ ਵੀ ਅਗਲੇ 3 ਮਹੀਨੇ ਤੱਕ ਕੋਈ ਵੱਡਾ ਜਨਤਕ ਪ੍ਰੋਗਰਾਮ ਨਹੀਂ ਕੀਤਾ ਜਾਏਗਾ। ਨਵੇਂ ਵਾਹਨ ਖਰੀਦਣ ਦੇ ਉੱਤੇ 6 ਮਹੀਨਿਆਂ ਤੱਕ ਦੀ ਰੋਕ ਲਗਾ ਦਿੱਤੀ ਗਈ ਹੈ। ਕੋਈ ਪੈਟਰੋਲ, ਡੀਜ਼ਲ ਜਾਂ ਇਲੈਕਟ੍ਰਿਕ ਵਾਹਨ ਵੀ ਨਹੀਂ ਖਰੀਦ ਸਕੇਗਾ। ਇਸ ਤੋਂ ਇਲਾਵਾ AC ਦੇ ਤਾਪਮਾਨ 24 ਡਿਗਰੀ ਤੱਕ ਫਿਕਸ ਕਰ ਦਿੱਤੇ ਜਾਣ, 100% ਭਾਰਤੀ ਪ੍ਰੋਡਕਟ ਇਸਤੇਮਾਲ ਕੀਤੇ ਜਾਣ, ਹਰ ਸੋਮਵਾਰ ਮੰਡੇ ਮੈਟਰੋ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸਦਾ ਮਤਲਬ ਇਹ ਹੈ ਕਿ ਸੋਮਵਾਰ ਦੇ ਦਿਨ ਮੰਡੇ ਮੈਟਰੋ ਦੇ ਤੌਰ ਦੇ ਉੱਤੇ ਸਾਰੇ ਹੀ ਮੰਤਰੀ, ਅਧਿਕਾਰੀ, ਕਰਮਚਾਰੀ ਮੈਟਰੋ 'ਚ ਸਫ਼ਰ ਕਰਨ ਔਰ ਅਧਿਕਾਰੀਆਂ ਦੀਆਂ ਕਲੋਨੀਆਂ ਦੇ ਬਾਹਰ 58 ਬੱਸਾਂ ਖੜ੍ਹੀਆਂ ਹੋਣਗੀਆਂ ਜੋ ਕਰਮਚਾਰੀਆਂ ਨੂੰ ਉਹਨਾਂ ਦੀ ਕਲੋਨੀਆਂ ਤੋਂ ਮੈਟਰੋ ਤੱਕ ਛੱਡਣਗੀਆਂ। ਇਸ ਤੋਂ ਇਲਾਵਾ ਸਾਰੀਆਂ ਬੈਠਕਾਂ ਨੂੰ 50% ਔਨਲਾਈਨ ਕਰਨ ਦੀ ਵੀ ਅਪੀਲ ਕੀਤੀ ਗਈ ਹੈ। ਯੂਨੀਵਰਸਿਟੀਆਂ ਨੂੰ ਕਿਹਾ ਗਿਆ ਹੈ ਕਿ ਉਹ ਨੌਨ ਪ੍ਰੈਕਟੀਕਲ ਪ੍ਰੀਖਿਆਵਾਂ ਜਿਵੇਂ ਨੇ ਉਹਨਾਂ ਨੂੰ ਔਨਲਾਈਨ ਕਰ ਦੇਣ। ਅਦਾਲਤਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਮਾਮਲਿਆਂ ਦੀ ਸੁਣਵਾਈ ਔਨਲਾਈਨ ਹੀ ਕਰ ਦੇਣ। ਵਰਕ ਫਰੋਮ ਹੋਮ 2 ਦਿਨ ਦੇ ਲਈ ਲਾਗੂ ਕਰ ਦਿੱਤਾ ਜਾਵੇ ਅਤੇ ਸਰਕਾਰੀ ਅਧਿਕਾਰੀਆਂ ਦੇ ਲਈ ਪੈਟਰੋਲ ਡੀਜ਼ਲ ਦੀ ਸੀਮਾ 20% ਦੀ ਕਟੌਤੀ ਕਰ ਦਿੱਤੀ ਗਈ। ਹਾਲਾਂਕਿ ਕਰਮਚਾਰੀਆਂ ਦੇ ਲਈ ਵਾਹਨ ਭੱਤੇ ਦੇ ਵਿੱਚ 10% ਦਾ ਵਾਧਾ ਵੀ ਕੀਤਾ ਜਾਏਗਾ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਚੱਲਦੇ ਹਾਂ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਮਾਹੌਲ ਕੋਈ ਬਹੁਤਾ ਵਧੀਆ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਹੰਤਾ ਵਾਇਰਸ ਦੇ ਨਾਲ ਜੁੜੀ ਹੋਈ ਖਬਰ ਹੈ, ਜਿੱਥੇ ਆਸਟ੍ਰੇਲੀਅਨ ਲੋਕਾਂ ਦਾ ਇੱਕ ਗਰੁੱਪ ਜਿਹੜਾ ਉਸ ਕਰੂਜ਼ ਸ਼ਿਪ ਦੇ ਉੱਤੇ ਸਵਾਰ ਸੀ, ਜਿਹਨੂੰ ਕਿਹਾ ਜਾਂਦਾ ਹੈ ਕਿ ਹੰਤਾ ਵਾਇਰਸ ਦਾ ਪਹਿਲਾ ਜਿਹੜੇ ਪਹਿਲੇ ਮਾਮਲੇ ਜਿਹੜੇ ਇੱਥੇ ਆਏ ਨੇ, MV ਹੋਂਡੀਓਸ ਕਰੂਜ਼ ਸ਼ਿਪ। ਦੱਸਿਆ ਗਿਆ ਹੈ ਕਿ ਇਸ ਕਰੂਜ਼ ਸ਼ਿਪ ਤੋਂ ਜਿਹੜੇ 4 ਆਸਟ੍ਰੇਲੀਅਨ ਨਾਗਰਿਕ, 1 ਪਰਮਾਨੈਂਟ ਰੈਜ਼ੀਡੈਂਟ ਆਸਟ੍ਰੇਲੀਅਨ ਅਤੇ 1 ਨਿਊਜ਼ੀਲੈਂਡ ਦਾ ਸਿਟੀਜ਼ਨ, ਇਹਨਾਂ ਨੂੰ ਨੈਦਰਲੈਂਡ ਤੋਂ ਆਸਟ੍ਰੇਲੀਆ ਅੱਜ ਦੇ ਦਿਨ ਲਿਆਂਦਾ ਜਾਣਾ। ਵੈਸੇ ਖਬਰਾਂ ਦੀ ਜਿਸ ਵੇਲੇ ਲਾਈਵ ਸਾਂਝਾ ਪਾ ਰਹੇ ਹਾਂ, ਇਸ ਵਕਤ ਤੱਕ ਤਾਂ ਹਾਲੇ ਨਹੀਂ, ਪਰ ਇਸ ਤੋਂ ਕੁਝ ਘੰਟੇ ਬਾਅਦ ਦੁਪਹਿਰ 1 ਵਜੇ ਦੇ ਆਸ ਪਾਸ ਹੋ ਸਕਦਾ ਹੈ ਕਿ ਪਰਥ ਦੇ ਵਿੱਚ ਉਹ ਜਹਾਜ਼ ਲੈਂਡ ਕਰ ਜਾਵੇ, ਜਿਸ ਨੂੰ ਰੋਇਲ ਆਸਟ੍ਰੇਲੀਅਨ ਏਅਰਫੋਰਸ ਦੇ ਜ਼ਰੀਏ ਜਿਹੜਾ ਲਿਆਂਦਾ ਜਾ ਰਿਹਾ ਹੈ ਪਰਥ ਤੋਂ ਲਗਭਗ 35 ਕਿਲੋਮੀਟਰ ਉੱਤਰ ਦੇ ਵੱਲ। ਔਰ 1 ਵਜੇ ਦਾ ਸਮਾਂ ਅਸੀਂ ਸਿਡਨੀ ਮੈਲਬਨ ਦੇ ਮੁਤਾਬਕ ਦੱਸ ਰਹੇ ਹਾਂ, ਪਰਥ ਦੇ ਵਿੱਚ ਉਸ ਵਕਤ ਸਵੇਰ ਦੇ 11 ਵਜੇ ਹੋਣਗੇ। ਅਤੇ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਸਾਰਿਆਂ ਨੂੰ ਪਰਸਨਲ ਪ੍ਰੋਟੈਕਟਿਵ ਇਕਿਪਮੈਂਟ ਯਾਨੀ PPE ਦੇ ਨਾਲ ਲੱਦ ਕੇ ਅਤੇ ਫਿਰ ਬਾਅਦ ਦੇ ਵਿੱਚ ਬੁਲਜ਼ਬਰੁੱਕ ਜਿਹੜਾ ਸੈਂਟਰ ਹੈ ਉੱਥੇ ਲਿਜਾਇਆ ਜਾਏਗਾ। ਅਤੇ ਉੱਥੇ ਵੈਸੇ ਤਾਂ WHO ਨੇ 42 ਦਿਨ ਦਾ ਕੁਆਰੰਟੀਨ ਰੈਕਮੈਂਡ ਕਰਕੇ ਰੱਖਿਆ ਹੰਤਾ ਵਾਇਰਸ ਦੇ ਲਈ। ਸਿਹਤ ਮਹਿਕਮੇ ਮਾਮਲਿਆਂ ਦਾ ਮਹਿਕਮੇ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਕਹਿਣਾ ਹੈ ਕਿ ਘੱਟੋ ਘੱਟ 3 ਹਫ਼ਤਿਆਂ ਦਾ ਤਾਂ ਇਹ ਕੁਆਰੰਟੀਨ ਪੀਰੀਅਡ ਲਾਜ਼ਮੀ ਰੱਖਿਆ ਹੀ ਜਾਏਗਾ। ਵੈਸੇ ਬੁਲਜ਼ਬਰੁੱਕ ਜਿਹੜਾ ਸੈਂਟਰ ਹੈ ਉਹ ਫੈਡਰਲ ਸਰਕਾਰ ਦੀ ਤਰਫ ਤੋਂ ਚਲਾਇਆ ਜਾ ਰਿਹਾ 2021 ਦੇ ਮੱਧ ਤੋਂ, ਜਦੋਂ ਤੋਂ ਕੋਵਿਡ ਦੇ ਕੇਸ ਵਧਣੇ ਸ਼ੁਰੂ ਹੋਏ ਸੀ। ਅਤੇ ਬੜੀ ਸ਼ਾਨਦਾਰ ਫੈਸਿਲਿਟੀ ਇਹ ਦੱਸੀ ਜਾ ਰਹੀ ਹੈ, 500 ਬੈੱਡਾਂ ਦੀ ਫੈਸਿਲਿਟੀ ਹੈ। ਇਸ ਤੋਂ ਇਲਾਵਾ ਇੱਕ ਬ੍ਰਿਸਬੇਨ ਦੇ ਵਿੱਚ ਵੀ ਹੈ 500 ਬੈੱਡ ਦੀ ਫੈਸਿਲਿਟੀ, ਇੱਕ ਮਿਕਲ ਹੈ ਮੈਲਬਨ ਦੇ ਵਿੱਚ ਵੀ ਹੈ, ਉਹ 1000 ਬੈੱਡ ਦੀ ਫੈਸਿਲਿਟੀ ਹੈ। ਪਰ ਇਹ ਵੀ ਫੈਸਿਲਿਟੀ ਬੜੀ ਵਧੀਆ, ਬੜਾ ਵਧੀਆ ਦੱਸਿਆ ਗਿਆ ਕਿ ਇਸ ਕਿਸਮ ਦੀਆਂ ਬਿਮਾਰੀਆਂ ਦੇ ਨਾਲ ਨਜਿੱਠਣ ਦੇ ਲਈ ਕੁਆਰੰਟੀਨ ਫੈਸਿਲਿਟੀ ਬੜੀ ਸ਼ਾਨਦਾਰ ਹੈ। ਔਰ ਆਸਟ੍ਰੇਲੀਅਨ ਜਿਹੜੇ ਲੋਕ ਆਏ ਨੇ ਉਹਨਾਂ ਦੇ ਵਿੱਚੋਂ 3 ਤਾਂ ਨਿਊ ਸਾਊਥ ਵੇਲਜ਼ ਦੇ ਨੇ, 2 ਕੁਇਨਸਲੈਂਡ ਦੇ ਦੱਸੇ ਗਏ ਨੇ। ਫਿਲਹਾਲ ਉਹਨਾਂ ਦੀ ਪਛਾਣ ਜਾਂ ਉਹਨਾਂ ਦੇ ਨਾਮ ਸਾਂਝੇ ਨਹੀਂ ਕੀਤੇ ਗਏ ਨੇ। ਉੱਧਰ ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਦੀ ਤਰਫ ਤੋਂ ਕੱਲ੍ਹ ਦੇ ਦਿਨ ਬਜਟ ਦੇ ਉੱਤੇ ਆਪਣਾ ਜਵਾਬੀ ਭਾਸ਼ਣ ਜਿਹੜਾ ਦਿੱਤਾ ਜਾਣਾ ਸੀ। ਆਸਟ੍ਰੇਲੀਆ 'ਚ ਰਵਾਇਤ ਹੈ ਕਿ ਹਰ ਸਾਲ ਜਦੋਂ ਵੀ ਮਈ ਬਜਟ ਜਾਂ ਫੈਡਰਲ ਬਜਟ ਜਿਹਨੂੰ ਸਾਲਾਨਾ ਬਜਟ ਕਹਿ ਲਿਆ ਜਾਂਦਾ, ਉਹ ਪੇਸ਼ ਕੀਤਾ ਜਾਂਦਾ, ਟ੍ਰੈਜਰ ਦੇ ਭਾਸ਼ਣ ਤੋਂ ਬਾਅਦ ਜਿਹੜਾ ਉਹ ਵਿਰੋਧੀ ਧਿਰ ਦੇ ਪ੍ਰਮੁੱਖ ਦਾ ਭਾਸ਼ਣ ਕਾਫੀ ਅਹਿਮ ਮੰਨਿਆ ਜਾਂਦਾ। ਦੇਖਿਆ ਜਾਂਦਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਆਖਰਕਾਰ ਕਿਸ ਲੀਹ ਦੇ ਉੱਤੇ ਜਿਹੜਾ ਉਸ ਧਿਰ ਨੂੰ, ਉਸ ਧੜੇ ਨੂੰ ਲੈ ਕੇ ਜਾ ਰਹੇ ਨੇ ਅਤੇ ਦੇਸ਼ ਨੂੰ ਦੱਸਣਗੇ ਕਿ ਉਸ ਭਾਸ਼ਣ ਦੇ ਵਿੱਚ ਕੀ ਗੜਬੜਾਂ ਸੀ, ਉਸ ਬਜਟ ਦੇ ਵਿੱਚ ਕੀ ਗੜਬੜਾਂ ਸੀ। ਟ੍ਰੈਜਰ ਜਿਮ ਚਾਮਸ ਨੇ ਮੰਗਲਵਾਰ ਦੇ ਦਿਨ ਆਪਣਾ ਬਜਟ ਪੇਸ਼ ਕੀਤਾ, ਐਂਗਸ ਟੇਲਰ ਨੇ ਇਸ ਦੇ ਉੱਤੇ ਆਪਣਾ ਜਵਾਬ ਦਿੱਤਾ। ਜਵਾਬ ਘੱਟ, ਇੰਝ ਲੱਗ ਰਿਹਾ ਸੀ ਕਿ ਐਂਗਸ ਟੇਲਰ ਇੱਕ ਹੀ ਭਾਸ਼ਣ ਦੇ ਵਿੱਚ ਇੱਕ ਪਟੇ ਦੇ ਉੱਤੇ ਲੇਬਰ ਪਾਰਟੀ ਨੂੰ ਚਾੜ ਰਹੇ ਨੇ ਅਤੇ ਦੂਜੇ ਨੂੰ ਵਨ ਨੇਸ਼ਨ 'ਤੇ। ਵਨ ਨੇਸ਼ਨ ਪਾਰਟੀ ਇਸ ਕਰਕੇ ਕਿਉਂਕਿ ਲਿਬਰਲ ਨੈਸ਼ਨਲ ਗੱਠਜੋੜ ਨੇ ਬਹੁਤ ਸਾਰੀ ਆਪਣੇ ਭਾਸ਼ਣ ਦੇ ਵਿੱਚ ਜਿਹੜਾ ਐਂਗਸ ਟੇਲਰ ਨੇ ਸੁਝਾਅ ਦਿੱਤੇ ਨੇ ਉਹ ਐਸੇ ਨੇ ਜਿਹੜੇ ਪੌਲਿਨ ਹੈਨਸਨ ਦੀ ਵਨ ਨੇਸ਼ਨ ਪਾਰਟੀ ਦੇ ਨਾਲ ਰਲਦੇ ਮਿਲਦੇ ਨੇ। ਮਾਈਗ੍ਰੇਸ਼ਨ ਦੇ ਉੱਤੇ ਸਖਤੀ ਜ਼ਾਹਰ ਜੀ ਗੱਲ ਹੈ, ਇਸ ਤੋਂ ਇਲਾਵਾ ਮਾਈਗ੍ਰੇਸ਼ਨ ਦੇ ਵਿੱਚ ਕਟੌਤੀ ਅਤੇ ਜਿਹੜੇ ਦੇਸ਼ ਦੇ ਵਿੱਚ ਰਹਿ ਰਹੇ ਗੈਰ ਕਾਨੂੰਨੀ ਮਾਈਗ੍ਰੈਂਟਸ ਨੇ ਉਹਨਾਂ ਨੂੰ ਕੱਢ ਦੇਣ ਦੀਆਂ ਗੱਲਾਂ ਵਿਸਤਾਰ ਦੇ ਵਿੱਚ ਤੁਹਾਨੂੰ ਦੱਸਦੇ ਹਾਂ। ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਨੂੰ ਲੈ ਕੇ ਇਸ ਬਜਟ ਦੇ ਵਿੱਚ ਸਰਕਾਰ ਨੇ ਕੁਝ ਵੀ ਨਹੀਂ ਕੀਤਾ, ਇਹ ਦਾਅਵਾ ਐਂਗਸ ਟੇਲਰ ਨੇ ਆਪਣੇ ਕੱਲ੍ਹ ਦੇ ਦਿਨ ਦਿੱਤੇ ਭਾਸ਼ਣ 'ਚ ਕੀਤਾ। ਉਹਨਾਂ ਕਿਹਾ ਕਿ ਗੱਠਜੋੜ ਦੀ ਸਰਕਾਰ ਆਉਣ ਦਿਓ, ਅਸੀਂ ਆਸਟ੍ਰੇਲੀਅਨ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਇਮੀਗ੍ਰੇਸ਼ਨ ਕੱਟ ਲਗਾਵਾਂਗੇ। ਇਮੀਗ੍ਰੇਸ਼ਨ ਕੱਟ ਦਾ ਮਤਲਬ ਇਹ ਹੈ ਕਿ ਅਸੀਂ ਦੇਸ਼ ਨੂੰ ਇੱਕ ਇਮੀਗ੍ਰੇਸ਼ਨ ਸਟੈਂਡਰਡ ਦੇ ਉੱਤੇ ਲੈ ਕੇ ਜਾਵਾਂਗੇ। ਫੈਡਰਲ ਬਜਟ ਦੇ ਵਿੱਚ ਮਿੱਥਿਆ ਗਿਆ ਹੈ ਕਿ ਇਸ ਸਾਲ 295,000 ਪ੍ਰਵਾਸੀ ਜਿਹੜੇ ਨੇ ਆਸਟ੍ਰੇਲੀਆ ਨੂੰ ਆਪਣਾ ਘਰ ਦੱਸਣਗੇ, ਜਦਕਿ ਗੱਠਜੋੜ ਦਾ ਕਹਿਣਾ ਹੈ ਕਿ ਵੱਡੇ ਫੈਸਲੇ ਲੈਣ ਦੀ ਲੋੜ ਹੈ। ਟੈਂਪਰੇਰੀ ਮਾਈਗ੍ਰੇਸ਼ਨ ਦੇ ਉੱਤੇ ਟਾਈਟ ਰਿਸਟ੍ਰਿਕਸ਼ਨ ਲਗਾਉਣੀਆਂ ਪੈਣਗੀਆਂ, ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਕੁਝ ਸਖਤੀਆਂ ਦੇ ਵਿੱਚੋਂ ਗੁਜ਼ਰਨਾ ਹੋਏਗਾ। ਹੋਰ ਤਾਂ ਹੋਰ 70,000 ਦੇ ਕਰੀਬ ਜਿਹੜੇ ਓਵਰ ਸਟੇਅਰਸ ਨੇ ਉਹਨਾਂ ਨੂੰ ਦੇਸ਼ ਦੇ ਵਿੱਚੋਂ ਕੱਢਣਾ ਹੋਏਗਾ। ਇਸ ਦਰਮਿਆਨ ਟੈਕਸ ਨੂੰ ਲੈ ਕੇ ਵੀ ਐਂਗਸ ਟੇਲਰ ਨੇ ਆਪਣਾ ਜਿਹੜਾ ਬਿਆਨ ਦਿੱਤਾ। ਵੈਸੇ ਇਮੀਗ੍ਰੇਸ਼ਨ ਦੇ ਨਾਲ ਜੁੜੀ ਅਗਲੀ ਖਬਰ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੀ ਕਰਦੇ, ਪਰ ਪਹਿਲਾਂ ਐਂਗਸ ਟੇਲਰ ਦੇ ਭਾਸ਼ਣ ਦੇ ਉੱਤੇ ਹੀ ਚਰਚਾ ਕਰ ਲਈਏ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜੇਕਰ ਲਿਬਰਲ ਨੈਸ਼ਨਲ ਗੱਠਜੋੜ ਸਰਕਾਰ ਆਉਂਦੀ ਹੈ ਤਾਂ ਇੱਕ 2 ਸਟੇਜ ਦਾ ਪਲਾਨ ਲਾਗੂ ਕੀਤਾ ਜਾਏਗਾ ਟੈਕਸੇਸ਼ਨ ਸਿਸਟਮ ਦੇ ਉੱਤੇ। ਇੱਕ ਤਾਂ ਇਹ ਹੈ ਕਿ ਇਨਕਮ ਟੈਕਸ ਨੂੰ ਜਿਹੜਾ ਹੈ ਉਹ ਇਨਫਲੇਸ਼ਨ ਦੇ ਨਾਲ ਇੰਡੈਕਸ ਕਰ ਦਿੱਤਾ ਜਾਏਗਾ, ਯਾਨੀ ਕਿ ਮਹਿੰਗਾਈ ਦੇ ਅਨੁਪਾਤ ਦੇ ਵਿੱਚ ਲਿਆਂਦਾ ਜਾਏਗਾ। ਇਹਦਾ ਮਤਲਬ ਇਹ ਹੈ ਕਿ ਜਿਵੇਂ ਮਹਿੰਗਾਈ ਵੱਧਦੀ ਹੈ ਉਵੇਂ ਹੀ ਟੈਕਸ ਕਟੌਤੀਆਂ ਦੇ ਵਿੱਚ ਬਚਤ ਵੀ ਲੋਕਾਂ ਨੂੰ ਹੋਵੇਗੀ। $250 ਤੋਂ ਲੈ ਕੇ ਪਹਿਲੇ ਸਾਲ ਅਤੇ 4 ਸਾਲਾਂ ਦੇ ਵਿੱਚ $1,000 ਤੱਕ ਦੀ ਬਚਤ ਕਰਨ ਦਾ ਜਾਂ ਟੈਕਸ ਦੇ ਵਿੱਚੋਂ ਛੋਟ ਦੇਣ ਦਾ ਇੱਕ ਕੋਲੇਸ਼ਨ ਦਾ ਜਾਂ ਗੱਠਜੋੜ ਦਾ ਇੱਕ ਪਲਾਨ ਹੈ। ਪਹਿਲੀਆਂ 2 ਬਰੈਕਟ ਜਿਹੜੀਆਂ ਨੇ ਜਿਵੇਂ $18,201 ਦੀ ਸਾਲਾਨਾ ਤਨਖਾਹ ਤੋਂ ਲੈ ਕੇ $135,000 ਦੀ ਤੱਕ ਦੀ ਸਾਲਾਨਾ ਤਨਖਾਹ ਤੱਕ ਇਹ ਲੋਕਾਂ ਨੂੰ ਕਵਰ ਕਰੇਗੀ। ਫਿਰ 2028-29 ਦੇ ਵਿੱਤੀ ਵਰ੍ਹੇ ਦੇ ਵਿੱਚ ਉੱਪਰਲੀਆਂ 2 ਬਰੈਕਟ ਦੇ ਲੋਕਾਂ ਨੂੰ ਵੀ ਇਸ ਦੇ ਵਿੱਚ ਸ਼ਾਮਲ ਕੀਤਾ ਜਾਏਗਾ। ਹੁਣ ਇਹ ਵੀ ਕਿਹਾ ਕਿ ਟੈਕਸ ਬਰੈਕਟਸ ਨੂੰ ਵਧਾਉਣ ਦੇ ਨਾਲ ਲੋਕਾਂ ਦੇ ਉੱਤੇ ਬੋਝ ਵਧੇਗਾ, ਇਸ ਕਰਕੇ ਨਵੀਆਂ ਟੈਕਸ ਬਰੈਕਟਸ ਨੂੰ ਲਾਗੂ ਕਰਨ ਦੀ ਕੋਲੇਸ਼ਨ ਦੀ ਕੋਈ ਵੀ ਫਿਲਹਾਲ ਵਿਚਾਰਧਾਰਾ ਨਹੀਂ ਹੈ, ਐਸਾ ਕੋਈ ਵਿਚਾਰ ਨਹੀਂ ਹੈ। ਨੌਨ ਸਿਟੀਜ਼ਨਸ ਤੱਕ ਕਿਸੇ ਵੀ ਕਿਸਮ ਦਾ ਨੈਸ਼ਨਲ, ਚਾਹੇ ਡਿਸੇਬਿਲਟੀ ਇੰਸ਼ੋਰੈਂਸ ਸਕੀਮ ਹੋਵੇ NDIS, ਜਾਂ ਜੋਬ ਸਿਕਰ ਹੋਵੇ, ਜਾਂ ਯੂਥ ਅਲਾਉਂਸ ਹੋਵੇ, ਜਾਂ ਫੈਮਲੀ ਟੈਕਸ ਬੈਨੀਫਿਟ ਹੋਣ FTB, ਇਹ ਲਾਗੂ ਨਹੀਂ ਹੋਣਗੇ। ਆਸਟ੍ਰੇਲੀਅਨ ਸਿਟੀਜ਼ਨਸ 'ਤੇ ਹੀ ਉਹਨਾਂ ਨੂੰ ਇਸ ਕਿਸਮ ਦੇ ਹੱਕ ਮਿਲ ਸਕਣਗੇ। ਇਸ ਤੋਂ ਇਲਾਵਾ ਐਂਗਸ ਟੇਲਰ ਨੇ ਇਹ ਵੀ ਕਿਹਾ ਕਿ ਉਹ $5 ਬਿਲੀਅਨ ਦਾ ਹਾਊਸਿੰਗ ਇਨਫਰਾਸਟ੍ਰਕਚਰ ਫੰਡ ਲੈ ਕੇ ਆਉਣਗੇ। ਇਹ ਲਗਭਗ ਲੇਬਰ ਪਾਰਟੀ ਦੇ ਮੌਜੂਦਾ $2 ਬਿਲੀਅਨ ਦੇ ਹਾਊਸਿੰਗ ਪਲਾਨ ਦੇ ਨਾਲ ਰਲਦਾ ਮਿਲਦਾ। ਪਰ ਉਹਨਾਂ ਕਿਹਾ, ਐਂਗਸ ਟੇਲਰ ਨੇ, ਕਿ ਮੇਰਾ ਟੀਚਾ ਵਧੇਰੇ ਘਰ ਆਸਟ੍ਰੇਲੀਅਨ ਲੋਕਾਂ ਨੂੰ ਬਣਾ ਕੇ ਦੇਣਾ, ਔਰ ਖਾਸ ਤੌਰ ਦੇ ਉੱਤੇ ਨੌਜਵਾਨ ਆਸਟ੍ਰੇਲੀਅਨ ਨੂੰ। ਵੈਸੇ ਘਰਾਂ ਦੇ ਨਾਲ ਜੁੜੀ ਵੀ ਇੱਕ ਖਬਰ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਉਹਨਾਂ ਕਿਹਾ ਕਿ ਇਸ ਫੰਡ ਦਾ ਇਸਤੇਮਾਲ ਸਿੱਧੇ ਸਿੱਧੇ ਇਨਫਰਾਸਟ੍ਰਕਚਰ ਡਿਵੈਲਪ ਕਰਨ, ਜਿਵੇਂ ਘਰਾਂ ਦੀਆਂ ਰਿਹਾਇਸ਼ੀ ਇਮਾਰਤਾਂ ਦੇ ਉੱਤੇ ਵਾਟਰ ਅਤੇ ਸੀਵਰ ਸਿਸਟਮ ਨੂੰ ਡਿਵੈਲਪ ਕਰਨ ਅਤੇ ਸੜਕਾਂ ਦੀ ਨਿਰਮਾਣ ਦੇ ਉੱਤੇ, ਇਹਨਾਂ ਦੇ ਉੱਤੇ ਖਰਚ ਕੀਤੇ ਜਾਣਗੇ। ਨਾਲ ਹੀ ਉਹਨਾਂ ਨੇ ਨਿਊਕਲੀਅਰ ਪਾਵਰ ਦੀ ਵੀ ਗੱਲ ਕਰ ਛੱਡੀ। ਇਹ ਬੜਾ ਸੰਜੀਦਾ ਮਸਲਾ ਹੈ। ਪਿਛਲੀ ਵਾਰ ਜਦੋਂ ਫੈਡਰਲ ਚੋਣਾਂ ਹੋਈਆਂ ਸੀ ਤਾਂ ਪੀਟਰ ਡਟਨ ਨੇ ਕਹਿ ਦਿੱਤਾ ਸੀ ਕਿ 5 ਨਿਊਕਲੀਅਰ ਪਲਾਂਟ ਉਹ ਲਗਾ ਦੇਣਗੇ। ਖੈਰ, ਪੀਟਰ ਡਟਨ ਤਾਂ ਨਹੀਂ ਜਿੱਤ ਸਕੇ, ਲਿਬਰਲ ਨੈਸ਼ਨਲ ਗੱਠਜੋੜ ਵੀ ਨਹੀਂ ਜਿੱਤ ਸਕੇ, ਪਰ ਨਿਊਕਲੀਅਰ ਵਾਲੀ ਗੱਲ ਇੱਕ ਵਾਰ ਫਿਰ ਤੋਂ ਇਹ ਜਿੰਨ ਬਾਹਰ ਨਿਕਲਿਆ। ਕਿਹਾ ਜਾ ਰਿਹਾ ਹੈ ਕਿ ਐਂਗਸ ਟੇਲਰ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਕੋਲੇ ਦੇ ਨਾਲ, ਗੈਸ ਦੇ ਨਾਲ, ਹਾਈਡਰੋ ਦੇ ਨਾਲ, ਰਿਨਿਊਏਬਲ ਐਨਰਜੀ ਦੇ ਨਾਲ, ਇਹਨਾਂ ਸਾਰਿਆਂ ਦੇ ਉੱਤੇ ਨਿਰਭਰਤਾ ਨਹੀਂ ਰੱਖ ਸਕਦਾ ਆਸਟ੍ਰੇਲੀਆ ਆਉਣ ਵਾਲੇ ਸਾਲਾਂ 'ਚ। ਨਿਊਕਲੀਅਰ ਪਾਵਰ ਦਾ ਵੀ ਇਸਤੇਮਾਲ ਕਰਨਾ ਹੋਏਗਾ। ਵੈਸੇ ਇੱਕ ਸਿਰਫ ਫੈਕਟ ਤੁਹਾਨੂੰ ਦੱਸਦੇ ਹੋਏ ਚੱਲਦੇ ਹਾਂ ਇਹ ਖਬਰਾਂ ਤੋਂ ਹਟ ਕੇ, ਕਿ ਜਿਹੜਾ ਨਿਊਕਲੀਅਰ ਐਨਰਜੀ ਦੀ ਗੱਲ ਹੈ, ਅਮਰੀਕਾ ਅਤੇ ਕੁਝ ਹੋਰ ਦੁਨੀਆ ਦੇ ਦੇਸ਼ ਜਿਹੜੇ ਨੇ ਉਹ ਨਿਊਕਲੀਅਰ ਐਨਰਜੀ ਦੇ ਨਾਲ ਬਿਜਲੀ ਉਤਪਾਦਨ ਕਰਦੇ ਨੇ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਆਸਟ੍ਰੇਲੀਆ, ਜੋ ਕਿ ਯੂਰੇਨੀਅਮ ਦਾ ਦੁਨੀਆ ਦਾ 40% ਹਿੱਸਾ ਆਪਣੇ ਕੋਲ ਰੱਖੀ ਬੈਠਾ, ਹਾਲੇ ਤੱਕ ਨਿਊਕਲੀਅਰ ਐਨਰਜੀ ਦਾ ਇਸਤੇਮਾਲ ਨਹੀਂ ਕਰਨ ਲੱਗਿਆ। ਐਂਗਸ ਟੇਲਰ ਨੇ ਕਿਹਾ ਕਿ ਵਿਰੋਧੀ ਧਿਰ ਹਾਲੇ ਫਿਲਹਾਲ ਵਿਰੋਧੀ ਧਿਰ ਹੈ, ਪਰ ਜੇਕਰ ਜਿੱਤ ਗਈ, ਸੱਤਾ 'ਚ ਆ ਗਈ, ਤਾਂ ਅਸੀਂ $800 ਮਿਲੀਅਨ ਨਵੀਂ ਫਿਊਲ ਸਟੋਰੇਜ ਦੇ ਉੱਤੇ ਖਰਚ ਕਰਾਂਗੇ। ਤੇ ਇੱਕ ਹੋਰ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਆਪਣੇ ਇਸ ਭਾਸ਼ਣ ਦੇ ਵਿੱਚ, ਉਹ ਵੀ ਵਨ ਨੇਸ਼ਨ ਪਾਰਟੀ ਦੇ ਨਾਲ ਰਲਦਾ ਮਿਲਦਾ ਸੀ, ਉਹ ਸੀ ਡਿਫੈਂਸ ਬਜਟ ਨੂੰ ਵਧਾਉਣਾ। ਹਾਲਾਂਕਿ ਲੇਬਰ ਪਾਰਟੀ ਇਹ ਬਾਰ ਬਾਰ ਕਹਿ ਰਹੀ ਹੈ ਕਿ ਆਸਟ੍ਰੇਲੀਆ ਨੂੰ ਡਿਫੈਂਸ ਦੇ ਉੱਤੇ ਵਧੇਰੇ ਜਾਂ ਫਾਲਤੂ ਖਰਚ ਕਰਨ ਦੀ ਲੋੜ ਨਹੀਂ ਹੈ। ਇਸ ਕਰਕੇ ਲੇਬਰ ਪਾਰਟੀ ਨੇ ਮੌਜੂਦਾ ਜਿਹੜਾ ਡਿਫੈਂਸ ਬਜਟ ਹੈ ਕੁੱਲ ਜੀ ਡੀ ਪੀ ਦੇ ਅਨੁਪਾਤ ਦੇ ਵਿੱਚ 2.8% ਹੀ ਰੱਖਿਆ, 2.8%। ਅਤੇ ਲਿਬਰਲ ਨੈਸ਼ਨਲ ਗੱਠਜੋੜ ਚਾਹੁੰਦੀ ਹੈ ਕਿ ਇਹਨੂੰ ਵਧਾ ਕੇ 2033 ਤੱਕ 3% ਕਰ ਦਿੱਤਾ ਜਾਵੇ। ਅਮਰੀਕਾ ਵੀ ਇਹੀ ਮੰਗ ਕਰ ਰਿਹਾ, ਪੌਲਿਨ ਹੈਨਸਨ ਵੀ ਅਮਰੀਕੀ ਰਾਸ਼ਟਰਪਤੀ ਦੇ ਵਰਗੀ ਹੀ ਗੱਲ ਕਰਦੇ ਨੇ। ਸੋ ਅੱਜ ਦੇ ਮਾਫ਼ ਕਰਨਾ ਕੱਲ੍ਹ ਦੇ ਇਸ ਭਾਸ਼ਣ ਦੇ ਵਿੱਚ ਐਂਗਸ ਟੇਲਰ ਨੇ ਵੀ ਲਗਭਗ ਉਹੀ ਗੱਲਾਂ ਕਹੀਆਂ ਜਿਹੜੀਆਂ ਜਾਂ ਤਾਂ ਪੌਲਿਨ ਹੈਨਸਨ ਨੂੰ ਸੱਟ ਮਾਰ ਰਹੀਆਂ ਸੀ ਜਾਂ ਫਿਰ ਲੇਬਰ ਪਾਰਟੀ ਨੂੰ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਖਬਰ ਦਾ ਇੱਕ ਹਿੱਸਾ ਤੁਹਾਡੇ ਨਾਲ ਹੁਣ ਸਾਂਝਾ ਕਰਦੇ ਹਾਂ। ਐਂਗਸ ਟੇਲਰ ਨੇ ਇਹ ਤਾਂ ਕਹਿ ਦਿੱਤਾ ਕਿ ਗੱਠਜੋੜ ਵੱਡੇ ਪੱਧਰ ਦੇ ਉੱਤੇ ਪ੍ਰਵਾਸੀਆਂ ਨੂੰ ਦੇਸ਼ ਚੋਂ ਕੱਢੇਗੀ, ਪਰ ਅਜ਼ਾਈਲਮ ਸੀਕਰ ਰਿਸੋਰਸ ਸੈਂਟਰ ASRC ਦਾ ਇਹ ਕਹਿਣਾ ਹੈ ਕਿ ਐਂਗਸ ਟੇਲਰ ਦਾ ਭਾਸ਼ਣ ਬਜਟ ਦੇ ਉੱਤੇ ਜਵਾਬੀ ਭਾਸ਼ਣ ਘੱਟ, ਪਰ ਜਿਹੜੇ ਅਜ਼ਾਈਲਮ ਸੀਕਰ ਨੇ ਉਹਨਾਂ ਨੂੰ ਇੱਕ ਧਮਕੀ, ਇੱਕ ਡਰਾਵੇ ਵਾਲਾ ਭਾਸ਼ਣ ਵਧੇਰੇ ਲੱਗ ਰਿਹਾ ਸੀ। ਦੱਸ ਦਈਏ ਕਿ ASRC ਦੀ ਤਰਫ ਤੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਬੇਸ਼ੱਕ ਇਸ ਮਾਮਲੇ ਦੇ ਵਿੱਚ ਬਾਰ ਬਾਰ ਗੱਲ ਕੀਤੀ ਜਾਂਦੀ ਹੈ ਕਿ ਓਵਰ ਸਟੇਅਰ ਜਿਹੜੇ ਨੇ ਉਹਨਾਂ ਨੂੰ ਦੇਸ਼ ਚੋਂ ਕੱਢ ਦਿੱਤਾ ਜਾਣਾ ਚਾਹੀਦਾ, ਪਰ ਇਸ ਬਾਰੇ ਐਂਗਸ ਟੇਲਰ ਨੇ ਬਿਲਕੁਲ ਵੀ ਗੱਲ ਨਹੀਂ ਕੀਤੀ ਕਿ ਜਿਹੜੇ ਓਵਰ ਸਟੇਅਰਸ ਨੇ ਉਹਨਾਂ ਦੇ ਕੇਸਿਸ ਦੇ ਉੱਤੇ ਕਿੰਨੇ ਲੰਮੇ ਸਮੇਂ ਤੋਂ ਜਿਹੜੇ ਬਕਾਇਆ ਪਏ ਨੇ। ਇਮੀਗ੍ਰੇਸ਼ਨ ਮਹਿਕਮੇ ਦੇ ਵਿੱਚ ਜਿਹੜੀ ਇੱਕ ਕਿਸਮ ਦੀ ਲਿਸਟ ਲਟਕਦੀ ਜਾ ਰਹੀ ਹੈ ਉਸ ਦੇ ਉੱਤੇ ਤਾਂ ਐਂਗਸ ਟੇਲਰ ਨੇ ਬਿਲਕੁਲ ਕੋਈ ਗੱਲ ਨਹੀਂ ਕੀਤੀ। ਖੈਰ, ਘਰਾਂ ਦੇ ਨਾਲ ਜੁੜੀ ਹੋਈ ਖਬਰ ਵੀ ਸਾਂਝੀ ਕਰਦੇ ਹੋਏ ਚੱਲਦੇ ਹਾਂ। ਪਹਿਲੀ ਗੱਲ ਤਾਂ ਜਿਹੜੀ ਵਿਕਟੋਰੀਆ ਤੋਂ ਅਗਲੀ ਖਬਰ ਹੈ ਘਰਾਂ ਦੇ ਨਾਲ ਜੁੜੀ ਹੋਈ, ਜਿੱਥੇ ਸਰਕਾਰ ਕਿੰਨੀ ਬੇਬਸ ਕਈ ਵਾਰ ਮਹਿਸੂਸ ਕਰਦੀ ਹੈ ਦੇਸ਼ ਦੇ ਵਿੱਚ, ਆਸਟ੍ਰੇਲੀਆ ਦੇ ਅੰਦਰ ਅਰਬਪਤੀਆਂ ਕਰੋੜਪਤੀਆਂ ਦੇ ਅੱਗੇ। ਪਲੈਨਿੰਗ ਮਿਨਿਸਟਰ ਸੋਨੀਆ ਕਿਲਗਿਨੀ ਦੇ ਉੱਤੇ ਹੁਣ ਸਵਾਲ ਖੜ੍ਹੇ ਹੋਏ ਨੇ ਕਿ ਵਿਕਟੋਰੀਆ ਸੂਬੇ ਦੇ ਵਿੱਚ ਜਿਹੜਾ ਇੱਕ ਸਬਰਬ ਹੈ ਕਿਊ, ਇੱਥੇ ਇਜਾਜ਼ਤ ਤਾਂ ਦਿੱਤੀ ਹੋਈ ਹੈ ਵੱਧ ਤੋਂ ਵੱਧ 16 ਮੰਜ਼ਲੀ ਜਿਹੜੀ ਹੈ ਇਮਾਰਤ ਖੜ੍ਹੀ ਕਰਨ ਦੀ, ਪਰ ਇੱਕ ਅਰਬਪਤੀ ਕਾਰੋਬਾਰੀ ਜੇਮਸ ਪੈਕਰ ਇੱਥੇ ਇਮਾਰਤ ਉਸਾਰ ਰਹੇ ਨੇ ਔਰ ਉਹ 18 ਮੰਜ਼ਿਲਾ ਹੈ, ਯਾਨੀ ਸਰਕਾਰ ਦੀ ਤੈਅ ਕੀਤੀ ਲਿਮਿਟ ਤੋਂ ਉੱਪਰ ਹੈ। ਅਜਿਹੇ ਦੇ ਵਿੱਚ ਸਥਾਨਕ ਇਲਾਕੇ ਦੇ ਲੋਕ ਬਹੁਤ ਜ਼ਿਆਦਾ ਇਸ ਦੇ ਉੱਤੇ ਚਿੰਤਾ ਪ੍ਰਗਟ ਕਰ ਰਹੇ ਨੇ। ਪਹਿਲੀ ਗੱਲ ਤਾਂ 16 ਮੰਜ਼ਿਲਾ ਇਮਾਰਤ ਵੀ ਬਹੁਤ ਲੰਮੀ ਸੀ, ਉੱਚੀ ਸੀ, ਹੁਣ 18 ਮੰਜ਼ਿਲਾ ਦੇ ਨਾਲ ਇਸ ਇਮਾਰਤ ਦੇ ਆਲੇ ਦੁਆਲੇ ਜਿਹੜੇ ਵੀ ਲੋਕ ਰਹਿ ਰਹੇ ਨੇ, ਸਿੰਗਲ ਸਟੋਰੀ ਘਰਾਂ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀਆਂ ਧੁੱਪ ਰੁਕ ਜਾਏਗੀ, ਉਹਨਾਂ ਦੇ ਵਿਜ਼ਨ ਰੁਕ ਜਾਣਗੇ। ਸਥਾਨਕ ਲੋਕਾਂ ਦੀ ਤਰਫ ਤੋਂ ਇਸ ਦੇ ਉੱਤੇ ਇਤਰਾਜ਼ ਜਤਾਏ ਜਾ ਰਹੇ ਨੇ। ਹਾਲਾਂਕਿ ਇੱਥੇ ਮੰਨਿਆ ਜਾ ਰਿਹਾ ਕਿ ਕਿਊ ਦੇ ਵਿੱਚ ਇਸ ਬਹੁਮੰਜ਼ਿਲਾ ਇਮਾਰਤ ਦੇ ਆਉਣ ਦੇ ਚੱਲਦਿਆਂ ਇਸ ਸਬਬ ਦੇ ਵਿੱਚ ਪਹਿਲਾਂ ਹੀ ਜਿਹੜਾ ਇੱਕ ਟ੍ਰੈਫਿਕ ਦਾ ਬੋਝ ਵਧਿਆ ਹੋਇਆ ਉਹ ਹੋਰ ਜ਼ਿਆਦਾ ਵੱਧ ਜਾਏਗਾ। ਖੈਰ, ਇਸ ਤੋਂ ਇਲਾਵਾ ਜਿਹੜੀ ਪ੍ਰੀਮੀਅਰ ਨੇ ਜੈਸਿੰਟਾ ਐਲਨ, ਉਹਨਾਂ ਨੇ ਵੀ ਇੱਕ ਗੱਲ ਕਹੀ। ਉਹਨਾਂ ਕਿਹਾ ਕਿ ਫੈਡਰਲ ਬਜਟ ਦੇ ਵਿੱਚ ਵਿਕਟੋਰੀਆ ਸੂਬੇ ਦੇ ਅੰਦਰ ਵਧੇਰੇ ਘਰਾਂ ਦੇ ਨਿਰਮਾਣ ਦੇ ਬਾਰੇ ਐਲਬਨੀਜ਼ ਗਵਰਨਮੈਂਟ ਨੇ ਕੁਝ ਖਾਸ ਮਦਦ ਨਹੀਂ ਕੀਤੀ, ਬਲਕਿ ਉਹਨਾਂ ਇਹ ਵੀ ਕਹਿ ਦਿੱਤਾ ਕਿ ਇਸ ਜਿਮ ਚਾਮਸ ਦੀ ਤਰਫ ਤੋਂ ਪੇਸ਼ ਕੀਤੇ ਬਜਟ ਦੇ ਵਿੱਚ ਨੈਗੇਟਿਵ ਗੇਰਿੰਗ ਅਤੇ ਕੈਪੀਟਲ ਗੇਨ ਟੈਕਸ ਦੀ ਤਾਂ ਗੱਲ ਕੀਤੀ ਗਈ ਹੈ, ਪਰ ਲੋਕਾਂ ਤੱਕ ਘਰਾਂ ਦਾ ਜਿਹੜਾ ਨਿਰਮਾਣ ਹੋਣ ਤੋਂ ਬਾਅਦ ਉਹਨਾਂ ਤੱਕ ਇਸ ਦੀ ਪਹੁੰਚ ਕਿਵੇਂ ਬਣਾਈ ਜਾਵੇ, ਇਸ ਦੇ ਬਾਰੇ ਕੁਝ ਖਾਸ ਇੰਤਜ਼ਾਮਾਂ ਇਸ ਬਜਟ 'ਚ ਨਹੀਂ ਕੀਤੇ ਗਏ। ਸਰਕਾਰ ਦਾ ਪੂਰਾ ਬਾਹ ਲੱਗ ਗਿਆ। ਹਾਲਾਂਕਿ ਫੈਡਰਲ ਸਰਕਾਰ ਨੇ $2 billion ਤੋਂ ਉੱਪਰ $1.5 billion ਰੱਖ ਦਿੱਤਾ ਆਪਣੇ ਹਾਊਸਿੰਗ ਪ੍ਰੋਜੈਕਟ ਦੇ ਖਾਤਰ, ਵਿਕਟੋਰੀਆ ਨੂੰ ਇੰਨਾ ਕੁਝ ਦਿੱਤਾ, ਪਰ ਵਿਕਟੋਰੀਆ ਨਾਰਾਜ਼ ਹੈ। ਔਰ ਇਸ ਦਰਮਿਆਨ ਪ੍ਰੀਮੀਅਰ ਜਿਹੜੇ ਨੇ ਉਹ ਇਸ ਗੱਲ ਦੇ ਉੱਤੇ ਹਾਲੇ ਜਵਾਬ ਨਹੀਂ ਦੇ ਪਾ ਰਹੇ ਨੇ ਕਿ ਕਿਊ ਦੇ ਵਿੱਚ ਜਿਹੜੀ ਇਹ ਬਹੁਮੰਜ਼ਿਲਾ ਇਮਾਰਤ ਹੈ ਇਸ ਦਾ ਹੱਲ ਉਹਨਾਂ ਦੇ ਕੋਲ ਕਿਉਂ ਨਹੀਂ ਸੀ। ਕਈ ਵਾਰ ਇੱਥੇ ਇੰਜ ਨਜ਼ਰ ਆਉਂਦਾ ਐਸੀਆਂ ਖਬਰਾਂ ਤੋਂ ਬਾਅਦ ਕਿ ਸਰਕਾਰਾਂ ਵੀ ਕਿੰਨੀਆਂ ਬੇਬਸ ਨੇ, ਕਿੰਨੀਆਂ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਹੱਥ ਵੱਸ ਕੁਝ ਨਹੀਂ ਹੈ। ਬਹੁਤੀ ਵਾਰ ਫੈਡਰਲ ਸਰਕਾਰ ਜਿਹੜੀ ਉਹ ਆਪਣੇ ਮਨਮਰਜ਼ੀ ਤਰੀਕੇ ਦੇ ਫੈਸਲੇ ਲੈਂਦੀ ਹੈ। ਹੁਣ ਨਿਊ ਸਾਊਥ ਵੇਲਜ਼ ਦੀ ਉਦਾਹਰਣ ਲੈ ਲਓ। ਨਿਊ ਸਾਊਥ ਵੇਲਜ਼ ਦੀ ਪੁਲਿਸ ਮਿਨਿਸਟਰ ਨੇ ਯੈਸਮਿਨ ਕੇਤਲੀ, ਇਹਨਾਂ ਨੇ ਸੂਬੇ ਦੇ ਸਿਹਤ ਮੰਤਰੀ ਰਿਆਨ ਪਾਰਕ ਦੇ ਨਾਲ ਰਲ ਕੇ ਕੈਨਬਰਾ ਦੇ ਵਿੱਚ ਜਿਹੜਾ ਬਜਟ ਪੇਸ਼ ਹੋਇਆ, ਫੈਡਰਲ ਬਜਟ, ਉਸ ਦੇ ਉੱਤੇ ਨਿਸ਼ਾਨਾ ਸਾਧਿਆ। ਸਰਕਾਰ ਤਾਂ ਬੇਸ਼ੱਕ ਇਸੇ ਪਾਰਟੀ ਦੀ ਹੈ, ਫੈਡਰਲ ਸਰਕਾਰ ਵੀ ਲੇਬਰ ਦੀ ਹੋ ਹੈ, ਪਰ ਕਿਹਾ ਗਿਆ ਕਿ ਫੈਡਰਲ ਬਜਟ ਦੇ ਵਿੱਚ ਜਿਹੜੀ ਗੈਰ ਕਾਨੂੰਨੀ ਸਿਗਰਟਾਂ ਵਿਕ ਰਹੀਆਂ ਨੇ ਉਹਨਾਂ ਨੂੰ ਲੈ ਕੇ ਕੁਝ ਖਾਸ ਨਹੀਂ ਕੀਤਾ ਗਿਆ। ਹੁਣ ਫੈਡਰਲ ਸਰਕਾਰ ਨੇ ਉਸਦੇ ਲਈ $14 million ਖਰਚ ਕਰਨ ਦੇ ਵਾਸਤੇ ਗੱਲ ਕੀਤੀ ਗਈ ਹੈ ਕਿ ਸਾਰੀਆਂ ਸਟੇਟਾਂ ਨੂੰ ਇਹ ਪੈਸੇ ਦਿੱਤੇ ਜਾਣਗੇ $14 million ਤਾਂ ਕਿ ਉਹ ਆਪਣੀਆਂ ਐਨਫੋਰਸਮੈਂਟ ਏਜੰਸੀਆਂ ਦੇ ਵਿੱਚ ਹੋਰ ਭਰਤੀ ਕਰ ਸਕਣ ਅਤੇ ਜਿਹੜੇ ਅਫਸਰ ਨੇ ਉਹ ਗੈਰ ਕਾਨੂੰਨੀ ਸਿਗਰਟਾਂ ਦੇ ਕਾਰੋਬਾਰ ਦੇ ਉੱਤੇ ਇਸ ਕਾਲੇ ਬਾਜ਼ਾਰ ਦੇ ਉੱਤੇ ਕੰਟਰੋਲ ਕਰ ਸਕਣ। NSW ਦਾ ਇਹ ਤਰਕ ਹੈ ਕਿ $14 million ਰਕਮ ਤਾਂ ਸਾਰੇ ਸੂਬਿਆਂ ਦੇ ਵਿੱਚ ਵੰਡ ਰਹੀ ਹੈ ਫੈਡਰਲ ਸਰਕਾਰ, ਪਰ ਇਕੱਲਾ NSW ਸੂਬਾ ਆਪਣੇ ਪੱਲਿਓਂ $46 million ਖਰਚ ਕੇ ਇਸੇ ਹੀ ਪੀਰੀਅਡ ਦੇ ਵਿੱਚ ਇਸ ਗੈਰ ਕਾਨੂੰਨੀ ਸਿਗਰਟ ਦੇ ਧੰਦੇ ਨੂੰ ਖਤਮ ਕਰਨ ਦੇ ਲਈ ਲੱਗਿਆ ਹੋਇਆ। ਅਜੇ ਇਹਦੇ ਵਿੱਚ NSW ਸਰਕਾਰ ਇਹ ਸਵਾਲ ਖੜ੍ਹੇ ਕਰ ਰਹੀ ਹੈ ਕਿ ਕੀ ਵਾਕਈ ਫੈਡਰਲ ਸਰਕਾਰ ਇਸ ਮਾਮਲੇ ਨੂੰ ਲੈ ਕੇ ਸੀਰੀਅਸ ਹੈ। ਜੇ ਸੀਰੀਅਸ ਹੈ ਤਾਂ $14 million ਦੀ ਮਾਮੂਲੀ ਟੋਫੀ ਜਿਹੜੀ ਇੱਕ ਲੋਲੀਪੋਪ ਉਹ ਵੀ ਦੇਣ ਦੀ ਆਖਿਰਕਾਰ ਕੀ ਲੋੜ ਪੈ ਗਈ ਸੀ। ਦੱਸ ਦਈਏ ਕਿ NSW ਸੂਬੇ ਦੇ ਵਿੱਚ ਲਗਾਤਾਰ ਗੈਰ ਕਾਨੂੰਨੀ ਵੇਪਸ ਅਤੇ ਸਿਗਰਟਾਂ ਫੜਨ ਦਾ ਜਿਹੜਾ ਇੱਕ ਪੁਲਿਸ ਦੀ ਤਰਫ ਤੋਂ ਇੱਕ ਓਪਰੇਸ਼ਨ ਛੇੜ ਰੱਖਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਗੈਰ ਕਾਨੂੰਨੀ ਸਿਗਰਟਾਂ ਇਸ ਵਕਤ NSW ਹੀ ਨਹੀਂ ਬਲਕਿ ਆਸਟ੍ਰੇਲੀਆ ਦੇ ਪੂਰੇ ਬਾਜ਼ਾਰ ਨੂੰ ਚਕਨਾਚੂਰ ਕਰ ਰਹੀਆਂ ਨੇ। ਉੱਥੇ IPL ਦੇ ਨਾਲ ਜੁੜੀਆਂ ਖਬਰਾਂ ਅਤੇ ਕੁਝ ਹੋਰ ਅਪਡੇਟਸ ਵੀ ਨੇ, ਇਹਨਾਂ ਦੇ ਖਾਤਰ ਵਾਪਸ ਚੱਲਦੇ ਹਾਂ ਹੁਣ ਮੈਲਬਨ ਸਟੂਡੀਓ ਰਣਜੋਤ ਜੀ ਦੇ ਵੱਲ। ਜੀ ਰਣਜੋਤ ਜੀ,
1: ਪ੍ਰੀਤ ਕੀ ਹੋਇਆ?
2: ਉਹ ਇਸ ਵਾਰ ਫੇਰ PT ਚ ਬੈਂਡ ਨਹੀਂ ਆਏ, ਹੁਣ ਫੇਰ ਕੋਈ ਵੀਜ਼ਾ ਨਹੀਂ ਪੈਣਾ, ਲੱਗਦਾ ਹੈ ਇੰਡੀਆ ਵਾਪਸ ਜਾਣਾ ਪੈਣਾ।
1: ਜੇ ਤੁਸੀਂ ਵੀ ਇਹਨਾਂ ਦੇ ਵਾਂਗ ਥੱਕ ਚੁੱਕੇ ਹੋ ਤਾਂ ਹੁਣੇ ਕੰਟੈਕਟ ਕਰੋ ਆਸਟ੍ਰੇਲੀਆ ਵਿੱਚ ਭਰੋਸੇ ਅਤੇ ਤਜਰਬੇ ਵਾਲੇ ਵੀਜ਼ਾ ਮਾਈਗ੍ਰੇਸ਼ਨ ਵਾਲਿਆਂ ਨੂੰ। ਇਹਨਾਂ ਕੋਲ ਹੈ ਇੰਪਲੋਇਰ ਸਪਾਂਸਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਸਟੂਡੈਂਟ ਵੀਜ਼ਾ, TR, ਪੇਰੈਂਟਸ ਵੀਜ਼ਾ ਅਤੇ ਬਾਕੀ ਸਾਰੀਆਂ ਇਮੀਗ੍ਰੇਸ਼ਨ ਤੋਂ ਰਿਲੇਟਿਡ ਸਰਵਿਸਿਜ਼। ਨੰਬਰ ਲਿਖੋ 045-151-1100। Desire migration. ਕੀ ਹੋਇਆ? ਇੰਨੀ ਟੈਨਸ਼ਨ ਕਿਉਂ ਲੈਂਦੀ ਹੋਈ ਹੈ?
3: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
3: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
4: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
5: ਸੂਰਜ ਦੇਵਤਾ
4: ਕੀ ਮਤਲਬ?
5: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
4: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
5: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-496 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ

ਸਕਦਾ, ਗੋਡਿਆਂ ਤੋਂ ਮੇਰੇ ਕੋਲ ਤੁਰਿਆ ਨਹੀਂ ਜਾਂਦਾ, ਪੌੜੀਆਂ ਚੜ੍ਹ ਕੇ ਮੈਂ ਉੱਤੇ ਕਿੱਦਾਂ ਜਾਊਂਗੀ? ਤੇ ਨੌਂ ਆਪਣੇ ਆਪ ਦੇ ਵਿੱਚ ਫੁੱਸ ਫਸਾਈ, ਪੌੜੀਆਂ ਨਹੀਂ ਚੜ੍ਹੀਆਂ ਜਾਂਦੀਆਂ, ਉਦਾਂ ਸਾਰੀ ਦਿਹਾੜੀ ਭਾਵੇਂ ਗੜੀਆਂ ਗਲੀਆਂ ਕੱਸ ਲਓ, ਨਾ ਸੁਣਦਾ ਮੈਨੂੰ ਸਭ, ਮੇਰੇ ਗੋਡੇ ਖਰਾਬ ਨੇ ਕੰਨ ਨਹੀਂ ਖਰਾਬ। ਬੇ ਨਿਮੈ ਤੂੰ ਨਹੀਂ ਕੁਛ ਬੋਲਦਾ। ਮੈਂ ਕੀ ਬੋਲਾਂ ਮਾਂ, ਕੁੜੀ ਪ੍ਰਾਹੁਣੀ ਆਉਣੀ ਆ, ਤੂੰ ਤੇ ਉੱਤੇ ਛੋਟੇ ਜਿਹੇ ਕਮਰੇ 'ਚ ਗੁਜ਼ਾਰਾ ਕਰ ਲੇਂਗੀ, ਐਵੇਂ ਸਹੁਰਿਆਂ 'ਚ ਬੇਇੱਜ਼ਤੀ ਹੋਜੂ। ਵੇਖ ਲਾ ਜੇ ਥੋੜ੍ਹੇ ਸਮੇਂ ਦੇ ਲਈ ਹੁੰਦਾ ਤਾਂ ਕਰ ਲੈਂਦੇ ਹਾਂ, ਬਾਕੀ ਰਹੀ ਗੱਲ ਚੜ੍ਹਨ ਉਤਰਨ ਦੀ, ਤੈਨੂੰ ਮੈਂ ਆਪ ਰੋਟੀ ਪਾਣੀ ਉੱਤੇ ਫੜਾ ਆਇਆ ਕਰੂੰਗਾ। ਤੂੰ ਇੰਨੀ ਵਾਰੀ ਕਿਉਂ ਥੱਲੇ ਉੱਤੇ ਆਉਣਾ? ਤਾਈ ਦਾ ਜਿੱਦਾਂ ਦਿਲ ਜਿਹਾ ਹੀ ਟੁੱਟ ਗਿਆ। ਥੋੜ੍ਹੇ ਚਿਰ ਬਾਅਦ ਆਵਾਜ਼ ਦੇ ਵਿੱਚ ਉਹ ਮੜਕ ਨਹੀਂ ਸੀ ਰਹੀ, ਸ਼ਾਇਦ ਉਹ ਆਪਣੇ ਗਏ ਘਰ ਵਾਲੇ ਨੂੰ ਵੀ ਯਾਦ ਕਰ ਰਹੀ ਹੋਵੇ। ਜੇ ਤੂੰ ਅੱਜ ਹੁੰਦਾ ਤੇ ਮੈਨੂੰ ਇੱਦਾਂ ਹੀ ਇੱਕ ਕਮਰੇ ਤੋਂ ਕੱਢ ਕੇ ਦੂਸਰੇ, ਦੂਸਰੇ ਤੋਂ ਤੀਸਰੇ 'ਚ ਵਾੜਦੇ ਭਲਾ ਏ? ਇੱਕ ਸਮਾਂ ਸੀ ਜਦੋਂ ਮੈਂ ਆਪ ਆਪਣੇ ਕਮਰੇ 'ਚੋਂ ਨਿਕਲ ਗਈ, ਨੌਂ ਪੁੱਤ ਨੇ ਵੱਡੇ ਕਮਰੇ ਦੇ ਵਿੱਚ ਰਹਿ ਲੈਣ, ਮੈਂ ਨਿੱਕੇ ਕਮਰੇ 'ਚ ਹੋ ਜਾਂਦੀ ਹਾਂ। ਅੱਜ ਨਿੱਕੇ ਕਮਰੇ 'ਚੋਂ ਕੱਢ ਕੇ ਮੈਨੂੰ ਸਟੋਰ ਰੂਮ 'ਚ ਵੜਨ ਨੂੰ ਫਿਰਦੇ ਨੇ, ਜਿਹਨੂੰ ਇਹ ਨਿੱਕਾ ਕਮਰਾ ਕਹਿੰਦੇ ਨੇ। ਉਹ ਤਾਂ ਕਦੀ ਮਾੜਾ ਮੋਟਾ ਸਮਾਨ ਰੱਖਣ ਦੇ ਲਈ ਬਣਾਇਆ ਸੀ। ਨੌਂ 'ਤੇ ਉਨਾ ਗੁੱਸਾ ਨਹੀਂ ਆਉਂਦਾ ਜਿੰਨਾ ਤਾਈ ਨੂੰ ਆਪਣੇ ਪੁੱਤ 'ਤੇ ਆਉਂਦਾ। ਜਦੋਂ ਦਾ ਵਿਆਹ ਗਿਆ ਪਤਾ ਨਹੀਂ ਕੀ ਮੂੰਹ ਦੇ ਵਿੱਚ ਘੁੰਗਣੀਆਂ ਪਾ ਲਈਆਂ, ਬੋਲਦਾ ਹੀ ਨਹੀਂ ਕੁਛ, ਬਸ ਜਿਹੜੀ ਗੱਲ ਕਰਨੀ ਹੁੰਦੀ ਆ ਉਹ ਨੌਂ ਹੀ ਕਰਦੀ ਆ। ਪਰ ਅੱਜ ਉਹਦੇ ਸਬਰ ਦਾ ਬੰਨ ਟੁੱਟ ਗਿਆ, ਅੱਜ ਉਹ ਹੋਰ ਨਹੀਂ ਸੀ ਬਰਦਾਸ਼ਤ ਕਰ ਸਕਦੀ। ਗਾਮੇ ਨੂੰ ਲੱਗਾ ਤਾਈ ਕੁਛ ਕਰ ਨਾ ਲਵੇ, ਆਪਣੇ ਆਪ ਨੂੰ ਥੋੜ੍ਹਾ ਬਰੂਹਾਂ ਵੱਲ ਨੂੰ ਵਧਿਆ ਅਤੇ ਤਾਈ ਗਰਜੀ, ਸ਼ਾਇਦ ਇੱਦਾਂ ਇੰਨੀ ਉੱਚੀ ਇੰਨੇ ਗੁੱਸੇ ਦੇ ਵਿੱਚ ਉਹਨੇ ਤਾਈ ਕਦੀ ਬੋਲਦੀ ਨਹੀਂ ਸੀ ਵੇਖੀ। ਖਬਰਦਾਰ ਜੇ ਮੇਰੇ ਸਮਾਨ ਨੂੰ ਹੱਥ ਲਾਇਆ, ਤੈਨੂੰ ਪਤਾ ਆ ਜਾਂ ਨਹੀਂ ਪਤਾ, ਅੱਜ ਤੈਨੂੰ ਦੱਸ ਦਿੰਦੀ ਹਾਂ ਇਹ ਘਰ ਮੇਰੇ ਨਾਂ 'ਤੇ ਆ। ਮੇਰੇ ਸਿਰ ਦਾ ਸਾਈਂ ਇੱਕ ਕੰਮ 'ਤੇ ਚੰਗਾ ਕਰ ਗਿਆ, ਉਹਨੇ ਇਹ ਘਰ ਆਪਣੇ ਨਲਾਇਕ ਪੁੱਤ ਦੇ ਨਾਂ ਨਹੀਂ ਕੀਤਾ। ਨਫ਼ਰਤ ਹੋ ਗਈ ਅੱਜ ਮੈਨੂੰ ਉਸ ਗੋਦ ਤੋਂ ਜਿਹੜੀ ਗੋਦ ਦੇ ਵਿੱਚ ਬਿਠਾ ਕੇ ਮੈਂ ਇਹਨੂੰ ਕੰਜਰ ਨੂੰ ਦੁੱਧ ਪਿਆਉਂਦੀ ਰਹੀ। ਇਹਨੂੰ ਦੁਖੀ ਮਾਂ ਨਹੀਂ ਦਿਖਦੀ, ਕੋਈ ਦਵਾਈ ਬੂਟੀ ਨਹੀਂ ਲਿਆ ਕੇ ਦੇ ਸਕਦਾ, ਅਤੇ ਉਲਟਾ ਉਹਨੂੰ ਸਟੋਰ ਰੂਮ 'ਚ ਰੱਖਣ ਪੈ ਰਿਹਾ। ਬਸ ਅੱਜ ਮੈਂ ਫੈਸਲਾ ਕਰ ਲਿਆ, ਇਹ ਘਰ ਮੇਰਾ, ਤੁਸੀਂ ਆਪਣੇ ਲਈ ਘਰ ਲੱਭ ਲਓ। ਬਹੁਟੀ ਨੇ ਨਿਮੇ ਵੱਲ ਵੇਖਿਆ, ਕੀ ਉਹ ਵਾਕਈ ਸੱਚ ਬੋਲ ਰਹੀ ਸੀ? ਸ਼ਾਇਦ ਨਿਮੇ ਨੂੰ ਤਾਂ ਮਾੜਾ ਮੋਟਾ ਇਲਮ ਸੀ ਇਸ ਗੱਲ ਦਾ, ਦੋਵਾਂ ਦੇ ਜਿੱਦਾਂ ਰੰਗ ਹੀ ਉੱਡ ਗਏ ਹੁਣ। ਹੁਣ ਨੌਂ ਦੰਦ ਤੋਂ ਦੰਦ ਨਾ ਚੁੱਕੇ ਅਤੇ ਤਾਈ ਚੁੱਪ ਨਾ ਕਰੇ, ਅਗਲੀਆਂ ਪਿਛਲੀਆਂ ਸਾਰੀਆਂ ਫੋਲ ਮਾਰੀਆਂ, ਜਿੱਥੇ ਜਿੱਥੇ ਜੋ ਜੋ ਵੀ ਵਧੀਕੀਆਂ ਕੀਤੀਆਂ ਉਹ ਸਾਰੀਆਂ ਤਾਈ ਨੇ ਬੋਲੀਆਂ। ਜਦੋਂ ਤਾਈ ਥੋੜ੍ਹਾ ਜਿਹਾ ਹਲਕਾ ਹੋ ਗਈ ਤਾਂ ਨੌਂ ਮੱਠੀ ਜੀ ਸੁਰ ਦੇ ਵਿੱਚ ਬੋਲੀ, ਤੁਹਾਨੂੰ ਰੋਟੀ ਵੀ ਤਾਂ ਆਪਾਂ ਦਿੰਦੇ ਹਾਂ, ਤੁਹਾਡਾ ਖਰਚਾ ਵੀ ਤਾਂ ਆਪਾਂ ਚੁੱਕਦੇ ਹਾਂ, ਫਿਰ ਕੀ ਹੋਇਆ ਘਰ ਤੁਹਾਡੇ ਨਾਂ 'ਤੇ ਆ? ਅਤੇ ਤਾਈ ਕਹਿਣ ਲੱਗੀ, ਅੱਜ ਤੋਂ ਬਾਅਦ ਉਹ ਵੀ ਕਰਨ ਦੀ ਲੋੜ ਨਹੀਂ, ਮੇਰੇ ਕੋਲ ਦੋ ਲੱਥਣਗੀਆਂ ਮੈਂ ਲਾ ਲੂੰ, ਬਾਹਰੋਂ ਖਾਣੀਆਂ ਹੋਣਗੀਆਂ ਬਾਹਰੋਂ ਖਾ ਲੂੰ, ਜੇ ਮੈਂ ਇਸ ਉਮਰ ਗਲੀਆਂ ਕੱਸ ਸਕਦੀ ਹਾਂ ਨਾ, ਜੇ ਮੈਂ ਤੁਹਾਡੇ ਹਿਸਾਬ ਦੇ ਨਾਲ ਇਸ ਉਮਰ 'ਚ ਪੌੜੀਆਂ ਚੜ੍ਹ ਸਕਦੀ ਹਾਂ ਤਾਂ ਮੈਂ ਦੋ ਰੋਟੀਆਂ ਵੀ ਲਾ ਲੂੰ ਆਪਣੀਆਂ। ਮੇਰੀਆਂ ਰੋਟੀਆਂ ਦੀ, ਮੇਰੇ ਖਰਚੇ ਦੀ ਚਿੰਤਾ ਨਾ ਕਰੋ, ਇਹ ਘਰ ਮੇਰੇ ਨਾਂ 'ਤੇ ਆ ਨਾ, ਤੁਹਾਡੇ ਵਰਗਿਆਂ ਨੂੰ ਨਾਲ ਰੱਖਣ ਦੀ ਬਜਾਏ
मैं किराएदार रख लूं, मैं कर लूंगी गुजारा। तुम इदा करो, अपना समान पैक करो तो दफा हो। थोड़े देर बाद दोवें जी ताई दे गोड्या ते सी। होर कोई हल भी नहीं, अज इंसानियत थोड़े ही समय दे विच अपनी औकात चौंदी वेखी। मैं पता नहीं क्यों गमे नूं मजा भी आ रहा है वेख के। आ ते होई ना गल, ताई दुखी तू होनी है, अखां मेरी मेरियां भर होंदियां, दिने दुपहरे अद्धी रात पता नहीं कदों साडे घर आवाजां सुननियां शुरू हो जांदियां। रब वर्गी ताई जिन्हें पता नहीं किन्ने औखे सौखे हो के ताए तो बाद ने मैनू पालिया, चंगे घर पढ़ाया, चंगे स्कूल दे विच पढ़ाया, चंगे घर व्याया, ते अज उहनू आ दिन वेखने पै रहे। जी करदा सी अज भज के ताई नू जफी दे विच लै लवां, पर फिर मन दे विच आउंदा नहीं। निम्मे हुणी कहणगे इन्हें सिखा के भेजी, नाले जदों ताई कल्ली चौके छक्के मार रही होवे तो फिर एवें माड़े प्लेयर दा विच की कम। जफी उदों पावांगे जदों ताई सेंचुरी बना लूगी, तो बस अज ताई रोकण वाली नहीं सी। पैरां ते पियां दी भी ताई ने परवाह ना कीती, ठोकर मार के पास्यों दी लांघी। फैसला हो चुका निम्या, चल इन्ना जरूर तेरे ते तरस कर दी हां कुखों जमे दा, बाहरों किराएदार नहीं रखदी, तू रह लै पर हर महीने टाइम ते किराया देना पऊगा, कमरा भी वह दऊंगी जिहड़ा मेरा जी करू, नाले मैं वेखूंगी तू स्टोर रूम च किदां गुजारा करदा। ताई ने तां अज कमाल ही कर छड़ी। बस फिर की सी, उस दिन तो बाद निम्मा निम्मे दी वोटी कदी कन्न च पाए नहीं दुखे। हुण ताई टौर दे नाल रहिंदी है, पहलां दे नालों सेहत भी चंगी है। निम्मा टाइम दे नाल किराया नहीं दिंदा ते ताई अपनी पढ़ास भी समेदार समें कढ लैंदी है। पहलां तां घर किसे नूं सद के चाह नहीं सी पिउंदी कि पता नहीं नौं की बोलूगी, हुण टौर दे नाल जाईदा। ताई साडे दी चेहरे दे उत्ते पहलां वाली खुशी परती लगदी है। अजीब दुनियादारी है ना, कहिंदे ने मापिआं दे चेहरे दे उत्ते जलाल आ जांदा जे धी पुत नेक होवे, ते इधर ताई ने अपने नूं आप नूं पैरां सिर कर लिया, अपने पुत नूं उहदी औकात विखा दित्ती ते तां वी उहदे चेहरे दे उत्ते जलाल आ गया। हुण उहनूं जिद्दां मजा जिहा आउंदा वा, जिदा वह कॉन्फिडेंस दे विच आ गई आ, पहलां दे नालों सेहत भी उहदी चंगी आ। ते सच जाणो सच्चाई इह आ कि हुण नौ पुत उहदी इज्जत भी करन लग पए ने, शायद डरदे होणगे कि किराया होर ना वधा दे। इहो दुनियादारी आ, इस दुनियादारी दे विच हुंदा वैसे इदां ही आ। इंसान हमेशा पहला कीता किसी का भला देंदा, ये कोई भुली गल नहीं है। जो पहला किसी ने दिता किसी दे लई कीता वो अज उहनूं याद नहीं हुंदा, इंसान हमेशा वो याद रखता जो उहनूं अज मिल रहा। बड़ी छोटी याददाश्त हुंदी है बहुतियां दी, बहुते लाई लग इहो चीज़ां नहीं समझ पाउंदे। उन्होंने ये लगता कि जे कोई अज चुप आ तो हमेशा उन्हें चुप ही रहना, जिन्हें सानू धरती के उत्ते जन्म दिता उन्हें भी तो एक दिन आप भुल ही जाने। असं ये याद रखते हैं कि अज उन्हें साड़ी केड़ी मंग केड़ी अरदास पूरी की है, जिन्हें सानू पालिया मूँह दे विच बुरकियां पाईया उन्होंने भी तो एक दिन आप भुल ही जाने।
ਅਸੀਂ ਵੇਖਦੇ ਹਾਂ ਕਿ ਅੱਜ ਦੇ ਦਿਨ ਹੁਣ ਉਹਨਾਂ ਦੀ ਜਾਇਦਾਦ ਦੇ ਵਿੱਚ ਸਾਡੇ ਕੋਲ ਕੀ ਬਚਿਆ ਦੇਣ ਦੇ ਲਈ। ਸ਼ਾਇਦ ਇਹ ਕਹਾਣੀ ਸੁਣ ਕੇ ਤੁਹਾਨੂੰ ਸਮਝ ਆ ਰਿਹਾ ਹੋਵੇ ਕਿ ਕਿਉਂ ਪਹਿਲੀਆਂ ਦੇ ਵਿੱਚ ਆਮ ਆਪਾਂ ਵੇਖਦੇ ਹਾਂ ਪਿੰਡਾਂ 'ਚ ਸਾਰੀ ਜ਼ਮੀਨ ਵੰਡ ਕੇ ਇੱਕ ਅੱਧਾ ਕਿੱਲਾ ਆਪਣੇ ਕੋਲ ਜ਼ਰੂਰ ਰੱਖ ਲੈਂਦੇ ਸੀ। ਇਨਸਾਨ ਹੈ ਹੀ ਕੁੱਤੀ ਚੀਜ਼, ਇਹ ਜਦੋਂ ਆਪਣੇ ਪੈਰਾਂ ਸਿਰ ਹੋ ਜਾਂਦਾ ਤੈਨੂੰ ਮਾਂ ਪਿਓ ਵੀ ਬਗਾਨੇ ਲੱਗਣ ਲੱਗ ਪੈਂਦੇ ਨੇ। ਜਦੋਂ ਮਾਂ ਪਿਓ ਦੇ ਕੋਲੋਂ ਕੁਛ ਹੋਰ ਮਿਲਣ ਦੀ ਆਸ ਨਹੀਂ ਨਾ ਰਹਿੰਦੀ ਉਹਦੇ ਗੋਡੇ ਉਹਨਾਂ ਦੇ ਖੜ ਜਾਂਦੇ ਨੇ ਅਤੇ ਜਾਇਦਾਦ ਉਹ ਪਹਿਲਾਂ ਹੀ ਤੁਹਾਨੂੰ ਦੇ ਚੁੱਕੇ ਹੁੰਦੇ ਆ ਅਤੇ ਫਿਰ ਬੜੇ ਲੋਕ ਬਦਲਦੇ ਵੇਖਿਆ, ਬੜੇ ਲੋਕ ਆਪਣੀ ਔਕਾਤ ਦੇ ਵਿੱਚ ਆ ਜਾਂਦੇ ਆ। ਬੜੀਆਂ ਚੀਜ਼ਾਂ ਪਰਖਣ ਵਾਲੀਆਂ ਨਹੀਂ ਹੁੰਦੀਆਂ, ਸ਼ਾਇਦ ਇਹੋ ਹੀ ਉਹ ਤਰੀਕੇ ਨੇ ਜਿਨ੍ਹਾਂ ਦੇ ਨਾਲ ਆਪਾਂ ਇਹ ਸਾਰੀ ਦੁਨੀਆਦਾਰੀ ਦਾ ਬੈਲੈਂਸ ਬਣਾ ਕੇ ਰੱਖ ਸਕਦੇ ਹਾਂ। ਸਾਰਾ ਕੁਛ ਨਹੀਂ, ਭਾਵੇਂ ਆਪਣੇ ਭਾਵੇਂ ਬਗਾਨੇ, ਉਹਨਾਂ ਕੀ ਬਹੁਤ ਹੈ ਜਿੰਨਾ ਕੁ ਉਹਨਾਂ ਦੇ ਲਈ ਕਾਫੀ ਹੈ। ਅਤੇ ਇੰਨਾ ਕੁ ਇਨਸਾਨ ਆਪਣੇ ਕੋਲ ਜ਼ਰੂਰ ਰੱਖ ਲਏ ਕਿ ਕੱਲ੍ਹ ਨੂੰ ਕਿਸੇ ਦੇ ਸਾਹਮਣੇ ਹੱਥ ਨਾ ਟੱਡਣੇ ਪੈਣ। ਇਸ ਚੀਜ਼ ਦੀ ਪਰਵਾਹ ਕੀਤੇ ਬਿਨਾਂ ਕਿ ਕੋਈ ਆਪਣਾ ਕਿੰਨਾ ਕੁ ਖਾਸ ਹੈ, ਕਿਉਂਕਿ ਜਿੱਥੇ ਪੈਸਾ ਆ ਜਾਂਦਾ, ਜਿੱਥੇ ਜਾਇਦਾਦ ਆ ਜਾਂਦੀ ਹੈ, ਉੱਥੇ ਵੱਡੇ ਵੱਡੇ ਰਿਸ਼ਤੇ ਰਫੂ ਚੱਕਰ ਹੋ ਜਾਂਦੇ ਆ। ਵੱਡੇ ਵੱਡੇ ਰਿਸ਼ਤਿਆਂ ਨੂੰ ਲੋਕ ਠੁੱਡੀਆਂ ਮਾਰਦੇ ਵੇਖੇ ਨੇ ਇਸ ਦੁਨੀਆਂ ਦੇ ਵਿੱਚ। ਕੋਸ਼ਿਸ਼ ਕਰੀਏ ਹਰ ਰੋਜ਼ ਯਾਦ ਰੱਖੀਏ ਯਾਦ ਰੱਖੀਏ ਰੱਬ ਨੂੰ, ਜਿੱਥੇ ਆਪਾਂ ਰੱਬ ਦਾ ਸ਼ੁਕਰਾਨਾ ਕਰਦੇ ਹਾਂ। ਮਾਂ ਪਿਓ ਨੂੰ ਵੀ ਰੱਬ ਦੇ ਬਰਾਬਰ ਦਾ ਦਰਜਾ। ਜਦੋਂ ਕੋਈ ਤੀਰਥ ਸਾਡੇ ਅਕਸ ਦੇ ਵਿੱਚ ਆਉਂਦਾ, ਜਦੋਂ ਆਪਾਂ ਸ਼ੁਕਰਾਨਾ ਕਰਨ ਦੇ ਲਈ ਕੋਈ ਇੱਕ ਇਮੇਜ ਆਪਣੇ ਦਿਮਾਗ ਦੇ ਵਿੱਚ ਲੈ ਕੇ ਆਉਂਦੇ ਹਾਂ, ਅਤੇ ਅੱਜ ਤੋਂ ਬਾਅਦ ਆਪਾਂ ਕੋਸ਼ਿਸ਼ ਕਰਕੇ ਵੇਖੀਏ ਕਿ ਉਸ ਅਕਸ ਤੋਂ ਬਾਅਦ ਸਾਡੇ ਮਾਂ ਪਿਓ ਦਾ ਅਕਸ ਵੀ ਸਾਡੇ ਚਿੱਤ ਖਿਆਲ 'ਚ ਜ਼ਰੂਰ ਆਵੇ। ਬਾਕੀ ਸੱਚਾਈ ਤਾਂ ਇਹ ਆ, ਇੱਕ ਦੂਸਰੇ ਪ੍ਰਤੀ ਇਨਸਾਨ ਦੀਆਂ ਲੋੜਾਂ ਬਣੀਆਂ ਰਹਿਣ ਅਤੇ ਸਾਂਝਾਂ ਬਣੀਆਂ ਰਹਿੰਦੀਆਂ। ਜਿੰਨੀਆਂ ਲੋੜਾਂ ਵੱਡੀਆਂ ਉਨੀਆਂ ਸਾਂਝਾਂ ਹੋਰ ਗੂੜੀਆਂ। ਇੱਕ ਦੂਸਰੇ ਦੀ ਲੋੜ ਪੈਂਦੀ ਰਹੇ ਰਿਸ਼ਤਿਆਂ ਦੇ ਵਿੱਚ ਅਤੇ ਫਿਰ ਇਹ ਗੱਡੀ ਕਦਾਂ ਦਾਵਾਂ ਡੋਲ ਨਹੀਂ ਹੁੰਦੀ, ਬੜੀ ਸਮੂਦ ਬੜੀ ਪੱਧਰੀ ਚੱਲਦੀ ਹੈ। ਸ਼ਾਇਦ ਇਹੋ ਹੀ ਸੱਚਾਈ ਹੈ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਅੱਜ ਦੀ ਕਹਾਣੀ ਸਾਡੇ ਨਾਲ ਸੁਖਵਿੰਦਰ ਭੈਣ ਜੀ ਨੇ ਸਾਂਝੀ ਕੀਤੀ ਸੀ।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
0: ਮਿਲ ਬੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 04231029000। ਈਮੇਲ sales@ozlintels.au।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802522।
3: JBCO Films ਲੈਕੇ ਆਏ ਨੇ ਐਕਸ਼ਨ, ਇਮੋਸ਼ਨ ਅਤੇ ਫੁੱਲ ਔਨ ਐਂਟਰਟੇਨਮੈਂਟ। ਪੰਜਾਬੀ ਫੀਚਰ ਫਿਲਮ ਸ਼ੇਰਾ।
4: 5 ਸਾਲ ਬਾਅਦ ਮੁੜਿਆ ਸ਼ੇਰੇ, ਤੇ ਮੁੜਿਆ ਵੀ ਕਿਹੜੇ ਹਾਲਾਤਾਂ ਚ?
5: ਸਟਾਰਿੰਗ ਪਰਮੇਸ਼ ਵਰਮਾ, ਸੋਨਲ ਚੌਹਾਨ, ਯੋਗਰਾਜ ਸਿੰਘ, ਮਾਨਵ ਵਿਜ ਅਤੇ ਹੋਰ ਵੀ ਉੱਗੇ ਕਲਾਕਾਰ।
6: ਮੈਂ ਉੱਥੋਂ ਵੀ ਮੁੜ ਕੇ ਜਿੱਥੋਂ ਕੋਈ ਨਹੀਂ ਮੁੜ ਕੇ।
3: Written and directed by Savio Sandhu. Produced by Anmol Sahni.
5: Hun dekhna na bhulyo 15 mai ton tuhade nedle cinema gharan vich.
7: Pande ji, kya tu sala luck paaye ho yaar? Ek dost ke saath pakde gaye aur dusri dost chhudane chale gaye aur ye teesri dost hi hai na?
8: देखिए प्रजापति पांडे, उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में। इंश्योरेंस

0: ਰੇਡੀਓ ਹਾਂਜੀ 1674 ਮੈਂ ਦੋਸਤੋ ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤੀ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ ਅਤੇ ਅੱਜ 15 ਤਰੀਕ ਹੈ ਮਈ ਦਾ ਮਹੀਨਾ, ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਬਰਾਂ 'ਚ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਕਰਨ ਵਾਲੇ ਪੈਨਲ 'ਤੇ ਉਂਗਲੀ ਉਠਾਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਨਾਲ ਇੱਕ ਕੈਬਨਿਟ ਮੰਤਰੀ ਹੀ ਜਿਹੜਾ ਮੈਂਬਰ ਕਿਉਂ ਹੈ, ਕੋਈ ਨਿਰਪੱਖ ਵਿਅਕਤੀ ਜਿਹੜਾ ਮੈਂਬਰ ਕਿਉਂ ਨਹੀਂ ਲਿਆ ਗਿਆ ਇਹ 3 ਮੈਂਬਰੀ ਪੈਨਲ ਦੇ ਵਿੱਚ। ਉਧਰ ਵੀਡੀ ਸਤੀਸ਼ਨ ਕੇਰਲ ਦੇ ਨਵੇਂ ਮੁੱਖ ਮੰਤਰੀ ਹੋਣਗੇ। ਕਾਂਗਰਸ ਹਾਈਕਮਾਨ ਨੇ ਸਤੀਸ਼ਨ ਦੇ ਨਾਂ ਤੇ ਜਿਹੜੀ ਉਹ ਮੋਹਰ ਲਾਈ ਹੈ। ਤੇ ਪੰਜਾਬ 'ਚ ਹੁਣ SIR 25 June ਤੋਂ ਸ਼ੁਰੂ ਹੋਏਗੀ। 30 May ਤੋਂ 16 ਸੂਬਿਆਂ ਦੇ ਵਿੱਚ ਜਿਹੜੀ ਹੈ ਇਹ ਗਹਿਰ ਚੋਣ ਸੁਧਾਈ ਦਾ ਅਮਲ ਸ਼ੁਰੂ ਹੋਏਗਾ। ਤੇ SIR ਤੇ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਜਿਹੜੇ ਹੈ ਉਹ ਸਵਾਲ ਉਠਾਏ ਨੇ। ਉੱਤਰ ਪ੍ਰਦੇਸ਼ 'ਚ ਜ਼ਬਰਦਸਤ ਤੂਫਾਨ ਕਾਰਨ 111 ਮੌਤਾਂ ਤੇ 72 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। 26 ਜ਼ਿਲ੍ਹਿਆਂ 'ਚ ਜਿਹੜਾ ਹੈ ਕੱਲ੍ਹ ਇਹ ਤੂਫਾਨ ਆਇਆ। ਉੱਧਰ ਦਿੱਲੀ 'ਚ ਚੱਲਦੀ ਬੱਸ 'ਚ ਜ਼ਬਰ ਜਨਾਬ ਦੀ ਇੱਕ ਖ਼ਬਰ ਆਈ ਹੈ। 14 ਸਾਲ ਪਹਿਲਾਂ ਨਿਰਭਿਆ ਜਿਹੜਾ ਕਾਂਡ ਹੈ ਉਹ ਵਾਪਰਿਆ ਸੀ ਤੇ ਇੱਕ ਵਾਰ ਫਿਰ ਜਿਹੜਾ ਹੈ ਦਿੱਲੀ ਜਿਹੜੇ ਹੈ ਇਹਦੇ 'ਚ ਇੱਦਾਂ ਦਾ ਜਿਹੜਾ ਹੈ ਕਾਂਡ ਵਾਪਰਨ ਦੇ ਨਾਲ ਉਸ ਪਹਿਲੇ ਜਿਹੜਾ ਹੈ ਕਾਂਡ ਨੂੰ ਯਾਦ ਕਰਾ ਦਿੱਤਾ। ਇਹ ਖ਼ਾਸ ਖ਼ਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਬੜੀ ਦੁਖਦਾਈ ਖ਼ਬਰ ਹੈ। ਜਦੋਂ ਸਵੇਰੇ ਸਵੇਰੇ ਆਪਾਂ ਅਖਬਾਰ ਖੋਲ੍ਹਦੇ ਹਾਂ ਤਾਂ ਇੱਦਾਂ ਦੀ ਕੋਈ ਖ਼ਬਰ ਸੁਣਨ ਨੂੰ ਮਿਲਦੀ ਹੈ ਤਾਂ ਬੜਾ ਮਨ ਦੁਖੀ ਹੁੰਦਾ ਕਿ ਇਹ ਚੀਜ਼ਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਾਲੇ ਵੀ ਮੌਜੂਦ ਨੇ। ਕਈ ਵਾਰੀ ਇਹ ਛੋਟੇ ਮੋਟੇ ਪੱਧਰ ਦੇ ਉੱਤੇ ਵਾਪਰਦੀਆਂ ਅਤੇ ਖ਼ਬਰਾਂ ਤੱਕ ਨਹੀਂ ਪਹੁੰਚ ਪਾਉਂਦੀਆਂ, ਪਰ ਕਈ ਵਾਰੀ ਇਹ ਇੰਨੀਆਂ ਕੁ ਵੱਡੀਆਂ ਹੋ ਜਾਂਦੀਆਂ ਕਿ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੰਦੀਆਂ। ਪਰ ਫਿਰ ਵੀ ਵਾਰ ਵਾਰ ਇਹ ਘਟਨਾਵਾਂ ਵਾਪਰ ਰਹੀਆਂ ਨੇ, ਚਾਹੇ ਸਰਕਾਰ ਕੋਈ ਵੀ ਹੋਵੇ, ਸਰਕਾਰ ਆਉਂਦੀ ਆ, ਬਦਲਦੀ ਆ, ਪ੍ਰਸ਼ਾਸਨ ਵੱਡੇ ਵੱਡੇ ਦਾਅਵੇ ਕਰਦਾ, ਪਰ ਫਿਰ ਵੀ ਇੱਦਾਂ ਦੀਆਂ ਘਟਨਾਵਾਂ ਨੂੰ ਕੀ ਵਜ੍ਹਾ ਹੈ ਕਿ ਰੋਕ ਨਹੀਂ ਪਾਉਂਦੀ ਪੁਲਿਸ, ਰੋਕ ਨਹੀਂ ਪਾਉਂਦੀ ਸਰਕਾਰ?
1: ਨਹੀਂ ਦੇਖੋ, ਇਹਦੇ ਚ ਜਿਹੜੀਆਂ 2-3 ਗੱਲਾਂ ਨੇ ਉਹ ਬੜੀ ਧਿਆਨ ਦੀ ਮੰਗ ਕਰਦੀਆਂ ਨੇ। ਪਹਿਲੀ ਗੱਲ ਤਾਂ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸਿਕਿਉਰਿਟੀ ਕੀ ਹੈ ਕਿਸੇ ਵਿਅਕਤੀ ਦੀ ਜਾਂ ਖਾਸ ਕਰਕੇ ਔਰਤ ਦੀ। ਤੇ ਦੇਖੋ ਭਾਵੇਂ ਸੋਸਾਇਟੀ ਕਿਸੇ ਤਰ੍ਹਾਂ ਦੀ ਵੀ ਹੈ, ਕਿੰਨੀ ਐਡਵਾਂਸ ਹੈ, ਕਿੰਨੀ ਬੈਕਵਰਡ ਹੈ, ਭਾਵੇਂ ਉਹ ਟ੍ਰਾਈਬਲ ਹੈ, ਭਾਵੇਂ ਔਰਤ ਲਈ ਜਿਹੜਾ ਹੈ ਉਹਦੀ ਰਿਸਪੈਕਟ ਹੈ, ਜਿਹੜੀ ਉਹਦੀ ਮੋਡੈਸਟੀ ਹੈ, ਜਿਹੜੀ ਉਹਦੀ ਇੱਜ਼ਤ ਹੈ, ਜਿਹੜੀ ਉਹ ਹੀ ਉਹਦੇ ਵਾਸਤੇ ਜਿਹੜੀ ਹੈ ਸਭ ਤੋਂ ਵੱਡੀ ਚੀਜ਼ ਹੁੰਦੀ ਹੈ, ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਹੁੰਦੀ ਹੈ। ਤੇ ਹੁਣ ਜੇ ਉਸ ਦੇ ਉੱਤੇ ਹੀ ਜਿਹੜਾ ਹੈ ਐਡਾ ਵੱਡਾ ਬਲੌਟ ਧੱਬਾ ਲੱਗ ਜਾਣਾ, ਤੇ ਇਹ ਮੈਨੂੰ ਲੱਗਦੀ ਹੈ ਕਿ ਇਸ ਤੋਂ ਜਿਹੜੀ ਮਾੜੀ ਗੱਲ ਕੋਈ ਹੋ ਨਹੀਂ ਸਕਦੀ। ਫਿਰ ਖਾਸ ਕਰਕੇ ਰਾਸ਼ਟਰੀ ਰਾਜਧਾਨੀ ਵਿੱਚ ਜਦੋਂ 14 ਸਾਲ ਪਹਿਲਾਂ ਇਹ ਕਾਂਡ ਵਾਪਰਿਆ ਸੀ ਉਦੋਂ ਕਾਂਗਰਸ ਦੀ ਉੱਥੇ ਸਰਕਾਰ ਸੀ, ਤੇ ਕਿਹਾ ਜਾਂਦਾ ਕਿ ਜਦੋਂ ਉਸ ਤੋਂ ਬਾਅਦ ਜਿਹੜੀਆਂ ਚੋਣਾਂ ਹੋਈਆਂ ਤੇ ਇਹ ਵੀ ਜਿਹੜਾ ਹੈਗਾ ਇੱਕ ਵੱਡਾ ਇਸ਼ੂ ਉਹਨਾਂ ਚੋਣਾਂ ਦੇ ਵਿੱਚ ਬਣਿਆ ਸੀ ਕਿ ਔਰਤ ਸੁਰੱਖਿਅਤ ਜਿਹੜੀ ਹੈ ਉਹ ਕਿਉਂ ਨਹੀਂ। ਤੇ ਚਲੋ ਹਾਲਾਂਕਿ ਉਦੋਂ ਜਿਹੜਾ ਸੀਗਾ ਉਹ ਲੇਟ ਨਾਈਟ ਜਿਹੜਾ ਸੀ ਉਹ ਲਿਫਟ ਲੈਣ ਦਾ ਇਸ਼ੂ ਸੀ, ਇਸ ਕਰਕੇ ਜਿਹੜੀ ਆ ਉਹਦੇ ਚ ਗੱਲ ਸੀ, ਤੇ ਉਹਦੇ ਚ ਸਜ਼ਾਵਾਂ ਵੀ ਜਿਹੜੀਆਂ ਦਿੱਤੀਆਂ ਗਈਆਂ ਰਿਗਜ਼, ਉਹ ਬਾਅਦ ਦੀ ਗੱਲ ਹੈ, ਸਜ਼ਾ ਹੁੰਦੀ ਹੈ ਕਿੰਨੀ ਹੁੰਦੀ ਹੈ, ਕਦੋਂ ਹੁੰਦੀ ਹੈ, ਤੇ ਉਹਦੇ ਚੋ ਜਿਹੜੀ ਕੁੜੀ ਸੀ ਉਹਦੀ ਮੌਤ ਵੀ ਹੋ ਗਈ ਸੀ ਬਾਅਦ ਦੇ ਵਿੱਚ। ਤੇ ਹੁਣ ਜਿਹੜੀ ਇਹ ਘਟਨਾ ਜਿਹੜੀ ਵਾਪਰੀ ਹੈ ਇਹ ਤਾਂ ਕੋਈ ਇਹ ਵੀ ਨਹੀਂ ਕਹਿ ਸਕਦੇ ਕਿ ਬਹੁਤ ਹੀ ਲੇਟ ਨਾਈਟ ਜਿਹੜੀ ਘਟਨਾ ਵਾਪਰੀ ਹੈ, ਤੇ ਇਹ ਤਾਂ ਬਿਲਕੁਲ ਇਹਦੇ ਉਲਟ ਇੱਕ ਪ੍ਰਾਈਵੇਟ ਬੱਸ ਦੇ ਜਿਹੜਾ ਡਰਾਈਵਰ ਕੰਡਕਟਰ ਜਾਂ ਹੋਰ ਕੋਈ ਹੈਲਪਰ ਉੱਥੇ ਹੈ ਉਹ ਧੂ ਕੇ ਜਿਹੜਾ ਹੈ ਇੱਕ ਔਰਤ ਨੂੰ ਬੱਸ ਦੇ ਅੰਦਰ ਖਿੱਚ ਕੇ ਲੈ ਕੇ ਜਾਂਦੇ ਤੇ ਉਦੋਂ ਬਾਅਦ ਬੱਸ ਭਜਾ ਕੇ ਲੈ ਜਾਂਦੇ ਆ। ਤੇ ਮੈਨੂੰ ਲੱਗਦਾ ਕਿ ਜਿਹੜੀ ਹੈ ਇਸ ਤੋਂ ਜਿਹੜੀ ਹੋਰ ਦਰਦਨਾਕ ਗੱਲ ਜਾਂ ਹੋਰ ਕੋਈ ਹੋਰ ਹੋ ਨਹੀਂ ਸਕਦੀ, ਜਾਂ ਸ਼ਰਮਨਾਕ ਗੱਲ ਇਸ ਤੋਂ ਕੋਈ ਹੋ ਨਹੀਂ ਸਕਦੀ ਕਿ ਇਸ ਦਾ ਮਤਲਬ ਇੱਕ ਪਾਸੇ ਅਸੀਂ ਜਿਹੜਾ ਇਹ ਦਾਅਵਾ ਕਰਦੇ ਹਾਂ ਕਿ ਔਰਤਾਂ ਬਰਾਬਰ ਨੇ ਮਰਦ ਦੇ, ਜਦੋਂ ਮਰਜ਼ੀ ਉਹ ਨੌਕਰੀ ਜਿੱਥੇ ਮਰਜ਼ੀ ਕਰ ਸਕਦੀਆਂ, ਜਿਹੋ ਮਰਜ਼ੀ ਸਮੇਂ ਤੇ ਉਹ ਆ ਜਾ ਸਕਦੀਆਂ ਨੇ, ਇਹਦਾ ਮਤਲਬ ਕਿ ਅਜੇ ਵੀ ਅਸੀਂ ਜਿਹੜਾ ਹੈ ਉਸੇ ਉਹ ਜਿਹੜਾ ਟ੍ਰਾਈਬਲ ਯੁੱਗ ਹੈ ਜਿਹੜਾ ਸਾਡਾ ਕਬੀਲਾ ਯੁੱਗ ਆ ਉਸੇ 'ਚ ਹੀ ਵਿਚਰ ਰਹੇ ਹਾਂ ਕਿ ਔਰਤ ਜਿਹੜੀ ਉਹ ਸੁਰੱਖਿਅਤ ਨਹੀਂ ਹੈ, ਉਹ ਇਕੱਲੀ ਕਹਿਰੀ ਜਿਹੜੀ ਹੈ ਕਿਤੇ ਨਹੀਂ ਆ ਜਾ ਸਕਦੀ। ਫਿਰ ਇਹੀ ਜਿਹੜਾ ਹੈਗਾ ਇਹ ਇਸ ਗੱਲ ਤੋਂ ਇਹ ਅਰਥ ਲਿਆ ਜਾਏਗਾ। ਹੁਣ ਇਹਦੇ ਤੇ ਚਲੋ ਠੀਕ ਹੈ, ਜਿਹੜੀ ਕੌਮੀ ਜਿਹੜਾ ਵਿਮੈਨ ਕਮਿਸ਼ਨ ਹੈ ਉਹਨੇ ਵੀ ਜਿਹੜੀ ਰਿਪੋਰਟ ਮੰਗੀ ਹੈ ਅਲੱਗ ਗੱਲ ਹੈ, ਬੰਦੇ 2 ਜਿਹੜੇ ਗ੍ਰਿਫਤਾਰ ਕਰ ਲਏ ਗਏ ਹੈ ਤੇ ਉਹਦੇ ਤੇ ਹੁਣ ਅੱਗੋਂ ਮੁਕੱਦਮਾ ਚੱਲਣਾ। ਤੇ ਪਰ ਇੱਕ ਵਾਰ ਫੇਰ ਜਿਹੜਾ ਧਿਆਨ ਉਸ ਗੱਲ ਵੱਲ ਜਿਹੜਾ ਦਵਾਇਆ, ਜਿੱਦਾਂ ਜਿਹੜੀ ਮੈਂ ਗੱਲ ਕੀ ਹੈ ਕਿ ਜੋ 14 ਸਾਲ ਪਹਿਲਾਂ, ਖੈਰ ਇਹ ਤਾਂ ਉਹ ਤਾਂ ਹੋਰ ਵੀ ਇੱਕ ਗੱਲ ਜ਼ਿਆਦਾ ਮੰਦਭਾਗੀ ਹੋਈ ਵੀ ਉਸ ਲੜਕੀ ਦੀ, ਕੁੜੀ ਦੀ ਜਿਹੜੀ ਸੀ ਉਹ ਮੌਤ ਹੋ ਗਈ, ਤੇ ਉਹਦੇ ਨਾਲ ਇੱਕ ਨੌਜਵਾਨ ਵੀ ਸੀ ਜਿਹਨੂੰ ਕੁੱਟਮਾਰ ਕਰਕੇ ਬੱਸ ਤੋਂ ਬਾਹਰ ਸੁੱਟ ਦਿੱਤਾ ਗਿਆ ਸੀ। ਤੇ ਹੁਣ ਇਹ ਜਿਹੜੀ ਇਹ ਘਟਨਾ ਜਿੱਥੇ ਬਹੁਤ ਵੱਡਾ ਦਾਅਵਾ ਕੀਤਾ ਜਾਂਦਾ, ਹੁਣ ਤਾਂ ਉੱਥੇ ਸਰਕਾਰ ਵੀ ਡਬਲ ਇੰਜਨ ਸਰਕਾਰ ਹੈ, ਤੇ ਸਾਰੀ ਉੱਥੇ ਦਿੱਲੀ ਦੇ ਸਟੇਟ ਦੇ ਵਿੱਚ ਵੀ ਜਿਹੜੀ ਹੈ ਉਹ ਸਰਕਾਰ ਹੈ ਜਿਹੜੀ ਉਹ ਬੀਜੇਪੀ ਦੀ ਹੈ, ਤੇ ਜਿਹੜੀ ਪੁਲਿਸ ਤੰਤਰ ਹੈ ਉਹ, ਕਿਉਂਕਿ ਦਿੱਲੀ ਦੇ ਵਿੱਚ ਜਿਹੜਾ ਪੁਲਿਸ ਤੰਤਰ ਹੈ ਉਹ ਸਾਰਾ ਕੇਂਦਰੀ ਜਿਹੜਾ ਗ੍ਰਹਿ ਮੰਤਰਾਲਾ ਹੈ ਜਿਹਨੂੰ ਆਪਾਂ ਹੋਮ ਮਿਨਿਸਟਰੀ ਕਹਿੰਦੇ ਹਾਂ ਉਹਦੇ ਅੰਡਰ ਹੈ, ਤੇ ਉੱਥੇ ਵੀ ਬੀਜੇਪੀ ਹੈ। ਤੇ ਇਸ ਕਰਕੇ ਇਹ ਹੈ ਕਿ ਹੁਣ ਜਿਹੜੇ ਹੁਣ ਤੱਕ ਵੱਡੇ ਵੱਡੇ ਜਿਹੜੇ ਦਾਅਵੇ ਕਰਦੇ ਜਿਹੜੇ, ਉੱਥੋਂ ਫਿਰ ਇਹ ਗੱਲ ਇਹਨਾਂ ਦੀ ਜਿਹੜੀ ਹੈ ਫੂਕ ਨਿਕਲ ਜਾਂਦੀ ਹੈ, ਹਵਾ ਨਿਕਲ ਜਾਂਦੀ ਹੈ ਕਿ ਇਹ ਫਿਰ ਇਹ ਦਾਅਵੇ ਕਾਹਦੇ ਵਾਸਤੇ ਹੈ। ਦੂਜੀ ਗੱਲ ਇਹ ਹੈ ਕਿ ਕੀ ਸਾਡੀ ਅਸੀਂ ਆਪਣੇ ਸਾਡੀ ਸਿਵਲ ਸੁਸਾਇਟੀ ਜਾਂ ਉਹ ਇਸ ਗੱਲ ਦੇ ਖਿਲਾਫ, ਹਾਲਾਂਕਿ ਉਦੋਂ ਲੋਕ ਸੜਕਾਂ ਤੇ ਆ ਗਏ ਸੀ ਆਪਣੇ ਆਪ, ਤੇ ਪਰ ਇਹ ਵੀ ਇਹ ਰੈਗੂਲਰ ਜਿਹੜੀ ਹੈ ਕੋਈ ਇਸ ਕਿਸਮ ਦੀ ਐਕਟੀਵਿਟੀ ਇੱਥੇ ਨਹੀਂ ਹੈ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ, ਤੇ ਜਾਂ ਇਹ ਹੈ ਕਿ ਕੀ ਸਿਰਫ ਤੇ ਸਿਰਫ ਜਿਹੜੀ ਇਹ ਪ੍ਰਵਿਰਤੀ ਹੈ ਇੱਦਾਂ ਦੀ। ਹਾਲਾਂਕਿ ਸਾਈਕਾਲੋਜਿਸਟ ਜਿਹਦੇ ਤੇ ਹੋਰ ਉਹ ਕਹਿੰਦੇ ਆ ਕਿ ਇਹ ਇੱਕ ਮਾਨਸਿਕ ਬਿਮਾਰੀ ਹੈ ਜਾਂ ਇੱਦਾਂ, ਪਰ ਮੈਨੂੰ ਇਹ ਲੱਗਦਾ ਕਿ ਜਦੋਂ ਲੋਕ ਇਕੱਠੇ ਹੁੰਦੇ ਆ ਕੋਈ ਇੱਦਾਂ ਦੀ ਸੋਚ ਵਾਲੇ ਜਾਂ ਇੱਦਾਂ ਦੀਆਂ ਗੱਲਾਂ ਕਰਦੇ ਆ, ਤੇ ਉਹਦੇ ਚੋਂ ਵੀ ਕਾਫੀ ਜਿਹੜੀ ਗੱਲ ਨਿਕਲਦੀ ਹੈ, ਜਿਵੇਂ ਕਈ ਵਾਰੀ ਭੀੜ ਤੰਤਰ ਚੋਂ ਵੀ ਇਹ ਗੱਲ ਨਿਕਲੀ ਹੁੰਦੀ ਹੈ। ਤੇ ਹੁਣ ਇਹਦੇ ਤੇ ਅੱਗੋਂ ਕੀ ਕਾਰਵਾਈ ਹੁੰਦੀ ਹੈ, ਕਿੱਦਾਂ ਦੀ ਹੁੰਦੀ ਹੈ, ਜਾਂ ਕਿੰਨਾ ਤੇਜ਼ੀ ਦੇ ਨਾਲ ਜਿਹੜਾ ਹੈ ਉਸ ਔਰਤ ਨੂੰ ਇਨਸਾਫ਼ ਮਿਲਦਾ ਹੈ, ਹੁਣ ਇਸ ਪਾਸੇ ਉਹ ਜਿਹੜੀ ਗੱਲ ਹੈ। ਠੀਕ ਹੈ, ਅਜੇ ਤੱਕ ਖਰੇ ਇਹਦੇ ਤੇ ਕੋਈ ਭਾਵੇਂ ਉਹ ਤਾਂ ਅੱਛੀ ਗੱਲ ਵੀ ਹੈ ਕਿ ਰਾਜਨੀਤੀ ਇਸ ਇਹੋ ਜਿਹੇ ਇਸ਼ੂ ਤੇ ਨਹੀਂ ਹੋਣੀ ਚਾਹੀਦੀ, ਤੇ ਇਸ ਤਰ੍ਹਾਂ ਕੋਈ ਗੱਲ ਉਹ ਹੋਈ ਉਹ ਸਾਹਮਣੇ ਵੀ ਨਹੀਂ ਆਈ। ਤੇ ਪਰ ਇੱਕ ਗੱਲ ਤਾਂ ਬਿਲਕੁਲ ਸਾਫ਼ ਹੈ ਕਿ ਜਿਹੜੀ ਸੁਰੱਖਿਆ ਦੀ ਜ਼ਿੰਮੇਵਾਰੀ ਫਿਰ ਕਿਹਦੀ ਹੈ, ਤੇ ਕੀ ਜਾਂ ਇਹ ਹੈ ਕਿ ਬਿਲਕੁਲ ਇਹ ਗੱਲ ਖੁੱਲੀ ਛੱਡ ਦਿੱਤੀ ਜਾਂਦੀ ਹੈ ਕਿ ਕੋਈ ਵੀ ਜਿਹੜਾ ਹੈਗਾ ਵਿਅਕਤੀ ਹੈ ਕਿਤੇ ਵੀ ਕੋਈ ਵੀ ਐਕਸ਼ਨ ਏਦਾਂ ਦਾ ਐਕਟ ਕਰ ਸਕਦਾ। ਤੇ ਇਹ ਹੁਣ ਜਿਹੜਾ ਇਹ ਇਲਾਕਾ ਹੈ ਜਿੱਥੇ ਇਹ ਘਟਨਾ ਜਿਹੜੀ ਉਹ ਵਾਪਰੀ ਹੈ, ਤੇ ਮੰਗੋਲਪੁਰੀ, ਇਹ ਵੀ ਨੀ ਕਿ ਕੋਈ ਸੁਨਸਾਨ ਇਲਾਕਾ ਹੈ ਜਾਂ ਏਦਾਂ ਦੀ ਗੱਲ ਹੈ, ਤੇ ਉਹ ਜਿਹੜਾ ਹੈਗਾ ਉੱਥੇ ਪੂਰੀ ਗਹਿਮਾ ਗਹਿਮੀ ਹੁੰਦੀ ਹੈ, ਸਾਰਾ ਤਰ੍ਹਾਂ ਦਾ ਹੁੰਦਾ। ਤੇ ਸੋ ਅੱਗੋਂ ਹੁਣ ਇਹਦੇ ਤੇ ਕੀ ਐਕਸ਼ਨ ਹੁੰਦਾ, ਤੇ ਜਾਂ ਸਾਡੀ ਸਿਵਲ ਸੁਸਾਇਟੀ ਇਹਨੂੰ ਕਿੱਦਾਂ ਰਿਐਕਟ ਕਰਦੀ ਹੈ, ਤੇ ਅੱਗੋਂ ਅਦਾਲਤਾਂ ਜਿਹੜੀ ਇਹਨੂੰ ਕਿੰਨੀ ਛੇਤੀ ਦੇ ਨਾਲ ਜਿਹੜਾ ਜਾਂ ਪੁਲਿਸ ਤੰਤਰ ਹੈ ਉਹਨੂੰ ਇਹਦੇ ਤੇ ਕੋਈ ਜਿਹੜੀ ਮਿਸਾਲੀ ਸਜ਼ਾ ਦੇਣ ਦੀ ਜਿਹੜੀ ਉਹਨਾਂ ਨੂੰ ਗੱਲ ਕਰਦਾ, ਤੇ ਸੋ ਇਹ ਵੀ ਹੁਣ ਦੇਖਣਾ ਅੱਗੋਂ।
0: ਇਸ ਟਾਈਮ ਦੇ ਉੱਤੇ ਦਿੱਲੀ ਜੋ ਕਿ ਇਸ ਇੱਦਾਂ ਦੀਆਂ ਘਟਨਾਵਾਂ ਦੇ ਵਿੱਚ ਕਈ ਰੇਪ ਕੈਪੀਟਲ ਵੀ ਕਈ ਥਾਵਾਂ ਦੇ ਉੱਤੇ ਲਿਖ ਦਿੱਤਾ ਜਾਂਦਾ, ਸਭ ਤੋਂ ਵਧੇਰੇ ਰੇਪ ਦਿੱਲੀ ਦੇ ਵਿੱਚ, ਦਿੱਲੀ ਇਸ ਟਾਈਮ ਦੇ ਉੱਤੇ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਇੱਕ ਰਾਜਧਾਨੀ ਆ, ਪੂਰੇ ਦੇਸ਼ ਦਾ ਇੱਕ ਚਿਹਰਾ ਮੋਹਰਾ ਵਾ। ਤੋ ਉਸ ਤੋਂ ਬਾਅਦ ਸਭ ਤੋਂ ਵੱਧ ਜਿੱਥੇ ਰਿਸਪੈਕਟ ਹੋਣੀ ਚਾਹੀਦੀ ਆ ਉੱਥੇ ਸਭ ਤੋਂ ਵੱਧ ਬੇਪੱਤ ਜਿਹੜੀ ਆ ਉਹ ਇੱਥੇ ਹੁੰਦੀ। ਅੰਕੜੇ ਇੱਥੋਂ ਤੱਕ ਦੱਸਦੇ ਨੇ ਕਿ ਕਾਫੀ ਜੇਕਰ ਆਪਾਂ ਬਰੀਕੀ ਦੇ ਵਿੱਚ ਜਾਈਏ ਤੇ ਜਿਹੜੀਆਂ ਔਨ ਰਿਕਾਰਡ ਨੇ ਉਹ ਵੀ 3 ਤੋਂ 4 ਰੇਪ ਰੋਜ਼ਾਨਾ ਦੇ ਦਿੱਲੀ ਦੇ ਵਿੱਚ ਔਨ ਰਿਕਾਰਡ ਆਉਂਦੇ ਨੇ। ਇਸ ਤੋਂ ਪਹਿਲਾਂ ਬਾਅਦ ਇਹ ਵੀ ਮੰਨਿਆ ਜਾਂਦਾ ਕਿ ਬਹੁਤ ਸਾਰੇ ਹੋ ਸਕਦਾ ਕਿ ਪੁਲਿਸ ਤੱਕ ਪਹੁੰਚਦੇ ਹੀ ਨਹੀਂ ਆ ਨਮੋਸ਼ੀ ਦੇ ਕਰਕੇ, ਯਾਨੀ ਕਿ ਇਸ ਤੋਂ ਵੀ ਰੇਸ਼ੋ ਵਧੇਰੇ ਹੋ ਸਕਦੀ ਹੈ। ਕਿ ਕਾਰਨ ਕੀ ਹੈ ਕਿ ਦਿੱਲੀ ਦੇ ਵਿੱਚ ਇਹ ਸਭ ਇੰਨਾ ਜ਼ਿਆਦਾ ਇੰਨੀ ਵੱਡੀ ਮਾਤਰਾ ਦੇ ਵਿੱਚ ਤੇ ਹਲੇ ਤੱਕ ਨਹੀਂ ਰੋਕ ਪਾ ਰਿਹਾ?
1: ਨਹੀਂ, ਉਹਦੇ ਚ ਦੋਵੇਂ ਗੱਲਾਂ ਨੇ ਰਣੂ ਜੀ। ਇੱਕ ਤਾਂ ਪਾਪੂਲੇਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ, ਜਿਹੜਾ ਪਾਪੂਲੇਸ਼ਨ। ਦੂਜੀ ਹੈ ਕਿ ਉੱਥੇ ਦੀ ਜਿਹੜੀ ਕੋਈ ਸਭ ਤੋਂ ਵੱਡੀ ਗੱਲ ਹੁੰਦੀ ਹੈ ਤੁਹਾਡਾ ਜਿਹੜਾ ਇੱਕ ਤੁਹਾਡਾ ਸੁਸਾਇਟੀ ਦਾ ਜਿਹੜਾ ਪ੍ਰੈਸ਼ਰ ਹੁੰਦਾ, ਤੇ ਉਹ ਉੱਥੇ ਕੋਈ ਹੈ ਨਹੀਂ, ਕਿਉਂਕਿ ਉੱਥੇ ਕੋਈ ਕੰਸੋਲੀਡੇਟਡ ਸੁਸਾਇਟੀ ਹੈ ਨਹੀਂ। ਕੋਈ ਲੋਕ ਉੱਥੇ ਬਾਹਰੋਂ ਆਏ ਨੇ, ਕੋਈ ਸਾਊਥ ਤੋਂ ਆਏ ਨੇ, ਕੋਈ ਨਾਲ ਲੱਗਦਾ ਹਰਿਆਣਾ ਯੂਪੀ ਦਾ ਇਲਾਕਾ, ਉੱਥੋਂ ਆ ਕੇ ਹਰ ਰੋਜ਼ ਕੰਮ ਕਰਦੇ ਨੇ, ਵਾਪਸ ਚਲੇ ਜਾਂਦੇ ਨੇ। ਤੇ ਇੱਦਾਂ ਹੀ ਜਿਹੜਾ ਹੈਗਾ ਕੁੜੀਆਂ ਦਾ ਜਾਂ ਔਰਤਾਂ ਦਾ ਇੱਦਾਂ, ਉਹ ਵੀ ਕੋਈ ਡੇਲੀ ਵੇਜਰ ਨੇ, ਕੋਈ ਇੱਦਾਂ ਦਾ ਜਿਹੜਾ ਹੈ ਉਹ ਇਸ ਰੂਪ ਜਿਹੜਾ ਉਹ ਕੰਮ ਕਰਦੀਆਂ ਨੇ। ਤੇ ਫਿਰ ਉਹ ਦੋਵੇਂ ਗੱਲਾਂ ਹੀ ਨੇ, ਜਿੱਥੇ ਪਾਪੂਲੇਸ਼ਨ ਜ਼ਿਆਦਾ ਉੱਥੇ ਕ੍ਰਾਈਮ ਰੇਟ ਵੀ ਫਿਰ ਉਸ ਹਿਸਾਬ ਨਾਲ ਜਿਹੜਾ ਜ਼ਿਆਦਾ ਹੀ ਹੁੰਦਾ। ਤੇ ਦਿੱਲੀ ਦੇ ਵਿੱਚ ਤਾਂ ਖੈਰ ਕਿਸੇ ਵੇਲੇ ਤਾਂ ਇਹ ਕਿਹਾ ਜਾਂਦਾ ਸੀ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਬੰਦੇ ਦਾ ਪਤਾ ਹੀ ਨਹੀਂ ਲੱਗਦਾ ਉਹਨੂੰ ਕਿੱਥੇ ਖੁਰਦ ਬੁਰਦ ਕਰਤਾ। ਇਹ ਵੀ ਦਿੱਲੀ ਬਾਰੇ ਚਰਚਾ ਰਹੀ ਹੈ ਅੱਜ ਤੋਂ 30-40 ਸਾਲ ਪਹਿਲਾਂ। ਤੇ ਚਲੋ, ਪਰ ਹੁਣ ਵੀ ਜਿਹੜਾ ਹੈਗਾ ਕ੍ਰਾਈਮ ਰੇਟ ਉੱਥੇ ਕੋਈ ਉਹਦੇ ਨੂੰ ਉਹਨੂੰ ਕੋਈ ਠੱਲ ਜਿਹੜੀ ਆ ਉਹ ਪੈ ਨਹੀਂ ਰਹੀ ਅਜੇ ਕਿਸੇ ਰੂਪ ਦੇ ਵਿੱਚ। ਤੇ ਚਲੋ, ਬਾਕੀ ਜਿਹੜੀ ਖੋ ਖਿੰਜ ਦੀਆਂ ਘਟਨਾਵਾਂ ਜਾਂ ਆਪਸ ਦੇ ਵਿੱਚ ਕਿੱਦਾਂ ਲੜਾਈ ਝਗੜੇ ਜਾਂ ਇਸ ਤਰ੍ਹਾਂ ਦਾ, ਚਲੋ ਅਲੱਗ ਗੱਲ ਹੈ, ਪਰ ਇੱਦਾਂ ਦਾ ਜਿਹੜਾ ਹੈਗਾ ਸੰਗੀਨ ਜਿਹੜਾ ਹੈਗਾ ਜੁਰਮ ਹੈ, ਜਿਹੜਾ ਰੇਪ ਜਾਂ ਆਪਾਂ ਜਬਰ ਜਨਾਹ ਕਹਿ ਲਈਏ, ਤੇ ਇੱਦਾਂ ਦੀ ਗੱਲ ਤੇ ਵੀ ਜਿਹੜਾ ਕਿਸੇ ਰੂਪ ਦੇ ਵਿੱਚ ਠੱਲ ਨਾ ਪੈਣੀ, ਤੇ ਇਹ ਫਿਰ ਇਸ ਪਾਸੇ ਮੈਨੂੰ ਲੱਗਦਾ ਹੈ ਕਿ ਜਿਹੜਾ ਹੈਗਾ ਸਾਡਾ ਸਾਰਾ ਜਿਹੜਾ ਸਰਕਾਰੀ ਤੰਤਰ ਹੈ ਤੇ ਉਹ ਸੰਵੇਦਨਸ਼ੀਲ ਨਹੀਂ ਹੈ, ਉਹਨੂੰ ਸੈਂਸਟਾਈਜ਼ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਖਾਸ ਕਰਕੇ ਇਸ ਪਾਸੇ ਨੂੰ ਜਾਂ ਇਸ ਪੱਖ ਤੋਂ। ਤੇ ਨਾਲ ਨਾਲ ਜਿਹੜੀ ਹੈ ਉਹ ਚੇਤਨਤਾ ਜਿਹੜੀ ਹੈ ਉਹ ਵੀ ਬਹੁਤ ਜ਼ਰੂਰੀ ਹੈ, ਜਾਗਰੂਕਤਾ ਵੀ ਜਿਹੜੀ ਬਹੁਤ ਜ਼ਰੂਰੀ ਹੈ। ਹਾਲਾਂਕਿ ਕੰਪੈਰੇਟਿਵਲੀ ਹੁਣ ਸਾਡੀ ਸੋਸਾਇਟੀ ਕਾਫੀ ਜਾਗਰੂਕ ਹੈ ਜਾਂ ਕੁੜੀਆਂ ਸਾਡੀਆਂ ਜਾਗਰੂਕ ਹੈ, ਪੜ੍ਹੀਆਂ ਲਿਖੀਆਂ ਨੇ ਜਾਂ ਇਸ ਤਰ੍ਹਾਂ, ਪਰ ਇਹਦੇ ਬਾਵਜੂਦ ਵੀ ਫੇਰ ਵੀ ਜਾਂ ਉਹ ਝਾਂਸੇ ਦੇ ਵਿੱਚ ਜਾਂ ਇੱਕ ਉਹਨਾਂ ਦੇ ਅੰਦਰ ਜਿਹੜਾ ਇੱਕ ਡਰ, ਇੱਕ ਔਰਤ ਹੋਣ ਵਜੋਂ ਇੱਕ ਜਿਹੜਾ ਜਿਹਨੂੰ ਇੱਕ ਜੈਂਡਰ ਜਿਹੜਾ ਫੀਅਰ ਹੈ ਇੱਕ ਕੁਦਰਤੀ ਤੌਰ ਤੇ, ਉਹ ਜੇ ਉਵੇਂ ਉਸ ਤਰੀਕੇ ਨਾਲ ਨਿਕਲਿਆ ਨਹੀਂ ਹਾਲੇ, ਕਹਿਣ ਤੋਂ ਭਾਵੇਂ ਆਪਾਂ ਕੁਛ ਵੀ ਤਸ਼ਬੀਹਾਂ ਦੇਣ ਚਾਹੀਏ ਉਹਨਾਂ ਨੂੰ, ਝਾਂਸੀ ਦੀ ਰਾਣੀ ਕਹੀ ਜਾਈਏ ਜਾਂ ਕੁਛ ਵੀ ਹੈ, ਉਹ ਵੀ ਕਿਤੇ ਨਾ ਕਿਤੇ ਗੱਲ ਪਈ ਹੈ, ਜਿਸ ਕਰਕੇ ਉਹ ਮੌਕੇ ਤੇ ਉਸ ਰੂਪ ਦੇ ਵਿੱਚ ਉਹ ਰਿਐਕਸ਼ਨ ਜਿਹੜਾ ਹੈਗਾ ਆਮ ਜਿਹੜੀ ਤੌਰ ਤੇ ਉਹ ਨਹੀਂ ਹੁੰਦਾ। ਤੇ ਇਸ ਕਰਕੇ ਜਿਹੜਾ ਦੂਸਰਾ ਜਿਹੜਾ ਮੇਲ ਜੈਂਡਰ ਹੈ ਜਿਹੜਾ ਉਹ ਕਈ ਮਾਮਲਿਆਂ ਚ ਇਸ ਕਰਕੇ ਭਾਰੂ ਹੋ ਜਾਂਦਾ, ਜਿਵੇਂ ਹੁਣ ਇਹ ਘਟਨਾ ਵਾਪਰੀ ਹੈ ਉਹਨੂੰ ਬੱਸ ਦੇ ਜਿਹੜਾ ਹੈਗਾ ਅੰਦਰ ਹੀ ਧੂ ਲੈਣਾ, ਤੇ ਫਿਰ ਇਹ ਵੀ ਉੱਥੇ ਇਹ ਤਾਂ ਹੈ ਨਹੀਂ ਸੀ ਵੀ ਉਹ ਆਲੇ ਦੁਆਲੇ ਲੋਕ ਵੀ ਹੋਣਗੇ ਤੇ ਕਿਸੇ ਨੇ ਤੁਰੰਤ ਉਹਦਾ ਰਿਐਕਸ਼ਨ ਜਿਹੜਾ ਹੈ ਉਹ ਨਾ ਹੋਣਾ, ਇੱਕ ਇਹ ਵੀ ਜਿਹੜੀ ਹੈ ਸਾਡੀ ਸੋਸਾਇਟੀ ਦੇ ਵਿੱਚ ਇੱਕ ਨਵੀਂ ਗੱਲ ਜਿਹੜੀ ਆਪਣੇ ਤੌਰ ਤੇ ਵੀ ਅਸੀਂ ਤਾਂ ਆਪਣੇ ਆਪ ਚ ਹੀ ਬਸ ਜਿਹੜੀ ਪੋਲਰਾਈਜੇਸ਼ਨ ਉਹ ਜਿਹੜੀ ਹੁਣ ਆਮ ਤੌਰ ਤੇ ਕਿਸੇ ਛੋਟੇ ਕਸਬੇ ਦੇ ਵਿੱਚ ਜਾਂ ਪਿੰਡ ਦੇ ਵਿੱਚ ਏਦਾਂ ਦੀ ਘਟਨਾ ਨਹੀਂ ਵਾਪਰ ਸਕਦੀ, ਕਿਉਂਕਿ ਉੱਥੇ ਦਾ ਜਿਹੜਾ ਹੈਗਾ ਸੋਸਾਇਟੀ ਦਾ ਜਿਹੜਾ ਆਪਸ ਦੇ ਵਿੱਚ ਜਿਹੜੀ ਨੇੜਤਾ ਹੈ ਜਾਂ ਜਿਹੜੀ ਭਾਈਚਾਰਕ ਸਾਂਝ ਹੈ ਉਹ ਬਹੁਤ ਜ਼ਿਆਦਾ ਹੈ, ਪਰ ਦਿੱਲੀ ਵਰਗੇ ਮੈਟਰੋ ਸਿਟੀ ਦੇ ਵਿੱਚ ਇਹ ਏਦਾਂ ਦੀ ਨਾਂ ਦੀ ਕੋਈ ਚੀਜ਼ ਹੈ ਨਹੀਂ।
0: ਜੀ ਬਿਲਕੁਲ, ਇਸ ਟਾਈਮ ਦੇ ਉੱਤੇ ਇਹ ਸਮੱਸਿਆ ਆਪਾਂ ਵੇਖ ਰਹੇ ਹਾਂ ਕਿ ਵੱਧ ਰਹੀ ਆ, ਬਹੁਤ ਸਾਰੇ ਜਦੋਂ ਆਪਾਂ ਇੱਦਾਂ ਦੀਆਂ ਡਿਸਕਸ਼ਨਾਂ ਦੇ ਵਿੱਚ ਵੇਖਦੇ ਹਾਂ ਕਿ ਵਿਚਾਰ ਇੱਦਾਂ ਦੇ ਵੀ ਆਉਂਦੇ ਨੇ ਕਿ ਟੈਕਨੋਲੋਜੀ ਇੰਨੀ ਐਡਵਾਂਸ ਹੋ ਚੁੱਕੀ ਆ, ਜਗ੍ਹਾ ਜਗ੍ਹਾ ਦੇ ਉੱਤੇ ਹੁਣ ਕੈਮਰੇ ਲੱਗੇ ਨੇ, ਇਹਨਾਂ ਦੇ ਨਾਲ ਵੀ ਕੋਈ ਨਾ ਕੋਈ ਮਦਦ ਲਈ ਜਾ ਸਕਦੀ ਆ, ਪਰ ਇੱਕ ਪੱਖ ਜਿਹੜਾ ਇਹ ਵੀ ਨਾਲ ਇੱਦਾਂ ਦੀ ਘਟਨਾਵਾਂ ਦੇ ਵਿੱਚ ਉਭਾਰਿਆ ਜਾਂਦਾ ਕਿ ਜਿਹੜੇ ਛੋਟੇ ਕੋਈ ਨੌਕਰੀ ਕਰਨ ਵਾਲੇ ਨੇ ਛੋਟੇ ਕਿੱਤਿਆਂ ਦੇ ਵਿੱਚ, ਡਰਾਈਵਰ ਹੋ ਗਏ, ਕਨੈਕਟਰ ਹੋ ਗਏ, ਇਹਨਾਂ ਦਾ ਬਹੁਤੀ ਵਾਰੀ ਕੋਈ ਬਹੁਤਾ ਰਿਕਾਰਡ ਕੁਛ ਜਾਂ ਗਵਾਉਣ ਦੇ ਲਈ, ਖੋਣ ਦੇ ਲਈ ਕੁਛ ਐਡਾ ਬਾਅਦ ਵਿੱਚ ਵੇਖਿਆ ਨਹੀਂ ਜਾਂਦਾ, ਜਾਂ ਫਿਰ ਉਹ ਅਗਲਾ ਕਾਰਨ ਇਹ ਵੀ ਮੰਨਿਆ ਜਾਂਦਾ ਜਿੱਦਾਂ ਆਪਾਂ ਨਿਰਭਯਾ ਤੋਂ ਬਾਅਦ ਆਪਾਂ ਵੇਖਿਆ ਕਿ ਜਿਹੜੀ ਤਰੀਕੇ ਦੇ ਨਾਲ ਅਦਾਲਤਾਂ ਦੇ ਵਿੱਚ ਬੇਪੱਤ ਹੁੰਦੀ ਆ, ਬਹੁਤ ਸਾਰੇ ਲੋਕ ਜਿਹੜੇ ਆ ਹਾਲਾਂਕਿ ਕਾਨੂੰਨ ਬਦਲੇ ਵੀ ਗਏ ਨੇ, ਪਰ ਫਿਰ ਵੀ ਉੱਥੇ ਜਾ ਕੇ ਆਪਾਂ ਵੇਖਦੇ ਹਾਂ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਜੱਦੋਜਹਿਦ ਕਰਨੀ ਪੈਂਦੀ ਆ, ਉਸ ਹੱਦ ਤੱਕ ਜਿੱਥੇ ਲੋਕ ਕਈ ਗੱਲਾਂ ਨਹੀਂ ਕਰਨ ਵਾਲੀਆਂ ਦੱਸਣ ਵਾਲੀਆਂ ਉਹ ਵੀ ਉੱਥੇ ਸਾਰੀਆਂ ਕਹਿਣੀਆਂ ਪੈਂਦੀਆਂ, ਬਿਆਨਾਂ 'ਚ ਦੇਣੀਆਂ ਪੈਂਦੀਆਂ, ਇਸ ਵਜ੍ਹਾ ਕਰਕੇ ਵੀ ਬਹੁਤ ਐਜ ਮਿਲ ਜਾਂਦਾ ਇੱਦਾਂ ਦੇ ਅਪਰਾਧੀਆਂ ਨੂੰ।
1: ਨਾ ਉਹ ਤਾਂ ਦੇਖੋ ਹੈ ਹੀ ਹੈ, ਇਹਦੇ ਚ ਇਹ ਦੋਵੇਂ ਗੱਲਾਂ ਜਿਹੜੀਆਂ ਬੜੀਆਂ ਇੰਪੋਰਟੈਂਟ ਨੇ, ਇੱਕ ਤਾਂ ਇਹ ਵੀ ਅਦਾਲਤਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਵਕੀਲਾਂ ਵੱਲੋਂ ਖਾਸ ਕਰਕੇ ਜਿਹੜੀਆਂ ਪੀੜਿਤ ਔਰਤਾਂ ਨੇ ਉਹਨਾਂ ਨੂੰ ਗ੍ਰਿਲ ਕੀਤਾ ਜਾਂਦਾ, ਉਹਨਾਂ ਨੂੰ ਕੁਐਸਚਨਿੰਗ ਉਹਨਾਂ ਦਾ ਸਵਾਲ ਕੀਤੇ ਜਾਂਦੇ, ਜਿਹੜੇ ਉਹ ਬਹੁਤ ਇੱਦਾਂ ਦੇ ਕਈ ਵਾਰੀ ਤਾਂ ਇੱਦਾਂ ਦੇ ਨਿਰਲੱਜਤਾ ਵਾਲੇ ਹੁੰਦੇ ਆ ਕਿ ਆਮ ਬੰਦਾ ਉਹ ਸੁਣ ਵੀ ਨਹੀਂ ਸਕਦਾ, ਕਿਉਂਕਿ ਉਹਨਾਂ ਦਾ ਜਿਹੜਾ ਹੈਗਾ ਇੱਕੋ ਇੱਕ ਮਕਸਦ ਆਪਣੇ ਕਲਾਇੰਟ ਨੂੰ ਬਚਾਉਣਾ ਜਾਂ ਆਪਣੇ ਕਲਾਇੰਟ ਦੇ ਉਹ ਚੋਣਾ, ਉਸ ਕਰਕੇ ਇਹ ਹੁੰਦਾ। ਤੇ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਜਿਹੜੇ ਇਹ ਅਨਔਰਗੇਨਾਈਜ਼ਡ ਸੈਕਟਰ ਦੇ ਵਿੱਚ ਜਿਹੜੇ ਲੋਕ ਨੇ ਜਿਵੇਂ ਡਰਾਈਵਰ ਨੇ, ਕੰਡਕਟਰ ਨੇ, ਕਲੀਨਰ ਨੇ, ਹੈਲਪਰ ਨੇ, ਜਿਹੜੇ ਖਾਸ ਕਰਕੇ ਟਰਾਂਸਪੋਰਟ ਵਰਗੇ ਜਿਹੜਾ ਹੈਗਾ ਸੈਕਟਰ ਦੇ ਵਿੱਚ, ਕਿਉਂਕਿ ਸਾਰਾ ਸੈਕਟਰ ਅਨਔਰਗੇਨਾਈਜ਼ਡ ਹੈ, ਕਿਸੇ ਇੰਡਸਟਰੀ ਭਾਵੇਂ ਕਹਿਣ ਨੂੰ ਇੰਡਸਟਰੀ ਹੈ ਪਰ ਕਿਸੇ ਇੰਡਸਟਰੀ ਐਕਟ ਦੇ ਕਾਨੂੰਨ ਦੇ ਤਹਿਤ ਜਿਹੜਾ ਹੈਗਾ ਉਹ ਨਹੀਂ ਆਉਂਦਾ। ਤੁਸੀਂ ਮਹੀਨਾ ਕਿਤੇ ਨੌਕਰੀ ਕੀਤੀ, ਛੱਡ ਗਏ, ਕਿਤੇ ਹੋਰ ਕਰ ਲਈ, ਇਹ ਹੈ ਤੇ ਦੂਜਾ ਇਹ ਹੈ ਵੀ ਜਦੋਂ ਇਹਨਾਂ ਨੂੰ ਨੌਕਰੀ ਦਿੱਤੀ ਜਾਂਦੀ ਹੈ ਉਦੋਂ ਇਹਨਾਂ ਦਾ ਜਿਹੜਾ ਪਿਛੋਕੜ ਕੀ ਹੈ ਜਾਂ ਹੋਰ ਹੈ ਉਹਦੀ ਕਿਤੇ ਕੋਈ ਪੁੱਛ ਪੜਤਾਲ ਜਿਹੜੀ ਹੈ ਨਹੀਂ ਕੀਤੀ ਜਾਂਦੀ। ਹਾਲਾਂਕਿ ਇਹ ਹੋਣਾ ਚਾਹੀਦਾ, ਖਾਸ ਕਰਕੇ ਜਿਹੜੇ ਪਬਲਿਕ ਜਿੱਥੇ ਡੀਲਿੰਗ ਹੈ ਉੱਥੇ ਕਿਸੇ ਨੂੰ ਵੀ ਰੱਖਣਾ, ਭਾਵੇਂ ਛੋਟੀ ਪੋਸਟ ਤੇ ਰੱਖਣਾ ਭਾਵੇਂ ਵੱਡੀ ਤੇ। ਤੇ ਹੁਣ ਅੱਜ ਕੱਲ ਤਾਂ ਕਿਉਂਕਿ ਸਾਰੇ ਲੋਕਾਂ ਕੋਲੇ ਮੋਬਾਈਲ ਫੋਨ ਨੇ, ਸਾਰਿਆਂ ਦਾ ਇਹ ਸਾਰਿਆਂ ਕੋਲੇ ਆਧਾਰ ਜਾਂ ਏਦਾਂ ਦੀਆਂ ਚੀਜ਼ਾਂ ਹੈਗੀਆਂ ਨੇ, ਤੇ ਪਰ ਇਹ ਵੀ ਉਹਦਾ ਜਿਹੜਾ ਪਿਛੋਕੜ ਹੈ ਉਹ ਜ਼ਰੂਰ ਦੇਖਣਾ ਚਾਹੀਦਾ। ਖਾਸ ਕਰਕੇ ਜਿਹੜੇ ਡਿਵੈਲਪਡ ਕੰਟਰੀ ਨੇ ਜਦੋਂ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ ਉੱਥੇ ਖਾਸ ਕਰਕੇ ਜਦੋਂ ਸਕੂਲ ਬੱਸਾਂ ਵਗੈਰਾ ਨੇ ਉੱਥੇ ਕਿਸੇ ਨੂੰ ਡਰਾਈਵਰ ਕੰਡਕਟਰ ਦੀ ਭਰਤੀ ਕੀਤੀ ਜਾਂਦੀ, ਉਹਦਾ ਸਾਰਾ ਪਿਛੋਕੜ ਜਿਹੜਾ ਉਹਦੀ ਫੇਸਬੁੱਕ, ਉਹਦਾ ਗੂਗਲ ਤੇ ਉਹਨੇ ਕੀ ਕੀ ਦੇਖਿਆ ਪਿਛਲੇ ਸਮੇਂ ਦੇ ਦੌਰਾਨ ਕਿੱਥੇ ਕਿੱਥੇ, ਉਹ ਸਾਰਾ ਉਹ ਜਿਹੜਾ ਹੈਗਾ ਐਲਗੋਰਿਥਮ ਦੇ ਉਹਦੇ ਨਾਲ ਉਹ ਸਾਰਾ ਚੈੱਕ ਕੀਤਾ ਜਾਂਦਾ ਕਿ ਕਿਸੇ ਬੰਦੇ ਦਾ ਕਿਤੇ ਏਦਾਂ ਦਾ ਅਪਰਾਧੀ ਪਿਛੋਕੜ ਤਾਂ ਨਹੀਂ, ਜਾਂ ਉਹਦੀ ਸੋਚ ਦੇ ਵਿੱਚ ਕੋਈ ਏਦਾਂ ਦਾ ਤਾਂ ਨਹੀਂ ਕਿਤੇ ਜਿਹੜਾ ਬਾਅਦ ਦੇ ਵਿੱਚ ਬੱਚਿਆਂ ਦੇ ਖਿਲਾਫ਼ ਜਾਂ ਕੋਈ ਏਦਾਂ ਦੀ ਜਿਹੜੀ ਸੈਕਸੁਅਲ ਜਿਹੜੇ ਅਸਾਲਟ ਦਾ ਇਸ਼ੂ ਹੈ ਜਾਂ ਉਦਾਂ ਦੀਆਂ ਜਿਹੜੀਆਂ ਕੋਈ ਪੋਰਨੋ ਸਾਈਟ ਬੰਦਾ ਦੇਖਣ ਦਾ ਆਦਿ ਤਾਂ ਨਹੀਂ, ਜਾਂ ਇਹ ਚੀਜ਼ ਜਿਹੜੀ ਹੈ ਉਹ ਇੱਥੇ ਬਿਲਕੁਲ ਮਿਸ ਹੈ ਨਹੀਂ ਕਿਤੇ, ਖਾਸ ਕਰਕੇ ਜਿੱਥੇ ਏਦਾਂ ਦੀ ਜਿਹੜੀ ਡੀਲਿੰਗ ਹੈ। ਤੇ ਮੇਰਾ ਖਿਆਲ ਹੈ ਇਹ ਸਾਰਾ ਕੁਛ ਇੱਥੇ ਵੀ ਹੋਣਾ ਚਾਹੀਦਾ।
0: ਬਿਲਕੁਲ, ਆਪਾਂ ਇਹਨਾਂ ਦੇਸ਼ਾਂ ਦੇ ਵਿੱਚ ਵੇਖਦੇ ਹਾਂ ਕਿ ਵਰਕ ਵਿਦ ਚਿਲਡਰਨ ਲੈਂਦੇ ਆ ਜਦੋਂ ਆਪਾਂ ਕੋਈ ਕਿਤੇ ਵੀ ਇਸ ਦੀ ਜਗ੍ਹਾ 'ਤੇ ਕੰਮ ਕਰਨਾ, ਖਾਸ ਤੌਰ ਦੇ ਉੱਤੇ ਜਦੋਂ ਵਾਰ ਵਾਰ ਇੱਦਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹੋਣ, ਅਤੇ ਕੀ ਇਹ ਪੋਸੀਬਲ ਨਹੀਂ ਆ ਜਾਂ ਫਿਰ ਇਸ ਪਾਸੇ ਨੂੰ ਵਿਚਾਰ ਹੀ ਨਹੀਂ ਕੀਤੇ ਜਾਂਦੇ?
1: ਨਹੀਂ, ਪਹਿਲੀ ਗੱਲ ਤਾਂ ਇਹ ਵੀ ਇਹ ਕਿਸੇ ਇਹ ਕਾਨੂੰਨ 'ਚ ਹੀ ਨਹੀਂ ਆਉਂਦੇ, ਅਨਆਰਗੇਨਾਈਜ਼ਡ ਸੈਕਟਰ ਹੋਣ ਕਰਕੇ ਇਹਨਾਂ 'ਤੇ ਕਿਹਨੇ ਕਿਹਨੂੰ ਅਪਲਾਈ ਕੀਤਾ। ਤੁਸੀਂ ਕਮਾਲੀ ਗੱਲ ਦੇਖੋ ਇਹ ਹੈ ਵੀ ਤੁਸੀਂ ਕਿਰਾਏਦਾਰ ਵੀ ਇੱਥੇ ਰੱਖਣਾ, ਉਹਦਾ ਸਾਰਾ ਤੁਹਾਨੂੰ ਥਾਣੇ 'ਚ ਦੇਣਾ ਪੈਂਦਾ, ਉਹਦਾ ਸਾਰਾ ਡਾਟਾ ਕਿੱਥੋਂ ਦਾ ਹੈ, ਉਹਦਾ ਆਧਾਰ ਕਾਰਡ, ਉਹਦੀ ਜਿੰਨੀ ਵੀ ਉਹਦੀ ਵਲਦੀਅਤ ਹੈ ਜਿਹਨੂੰ ਆਪਾਂ ਉਹਦੀਆਂ ਕ੍ਰੀਡੈਂਸ਼ੀਅਲਸ ਕਹਿੰਦੇ ਹਾਂ, ਤੇ ਕਿੱਥੇ ਜੰਮਿਆ ਕੀ ਹੋਇਆ ਉਹ ਸਾਰਾ ਦੇਣਾ ਪੈਂਦਾ ਹੈਗਾ, ਭਾਵੇਂ ਤੁਸੀਂ ਕੋਈ ਛੋਟਾ ਕਿਰਾਏਦਾਰ ਰੱਖਣਾ ਵੱਡਾ ਰੱਖਣਾ। ਤੇ ਪਰ ਜਦੋਂ ਇੱਦਾਂ ਦੀ ਜਿੱਥੇ ਪਬਲਿਕ ਡੀਲਿੰਗ ਵਾਲੀ ਜਿੱਥੇ ਕੋਈ ਜੋਬ ਹੈ ਉੱਥੇ ਇੱਦਾਂ ਦਾ ਕੋਈ ਜਿਹੜਾ ਹੈ ਉਹ ਕਿਸੇ ਕਾਨੂੰਨ ਆਰਗੇਨਾਈਜ਼ਡ ਸੈਕਟਰ 'ਚ ਆਉਂਦੇ ਹੀ ਨਹੀਂ ਕਿ ਉਹਨਾਂ ਤੋਂ ਵੀ ਸਾਰਾ ਕੁਛ ਪੁੱਛਿਆ ਜਾਵੇ, ਉਹਨਾਂ ਤੋਂ ਲਿਆ ਜਾਵੇ ਕੌਣ ਕਿੱਥੋਂ ਆਉਂਦਾ ਕਦੋਂ ਆਇਆ ਕਿੱਥੇ ਗਿਆ, ਤੇ ਇਹ ਇਹਦਾ ਜਿਹੜਾ ਹੈਗਾ ਕੋਈ ਜਿਹੜਾ ਨਹੀਂ। ਤੇ ਨਾ ਹੀ ਇਹਦੇ 'ਤੇ ਕੋਈ ਇਹ ਹੈ ਕਿ ਟਰਾਂਸਪੋਰਟਰ ਨੂੰ ਕਿਤੇ ਕੋਈ ਇਹ ਬਾਈਂਡਿੰਗ ਹੈ ਵੀ ਉਹ ਪੁਲਿਸ ਸਟੇਸ਼ਨ ਨੂੰ ਜਾਣਕਾਰੀ ਦੇਵੇ ਕਿ ਉਹਨੇ ਕਿਹਨੂੰ ਨੌਕਰੀ ਦਿੱਤੀ ਹੈ, ਕਿਹਨੂੰ ਜੋਬ ਦਿੱਤੀ ਹੈ, ਕਿਹਨੂੰ ਕੱਢਤਾ ਹੈ, ਤੇ ਇੱਦਾਂ ਦੀ ਕੋਈ ਗੱਲ ਨਹੀਂ ਹੈ।
0: ਸੋ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇੰਨੀਆਂ ਜਦੋਂ ਘਟਨਾਵਾਂ ਵਾਪਰਦੀਆਂ ਨੇ ਤਾਂ ਫਿਰ ਸੋਚ ਵਿਚਾਰ ਕਰ ਵੀ ਲੈਣਾ ਚਾਹੀਦਾ ਉਹਦੇ ਉੱਤੇ। ਹੁਣ ਕੀ ਇੱਦਾਂ ਦੇ ਰੋਕਥਾਮ ਨੇ, ਚਲੋ ਸਰਕਾਰ ਉਸ ਪਾਸੇ ਨੂੰ ਸੋਚ ਵੀ ਰਹੀ ਹੋਊਗੀ, ਪਰ ਐਜ਼ ਏ ਇੱਕ ਉਸ ਦੇਸ਼ ਦੇ ਬਛਿੰਦੇ ਐਜ਼ ਏ ਆਪਾਂ ਜੇ ਵੇਖੀਏ ਤਾਂ ਔਰਤਾਂ ਦੇ ਦਰਦਮੰਦ ਕੁਛ ਤਾਂ ਸੋਚ ਵਿਚਾਰ ਚੱਲਦੇ ਹੋਣਗੇ ਕਿ ਇਹੋ ਜਿਹਾ ਕੀ ਮਿਸ ਕੀਤਾ ਜਾ ਰਿਹਾ ਜਿਹਦੇ ਨਾਲ ਇਹ ਚੀਜ਼ਾਂ ਰੋਕੀਆਂ ਜਾ ਸਕਣ।
1: ਨਹੀਂ ਬਿਲਕੁਲ, ਇਹ ਤਾਂ ਆਪਾਂ ਜਿੱਦਾਂ ਗੱਲ ਕੀਤੀ ਕਿ ਬਹੁਤ ਜ਼ਰੂਰੀ ਹੈ। ਹੁਣ ਜਿੱਦਾਂ ਇਹੀ ਬੱਸ ਜੇ ਆਪਾਂ ਉਦਾਹਰਣ ਲਈਏ, ਇਹ ਸਲੀਪਰ ਬੱਸ ਹੈ, ਸਲੀਪਰ ਬੱਸ ਜੋ ਨੇ ਜਿਹੜੀਆਂ ਲੰਬੇ ਰੂਟ ਤੇ ਚੱਲਦੀਆਂ ਨੇ ਤੇ ਦੂਰੋਂ ਦੂਰੋਂ ਜਿਹੜੇ ਲੋਕਾਂ ਨੂੰ ਲੈ ਕੇ ਜਾਂਦੀਆਂ ਨੇ। ਤੇ ਅੱਜ ਤੋਂ 10 ਸਾਲ ਪਹਿਲਾਂ ਇਹ ਵਰਤਾਰਾ ਹੈ ਨਹੀਂ ਸੀ ਜਾਂ 15 ਸਾਲ ਪਹਿਲਾਂ ਇੱਦਾਂ ਦਾ। ਹੁਣ ਕਿਉਂਕਿ ਟ੍ਰੇਨਾਂ ਦੀ ਘਾਟ ਹੋਣ ਕਰਕੇ ਇੱਕ ਇਹ ਵੀ ਲੋਕਾਂ ਕੋਲੇ ਥੋੜਾ ਜਿਹਾ ਇਹ ਵੀ ਪੈਸੇ ਖਰਚਣ ਦੀ ਜਿਹੜੀ ਉਹਨਾਂ ਦੀ ਥੋੜੀ ਜੇਬ ਮਜ਼ਬੂਤ ਹੋਣ ਕਰਕੇ ਹੁਣ ਇਹ ਬਹੁਤ ਜ਼ਿਆਦਾ ਚੱਲ ਪਈਆਂ। ਹੁਣ ਇਹ ਵੀ 10-10, 15-15, 20-20 ਘੰਟਿਆਂ ਦਾ ਵੀ ਜਿਹੜੀਆਂ ਬੱਸਾਂ ਨੇ ਉਹ ਸਫ਼ਰ ਤੈਅ ਕਰਕੇ ਤੁਹਾਨੂੰ ਕਿਤੇ ਦੀ ਕਿਤੇ ਲੈ ਜਾਂਦੀਆਂ ਨੇ, ਜਿਹੜੀਆਂ ਸਲੀਪਰ ਬੱਸ ਲੋਕ ਥੋਂ ਕੇ ਜਾਂਦੇ ਆ ਤੇ ਦਿਨ ਰਾਤ ਜਿਹੜੀਆਂ ਬੱਸਾਂ ਚੱਲਦੀਆਂ। ਉੱਥੇ ਤਾਂ ਮੈਂ ਸਮਝਦਾ ਕਿ ਹੋਰ ਵੀ ਵੱਧ ਜ਼ਰੂਰੀ ਹੈ ਇੱਦਾਂ ਦੀ ਜਿਹੜੀ ਚੈੱਕ ਰੱਖਣਾ ਕਿ ਕੌਣ ਬੰਦੇ ਚਲਾ ਰਹੇ ਨੇ, ਕੌਣ ਆਪਰੇਟ ਕਰ ਰਹੇ ਨੇ, ਤੇ ਪਰ ਅਜੇ ਬਿਲਕੁਲ ਇਹ ਸਾਰਾ ਇਹ ਖੁੱਲ੍ਹਾ ਹੀ ਹੈ ਕੰਮ।
0: ਜੀ ਇਹਦੇ ਅਗਲੀ ਖ਼ਬਰ ਵੱਲ ਵਧੀਏ ਤੇ ਤੁਸੀਂ SIR ਦੀ ਗੱਲ ਕੀਤੀ ਹੈ, ਸੋ ਤੀਸਰਾ ਗੇੜ 30 ਤਰੀਕ ਤੋਂ, ਸੋ ਇਸੇ ਸੰਬੰਧ ਵਿੱਚ ਆਮ ਆਦਮੀ ਪਾਰਟੀ ਦਾ ਵੀ ਫਿਰ ਬਿਆਨ ਹੈ ਕਿ ਇਹ ਜਿਹੜਾ ਭਾਜਪਾ ਦੀ ਆਖਿਆ, ਸੋ ਇਸ 25 ਜੂਨ ਤੋਂ ਜਿਹੜਾ ਸ਼ੁਰੂ ਹੋਣਾ ਇਹਦੇ ਬਾਰੇ ਥੋੜ੍ਹਾ ਜਿਹਾ ਆਪਾਂ ਜੇ ਸਰੋਤਿਆਂ ਨੂੰ ਵਿਸਥਾਰ ਸਹਿਤ ਆਪਾਂ ਜੇ ਦੱਸ ਸਕੀਏ ਕੀ ਆ ਅਤੇ ਕਿੱਦਾਂ ਆ ਅਤੇ ਕੀ ਪੜਾ ਰਹਿਣਗੇ?
1: ਨਹੀਂ ਦੇਖੋ, ਉਹ ਤਾਂ ਜਿੱਦਾਂ ਬਾਕੀ ਸਟੇਟਸ ਦੇ ਵਿੱਚ ਹੋਇਆ ਉਹੀ ਹੈ ਹੁਣ। ਤੇ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਬਲਾਕ ਲੈਵਲ ਆਫੀਸਰ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਸੋਰੀ ਬੂਥ ਲੈਵਲ, ਤੇ ਜਿਹੜਾ ਬੂਥ ਲੈਵਲ ਦਾ ਜਿਹੜਾ ਅਧਿਕਾਰੀ ਆ ਉਹ ਘਰ ਘਰ ਜਾ ਕੇ ਜਿਹੜੀਆਂ ਵੋਟਰ ਲਿਸਟਾਂ ਨਾਲ ਲੈ ਕੇ ਜਿਹੜਾ ਸੀ ਉਹ ਚੈੱਕ ਕਰਨਗੇ ਕਿ ਬੰਦਾ ਇੱਥੇ ਰਹਿੰਦਾ ਹੈ ਜਾਂ ਨਹੀਂ ਰਹਿੰਦਾ ਜਾਂ ਉਹ ਕੀ ਹੈ। ਹੁਣ ਗੱਲ ਇਹ ਹੈ ਵੀ ਜਿੱਦਾਂ ਜੇ ਤਾਂ ਗੱਲ ਇੰਨੀ ਇਸ ਲੈਵਲ ਤੱਕ ਹੋਵੇ ਤਾਂ ਕੋਈ ਨੀ, ਜਿੱਦਾਂ ਪੱਛਮੀ ਬੰਗਾਲ ਦੇ ਵਿੱਚ ਹੋਇਆ ਜਾਂ ਬਿਹਾਰ ਦੇ ਵਿੱਚ ਹੋਇਆ, ਖਾਸ ਕਰਕੇ ਜੇ ਜਾਂ ਪਹਿਲਾਂ ਦਿੱਲੀ ਦੇ ਵਿੱਚ ਹੋਇਆ, ਜੇ ਉਸ ਲੈਵਲ ਤੱਕ ਗੱਲ ਜਾਂਦੀ ਹੈ ਵੀ ਤੁਹਾਡੇ ਆਹ ਲਿਆਓ ਜੀ, ਤੁਸੀਂ ਕਿੱਥੇ ਜੰਮੇ, ਕਿੱਥੇ ਪੜ੍ਹੇ, ਕਿੱਥੇ ਪਲੇ, ਤੇ ਇਹ ਇਹ ਜਿਹੜੀ ਗੱਲ ਫੇਰ ਇਹ ਹੋਰ ਪਾਸੇ ਤੁਰੇਗੀ। ਹੁਣ ਪੰਜਾਬ ਦੇ ਵਿੱਚ ਜਿਹੜੇ ਤਾਂ ਪੰਜਾਬ ਦੇ ਬਛਿੰਦੇ ਨੇ ਜਾਂ ਪੰਜਾਬੀ ਨੇ, ਉਹਨਾਂ ਨੂੰ ਮੇਰਾ ਖਿਆਲ ਬਹੁਤੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਏਗਾ। ਪਰ ਜਿਹੜੀ ਇੱਥੇ ਮੈਗਰੇਟਰੀ ਜਿਹੜੀ ਲੇਬਰ ਹੈ ਤੇ ਮੈਗਰੈਂਟ ਜਿਹੜੇ ਹੈਗੇ ਆ, ਉਹ ਖਾਸ ਕਰਕੇ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਜਿਵੇਂ ਲੁਧਿਆਣਾ ਹੀ ਹੈ ਤੇ ਜਾਂ ਚੰਡੀਗੜ੍ਹ ਦੇ ਆਸ ਪਾਸ, ਜਿੱਥੇ ਹਿਮਾਚਲ ਚੋਂ, ਯੂਪੀ ਚੋਂ ਜਾਂ ਇਧਰੋਂ ਆ ਕੇ ਲੋਕ ਉੱਤਰਾਖੰਡ ਚੋਂ ਆ ਕੇ ਰਹੇ ਹੈ, ਭਾਵੇਂ ਜ਼ੀਰਕਪੁਰ ਹੈ, ਡੇਰਾਬੱਸੀ ਹੈ, ਖਰੜ ਹੈ, ਮੋਹਾਲੀ ਹੈ, ਇਹ ਇਹ ਇਹ ਜਿਹੜੇ ਏਰੀਏ ਨੇ, ਉੱਥੇ ਜਿਹੜੀ ਪਛਾਣ ਹੈ ਉਹ ਕਿੱਦਾਂ ਕੀਤੀ ਜਾਏਗੀ, ਇਹ ਜਿਹੜੀ ਹੈ। ਹੁਣ ਅਗਲੀ ਗੱਲ, ਕਿਉਂਕਿ ਉੱਥੇ ਤਾਂ ਹੁਣ ਗੱਲ ਬੜੀ ਕਲੀਅਰ ਹੋ ਗਈ, ਜਿਹੜੀ ਬਿਹਾਰ ਦੇ ਵਿੱਚ ਤੇ ਪੱਛਮੀ ਬੰਗਾਲ ਦੇ ਵਿੱਚ ਤਾਂ, ਤੇ ਦਿੱਲੀ ਦੇ ਵਿੱਚ ਵੀ ਸੀ ਕੁਛ ਹੱਦ ਤੱਕ, ਕਿ ਪਰਟੀਕੁਲਰ ਇੱਕ ਕਮਿਊਨਿਟੀ ਨੂੰ ਟਾਰਗੇਟ ਬਣਾਇਆ ਗਿਆ, ਇੱਕ ਕਮਿਊਨਿਟੀ ਦੀਆਂ ਵੋਟਾਂ ਕੱਟੀਆਂ ਗਈਆਂ। ਤੇ ਇਹ ਚ ਕੋਈ ਕਹਿਣ ਚ ਹਰਜ ਨਹੀਂ ਕਿ ਸਾਰੇ ਜਿਹੜੇ ਉਹ ਮੁਸਲਿਮ ਕਮਿਊਨਿਟੀ ਨੂੰ ਜਾਂ ਉਸ ਧਰਮ ਨੂੰ ਜਿਹੜੇ ਸੀ ਉਹ ਕਰਦੇ ਸੀ, ਤੇ ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਤਾਂ ਜਿਹੜੀ ਕੋਈ ਗੱਲ ਹੈ ਨੀ। ਤੇ ਕੀ ਬਾਕੀ ਜਿਹੜੀਆਂ ਹੋਰ ਕਮਿਊਨਿਟੀਜ਼ ਨੇ, ਕੀ ਉਹਦੇ ਤੇ ਵੀ ਜਿਹੜਾ ਸੀ ਉਹ ਉਸ ਤਰ੍ਹਾਂ ਦਾ ਜਿਹੜਾ ਬਰੀਕ ਛਾਣ ਨਾਲ ਲਾਉਣਗੇ ਜਾਂ ਨਹੀਂ? ਜਿਵੇਂ ਹੁਣ ਮੈਂ ਕਿਹਾ ਵੀ ਇੱਥੇ ਆਪਾਂ ਦੇਖ ਸਕਦੇ ਹਾਂ ਲੁਧਿਆਣੇ ਦੇ ਵਿੱਚ ਜ਼ਿਆਦਾ ਜਿਹੜੇ ਲੋਕ ਨੇ ਉਹ ਅਲੱਗ ਅਲੱਗ ਥਾਵਾਂ ਤੋਂ ਜਿਹੜੇ ਪ੍ਰਵਾਸੀ ਨੇ, ਹੁਣ ਉਹਨਾਂ ਚ ਹਿੰਦੂ ਵੀ ਨੇ, ਮੁਸਲਮਾਨ ਵੀ ਨੇ, ਤੇ ਬਾਕੀ ਕੁਛ ਹੋਰ ਗੱਲ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਵੀ ਲੋਕ ਨੇ, ਉਹਨਾਂ ਤੇ ਕਿਸ ਕਿਸਮ ਦਾ ਚੈੱਕ ਕੀਤਾ ਜਾਏਗਾ? ਕੀ ਜਿਵੇਂ ਬਿਹਾਰ ਦੇ ਵਿੱਚ ਜਾਂ ਪੱਛਮੀ ਬੰਗਾਲ ਵਿੱਚ ਜਿਹੜਾ ਸਿਰਫ ਉਹਨਾਂ ਦਾ ਨਾਂ ਹੀ ਹੈ ਉਹੀ ਉਹਨਾਂ ਵਾਸਤੇ ਜਿਹੜਾ ਵੋਟਾਂ ਕੱਟਣ ਵਾਸਤੇ ਇੱਕ ਬਹੁਤ ਵੱਡਾ ਆਪਾਂ ਇਹ ਕਹਿੰਦੇ ਹਾਂ ਕਿ ਇੱਕ ਹਰਬਾ ਬਣ ਗਿਆ, ਤੇ ਕੀ ਇੱਥੇ ਵੀ ਇਸ ਤਰ੍ਹਾਂ ਚੱਲੇਗਾ? ਤੇ ਇਹ ਇਹਦੇ ਤੇ ਕਿਉਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵਾਂ ਦਾ ਹੀ ਬਿਆਨ ਆਇਆ, ਦੋਵਾਂ ਦਾ ਇੱਕੋ ਜਿਹਾ ਹੀ ਬਿਆਨ ਹੈ ਕਿ ਹੁਣ ਜਿਸ ਤਰੀਕੇ ਦੇ ਨਾਲ ਹੋਰ ਥਾਵਾਂ ਤੇ ਕੀਤਾ ਗਿਆ, ਉੱਥੇ ਹੁਣ ਪੰਜਾਬ ਤੇ ਵੀ ਜਿਹੜੀ ਹੈ ਬੀਜੇਪੀ ਦੀ ਅੱਖ ਰੱਖ ਰਹੀ ਹੈ ਕਿ ਇੱਥੇ ਕਿਵੇਂ ਵੋਟਾਂ ਕੱਟੀਆਂ ਜਾਣ, ਕਿਹਦੀਆਂ ਕੱਟੀਆਂ ਜਾਣ। ਤੇ ਇਹ ਹੁਣ ਇੱਥੇ ਦੇਖਣਾ ਹੈ ਕਿ ਇੱਥੇ ਕੀ ਵੋਟਾਂ ਕੱਟਣ ਦਾ ਕ੍ਰਾਈਟੇਰੀਆ ਕੀ ਹੋਏਗਾ, ਇਹ ਜਿਹੜਾ ਪੱਛਮੀ ਬੰਗਾਲ ਵਾਲਾ ਉਹੀ ਹੋਏਗਾ ਤੇ ਜਾਂ ਬਿਹਾਰ ਵਾਲਾ, ਜਾਂ ਇੱਥੇ ਕੋਈ ਹੋਰ ਨਵਾਂ ਤਰੀਕਾ ਅਪਣਾਇਆ ਜਾਊਗਾ? ਕਿਉਂਕਿ ਜੇ ਤਾਂ ਉਹ ਪੱਛਮੀ ਬੰਗਾਲ ਵਾਲਾ ਜਾਂ ਬਿਹਾਰ ਵਾਲਾ ਅਪਣਾਉਂਦੇ ਆ, ਫਿਰ ਤਾਂ ਇੱਥੇ ਕੋਈ ਬਹੁਤਾ ਖਤਰਾ ਹੈ ਨੀ, ਕਿਉਂਕਿ ਇੱਥੇ ਮਲੇਰਕੋਟਲਾ ਦੇ ਵਿੱਚ ਲੈ ਦੇ ਕੇ ਜਿਹੜੀ ਹੈ ਉਹ ਵਸੋਂ, ਤੇ ਉਹ ਸਾਰੇ ਇੱਥੋਂ ਦੇ ਜੱਦੀ ਪੁਸ਼ਤੀ ਨੇ, ਉਹ ਕੋਈ ਹੈ ਨੀ ਗਾ ਕਿ ਬਾਹਰੋਂ ਆ ਕੇ ਵਸੇ ਆ। ਤੇ ਪਰ ਜੇ ਉਹਨਾਂ ਦੀਆਂ ਵੀ ਵੋਟਾਂ ਕੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਰ ਇਹਦਾ ਰਿਐਕਸ਼ਨ ਕਿਸ ਤਰ੍ਹਾਂ ਦਾ ਹੋਏਗਾ? ਤੇ ਕਿਉਂਕਿ ਬੰਗਾਲ ਦੇ ਵਿੱਚੋਂ ਵੀ ਹੁਣ ਤੱਕ ਅਜੇ ਤੱਕ ਰੌਲਾ ਪੈ ਰਿਹਾ ਕਿ ਬਹੁਤ ਜੈਨੂਅਨ ਵੋਟਾਂ ਜਿਹੜੀਆਂ ਕੱਟੀਆਂ ਗਈਆਂ, ਤੇ 27 ਲੱਖ ਵੋਟਾਂ ਬਾਰੇ ਤਾਂ ਇਹ ਕਹੀ ਰਹੇ ਨੇ ਕਿ ਉਹਨਾਂ ਦੇ ਜਿੱਤੀ ਦੀ ਛਾਣਬੀਣ ਹੀ ਨੀ ਕੀਤੀ ਉਹਨਾਂ ਨੇ, ਟ੍ਰਿਬਿਊਨਲਾਂ ਨੇ, ਤੇ ਜਿਵੇਂ ਸੁਪਰੀਮ ਕੋਰਟ ਨੇ ਇੱਥੋਂ ਤੱਕ ਵੀ ਕਹਿਤਾ ਵੀ ਕੋਈ ਗੱਲ ਨੀ, ਅਗਲੀ ਵਾਰੀ ਪਾ ਲੈਣਗੇ ਜੇ ਕਿ ਨਹੀਂ ਵੋਟਾਂ ਪਾ ਸਕੇ। ਮਤਲਬ ਇਸ ਲੈਵਲ ਤੱਕ ਚੋਣਾਂ ਜਿੱਤਣ ਵਾਸਤੇ ਜੇ ਇਹ ਜਾਇਆ ਜਾ ਸਕਦਾ। ਤੇ ਫਿਰ ਉਸ ਤੋਂ ਅਗਲੀ ਗੱਲ, ਜਿਵੇਂ ਪੱਛਮੀ ਬੰਗਾਲ ਦੇ ਵਿੱਚ ਤਾਂ ਜਿਹੜਾ ਚੀਫ ਇਲੈਕਟਰਲ ਆਫਿਸਰ ਸੀਗਾ ਜਿਹਨੂੰ ਹੁਣ ਚੀਫ ਸੈਕਟਰੀ ਲਾਇਆ, ਤੇ ਉਸੇ ਨੂੰ ਉਹਨਾਂ ਨੇ ਆਪਣੇ ਪੂਰੀ ਤਰ੍ਹਾਂ ਹੱਥ ਚ ਲੈ ਲਿਆ ਕਿ ਕਿਸ ਤਰ੍ਹਾਂ ਕੰਮ ਕਰਾਉਣਾ। ਤੇ ਪਰ ਕੀ ਇੱਥੇ ਹੁਣ ਪੰਜਾਬ ਦੇ ਅਧਿਕਾਰੀ ਜਾਂ ਪੰਜਾਬ ਦੇ BLO ਜਾਂ ਪੰਜਾਬ ਦੇ ਬਾਕੀ ਉਹ ਇਸ ਗੱਲ ਲਈ ਰਾਜ਼ੀ ਹੋਣਗੇ ਜਾਂ ਉਹਨਾਂ ਦੇ ਗੱਲਾਂ ਨਾਲ ਸਹਿਮਤੀ ਪ੍ਰਗਟ ਕਰਨਗੇ ਜਿਵੇਂ ਉੱਥੇ ਹੋਇਆ? ਤੇ ਇਹ ਹੁਣ ਕਾਫੀ ਇਸ ਪਾਸੇ ਜਿਹੜਾ ਹੁਣ ਧਿਆਨ ਜਾਏਗਾ, ਹਾਲਾਂਕਿ ਸ਼ੁਰੂ ਤਾਂ ਇਹ ਭਾਵੇਂ 25 ਜੂਨ ਤੋਂ ਹੋਣੀ ਹੈ ਪੰਜਾਬ ਦੇ ਵਿੱਚ, ਤੇ ਪਰ ਇਹ ਹੈ ਕਿ ਉਦੋਂ ਪਹਿਲਾਂ ਤਿਆਰੀਆਂ ਹੋਣਗੀਆਂ ਉਹਦੇ ਲਈ। ਫਿਰ ਕਿਸ ਕਿਸਮ ਦੀ ਇੱਥੇ ਜਿਹੜੀ ਹੈ SIR ਦਾ ਜਿਹੜਾ ਹੈਗਾ ਉਹ ਕੀ ਹੋਏਗਾ? ਕੀ ਹੋ ਸਕਦਾ ਕਿ ਸਿਰਫ ਤੇ ਸਿਰਫ ਕੁਛ 94 ਸੂਬਿਆਂ ਦੇ ਵਿੱਚੋਂ ਜਿਹੜੀਆਂ ਸੀ ਉਹ ਵੋਟਾਂ ਕੱਟਣ ਵਾਸਤੇ ਇਹ ਕਹਿਤਾ ਵੀ ਹੁਣ ਸਾਰੇ ਪੂਰੇ ਦੇਸ਼ ਦੇ ਵਿੱਚ ਹੀ ਹੋਏਗੀ ਇਹ ਬਚਣ ਵਾਸਤੇ, ਕਿ ਇਹ ਨਾ ਕਹਿਣ ਕਿ ਉੱਥੇ ਤਾਂ ਹੋਈ ਨੀ? ਤੇ ਹਾਲਾਂਕਿ ਜੋਤ ਜੀ ਇਹ ਇੱਕ ਬੜਾ ਇੱਕ ਰੁਟੀਨ ਦਾ ਕੰਮ ਹੈ, ਕਿਉਂਕਿ ਰਿਵੀਜ਼ਨ ਹਰ ਵਾਰੀ ਹੁੰਦੀ ਹੈ ਵੋਟਰ ਸੂਚੀਆਂ ਦੀ ਚੋਣਾਂ ਤੋਂ ਪਹਿਲਾਂ ਹੁੰਦੀ ਹੈ, ਤੇ ਉਹਦੇ ਚ ਵੋਟਾਂ ਜਿਹੜੀਆਂ ਕੋਈ ਬੰਦੇ ਬਾਹਰ ਚਲੇ ਜਾਂਦੇ ਛੱਡ ਕੇ ਜਾਂ ਬੰਦਿਆਂ ਦੀ ਡੈਥ ਹੋ ਜਾਂਦੀ ਹੈ ਉਹਨਾਂ ਦੀਆਂ ਵੋਟਾਂ ਕੁਦਰਤੀ ਤੌਰ ਤੇ ਉਹ ਕੱਟੀਆਂ ਜਾਂਦੀਆਂ ਤੇ ਕੱਟੀਆਂ ਵੀ ਜਾਣੀਆਂ ਚਾਹੀਦੀਆਂ, ਜਾਂ ਕੁਛ ਨਵੇਂ ਵੋਟਰ ਹੁੰਦੇ ਨੇ ਹੁਣ ਜਿਹਦੀ ਪਹਿਲਾਂ 18 ਸਾਲ ਉਮਰ ਹੈ ਨੀ ਸੀ, ਬਾਅਦ 18 ਹੋ ਗਈ, ਉਹਨਾਂ ਦੀਆਂ ਨਵੀਆਂ ਵੋਟਾਂ ਬਣਨੀਆਂ ਨੇ ਜਾਂ ਕੋਈ ਸ਼ਿਫਟ ਕਰਕੇ ਹੋਰ ਇੱਧਰ ਉੱਧਰ ਆ ਗਏ। ਤੇ ਇਹ ਇੱਕ ਰੁਟੀਨ ਦਾ ਕੰਮ ਸੀ, ਪਰ ਹੁਣ ਜਿਹੜੀ BJP ਸਰਕਾਰ ਨੇ ਜਿਹੜਾ ਹੈਗਾ ਇੱਕ ਨਵਾਂ ਕੰਮ ਫੜ ਲਿਆ ਕਿ ਚੋਣਾਂ ਤੋਂ ਪਹਿਲਾਂ ਜਿਹੜੀ ਆ ਇਹ ਬਹੁਤ ਜ਼ਰੂਰੀ ਹੈ, ਜਿਹਨਾਂ ਦਾ ਇਹਨਾਂ ਨੇ ਰੱਖ ਲਿਆ ਜਿਹੜਾ ਨਾਂ ਵੀ ਇਸ ਤਰੀਕੇ ਦੇ ਰੱਖ ਲਿਆ, ਸਪੈਸ਼ਲ ਇੰਟੈਂਸਿਵ ਜਿਹੜੀ ਹੈਗੀ ਆ ਰਿਵੀਜ਼ਨ। ਤੇ ਕਿਉਂਕਿ ਰਿਵੀਜ਼ਨ ਤਾਂ ਇੱਕ ਰੁਟੀਨ ਹੈ, ਐਡਾ ਵੱਡਾ ਕੰਟਰੀ ਹੈਗਾ ਤੇ ਕੀ ਜਿਵੇਂ ਦੂਜੀਆਂ ਪੋਲੀਟੀਕਲ ਪਾਰਟੀਆਂ ਕਹਿ ਰਹੀਆਂ ਜਾਂ ਆਮ ਆਦਮੀ ਪਾਰਟੀ ਕਹਿ ਰਹੀ ਹੈ ਜਾਂ ਕਾਂਗਰਸ ਕਹਿ ਰਹੀ ਹੈ, ਫੇਰ ਕੀ ਗੱਲ ਉਹ ਸੱਚੀ ਹੈ ਜਾਂ ਉੱਥੇ TMC ਹੁਣ ਤੱਕ ਕਹਿ ਰਹੀ ਹੈ ਕਿ ਜਾਣ ਬੁੱਝ ਕੇ ਉਹਨਾਂ ਨੂੰ ਹਰਾਉਣ ਵਾਸਤੇ ਜਿਹੜੀਆਂ ਉਹ ਵੋਟਾਂ ਕੱਟੀਆਂ ਗਈਆਂ? ਤੇ ਇੱਥੇ ਹੁਣ ਦੇਖਦੇ ਹਾਂ ਕਿ ਕਿਉਂਕਿ ਪ੍ਰੈਕਟੀਕਲੀ ਤਾਂ ਅਸੀਂ ਉੱਥੇ ਤਾਂ ਅਸੀਂ ਖਬਰਾਂ ਪੜ੍ਹੀਆਂ ਨਾ ਦੂਜੇ ਸਟੇਟਾਂ ਦੀਆਂ, ਹੁਣ ਇੱਥੇ ਸਾਨੂੰ ਪ੍ਰੈਕਟੀਕਲੀ ਸਾਹਮਣੇ ਦੀ ਗੱਲ ਆ ਜੀ ਕਿ ਕੀ ਕੀ ਗੱਲਾਂ ਨੇ, ਕਿਹੜਾ ਫਾਰਮ ਆ ਉਹ ਜਿਹੜਾ ਭਰਾਇਆ ਜਾਊਗਾ।
0: ਇੱਥੇ ਜੇ ਵੇਖਿਆ ਜਾਵੇ ਤੇ ਜਿਹੜੇ ਹਿਸਾਬ ਦੇ ਇੱਥੇ ਸਮੀਕਰਨ ਨੇ, ਇੱਥੇ ਤਾਂ ਪ੍ਰਵਾਸੀ ਦੀ ਵੋਟ ਰੱਖਣ ਦੇ ਵਿੱਚ BJP ਨੂੰ ਸ਼ਾਇਦ ਜ਼ਿਆਦਾ ਫਾਇਦਾ ਹੋਣ ਦੇ ਆਸਾਰ ਨੇ, ਇੱਥੋਂ ਦੇ ਸਮੀਕਰਨ ਉਲਟ ਨੇ। ਬਾਕੀ ਤੁਹਾਡੀ ਗੱਲ ਠੀਕ ਹੈ ਕਿ ਕੀ ਅਤੇ ਕਿਹੜੀਆਂ ਕੱਟੀਆਂ ਜਾਂਦੀਆਂ ਨੇ ਉਹ ਹੁਣ ਬਾਅਦ 'ਚ ਵੇਖਣ ਵਾਲੀ ਗੱਲ ਹੈ, ਪਰ ਉੱਥੋਂ ਨਾਲੋਂ ਇੱਥੋਂ ਦੇ ਹਾਲਾਤ, ਲੋਕਾਂ ਦੇ ਸੁਭਾਅ, ਸਮੀਕਰਨ, ਸੋ ਹਰ ਥਾਂ ਦੀ ਸਿਆਸਤ ਵੱਖਰੀ ਹੁੰਦੀ ਹੈ। ਇਸ ਜਗ੍ਹਾ ਦੇ ਉੱਤੇ ਕੀ ਇੱਦਾਂ ਦਾ ਕੁਛ ਲੱਗਦਾ ਕਿ ਇੱਦਾਂ ਦਾ ਕੋਈ ਪੰਗਾ BJP ਲਊਗੀ ਵੋਟਾਂ ਤੋਂ ਪਹਿਲਾਂ?
1: ਨਹੀਂ, ਇੱਥੇ ਨਿਰਭਰ ਕਰਦਾ ਜੀ ਵੀ ਹੁਣ ਜਿਹੜੇ ਪ੍ਰਵਾਸੀ ਨੇ ਉਹਨਾਂ ਚ ਮੁਸਲਿਮ ਵੋਟ ਵੀ ਹੈ ਤੇ ਹਿੰਦੂ ਵੋਟ ਵੀ ਹੈ, ਦੋਨੇ ਤਰ੍ਹਾਂ ਦੇ ਜ਼ਿਆਦਾ ਜ਼ਿਆਦਾ ਪ੍ਰਵਾਸੀ ਉਹੀ ਨੇ, ਕ੍ਰਿਸਚਨ ਬਹੁਤ ਘੱਟ ਨੇ। ਤੇ ਹੁਣ ਉਹਨਾਂ ਦੇ ਵਿੱਚੋਂ ਅੱਗੇ ਕਿੱਦਾਂ ਪੋਲਰਾਈਜੇਸ਼ਨ ਕਰਦੇ ਆ ਜਾਂ ਉਹਨਾਂ ਦੇ ਵਿੱਚੋਂ ਬਰਾਬਰ ਦਾ ਇੱਕੋ ਜਿਹਾ ਕ੍ਰਾਈਟੇਰੀਆ ਬਣਾਉਂਦੇ ਆ, ਇਹ ਇਹ ਉੱਥੋਂ ਜਿਹੜੀ ਗੱਲ ਪਤਾ ਲੱਗੇਗਾ ਫਿਰ ਨੀਤ ਕੀ ਹੈ BJP।
0: ਜੀ, ਵੇਖਣ ਵਾਲੀ ਇਹ ਗੱਲ ਆ ਕਿ ਹੁਣ ਕਿਹੜੇ ਤਰੀਕੇ ਦੇ ਨਾਲ, ਕਿਉਂਕਿ ਵਾਰ ਵਾਰ ਆਪਾਂ ਜਦੋਂ ਅਖਬਾਰ ਖੋਲਦੇ ਹਾਂ ਤੇ ਉਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਵੱਲੋਂ ਜਾਂ ਲੋਕਾਂ ਦੇ ਵੱਲੋਂ ਇਸ ਗੱਲ ਦੇ ਉੱਤੇ ਜ਼ਰੂਰ ਉਂਗਲ ਧਰੀ ਜਾਂਦੀ ਹੈ ਕਿ ਇੱਥੇ ਹੁਣ ਇੱਧਰ ਨੂੰ ਧਿਆਨ ਆ BJP ਦਾ, ਸੋ ਕਿਸੇ ਵੀ ਹਾਲਾਤ ਦੇ ਵਿੱਚ ਪੰਜਾਬ ਜਿੱਤਣ ਦੀਆਂ ਤਿਆਰੀਆਂ ਦੇ ਵਿੱਚ BJP ਆਪਣੀ ਤਿਆਰੀ ਕਰ ਰਹੀ ਹੈ। ਸੋ ਫਿਲਹਾਲ ਸਮਾਂ ਦੱਸੂਗਾ, ਅਤੇ ਸਾਡਾ ਸਮਾਂ ਹੋ ਗਿਆ ਇਜਾਜ਼ਤ ਲੈਣ ਦਾ, ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ, ਸ਼ੁਕਰੀਆ
0: ਜੀ, ਬਹੁਤ ਸ਼ੁਕਰੀਆ ਜੀ, ਸਾਡੇ ਨਾਲ ਸਨ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
4: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰ ਚੱਲੀਏ?
5: ਯਾਰ, ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
6: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ। ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ ਸਪੈਸ਼ਲ ਆਫਰ ਵਿੱਚ ਪਾਓ। 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310। ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au।
7: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-94। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਪੀਟੀ ਚ ਬੈਂਡ ਨਹੀਂ ਆਏ, ਹੁਣ ਫੇਰ ਕੋਈ ਵੀਜ਼ਾ ਨਹੀਂ ਪੈਣਾ, ਲੱਗਦਾ ਇੰਡੀਆ ਵਾਪਸ ਜਾਣਾ ਪੈਣਾ।
1: ਜੇ ਤੁਸੀਂ ਵੀ ਇਹਨਾਂ ਦੇ ਵਾਂਗ ਥੱਕ ਚੁੱਕੇ ਹੋ ਤਾਂ ਹੁਣੇ ਕੰਟੈਕਟ ਕਰੋ ਆਸਟ੍ਰੇਲੀਆ ਵਿੱਚ ਭਰੋਸੇ ਅਤੇ ਤਜੁਰਬੇ ਵਾਲੇ ਡਿਜ਼ਾਇਰ ਮਾਈਗ੍ਰੇਸ਼ਨ ਵਾਲਿਆਂ ਨੂੰ। ਇਹਨਾਂ ਕੋਲ ਹੈ ਇੰਪਲੋਇਰ ਸਪਾਂਸਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਸਟੂਡੈਂਟ ਵੀਜ਼ਾ, TR, ਪੇਰੈਂਟਸ ਵੀਜ਼ਾ ਅਤੇ ਬਾਕੀ ਸਾਰੀਆਂ ਇਮੀਗ੍ਰੇਸ਼ਨ ਤੋਂ ਰਿਲੇਟਡ ਸਰਵਿਸਿਜ਼। ਨੰਬਰ ਲਿਖੋ 045-151-1100, 045-151-1100। Desire migration. Kitchen da style dull lagda? Bathroom vanity simple jya? Hun tension khatam karo. Aa gaya ZJ Stone Mason. Tade ghar nu banaye ekdam classy. Assi banaune aa designer stone bench tops for kitchen. Stylish vanity ate modern laundry. Oh vi porcelain ate marble nal. Jithe elegance mildi hai durability nal. Hun na sirf kar par tuhadi personality vi shine karegi stone de style nal. Call karo 0410-045-555 ya aaj hi visit karo 104 Collins Road, Melton. Melbourne de South East ilake de sare builders te bricklayers layers le khush khabri. Tuhadi har building de structure di ik majboot neev ate damdar pehchan dein layi aa gaye ne Oz Lintels. Oz Lintel supply karde ne sare sizes de galvanized brick lintel, T-bars, equal and unequal angles. Assi kara de vich steel fabrication supply ate install vi karde ha. Contact 0423-102-900. Email sales@ozlintels.au.
2: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
5: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
6: लेजेंडरी लव स्टोरीज की तो एंडिंग ट्रैजिक होती है।
7: From the makers of Rocky और Rani की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.

0: 15 मई 2026 ते भारत आस्ट्रेलिया दुनिया जहान दीआं खबरां दे अज दे इस सैगमेंट दे विच शुक्रवार दी शाम तुहाडा स्वागत करदे आं। आओ सब तो पहला इंटरनेशनल खबरां दे नाल शुरुआत करिए जिथे दुनिया भर दे विच की कुछ हो वापर रहा है इस दे उत्ते खास निगाह रखदा कौमांतरी मीडिया और कौमांतरी मीडिया दे हवाले दे नाल अमरीकी राष्ट्रपति ते चीन दे राष्ट्रपति दीआं मुलाकातां दे नाल जुड़ियां खबरां। दस दईए कि अमरीका ते चीन दे राष्ट्रपतियां दे दरम्यान होई दवली गलबात दे विच कोई बड़ा व्यापक व्यापार समझौता नहीं हो सकिया, पर अमरीका ते चीन ने पिछले साल अक्तूबर महीने दे विच जिहड़ी ट्रेड वॉर रोकण दे लई सहमति जताई सी, अक्तूबर महीने तो बाद होए समझौते दे तहत चीनी सामान दे उत्ते जिहड़ा अमरीका ने भारी टैरिफ लगा रख्या सी उस नूं ज्यों दा त्यों बरकरार रख्या जाएगा, यानी कि टैरिफ नहीं लगाया जाएगा, पर चीन ने रेयर अर्थ एक्सपोर्ट दे उत्ते सख्ती कायम कीती होई है। व्हाइट हाउस दे मुताबक दोहां नेतावां ने बोर्ड ऑफ ट्रेड बनाउण दे लई सहमति जताई है तां कि इसका मकसद व्यापारक संबंधां नूं संभालना, बार बार टैरिफ दे उत्ते गलबात करन दी लोड़ ना पवे, इस किस्म दे नाल इह व्यवस्था जिहड़ी है मौजूद हो सके। अमरीकी वित्त मंत्री स्कॉट बेसेंट ने इस दौरे दे दरम्यान बोइंग दे वड्डे आर्डर, अमरीकी ऊर्जा ते खेतीबाड़ी उत्पादां दे नाल जुड़े हुए चीन दे वड्डे जिहड़े परचेज आर्डर ने उहनां दे बारे ऐलान कीता है। बुधवार दे दिन शुरू होए ट्रंप दे इस दौरे दे विच कारोबारी जगत दीआं हस्तियां चर्चा दे विच सी। ट्रंप ने खुद कहा सी कि अमरीका दीआं दर्जना सिखरले जिहड़े बिजनेस लीडर्स ने उहनां दे नाल उहनां नूं वफद च लैके आए ने, और सब तो ज़्यादा चर्चा हुई टैसला दे सीईओ कदे डोनाल्ड ट्रंप दे आड़ी रहे एलन मस्क, जो कि इस दौरे दे दरम्यान उहनां दे नाल सी। एनवीडिया दे सीईओ जैनसन हुआंग भी मौजूद सी। अमरीका चीन आर्थिक रिश्तों की इस नूं काफ़ी संवेदनशील कड़ी मनिया जा रहा है। दस दिए कि एनवीडिया माइक्रोचिप्स विश्व भर के AI रेस के अंदर केंद्र के विच ने। अमरीका ने पहला ही चीन नूं एडवांस कंप्यूटिंग टैक्नीक दी पहुँच सीमित करन दे लई एक्सपोर्ट कंट्रोल करन नूं लैके कई कदम चुकन दी गल कही है। इस करके भी जिहड़े खास तौर दे उत्ते कारोबारी मौजूद सी उहनां दे उत्ते निगाहां सी कि चीन दे नाल किहड़े किहड़े दवले सौदे करनगे। एप्पल दे टिम कुक, ब्लैकस्टोन दे स्टीफन श्राजमैन, इस तों अलावा बोइंग दे कैली आर्टबर्ग, कारगिल दे ब्रायन साइकस, सिटी ग्रुप दे जेन फ्रेजर, GE एरोस्पेस दे हैनरी लॉरेंस कल्प, इस तों अलावा गोल्डमैन सैचिस दे डेविड सोलोमैन ते इल्यूमिना दे जैकब थायसन भी मौजूद सी। होरना तों इलावा भारतीय मूल दे संजय मेहरोता जिहड़े कि माइक्रो टैक्नोलॉजी दे प्रमुख ने, ते माइकल मिबाक मास्टरकार्ड दे प्रमुख ने, ए भी इस दौरे दे दरम्यान मौजूद रहे सी। अमरीकी सदर डोनाल्ड ट्रंप दे चीन दौरे तो बाद हुण चीन दे राष्ट्रपति जी जिनपिंग दे एक बयान नूं लैके उहनां दी सोशल मीडिया दे उत्ते एक लंबी सारी स्पष्टीकरण सामने आई है। दरअसल जी जिनपिंग कहिंदे आए ने कि पछमी देश ढलान दे वल ने, हालांकि चीनी मीडिया इस नूं अमरीका दे संदर्भ दे विच दसदा रहा, पर शुक्रवार दे दिन अज सवेर वेले ट्रंप दे अपने अमरीका दा समां तां सवेर नहीं है पर आस्ट्रेलिया दे सवेर वेले ट्रंप ने अपने ट्रुथ सोशल अकाउंट तो एक लंबी सारी पोस्ट की। चीन दे राष्ट्रपति जी जिनपिंग ने जदों भी अमरीका नूं डिकलाइनिंग नेशन यानी ढलदा होया देश दस्या है तो उहनां दा इशारा मौजूदा प्रशासन नहीं बल्कि साबका राष्ट्रपति जो बाइडन दे वल सी, इह ट्रंप दा स्पष्टीकरण है। इस तों बाद व्हाइट हाउस ने भी इसनों रीपोस्ट किया। इस लंबी पोस्ट दे विच ट्रंप ने भी कहा है कि बाइडन दे प्रशासन दे दरम्यान अमरीका नूं भारी नुकसान होया, टैक्स बधे ने और सरहदां खुलियां ने, अपराध वधे ने, व्यापारक समझौतियां नूं लैके पिछलियां सरकारां दी उन्होंने आलोचना की। यह भी कहा कि दुनिया भर के 18 ट्रिलियन डॉलर का निवेश अमरीका दे विच आ रहा है अज की तरीक दे विच, और देश के अंदर रुजगार बाजार जिहड़ा है वो मजबूत हो रहा है और बल्कि अमरीकी इतिहास के सब तो मजबूत दौर च। ट्रंप के मुताबिक जी जिनपिंग ने घट समय के उन्होंने सरकार की उपलब्धियों की तारीफ भी की है। उन्होंने कहा कि 2 साल पहला अमरीका ढलान से सी, इस गल के लिए मैं जी जिनपिंग के नाल पूरी सहमति जताना है, पर हुण अमरीका दुनिया के सब तो मजबूत देशों के विच है। हालांकि ट्रंप ने उम्मीद जताई है कि अमरीका चीन के रिश्ते पहला तो भी ज़्यादा मजबूत हो सकते हैं, पर यह स्पष्ट नहीं है कि ट्रंप की मौजूदा यात्रा के दरम्यान जी जिनपिंग ने कदे कोई ऐसी टिप्पणी की है कि नहीं। चीनी मीडिया के राही बयान सामने आंदा आंदा कई बार समा भी लग जाता है। यह भी कहा गया है कि दुनिया एक नवे मोड़ पर पहुँच गई है। चीन के राष्ट्रपति ने भी ट्रंप के नाल ਮੁਲਾਕਾਤ ਤਾਂ ਕੀਤੀ ਪਰ ਆਪਣੇ ਮੁੱਦੇ ਵੀ ਜਿਹੜੇ ਸੀ ਉਹ ਵੀ ਖੁੱਲ੍ਹ ਕੇ ਰੱਖੇ। ਖਾਸ ਤੌਰ ਦੇ ਉੱਤੇ ਅਮਰੀਕਾ ਨੂੰ ਤਾਈਵਾਨ ਮੁੱਦੇ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਅਤੇ ਕਿਹਾ ਕਿ ਜੇਕਰ ਰਲ ਕੇ ਕੰਮ ਕਰੋਗੇ ਤਾਂ ਫਾਇਦੇ 'ਚ ਰਹੋਗੇ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ ਅਤੇ ਪ੍ਰਧਾਨ ਮੰਤਰੀ ਮੋਦੀ, ਵੈਸੇ ਤਾਂ ਦੇਸ਼ ਵਾਸੀਆਂ ਨੂੰ ਘੱਟ ਪੈਟਰੋਲ ਖਰਚਣਾ ਚਾਹੀਦਾ ਇਸ ਗੱਲ ਦੀ ਤਾਕੀਦ ਕਰ ਰਹੇ ਨੇ, ਪਰ ਐਸੇ ਸਮੇਂ ਦੇ ਵਿੱਚ ਜਦੋਂ ਵਿਦੇਸ਼ ਦੌਰਿਆਂ ਦੇ ਲਈ ਦਿੱਲੀ ਸਰਕਾਰ ਨੇ ਰੋਕ ਲਗਾ ਦਿੱਤੀ ਆਪਣੇ ਮੰਤਰੀਆਂ ਦੇ ਉੱਤੇ, ਔਰ ਭਾਰਤ ਸਰਕਾਰ ਜਾਂ ਮੋਦੀ ਇਹ ਕਹਿ ਰਹੇ ਨੇ ਕਿ ਭਾਰਤ ਦੇ ਲੋਕਾਂ ਨੂੰ ਵਿਦੇਸ਼ ਯਾਤਰਾਵਾਂ ਤੋਂ ਬਚਣਾ ਚਾਹੀਦਾ, ਪ੍ਰਧਾਨ ਮੰਤਰੀ ਮੋਦੀ ਖੁਦ 5 ਦੇਸ਼ਾਂ ਦੀ ਯਾਤਰਾ ਦੇ ਉੱਤੇ ਨਿਕਲ ਪਏ ਨੇ, ਪਰ ਇਸ ਨੂੰ ਬੜੀ ਅਹਿਮ ਮੰਨਿਆ ਜਾ ਰਿਹਾ। 15 ਤੋਂ 20 ਮਈ ਤੱਕ ਉਹ UAE, ਫਿਰ ਉੱਥੋਂ ਹੁੰਦਿਆਂ ਹੋਇਆਂ ਨੈਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਵੀ ਜਾਣਗੇ। UAE ਦੇ ਵਿੱਚ ਕੌਮਾਂਤਰੀ ਸਹਿਯੋਗ ਰਾਜ ਮੰਤਰੀ ਰੀਮਲ ਹਾਸ਼ਮੀ ਦੇ ਨਾਲ ਮੁਲਾਕਾਤ ਵੀ ਕਰਨੀ ਹੈ, UAE ਦੇ ਵਿੱਚ ਵੀ ਮੁਲਾਕਾਤ ਕਰਨੀ ਹੈ। UAE ਦੇ ਰਾਸ਼ਟਰਪਤੀ 5 ਵਾਰ ਭਾਰਤ ਆ ਚੁੱਕੇ ਨੇ। ਇਸ ਦਰਮਿਆਨ ਮੰਨਿਆ ਜਾ ਰਿਹਾ ਹੈ ਕਿ ਭਾਰਤ ਇਸ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਿਹਾਜ਼ ਦੇ ਨਾਲ ਇਸ ਦੌਰੇ ਨੂੰ ਕਾਫੀ ਅਹਿਮ ਮੰਨ ਰਿਹਾ। ਭਾਰਤ ਕਈ ਵਾਰ ਇਹ ਕਹਿ ਚੁੱਕਿਆ ਹੈ ਕਿ, ਜਾਂ ਇੰਝ ਕਹਿ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਕਈ ਵਾਰ ਕਹਿ ਚੁੱਕੇ ਨੇ ਕਿ ਫਿਊਲ ਦੀ ਇਸ ਵਕਤ ਸ਼ੋਰਟੇਜ ਦੁਨੀਆ ਭਰ ਦੇ ਵਿੱਚ ਚੱਲ ਰਹੀ ਹੈ। ਭਾਰਤ ਇੱਕ ਬਹੁਤ ਵੱਡਾ ਬਾਜ਼ਾਰ ਹੈ ਔਰ ਆਪਣੀਆਂ ਲੋੜਾਂ ਦੇ ਲਈ ਵਿਦੇਸ਼ਾਂ ਦੇ ਉੱਤੇ ਨਿਰਭਰ ਕਰਦਾ ਹੈ। UAE ਇੱਕ ਚੰਗਾ ਸਟ੍ਰੈਟੇਜਿਕ ਪਾਰਟਨਰ ਭਾਰਤ ਦਾ ਹੋ ਸਕਦਾ ਹੈ। LPG ਦੀ ਜਿਹੜੀ ਸਪਲਾਈ ਹੈ ਅਤੇ ਇਸ ਤੋਂ ਇਲਾਵਾ ਰਣਨੀਤਕ ਤਰੀਕੇ ਦੇ ਨਾਲ ਤੇਲ ਦਾ ਜਿਹੜਾ ਸਟੋਰੇਜ ਹੈ, ਜਿਹਨੂੰ ਤੇਲ ਭੰਡਾਰਨ ਕਹਿ ਲਿਆ ਜਾਂਦਾ, ਇਹਨਾਂ ਦੋ ਮਾਮਲਿਆਂ ਦੇ ਉੱਤੇ ਹਸਤਾਖਰ ਹੋ ਸਕਦੇ ਨੇ, ਦੋ ਸਮਝੌਤੇ UAE ਦੇ ਨਾਲ ਹੋ ਸਕਦੇ ਨੇ। ਕੱਚੇ ਤੇਲ ਅਤੇ ਗੈਸ ਦੀ ਸਪਲਾਈ ਨੂੰ ਲੈ ਕੇ ਜਿਹੜੀ ਡੀਲ ਉਹ ਹੋ ਸਕਦੀ ਹੈ। ਇਸ ਤੋਂ ਇਲਾਵਾ ਨੈਦਰਲੈਂਡ ਦੇ ਵਿੱਚ ਮੁਲਾਕਾਤ ਹੋਏਗੀ ਪ੍ਰਧਾਨ ਮੰਤਰੀ ਦੀ। ਨੈਦਰਲੈਂਡ ਦੇ ਵਿੱਚ ਜੌਬ ਰਿਟਨ ਦੀ ਅਗਵਾਈ ਦੀ ਜਿਹੜੀ ਸਰਕਾਰ ਹੈ ਉਸ ਦੇ ਨਾਲ ਰਲ ਕੇ ਸੈਮੀ ਕੰਡਕਟਰ, IT ਅਤੇ ਦੂਸਰੇ ਜਿਹੜੇ ਸਿੱਖਿਆ ਅਤੇ ਸਮੁੰਦਰੀ ਸਹਿਯੋਗ ਦੇ ਮਸਲਿਆਂ ਦੇ ਉੱਤੇ ਚਰਚਾ ਹੋ ਸਕਦੀ ਹੈ। ਸਵੀਡਨ ਦੇ ਵਿੱਚ ਵੀ ਪ੍ਰਧਾਨ ਮੰਤਰੀ ਹੋਣਗੇ, 17 ਮਈ ਨੂੰ ਉੱਥੇ ਹੋਣਗੇ। ਪ੍ਰਧਾਨ ਮੰਤਰੀ ਗੋਥਨਬਰਗ ਦੀ ਅਧਿਕਾਰਕ ਯਾਤਰਾ ਕਰਨਗੇ। ਇਸ ਤੋਂ ਪਹਿਲਾਂ ਜਿਹੜਾ 2018 ਦੇ ਵਿੱਚ ਨੋਰਡਿਕ ਇੰਡੀਆ ਸਮਿਟ ਹੋਇਆ ਸੀ ਉਹ ਸਵੀਡਨ ਨੇ ਆਯੋਜਿਤ ਕੀਤਾ ਸੀ, ਉਦੋਂ ਵੀ ਪ੍ਰਧਾਨ ਮੰਤਰੀ ਉੱਥੇ ਗਏ ਸੀ, ਪਰ ਇਸ ਸਾਲ ਜਿਹੜਾ ਨੋਰਡਿਕ ਇੰਡੀਆ ਸਮਿਟ ਹੋ ਰਿਹਾ ਉਹ ਨਾਰਵੇ ਦੇ ਵਿੱਚ ਹੋ ਰਿਹਾ। ਸੋ 19 ਮਈ ਨੂੰ ਨਾਰਵੇ ਦੇ ਰਾਜਧਾਨੀ ਸ਼ਹਿਰ ਓਸਲੋ ਦੇ ਵਿੱਚ ਪ੍ਰਧਾਨ ਮੰਤਰੀ ਹੋਣਗੇ ਇੰਡੀਆ ਨੋਰਡਿਕ ਸਮਿਟ ਦੇ ਵਿੱਚ, ਔਰ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗੈਹਰ ਸਟੋਰੇ ਦੇ ਨਾਲ ਦਵੱਲੀ ਮੁਲਾਕਾਤ ਵੀ ਹੋਏਗੀ। ਯੂਰਪ ਦੌਰੇ 'ਤੇ ਜਾਣ ਪ੍ਰਧਾਨ ਮੰਤਰੀ ਅਤੇ ਇਟਲੀ ਨਾ ਹੋ ਕੇ ਆਉਣ, ਇਹ ਕਿਵੇਂ ਹੋ ਸਕਦਾ? ਜਾਰਜੀਆ ਮੈਲੋਨੀ ਦੇ ਨਾਲ ਵੀ ਜੱਫੀਆਂ ਪੈਣਗੀਆਂ ਅਤੇ ਉੱਥੋਂ ਦੇ ਰਾਸ਼ਟਰਪਤੀ ਸਰਜੀਓ ਮੈਟਰੋਲਾ ਦੇ ਨਾਲ ਵੀ ਤਸਵੀਰਾਂ ਖਿਚਾਈਆਂ ਜਾਣਗੀਆਂ। ਪਰ ਜਦੋਂ ਤੇਲ ਦੀ ਗੱਲ ਤੁਰੀ ਹੋ ਹੈ ਅਤੇ ਅਜਿਹੇ ਸਮੇਂ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰੇ ਦੀ ਖਬਰ, ਅਤੇ ਨਾਲ ਦੀ ਨਾਲ ਇਹ ਵੀ ਪਤਾ ਚੱਲਦਾ ਹੈ ਕਿ ਅੱਜ ਦੇ ਦਿਨ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 3-3 ਰੁਪਏ ਪ੍ਰਤੀ ਲੀਟਰ ਦਾ ਇਜ਼ਾਫਾ ਕੀਤਾ ਜਾ ਰਿਹਾ ਹੈ। ਤੇਲ ਕੰਪਨੀਆਂ ਨੇ ਵਿਸ਼ਵ ਭਰ ਦੇ ਵਿੱਚ ਆਏ ਇਸ ਊਰਜਾ ਸੰਕਟ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਹੁਣ ਜਿਹੜੇ ਕੰਜ਼ੂਮਰਸ ਨੇ ਉਹਨਾਂ 'ਤੇ ਬੋਝ ਪਾਉਣਾ ਸ਼ੁਰੂ ਕਰ ਦਿੱਤਾ। ਕੌਮੀ ਰਾਜਧਾਨੀ ਦਿੱਲੀ ਦੇ ਵਿੱਚ ਪੈਟਰੋਲ ਦੀ ਕੀਮਤ 94 ਰੁਪਏ 77 ਪੈਸੇ ਤੋਂ ਵਧਾ ਕੇ 97 ਰੁਪਏ 77 ਪੈਸੇ ਫੀ ਲੀਟਰ ਕਰ ਦਿੱਤੀ ਗਈ ਹੈ। ਉੱਥੇ ਡੀਜ਼ਲ ਹੁਣ 99 ਰੁਪਏ 67 ਪੈਸੇ ਦੀ ਬਜਾਏ 90 ਰੁਪਏ 67 ਪੈਸੇ ਪ੍ਰਤੀ ਲੀਟਰ ਤੱਕ ਮਿਲੇਗਾ। ਦੱਸ ਦਈਏ ਕਿ ਫਿਊਲ ਦੀਆਂ ਕੀਮਤਾਂ ਅਪ੍ਰੈਲ 2022 ਤੋਂ ਸਥਿਰ ਚੱਲ ਰਹੀਆਂ ਸੀ। ਭਾਰਤ ਹੁਣ ਤੱਕ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਤੋਂ ਬਚਦਾ ਆ ਰਿਹਾ ਸੀ। ਹਾਲਾਂਕਿ ਇਸ ਦਰਮਿਆਨ ਮਾਰਚ 2024 'ਚ ਲੋਕ ਸਭਾ ਚੋਣਾਂ ਵੀ ਸੀ, ਉਸ ਵਕਤ ਤਾਂ 2 ਰੁਪਏ ਦੀ ਕਟੌਤੀ ਵੀ ਕਰ ਦਿੱਤੀ ਗਈ। ਉਸ ਤੋਂ ਬਾਅਦ ਅਲੱਗ ਅਲੱਗ ਸੂਬਿਆਂ ਜਿਨ੍ਹਾਂ ਦੇ ਵਿੱਚ ਕਾਫੀ ਅਹਿਮ ਪੈਂਦੇ ਪੱਛਮ ਬੰਗਾਲ, ਬਿਹਾਰ, ਤਮਿਲਨਾਡੂ ਦੇ ਸੂਬਿਆਂ ਦੀਆਂ ਚੋਣਾਂ ਅਲੱਗ ਅਲੱਗ ਸਮਿਆਂ 'ਤੇ ਹੁੰਦੀਆਂ ਰਹੀਆਂ, ਇਹਨਾਂ ਕਰਕੇ ਵੀ ਭਾਰਤ ਦੇ ਵਿੱਚ ਕਟੌਤੀਆਂ ਨਹੀਂ ਹੋਈਆਂ। ਪਰ ਹੁਣ ਸਰਕਾਰੀ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ, ਇਹਨਾਂ ਦੀ ਤਰਫ ਤੋਂ ਸੋਧ ਲਾਗੂ ਕੀਤੀ ਗਈ ਹੈ। ਇਸ ਸਾਲ ਫਰਵਰੀ ਮਹੀਨੇ ਦੇ ਵਿੱਚ ਭਾਰਤ ਨੇ ਕੱਚਾ ਤੇਲ ਲਗਭਗ $69 ਪ੍ਰਤੀ ਬੈਰਲ ਦੀ ਔਸਤ ਕੀਮਤ 'ਤੇ ਵੀ ਬਰਾਮਦ ਕੀਤਾ ਸੀ। ਹਾਲਾਂਕਿ ਕੁਝ ਹੀ ਮਹੀਨਿਆਂ ਦੇ ਵਿੱਚ ਇਹ ਕੀਮਤਾਂ ਵੱਧ ਕੇ $113-$114 ਪ੍ਰਤੀ ਬੈਰਲ ਵੀ ਹੋ ਗਈਆਂ। ਅਮਰੀਕਾ ਦੀ ਤਰਫ ਤੋਂ ਵੀ ਡੋਨਲਡ ਟਰੰਪ ਨੇ ਇੱਕ ਵਾਰ ਤਾਂ ਸਵਾਲ ਖੜ੍ਹੇ ਕੀਤੇ ਸੀ ਕਿ ਭਾਰਤ ਨੇ ਜਿਹੜਾ ਸਸਤਾ ਕੱਚਾ ਤੇਲ ਖਰੀਦਿਆ ਰੂਸ ਤੋਂ, ਉਹ ਆਖਿਰਕਾਰ ਕੀ ਆਪਣੇ ਲੋਕਾਂ ਦੇ ਵਿੱਚ, ਆਪਣੇ ਦੇਸ਼ ਦੇ ਕੰਜ਼ਿਊਮਰਸ ਦੇ ਵਿੱਚ ਵੰਡਿਆ ਜਾ ਰਿਹਾ ਜਾਂ ਨਹੀਂ। ਪ੍ਰਭਾਵ ਦੇ ਵਿੱਚ ਇਹ ਖਬਰ ਵੀ ਸ਼ਾਂਤ ਹੋ ਗਈ। ਅਧਿਕਾਰੀਆਂ ਦੇ ਮੁਤਾਬਕ ਫਿਲਹਾਲ ਵਿਸ਼ਵ ਭਰ ਦੇ ਊਰਜਾ ਬਾਜ਼ਾਰ ਦੇ ਵਿੱਚ ਅਸਥਿਰਤਾ ਦਾ ਦੌਰ ਹੈ। ਭਾਰਤ ਦੇ ਕੋਲ ਫਿਲਹਾਲ ਲਗਭਗ 60 ਦਿਨਾਂ ਦਾ ਫਿਊਲ ਸਟਾਕ ਮੌਜੂਦ ਹੈ, ਕਰੀਬ 45 ਦਿਨ ਦਾ LPG ਸਟਾਕ ਮੌਜੂਦ ਹੈ। ਅਜਿਹੇ ਦੇ ਵਿੱਚ ਅੱਜ ਦੇ ਦਿਨ ਤੋਂ ਹੋਏ ਇਸ ਪੈਟਰੋਲ ਡੀਜ਼ਲ CNG ਦੇ ਵਾਧੇ ਤੋਂ ਬਾਅਦ ਵਿਰੋਧੀ ਨੇਤਾਵਾਂ ਦੀ ਤਰਫ ਤੋਂ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਗਿਆ। ਸਾਬਕਾ ਪੈਟਰੋਲੀਅਮ ਮੰਤਰੀ ਵੀਰੱਪਾ ਮੋਇਲੀ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਤਸਵੀਰ ਸਾਹਮਣੇ ਨਹੀਂ ਰੱਖੀ ਗਈ, ਤੱਥਾਂ ਨੂੰ ਛੁਪਾਇਆ ਗਿਆ। ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਹੁਣ ਤਾਂ ਇੱਕੋ ਇੱਕ ਵਿਕਲਪ ਨਜ਼ਰ ਆਉਂਦਾ ਭਾਰਤ ਦੇ ਲੋਕਾਂ ਕੋਲ, ਅਤੇ ਸਾਈਕਲ ਦੇ ਉੱਤੇ ਚੱਲਣ। ਉੱਥੇ ਪੱਛਮ ਬੰਗਾਲ ਸਰਕਾਰ ਦੇ ਵਿੱਚ ਮੰਤਰੀ ਦਲੀਪ ਘੋਸ਼ ਨੇ ਕਿਹਾ ਕਿ ਪਿਛਲੇ 3 ਸਾਲਾਂ 'ਚ ਦੁਨੀਆ ਦੇ ਅੰਦਰ ਜੰਗ ਵਰਗੀ ਸਥਿਤੀ ਬਣੀ ਹੈ, ਜਿਸ ਦੀ ਵਜ੍ਹਾ ਦੇ ਚੱਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਸਾਨੂੰ ਨੁਕਸਾਨ ਨਹੀਂ ਹੋਣ ਦਿੱਤਾ, ਸਿਰਫ ਗੈਸ ਦੀਆਂ ਕੀਮਤਾਂ ਵਧੀਆਂ। ਕਾਫੀ ਸਮੇਂ ਤੱਕ ਕਿਹਾ ਜਾਂਦਾ ਰਿਹਾ ਕਿ ਤੇਲ ਦੀਆਂ ਕੀਮਤਾਂ ਵਧਣਗੀਆਂ, ਪਰ ਹੁਣ ਤਾਂ ਇਹ ਵਧਣੀਆਂ ਹੀ ਸੀ। ਇਸ ਦਰਮਿਆਨ ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ ਨੇ ਐਕਸ ਦੇ ਉੱਤੇ ਲਿਖਿਆ ਕਿ ਅੱਜ ਦੇ ਦਿਨ ਨੂੰ ਫਿਊਲ ਫਰਾਈਡੇ ਕਹਿ ਦੇਣਾ ਚਾਹੀਦਾ। ਚੋਣਾਂ ਖਤਮ ਹੋ ਚੁੱਕੀਆਂ ਨੇ, ਨਵੇਂ ਮੁੱਖ ਮੰਤਰੀ ਚੁਣ ਲਏ ਗਏ ਨੇ, ਇਸ ਕਰਕੇ ਹੁਣ ਫਿਊਲ ਦੀਆਂ ਕੀਮਤਾਂ 'ਚ ਵਾਧੇ ਦੇ ਲਈ ਇਹ ਸਹੀ ਸਮਾਂ ਸੀ। ਕਾਂਗਰਸ ਦੇ ਨੇਤਾ ਅਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ ਕਿ 29 ਅਪ੍ਰੈਲ ਨੂੰ ਵਿਧਾਨ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਭਾਰਤ ਸਰਕਾਰ ਵਧਾ ਦੇਵੇਗੀ। ਰਾਹੁਲ ਗਾਂਧੀ ਹੁਣ ਤਾਂ ਇਸ ਸਰਕਾਰ ਦੇ ਇਕੱਲੀ ਇਕੱਲੀ ਗੱਲ ਦੀ ਭਵਿੱਖਬਾਣੀ ਕਰ ਦਿੰਦੇ ਨੇ, ਜਿਹੜੀਆਂ ਕਿ ਸਹੀ ਵੀ ਹੋ ਜਾਂਦੀਆਂ ਨੇ। ਉੱਥੇ ਹੀ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਮਾਈਗ੍ਰੇਸ਼ਨ ਦੇ ਨਾਲ ਜੁੜੀ ਹੋਈ, ਜਿੱਥੇ ਤਾਜ਼ਾ ਤਰੀਨ ਜਿਹੜਾ ਫੈਡਰਲ ਬਜਟ ਪੇਸ਼ ਹੋਇਆ ਸੀ, ਉਸ ਤੋਂ ਬਾਅਦ ਵਿਰੋਧੀ ਧਿਰ ਆਗੂ ਐਂਗਸ ਟੇਲਰ ਨੇ ਆਪਣਾ ਬਜਟ ਭਾਸ਼ਣ ਦੇ ਉੱਤੇ ਜਵਾਬ ਦਿੱਤਾ ਪਾਰਲੀਮੈਂਟ ਦੇ ਵਿੱਚ। ਜਵਾਬ ਘੱਟ, ਪਰ ਉਸ ਦੇ ਵਿੱਚ ਇਮੀਗ੍ਰੇਸ਼ਨ ਨੂੰ ਖਤਮ ਕਰਨ ਜਾਂ ਘੱਟ ਕਰਨ ਜਾਂ ਹੋਰ ਬਹੁਤ ਸਾਰੀਆਂ ਐਸੀਆਂ ਧਮਕੀਆਂ ਦਿੱਤੀਆਂ ਗਈਆਂ। ਹੁਣ ਦੇਸ਼ ਦੀ ਸਭ ਤੋਂ ਵੱਡੀ ਐਗਰੀਕਲਚਰ ਬਾਡੀ ਦੀ ਤਰਫ ਤੋਂ ਸਲਾਹ ਦਿੱਤੀ ਗਈ ਹੈ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਿ ਸਕਿੱਲਡ ਮਾਈਗ੍ਰੈਂਟਸ ਯਾਨੀ ਕਿ ਹੁਨਰਮੰਦ ਪ੍ਰਵਾਸੀ ਜਿਹੜੇ ਨੇ, ਉਹ ਕਦੇ ਵੀ ਦੇਸ਼ ਦੀ ਜਿਹੜੀ ਜਿਹੜੇ ਲੋਕਲ ਯੂਥ ਨੇ ਜਾਂ ਲੋਕਲ ਜੋਬ ਮਾਰਕੀਟ ਆ ਉਸਨੂੰ ਖਾ ਨਹੀਂ ਰਹੇ, ਬਲਕਿ ਉਹ ਲੋਕਲ ਮਾਰਕੀਟ ਨੂੰ ਹੋਰ ਪੱਕਿਆਂ ਕਰ ਰਹੇ ਨੇ। ਅਜਿਹੇ ਦੇ ਵਿੱਚ ਬਹੁਤ ਸਾਰੇ ਜਿਹੜੇ ਡੈਰੀ ਫਾਰਮਰਸ ਨੇ ਉਹਨਾਂ ਦੀ ਤਰਫ ਤੋਂ ਇਹ ਗੱਲ ਕਹੀ ਜਾਂਦੀ ਰਹੀ ਹੈ ਕਿ 2024 ਦੇ ਵਿੱਚ 40% ਉਹਨਾਂ ਦੇ ਓਪਰੇਸ਼ਨਸ ਪ੍ਰਵਾਸੀਆਂ ਦੇ ਉੱਤੇ ਨਿਰਭਰ ਸੀ। ਇਸ ਦੇ ਵਿੱਚ ਖੇਤਾਂ ਦੇ ਕੰਮ ਕਰਨ ਤੋਂ ਲੈ ਕੇ ਔਰ ਜਿਹੜੇ ਕਿਸੇ ਵੀ ਕਿਸਮ ਦੀ ਮਜ਼ਦੂਰੀ ਤੱਕ ਸਕਿੱਲਡ ਵਰਕਰ ਕੰਮ ਆਉਂਦੇ ਨੇ। ਸਮਾਲ ਬਿਜ਼ਨਸ ਗਰੁੱਪਸ ਨੇ ਮੰਗ ਕੀਤੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਨਾਲ ਮਾਹੌਲ ਪੈਦਾ ਨਹੀਂ ਹੋਣਾ ਚਾਹੀਦਾ ਕਿ ਮਾਈਗ੍ਰੈਂਟਸ ਨੂੰ ਇਸ ਸਿਸਟਮ 'ਚੋਂ ਬਾਹਰ ਕਰ ਦਿੱਤਾ ਜਾਵੇ। ਇੱਕ ਸਾਂਝਾ ਬਿਆਨ ਜਿਹੜਾ ਹੈ ਆਸਟ੍ਰੇਲੀਅਨ ਡੈਰੀ ਫਾਰਮਰਸ ਅਤੇ ਡੈਰੀ ਆਸਟ੍ਰੇਲੀਆ ਦੀ ਤਰਫ ਤੋਂ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਕਿਹਾ ਗਿਆ ਹੈ ਅੰਗਰੇਜ਼ੀ ਦੇ ਅੰਦਰ ਕਿ ਸਕਿੱਲਡ ਮਾਈਗ੍ਰੈਂਟ ਕੰਪਲੀਮੈਂਟ ਕਰਦੇ ਨੇ ਇੱਥੋਂ ਦੇ ਸਥਾਨਕ ਬਾਜ਼ਾਰ ਨੂੰ, ਨਾ ਕਿ ਰਿਪਲੇਸ ਕਰਦੇ ਨੇ। ਜਦਕਿ ਅਸਲ ਦੇ ਵਿੱਚ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੀ ਤਰਫ ਤੋਂ, ਖਾਸ ਤੌਰ ਦੇ ਉੱਤੇ ਕੱਟੜਪੰਥੀ ਨੇਤਾਵਾਂ ਦੀ ਤਰਫ ਤੋਂ ਇਹ ਤਸਵੀਰ ਦਿਖਾਈ ਜਾਂਦੀ ਹੈ ਕਿ ਪ੍ਰਵਾਸੀਆਂ ਦੇ ਆਉਣ ਦੇ ਨਾਲ ਸਥਾਨਕ ਨੌਕਰੀਆਂ ਖੁੱਸ ਰਹੀਆਂ ਨੇ। ਲੇਬਰ ਪਾਰਟੀ ਦੇ ਉੱਤੇ ਵਨ ਨੇਸ਼ਨ ਪਾਰਟੀ ਅਤੇ ਗੱਠਜੋੜ ਦਾ ਇੱਕ ਵੱਡਾ ਦਬਾਅ ਹੈ ਕਿ ਜਿਹੜੀ ਸਕਿੱਲਡ ਲੇਬਰ ਆ ਉਸਨੂੰ ਘੱਟ ਕੀਤਾ ਜਾ ਸਕੇ, ਇਮੀਗ੍ਰੇਸ਼ਨ ਨੂੰ ਹੀ ਮੁਕੰਮਲ ਤੌਰ 'ਤੇ ਘੱਟ ਕੀਤਾ ਜਾ ਸਕੇ। ਇੱਥੇ ਦੱਸਿਆ ਗਿਆ ਹੈ ਕਿ 2026-27 ਦੇ ਵਿੱਚ ਅੰਕੜੇ ਵਧੇ ਨੇ ਪ੍ਰਵਾਸੀਆਂ ਦੇ, ਪਰ ਪ੍ਰਵਾਸੀਆਂ ਦੇ ਉੱਤੇ ਅਕਸਰ ਗਾਰ ਕੱਢਦੇ ਨੇ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ, ਖਾਸ ਤੌਰ ਦੇ ਉੱਤੇ ਬੰਡਾਈ ਬੀਚ ਦੇ ਅੱਤਵਾਦੀ ਹਮਲੇ ਤੋਂ ਬਾਅਦ ਤਾਂ ਇਹ ਗੱਲ ਵਾਰ ਵਾਰ ਉੱਠੀ ਹੈ। ਉੱਥੇ ਹੀ ਫੈਡਰਲ ਬਜਟ ਦੀ ਗੱਲ ਜਦੋਂ ਤੁਰੀ ਹੋਇਆ ਤਾਂ ਇਸ ਦੇ ਵਿੱਚ ਵੈਸਟਰਨ ਸਿਡਨੀ ਦੇ ਅੱਲੇ ਪੱਲੇ ਕੀ ਪਿਆ ਹੈ, ਇਹ ਹੁਣ ਗੱਲਾਂ ਉੱਠਣ ਲੱਗ ਪਈਆਂ ਨੇ। ਪਹਿਲਾਂ ਤਾਂ ਨਿਊ ਸਾਊਥ ਵੇਲਜ਼ ਦੀ ਖਬਰਾਂ ਸਾਹਮਣੇ ਆਈਆਂ ਸੀ ਕਿ ਵਿਕਟੋਰੀਆ ਨੂੰ ਗਿਫਟ ਦੇ ਕੇ ਜਾਂ ਮੁਫਤ ਜਾਂ ਬਹੁਤ ਸਾਰੇ ਵਾਧੂ ਪੈਸੇ ਦੇ ਕੇ ਨਿਊ ਸਾਊਥ ਵੇਲਜ਼, ਕੁਈਨਜ਼ਲੈਂਡ ਅਤੇ ਦੂਸਰਿਆਂ ਸੂਬਿਆਂ ਦੇ ਨਾਲ ਧੱਕਾ ਕੀਤਾ ਗਿਆ। ਹੁਣ ਅਜਿਹੇ ਦੇ ਵਿੱਚ ਪਤਾ ਚੱਲਿਆ ਹੈ ਕਿ ਜਿਹੜਾ ਇੱਕ ਨਵਾਂ ਹਵਾਈ ਅੱਡਾ ਬਣ ਰਿਹਾ ਉਸ ਦੇ ਵਿੱਚ ਉਸ ਤੋਂ ਗੁਜ਼ਰਨ ਵਾਲੀ ਇੱਕ ਪ੍ਰਮੁੱਖ ਸੜਕ ਦੇ ਲਈ $200 million, ਇਸ ਤੋਂ ਇਲਾਵਾ ਲੁਡਨੈਮ ਦੇ ਵਿੱਚ ਐਲੀਜ਼ਾਬੈਥ ਡਰਾਈਵ ਦੇ ਲਈ $100 million ਅਤੇ ਫੇਅਰਫੀਲਡ ਹੋਸਪਿਟਲ ਦੇ ਐਕਸਪੈਂਸ਼ਨ ਤੋਂ ਇਹ $80 million ਤੋਂ ਇਲਾਵਾ ਕੁਝ ਵੱਡੀ ਰਕਮ ਜਿਹੜੀ ਆ ਉਹ ਵੈਸਟਰਨ ਸਿਡਨੀ ਦੇ ਹੱਥ ਨਹੀਂ ਆਈ। ਦੱਸਿਆ ਗਿਆ ਹੈ ਕਿ ਇਸ 12 ਮਈ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਦੇ ਵਿੱਚ NSW ਨੂੰ ਅਗਲੇ ਸਾਲ $850 million ਸ਼ਾਰਟ ਚੇਂਜ ਦਿੱਤਾ ਗਿਆ, ਯਾਨੀ ਕਿ ਘੱਟ ਪੈਸੇ ਦਿੱਤੇ ਜਾਣਗੇ ਜਿਹੜੇ ਕਿ ਪਹਿਲਾਂ ਵੱਧ ਆਂਕੇ ਗਏ ਸੀ। ਬਾਵਜੂਦ ਇਸ ਦੇ ਕਿ NSW ਨੇ GST ਦੇ ਵਿੱਚ ਰਿਕਾਰਡ ਕਮਾਈਆਂ ਕਰਕੇ ਫੈਡਰਲ ਪੂਲ ਦੇ ਵਿੱਚ ਪਾਈਆਂ ਨੇ। ਦੱਸਿਆ ਗਿਆ ਕਿ 2026-27 ਦੇ ਲਈ ਵੈਸਟਰਨ ਸਿਡਨੀ ਦੇ ਵਾਸਤੇ ਕੁਝ ਖਾਸ ਇਨਫਰਾਸਟ੍ਰਕਚਰ ਪਲਾਨ ਨਹੀਂ ਹੈ। ਅਜਿਹੇ ਦੇ ਵਿੱਚ ਬਿਜ਼ਨਸ ਵੈਸਟਰਨ ਸਿਡਨੀ ਦੇ ਐਗਜ਼ੈਕਟਿਵ ਡਾਇਰੈਕਟਰ ਡੇਵਿਡ ਬੋਰਜਰ ਨੇ ਕਿਹਾ ਕਿ ਲਗਭਗ 3 ਮਿਲੀਅਨ ਦੀ ਆਬਾਦੀ ਵਾਲਾ ਵੈਸਟਰਨ ਸਿਡਨੀ, ਲਗਭਗ 30 ਲੱਖ ਦੇ ਲੋਕਾਂ ਦੀ ਆਬਾਦੀ ਵਾਲਾ ਇਹ ਇਲਾਕਾ ਹੈ। ਸਿਡਨੀ ਦਾ ਇੱਕ ਖਾਸ ਇਲਾਕਾ ਹੈ ਵੈਸਟਰਨ ਸਿਡਨੀ, ਉਹਨੂੰ ਮੰਨ ਲਿਆ ਜਾਂਦਾ ਹੈ, ਜਿਹੜਾ ਕਿ ਓਲੰਪਿਕ ਪਾਰਕ ਤੋਂ ਸ਼ੁਰੂ ਹੁੰਦਾ ਸਿਟੀ ਦੇ ਵੈਸਟ ਵਾਲੇ ਪਾਸੇ ਅਤੇ ਬਲੂ ਮਾਊਂਟੇਨ ਦੀ ਪਹਾੜੀਆਂ ਤੱਕ ਜਾਂਦੇ ਜਾਂਦੇ, ਯਾਨੀ ਕਿ ਓਲੰਪਿਕ ਪਾਰਕ, ਪੈਰਾਮੈਟਾ, ਬਲੈਕ ਟਾਊਨ, ਵਿੰਡਜ਼ਰ, ਰਿਚਮੰਡ, ਪੈਨਰਿਥ, ਇਹ ਸਾਰੇ ਇਲਾਕੇ ਵੈਸਟਰਨ ਸਿਡਨੀ ਦੇ ਵਿੱਚ ਪੈਂਦੇ ਨੇ। ਡੇਵਿਡ ਬੋਰਜਸ ਦੀ ਤਰਫ ਤੋਂ ਇਹ ਵੀ ਗੱਲ ਕਹੀ ਗਈ ਕਿ ਪੂਰੇ ਵੈਸਟਰਨ ਆਸਟ੍ਰੇਲੀਆ ਯਾਨੀ ਇੱਕ ਪੂਰੀ ਸਟੇਟ ਦੇ ਬਰਾਬਰ ਦੀ ਆਬਾਦੀ ਇਸ ਇੱਕ ਇਲਾਕੇ ਦੇ ਵਿੱਚ ਹੈ ਸਿਡਨੀ ਦੇ, ਔਰ ਬੜਾ ਮਹੱਤਵਪੂਰਨ ਇਲਾਕਾ ਹੈ। ਜਿਹੜੀ ਪੈਰਾਮੈਟਾ ਤੋਂ ਸਿਟੀ ਤੱਕ ਮੈਟਰੋ ਗੁਜ਼ਰਨੀ ਹੈ ਅਤੇ ਨਵੇਂ ਹਵਾਈ ਅੱਡੇ ਤੋਂ ਸੈਂਟ ਮੈਰੀਸ ਤੱਕ ਮੈਟਰੋ ਗੁਜ਼ਰਨੀ ਹੈ, ਉਹ ਪ੍ਰੋਜੈਕਟ ਸੁਸਤ ਰਫ਼ਤਾਰ ਦੇ ਨਾਲ ਚੱਲ ਰਹੇ ਨੇ, ਪਰ ਉਸ ਤੋਂ ਇਲਾਵਾ ਕਿਤੇ ਵਧੇਰੇ ਔਰ ਵੱਡੇ ਪ੍ਰੋਜੈਕਟਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਇਸ ਇਲਾਕੇ ਦੇ ਲਈ। ਸੜਕਾਂ, ਮੈਟਰੋ, ਰੇਲ ਤੋਂ ਇਲਾਵਾ ਇਨਫਰਾਸਟ੍ਰਕਚਰ ਦੇ ਵਿੱਚ ਖਾਸ ਤੌਰ ਦੇ ਉੱਤੇ ਨਵੇਂ ਉਸਾਰੇ ਸਬਰਬਸ ਦੇ ਵਿੱਚ ਸਕੂਲਾਂ ਅਤੇ ਹਸਪਤਾਲਾਂ ਦੀ ਇੱਕ ਵੱਡੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਉੱਥੇ ਨੌਰਦਰਨ ਟੈਰੀਟਰੀ ਦੇ ਵਿੱਚ ਪਹਿਲਾ ਕੇਸ ਡੈਪਥੀਰੀਆ ਦਾ ਰਿਕਾਰਡ ਕੀਤਾ ਗਿਆ। ਦਹਾਕਿਆਂ ਦੇ ਵਿੱਚ ਇਹ ਪਹਿਲੀ ਮੌਤ ਹੋਈ ਦੱਸੀ ਗਈ ਹੈ। ਕੇਸ ਤਾਂ ਨਹੀਂ, ਡੈਪਥੀਰੀਆ ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਰੋਹਿਣੀ ਵੀ ਕਹਿ ਲੈਂਦੇ ਹਾਂ, ਆਮ ਤੌਰ ਦੇ ਉੱਤੇ ਡੈਪਥੀਰੀਆ ਨਹੀਂ ਹੁੰਦਾ ਕਿਉਂਕਿ ਬੱਚਿਆਂ ਨੂੰ ਵੈਕਸੀਨੇਸ਼ਨ ਜੰਮਣ ਸਾਰ ਹੀ ਕਰ ਦਿੱਤੀ ਜਾਂਦੀ ਹੈ। ਟੀਨੇਜਰਸ ਅਤੇ ਐਡਲਟ ਦੇ ਵਿੱਚ ਬੂਸਟਰ ਵੈਕਸੀਨੇਸ਼ਨ ਵੀ ਇਸ ਦੀ ਅਵੇਲੇਬਲ ਹੁੰਦੀ ਹੈ ਜੇਕਰ ਕੋਈ ਘੱਟ ਵੱਧ ਰਹਿ ਜਾਵੇ। ਪਰ ਡੈਪਥੀਰੀਆ ਦੀ, ਜਿਸਨੂੰ ਕਿ ਇੱਕ ਬਚਨ ਵਾਲੀ ਬਿਮਾਰੀ ਕਿਹਾ ਜਾ ਸਕਦਾ ਹੈ, ਜਾਂ ਇਹ ਕਿਹਾ ਜਾ ਸਕਦਾ ਹੈ ਕਿ ਇਸ ਦੇ ਨਾਲ ਇੰਨੀ ਘਾਤਕ ਨਹੀਂ ਹੈ ਜੇਕਰ ਇਸ ਦਾ ਵੈਕਸੀਨੇਸ਼ਨ ਅਤੇ ਇਲਾਜ ਜਿਹੜੇ ਨੇ ਉਹ ਸਹੀ ਹੋਣ। ਰੈਸਪਰੇਟਰੀ ਡੈਪਥੀਰੀਆ ਦੇ ਚੱਲਦਿਆਂ ਪਹਿਲੀ ਮੌਤ ਜਿਹੜੀ ਹੈ ਦਹਾਕਿਆਂ ਬਾਅਦ ਆਸਟ੍ਰੇਲੀਆ ਦੇ ਵਿੱਚ ਉਹ ਹੋਈ ਦੱਸੀ ਗਈ ਹੈ। ਹਾਲਾਂਕਿ 2018 ਦੇ ਵਿੱਚ ਵੀ ਇੱਕ ਮੌਤ ਦੀ ਪੁਸ਼ਟੀ ਆਸਟ੍ਰੇਲੀਅਨ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੇ ਕੀਤੀ ਸੀ, ਪਰ ਉਹ ਵਿਅਕਤੀ ਅਨਵੈਕਸੀਨੇਟਿਡ ਰਿਹਾ ਸੀ, ਸ਼ੁਰੂ ਤੋਂ ਹੀ ਅਨਵੈਕਸੀਨੇਟਿਡ ਰਿਹਾ ਸੀ। ਨੌਰਦਰਨ ਟੈਰੀਟਰੀ ਦੇ ਵਿੱਚ ਇਹ ਹੋਈ ਮੌਤ 1990 ਤੋਂ ਬਾਅਦ ਕਦੇ ਵੀ ਕੋਈ ਇਸ ਸਟੇਟ ਦੇ ਵਿੱਚ ਮੌਤ ਨਹੀਂ ਹੋਈ, ਇਸ ਕਰਕੇ ਵੀ ਇਸ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਜੌਨ ਸੈਕਤਾ ਦਾ ਨਾਮ ਤਾਂ ਭੁੱਲੇ ਨਹੀਂ ਹੋਊਗੇ। CFMEU ਇੱਕ ਐਸੀ ਯੂਨੀਅਨ ਜਿਹਦਾ ਵਾਹ ਵਾਸਤਾ ਬਹੁਤ ਸਾਰੇ ਕ੍ਰਿਮੀਨਲ ਬਾਈਕੀ ਗੈਂਗਸ ਦੇ ਨਾਲ ਰਿਹਾ। ਜੌਨ ਸੈਕਤਾ ਦੇ ਉੱਤੇ ਇਲਜ਼ਾਮ ਲੱਗੇ, ਉਹਨਾਂ ਨੂੰ ਕੱਢ ਦਿੱਤਾ ਗਿਆ। ਉਸ ਤੋਂ ਬਾਅਦ ਜੌਨ ਸੈਕਤਾ ਨੇ ਇਹ ਵੀ ਇਲਜ਼ਾਮ ਲੱਗਿਆ ਕਿ ਉਹਨਾਂ ਨੇ AFL ਦੇ ਇੱਕ ਅੰਪਾਇਰ ਸਟੀਫਨ ਮੈਕਬਰਨੀ ਦੇ ਉੱਤੇ ਦੋਸ਼, ਜਿਹੜੇ AFL ਦੇ ਬੌਸ ਨੇ ਉਹਨਾਂ 'ਤੇ ਦਬਾਅ ਪਾਇਆ ਸੀ ਕਿ AFL ਦੇ ਅੰਪਾਇਰ ਨੂੰ ਹਟਾ ਦਿੱਤਾ ਜਾਵੇ। ਇਸ ਮਾਮਲੇ 'ਚ ਇੱਕ ਕੇਸ ਵੀ ਅਦਾਲਤ 'ਚ ਚੱਲ ਰਿਹਾ। ਹੁਣ ਪਤਾ ਇਹ ਚੱਲਿਆ ਹੈ ਕਿ CFMEU ਦੇ ਮੌਜੂਦਾ ਜਿਹੜੇ ਪ੍ਰਮੁੱਖ ਨੇ ਮਾਈਕਲ ਕੌਸਬੀ, ਉਹਨਾਂ ਨੂੰ ਇੱਕ ਵੱਡਾ ਸਾਰਾ ਬਿੱਲ ਭੇਜਿਆ ਗਿਆ ਅੱਜ ਸ਼ੁੱਕਰਵਾਰ ਦੀ ਸਵੇਰ ਜੌਨ ਸੈਕਤਾ ਦੇ ਵਕੀਲਾਂ ਦੀ ਤਰਫ ਤੋਂ। ਬਿੱਲ ਦੀ ਰਕਮ ਹੈ $1 ਮਿਲੀਅਨ ਅਤੇ ਕਿਹਾ ਗਿਆ ਹੈ ਕਿ ਜੌਨ ਸੈਕਤਾ ਜਿਹੜਾ ਇਹ ਕੇਸ AFL ਦੇ ਖਿਲਾਫ ਅਦਾਲਤ 'ਚ ਲੜ ਰਹੇ ਨੇ, ਉਸ ਦਾ ਸਾਰਾ ਖਾਮਿਆਜ਼ਾ, ਉਸਦਾ ਜਿਹੜਾ ਖਰਚਾ ਖੁਰਚਾ ਹੈ ਉਹ CFMEU ਪੇ ਕਰੇ, ਔਰ ਲਗਭਗ $1 ਮਿਲੀਅਨ ਇਸ ਦੀ ਰਕਮ ਬਣਦੀ ਹੈ। ਹਾਲ ਫਿਲਹਾਲ CFMEU ਇਸ ਮਸਲੇ ਦੇ ਉੱਤੇ ਅੱਗੇ ਵਧੇਗੀ, ਜੌਨ ਸੈਕਤਾ ਦੇ ਖਰਚੇ ਚੱਕੇਗੀ ਜਾਂ ਨਹੀਂ, ਇਹ ਤਾਂ ਇਸ ਦੇ ਉੱਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ। ਪਰ ਦੂਜੇ ਪਾਸੇ ਵਿਕਟੋਰੀਆ ਦੇ ਵਿੱਚ CFMEU ਦੀ ਇੱਕ ਹੋਰ ਜਿਹੜੀ ਯੂਨੀਅਨ ਹੈ ਉਸ ਦੇ ਨਾਲ ਜੁੜੇ ਸਵਾਲ ਖੜ੍ਹੇ ਹੋਏ ਨੇ। ਵੁਮੈਨ ਇਨ ਕੰਸਟਰਕਸ਼ਨ ਮੈਲਬਰਨ ਬੇਸਡ ਇਹ ਕੰਪਨੀ ਹੈ ਜਿਹੜੀ ਦਾਅਵਾ ਕਰਦੀ ਹੈ ਕਿ ਉਹ ਬਹੁਤ ਸਿਰਫ ਮਹਿਲਾਵਾਂ ਨੂੰ ਤਵੱਜੋ ਦਿੰਦੇ ਨੇ ਜਾਂ ਮਹਿਲਾਵਾਂ ਨੂੰ ਅਲੱਗ ਅਲੱਗ ਇੰਡਸਟਰੀ ਦੇ ਵਿੱਚ ਕੰਮ ਦਿਲਵਾਉਂਦੇ ਨੇ, ਮਹਿਲਾ ਸਸ਼ਕਤੀਕਰਨ ਦੀ ਬਹੁਤ ਵੱਡੀ ਵੱਡੀ ਗੱਲ ਕੀਤੀ ਜਾਂਦੀ ਹੈ, ਪਰ ਹੁਣ ਇਸ ਕੰਪਨੀ ਦੇ ਲਾਈਸੈਂਸ ਹੀ ਜਿਹੜੇ ਸੀਗੇ ਲੇਬਰ ਹਾਇਰ ਅਥਾਰਟੀ ਦੇ ਕੋਲ ਰਿਨਿਊ ਨਹੀਂ ਹੋਏ ਪਏ। ਅਜਿਹੇ ਦੇ ਵਿੱਚ ਇਸ ਕੰਪਨੀ ਦੇ ਲਾਈਸੈਂਸ ਰੱਦ ਕਰ ਦਿੱਤੇ ਗਏ ਨੇ। ਕਿੰਨੇ ਹੀ ਲੋਕ ਜਾਂ ਕਿੰਨੀਆਂ ਹੀ ਮਹਿਲਾਵਾਂ ਜਿਹੜੀਆਂ ਇਸ ਕੰਪਨੀ ਦੇ ਅਧੀਨ ਕੰਮ ਕਰ ਰਹੀਆਂ ਸੀ ਉਹਨਾਂ ਦੇ ਉੱਤੇ ਇਸ ਵਕਤ ਗਾਜ ਡਿੱਗੀ ਹੈ। ਉੱਥੇ ਆਖਰੀ ਖਬਰ ਦੀ ਆਸਟ੍ਰੇਲੀਆ ਦੇ ਨਾਲ ਜੁੜੀ ਸਾਂਝ ਪਾਈਏ ਅਤੇ ਪੰਜਾਬੀ ਬਹੁਆਬਾਦੀ ਵਾਲੇ ਇਲਾਕੇ ਟਾਰਨੇਟ ਤੋਂ ਖਬਰ, ਜਿੱਥੇ ਇੱਕ ਮ੍ਰਿਤਕ ਦੇਹ ਬਰਾਮਦ ਹੋਈ ਹੈ। ਹਾਲ ਫਿਲਹਾਲ ਇਸ ਵਿਅਕਤੀ ਦੀ ਪਛਾਣ ਜਿਹੜੀ ਹੈ ਨਸ਼ਰ ਨਹੀਂ ਕੀਤੀ ਗਈ ਹੈ। ਬਰਨੀ ਡਰਾਈਵ ਦੇ ਉੱਤੇ ਟਾਰਨੇਟ ਦੇ ਵਿੱਚ ਇੱਕ ਪਲੇਗਰਾਊਂਡ ਦੇ ਅੰਦਰ ਇੱਕ 30 ਸਾਲ ਦੇ ਵਿਅਕਤੀ ਦੀ ਮ੍ਰਿਤਕ ਦੇਹ ਬਰਾਮਦ ਹੁੰਦੀ ਹੈ। ਅੱਜ ਤੜਕੇ ਸਵੇਰੇ 4:30 ਦੇ ਆਸ ਪਾਸ ਬਾਅਦ ਦੇ ਵਿੱਚ ਇਸ ਮਾਮਲੇ ਦੀ ਪੜਤਾਲ ਜਿਹੜੀ ਅੱਗੇ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵੈਲਡਿੰਗ ਮਸ਼ੇਟੀ ਜਿਹੜੀਆਂ ਸੀ ਉਹ ਲੈ ਕੇ ਕੁਝ ਇੱਕ ਟੀਨੇਜਰਸ ਦੀ ਤਰਫ ਤੋਂ ਮੌਕੇ ਦੇ ਉੱਤੇ ਹਮਲਾ ਬੋਲਿਆ ਗਿਆ ਸੀ। ਹਾਲਾਂਕਿ ਪੀੜਤ ਦੀ ਹਾਲੇ ਤੱਕ ਪੜਤਾਲ ਨਹੀਂ ਕੀਤੀ ਗਈ ਹੈ। ਇਹ ਇਲਾਕਾ ਪੰਜਾਬੀ ਆਬਾਦੀ ਦੇ ਬਹੁ ਆਬਾਦੀ ਜਿਹੜਾ ਉਸ ਦੀ ਉਹ ਵਾਲਾ ਇਹ ਇਲਾਕਾ ਟਾਰਨੇਟ ਦੱਸਿਆ ਜਾਂਦਾ। ਉੱਥੇ ਹੀ ਆਖਰੀ ਖਬਰ IPL ਦੇ ਨਾਲ ਜੁੜੀ ਹੋਈ। ਵੈਸੇ ਤਾਂ ਕੱਲ੍ਹ ਦਾ ਮੈਚ ਤੁਸੀਂ ਦੇਖ ਹੀ ਲਿਆ ਹੁਣ, ਪੰਜਾਬ ਕਿੰਗਜ਼ ਇੱਕ ਹੋਰ ਮੁਕਾਬਲਾ ਹਾਰ ਗਿਆ। ਮੁੰਬਈ ਇੰਡੀਅਨਸ ਨੇ ਇਹ ਮੁਕਾਬਲਾ 6 ਵਿਕਟਾਂ ਦੇ ਨਾਲ ਜਿੱਤਿਆ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆ ਹਾਲਾਂਕਿ ਚੰਗਾ ਸਕੋਰ ਬਣਾਇਆ ਸੀ, 200 ਦੌੜਾਂ ਬਣਾਈਆਂ ਸੀ। ਧਰਮਸ਼ਾਲਾ ਦੇ ਵਿੱਚ ਇਹ ਮੈਚ ਖੇਡਿਆ ਜਾ ਰਿਹਾ ਸੀ। ਨਿਰਧਾਰਿਤ 20 ਓਵਰਾਂ ਦੇ ਵਿੱਚ ਪੰਜਾਬ ਦੇ ਇਸ 200 ਦੌੜਾਂ ਦੇ ਸਕੋਰ ਦੇ ਵਿੱਚ ਪ੍ਰਭਸਿਮਰਨ ਸਿੰਘ ਦੀਆਂ 57, ਕੂਪਰ ਕੁੰਡਲੀ ਦੀਆਂ 21, ਪ੍ਰਿਆਂਸ਼ ਆਰਿਆ ਦੀਆਂ 22 ਦੌੜਾਂ ਸ਼ਾਮਲ ਸੀ। ਪਰ ਅਜ਼ਮਤੁੱਲਾ ਓਮਰਜ਼ਈ ਵੀ ਹੁਣ ਮੁਕਾਬਲਿਆਂ ਦੇ ਵਿੱਚ ਸ਼ਾਮਲ ਹੋਏ ਨੇ, ਉਹਨਾਂ ਦੀਆਂ 38 ਦੌੜਾਂ ਵੀ ਕੰਮ ਨਹੀਂ ਆ ਸਕੀਆਂ। ਬਾਅਦ ਦੇ ਵਿੱਚ ਮੁੰਬਈ ਇੰਡੀਅਨਸ ਨੇ ਚੰਗੀ ਬੱਲੇਬਾਜ਼ੀ ਕੀਤੀ। ਰੋਹਿਤ ਸ਼ਰਮਾ ਨੇ 25, ਰਿਆਨ ਰਿਕਲਟਨ ਨੇ 48, ਤਿਲਕ ਵਰਮਾ ਨੇ ਨਾਬਾਦ ਰਹਿੰਦੇ ਹੋਏ 75 ਦੌੜਾਂ ਬਣਾਈਆਂ ਅਤੇ ਪੰਜਾਬ ਤੋਂ ਇਹ ਮੁਕਾਬਲਾ 1 ਗੇਂਦ ਬਾਕੀ ਰਹਿੰਦਿਆਂ ਹੀ ਜਿੱਤ ਲਿਆ ਗਿਆ। ਪੰਜਾਬ ਲਗਾਤਾਰ ਮੈਚ ਹਾਰ ਜ਼ਰੂਰ ਰਹੀ ਹੈ ਪਰ ਹਾਲੇ ਵੀ ਇਸ ਪੁਆਇੰਟ ਟੇਬਲ ਦੇ ਵਿੱਚ 4th ਨੰਬਰ 'ਤੇ ਹੈ। ਪਹਿਲੇ ਨੰਬਰ 'ਤੇ ਬੈਂਗਲੁਰੂ, ਦੂਜੇ 'ਤੇ ਗੁਜਰਾਤ, ਤੀਜੇ 'ਤੇ ਹੈਦਰਾਬਾਦ ਅਤੇ 5ਵੇਂ ਨੰਬਰ ਦੇ ਉੱਤੇ ਚੇਨਈ ਸੁਪਰ ਕਿੰਗ ਦੀ ਟੀਮ ਹੈ। ਮੁੰਬਈ ਨੇ ਕੱਲ੍ਹ ਦਾ ਮੈਚ ਜਿੱਤਿਆ ਜ਼ਰੂਰ ਪਰ ਹਾਲੇ ਵੀ ਉਹ ਬੌਟਮ ਟੀਮਾਂ ਦੇ ਵਿੱਚ ਸ਼ੁਮਾਰ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਕੁ, ਦਿਓ ਇਜਾਜ਼ਤ, ਧੰਨਵਾਦ।
1: CO Films leke aaye ne action, emotion ate full on entertainment. Punjabi feature film Shera.
2: 5 saal baad mudiya Shere. Te mudiya vi kede haathan ch.
3: Starring Parmesh Verma, Sonal Chauhan, Yograj Singh, Manav Vij ate hor vi ugge kalakar.
4: Main utthon vi mud ke jithon koi nahi mud ke aunda.
1: Written and directed by Savio Sandhu, produced by Anmol Sahni.
3: Hun vekhna na bhullyo 15 mai ton tuhade nedle cinema gharan vich Shera.
5: Yaar tu itthe inni cheti aake pakka vi ho gaya. ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
7: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
5: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
7: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
5: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
8: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰਸ ਚੱਲੀਏ?
5: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
8: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
9: ਰੋਜ਼ ਰੋਜ਼ ਸ਼ੋਪਿੰਗ ਹੁੰਦੀਆਂ ਨੇ,
10: ਪਤਾ ਨੀ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
11: ਸੂਰਜ ਦੇਵਤਾ
10: ਕੀ ਮਤਲਬ?
11: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
10: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
11: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
12: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਾਰਾ ਦਿਨ ਇਹ ਮੁਸਕਰਾਹਟ ਤੁਹਾਡੇ ਨਾਲ ਰਹੇ ਅਤੇ ਜਦੋਂ ਵੀ ਇਹ ਮੁਸਕਰਾਹਟ ਚਿਹਰੇ ਤੋਂ ਗਈ ਹੋਵੇ ਤਾਂ ਉਹਦਾ ਖਿਆਲ ਰਹੇ। ਕਿੰਨਾ ਜ਼ਰੂਰੀ ਹੈ ਸਵੇਰੇ ਸਵੇਰੇ ਦੇ ਸਮੇਂ ਇਹ ਖੁਸ਼ੀਆਂ ਆਪਣੇ ਨਾਲ ਲੈ ਕੇ ਚੱਲਣੀਆਂ। ਇਹ ਉਹੀ ਜਾਣ ਸਕਦਾ ਜਿਹਨੇ ਕਦੀ ਖੁਸ਼ੀਆਂ ਆਪਣੇ ਨਾਲ ਲੈ ਕੇ ਘਰ ਤੋਂ ਸਫ਼ਰ ਸ਼ੁਰੂ ਕੀਤਾ ਹੋਵੇ ਅਤੇ ਫਿਰ ਉਸ ਤੋਂ ਬਾਅਦ ਕਿਸੇ ਇੱਕ ਮੋੜ 'ਤੇ ਜਾ ਕੇ ਵਸਾਰ ਦਿੱਤੀਆਂ ਹੋਣ, ਫਿਰ ਉਹ ਸਮਝੂ ਕਿ ਇਹਦੇ 'ਚ ਫਰਕ ਕੀ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਬਜ਼ੁਰਗ ਵਿਅਕਤੀ ਜਿਹਦਾ ਸਾਥ ਪਹਿਲਾਂ ਹੀ ਦੁਨੀਆਂ ਤੋਂ ਜਾ ਚੁੱਕਾ ਸੀ, ਇਕੱਲਾ ਸੀ, ਇੱਕ ਪੁੱਤ ਸੀ ਉਹਦਾ ਆਸਰਾ, ਜੀਵਨ ਸਾਥੀ ਦੇ ਛੱਡ ਜਾਣ ਤੋਂ ਬਾਅਦ ਉਹ ਪੁੱਤ ਉਹਦੇ ਲਈ ਸਾਰਾ ਕੁਛ। ਉਹਨੇ ਮਾਵਾਂ ਵਾਂਗੂ ਪਿਓਾਂ ਵਾਂਗੂ ਹਰ ਇੱਕ ਤਰੀਕੇ ਦੇ ਨਾਲ ਉਹਨੂੰ ਪਾਲਿਆ, ਕਿਸੇ ਤਰ੍ਹਾਂ ਦੀ ਕੋਈ ਵੀ ਕਸਰ ਨਾ ਆਉਣ ਦਿੱਤੀ। ਨਾਲ ਆਪਣੀ ਦੁਕਾਨ ਕਰਦਾ ਰਿਹਾ, ਕਾਰੋਬਾਰ ਚੱਲਦਾ ਰਿਹਾ ਅਤੇ ਨਾਲ ਆਪਣੇ ਪੁੱਤ ਦੀ ਦੇਖਭਾਲ ਕਰਨ ਰਿਹਾ। ਇੱਕ ਸਮੇਂ ਜਾ ਕੇ ਉਹਨੇ ਆਪਣੇ ਆਪ ਦੇ ਨਾਲ ਹਾਲਾਤਾਂ ਦੇ ਨਾਲ ਉਹਨੇ ਸਮਝੌਤਾ ਕਰ ਲਿਆ ਸੀ, ਰੱਬ ਦੇ ਭਾਣੇ ਨੂੰ ਮੰਨ ਲਿਆ ਸੀ ਕਿ ਹੁਣ ਜੋ ਕੁਛ ਵੀ ਆ ਉਹ ਮੇਰਾ ਪੁੱਤ ਆ, ਮੈਂ ਇਹਦਾ ਅਤੇ ਇਹ ਮੇਰਾ। ਪਰ ਕੁਦਰਤ ਨੂੰ ਕੁਛ ਹੋਰ ਮਨਜ਼ੂਰ ਸੀ। ਇੱਕ ਸਮਾਂ ਆਇਆ ਜਦੋਂ ਕਿਸੇ ਖਤਰਨਾਕ ਬਿਮਾਰੀ ਦੇ ਕਰਕੇ ਉਹ ਪੁੱਤ ਵੀ ਦੁਨੀਆਂ ਤੋਂ ਚਲਾ ਗਿਆ। ਹੁਣ ਉਹਦੇ ਲਈ ਜੀਣ ਦਾ ਕੋਈ ਆਸਰਾ ਨਹੀਂ ਸੀ ਬਚਿਆ। ਉਹਨੂੰ ਲੱਗਦਾ ਸੀ ਮੇਰਾ ਇਸ ਦੁਨੀਆਂ ਦੇ ਉੱਤੇ ਹੁਣ ਰਿਹਾ ਹੀ ਕੋਈ ਨਹੀਂ, ਮੈਂ ਕੀ ਕਰਨਾ ਜੀ ਕੇ। ਤਰ੍ਹਾਂ ਤਰ੍ਹਾਂ ਦੇ ਵਿਚਾਰ ਮਨ ਦੇ ਵਿੱਚ ਆਉਂਦੇ। ਸਭ ਤੋਂ ਵੱਡੀ ਗੱਲ ਕਿ ਉਸ ਰੱਬ ਦੇ ਨਾਲ ਸ਼ਿਕਵਾ ਆਉਂਦਾ, ਹਮੇਸ਼ਾ ਉਹਦੇ ਮਨ ਦੇ ਵਿੱਚ ਚੱਲਦਾ ਕਿ ਰੱਬ ਮੇਰੇ ਨਾਲ ਧੱਕਾ ਕਰ ਰਿਹਾ, ਉਹਨੂੰ ਮੇਰੇ ਨਾਲ ਇੱਦਾਂ ਨਹੀਂ ਸੀ ਕਰਨਾ ਚਾਹੀਦਾ, ਜਾਂ ਮੈਨੂੰ ਖੁਸ਼ੀਆਂ ਦਿੰਦਾ ਨਾ ਅਤੇ ਜਾਂ ਮੇਰੇ ਕੋਲ ਖੋਂਦਾ ਨਾ। ਦਿਨ ਰਾਤ ਇਹੀ ਸੋਚਦਾ ਰਹਿੰਦਾ ਅਤੇ ਕੋਈ ਨਾ ਕੋਈ ਮਰਨ ਦੀ ਵਿਉਂਤ ਘੜਦਾ ਰਹਿੰਦਾ। ਜਿਹੜਾ ਵੀ ਕੋਈ ਉਹਦੀ ਦੁਕਾਨ 'ਤੇ ਆਉਂਦਾ ਰੱਜ ਕੇ ਰੱਬ ਦੇ ਗਿਲੇ ਸ਼ਿਕਵੇ ਉਹਦੇ ਨਾਲ ਸਾਂਝੇ ਕਰਦਾ। ਇੱਕ ਵਾਰੀ ਅਚਾਨਕ ਕੋਈ ਸੰਤ ਮਹਾਤਮਾ ਉਹਦੀ ਦੁਕਾਨ ਦੇ ਉੱਤੇ ਆਇਆ, ਉਹਦੇ ਸਾਹਮਣੇ ਵੀ ਉਹਨੇ ਉਹੀ ਗੁੱਸੇ ਗਿਲੇ ਕੀਤੇ, ਰੱਬ ਨੂੰ ਗਾਲਾਂ ਕੱਢੀਆਂ, ਰੱਬ ਨੂੰ ਬੇਤਰਸ ਬੇਰਹਿਮ ਦੱਸਿਆ, ਰੱਬ ਦੇ ਬੰਦੇ ਤੋਂ ਉਹਦੀਆਂ ਗੱਲਾਂ ਸੁਣੀਆਂ ਨਹੀਂ ਗਈਆਂ। ਕਹਿਣ ਲੱਗਾ ਜੋ ਤੂੰ ਕਹਿ ਰਿਹਾ ਉਹ ਬਿਲਕੁਲ ਗਲਤ, ਰੱਬ ਕਿਸੇ ਦੇ ਨਾਲ ਗਲਤ ਨਹੀਂ ਕਰਦਾ, ਜੋ ਤੇਰੇ ਨਾਲ ਹੋਇਆ ਉਹਦਾ ਮੈਨੂੰ ਦੁੱਖ ਆ, ਪਰ ਕੀ ਤੂੰ ਚਾਹੁੰਦਾ ਕਿ ਤੂੰ ਰੱਬ ਨੂੰ ਮਿਲ ਕੇ ਗੱਲਾਂ ਆਪ ਪੁੱਛ ਲੈ। ਕਹਿਣ ਲੱਗਾ ਹਾਂ, ਕਿਤੇ ਰੱਬ ਮੇਰੇ ਸਾਹਮਣੇ ਹੋਵੇ ਨਾ ਤੇ ਇਕੱਲੀ ਇਕੱਲੀ ਪੁੱਛਾਂ, ਇੱਥੇ ਮਕਾਰ ਧੋਖੇਬਾਜ ਬੇਈਮਾਨ ਲੋਕ ਕਿੱਦਾਂ ਐਸ਼ ਕਰਦੇ ਨੇ, ਉਹਨਾਂ ਨੂੰ ਕੋਈ ਦੁੱਖ ਨਹੀਂ, ਵੱਡੇ ਵੱਡੇ ਮਹਿਲ ਛੱਤੇ ਨੇ, ਮੈਂ ਇਹੋ ਜਿਹਾ ਕੀ ਵਿਗਾੜਿਆ ਸੀ ਉਹਦਾ। ਜੇ ਤੂੰ ਇਹ ਮੇਰਾ ਕੰਮ ਕਰ ਸਕਦਾ ਤੇ ਇਹਦੇ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ। ਉਹ ਕਹਿਣ ਲੱਗਾ ਮੈਂ ਤੈਨੂੰ ਇੱਕ ਰਾਹ ਦੱਸੂੰਗਾ, ਉਸ ਰਾਹ ਦੇ ਉੱਤੇ ਜੇਕਰ ਤੂੰ ਚੱਲਦਾ ਤੇ ਇੱਕ ਦਿਨ ਰੱਬ ਚੱਲ ਕੇ ਤੇਰੇ ਕੋਲ ਆਊਗਾ, ਫਿਰ ਤੂੰ ਆਪਣੇ ਸਾਰੇ ਸਵਾਲ ਉਹਦੇ ਅੱਗੇ ਰੱਖੀ। ਰਾਹ ਕੀ ਸੀ? ਉਹਨੇ ਕੁਛ ਧਾਰਮਿਕ ਕਿਤਾਬਾਂ ਦਿੱਤੀਆਂ, ਇਹ ਗ੍ਰੰਥ ਤੂੰ ਪੜ੍ਹਨੇ ਨੇ, ਇਹਨਾਂ ਦੇ ਵਿੱਚ ਤੂੰ ਰੱਬ ਦੇ ਗੁੱਝੇ ਭੇਦਾਂ ਬਾਰੇ ਜਾਣੇਗਾ, ਰੱਬ ਕਿੱਦਾਂ ਕਿਹੜੇ ਰੂਪ ਦੇ ਵਿੱਚ ਕਿਵੇਂ ਆ ਕੇ ਮਿਲਦਾ, ਤੈਨੂੰ ਇਹਦੇ ਵਿੱਚ ਅਹਿਸਾਸ ਹੋਊਗਾ। ਅਤੇ ਜਿਸ ਦਿਨ ਤੈਨੂੰ ਇਹ ਗ੍ਰੰਥ ਪੜ੍ਹਨ ਦੇ ਵਿੱਚ ਰਸ ਆਉਣ ਲੱਗ ਪਿਆ, ਸਮਝੀ ਕਿ ਤੂੰ ਇੱਕ ਕਦਮ ਉੱਧਰ ਨੂੰ ਵਧਾ ਦਿੱਤਾ। ਕਹਿੰਦੇ ਨੇ ਉਸ ਦੁਕਾਨਦਾਰ ਨੇ, ਉਸ ਬਜ਼ੁਰਗ ਨੇ ਉਹ ਗ੍ਰੰਥ ਪੜ੍ਹਨਾ ਸ਼ੁਰੂ ਕਰ ਦਿੱਤੇ। ਹੌਲੀ ਹੌਲੀ ਇੱਕ ਸਮਾਂ ਆਇਆ ਜਦੋਂ ਉਹਦਾ ਧਿਆਨ ਲੱਗਣ ਲੱਗ ਪਿਆ, ਉਹਨੂੰ ਸਮਝ ਆਉਣ ਲੱਗ ਪਈ, ਉਹਨੂੰ ਰਸ ਮਿਲਣ ਲੱਗ ਪਿਆ। ਅਤੇ ਹੁਣ ਉਹ ਸਿਰਫ ਦੋ ਹੀ ਕੰਮ ਕਰਦਾ, ਜਾਂ ਦੁਕਾਨ ਕਰਦਾ ਅਤੇ ਜਾਂ ਗ੍ਰੰਥ ਪੜ੍ਹਦਾ। ਲੋਕਾਂ ਦੇ ਵੱਲ ਆਉਣਾ ਜਾਣਾ ਉਹ ਛੱਡ ਚੁੱਕਾ ਸੀ। ਮਹਿਫਲਾਂ ਦੇ ਵਿੱਚ ਜਿੱਥੇ ਜਾ ਕੇ ਉਹਨੂੰ ਲੱਗਦਾ ਸੀ ਕਿ ਮੈਨੂੰ ਸਕੂਨ ਮਿਲਦਾ, ਉਹ ਸਭ ਪਿਆਲੇ ਉਹ ਛੱਡ ਚੁੱਕਾ ਸੀ। ਹੁਣ ਉਹਨੂੰ ਇੰਤਜ਼ਾਰ ਰਹਿੰਦਾ ਕਿ ਕਿਹੜਾ ਵੇਲਾ ਹੋਵੇ, ਮਾੜਾ ਜਿਹਾ ਵਿਹਲ ਮਿਲੇ ਅਤੇ ਮੈਂ ਭੱਜ ਕੇ ਜਾ ਕੇ ਪੜ੍ਹਾਂ। ਇੰਨਾ ਰਸ ਆਇਆ ਪੜ੍ਹਦਾ ਪੜ੍ਹਦਾ, ਉਹ ਕਦੋਂ ਬਦਲ ਗਿਆ ਉਹਨੂੰ ਵੀ ਪਤਾ ਨਹੀਂ ਲੱਗਾ। ਅਤੇ ਫਿਰ ਇੱਕ ਦਿਨ ਅਚਾਨਕ ਮਨ ਦੇ ਵਿੱਚ ਆਇਆ ਕਿ ਜਿਹੜੀ ਚੀਜ਼ ਦੇ ਲਈ ਮੈਂ ਪੜ੍ਹ ਰਿਹਾ ਉਹ ਤਾਂ ਮੇਰੀ ਹੋਈ ਨਹੀਂ। ਕਹਿੰਦੇ ਰੱਬ ਦੀ ਕੁਦਰਤ, ਉਸੇ ਰਾਤ ਉਹਨੂੰ ਜਿੱਦਾਂ ਆਵਾਜ਼ ਆਈ ਦਰਵਾਜ਼ੇ ਤੋਂ, ਦਰਵਾਜ਼ਾ ਖੜਕਿਆ ਅਤੇ ਬਾਹਰੋਂ ਆਵਾਜ਼ ਆਈ, ਮੈਂ ਤੈਨੂੰ ਦੋ ਦਿਨ ਬਾਅਦ ਮਿਲੂੰਗਾ। ਭੱਜ ਕੇ ਜਾ ਕੇ ਦਰਵਾਜ਼ਾ ਖੋਲ੍ਹਾ, ਬਾਹਰ ਕੋਈ ਨਹੀਂ ਸੀ, ਉਹ ਰੱਬ ਦੀ ਆਵਾਜ਼ ਸੀ। ਹੁਣ ਉਹ ਪਲ ਪਲ ਕਰਕੇ ਉਹ ਦੋ ਦਿਨ ਕੱਢਣ ਲੱਗਾ, ਕਿਹੜਾ ਵੇਲਾ ਹੋਵੇ ਰੱਬ ਮੇਰੇ ਦਰਵਾਜ਼ੇ ਆਵੇ, ਮੈਂ ਰੱਬ ਨਾਲ ਗੱਲਾਂ ਕਰਾਂ। ਵੈਸੇ ਹੁਣ ਉਹ ਗਿਲੇ ਸ਼ਿਕਵੇ ਜਿਹੜੇ ਕਰਦਾ ਸੀ ਉਹ ਉਨੇ ਤਿੱਖੇ ਨਹੀਂ ਸੀ ਰਹਿ ਗਏ ਪਹਿਲਾਂ ਨਾਲੋਂ, ਹੁਣ ਉਹਨਾਂ ਗੁੱਸਾ ਉਹਦੇ ਮਨ ਦੇ ਵਿੱਚ ਨਹੀਂ ਸੀ ਰਹਿ ਗਿਆ, ਬੜਾ ਸ਼ਾਂਤ ਹੋ ਚੁੱਕਾ ਸੀ। ਪਰ ਫਿਰ ਵੀ ਉਹ ਰੱਬ ਕੋਲੋਂ ਪੁੱਛਣਾ ਚਾਹੁੰਦਾ ਸੀ, ਫਿਰ ਵੀ ਉਹ ਰੱਬ ਦੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ। ਕੌਣ ਨਹੀਂ ਕਰਨਾ ਚਾਹੁੰਦਾ? ਕੋਈ ਚੀਜ਼ ਜਿਹੜੀ ਇਸ ਦੁਨੀਆਂ ਤੋਂ ਇਨਸਾਨ ਦੇ ਵੱਸੋਂ ਬੜੀ ਦੂਰ ਹੋਵੇ, ਹਰ ਕੋਈ ਇਨਸਾਨ ਉਹਨੂੰ ਪਾਉਣਾ ਚਾਹੁੰਦਾ। ਦੋ ਦਿਨ ਦਾ ਇੰਤਜ਼ਾਰ ਪੂਰਾ ਹੋਇਆ, ਅੱਜ ਦਰਵਾਜ਼ਾ ਖੜਕਿਆ, ਠੰਡ ਬਹੁਤ ਹੈ, ਰਾਤ ਕਿਤੇ ਬਰਫ਼ ਪੈ ਕੇ ਹਟੀ ਹੈ, ਉਹਨੂੰ ਨਹੀਂ ਸੀ ਪਤਾ ਕਿ ਉਹਦੀ ਦੁਕਾਨ ਦੇ ਅੱਗੇ ਅੱਜ ਬਰਫ਼ ਹੀ ਬਰਫ਼ ਹੈ, ਕਿਸੇ ਦਾ ਲੰਘ ਕੇ ਆਉਣਾ ਵੀ ਮੁਸ਼ਕਲ ਹੈ, ਉਸ ਤੋਂ ਪਹਿਲਾਂ ਬਰਫ਼ ਹਟਾਉਣੀ ਪਊਗੀ। ਦਰਵਾਜ਼ਾ ਖੜਕਿਆ, ਭੱਜ ਕੇ ਜਾ, ਦਰਵਾਜ਼ਾ ਖੋਲ੍ਹਿਆ, ਸ਼ਾਇਦ ਰੱਬ ਆਇਆ ਹੋਵੇ, ਪਰ ਉਹ ਕੀ ਵੇਖਦਾ, ਇਹ ਤਾਂ ਇੱਕ ਬਜ਼ੁਰਗ ਕਰਮਚਾਰੀ ਹੈ ਜਿਹਦੀ ਦੁਕਾਨਾਂ ਦੇ ਅੱਗੋਂ ਡਿਊਟੀ ਲੱਗੀ ਹੈ ਬਰਫ਼ ਹਟਾਉਣ ਦੀ। ਉਹ ਬੇਲਚੇ ਦੇ ਨਾਲ ਉਹਦੀ ਦੁਕਾਨ ਦੇ ਅੱਗੋਂ ਬਰਫ਼ ਹਟਾ ਰਿਹਾ ਤਾਂ ਕਿ ਗਾਹਕ ਅੰਦਰ ਆ ਸਕਣ। ਕਹਿਣ ਲੱਗਾ, ਮੈਂ ਸੋਚਿਆ ਸੀ ਰੱਬ ਆ ਗਿਆ, ਉਹਦੇ ਨਾਲ ਆਪਣੇ ਮਨ ਦੀ ਸਾਂਝੀ ਕੀਤੀ, ਅੱਜ ਦਾ ਰੱਬ ਦਾ ਵਾਅਦਾ ਸੀ, ਅੱਜ ਰੱਬ ਨੇ ਆਉਣਾ ਸੀ। ਦਰਵਾਜ਼ਾ ਖੜਕਿਆ, ਮੈਂ ਬਾਹਰ ਨਿਕਲਿਆ ਅਤੇ ਤੂੰ, ਚਲੋ ਖੈਰ, ਚਾਹ ਪਾਣੀ ਪੀਣਾ? ਇੰਨੇ ਨੂੰ ਉਹ ਬਰਫ਼ ਪਾਸੇ ਹਟਾਉਂਦਾ ਹਟਾਉਂਦਾ ਬਜ਼ੁਰਗ ਕੰਬਣ ਲੱਗ ਪਿਆ, ਬੁਰੇ ਹਾਲ ਉਹਦੇ ਹੱਥਾਂ ਦੇ ਵਿੱਚੋਂ, ਉਹਦੇ ਥਿਰਕਦੇ ਹੱਥਾਂ ਦੇ ਵਿੱਚੋਂ, ਕੰਬਦੇ ਹੱਥਾਂ 'ਚੋਂ ਬੇਲਚਾ ਹੇਠਾਂ ਡਿੱਗ ਪਿਆ। ਕਹਿਣ ਲੱਗਾ, ਤੂੰ ਬਹੁਤ ਬਜ਼ੁਰਗ ਹੋ ਗਿਆ, ਤੂੰ ਇੱਦਾਂ ਕਰ, ਦੁਕਾਨ ਦੇ ਅੰਦਰ ਆ, ਅੰਦਰ ਅੱਗ ਬਲਦੀ ਹੈ, ਤੂੰ ਅੱਗ ਸੇਕ, ਆਪਣੇ ਸਰੀਰ ਨੂੰ ਪਹਿਲਾਂ ਗਰਮ ਕਰ, ਆਹ ਮੈਂ ਤੇਰੇ ਲਈ ਕਾਹਵਾ ਬਣਾਇਆ, ਦੋਵੇਂ ਜਣੇ ਰਲ ਕੇ ਪੀਂਦੇ ਹਾਂ। ਜਿੰਨੀ ਦੇਰ ਤੂੰ ਅੰਦਰ ਲੱਕੜਾਂ ਸੇਕਦਾ ਉਨੀ ਦੇਰ ਤੱਕ ਇਹ ਬਰਫ਼ ਮੈਂ ਆਪ ਹਟਾ ਦਿੰਦਾ। ਕਾਲੀ ਕਾਲੀ ਦੇ ਵਿੱਚ ਬਰਫ਼ ਹਟਾਈ, ਅੰਦਰ ਜਾ ਕੇ ਉਹਨੂੰ ਕਾਹਵਾ ਦਿੱਤਾ, ਉਹਦਾ ਹਾਲ ਚਾਲ ਪੁੱਛਿਆ। ਇਹਨੇ ਨੂੰ ਉਹਦਾ ਸਰੀਰ ਵੀ ਗਰਮੀ ਦੇ ਵਿੱਚ ਆ ਚੁੱਕਾ ਸੀ, ਉਹਨੇ ਬੜੀਆਂ ਦੁਆਵਾਂ ਦਿੱਤੀਆਂ, ਧੰਨਵਾਦ ਕੀਤਾ ਅਤੇ ਕਹਿਣ ਲੱਗਾ, ਤੂੰ ਜਿਹਦਾ ਇੰਤਜ਼ਾਰ ਕਰ ਰਿਹਾ ਮੈਂ ਅਰਦਾਸ ਕਰਦਾ ਕਿ ਉਹ ਤੈਨੂੰ ਜਲਦੀ ਮਿਲੇ, ਮਿਲੂਗਾ ਤਾਂ ਫਿਰ ਮੈਨੂੰ ਦੱਸੀ ਉਹਨੇ ਕੀ ਕਿਹਾ। ਇਹਨਾਂ ਕਹਿ ਕੇ ਉਹ ਚੱਲਦਾ ਬਣਿਆ। ਦੁਬਾਰਾ ਉਹ ਆਪਣੀਆਂ ਪੁਸਤਕਾਂ, ਆਪਣੇ ਧਾਰਮਿਕ ਗ੍ਰੰਥ ਪੜ੍ਹਨ ਦੇ ਵਿੱਚ ਵਿਅਸਤ ਹੋ ਗਿਆ। ਇੱਕ ਵਾਰੀ ਫਿਰ ਝੋਲਾ ਜਿਹਾ ਪਿਆ, ਕਿਸੇ ਨੇ ਕਿਹਾ, ਮੈਂ ਆਇਆ ਅੱਜ। ਉਹਨੂੰ ਹਰ ਪਲ, ਹਰ ਘੜੀ, ਹਰ ਇੱਕ ਇਨਸਾਨ ਦੇ ਵਿੱਚੋਂ ਇੱਦਾਂ ਹੀ ਲੱਗਦਾ ਸੀ ਕਿ ਰੱਬ ਆ ਗਿਆ, ਕਿਉਂਕਿ ਅੱਜ ਦਾ ਵਾਅਦਾ ਜੋ ਸੀ। ਜਾ ਕੇ ਦਰਵਾਜ਼ਾ ਖੋਲ੍ਹਦਾ, ਤੁਹਾਡੀ ਦੁਕਾਨ ਤੋਂ ਦੋ ਚਾਰ ਹਟਵਾਂ ਕਦਮ एक औरत एक छोटा जहा बच्चा चुकी खड़ी सी। वेखन नूं बड़ी दुखियारी लगे। दूरों आवाज दे के पूछा, बीबी कुछ लभ रही है? ठंड बहुत है, तू बच्चे नूं बीमार करेंगी, बाहर की कर दी है? दुकान दे अंदर लंघ गया। उन्हें आके दसिया, जिथे मैं रही सज उस घर के मैं कड दिता गया, कड इस करके दिता गया क्योंकि पहला तक मैं गर्भवती सी, थोड़े दिन पहला इस बच्चे ने जन्म लिया, हूँ उस

ਨਾ ਉਹ ਵਾਪਸ ਪਰਤਿਆ ਤੇ ਨਾ ਹੀ ਸਰਕਾਰਾਂ ਦੱਸਦੀਆਂ ਨੇ ਉਹਦਾ ਕੀ ਬਣਿਆ। ਹੁਣ ਤਾਂ ਕਰ ਕਰਾ ਕੇ ਇਹ ਪਤਲੇ ਜਿਹੇ ਕੱਪੜੇ ਨੇ ਆਪਣੇ ਬੱਚੇ ਨੂੰ ਲਵੇਟ ਕੇ ਪਤਾ ਨਹੀਂ ਕਿੱਥੇ ਜਾਣਾ। ਚੱਲ ਤੂੰ ਫਿਕਰ ਨਾ ਕਰ, ਆ ਪਹਿਲਾਂ ਇਸ ਬੱਚੇ ਨੂੰ ਅੱਗ ਦੇ ਲਾਗੇ ਲੈ ਕੇ ਆ, ਠੰਡ ਬਹੁਤ ਹੈ, ਤੂੰ ਅੱਗ ਸੇਕ। ਇਹਨੇ ਨੂੰ ਅੰਦਰੋਂ ਜਾ ਕੇ ਆਪਣਾ ਗਰਮ ਕੰਬਲ ਲੈ ਕੇ ਆਇਆ, ਲਿਆ ਕੇ ਉਸ ਔਰਤ ਅਤੇ ਉਸ ਬੱਚੇ ਦੇ ਉੱਤੇ ਦੇ ਦਿੱਤਾ। ਤੂੰ ਮੇਰੀ ਧੀਆਂ ਵਰਗੀ ਹੈ, ਇਹ ਗਰਮ ਕੰਬਲ ਤੂੰ ਰੱਖ ਲੈ, ਇਹ ਤੈਨੂੰ ਨਿੱਘ ਦਊਗਾ। ਉਸ ਔਰਤ ਨੇ ਬੜੀਆਂ ਦੁਆਵਾਂ ਦਿੱਤੀਆਂ ਕਿ ਸੱਚੀ ਤੁਸੀਂ ਇਹ ਕੰਬਲ ਮੈਨੂੰ ਫ੍ਰੀ ਦੇ ਵਿੱਚ ਮੁਫ਼ਤ ਦੇ ਵਿੱਚ ਦੇ ਰਹੇ ਹੋ, ਰੱਬ ਤੁਹਾਡਾ ਭਲਾ ਕਰੇ। ਹਾਂ ਸੱਚ ਰੱਬ ਤੋਂ ਯਾਦ ਆਇਆ, ਮੈਂ ਅੱਜ ਉਸੇ ਰੱਬ ਦਾ ਹੀ ਇੰਤਜ਼ਾਰ ਕਰ ਰਿਹਾ। ਮੈਨੂੰ ਲੱਗਾ ਸੀ ਉਹ ਆਇਆ ਪਰ ਤੁਸੀਂ ਆ ਗਏ। ਚਲੋ ਕੋਈ ਨਹੀਂ, ਰੱਬ ਭਲੀ ਕਰੂ। ਉਹ ਔਰਤ ਨੇ ਬਹੁਤ ਦੁਆਵਾਂ ਦਿੱਤੀਆਂ ਅਤੇ ਜਲਦੀ ਬਣੀ। ਇਹਨੇ ਨੂੰ ਕੀ ਵੇਖਦਾ ਬਾਹਰ ਚੀਕ ਝਾੜਾ ਪੈਣਾ ਸ਼ੁਰੂ ਹੋ ਗਿਆ। ਉਹਨੂੰ ਲੱਗਾ ਸ਼ਾਇਦ ਰੱਬ ਹੋਰਾਂ ਨੂੰ ਵੀ ਨਜ਼ਰ ਆ ਗਿਆ, ਸ਼ਾਇਦ ਮੇਰੇ ਤੋਂ ਪਹਿਲਾਂ ਹੋਰ ਕਈਆਂ ਨੇ ਵੇਖ ਲਿਆ, ਰੱਬ ਨੂੰ ਪਛਾਣ ਲਿਆ, ਉਹ ਇਸ ਕਰਕੇ ਸ਼ਾਇਦ ਰੌਲਾ ਪਾ ਰਹੇ ਨੇ। ਦਰਵਾਜ਼ਾ ਖੋਲ੍ਹਦਾ ਤਾਂ ਬਾਹਰ ਇੱਕ ਔਰਤ ਜ਼ੋਰ ਜ਼ੋਰ ਦੀ ਰੌਲਾ ਪਾ ਰਹੀ ਹੈ, ਤੇਰਾ ਕੱਖ ਨਾ ਰਵੇ, ਤੇਰੇ ਮਾਂ ਪਿਓ ਨੇ ਤੈਨੂੰ ਇੰਨੀ ਅਕਲ ਦਿੱਤੀ ਹੈ, ਮੇਰੇ ਇੱਕ ਵਾਰੀ ਤੂੰ ਹੱਥ ਆ ਤੈਨੂੰ ਮੈਂ ਦੱਸਦੀ ਹਾਂ। ਇੱਕ ਬਜ਼ੁਰਗ ਔਰਤ ਸੇਬ ਵੇਚਦੀ ਹੈ, ਸਿਰ ਦੇ ਉੱਤੇ ਟੋਕਰਾ ਤੇ ਇੱਕ ਬੱਚੇ ਨੂੰ ਗਾਲਾਂ ਕੱਢੀ ਜਾਂਦੀ ਹੈ। ਨਾ ਕਿਉਂ ਬੱਚੇ ਤੇ ਚੀਕਦੀਆਂ, ਬੀਬੀ ਕੀ ਹੋਇਆ, ਹੋਣਾ ਕੀ ਸੀ, ਮੈਂ ਇੱਥੇ ਟੋਕਰੀ ਰੱਖ ਕੇ ਜ਼ਰਾ ਕੁ ਦਮ ਲੈਣ ਲੱਗੀ, ਮੇਰਾ ਸੇਬ ਲੈ ਕੇ ਭੱਜਣ ਲੱਗਾ ਸੀ। ਹੁਣ ਮੈਂ ਦੱਸਦੀ ਹਾਂ ਇਹਨੂੰ, ਬੱਚਾ ਘੁੱਟ ਛਡਾਉਣ ਨੂੰ ਕਰੇ ਤੇ ਉਹਦੇ ਚਪੇੜਾਂ ਲਾਉਣ ਨੂੰ ਫਿਰੇ, ਉਹਨੂੰ ਗਾਲਾਂ ਕੱਢੇ, ਉਹਦੇ ਜੰਮਣ ਵਾਲੇ ਨੂੰ ਗਾਲਾਂ ਕੱਢੇ। ਦੁਕਾਨਦਾਰ ਕਹਿਣ ਲੱਗਾ ਬੀਬੀ ਛੱਡ ਦੇ ਬੱਚੇ ਨੂੰ, ਕਿਤੇ ਨਹੀਂ ਜਾਂਦਾ, ਤੂੰ ਇਹਨੂੰ ਮਾਫ਼ ਕਰ ਦੇ, ਅੱਗੇ ਤੂੰ ਇੱਦਾਂ ਨਹੀਂ ਕਰੂਗਾ। ਓਏ ਕਰੇਂਗਾ ਇੱਦਾਂ, ਬੱਚੇ ਨੇ ਨਾਂ ਦੇ ਵਿੱਚ ਸਿਰ ਹਿਲਾਇਆ, ਵੇਖ ਉਹ ਕਹਿੰਦਾ ਮੈਂ ਨਹੀਂ ਕਰੂੰਗਾ। ਚੱਲ ਆ ਲੈ ਪੈਸੇ, ਤੂੰ ਆਪਣੇ ਸੇਬ ਦੇ ਪੈਸੇ ਵੱਟ ਲੈ ਅਤੇ ਇਸ ਬੱਚੇ ਨੂੰ ਸੇਬ ਦੇ ਦੇ। ਔਰਤ ਨੇ ਉਸ ਸੇਬ ਦੇ ਪੈਸੇ ਫੜ ਲਏ ਪਰ ਉਹ ਖੁਸ਼ ਨਹੀਂ ਸੀ, ਕਹਿਣ ਲੱਗੀ ਇਸ ਤਰੀਕੇ ਦੇ ਨਾਲ ਤੂੰ ਬੱਚੇ ਨੂੰ ਵਿਗਾੜ ਰਿਹਾ, ਇੱਦਾਂ ਸਾਰੇ ਸ਼ਹਿਰ ਦੇ ਬੱਚੇ ਵਿਗੜ ਜਾਣਗੇ, ਇਹਨਾਂ ਨੂੰ ਅਕਲ ਚਾਹੀਦੀ ਆ, ਇਹਨਾਂ ਨੂੰ ਤਮੀਜ਼ ਚਾਹੀਦੀ ਆ, ਹੁਣ ਇਹ ਚੋਰੀਆਂ ਕਰ ਕਰਕੇ ਖਾਣਗੇ। ਬੱਚਾ ਸੇਬ ਫੜ ਕੇ ਜਾਣ ਲੱਗਾ ਤਾਂ ਪਿੱਛੋਂ ਆਵਾਜ਼ ਮਾਰੀ, ਓਏ ਚੱਲ ਮਾਫ਼ੀ ਮੰਗ, ਮੈਂ ਤੈਨੂੰ ਵੇਖਿਆ ਸੀ ਸੇਬ ਚੋਰੀ ਕਰਦਿਆਂ, ਮਾਫ਼ੀ ਮੰਗ ਤੇ ਨਾਲ ਵਾਅਦਾ ਕਰ ਅੱਗੇ ਤੋਂ ਤੂੰ ਇੱਦਾਂ ਨਹੀਂ ਕਰੇਂਗਾ। ਬੱਚੇ ਨੇ ਮਾਫ਼ੀ ਮੰਗੀ, ਅੱਗੇ ਤੋਂ ਇੱਦਾਂ ਨਾ ਕਰਨ ਦਾ ਵਾਅਦਾ ਕੀਤਾ ਅਤੇ ਆਪਣੇ ਘਰ ਨੂੰ ਭੱਜ ਗਿਆ। ਪਰ ਉਹ ਔਰਤ ਬੋਲੀ ਜਾ ਰਹੀ ਹੈ, ਤੈਨੂੰ ਹੱਕ ਨਹੀਂ ਬਣਦਾ ਇਸ ਤਰੀਕੇ ਦੇ ਨਾਲ ਬੱਚਿਆਂ ਨੂੰ ਖਰਾਬ ਕਰਨ ਦਾ, ਤੈਨੂੰ ਨਹੀਂ ਪਤਾ ਹਰ ਰੋਜ਼ ਇਹ ਮੈਨੂੰ ਤੰਗ ਕਰਦੇ ਨੇ, ਅੱਜ ਦੇ ਵਿਗੜੇ ਵੱਡੇ ਹੋ ਕੇ ਪਤਾ ਨਹੀਂ ਕੀ ਕਰਨਗੇ, ਠੰਡ ਬਹੁਤ ਜ਼ਿਆਦੀ ਹੈ, ਤੂੰ ਇੰਨਾ ਗੁੱਸਾ ਨਾ ਕਰ, ਰੱਬ ਭਲੀ ਕਰੂਗਾ, ਰੱਬ ਭਲੀ ਕਰੂਗਾ। ਰੱਬ ਨੇ ਭਲੀ ਕਰਨੀ ਹੁੰਦੀ ਤੇ ਬੁੱਢੇ ਬਾਰੇ ਇੱਥੇ ਸੇਬ ਵੇਚਦੀ ਫਿਰਦੀ, ਤੇ ਉਹਨੂੰ ਵੀ ਦੱਸਣ ਬਹਿ ਗਿਆ ਤੈਨੂੰ ਪਤਾ ਅੱਜ ਮੈਂ ਰੱਬ ਦਾ ਇੰਤਜ਼ਾਰ ਕਰ ਰਿਹਾ, ਉਹਨੇ ਵਾਅਦਾ ਕੀਤਾ ਸੀ ਕਿ ਉਹ ਆਊਗਾ। ਕਮਾਲ ਦੀ ਗੱਲ ਹੈ,

ਪਰ ਹਾਲੇ ਤਾਂ ਦਿਨ ਪਿਆ, ਮੈਨੂੰ ਲੱਗਦਾ ਉਹ ਜ਼ਰੂਰ ਆਊਗਾ। ਇਹਨੇ ਨੂੰ ਉਹ ਬੱਚਾ ਸੇਬ ਖਾ ਕੇ ਵਾਪਸ ਮੁੜ ਆਇਆ। ਕਹਿਣ ਲੱਗਾ, ਬੀਬੀ ਤੂੰ ਬੁਰਾ ਨਾ ਮਨਾਏ, ਤਾਂ ਇਹ ਸੇਬਾਂ ਵਾਲੀ ਟੋਕਰੀ ਮੈਂ ਆਪਣੇ ਸਿਰ ਦੇ ਉੱਤੇ ਰੱਖ ਕੇ ਤੇਰੇ ਘਰ ਤੱਕ ਛੱਡ ਆਵਾਂ। ਉਹਦੀ ਮਦਦ ਕਰਨ ਦੇ ਲਈ ਵਾਪਸ ਆ ਚੁੱਕਾ ਸੀ। ਉਹ ਬਜ਼ੁਰਗ ਔਰਤ ਦੁਕਾਨਦਾਰ ਵੱਲ ਤੇ ਦੁਕਾਨਦਾਰ ਉਸ ਬਜ਼ੁਰਗ ਔਰਤ ਵੱਲ ਵੇਖ ਕੇ ਮੁਸਕਰਾ ਰਿਹਾ ਸੀ। ਵੇਖ ਕਿੱਦਾਂ ਕਿੱਦਾਂ ਪਲਟ ਕੇ ਆਇਆ ਤੇਰਾ ਚੰਗਾ, ਇਹਨਾਂ ਕਹਿ ਕੇ ਦੁਕਾਨ ਦੇ ਅੰਦਰ ਆ ਵੜਿਆ। ਵਾਪਸ ਥੋੜ੍ਹੀ ਜਿਹੀ ਅੱਗ ਸੇਕੀ ਤੇ ਸੋਚਣ ਲੱਗ ਪਿਆ, ਰੱਬ ਲਿਆਇਆ ਨਹੀਂ। ਇਹਨਾਂ ਕਰਦੇ ਕਰਦੇ ਫਿਰ ਦੁਬਾਰਾ ਉਹਨੇ ਆਪਣੇ ਗ੍ਰੰਥ ਖੋਲ੍ਹ ਲਏ, ਜਿੱਥੇ ਉਹਦਾ ਪਿਆਰ ਸੀ ਉੱਥੇ ਵਾਪਸ ਖੋਲ੍ਹਿਆ। ਖੋਲ੍ਹਿਆ ਇਹ ਕੀ ਉਹਦੇ ਦਿਮਾਗ ਦੇ ਵਿੱਚ ਇੱਕਦਮ ਆਇਆ। ਇੱਦਾਂ ਤਾਂ ਮੈਂ ਸੋਚਿਆ ਹੀ ਨਹੀਂ, ਇਹ ਤਾਂ ਮੇਰੇ ਖਿਆਲ ਦੇ ਵਿੱਚ ਕਿਤੇ ਆਇਆ ਹੀ ਨਹੀਂ, ਇਹ ਮੇਰੇ ਖਿਆਲ ਦੇ ਵਿੱਚ ਆਇਆ ਹੀ ਨਹੀਂ ਕਿ ਰੱਬ ਤਾਂ ਮੈਨੂੰ ਵਾਰ ਵਾਰ ਦਰਸ਼ਨ ਦੇ ਚੁੱਕਾ, ਅੱਜ ਹੀ ਕਿਉਂ, ਇਹ ਮੈਨੂੰ ਅੱਗੇ ਵੀ ਬੜੀ ਵਾਰੀ ਦਰਸ਼ਨ ਦਿੰਦਾ। ਮੈਂ ਨਹੀਂ ਸਮਝ ਸਕਿਆ, ਉਹਨੂੰ ਸਾਰੀ ਕਹਾਣੀ ਸਮਝ ਆ ਚੁੱਕੀ ਸੀ। ਉਹ ਔਰਤ ਜਿਹੜੀ ਬੱਚੇ ਦੇ ਨਾਲ ਠਰਦੀ ਆਈ ਸੀ, ਉਹ ਬਜ਼ੁਰਗ ਜਿਹੜਾ ਸਵੇਰੇ ਬਰਫ਼ ਹਟਾਉਣ ਆਇਆ ਸੀ, ਅਤੇ ਜਾਂ ਫਿਰ ਇਹ ਸੇਬਾਂ ਵਾਲੀ ਬੀਬੀ, ਉਹ ਸਾਰੇ ਜਿਨ੍ਹਾਂ ਦੀ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅੱਜ ਮਦਦ ਕੀਤੀ ਹੈ, ਉਹ ਸਾਰੇ ਜਿਹੜੇ ਮੈਨੂੰ ਦੁਆਵਾਂ ਦੇ ਕੇ ਗਏ ਨੇ, ਜਿਨ੍ਹਾਂ ਦੇ ਚਿਹਰਿਆਂ ਦੇ ਉੱਤੇ ਮੁਸਕਰਾਹਟ ਸੀ, ਹਾਸਾ ਸੀ, ਖੁਸ਼ੀ ਸੀ। ਕਮਲਿਆ ਉਹ ਰੱਬ ਦਾ ਰੂਪ ਤੇ ਸੀ, ਹੋਰ ਰੱਬ ਕਿਹਨੂੰ ਕਹਿੰਦੇ ਆ। ਇੰਨਾ ਕਹਿ ਕੇ ਉਹ ਅੱਜ ਖੁਸ਼ ਸੀ, ਉਹਨੇ ਰੱਬ ਦੇ ਦਰਸ਼ਨ ਕਰ ਲਏ, ਉਹਦੇ ਸਾਰੇ ਸਵਾਲ ਮੁੱਕ ਗਏ। ਕਿੰਨਾ ਸੌਖਾ ਰੱਬ ਨੂੰ ਪਾਉਣਾ, ਕਿਸੇ ਦੀ ਮਦਦ ਕਰੋ, ਨਿਰਸਵਾਰਥ ਮਦਦ ਕਰੋ, ਤੇ ਉਸੇ ਇਨਸਾਨ ਦੇ ਵਿੱਚੋਂ ਤੁਹਾਨੂੰ ਅਗਲੇ ਪਲ ਰੱਬ ਨਜ਼ਰ ਆਜੂਗਾ। ਇਹ ਕਹਾਣੀ ਲਿਓ ਟੋਲਸਟਾਏ ਉਹਨਾਂ ਦੀਆਂ ਕਹਾਣੀਆਂ ਤੋਂ ਪ੍ਰਭਾਵਿਤ ਸੀ। ਇਸ ਦੇ ਵਿੱਚ ਅਨੁਵਾਦ ਕਰਦਿਆਂ ਕੋਈ ਗਲਤੀ ਕੋਈ ਉਣਤਾਈ ਰਹਿ ਗਈ ਹੋਵੇ ਤਾਂ ਉਹਦੇ ਲਈ ਮਾਫ਼ੀ, ਹੂਬ ਹੂ ਤਾਂ ਨਹੀਂ ਪਰ ਉਹਨਾਂ ਦੀ ਕਹਾਣੀ ਤੋਂ ਪ੍ਰਭਾਵਿਤ ਜ਼ਰੂਰ ਸੀ।

0: ਲਾਈਵ ਇਵੈਂਟਸ ਲੈ ਕੇ ਆ ਰਹੇ ਨੇ ਸਾਲ ਦੀ ਸਭ ਤੋਂ ਇੰਤਜ਼ਾਰ ਕੀਤੀ ਗਈ ਸੰਗੀਤਮਈ ਸ਼ਾਮ ਹੈਰੀਟੇਜ ਟੂਰ 2026 ਡਾਕਟਰ ਸਤਿੰਦਰ ਸਰਤਾਜ
1: ਇਸ ਬਾਰ ਫੇਰ ਪੀਟੀ ਚ ਬੈਂਡ ਨਹੀਂ ਆਏ ਹੁਣ ਫੇਰ ਕੋਈ ਵੀਜ਼ਾ ਨਹੀਂ ਪੈਣਾ ਲੱਗਦਾ ਇੰਡੀਆ ਵਾਪਸ ਜਾਣਾ ਪੈਣਾ
0: ਜੇ ਤੁਸੀਂ ਵੀ ਇਹਨਾਂ ਦੇ ਵਾਂਗ ਥੱਕ ਚੁੱਕੇ ਹੋ ਤਾਂ ਹੁਣੇ ਕੰਟੈਕਟ ਕਰੋ ਆਸਟ੍ਰੇਲੀਆ ਵਿੱਚ ਭਰੋਸੇ ਅਤੇ ਤਜੁਰਬੇ ਵਾਲੇ ਡਿਜ਼ਾਇਰ ਮਾਈਗ੍ਰੇਸ਼ਨ ਵਾਲਿਆਂ ਨੂੰ ਇਹਨਾਂ ਕੋਲ ਹੈ ਇੰਪਲੋਇਰ ਸਪਾਂਸਰ ਵੀਜ਼ਾ ਪਰਮਨੈਂਟ ਰੈਜ਼ੀਡੈਂਸੀ ਸਟੂਡੈਂਟ ਵੀਜ਼ਾ TR ਪੇਰੈਂਟਸ ਵੀਜ਼ਾ ਅਤੇ ਬਾਕੀ ਸਾਰੀਆਂ ਇਮੀਗ੍ਰੇਸ਼ਨ ਤੋਂ ਰਿਲੇਟਡ ਸਰਵਿਸਿਜ਼ ਨੰਬਰ ਲਿਖੋ 045-151-1100 045-151-1100 Desire migration.
2: Penji, ki haal hai pith dard da?
0: Jado da sleep and relax da Indian style room wala gadda khareedya, sab kuch theek hai. Thank you ede bare dassan layi.
2: Aur suno, hun sleep and relax har tarah de gaddiyan de naal bed vi banaunde ne. Sleep and relax da ek store Leverton North ate dooja nava store Ohans Road Epping vich vi hai. Manpasand gaddiyan ate storage bed khareedan layi contact karo. Sleep and relax. Wake up feeling totally rested. Search us online or call 0433-465-492
0: Kitchen the style dull lagda bathroom vanity simple jya hun tension khatam karo aa gaya ZJ Stone Mason phade karnu banaye ekdam classy assi banaune ha designer stone bench tops for kitchen stylish vanity ate modern laundry oh vi porcelain ate marble nal jithe elegance mildi hai durability nal hun na sirf kar par tuhadi personality vi shine karegi stone de style nal call karo 0410-045-555 ya aaj hi visit karo 104 Collins Road, Melton.
3: हमारी लव स्टोरी तो लेजेंडरी बन गई.
4: लेजेंडरी लव स्टोरीज की तो एंडिंग ट्रैजिक होती है.
5: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
6: Chand Mera Dil, Chand Mera Dil.
7: Pandey ji, kya tu sala luck paaye ho yaar? Ek dost ke saath pakde gaye aur dusri dost chhudane chali hai aur ye teesri दोस्त ही है ना.
8: देखिए प्रजापति पांडे, उनकी श्रीमती एंड अदर्स, इन पति पत्नी और वो दो 15 मई से आपके नजदीकी थिएटर्स में.
9: जवाका दी एक्टिंग है कमाल, पवेगा हुण धमाल.
10: अपने
0: इरादियां वांग सिर्फ इमारत नहीं बल्कि अपने हर एक ग्राहक लई बनाउंदे ने उन्हां दे सुपनिआं दा एक मजबूत घर. हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ. ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ. ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ. ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ. ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ. ਕਾਲ 422-905-860 ਔਰ ਵਿਜ਼ਿਟ bansallawyers.com.au.
11: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ. ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ. ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ. ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ. ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ. ਕਾਲ 0390-866-655 ਔਰ ਵਿਜ਼ਿਟ tireforce.com.au.
0: ਸੋਨਾ ਚਾਹੀਦਾ,
12: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ. ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ. ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ. ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ. ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ,
10: पॉइंट कुक कॉल 0493-536-042।
12: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
13: अमृत एक कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
12: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
14: Ready, set, go! Chadston Ford, Dandenong Road ते तुहानू उड़ीक रहा है। Ford Ranger, Ranger Super Duty, Everest ते सदाबहार Mustang, brand new demo ते quality pre-owned vehicles, trade-in अते finance options भी available। आओ ते अपनी नवी Ford दा test drive करो, business fleet लाई गल करो, vehicle experts, Tim Forbes या कोरी नाल, radio हांजी दे हवाले नाल पाओ, 3 साल दी free service। Chadston Ford, ready, set, Ford।
15: मेलबर्न दे साउथ ईस्ट इलाके दे सारे बिल्डर्स ते ब्रिक लेयर्स ले खुशखबरी। तुहाडी हर बिल्डिंग दे स्ट्रक्चर दी एक मजबूत नींव अते दमदार पहचान देन ले आ गए ने ओज लिंटल्स। ओज लिंटल सप्लाई करदे ने सारे साइजेस दे गैल्वनाइज्ड ब्रिक लिंटल, टी बार्स, इक्वल एंड अनइक्वल एंगल्स। असी करा दे विच स्टील फैब्रिकेशन सप्लाई अते इंस्टॉल भी करदे हां। कांटेक्ट 0423-102-900, ईमेल sales@ozlintels.au।
16: की चाहिदा, ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490-054-596। गरेवाल वीजा सॉल्यूशंस.com.au ते जाओ। आओ थोड़ा कोई हल करिए।
17: ऑस्ट्रेलिया तो इंडिया भेजना, इंडिया तो ऑस्ट्रेलिया मंगवाना,
16: डॉक्यूमेंट्स, बैगेज या बिजनेस कुरियर, बस एक ही नाम, शिप ग्लोबल ऑस्ट्रेलिया। 15 साल का इंटरनेशनल एक्सपीरियंस। मेलबर्न तो बाद हुन सिडनी हैरिस पार्क विच भी स्पेशल ऑफर विच पाओ। 3 किलो ऑस्ट्रेलिया टू इंडिया सिर्फ $295 विच, 2 किलो इंडिया टू ऑस्ट्रेलिया सिर्फ $310। डिलीवरी सिद्धि कर दे एड्रेस तक। हुने डायल करो 0406-966-668 और विजिट shipglobal.au।
18: हां जी।

ਅਸੀਂ ਉਹਨਾਂ ਨੂੰ ਦੇਖਦੇ ਵੀ ਹਾਂ, ਬਾਲਦੇ ਵੀ ਹਾਂ, ਪਰ ਮੇਰੇ ਲਈ ਮੋਮਬੱਤੀਆਂ ਦਾ ਅਰਥ ਸ਼ਾਇਦ ਉਸ ਤੋਂ ਵੀ ਗਹਿਰਾ ਹੈ ਕਿ ਜਿੱਥੇ ਮੈਂ ਮੋਮਬੱਤੀਆਂ ਨੂੰ ਜ਼ਿੰਦਗੀ ਦੇ ਝੱਖੜਾਂ 'ਚ, ਜ਼ਿੰਦਗੀ ਦੀਆਂ ਹਨੇਰੀਆਂ ਵਿੱਚ, ਜੋ ਇੱਕ ਇਨਸਾਨ ਦੀ ਉਮੀਦ, ਇਨਸਾਨ ਦਾ ਸੰਘਰਸ਼ ਹੈ, ਉਹਦਾ ਪ੍ਰਤੀਕ ਬਣ ਕੇ ਆਉਂਦੀਆਂ ਨੇ ਮੋਮਬੱਤੀਆਂ। ਮੈਂ ਕਦੀ ਲਿਖਿਆ ਸੀ, ਨਹੀਂ ਹੋਣਾ ਕਦੀ ਵੀ ਹਨੇਰਿਆਂ ਦਾ ਬੋਲਬਾਲਾ, ਤੜਪ ਉੱਠੇਗਾ ਹਰ ਵਾਰੀ ਕਿਤੋਂ ਕੋਈ ਉਜਾਲਾ। ਤੋ ਮੋਮਬੱਤੀਆਂ ਦਾ ਗੀਤ ਵੀ ਕੁਲਵੰਤ ਹੋਰਾਂ ਨੇ ਜਿਸ ਸ਼ਿੱਦਤ ਨਾਲ ਆਪਣਾ ਪਿਆਰ ਨਿਭਾਇਆ, ਉਸ ਸ਼ਿੱਦਤ ਨਾਲ, ਉਸ ਪਿਆਰ ਨਾਲ ਮੇਰੇ ਲਈ ਇਹ ਗੀਤ ਹੋਰ ਵੀ ਪਿਆਰਾ ਹੋ ਗਿਆ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਅਤੇ ਹੱਸਣ ਹਸਾਉਣ ਦਾ ਚੁਟਕਲੇ ਸੁਣਾਉਣ ਦਾ। ਅਤੇ ਅਸੀਸ ਕੌਰ ਜੀ ਅੱਜ ਸਭ ਤੋਂ ਪਹਿਲਾਂ ਤੁਹਾਡੀ ਵਾਰੀ ਹੈ, ਤੁਸੀਂ ਆਪਣੀ ਤਿਆਰੀ ਪਹਿਲਾਂ ਤੁਸੀਂ ਕਰ ਲਿਓ। ਅਤੇ ਮੇਰੇ ਨਾਲ ਆ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ, ਇੱਕ ਵਾਰ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਉਮੀਦ ਕਰਦੇ ਹਾਂ ਤੁਸੀਂ ਦਿਨ ਦੀ ਸ਼ੁਰੂਆਤ ਸੋਹਣੀ ਕੀਤੀ ਹੋਣੀ। ਸੋਹਣੀ ਤੋਂ ਹੋਰ ਜ਼ਿਆਦਾ ਸੋਹਣੀ ਬਣਾਉਣ ਲਈ ਅਸੀਂ ਲੈ ਕੇ ਆਏ ਬੱਚੇ ਜਿਹੜੇ ਤੁਹਾਨੂੰ ਹਸਾਉਣਗੇ ਆਪਣੀ ਵਧੀਆ ਵਧੀਆ ਗੱਲਾਂ ਨਾਲ, ਚੁਟਕਲਿਆਂ ਨਾਲ, ਬੁਝਾਰਤ ਨਾਲ। ਆਓ ਕਰਦੇ ਹਾਂ ਬੱਚਿਆਂ ਨਾਲ ਗੱਲਾਂ ਬਾਤਾਂ ਅਤੇ ਕਰਦੇ ਹਾਂ ਦਿਨ ਦੀ ਸੋਹਣੀ ਸ਼ੁਰੂਆਤ।
0: ਆਓ ਜੀ ਫਿਰ ਆਪਾਂ ਬੱਚਿਆਂ ਕੋਲ ਚੁਟਕਲੇ ਸੁਣਦੇ ਹਾਂ, ਹੱਸਦੇ ਹਾਂ, ਅਤੇ ਵਾਅਦਾ ਕਰਿਓ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੋਗੇ, ਆਪਾਂ ਵੀ ਜ਼ਰੂਰ ਹੱਸਾਂਗੇ। ਚੁਟਕਲਾ ਨਵਾਂ ਹੋਵੇ, ਪੁਰਾਣਾ ਹੋਵੇ, ਪਹਿਲਾਂ ਸੁਣਿਆ, ਕੋਈ ਫਰਕ ਨਹੀਂ ਪੈਂਦਾ, ਫਰਕ ਪੈਂਦਾ ਸਾਡੇ ਹੱਸਣ ਦੇ ਨਾਲ। ਤੇ ਆਓ ਫਿਰ ਹੱਸਦੇ ਹਾਂ। ਸਤਿ ਸ਼੍ਰੀ ਅਕਾਲ ਅਸੀਸ, ਤੁਸੀਂ ਆਉਂਦੇ ਰਹੋ। ਪਹਿਲਾਂ ਵਾਰੀ ਦੇ ਤੀ, ਹੁਣ ਖੁਸ਼ ਹੋ?
1: ਅਜੇ ਰੈਡੀ ਵੀ ਸੀਗੇ ਤੁਸੀਂ ਪਹਿਲੀ ਵਾਰੀ ਵਾਸਤੇ ਕਿ ਨਹੀਂ?
0: ਨਾ
2: ਰੈਡੀ
0: ਨਹੀਂ ਸੀ ਨਾ, ਵੇਖਿਆ ਤੁਹਾਨੂੰ ਹੁਣ ਪਤਾ ਲੱਗਣਾ ਵਾ ਵੀ
2: ਲਾਈਕ ਇੱਕ ਕੰਮ ਕਰ ਲਿਆ ਮੈਂ, ਰੈਡੀ ਤਾਂ ਹੋ ਗਈ, ਬਟ ਹਜੇ ਨਾ ਬਾਲ ਬੋਣੇ ਸੀ ਤੇ ਖਾਣਾ ਵੀ ਸੀਗਾ।
0: ਓਹੋ, ਅੱਜ ਫਿਰ ਖਿਲ ਰਿਹਾ, ਚੁਟਕਲਾ ਸੁਣਾਓਗੇ?
2: ਨਹੀਂ।
0: ਹਾਂ,
2: ਮੈਂ ਸੁਣੂ ਕੋਈ
0: ਬਜ਼ਾਰ ਸੁਣਾਓ। ਅੱਛਾ, ਬਜ਼ਾਰ। ਓਕੇ ਓਕੇ, ਚਲੋ ਸੁਣਾਓ ਸੁਣਾਓ।
2: ਕਿਹੜੀ ਚੀਜ਼ ਹੁੰਦੀ ਆ ਉਹ, ਕਿਹੜੀ ਚੀਜ਼ ਹੁੰਦੀ ਆ ਜਿਹੜੇ ਸਾਰੇ ਕੱਪੜਿਆਂ ਨੂੰ ਫੜਦੀ ਆ?
0: ਹਾਂਜੀ, ਜਿਹੜੀ ਸਾਰੇ ਕੱਪੜਿਆਂ ਨੂੰ ਫੜਦੀ ਆ।
2: ਹਾਂਜੀ,
0: ਚਿਟਕਣੀ?
2: ਨਹੀਂ।
0: ਟੁਚਕਣੀ?
2: ਨਹੀਂ।
0: ਹੈਂਗਰ?
1: ਮੇਰੇ ਦਿਮਾਗ ਚ ਵਾਲ ਆ ਰਹੇ ਸੀ।
2: ਐਸ ਸਟਾਰਟ ਕਰਦਾ,
1: ਐਸ ਤੋਂ ਸਟਾਰਟ,
0: ਐਸ ਤੋਂ। ਸੈਮਸੰਗ ਦਾ ਫੋਨ?
2: ਨਹੀਂ।
0: ਹੂੰ, ਸਵੈਟਰ?
2: ਐਸ
0: ਸਵੈਟਰ। ਹੂੰ, ਨਹੀਂ
1: ਅੰਕਲ, ਇੰਨੀ ਛੇਤੀ ਛੇਤੀ ਆਨਸਰ ਦੱਸੀ ਜਾ ਰਹੇ।
0: ਸੈਮੀ ਸੈਮੀ ਅੰਕਲ
2: ਦੱਸਦਾ ਮੈਂ,
0: ਹੈ? ਅਸੀਂ ਵੀ ਤੇ ਦੱਸਣ ਨਹੀਂ ਡੇ, ਸਾਡਾ ਆਨਸਰ ਤੁਹਾਨੂੰ ਚੰਗਾ ਨਹੀਂ ਲੱਗਦਾ?
2: ਦੱਸਦਾ ਤੂੰ,
0: ਤੁਹਾਨੂੰ ਅੱਜ ਪਹਿਲਾ ਵਾਰੀ ਦਿੱਤੀ, ਤੁਸੀਂ ਸਾਡਾ ਆਨਸਰ ਨਹੀਂ ਪੜ੍ਹਨ ਡੇ।
1: ਕੀ ਹੋ ਸਕਦਾ ਹੈ?
2: ਤੁਸੀਂ ਇੱਕ ਹੋਰ ਗੈਸ ਕਰੋ।
0: ਸਾਡਾ ਆਨਸਰ ਡੀ ਕਰ ਦੋ, ਅਸੀਂ ਤੈਨੂੰ ਪਹਿਲਾ ਵਾਰੀ ਦਿੱਤੀ ਅੱਜ।
2: ਓਕੇ,
0: ਤੁਸੀਂ ਵਧੀਆ ਨਿਆਣੇ, ਆਪੇ ਮਿਸਤਰੀ ਬਣੇ ਜੇ ਸਵੇਰੇ ਸਵੇਰੇ ਤੁਸੀਂ। ਚਲੋ ਫਿਰ ਗਾਣਾ ਵੀ ਸੁਣਾਉਣਾ।
2: ਮੈਂ ਸੁਣੂ, ਮੈਂ ਸੁਣੂ ਇੱਕ ਬੋਲੀ ਸੁਣੋ,
0: ਇੱਕ ਬੋਲੀ। ਹਾਂਜੀ,
1: ਠੀਕ ਹੈ।
2: ਬਾਰੀ ਵਰਸੀ ਖਟਣ ਗਿਆ ਸੀ, ਖਟਕੇ ਲਿਆਂਦੀ ਗੱਡੀ। ਬਾਰੀ ਵਰਸੀ ਖਟਣ ਗਿਆ ਸੀ, ਖਟਕੇ ਲਿਆਂਦੀ ਗੱਡੀ ਨੀ
0: ਕੱਪੜੇ ਧੋਂਦੀ ਨੂੰ। ਅੱਜ ਗਿਫਟ ਲੈ ਕੇ ਜਾ ਰਹੇ ਹੋ?
1: ਅੱਛਾ,
0: ਪਿਛਲੇ ਹਫਤੇ ਯਸ਼ ਦੀਦੀ ਦਾ ਵੀ,
1: अंकल दा बर्थडे सीगा कल
2: दुनिया
0: ते जमे
1: वाहगुरु
0: की होगी
1: की क्या वापिस तो क्यों असीस
0: ਕਹਿੰਦੀ ਰੱਬ ਵੱਲੋਂ ਹਾਏ ਥੈਂਕ ਯੂ ਥੈਂਕ ਯੂ ਅਜ਼ੀਜ਼
1: ਓਕੇ ਹੈਵ ਅ ਨਾਈਸ ਡੇ
0: ਕੱਲ ਅਜ਼ੀਜ਼ ਮੈਨੂੰ ਨਾ ਤੁਹਾਡੀ ਬੜੀ ਬੜੀ ਯਾਦ ਆਈ ਕੱਲ ਨਾ ਬਾਬਾ ਜੀ ਸ਼ਬਦ ਬੋਲਦੇ ਸੀ ਪੂਤਾ ਮਾਤਾ ਕੀ ਅਸੀਸ
2: ਫੋਰ ਦਾ ਪਹਿਲਾ ਬਾਰੀ
0: ਓ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਮੈਂ ਕੀ ਕਹਿਣ ਡਿਆ ਹੈਲੋ ਤੇਗ ਉਸ ਤੋਂ ਬਾਅਦ ਫਿਰ ਸ਼੍ਰੇਆ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ
1: ਕੀ ਹਾਲ ਚਾਲ ਨੇ
0: ਸਭ ਤੋਂ ਪਹਿਲਾਂ ਕਾਲ ਕਰਦੀ ਹਾਲੇ ਤਾਂ ਮੈਂ ਸੁੱਤਾ ਹੁੰਦਾ ਉਦੋਂ ਹੀ ਕਾਲ ਕਰ ਲੈਂਦੀ ਹੈ ਅੱਜ ਤਾਂ ਤੁਸੀਂ ਕਾਲ ਕੀਤੀ ਤੇ ਫਿਰ ਉੱਠਿਆ ਮੈਂ
1: ਸਿੰਗਰ
0: ਪਰਨਾ ਮੇਰੇ ਵੀਰ ਦਾ
2: ਦੁਪੱਟਾ ਮੇਰਾ ਪਾਈ ਦਾ ਮੂੰਹ ਜਵਾਈ ਦਾ
0: ਹਾਂ ਜਵਾਈ ਬੈਠਾ ਖੂਹੀ ਤੇ ਡੰਡਾ ਮਾਰੋ ਢੂਈ ਤੇ ਆਹ ਤੇ ਬੜਾ ਵਧੀਆ ਤੁਸੀਂ ਯਾਦ ਕੀਤਾ ਹਾਂ ਇਹ ਵੀ ਹੈਗਾ
2: ਉਹਨੇ ਕਿਹਾ ਸੀ
0: ਉਹ ਇਹ ਵੀ ਹੈਗਾ ਵਾ ਪਿੱਛੇ ਉਹ ਕਲਾਈਮੈਕਸ ਏਦਾਂ ਹੀ ਹੁੰਦਾ ਵਾ ਇਹ ਵੀ ਹੈਗਾ ਬੁੱਤ ਪਿੱਛੇ ਹੈ ਇਹ ਵੀ ਨਾਲ ਰਲਾ ਲਓ
2: ਅੰਗਲੀ
0: ਹਾਂ ਸਤਿ ਸ਼੍ਰੀ ਅਕਾਲ ਆਹ ਵਧੀਆ ਵਾ ਅੰਕਲ ਤੇ ਆਂਟੀ ਇਕੱਠੇ ਅੰਗਲੀ ਵੈਰੀ ਨਾਈਸ ਥੈਂਕ ਯੂ ਅੰਬਰ ਤੁਸੀਂ ਤਾਂ ਸੁਪਰ ਇੰਟੈਲੀਜੈਂਟ ਹੋ ਤੁਸੀਂ
1: ਇੱਕ ਵਾਰ ਚ ਗੱਲ ਖਤਮ
0: ਨਹੀਂ ਆਹ ਬੈਸਟ ਆ
1: ਜਿਵੇਂ ਹੁੰਦਾ ਸੀ ਸਤਿ ਸ਼੍ਰੀ ਅਕਾਲ ਕਾਪੀ ਟੂ ਆਲ
0: ਵੈਰੀ ਨਾਈਸ ਤੁਸੀਂ ਤਾਂ ਬਹੁਤ ਇੰਟੈਲੀਜੈਂਟ ਬੱਚੇ ਹੋ ਤੁਸੀਂ ਤੇ ਸਾਡਾ ਪਾਰਟ ਟਾਈਮ ਸਟਾਫ ਜ਼ਿਆਦਾ ਇੰਟੈਲੀਜੈਂਟ ਆ
1: ਹਾਂਜੀ
0: ਅੰਬਰ ਕੀ ਸੁਣਾਓਗੇ
2: ਓਪਨ
0: ਯੂਰ ਮਾਊਥ ਕੁਛ ਨਾ ਕੁਛ ਖਾ ਜਾਂਦੇ ਵਿੱਚੋਂ ਜਾਣੇ ਹੈ
1: ਮਛਲੀ ਨੀ ਫਸਾਈ ਉਹਨੇ ਨਹੀਂ ਤੇ ਮਛਲੀ ਵੀ ਮਛਲੀ ਸਲਕੀ ਰਾਣੀ ਹੈ
0: ਅੱਛਾ ਅੱਛਾ ਸਵੇਰੇ ਸਵੇਰੇ ਹੀ ਹੈਂ
2: ਹਾਂਜੀ
0: ਤੇ ਮਮਾ ਨੇ ਕਿਹਾ ਨੀ ਮੈਂ ਅੱਗੇ ਤੋਂ ਲਿਆ ਕੇ ਨੀ ਦੇਣੇ ਜੇ ਤੁਸੀਂ ਏਦਾਂ ਕਰਿਆ ਕਰਨਾ ਨਾ ਸਵੇਰੇ ਸਵੇਰੇ ਤੁਸੀਂ ਜਿੱਦ ਕਰਨ ਲੱਗ ਪੈਂਦੇ ਹੋ ਹੈਂ
2: ਨਹੀਂ
0: ਨਹੀਂ ਕਿਹਾ
1: ਉਹ ਤੇ ਵਧੀਆ ਹੁੰਦੇ ਰਾਈਸ ਬਬਲ ਸੀਰੀਅਲ ਵਰਗੇ
0: ਹਾਂ ਵੈਰੀ ਨਾਈਸ
1: ਹੈਲਦੀ ਹੈਲਦੀ
0: ਥੈਂਕ ਯੂ ਅੰਬਰ
2: Bye bye, have a nice day.
0: Have a nice happy birthday,
1: day. Nice. Bale, happy birthday. Bye bye.
0: Thank you. ਤੇ next ਸਾਡੇ ਨਾਲ ਸ਼੍ਰੇਆ, ਉਸ ਤੋਂ ਬਾਅਦ ਫਿਰ ਮੰਨਤ ਫਤਿਹ, ਤੁਸੀਂ ਰੈਡੀ ਰਹੋ। ਹਾਂਜੀ ਸ਼੍ਰੇਆ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਅੰਕਲ ਜੀ,
0: ਮਿਸ ਨੀ ਕੀਤਾ, ਵਿਸ਼ ਕੀਤਾ। ਅੱਜ ਮਿਸ ਕਿਉਂ ਮਾਰੀ ਜਾਂਦੇ ਕਿ ਸਾਨੂੰ ਘੱਟ ਸੁਣ ਡਿਆ ਅੱਜ? ਹੈਂ ਹੈਂ ਸ਼੍ਰੇਆ, ਮੈਨੂੰ ਲੱਗਦਾ ਅੱਜ ਮੈਂ ਨਾ ਚਾਹ ਨਹੀਂ ਪੀਤੀ, ਅੱਜ ਮੈਂ ਚਾਹ ਨਹੀਂ ਪੀਤੀ ਤੇ ਨਾ ਹੀ ਕੁੜੀਏ ਤੂੰ ਮੈਨੂੰ ਪੁੱਛਿਆ। ਅਸੀਸ ਮੈਨੂੰ ਰੋਜ਼ ਪੁੱਛਦਾ ਚਾਹ ਪੀਤੀ ਨਾ, ਕਿਉਂਕਿ ਤੁਸੀਂ ਬਣਾ ਕੇ ਨਹੀਂ ਦਿੱਤੀ ਮੈਨੂੰ ਅੱਜ। ਮੈਨੂੰ ਤੁਸੀਂ ਪੁੱਛੋ ਫਿਰ, ਦੁੱਧ ਖਤਮ ਹੋਇਆ ਵਾ। ਖੁੱਲਿਆ ਨੀ ਨਾ ਸਵੇਰੇ ਸਵੇਰੇ, ਮੱਝਾਂ ਨੀ ਮਿਲੀਆਂ ਅੱਜ, ਵੂਲਵਰਥ ਦੀਆਂ ਮੱਝਾਂ ਭੱਜ ਗਈਆਂ।
1: ਤੁਹਾਡੇ ਡੋਲੂ ਵੀ ਵਾਸ਼ ਨੀ ਸੀ ਹਨਾ,
0: ਹੋਰ ਵੂਲਵਰਥ ਦੁੱਧ ਹੀ ਨੀ ਆਇਆ ਅੱਜ। ਤੁਹਾਨੂੰ ਪਤਾ ਦੁੱਧ ਹੀ ਕੀ ਹੁੰਦਾ? ਵੱਡੇ ਪਾਪਾ ਮੱਝਦੇ ਆ ਪਿੰਡ ਦੇ, ਇਹਦਾ ਕੀ
1: ਕਹਿਣਾ ਹੈ ਕੁਛ?
0: ਇਹਦਾ ਮਤਲਬ ਕੀ ਹੋਇਆ ਸ਼੍ਰੇਆ, ਵੱਡੇ ਪਾਪਾ ਮੱਝਦੇ ਆ, ਇਹਦਾ ਕੀ ਮਤਲਬ ਹੋਇਆ? ਮੱਝ ਚੋਂਦੇ ਆ,
3: ਦੁੱਧੂ ਕਾਉ ਦੇ ਨਿਕਲਦੇ ਆ।
0: ਅੱਛਾ, ਮੱਝ ਚੋ ਕੇ ਤੇ ਕਾਉ ਦਾ ਦੁੱਧੂ ਕੱਢ ਦਿੰਦੇ ਆ।
1: ਮੈਜੀਸ਼ੀਅਨ ਹੋਰ
0: ਵੱਡੇ ਪਾਪਾ ਤੇ ਆਵਰਾ ਕਡਾਵਰਾ ਕਰ ਦਿੰਦੇ ਫਿਰ। ਤੁਹਾਨੂੰ ਪਤਾ ਇੱਕ ਜੱਸੋਵਾਲ ਅੰਕਲ ਹੈ ਨਾ, ਉਹ ਮੱਝ ਨੂੰ ਨਿਚੋੜ ਕੇ ਦੁੱਧੂ ਕੱਢ ਦਿੰਦੇ। ਮਾਣੂ ਬਿੱਲੀ ਉਹ ਮਿਉ ਮਿਉ ਮਾਣੂ ਬਿੱਲੀ, ਉਹ ਸਤਿ ਸ਼੍ਰੀ ਅਕਾਲ ਮਾਣੂ ਬਿੱਲੀ,
1: ਕੀ ਹਾਲ ਚਾਲ ਨੇ? ਕੇਕ ਖਾ ਲਿਆ ਸੀ ਤੁਸੀਂ ਕੱਲੇ ਕੱਲੇ?
0: ਉਹ ਤਾਂ ਹੱਲੇ ਵੀ ਪਿਆ ਫਰਿੱਜ ਚ, ਗੱਲ ਕਰੋ ਖਾਣਾ ਤੇ। ਅਸੀਸ ਫਰਿੱਜ ਚ ਹੈਗਾ ਨਾ ਕੇਕ? ਹੱਲੇ
2: ਨਹੀਂ
0: ਹੈਗਾ,
2: ਕਪਕੇਕ ਆ ਗਿਆ,
0: ਕਪਕੇਕ ਆ ਗਿਆ ਨਾ। ਚਲੋ ਇੱਕ ਦੇ ਦਿਓ ਫਿਰ ਆਂਟੀ ਨੂੰ, ਠੀਕ ਆ? ਕਿੰਨੇ ਪੈਸੇ?
2: $1
0: ਇੰਨਾ ਸਸਤਾ? ਕਿਆ ਤੇ ਤੁਸੀਂ ਇੱਕ ਹੀ ਹੋਣ ਤੁਸੀਂ ਅੱਠ, ਅਸੀਂ ਸਸਤਾ ਕਿਹਾ ਤੇ ਤੁਸੀਂ ਮਹਿੰਗਾ ਕਰਤਾ।
1: ਕਿਤੇ ਰਾਜਸਥਾਨ ਦੇ ਵਿੱਚ ਜਿਹੜੇ ਉਹ ਵੇਚਣ ਵਾਲੇ ਬੈਠੇ ਹੁੰਦੇ, ਜਿਵੇਂ ਫੋਰਨਰ ਪੁੱਛਦੇ ਪਹਿਲਾਂ ਤਾਂ ਉਹ ਘੱਟ ਦੱਸਦੇ, ਫਿਰ ਇੰਨੀ ਸਮਝ ਨੀ ਲੱਗੀ, 100 ਦਾ ਕਦ 1000 ਬਣਾ ਦਿੰਦੇ। ਉਹੀ ਵਾਲੀ ਗੱਲ ਹੋ ਗਈ, 1 ਦਾ 8 ਹੋ ਗਿਆ ਮਿੰਟੋ ਮਿੰਟ।
0: ਅਜ਼ੀਜ਼ ਕੀ ਸੁਣਾਓਗੇ?
1: ਹਾਂਜੀ,
2: ਵੀ ਔਨ ਦਾ ਬੱਸ ਗੋ,
1: ਰਾਊਂਡ ਐਂਡ ਰਾਊਂਡ,
0: मैं बोल दू ना ऑल द वे शायद
1: ऑल थ्रू द टाउन शाबाश शाबाश एक लाइन से मगाते
0: पहुंच गई बस के बाय बाय थैंक यू बाय बाय ते नेक्स्ट साडे नाल ने मन्नत ते फतेह सत श्री अकाल मन्नत फतेह तुसी आउने रहो मन्नत दा गाना नहीं सुनिया
1: नहीं मन्नत नूं मैं फोन करके सुन लैणा
0: ना
1: एडी केडी वड्डी गल
0: है
1: मन्नत
0: जे ना ना अज फोन करके ना ना सुनिया मन्नत ते फिर होर इनफिनिटी है ना
1: चल आज सुना देगी फिर तो सुना देगी
0: ना
1: नहीं फिर तो सुना सकती मन्नत
0: प्लीज ओ इना मतलब इना नु पता ही नहीं मन्नत तो किद्दा हिंगा गाना है ना एवें कही जांदे मन्नत तो सुना दोगी मन्नत
1: कल मैं बड़ी बिजी सी की मन्नत बहुत बिजी सी की मैं मेरी वड्डी बेटी दे वाल बहुत लंबे ने वो सुलझा रही थी
0: अच्छा परसों सुनया ही
1: है
0: परसों सुनया
1: हां शायद पता नहीं
0: ਇਹ ਹੋਰ ਇਨਫਿਨਿਟੀ ਫਾਈਨ ਹੈ ਨਾ ਇਹਨਾਂ ਨੇ ਦੋਵੇਂ ਦੇਣੀ ਨਹੀਂ ਸੁਣਿਆ ਵੇਖ ਲਾ ਹੈ
1: ਸਵੇਰੇ ਸਵੇਰੇ ਤੇ ਮੇਰੇ ਦਿਮਾਗ ਚ ਇੱਕ ਹੀ ਗਾਣਾ ਚੱਲਦਾ ਹੈ ਮੰਨਤ ਤੂੰ ਭਾਗ ਮਿਲਖਾ ਭੱਜ ਭੱਜ ਕੇ ਕੰਮ ਹੁੰਦੇ ਬਹੁਤ ਸਾਰੇ
0: ਕੀ ਲੈ ਮੰਨਤ ਅੱਜ
1: ਹਾਂਜੀ
2: ਮੈਂ ਅੱਜ ਬੋਲੀ ਸੁਣਾਉਂਗੀ ਪਰ ਬੋਲੀ ਸੁਣਾਉਣ ਤੋਂ ਪਹਿਲਾਂ ਤੁਹਾਨੂੰ ਦੱਸਣਾ ਕਿ ਪਾਪਾ ਨਾ ਆਪਦੀ ਕਹਿ ਦਿੰਦੇ ਨੀ ਇਡਲੀ ਪੂਰੀ ਹੁੰਦੀ ਠੀਕ ਆਪ ਨਾ
0: ਪੰਜਾਬ ਦੀ ਟੀਮ ਮੈਂ ਤੇ ਤੁਹਾਡੀ ਗੱਲ ਕਰਨ ਡਿਆ ਵਾ ਮੈਂ ਤੇ ਤੁਹਾਡਾ ਫਰੈਂਡ ਬਣ ਕੇ ਗੱਲ ਕਰਨ ਡਿਆ ਨਾ ਵੀ ਰਾਤ ਮੈਚ ਵੇਂਦੇ ਰਹਿੰਦੇ ਤੇ ਪੰਜਾਬ ਦੀ ਟੀਮ ਹਰਾ ਦਿੰਦੇ ਈ
2: ਇੰਡੀਅਨ ਡਰਾਮਾ
0: ਇਹ ਦੇ ਦਿੰਦੇ
1: ਲੋਕੀ ਪਾਕਿਸਤਾਨੀ ਡਰਾਮਾ ਵੇਖਦੇ ਇੰਡੀਅਨ ਡਰਾਮਾ
0: ਵੇਖਦੇ ਕੀ ਟਾਈਮ ਹੀ ਵੇਸਟ ਕਰਦੇ ਆ ਫਿਰ
2: ਹਾਂਜੀ ਨਾਲੇ ਪਾਪਾ ਨੇ ਵੈਸੇ ਵੀ ਸਾਜਰੇ ਉੱਠਣਾ ਹੁੰਦਾ ਇੱਕ ਇੱਕ ਦੋ ਦੋ ਵਜੇ
1: ਇੱਕ ਇੱਕ ਦੋ ਦੋ ਵਜੇ
0: ਤੇ ਆ ਫਿਰ ਗਾਣੇ ਚ ਪਾਉਣਾ ਸੀ ਨਾ ਤੂੰ ਆ ਵੀ ਰਾਤ ਵੇਂਦੇ ਨੇ ਡਰਾਮਾ ਮੇਰੇ ਪਾਪਾ ਹੈ ਨਾ ਏਦਾਂ ਦਾ ਇੱਕ ਹੋਰ ਗਾਣਾ ਬਣਾਈਏ ਹਾਂ
1: ਇੱਕ ਵਾਰੀ ਹੋਰ ਸੁਣਾ ਦੋ ਜੇ ਯਾਦ ਹੈ
0: ਨਹੀਂ ਹੁਣ ਨਵਾਂ ਬਣਾ ਕੇ ਲਿਆਓਗੇ ਕਿ ਹੁਣ
2: ਹਾਂਜੀ
1: ਹਾਂਜੀ
0: ਹੁਣ ਨਵਾਂ ਬਣਾ ਕੇ ਲਿਆਓ ਜਿਹੜੀਆਂ ਡਰਾਮਾ ਡਰੂਮਾ ਵਿੱਚ ਪਾਇਓ ਉਹਦੇ ਠੀਕ ਆ
2: ਠੀਕ
1: ਆ ਮੈਨੂੰ ਵੌਇਸ ਨੋਟ ਭੇਜ ਦਿਓ ਤੁਸੀਂ ਹੈ ਨਾ ਆਪਣਾ ਕੱਲ ਵਾਲਾ ਗਾਣਾ ਮੈਂ ਸੁਣ ਲਾਂਗੀ
0: ਏਦਾਂ ਥੋੜੀ ਇਹ ਇਹੋ ਸਜ਼ਾ ਹੁੰਦੀ ਮੰਨਤ ਹੈ ਨਾ ਜਿਹਨੇ ਨਾ ਸੁਣਿਆ ਹੋਵੇ ਉਹਦੀ ਇਹੋ ਸਜ਼ਾ ਹੁੰਦੀ ਉਹਨੂੰ ਸੁਣਾਉਣਾ ਹੀ ਨਹੀਂ ਹੁੰਦਾ
1: ਹੈ ਨਾ ਹਾਂ ਫਿਰ ਵਿਊ ਕਿੱਦਾਂ ਵਧਣ ਕੇ
0: ਨਾ ਵਿਊ ਨਹੀਂ ਚਾਹੀਦੇ ਸਾਨੂੰ ਹੈ ਮੰਨਤ
1: ਬੋਲੀ
0: ਹਾਂਜੀ ਹਾਂਜੀ

0: आजकल फूफू नहीं करती मम्मी तू
1: करके दिखा देनी
0: है जे तो फूफू ना ना करिए तो फूफू फिर खराब हो जाता
1: हां जी
2: हां जी
0: कर दे रहा करो फूफू
1: ठीक है
0: ओके थैंक यू
2: इस बोली ते बहुत रंजीत ज्वेलर्स जी दा मैसेज पढ़ लियो आज सोने दा भाव
1: नाले पापा नु इंडियन ड्रामा आधी रात तक सुनन दे लई इंफिनिटी
0: ਤੁਹਾਡਾ ਸੂਤਰ ਹੈ ਇੱਕ ਦਿਨ ਤੁਸੀਂ ਭਾਪਿਆਂ ਨੂੰ ਉਹ ਚੜਾਉਂਦੇ ਤੁਸੀਂ ਚਨੇ ਦੇ ਝਾੜਦੇ ਤੇ ਅਗਲੇ ਦਿਨ ਲਾ ਕੇ ਥੱਲੇ ਸੁੱਟ ਦਿੰਦੇ ਹਾਂਜੀ ਫਤਿਹ
1: ਨਾਲ
0: ਵੀ ਗੱਲ ਕਰ
1: Infinity, infinity, infinity, infinity, infinity, infinity, yash di di nu, te sasri kaal anka di nale yash di.
0: Sasri kaal, fateh kiya lya?
2: Nii, main ki vikaad ya.
0: Tuhi odi pain da gaana nii suna.
1: Yash di di nu nii, Ranjot uncle nu, kyunke, ubi aap hi dekhse hunge, ajja kush.
0: Main nii paa, kuch bhi venda, main koi drama room mein. ਮੈਂ ਤਾਂ ਟੀਵੀ ਚੁੱਕ ਕੇ ਸੁੱਟਤਾ ਪਿਛਲੇ ਹਫਤੇ
2: ਇਹ ਤੇ ਬੰਦੇ ਨੀ ਦੇਖਦੇ ਡਰਾਮੇ ਦੀ ਕੀ ਗੱਲ
1: ਉਹ
2: ਤੇ ਫੋਨ ਚ ਦੇਖਦੇ ਨਾ ਇਹ
0: ਫੋਨ ਚ ਪੈਂਦੇ ਆ ਲੈ ਫੋਨ ਚ ਤੇ ਹੋਰ ਵੀ ਗੱਲ ਖਰਾਬ ਆ ਫਿਰ ਤੇ ਯਾਰ ਇਹ ਤੇ ਕੰਮ ਪਰ ਫੋਨ ਤੇ ਯਾਰ ਉਹਨਾਂ ਨੂੰ
1: ਹੋਰ
2: ਖਰਾਬ
1: पहले
2: तो जमाना सी डैडी अखबार नहीं छड़दे सीगे हुण डैडी फोन नहीं छड़दे
0: डैडियां दा कसूर सारा है ना
1: डैडियां
0: दा कसूर
1: ਵਿਸ਼ਾਲ
2: ਵੀਰੇ ਦੀ ਵੀ ਇੱਕ ਸਾਲ ਦੀ ਹੋ ਗਈ ਹੈ ਬੇਬੀ ਵੱਡੀ ਹੋ ਗਈ ਉਹ
0: ਪਤਾ ਕਿੱਡੀ ਵੱਡੀ ਹੋ ਗਈ ਆ
1: ਏਡੀ
0: ਵੱਡਾ ਕੱਲ ਛੱਕਾ ਮਾਰਿਆ ਸੀ ਉਤੋਂ ਦੀ ਟਪਾ ਤਾ ਘਰ ਦੇ ਉਤੋਂ ਦੀ ਤੁਸੀਂ ਨੀ ਮਾਰ ਸਕਦੇ ਏਡਾ ਉਹ ਪਤਾ ਕਿੱਡੀ ਫਾਸਟ ਬਾਲ ਕਰਾਉਂਦੀ ਆ ਕੱਲ ਮੇਰੇ ਕੋਲ ਖੇਡੀ ਨੀ ਗਈ
2: ਬੇਬੀ
0: ਆ ਨਾ ਪਰ ਬੇਬੀ ਤੇ ਉਹ ਪਲੇਅਰ ਬੜੀ ਵੱਡੀ ਆ ਉਹ ਬੜੀ ਸ਼ਾਰਪ ਬੇਬੀ ਆ ਪਰ ਇਹ ਜਿਹੜੀ ਬੇਬੀ ਆ ਨਾ ਜਿਹੜੀ ਰੁਬਾਨ ਆ ਉਹ 4 ਸੈਂਟੀਮੀਟਰ ਤੇਜ ਈ ਭਾਵੇਂ ਦੌੜ ਲਾ ਕੇ ਵੇਖ ਲਈ ਤੂੰ
1: ਲਾ ਲੂ ਮੈਂ ਜਿੱਤ ਗਈ
0: ਚੱਲ ਠੀਕ ਆ
1: ਟ੍ਰਿਕ ਪਤਾ ਰੇਸ ਚ ਟ੍ਰਿਕ ਪਤਾ
0: ਚੱਲ ਠੀਕ ਆ ਫਿਰ ਅਗਲੀ ਵਾਰੀ ਦੌੜ ਲਵਾ ਕੇ ਵੇਖ ਲਾਂਗੇ ਭਾਅ ਤੁਹਾਡੀ
2: ਪਾਸਿੰਗ ਦਾ ਪਾਰਸਲ ਕਰ ਲਾਂਗੇ ਸਾਰੇ ਲਾਈਨ ਬਣਾ ਕੇ ਖੜੇ
1: ਉੱਪਰ ਬਹੁਤ ਵੱਡੀ ਬਿਲਡਿੰਗ ਆ ਉਹਦੇ ਉੱਪਰ ਛੱਡ ਦੂ ਮੈਂ
0: ਅੱਜ
1: ਸੁਣਾਉਂਗੇ ਇੱਕ ਬੋਲੀ
2: ਹਾਂਜੀ
1: ਆਈ ਬਾਬਾ ਨਾਨਕਾ ਜਾਈ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਲਈ ਬਾਬਾ ਨਾਨਕਾ ਇਹੋ ਜਿਹੀਆਂ
0: ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹੋ ਜਿਹੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ
1: ਇੰਸਰੰਡੀ ਇੰਸਰੰਡੀ ਇੰਸਰੰਡੀ ਇੰਸਰੰਡੀ ਇੰਸਰੰਡੀ ਇੰਸਰੰਡੀ ਇੰਸਰੰਡੀ
2: ਰੋਲ ਪਲੇ ਕੀਤਾ ਉਹਨਾਂ ਨੇ
0: ਓਏ ਬੀਬੀਆਂ ਇੱਦਾਂ ਕਰਦੀਆਂ ਪੁਰਾਣੀਆਂ ਇਹੋ ਜਿਹੀਆਂ ਖੁਸ਼ੀਆਂ ਲੈ ਆਈ ਬਾਬਾ ਨਾ ਇਹ ਤੇ ਹੈਗੀ ਬਜ਼ੁਰਗਾਂ ਵਾਲੀ ਬੋਲੀ ਆ ਓਏ ਬਜ਼ੁਰਗਾਂ ਵਾਲੀ ਬੋਲੀ ਆ
2: ਓਹੀ ਤੇ ਸਟਾਰਟਿੰਗ ਕਰਦੇ ਫਿਰ ਤੁਸੀਂ ਬਾਕੀ ਬੋਲਦੇ ਹੋ ਫਿਰ
1: ਬਾਬਾ ਜੀ ਵਾਲੀ ਬੋਲੀ
0: ਆ ਹਾਂ ਤੇ ਬਾਬਾ ਜੀ ਵਾਲੀ ਬੋਲੀ ਆ ਪਰ ਬਜ਼ੁਰਗ ਪਾਉਂਦੇ ਆ ਇਹ
2: ਇੱਕ ਗਲਤੀ ਨਾਲ ਮੈਂ ਨਾ ਵਿਸ਼ਾਲ ਵੀਰੇ ਨੇ ਤੁਹਾਨੂੰ ਬਜ਼ੁਰਗਾਂ ਵਾਲੀ ਬੋਲੀ ਦੀ ਬੁੱਕ ਦੇ ਦਿੱਤੀ
0: ਚੱਲ ਫਿਰ ਮੈਂ ਕੱਲ ਮੈਂ ਤੇਜ਼ ਪਾਊਂਗਾ ਯਾਰ ਕੱਲ ਮੈਂ ਤੇਜ਼ ਪਾਊਂਗਾ ਪੂਰੀ ਤੇਜ਼ ਪਾ ਦੇਣੀ ਫਿਰ ਮੈਂ ਫਿਰ ਖੇਡੀ ਨੀ ਜਾਣੀ ਤੇਰੇ ਕੋਲ
1: ਠੀਕ ਆ ਤੇ ਆਪਾਂ ਮੈਂ ਕੱਲ ਸੈਟਰਡੇ ਆ
0: ਆਹਾਂ
1: ਕੱਲ ਸੈਟਰਡੇ ਆ ਕੱਲ ਨੂੰ
0: ਫਿਰ
1: ਕੱਲ ਨੂੰ ਉਸ ਗੱਲ ਨਹੀਂ ਕਰਦੇ
0: ਚੱਲ ਠੀਕ ਆ ਫਿਰ ਵੀਕਐਂਡ ਤੇ ਲਾਵਾਂਗੇ ਮੈਚ ਫਿਰ ਵੇਖੀ ਜਾਊਗੀ ਥੈਂਕ ਯੂ ਓਕੇ ਜੀ ਓਕੇ ਓਕੇ ਨੈਕਸਟ ਸਾਡੇ ਨਾਲ ਯੁਵਰਾਜ ਆ ਤੇ ਉਸ ਤੋਂ ਬਾਅਦ ਫਿਰ ਤਵਨੀਤ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਯੁਵਰਾਜ ਚਲੋ
1: ਸਤਿ
0: ਸ਼੍ਰੀ ਅਕਾਲ
2: ਕੀ ਹਾਲ ਚਾਲ ਨੇ
1: ਮੇਰੇ ਠੀਕ ਆ ਤੁਹਾਡਾ ਕੀ ਹਾਲ ਆ
2: ਸਾਡਾ ਵੀ ਵਧੀਆ ਹੋ ਗਏ ਰੈਡੀ ਸਕੂਲ ਲਈ
0: ਚਾਰ ਮੰਜ਼ਲਾਂ ਟਪਾ ਦਿੰਦਾ ਬਾਲ ਨੂੰ
2: ਹੈ ਯੁਵਰਾਜ ਜਨਤਾ ਜਵਾਬ ਚਾਹੁੰਦੀ ਹੈ
0: ਚੰਗਾ ਪੰਗਾ ਪਿਆ
2: ਕੌਣ
1: ਮੈਂ
0: ਤੇਜ ਕਰਦਾ ਫਤੇ ਜਿੱਡੀ ਤੇਜ ਬਾਲ ਪਾਉਂਦਾ ਨਾ ਮੇਰੇ ਕੋ ਖੇਡੀ ਨੀ ਜਾਂਦੀ ਚਲੋ ਠੀਕ ਆ ਠੀਕ ਆ ਠੀਕ ਆ
2: ਐਵੀਡੈਂਸ ਆ ਜਾਣਗੇ
0: ਕੀ ਸੁਣਾਓਗੇ
2: ਹਾਂਜੀ
1: ਪੁਦੀਨਾ ਪਿਆਸੀ ਲਿਆਣ ਨੂੰ ਤੂੰ ਧਨੀਆ ਲੈ ਆਇਆ ਤੈਨੂੰ ਏਜੀ ਬੇਵਕੂਫ ਬੱਚੇ ਨੂੰ ਤਾਂ ਘਰੇ ਰੱਖਣਾ ਹੀ ਨੀ ਚਾਹੀਦਾ ਤੈਨੂੰ ਤਾਂ ਬਾਹਰ ਕਰ ਦੇਣਾ ਚਾਹੀਦਾ ਕਰੋ ਤੇ ਫਿਰ ਪੱਪੂ ਕਹਿੰਦਾ ਪਾਪਾ ਜੀ ਤੁਸੀਂ ਵੀ ਮੇਰੇ ਨਾਲ ਹੀ ਚੱਲੋ ਫਿਰ ਉਹਦਾ ਪਾਪਾ ਕਹਿੰਦਾ ਮੈਂ ਕਿ ਚੱਲਾ ਤੇਰੇ ਨਾਲ ਉਹਦਾ ਪਾਪਾ ਕਹਿੰਦਾ ਫਿਰ ਪੱਪੂ ਕਹਿੰਦਾ ਕਿਉਂਕਿ ਮੰਮਾ ਨੇ ਕਿਹਾ ਵੀ ਇਹ ਮੇਥੀ ਆ
0: ਅੱਛਾ ਥੈਂਕ ਯੂ ਯੁਵਰਾਜ
2: ਥੈਂਕ ਯੂ
1: ਹਾਂਜੀ
0: ਹਾਂਜੀ
1: ਇੱਕ ਵਾਰ ਲੇਡੀਜ਼ ਦੀ ਪਾਰਟੀ ਚੱਲ ਰਹੀ ਹੁੰਦੀ ਆ ਤੇ ਸਾਰੀਆਂ

0: ਵੀ ਜਦੋਂ ਤੇਰੇ ਪਤੀ ਆਉਣ ਉਦੋਂ ਤੂੰ ਖਾਂਦੀ ਆ, ਤੂੰ ਤਾਂ ਏਡੀ ਵੱਡੀ ਦੇਵੀ ਆ, ਤੇ ਤੂੰ ਇਹ ਦੱਸ ਵੀ ਤੂੰ ਏਡੀ ਵੱਡੀ ਤਪੱਸਿਆ ਕਰ ਕਿਵੇਂ ਲੈਂਦੀ ਆ। ਤੇ ਉਹ ਸਾਰੀ ਉਹ ਲੇਡੀ ਕਹਿੰਦੀ ਵੀ ਬਸ ਮਜਬੂਰੀ ਆ ਭੈਣੇ। ਤੇ ਉਹ ਕਹਿੰਦੀ ਦੱਸ ਕੀ ਹੋਇਆ। ਤੇ ਉਹ ਲੇਡੀ ਕਹਿੰਦੀ ਵੀ ਮੇਰੇ ਪਤੀ ਲੇਟ ਹੀ ਆਉਂਦੇ ਆਫਿਸ ਤੋਂ, ਤੇ ਜਦੋਂ ਆਉਂਦੇ ਉਹੀ ਖਾਣਾ ਬਣਾਉਂਦੇ, ਫਿਰ ਅਸੀਂ ਇਕੱਠੇ ਬਹਿ ਕੇ ਖਾਂਦੇ ਆ।
1: ਵਾਹ ਵਾਹ ਵਾਹ ਵਾਹ ਵਾਹ ਜਸ਼ ਦੀਦੀ ਨੂੰ ਨਹੀਂ ਹੋਏ ਚੰਗਾ ਲੱਗਾ ਝਿੜਕਣਾ ਇਹਦੇ, ਹੁਣ ਬਾਅਦ ਚ ਹੱਸ ਵੀ, ਪਹਿਲਾਂ ਪਤਾ ਕੀ ਕਹਿੰਦੀ ਲਿਟਰਲੀ ਅੰਦਰੋਂ ਲਿਟਰਲੀ ਇਹਨਾਂ ਨੇ ਇੱਦਾਂ ਕੀਤਾ ਥੈਂਕ ਯੂ ਜੀ ਥੈਂਕ ਯੂ ਜੀ ਹਾਂਜੀ ਤਵਨੀਤ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਐਡੀ ਹੌਲੀ ਹੌਲੀ ਕਿਉਂ ਸਾਸਰੀ ਐਡੀ ਲੰਮੀ ਸਾਸਰੀ ਕਾਲ ਹੈ
2: ਤੁਸੀਂ ਕਿਸੇ ਦੀ ਕਾਪੀ ਕਰ ਰਹੇ ਹੋ ਕੌਣ ਬੋਲਦਾ ਏਦਾਂ
1: ਕੁੜੀਆਂ ਦੇ ਪਹਿਲਾਂ ਚੁਟਕਲੇ ਸੁਣ ਲਈਏ ਹਨਾ ਹਾਂਜੀ ਅਸ਼ਲੀਨ ਤੂੰ ਕੁੜੀਏ ਕੁੜੀ ਕੁੜੀਏ ਕੱਲ ਤੂੰ ਲਾਮਾ ਭੇਜਿਆ ਸੀ ਵੀ ਮੇਰੇ ਨਾਲ ਨਿੱਕੀ ਗੱਲ ਕਰਦੇ ਆ ਤੇ ਦੀਦੀ ਨਾਲ ਵੱਡੀ ਗੱਲ ਕਰਦੇ ਆ ਹੋਰ ਕੀ ਹੈ ਤੁਹਾਡਾ ਜ਼ਿਆਦਾ ਜੀ ਕਰਦਾ ਗੱਲ ਕਰਨ ਨੂੰ ਜਦੋਂ ਛੁੱਟੀ ਹੁੰਦੀ ਆ ਨਾ ਉਦੋਂ ਤੂੰ ਮੇਰੇ ਕੋਲ ਇੱਥੇ ਆ ਜਾ ਕਰ ਫਿਰ ਆਪਾਂ ਹੋਰ ਗੱਲਾਂ ਕਰਾਂਗੇ ਠੀਕ ਆ ਟੂ ਆਵਰਸ ਗੱਲਾਂ ਕਰਿਆ ਕਰਾਂਗੇ ਫਿਰ ਆਪਾਂ ਠੀਕ ਆ ਤੁਸੀਂ ਜਿਹੜੀਆਂ ਨਿੱਕੀਆਂ ਨਿੱਕੀਆਂ ਜਿਹੀਆਂ ਲਾਮੇ ਘੱਲਦੀਆਂ ਜਦੋਂ ਹੈ ਕਰਦੀ ਨਹੀਂ ਹੁਣ ਕਰਦੀ ਨਹੀਂ ਹੁਣ ਗੱਲਾਂ
2: ਹਾਂ ਹੁਣ ਤੇ ਸੋਚਾਂ 'ਚ ਪੈ ਗਈ
1: ਕਿਹੜੀ ਗੱਲ ਰਹਿ ਗਈ ਸੀ ਕੱਲ ਮੈਨੂੰ ਦੱਸਾਂ ਹਾਂ ਕਿਹੜੀ ਗੱਲ ਕਰਨੀ ਆ
2: ਹਾਂਜੀ ਕੱਲ
1: ਕੱਲ ਕਿਹੜੀ ਗੱਲ ਰਹਿ ਗਈ ਸੀ ਹਾਂ ਕਿਹਦਾ ਬਰਥਡੇ ਸੀ ਸਿਲੀਆ ਦਾ ਸਿਲੀਆ ਕੌਣ ਆ ਸ਼੍ਰੇਆ ਦਾ ਹਾਂ ਹਾਂ ਸ਼੍ਰੇਆ ਦਾ ਬਰਥਡੇ ਸੀ ਉਦੋਂ ਕੀ ਹੋਇਆ ਦੀਦੀ ਨੂੰ ਵਿਸ਼ ਕਰਨ ਦਿੱਤੀ ਸ਼੍ਰੇਆ ਨੂੰ ਤੇ ਤੁਹਾਨੂੰ ਨਹੀਂ ਦਿੱਤੀ ਓਕੇ ਓਕੇ ਓਕੇ ਅੱਛਾ ਇਹ ਮਸਲਾ ਵਾ
2: ਫਿਰ ਕਰ ਦੋ ਦੁਬਾਰਾ ਕਰ ਦੋ ਬਿਲੇਟਡ ਹੈਪੀ ਬਰਥਡੇ ਬਿਲੇਟਡ ਹੈਪੀ ਬਰਥਡੇ
1: ਕੀ ਸੁਣਾਓਗੇ ਫਿਰ ਅੱਜ
3: ਬੋਲੀ
1: ਓਕੇ
2: ਜੀ ਹਾਂਜੀ ਅੱਜ ਤੇ ਬੋਲੀ ਡੇ
3: ਬਾਲੀ ਬਸੀ ਕਟਣ ਗਿਆ ਸੀ ਬਾਲੀ ਬਸੀ ਕਟਣ ਗਿਆ ਸੀ ਕੱਟੇ ਲੈਂਦੀ ਨਾਨਾ
1: ਮਰਗ ਤੇ ਬੋਲੀ ਪਾਉਣ ਨਹੀਂ ਬੋਲੀ ਤੇ ਲਾਊਡ ਹੁੰਦੀ ਆ ਬੋਲੀ ਤੇ ਚਾ ਨਾ ਪਾਈ ਦੀ ਆ ਹਨਾ ਹੈ ਆਹ ਤਾਂ ਐ ਜਿੱਦਾਂ ਤੁਸੀਂ ਲੁਕ ਕੇ ਪਾਉਣ ਡੇ ਹੁੰਦੇ ਡਰ ਕੇ ਹੈ ਹੋਰ ਕੀ ਐ ਲੱਗਦਾ ਤੁਸੀਂ ਡਰਨ ਡੇ ਹੁੰਦੇ ਜਿੱਦਾਂ
2: ਤੁਸੀਂ ਕਿੰਨੀ ਇਅਰਸ ਦੇ ਹੋ ਐਸ਼ਲੀਨ
1: 8 ਇਅਰ ਦੀ ਆ ਇਹ ਕੁੜੀ ਆ 8 ਇਅਰ ਦੇ ਵਿਰਕ ਸਾਹਿਬ ਆ ਵੇਖੀ ਪਟਾਕ ਦੇ ਕਿਦਾਂ ਜਿੱਦਾਂ ਘਰ ਬੋਲਦੀ ਓਦਾਂ ਬੋਲ ਹਾਂ ਹੈ ਜਿੱਦਾਂ ਲੜਦੀ ਹੁੰਨੀ ਆ ਓਦਾਂ ਬੋਲ ਹਾਂ
2: ਤਾਜ ਨਾਲ ਲੜਦੇ ਹੋ
1: ਹੈ

0: ਜਿੱਦਾਂ ਵਾਰੀ ਲੈਣੀ ਸਵੇਰੇ ਖੋ ਖੋ ਕੇ ਉਦਾਂ ਬੋਲ ਹਾਂ ਕੁੜੀਏ ਹੈਂ ਓਕੇ ਚੱਲ ਥੈਂਕ ਯੂ ਮੇਰਾ ਬਹੁਤ ਥੈਂਕ ਯੂ ਹਾਂਜੀ ਹਾਂਜੀ ਕਰਾ ਦੋ ਬੰਦਾ ਏਦਾਂ ਦਾ ਵਾ ਵੀ ਇਹ ਹਾਂਜੀ ਕਹਿੰਦਾ ਵਾ ਵੈਰੀ ਨਾਈਸ
1: ਤੇ ਮੈਨੂੰ ਇਹ ਵੀ ਵਧੀਆ ਲੱਗਦਾ ਕਿ ਇਹ ਛੋਟਾ ਹੈ ਪਰ ਦੋਵੇਂ ਵੀਰ ਜੀ ਕਹਿੰਦੀਆਂ ਇਹ ਵੀ ਚੀਜ਼ ਬਹੁਤ ਵਧੀਆ
0: ਹੈ ਤਾਜਵੀਰ ਯਾਰ ਡਰਾ ਕਿੱਦਾਂ ਕਹਿੰਦਾ ਹੁੰਦਾ ਡਰਾ ਕੇ ਸਰਦਾਰ ਜੀ ਤੁਸੀਂ ਕੁੜੀਆਂ ਨੂੰ ਦਬਕਾ ਮਾਰ ਦਿਓ
1: ਹਾਂਜੀ
0: ਤੇ ਪਤਾ ਨਾ ਉਹਨੂੰ ਤੁਸੀਂ ਬਹੁਤ ਸੋਹਣਾ ਬੋਲਦੇ ਹੋ ਤਾਜਵੀਰ ਕੀ ਸੁਣਾਓਗੇ ਫਿਰ ਜਿੰਦਾਬਾਦ ਡੱਡੂ ਜਿੰਦਾਬਾਦ ਬਤਾਉ ਜਿੰਦਾਬਾਦ ਸਾਈਕਲ ਬੱਲੇ ਬੱਲੇ ਮੈਨੂੰ ਏਦਾਂ ਲੱਗਣ ਡਿਆ ਵੀ ਜਿੱਦਾਂ ਨਾ ਉਹ ਬਾਰੀ ਬਰਸੀ ਖੱਟਣ ਗਿਆ ਹੁੰਦਾ ਤੇ ਮਗਰੋਂ ਡੱਡੂ ਅੱਖ ਮਾਰ ਗਿਆ ਹੁੰਦਾ ਹਾਂਜੀ
1: ਕਿੱਥੇ ਵੱਡੀ ਦੀਦੀ
0: ਹਾਂਜੀ ਤੇਰੇ ਕਰਕੇ ਕੁੜੀ ਮੇਰੇ ਨਾਲ ਲੜ ਪਈ ਉਹ ਕੁੜੀ ਨਾਰਾਜ਼ ਹੋ ਗਈ ਮੇਰੇ
2: ਨਾਲ
0: ਉਹ
2: ਬੀਜੀ
0: ਹੈ ਨਹੀਂ ਉਹ ਕੁੜੀ ਐਸ਼ਨੀ ਮੇਰੇ ਨਾਲ
2: ਮੰਮਾ ਦਾ ਬਰਥਡੇ ਸੀਗਾ
0: ਇੱਕ ਮੰਮਾ ਕਿਹੜੀ ਕਿੱਦਣ
2: ਅੱਜ ਮੇਰਾ ਮਾਮਾ ਦਾ ਬਰਥਡੇ ਆ
0: ਅੱਛਾ ਤੇ ਬਾਕੀ ਨਿਆਣਿਆਂ ਨੂੰ ਨਹੀਂ ਪਤਾ ਮੈਂ
2: ਪਹਿਲਾ ਬਰਥਡੇ ਵਿਸ਼ ਕੀਤਾ ਕਿਸੇ ਨੂੰ ਹੋਰ ਨੀ ਯਾਦ ਸੀ
0: ਤੇ ਇਹਨਾਂ ਨੂੰ ਹਾਲੇ ਵੀ ਨੀ ਪਤਾ ਉਹਨਾਂ ਨੇ ਤੇ ਦੱਸਿਆ ਹੀ ਨੀ
2: ਮੈਂ ਹਾਲੇ ਵੀ ਨੀ ਪਤਾ
1: ਕੀ ਦਿੱਤਾ ਤੁਸੀਂ ਮੰਮਾ ਨੂੰ ਗੁਜੀਆ
2: ਹੈ
1: ਕੀ ਖਾਦਾ ਮੰਮੀ ਨੇ ਫਿਰ ਬਰਥਡੇ ਤੇ
2: ਸਾਡੇ ਕੁਛ ਖਾਧਾ ਸੀ ਮੈਂ ਵੀ ਅੱਜ ਅਸੀਂ ਰੈਸਟੋਰੈਂਟ ਜਾ ਕੇ ਮੇਰਾ ਬਰਥਡੇ ਵਿਸ਼ ਕਰਦੇ ਮੰਮਾ ਦਾ ਬਰਥਡੇ
0: ਓਕੇ ਚਲੋ ਮੰਮਾ ਨੂੰ ਬਹੁਤ ਬਹੁਤ ਵਧਾਈਆਂ ਹੈਪੀ ਬਰਥਡੇ ਟੂ ਯੂ
2: ਹੈਪੀ ਬਰਥਡੇ ਟੂ ਯੂ
0: ਹੈਪੀ ਬਰਥਡੇ
2: ਡੀਅਰ ਮੰਮਾ
0: ਹੈਪੀ ਬਰਥਡੇ ਟੂ ਯੂ
2: ਹਿਪੀ
0: ਹੁਰੇ ਕੀ ਵਿਸ਼ ਕਰੋਗੇ ਮਾਮਾ ਲਈ ਮੈਨੂੰ ਲੱਗਦਾ ਦੂਜਿਆਂ ਨੇ ਨਾ ਫੜ ਕੇ ਫੋਨ ਕੱਟਤਾ
1: ਐਵੇਂ ਲੱਗ ਰਿਹਾ ਮੈਨੂੰ ਵੱਡਾ ਵੱਡਾ
0: ਗੱਲ ਪੈ ਗਏ ਦੂਜੇ
1: ਐਸ਼ਲੀ ਨੇ ਫਿਰ ਕਹਿਣਾ ਮੈਨੂੰ ਵਿਸ਼ ਨੀ ਕਰਨ ਦਿੱਤਾ ਭਾਵੇਂ ਆਪ ਭੁੱਲ ਗਈ
0: ਪੱਕਾ ਕੋਈ ਹੋਇਆ ਕੋਈ ਮਸਲਾ ਮੈਨੂੰ ਲੱਗਦਾ
1: ਬਟਨ ਦੱਬ ਗਿਆ
0: ਚਲੋ ਤੁਸੀਂ ਫੇਰ ਕਰ ਲਿਓ ਭਾਈ ਦਵਾ ਦਵ ਕਰ ਲਿਓ ਫੇਰ ਅਸੀਂ ਜਾਣਾ ਵਾ ਚਲੋ ਵਿਰਕ ਸਾਹਿਬ ਤੁਸੀਂ ਆਉਂਦੇ ਰਹੋ ਹੈਲੋ ਸਤਿ ਸ੍ਰੀ ਅਕਾਲ ਵਿਰਕ ਸਾਹਿਬ ਕੀ ਹਾਲ ਹੈ
2: ਸਾਡਾ
0: ਵੀ ਠੀਕ ਆ ਹੋ ਗਿਆ ਤਿਆਰ ਤਿਉਰ
2: ਹਾਂਜੀ ਹੋ ਗਏ ਤਿਆਰ।
0: ਖਾਲੀ ਰੋਟੀ ਰਾਟੀ?
2: ਹਾਂਜੀ ਖਾਲੀ।
1: ਕੀ ਖਾਦਾ?
2: ਅੱਜ ਰੋਟੀ ਖਾਦੀ ਪਰੌਂਠੀ।
1: ਜੇ ਕਦੇ ਕਹਦੇ ਨਾ ਵੀਟ ਬਿਕਸ ਤੇ ਨਾ ਵਿਸ਼ਵਾਸ ਨੀ ਹੋਣਾ।
0: ਲੈ ਮੈਂ
2: ਵੀਟ ਸਮਟਾਈਮ ਖਾਦੀ ਆ।
1: ਸਮਟਾਈਮ
0: ਉਹ ਛੋਟੀ ਆ ਨਾ।
1: ਅੱਛਾ,
0: ਪਰ ਹਲੇ ਥੋੜੀ ਖਾਂਦੀ ਹੋਊਗੀ ਵੀਟ ਬਿਕਸ। ਛੋਟੇ ਬੱਚੇ ਖਾਂਦੇ ਆ?
1: ਹਾਂਜੀ ਹਾਂ,
2: ਖਾ ਲੈਂਦੇ।
0: ਨਹੀਂ ਉਹਨਾਂ ਦਾ ਹੋਰ ਹੁੰਦਾ ਕੋਈ ਸੀਰੀਅਲ ਸੈਰੇ ਲੈ ਕੇ ਜਾ ਕੇ ਹੁੰਦਾ?
1: ਨਹੀਂ, ਵੀਟ ਬਿਕਸ ਵੀ ਦੁੱਧ ਚ ਕਰਕੇ
0: 6
1: ਮੰਥ ਤੋਂ ਖਾ ਸਕਦੇ।
2: ਇੱਕ
1: ਮੈਸ਼ ਹੋ ਜਾਂਦਾ,
2: ਯੋਗਰਟ ਜਾਂਦਾ, ਉਹ ਦੇ ਦਿੰਦੇ ਕਦੀ
0: ਕਦੀ। ਕੀ ਦੇ ਦਿੰਦੇ?
1: ਯੋਗਰਟ
0: ਮੰਮੀਆਂ ਬੜਾ ਲਾਈਕ ਕਰਦੀਆਂ
1: ਜਿਹੜੀ ਚੀਜ਼ ਬਚ ਜਾ ਸਿੱਟਣੀ ਥੋੜੀ ਨਾ।
0: ਬੜੀ
1: ਬਰੀਕੀ ਵਾਲੀ ਗੱਲਾਂ ਦੱਸ
0: ਮਿਰਗੇ ਸਾਹਿਬ, ਤੁਸੀਂ ਤੇ ਮਿਡ ਵਾਈਫ ਜੀ ਯਾਰ। ਜਦੋਂ ਟੀਕਾ ਟੂਕਾ ਲਵਾਉਣਾ ਹੁੰਦਾ ਵਾ ਉਦੋਂ ਜਾਂਦੇ ਹੁੰਦੇ ਉਹ ਨਾਲ? ਠੰਡ ਚ ਕੱਪੜੇ ਲਾ ਕੇ ਤੇ ਟੀਕਾ ਲਾ ਦਿੰਦੀਆਂ ਹੈ ਨਾ, ਉਹ ਵਿਚਾਰੀਆਂ ਰੋਂਦੀਆਂ ਰਹਿੰਦੀਆਂ। ਤੇ ਉਹ ਨੀ ਵੇਖਿਆ ਤੁਸੀਂ ਉਹ ਖਿੱਚ ਕੇ ਮਿਣ ਦਿੰਦੀਆਂ ਐਵੇਂ, ਹੈ ਨਾ, ਉਹ ਲੱਤਾਂ ਕੱਠੀਆਂ ਜਿਹੀਆਂ ਕਰਦੀਆਂ ਤੇ ਉਹ ਖਿੱਚ ਕੇ ਤੇ ਉਹਨੂੰ ਮਿਣਦੀਆਂ ਵਾ,
2: ਬਲੱਡ ਹੀ ਮੋਟਾ ਕਰਦਾ ਵਾ, ਬਲੱਡ ਲੈ ਲੈਂਦੇ ਆ ਤੇ ਫਿਰ ਪਤਲੇ ਹੋ ਜਾਂਦਾ ਵਾ।
1: ਅੱਛਾ,
0: ਬਲੱਡ ਕੱਢ ਕੇ ਪਤਲਾ ਕਰ ਦਿੰਦੀਆਂ ਹਨਾ।
1: ਇਹ ਨੀ ਪਤਾ ਸੀਗਾ,
0: ਇਹ ਨਵਾਂ ਲੌਜਿਕ ਦੱਸਿਆ ਤੁਸੀਂ। ਹੈ
1: ਇਹ ਕਾਪੀ ਕਰ ਲੈਣਾ ਮਾਰਕੀਟ ਵਾਲੇ ਨੇ।
0: ਡਰੈਕੁਲਾ ਸਿਸਟਮ,
1: ਡਰੈਕੁਲਾ ਫੇਸ਼ੀਅਲ ਤੇ ਆਇਆ ਸੀਗਾ ਵਿੱਚ ਮਾਰਕੀਟ ਚ।
2: ਤੁਹਾਨੂੰ ਪਤਾ ਕੱਲ ਮੇਰੀ ਭੈਣ ਨੇ 2-4 ਸਟੈਪ ਪੁੱਟੇ।
1: ਓਹ
0: ਅੱਛਾ, ਇਹਨੇ ਮੈਨੂੰ ਲੱਗਦਾ ਗਿੱਧਾ ਵੀ ਪਾਉਣ ਲੱਗ ਪੈਣਾ ਛੇਤੀ।
2: ਹਾਂਜੀ, ਗਿੱਧਾ ਤੇ ਪਾਉਣ ਡੈ ਵੀ ਆ।
0: ਅੱਛਾ ਵਾਹ,
2: ਹਾਂਜੀ
0: ਹਾਂ, ਤੇ ਗੁੱਡ ਹੋ ਗਿਆ ਯਾਰ। ਇਹ ਤੇ ਫਿਰ ਬੜਾ ਵਧੀਆ ਲੱਗਦਾ ਹੋਊਗਾ ਜਦੋਂ ਹੌਲੀ ਹੌਲੀ ਤੁਰਦੀ ਆ, ਨਾਲੇ ਹੱਸਦੀ ਹੋਣੀ ਆ ਨਾ।
2: ਹਾਂਜੀ, ਜਦੋਂ ਤੁਰਦੀ ਆ ਨਾ ਉਹਨੂੰ ਪਤਾ ਵੀ ਮੈਂ ਕੋਈ ਚੀਜ਼ ਕਰਦੀ ਆ, ਸੁਣਿਆ ਪੈਂਦੀ ਆ।
0: ਹਾਂ, ਇਹਨੇ ਵੇਖੀ ਜਦੋਂ ਤੁਰਿਆ ਨਾ, ਜਦੋਂ ਇਹਨੇ 5 ਸਟੈਪ ਲੈ ਲਏ ਤੇ ਇਹਨੇ 5 ਸਟੈਪ ਲੈ ਕੇ ਤੇ ਫਿਰ ਖਲੋ ਕੇ ਗਿੱਧਾ ਪਾਇਆ ਕਰਨਾ ਤੇ ਫਿਰ ਇਹ ਡਿੱਗ ਪਿਆ ਕਰਨਾ, ਇਹਨੇ ਫਿਰ ਉੱਠ ਕੇ ਪਾਇਆ ਕਰਨਾ।
2: ਹਾਂਜੀ,
0: ਹੈ ਨਾ, ਫਿਰ ਉਦੋਂ ਪਤਾ ਲੱਗਦਾ ਅਸਲ ਨੈਪੀ ਦਾ ਕੀ ਮਤਲਬ ਹੈ।
2: ਯਾਰ
0: ਤੁਸੀਂ ਨਾ ਏਦਾਂ ਕਰੋ, ਤੁਸੀਂ ਨਾ ਚੁਟਕਲੇ ਲਿਖ ਲਿਆ ਕਰੋ ਜਿਹੜੇ ਸੁਣਾਉਂਦੇ ਹੁੰਦੇ ਹੋ, ਤੇ ਇਹ ਇਹ ਫਿਰ ਉਹ ਸਾਰੇ ਚੁਟਕਲੇ ਫਿਰ ਦੁਬਾਰਾ ਸੁਣਾ ਦੂਗੀ।
2: ਆਪਣੇ
0: ਵਰਗੀ ਪੰਜਾਬੀ ਸਿਖਾ ਦਿਓ ਫਿਰ ਇਹਨੂੰ।
2: ਹਾਂਜੀ, ਉਹ ਹੀ
0: ਸਾਂਗ ਹੈ। ਚਲੋ ਠੀਕ ਹੈ ਫਿਰ, ਥੈਂਕ ਯੂ। ਹਾਂ, ਤੇ ਇਹਨੇ ਵੀਰ ਜੀ ਵੀ ਕਰਨ ਲੱਗ ਪੈਣਾ। ਤੁਸੀਂ ਤੇ ਬੜੇ ਗੁੱਡ ਬ੍ਰਦਰ ਹੋ ਯਾਰ, ਕੀ ਸੁਣਾਓਗੇ ਫਿਰ ਅੱਜ?
2: ਅੱਜ ਚੁਟਕਲਾ।
0: ਹਾਂਜੀ
1: ਹਾਂਜੀ ਹਾਂਜੀ।
2: ਇੱਕ ਵਾਰ ਨਾ ਇੱਕ ਟੀਚਰ ਤੇ ਮੁੰਡਾ ਹੁੰਦਾ ਵਾ, ਤੇ ਟੀਚਰ ਮੁੰਡੇ ਨੂੰ ਕਹਿੰਦੀ ਆ, ਇੱਕ ਇੱਕ ਇੱਕ ਬੈਗ ਵਿੱਚ ਵਾ, ਇੱਕ ਬੈਗ ਵਿੱਚ 10 ਅੰਬ ਵਾ, ਤੇ 3 ਸੜ ਗਏ ਆ। ਟੀਚਰ ਕਹਿੰਦੀ ਆ, ਫਿਰ ਕਿੰਨੇ ਰਹਿ ਗਏ ਆ? ਫਿਰ ਮੁੰਡਾ ਕਹਿੰਦਾ 10। ਤੇ ਫਿਰ ਕਹਿੰਦੀ ਆ ਇਕਦਮ ਤੇ ਫਿਰ ਮੁੰਡਾ ਕਹਿੰਦਾ ਵਾ ਜਿਹੜੇ ਉਹ ਤਿੰਨ ਅੰਬ ਖੜੇ ਆ ਉਹ ਅੰਬ ਹੀ ਉਹ ਕਿਹੜੇ ਕੇਲੇ ਬਣ ਜਾਣੇ
0: ਸਹੀ ਗੱਲ ਆ ਇਹ ਕਿਹੜੇ ਵੀ ਇਹ ਕਿਹੜੇ ਵੀ ਮੁੰਡੇ ਆ ਜਿਹੜੇ ਵਿਆਹ ਕਰਾ ਕੇ ਘਰ ਵਾਲੇ ਬਣ ਜਾਣਗੇ ਥੈਂਕ ਯੂ ਵਿਰਕ ਸਾਹਿਬ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਹਾਂਜੀ ਤਵਨੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹੋਇਆ ਮੈਨੂੰ ਪਤਾ ਲੱਗਾ ਗੱਲ ਪੈ ਗਏ ਤੇਰੇ
1: ਗਲਤੀ ਨਾਲ ਕੱਟ ਗਿਆ ਸੀ
2: ਪਤਾ ਨਹੀਂ ਕਿਵੇਂ ਕੱਟ ਗਿਆ
0: ਨਹੀਂ ਕੁਛ ਤੇ ਹੋਇਆ ਵਾ
2: ਮੈਂ ਗੱਲ ਕਰਦੀ ਸੀ ਤੇ ਫਿਰ ਨਾਲ ਹੀ ਕੱਟ ਗਿਆ
0: ਓਹੋ ਤੇ ਬਾਕੀ ਜਾਣੇ ਕਿੱਥੇ ਗਏ ਦੋਵੇਂ
2: ਗੱਡੀ ਚ ਬੈਠੇ ਹੋਏ ਪਿੱਛੇ
0: ਅੱਛਾ ਉਹ ਪਿੱਛੇ ਬੈਠੇ ਆ ਓਕੇ ਓਕੇ ਓਕੇ ਤੇ ਤੁਸੀਂ ਉਹਨਾਂ ਕੋਲੋਂ ਵਿਸ਼ ਨਹੀਂ ਨਾ ਕਰਵਾਇਆ ਤਾਂ ਕਰਕੇ ਮੈਨੂੰ ਲੱਗਦਾ ਉਹ ਨਾਰਾਜ਼ ਤੇ ਨਹੀਂ ਹੋ ਗਏ ਕਦੇ ਨਾਰਾਜ਼ ਤੇ ਨਹੀਂ ਹੋ ਗਏ ਚਲੋ ਕੀ ਓਕੇ ਤੇ ਤਿੰਨੋਂ ਜਾਣੇ ਕੀ ਮੰਮਾ ਲਈ ਵਿਸ਼ ਕਰੋਗੇ ਓਕੇ ਤੇ ਦੂਜੇ ਕੀ ਵਿਸ਼ ਕਰਨਗੇ ਸਾਰੇ ਜਾਣੇ ਇੱਕ ਇੱਕ ਵਿਸ਼ ਕਰੋ ਪਤਾ ਕਿਉਂ ਨੀ ਤੂੰ ਫੋਨ ਤੇ ਫੜਾ ਪਤਾ ਕਿਉਂ ਨੀ
1: ਇੱਕ 8 ਸਾਲ ਦੀ ਹੈ ਇੱਕ 6 ਸਾਲ ਦਾ ਸਭ ਪਤਾ ਹੈ ਉਹਨੂੰ
2: ਸੋ ਐਸ਼ਰ ਕਹਿੰਦੀ ਮੰਮਾ ਹੋਰ ਕੁਛ ਰੱਖਣ ਤੇ ਚਾਂਦੀ ਕਲਰ ਰੱਖਣ ਤੇ ਸਾਨੂੰ ਹੋਰ ਪੰਜਾਬੀ ਸਿਖਾਣੀ ਤੇ ਵੀਜੀ ਕਹਿੰਦਾ ਮੰਮਾ ਚਾਂਦੀ ਕਲਰ ਰੱਖੋ ਖੁਸ਼ ਰੱਖੋ ਤੇ ਮੈਨੂੰ ਹੋਰ ਟੋਇਸ ਦਿਓ
0: ਹਾਂ ਵੇਖਿਆ ਪਤਾ ਤਾਂ ਹੈਗਾ ਉਹਨਾਂ ਨੂੰ ਵੀਰ ਜੀ ਪਤਾ ਕੀ ਕਹਿੰਦਾ ਮੰਮਾ ਬੱਲੇ ਬੱਲੇ ਮੰਮਾ ਸ਼ਾਵਾ ਸ਼ਾਵਾ ਮੰਮਾ ਜਿੰਦਾਬਾਦ
2: ਤੇ ਜਦੋਂ ਮੈਂ ਹੈਪੀ ਬਰਥਡੇ ਕਰਦੀ ਸੀ ਮੰਮਾ ਉਹਨੂੰ ਪੰਗਾ ਪਾ ਦੇ ਸੀ
0: ਅੱਛਾ ਵਾਹ ਫਿਰ ਅੱਜ ਬਰਥਡੇ ਆ ਨਾ ਮੰਮਾ ਦਾ
2: ਹਾਂਜੀ
0: ਭੰਗੜਾ ਬੱਲੇ ਬੱਲੇ ਭੰਗੜਾ ਜਿੰਦਾਬਾਦ ਥੈਂਕ ਯੂ ਐਸ਼ਲਿਨ ਤੁਹਾਡਾ ਦਿਨ ਵਧੀਆ ਵਧੀਆ ਰਹੇ ਪੁੱਤ ਮੰਮਾ ਨੂੰ ਬਹੁਤ ਓ ਸੋਰੀ ਵੈਸੇ ਤਾਂ ਤੂੰ ਹੈਗੇ ਵੀ ਨੀ ਤੂੰ ਹੈਗੀ
2: ਤੇ ਮੈਂ ਇੱਕ ਬੋਲੀ ਸੁਣਾਵੀ
0: ਹਾਂਜੀ
2: ਬੱਲੇ ਬੱਲੇ ਸਾਡੇ ਜਿਜਰੀ ਚੜਾਈ ਆ ਸ਼ਾਵਾ ਸ਼ਾਵਾ ਸਾਡੇ ਜਿਜਰੀ ਚੜਾਈ ਆ
1: ਮੰਮੀ ਦੀ ਚੜਾਈ
2: ਆ ਜੂਏ ਬਗੇ ਮੁੱਛਾਂ ਉੱਤੇ ਕਾਲੀਆਂ ਕਲਾਈ ਆ ਜੂਏ ਬਗੇ ਮੁੱਛਾਂ ਉੱਤੇ ਕਾਲੀਆਂ ਕਲਾਈ ਆ ਬੜੇ ਬੜੇ ਬੜੇ ਬੋਲੀ
0: ਫੂਫੂ ਫੂਫੂ ਫੂਫੂ ਇਹਨੂੰ ਨਾ ਤੇਰੀ ਭੈਣ ਨੂੰ ਹਲੇ ਪਤਾ ਨੀ ਆ ਤੂੰ ਕੀ ਕਰਦੀ ਆ ਮੈਨੂੰ ਲੱਗਦਾ ਵਾ ਬੇ ਜਿੱਦਣ ਉਹਨੂੰ ਪਤਾ ਲੱਗ ਗਿਆ ਨਾ
1: ਬੱਲੇ ਬੱਲੇ ਸ਼ਾਵਾ ਸ਼ਾਵਾ ਹੋ ਜਾਣੀ
0: ਤੂੰ ਜਿਹੜਾ ਕੁੜੀਏ ਚੂਹੇ ਵਰਗਾ ਲੱਭ ਲੱਭ ਦੇਣੀ ਨਾ ਉਹਨੂੰ ਥੈਂਕ ਯੂ ਤੁਮੀ
1: ਥੈਂਕ ਯੂ ਹੈਵ ਅ ਨਾਈਸ ਡੇ
0: ਚੜ੍ਹਦੀ ਕਲਾ ਦੇ ਵਿੱਚ ਰੱਖੇ ਰੱਬ ਤੰਦਰੁਸਤੀ ਦੇਵੇ ਇਸੇ ਤਰ੍ਹਾਂ ਤੁਹਾਡੇ ਘਰ ਰੌਣਕਾਂ ਲੱਗੀਆਂ ਰਹਿਣ ਬਹੁਤ ਬਹੁਤ ਵਧਾਈਆਂ ਜੀ ਹੈਪੀ ਬਰਥਡੇ
1: ਹੈਪੀ ਬਰਥਡੇ ਜੀ ਹੈਪੀ ਬਰਥਡੇ
0: ਤੇ ਨੈਕਸਟ ਸਾਡੇ ਨਾਲ ਨੇ ਲਾਲ ਜੀ ਤੁਸੀਂ ਆਉਣੇ ਰਹੋ
3: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
1: ਕੀ ਹਾਲ ਚਾਲ ਹੈ
0: ਲਾਲ ਜੀ ਬੱਲੇ ਬੱਲੇ
3: ਮੈਨੂੰ ਆਈ ਜਗ੍ਹਾ ਜੈਸਾ ਤੁਸੀਂ ਐਕਸਪਲੇਨ ਕੀਤਾ ਨਾ ਲੱਤਾਂ ਖਿੱਚ ਕੇ ਮਿੰਨਦੀ ਹੈ ਯੇ ਵੋ
0: ਕੀ ਕੀ ਲੱਤਾਂ ਕੀ
1: ਬੱਚੇ
0: ਅੱਛਾ ਅੱਛਾ ਆਓ ਆਓ ਓਕੇ ਓਕੇ ਨਿਆਣਾ ਜਦੋਂ ਮਿੰਨਦੇ ਆ ਆਓ ਆਓ
3: ਹਾਂ ਵੀ ਜਦੋਂ ਬਲੱਡ ਕਰਦੀ ਹੈ ਜੀਗਾ ਨਾ
0: ਉਹ ਲੱਤਾਂ ਖਿੱਚ ਕੇ ਤੇ ਐ ਮਿੰਨਦੇ ਜਦੋਂ ਭਰਤੀ ਕਰਨੇ ਹੁੰਦੇ ਜਾਂ
3: ਮੈਨੂੰ ਲੱਗਦਾ ਕੋਰਸ ਤੁਸੀਂ ਵੀ ਨਹੀਂ ਛੱਡਿਆ ਕੋਈ
1: ਦੂਰਦਰਸ਼ਨ ਦੀ ਟਿਊਨ ਨੂੰ ਐਕਸਪਲੇਨ ਕਰ
0: ਦੇਣਾ ਵਿਚਾਰੀ ਨੇ ਆਪਣੀ ਵੱਲੋਂ ਸਿਫਤ ਕੀਤੀ ਤੇ ਵੇਖ ਕੇ ਕਹਿੰਦੀ ਉਹਨਾਂ ਦਾ ਕੀ ਹੋਇਆ ਤੇ ਭਾਵੇਂ ਦੂਰਦਰਸ਼ਨ ਦੀ ਟਿਊਨ ਆਪਣੀ ਵੱਲੋਂ ਸਿਫਤ ਕਰਨ ਡੇ एक साडा नहीं कसूर कोई उन्हां ने ना रख्या वाइफ
1: ਜਿਵੇਂ ਸਾਲੀ ਹੁੰਦੀ ਏਦਾਂ ਮਿਡਵਾਈਫ
0: ਓਰੇ ਇਹ ਅੰਗਰੇਜ਼ਾਂ ਨੇ ਨਾ ਹੀ ਗਲਤ ਰੱਖਿਆ ਮਿਡਵਾਈਫ ਹੈ ਨਾ ਫਿਰ ਉਸ ਬੰਦੇ ਦਾ ਕੀ ਕਸੂਰ ਹੈ ਦੱਸ
1: ਓਨੀ ਤਾਂ ਕੰਫਰਟੇਬਲ ਹੋਣੇ ਕਿ ਹਾਂ ਚਲੋ ਫਰੈਂਡਲੀ
0: ਸਪਨੇ
1: ਤਾਂ ਵੇਖ ਹੀ ਸਕਦਾ ਇਨਸਾਨ ਹੈ ਨਾ
0: ਲਾਲ ਜੀ ਬਹੁਤਾ ਖੁਸ਼ ਨਾ ਹੋ ਕਈ ਬੰਦੇ ਵੀ ਹੁੰਦੇ ਜੀ ਮਿਡਵਾਈਫ
1: ਅੱਜਕਲ ਕੋਈ ਕੋਈ ਕੋਈ ਉਹ ਵੀ ਨਹੀਂ ਹੈ ਟਾਈਮ ਅੱਜਕਲ ਉਹ ਵਾਲਾ ਟਾਈਮ ਵੀ ਕੋਈ ਭਾਵ ਤੇ ਬੱਚਾ ਨਹੀਂ ਹੈ
0: ਤਾਂ ਮੈਂ ਇੱਕ ਦੋ ਮਿਡ ਵਾਈਫਾਂ ਵਾਲਿਆਂ ਦੀ ਫੋਟੋ ਭੇਜ ਦਿੰਦਾ ਨਾ ਮੈਂ ਅਗਲੀਆਂ ਗੱਲਾਂ ਫੇਰ ਕਰਿਓ ਪਰ ਜਸਵਾਲ ਸਾਹਿਬ ਅੱਗੇ ਖੜੇ ਹੋਣ ਪਹਿਲਾਂ ਚੈੱਕਅਪ ਲਈ
1: ਟੈਲ ਮੀ ਯੋਰ ਫੁੱਲ ਨੇਮ
3: ਭਾਬੀ ਨਾ ਆਪਣਾ ਆਪਣਾ ਇਹਨਾਂ ਦਾ ਜਾ ਰਹੇ ਆਪਣੇ ਭਾਈ ਨਾਲ ਨਾ ਮੈਨੂੰ ਡਿਜ਼ਾਇਨ ਪਸੰਦ ਨੀ
0: ਆਇਆ ਮੈਂ ਨਾ ਲਾਲ ਜੀ ਸਬਜ਼ੀ ਲੈਣ ਗਿਆ ਉੱਥੇ ਦੋ ਤਿੰਨ ਬੀਬੀਆਂ ਦਾੜੀ ਬੰਨ ਕੇ ਤੁਰੀਆਂ ਫਿਰਨ ਤੇ ਮੈਂ ਕੀ ਹੋਇਆ ਕਹਿੰਦੀਆਂ ਸੁੱਖ ਬਿਮਾਰ ਪਈ ਹੈ
1: ਅਪਰ ਲਿਪ ਕਹਿੰਦੇ ਤੇ ਸਮਝ ਵੀ ਆਉਣਾ ਸੀਗਾ ਇਹ ਜੱਚਿਆ ਨੀ ਸਾਡਾ ਚੁੰਗਲ
0: ਅਪਰ ਲਿਪ ਬੰਨਣੇ ਕਿੱਦਾਂ
1: ਕਈ ਅੰਕਲ ਹੁੰਦੇ ਨਾ ਦਾੜੀ ਤੇ ਵੀ ਮੁੱਛਾਂ ਤੇ ਵੀ 50 ਜੀ ਲਗਾ ਕੇ ਜਦੋਂ ਇਹ ਚੁਟਕਲਾ ਸੁਣਾ ਰਹੇ ਸੀ ਮੈਨੂੰ ਇੱਦਾਂ ਲੱਗਿਆ ਸੀਗਾ ਉਹ ਮੋੜਾ ਹੀ ਵਾਪਿਸ ਕਿੱਥੇ ਸੀਗੀ ਮੈਨੂੰ ਦਿਖੀ ਨੀ ਮੈਂ ਤੇ ਐਨਕਾਂ ਲਾਈ ਸੀ ਕਾਲੀ ਵਾਲੀ ਮੈਨੂੰ ਲੱਗੇ ਏਦਾਂ ਹੋਣਾ ਇਹਨਾਂ ਦਾ ਚੁਟਕਲਾ ਲੇਕਿਨ ਇਹਨਾਂ ਨੇ ਡਿਜ਼ਾਇਨ ਵੱਲ ਮੋੜ ਲਾ
0: ਤੁਸੀਂ ਤਾਂ ਜ਼ਿਆਦਾ ਬਰੀਕੀ ਚ ਲੈ ਗਏ ਮੈਂ ਤਾਂ ਉਦਾਂ ਗੱਲ ਬਣਾਈ ਆ ਲਾਲ ਜੀ ਤਾਂ ਜ਼ਿਆਦਾ ਡੀਪ ਚ ਲੱਗੇ ਯਾਰ
1: ਕਿੰਨੇ ਸਾਲ ਬਸੰਤ ਤੇ ਲਾਲ ਦੋ ਬੰਦੇ ਸਮਝਦੀ ਰਹੀ ਆ ਪਤਾ ਲੱਗਿਆ ਇੱਕ ਹੀ
3: ਆਪਣੇ ਸਹਿਮੀ ਸਾਹਿਬ ਨਾ ਆਪਣਾ ਪਾਪਾ ਪਾਪਾ ਕਹਿੰਦੇ ਪੁੱਤਰ ਕੀ ਬਣਨਾ ਵੱਡੇ ਹੋ ਗਏ ਕਹਿੰਦੇ ਮੈਂ ਡਾਕਟਰ ਬਣਨਾ ਹਨਾ ਤੈਨੂੰ ਪਤਾ ਬੜੀ ਤਿਆਰੀ ਕਰਨੀ ਕਹਿੰਦੇ ਹਾਂ ਡੈਡੀ ਮੇਰੀ ਬੜੀ ਤਿਆਰੀ ਚੱਲ ਰਹੀ ਆ ਹਨਾ ਮੈਂ ਤੇਰੇ ਨਾਲ ਪੜ੍ਹ ਰਿਹਾ ਇੱਕ ਦਿਨ ਰਾਤੀ ਆਪਣਾ ਅੰਕਲ ਜੀ ਕਹਿੰਦੇ ਮੈਂ ਦੇ ਦਾ ਦਰਵਾਜੇ ਰੂਮ ਖੋਲ ਕੇ ਵੀ ਕੀ ਕਰ ਰਿਹਾ ਪੜ੍ਹਾਈ ਕਰਦੇ ਕਰਦੇ ਉਹਨਾਂ ਨੇ ਦਰਵਾਜੇ ਖੋਲਦੇ ਉਹਨਾਂ ਦੇ ਸਹਿਮੀ ਸਾਹਿਬ ਪੜ੍ਹ ਰਹੇ ਹੁੰਦੇ
0: ਕੀ ਹੁੰਦੇ ਸਹਿਮੀ ਸਾਹਿਬ ਕੀ ਕਰ ਰਹੇ ਹੁੰਦੇ
3: ਪੜ੍ਹ ਰਹੇ ਹੁੰਦੇ ਨਾ
0: ਅੱਛਾ ਅੱਛਾ ਅੱਛਾ
3: ਕਿੰਨੀ ਵੀ ਡੂੰਘਾਈ ਚ ਨਾ ਜਾਓ
0: ਨਹੀਂ ਤੁਸੀਂ ਕਾਲੀ ਕਾਲੀ ਚ ਪਹਿਲਾਂ ਕੁਛ ਹੋਰ ਕਹਿ ਗਏ ਜੀ ਤੁਸੀਂ ਕਹਿ ਸਾਮੀ ਸਾਹਿਬ ਬਦ ਰਹੇ ਹੁੰਦੇ ਅੱਛਾ
3: ਫਿਰ ਅੰਕਲ ਕਹਿੰਦੇ
0: ਫਿਰ ਤੁਸੀਂ ਪਾਦੂਕੂ ਨੀ ਕਹਿੰਦੇ ਅੱਛਾ
3: ਕਹਿੰਦੇ ਡਾਕਟਰੀ ਦੀ ਤਿਆਰੀ ਕਰ ਰਿਹਾ ਕਹਿੰਦੇ ਕਹਿੰਦੇ ਮੈਂ ਦਿਖਾ ਹਾਂ ਕੀ ਕਰ ਰਿਹਾ ਉਹ ਲਿਖਿਆ ਹਰੇ ਪੇਜ ਤੇ ਲਿਖਿਆ ਤੋਰੀ ਆਪਣੇ ਲਾਣੇ ਮੈਂ ਦੇਰ ਕਰਦੀ ਤੋਰੀ ਆਪਣੇ
0: ਥੈਂਕ ਯੂ ਲਾਲ ਜੀ
1: ਸਤਿ
0: ਸ਼੍ਰੀ ਅਕਾਲ ਜੀ ਹੱਥ ਖੇਡਦੇ ਰਹੋ ਚੜ੍ਹਦੀ ਕਲਾ ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ, ਮੈਂ ਹਾਂ ਕ੍ਰਿਸ਼ਨਨ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM। ਤੁਸੀਂ ਸਾਡੇ ਨਾਲ ਬਣੇ ਪਏ ਹੋ ਲਾਈਵ ਵੱਖਰੇ ਵੱਖਰੇ ਪਤਾ ਨਹੀਂ ਕਿਹੜੇ ਕਿਹੜੇ ਪਲੇਟਫਾਰਮਸ ਤੋਂ, ਪਰ ਥੈਂਕ ਯੂ, ਵੈਲਕਮ। ਐਂਡ ਤੁਸੀਂ ਜਦੋਂ ਵੀ ਇਸ ਨੂੰ ਸੁਣੋਗੇ, ਅਤੇ ਮਤਲਬ ਜਦੋਂ ਵੀ ਜਿਸ ਟਾਈਮ 'ਤੇ ਸੁਣੋਗੇ ਉਸ ਟਾਈਮ 'ਤੇ ਵੀ ਸੁਣਨ ਵਾਲਿਆਂ ਨੂੰ ਹੈਲੋ, ਹਾਏ, ਕੈਸੇ ਹੋ, ਸਭ ਠੀਕ ਠਾਕ, ਮਜ਼ਾ ਵਾ। ਖੈਰ, ਥੋੜ੍ਹੇ ਟਾਈਮ ਪਹਿਲਾਂ ਜੀ ਆਇਆ ਆਸਟ੍ਰੇਲੀਆਈ ਫੈਡਰਲ ਬਜਟ 2026, ਐਂਡ ਅਸੀਂ ਕਿਹਾ ਕਿ ਬਈ ਕਿਸ ਤਰ੍ਹਾਂ ਦਾ ਬਜਟ, ਅਤੇ ਚੈਟ ਜੀਪੀਟੀ ਨੇ ਕਿਹਾ ਇਟਸ ਗ੍ਰੇਟ, ਅਤੇ ਉਸ ਤੋਂ ਅੱਗੇ ਕੁਛ ਉਹਨੇ ਬੋਲਿਆ ਨਹੀਂ। ਮੈਂ ਕਿਹਾ ਇਸ ਦੀ ਜਾਣਕਾਰੀ ਮੈਂ ਇਸ ਤੋਂ ਜ਼ਿਆਦਾ ਹੈਵੀਲੀ ਪੈਨੇਟਰੇਟ ਕਿਸ ਤਰ੍ਹਾਂ ਕਰਵਾ ਸਕਦਾ। ਅਤੇ ਅਸੀਂ ਫਿਰ ਜੀ ਇੱਕ ਬਹੁਤ ਹੀ ਜ਼ਿਆਦਾ ਉਮਦਾ, ਬਹੁਤ ਹੀ ਜ਼ਿਆਦਾ ਸਕਿਲਡ, ਐਫੀਸ਼ੀਐਂਟ ਰਜਿਸਟਰਡ ਅਕਾਊਂਟੈਂਟ, ਸਾਡੇ ਵੱਡੇ ਭਰਾ ਕਵਲਪ੍ਰੀਤ ਸਿੰਘ ਜੀ ਨੂੰ ਇਨਵਾਈਟ ਕੀਤਾ ਸਟੂਡੀਓ 'ਤੇ। ਅਤੇ ਅਸੀਂ ਉਹਨਾਂ ਨੂੰ ਕਿਹਾ ਕਿ ਬਈ ਚਾਨਣ ਪਾਓ, ਸਾਨੂੰ ਵੀ ਸਮਝਾਓ ਕੀ ਚੱਕਰ ਹੈ ਬਈ, ਕੀ ਚੱਲਦਾ ਪਿਆ, ਇਹ ਆਇਆ ਨਵਾਂ ਬਜਟ, ਕੀ ਸੁਗਾਤਾ ਲੈ ਕੇ ਆਇਆ, ਵਾਟ ਆਰ ਦਾ ਪੋਜ਼ਿਟਿਵ ਪੁਆਇੰਟਸ, ਵਾਟ ਆਰ ਦਾ ਨੈਗੇਟਿਵ ਪੁਆਇੰਟਸ। ਸੋ ਅੱਜ ਆਪਾਂ ਡਿਸਕਸ ਕਰਾਂਗੇ ਜਿੰਨਾ ਕੁ ਹੋ ਸਕੇ, ਐਂਡ ਬੇਸਿਕਲੀ ਸਾਡਾ ਡਿਸਕਸ਼ਨ ਵੀ ਜਿਹੜੀ ਰਹੂਗੀ ਉਹ ਅਰਾਊਂਡ ਸਾਡੇ ਹਾਊਸਹੋਲਡਸ, ਸਾਡੀ ਫੈਮਿਲੀਜ਼ ਦੇ ਹਿਸਾਬ ਕਿਤਾਬ ਨਾਲ ਹੋਏਗੀ। ਆਪਾਂ ਬਹੁਤਾ ਕੋਈ ਆਊਟ ਆਫ ਦਾ ਵੇ ਕੋਈ ਡਿਸਕਸ਼ਨ ਨਹੀਂ ਕਰਨੀ ਹੈ। ਸੋ ਆਪਣੇ ਲੋਕਾਂ ਦੀ ਗੱਲ, ਆਪਣੇ ਲਈ ਗੱਲ। ਵੈਲਕਮ ਸਰ, ਵੈਲਕਮ ਕਮਲ ਜੀ, ਕਿਵੇਂ ਹੋ, ਠੀਕ ਠਾਕ?
2: ਹਾਂਜੀ, ਬਹੁਤ ਵਧੀਆ ਜੀ, ਧੰਨਵਾਦ ਜੀ ਤੁਹਾਡਾ ਮੈਨੂੰ ਮੌਕਾ ਦੇਣ ਦੇ ਲਈ। ਅਤੇ ਅੱਜ ਕੋਸ਼ਿਸ਼ ਕਰਾਂਗੇ ਜਿੰਨੀ ਵੱਧ ਤੋਂ ਵੱਧ ਇਨਫੋਰਮੇਸ਼ਨ ਅਸੀਂ ਸ਼ੇਅਰ ਕਰ ਸਕੀਏ ਬਜਟ ਦੇ ਨਾਲ ਰਿਲੇਟਿਡ। ਅਤੇ
1: ਹਾਂਜੀ, ਚਲੋ, ਥੈਂਕ ਯੂ ਸਰ। ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ, ਸ਼ੁਰੂ ਤੋਂ ਸ਼ੁਰੂ ਇਹ ਕਰਦੇ ਹਾਂ ਕਿ ਬਈ ਜੀ ਬਜਟ ਆਇਆ ਜਿਹੜਾ 12 ਮਈ ਨੂੰ, ਉਹਨੂੰ ਲੈ ਕੇ ਕਿ ਯੂਜੁਅਲ ਪਬਲਿਕ ਰੁਝਾਨ ਕੀ ਆ, ਆਪਾਂ ਲੈਟਸ ਟਾਕ ਅਬਾਊਟ ਦੈਟ, ਕਿ ਹਾਊ ਆਰ ਪੀਪਲ ਫੀਲਿੰਗ ਅਬਾਊਟ ਇਟ, ਲਾਈਕ ਇਜ਼ ਇਟ ਮੋਰ ਔਨ ਦਾ ਪੋਜ਼ਿਟਿਵ ਸਾਈਡ ਕਿ ਥੋੜ੍ਹਾ ਨੈਗੇਟਿਵ ਹੈ, ਕੀ ਤੁਸੀਂ ਵੇਖਿਆ ਐਜ਼ ਐਨ ਐਕਸਪਰਟ ਆਲਸੋ?
2: ਪਹਿਲਾਂ ਤਾਂ ਮੈਂ ਹੈਰਾਨ ਹਾਂ, ਤੁਸੀਂ ਕਿਹਾ ਚੈਟ ਜੀਪੀਟੀ ਨੇ ਤੁਹਾਨੂੰ ਕਿਹਾ ਗ੍ਰੇਟ, ਪਰ ਇਹ ਕਾਫੀ ਹੈਵੀ ਵੇਟ ਬਜਟ ਹੈ ਇਸ ਵਾਰ, ਕਾਫੀ ਚੇਂਜਿਸ ਆ ਰਹੇ ਨੇ ਜਿਹੜੇ ਮਤਲਬ ਕਾਫੀ ਹਲਚਲ ਮੈਨੂੰ ਚਾਹਣਗੇ, ਜਿਵੇਂ ਕਿ ਪ੍ਰੋਪਰਟੀ ਮਾਰਕੀਟ ਦੇ ਵਿੱਚ ਕਾਫੀ ਇੰਪੈਕਟ ਆਏਗਾ ਇਸ ਬਜਟ ਦਾ। ਸੋ ਚੇਂਜਿਸ ਆ ਰਹੇ ਨੇ, ਨੈਗੇਟਿਵ ਗੇਅਰਿੰਗ ਨਾਲ ਰਿਲੇਟਿਡ ਚੇਂਜਿਸ ਆ ਰਹੇ ਨੇ, ਕੈਪੀਟਲ ਗੇਨ ਟੈਕਸ ਨਾਲ ਰਿਲੇਟਿਡ ਚੇਂਜਿਸ ਆ ਰਹੇ ਨੇ, ਅਤੇ ਥੋੜ੍ਹੇ ਕੁਛ ਬੈਨੀਫਿਟਸ ਵੀ ਦੇ ਰਹੀ ਹੈ ਗਵਰਨਮੈਂਟ। ਅਤੇ
1: ਨਹੀਂ, ਠੀਕ ਹੈ, ਫਿਰ ਆਪਾਂ ਇਸ ਤਰ੍ਹਾਂ ਕਰਦੇ ਹਾਂ, ਹੌਲੀ ਹੌਲੀ ਹੈ ਨਾ ਸੈਕਸ਼ਨਲੀ ਇਹਨੂੰ ਲੈ ਕੇ ਚੱਲਦੇ ਹਾਂ ਤਾਂ ਕਿ ਆਪਾਂ ਹੋਰ ਸਮਝ ਸਕੀਏ, ਕਿਉਂਕਿ ਕੀ ਹੈ, ਹੁੰਦਾ ਇਹ ਹੈ ਕਿ ਯੂਜਲੀ ਦੇਰ ਆਰ ਟਰਮੀਨੋਲੋਜੀਜ਼, ਖਾਸ ਕਰ ਅਕਾਊਂਟਿੰਗ ਜਗਤ ਦੀਆਂ ਜੋ ਟਰਮੀਨੋਲੋਜੀਜ਼ ਹੁੰਦੀਆਂ ਉਹ ਆਮ ਬੰਦੇ ਨੂੰ ਲੇਮੈਨ ਭਾਸ਼ਾ 'ਚ ਹੈ ਨਾ ਬਹੁਤ ਘੱਟ ਹੁੰਦਾ ਸਮਝ ਆਵੇ। ਅਤੇ ਆਪਾਂ ਜਦੋਂ ਡਿਸਕਸ ਕਰਾਂਗੇ ਆਪਾਂ ਨਾਲ ਨਾਲ ਟਰਮੀਨੋਲੋਜੀ ਵੀ ਸਿੱਖਦੇ ਰਹਾਂਗੇ ਕਿ ਐਜੂਕੇਸ਼ਨਲ ਵੀ ਹੋ ਜਾਵੇ ਅੱਗੋਂ, ਕਦੀ ਨੈਕਸਟ ਈਅਰ ਕੋਈ ਜਾਂ ਫਿਰ ਆਪਣੇ ਲੈਵਲ 'ਤੇ ਕੋਈ ਬਜਟ ਪੜ੍ਹਨਾ ਸਮਝਣਾ ਚਾਹੁੰਦਾ ਤਾਂ ਉਹਨੂੰ ਜਿੰਨਾ ਕੁ ਈਜ਼ੀਲੀ ਸਮਝ ਆ ਸਕੇ ਉਹਦੇ ਨਾਲ ਦੀ ਰੀਸ ਨਾ ਹੋਵੇ, ਸਹੀ ਕਿ ਨਹੀਂ? ਸੋ ਆਪਾਂ ਸਟਾਰਟ ਕਰਦੇ ਹਾਂ ਜੀ ਨੈਗੇਟਿਵ ਗੇਅਰਿੰਗ ਤੋਂ ਰਿਲੇਟਿਡ, ਕਿ ਮੈਂ ਸੁਣਿਆ ਕਿ ਇਹ ਕੋਈ ਪਤਾ ਨਹੀਂ ਕਿਆ ਸਿਸਟਮ ਹੈ ਜੀ, ਇਹਨੇ ਬੜਾ ਉਥਲ ਪਥਲ ਮਚਾ ਦਿੱਤੀ ਹੈ ਮਾਰਕੀਟ ਦੇ ਅੰਦਰ, ਕੁਛ ਹੈ ਇੱਦਾਂ ਦੀ ਗੱਲਬਾਤ ਕੀ ਕਿਆ? ਪਹਿਲਾਂ ਤਾਂ ਇਹ ਦੱਸੋ ਜੀ ਨੈਗੇਟਿਵ ਗੇਅਰਿੰਗ ਕੀ ਆ?
2: ਓਕੇ, ਨੈਗੇਟਿਵ ਗੇਅਰਿੰਗ ਬੇਸਿਕਲੀ ਕੀ ਹੈ ਕਿ ਰੈਂਟਲ ਪ੍ਰੋਪਰਟੀ ਦੇ ਵਿੱਚ ਤੁਹਾਨੂੰ ਇਨਕਮ ਆਉਂਦੀ ਹੈ ਜਦੋਂ ਤੁਸੀਂ ਪ੍ਰੋਪਰਟੀ ਰੈਂਟ 'ਤੇ ਦਿੰਦੇ ਹਾਂ, ਅਤੇ ਉਹਦੇ ਨਾਲ ਰਿਲੇਟਿਡ ਤੁਹਾਡੇ ਐਕਸਪੈਂਸਿਸ ਹੁੰਦੇ ਨੇ, ਜਿਵੇਂ ਕਾਊਂਸਲ ਰੇਟਸ ਹੋ ਗਏ, ਵੋਟਰ ਰੇਟਸ ਹੋ ਗਏ, ਇੰਸ਼ੋਰੈਂਸ ਹੋ ਗਈ, ਇੰਟਰਸਟ ਹੋ ਗਿਆ, ਡੈਪਰੀਸੀਏਸ਼ਨ ਹੋ ਗਈ ਪ੍ਰੋਪਰਟੀ ਦੇ। ਜੇ ਤੁਹਾਡੇ ਖਰਚੇ ਜਿਹੜੇ ਨੇ ਉਹ ਇਨਕਮ ਨਾਲੋਂ ਜ਼ਿਆਦਾ ਨੇ, ਅਤੇ ਉਹ ਜਿਹੜਾ ਰੈਂਟਲ ਲੋਸ ਹੈ ਉਹ ਤੁਸੀਂ ਆਫਸੈਟ ਕਰ ਸਕਦੇ ਹਾਂ ਆਪਣੀ ਅਦਰ ਇਨਕਮ ਦੇ ਅਗੇਂਸਟ, ਤੁਹਾਡੀ ਵੇਜ ਇਨਕਮ ਹੈ ਜਿਹਦੇ ਨਾਲ ਤੁਹਾਡੀ ਟੈਕਸੇਬਲ ਇਨਕਮ ਘਟਦੀ ਆ, ਅਤੇ ਤੁਸੀਂ ਟੈਕਸ ਸੇਵ ਕਰਦੇ ਹਾਂ। ਅਤੇ ਹੁਣ ਨੈਗੇਟਿਵ ਗੇਅਰਿੰਗ ਦੇ ਵਿੱਚ ਜੋ ਚੇਂਜਿਸ ਲੈ ਕੇ ਆ ਰਹੇ ਨੇ ਉਹਦੇ ਵਿੱਚ ਉਹ 1 July 2027 ਤੋਂ ਇਹਨੂੰ ਲਿਮਿਟ ਕਰ ਰਹੇ ਨੇ ਕਿ ਸਿਰਫ ਨਿਊ ਪ੍ਰੋਪਰਟੀਜ਼ ਦੇ ਉੱਤੇ ਤੁਸੀਂ ਉਹਨੂੰ ਕਲੇਮ ਕਰ ਸਕਦੇ ਹਾਂ।
1: ਓਕੇ,
2: ਅਤੇ ਜਿਹੜੀਆਂ ਐਗਜ਼ਿਸਟਿੰਗ ਪ੍ਰੋਪਰਟੀਜ਼ ਹੈ ਉਸ ਕੇਸ ਦੇ ਵਿੱਚ ਤੁਸੀਂ ਨੈਗੇਟਿਵ ਗੇਅਰਿੰਗ ਦਾ ਫਾਇਦਾ ਹੁਣ ਨਹੀਂ ਲੈ ਸਕਦੇ, ਪਰ ਇਹਦੇ ਵਿੱਚ ਕੁਛ ਐਗਜ਼ੰਪਸ਼ਨਸ ਨੇ, ਜਿਵੇਂ ਕਿ ਜੇ ਤੁਸੀਂ ਆਲਰੇਡੀ ਤੁਹਾਡੇ ਕੋਲ ਪ੍ਰੋਪਰਟੀ ਹੈਗੀ ਆ ਫਿਰ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ, ਫਿਲਹਾਲ ਹਜੇ ਉਹਦੇ ਵਿੱਚ ਕੋਈ ਚੇਂਜਿਸ ਨਹੀਂ ਹੈ। ਜੇ ਤੁਸੀਂ ਮਤਲਬ ਕਲੇਮ ਕਰਦੇ ਆ ਰਹੇ ਹਾਂ ਤਾਂ ਤੁਸੀਂ ਉਹਨੂੰ ਸਟਿਲ ਕਲੇਮ ਕਰ ਸਕਦੇ।
1: ਮੇਰਾ ਐਕਚੁਅਲੀ ਇਹਦਾ ਸਪਲੀਮੈਂਟਰੀ ਕੁਐਸਚਨ ਇਹੀ ਹੋਣਾ ਸੀਗਾ ਕਿ ਤੁਸੀਂ ਜਿਹੜਾ ਆਪਾਂ ਇਹ ਗੱਲ ਕਹਿ ਦਿੰਦੇ ਹਾਂ ਕਿ ਜਿਹੜਾ ਨਵੀਂ ਪ੍ਰੋਪਰਟੀ ਦੇ ਉੱਪਰ ਹੀ ਕਲੇਮ ਕਰ ਪਾਓਗੇ, ਹੈ ਨਾ, ਓਲਡ ਦੇ ਉੱਪਰ ਨਹੀਂ ਕਰ ਪਾਓਗੇ।
2: ਹਾਂਜੀ,
1: ਅਤੇ ਇਹ ਮਤਲਬ ਇਹ ਡਿਵੀਜ਼ਨ ਕਦੋਂ ਹੁੰਦੀ ਹੈ ਕਿ ਕਿਹੜੀ ਪ੍ਰੋਪਰਟੀ ਨੂੰ ਆਪਾਂ ਨਵਾਂ ਕਵਾਂਗੇ ਅਤੇ ਕਿਹੜੀ ਪ੍ਰੋਪਰਟੀ ਨੂੰ ਆਪਾਂ ਪੁਰਾਣਾ ਕਵਾਂਗੇ?
2: ਹਾਂਜੀ, ਸੋ ਨਵੀਂ ਪ੍ਰੋਪਰਟੀ ਹੈ ਕਿ ਤੁਸੀਂ ਪ੍ਰੋਪਰਟੀ ਬਿਲਡ ਕੀਤੀ, ਲੈਂਡ ਦੇ ਉੱਤੇ ਪ੍ਰੋਪਰਟੀ ਬਣੀ, ਔਰ ਤੁਸੀਂ ਫਸਟ ਰਜਿਸਟਰਡ ਓਨਰ ਹੋ,
1: ਓਕੇ,
2: ਤੇ ਉਹਨੂੰ ਤੁਸੀਂ ਨਵੀਂ ਪ੍ਰੋਪਰਟੀ ਕਰਾਂਗੇ। ਸੋ ਜੇ ਪਹਿਲਾਂ ਕੋਈ ਹੋਰ ਰਜਿਸਟਰ ਓਨਰ ਹੈ, ਤੁਸੀਂ ਉਹਦੇ ਤੋਂ ਬਾਏ ਕੀਤੀ ਹੈ, ਤੇ ਫਿਰ ਉਹ ਐਗਜ਼ਿਸਟਿੰਗ ਪ੍ਰੋਪਰਟੀ ਦੀ ਕੈਟੇਗਰੀ 'ਚ ਆਏਗੀ।
1: ਠੀਕ ਹੈ, ਭਾਵੇਂ ਇਹ ਵਾਲਾ ਜਿਹੜਾ ਟੀਚਾ ਉਸ ਚੀਜ਼ ਦਾ ਕਿ ਮੈਂ ਜਦੋਂ ਉਹ ਪਹਿਲਾ ਬਾਇਰ ਸੀਗਾ ਉਹਦਾ, ਮੈਂ ਹੀ ਉਹਨੂੰ ਡਿਵੈਲਪ ਕਰਕੇ ਬਿਲਡ ਕੀਤਾ, ਉਹ ਚਾਹ ਭਾਵੇਂ 6 ਮਹੀਨੇ ਪੁਰਾਣਾ ਹੋਵੇ, ਭਾਵੇਂ ਸਾਲ, ਭਾਵੇਂ 2 ਸਾਲ, ਉਹ ਮੈਟਰ ਨਹੀਂ ਕਰਦਾ। ਡੈਫੀਨੇਸ਼ਨ ਵਾਈਜ਼ ਇਹ ਹੈ ਕਿ ਆਈ ਸ਼ੁੱਡ ਬੀ ਦਾ ਫਸਟ ਓਨਰ ਆਫ ਦੈਟ ਪਰਟੀਕੁਲਰ ਪ੍ਰੋਪਰਟੀ, ਹੈ ਨਾ। ਉਹਦੇ ਅੰਦਰ ਜਿਹੜਾ ਵੀ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਲੋਸ ਹੁੰਦਾ, ਰੈਂਟਲ ਇਨਕਮ ਘੱਟਦੀ, ਐਕਸਪੈਂਸ ਵੱਧਦਾ, ਤਾਂ ਮੈਂ ਉਹਨੂੰ ਐਸ ਆਫਸੈਟ ਯੂਜ਼ ਕਰ ਸਕਦਾ।
2: ਹਾਂਜੀ, ਤੁਸੀਂ ਉਹਨੂੰ ਬਿਲਕੁਲ, ਜਿਵੇਂ ਕਿ ਹਜੇ ਕਰੰਟਲੀ ਚੱਲ ਰਿਹਾ ਉਹ ਸਟਿਲ ਸੇਮ ਥਿੰਗ ਚੱਲੇਗੀ ਨਵੀਂ ਪ੍ਰੋਪਰਟੀ ਦੇ ਕੇਸ ਦੇ ਵਿੱਚ ਵੀ।
1: ਡਿਮਾਂਡ
2: ਤੇ ਵਧੇਗੀ ਉਸ ਚੀਜ਼ ਨਾ, ਕਿਉਂਕਿ ਐਗਜ਼ਿਸਟਿੰਗ ਜਿਹੜੀਆਂ ਪ੍ਰੋਪਰਟੀਜ਼ ਨੇ ਉਹਦੇ ਤੇ ਫਿਰ ਤੁਸੀਂ, ਕਿਉਂਕਿ ਜਿਨ੍ਹਾਂ ਦਾ ਮੇਨ ਪਰਪਸ ਹੀ ਇਹੀ ਹੈ ਨੈਗੇਟਿਵ ਗੇਅਰਿੰਗ ਨਾਲ ਉਹ ਟੈਕਸ ਬਚਾਉਣ ਦੀ ਜੋ ਹੁੰਦਾ ਸੀ, ਉਹ ਫਿਰ ਤੁਹਾਨੂੰ ਐਡਵਾਂਟੇਜ ਨਹੀਂ ਮਿਲਣੀ ਅਗਰ ਐਗਜ਼ਿਸਟਿੰਗ ਪ੍ਰੋਪਰਟੀ ਤੁਸੀਂ ਬਾਏ ਕਰਦੇ ਆ। ਪਰ ਇਹ ਮੈਂ ਦੱਸਦਾ ਕਿ ਬਜਟ ਤੋਂ ਆਉਣ ਤੋਂ ਬਾਅਦ ਅਗਰ ਤੁਸੀਂ ਪ੍ਰੋਪਰਟੀ ਬਾਏ ਕਰਦੇ ਆ ਉਹਦੇ ਵਿੱਚ ਚੇਂਜਿਸ ਆ। ਸੋ ਇੱਕ ਇਹਦੇ ਵਿੱਚ ਇਹ ਵੀ ਹੈ ਕਿ ਜੇ ਤੁਸੀਂ ਪ੍ਰੋਪਰਟੀ ਕੰਟਰੈਕਟ ਸਾਈਨ ਕਰ ਚੁੱਕੇ ਆ ਬਜਟ ਤੋਂ ਪਹਿਲਾਂ, ਪਰ ਸੈਟਲਮੈਂਟ ਉਹਦੀ ਭਾਵੇਂ ਬਾਅਦ ਵਿੱਚ ਵੀ ਹੋ ਰਹੀ ਹੈ, ਸਟਿਲ ਇਟਸ ਫਾਈਨ ਕਿ ਉਹ ਤੁਸੀਂ ਸਟਿਲ ਕੰਟੀਨਿਊ ਕਰ ਸਕਦੇ ਆ।
1: ਠੀਕ ਹੈ,
2: ਹਾਂਜੀ,
1: ਓਕੇ ਓਕੇ, ਸਹੀ ਹੈ ਬਾਈ। ਅੱਛਾ, ਹੁਣ ਤਾਂ ਮਤਲਬ ਸਰਕਾਰ ਦਾ ਬੇਸਿਕ ਪੁਆਇੰਟ ਇਹ ਹੈ ਕਿ ਬਈ ਖਰਚਾ ਕਰੋ ਥੋੜ੍ਹਾ ਹੈਵੀ ਜੇ, ਛੋਟੇ ਮੋਟੇ ਟੈਕਸ, ਆਪਾਂ ਕੀ ਕਹਿ ਸਕਦੇ ਹਾਂ ਕਿ ਲੂਪ ਹੋਲਸ ਹੁੰਦੇ ਆ ਕਿ ਟੈਕਸ ਬਚਾਉਣ ਦੇ, ਤਾਂ ਫਿਰ ਸਰਕਾਰ ਦਾ ਤਾਂ ਬੇਸਿਕ ਪੁਆਇੰਟ ਹੋਏ ਕਿ ਬਈ ਸਿੱਧੇ ਹੀ ਮਿਲੀਅਨ ਨਹੀਂ ਹੈ, ਹੈ ਨਾ, 5-7 ਲੱਖ ਤੋਂ ਘੱਟ ਕੀ ਖਰਚਾ ਹੁੰਦਾ, ਕਿ ਇੰਨਾ ਖਰਚਾ ਕਰਨਾ ਪਏਗਾ
2: ਜੇ। ਹਾਂਜੀ ਬਿਲਕੁਲ, ਉਹ ਪ੍ਰਮੋਟ ਕਰ ਰਹੇ ਕਿ ਨਵੀਆਂ ਪ੍ਰੋਪਰਟੀਜ਼ ਬਾਏ ਕਰੋ।
1: ਅਤੇ ਸਿਮਿਲਰਲੀ ਇਹਦੇ ਅੰਦਰ ਅਗੇਨ ਪ੍ਰੋਪਰਟੀ ਦੇ ਇਰਦ ਗਿਰਦ ਹੀ ਸਵਾਲ ਆ ਜਾਂਦਾ ਕਿ ਫਿਰ ਕੈਪੀਟਲ ਗੇਨ ਟੈਕਸ, ਉਹਦੇ ਉੱਪਰ ਕੁਛ ਚੇਂਜਸ ਵਗੈਰਾ ਆਏ ਹੋਣ, ਉਸ ਤੋਂ ਰਿਲੇਟਡ ਕੁਛ ਚੇਂਜ ਆਇਆ ਹੋਵੇ, ਪਹਿਲਾਂ ਤਾਂ ਪਲੀਜ਼ ਸਾਨੂੰ ਅਗੇਨ ਸਾਡੀ ਆਡੀਅੰਸ ਨੂੰ ਇਹ ਜ਼ਰੂਰ ਦੱਸਣਾ ਕਿ ਕੈਪੀਟਲ ਗੇਨ ਟੈਕਸ ਕੀ ਹੈ, ਹੈ ਨਾ, ਆਪਾਂ ਟਰਮੀਨੋਲੋਜੀ ਵੀ ਸਮਝਾ ਰਹੀਏ, ਅਤੇ ਫਿਰ ਉਸ ਤੋਂ ਉਹਦੇ ਅੰਦਰ ਕੋਈ ਚੇਂਜਸ ਆਏ ਜਾਂ ਨਹੀਂ ਆਏ, ਹੈ ਨਾ, ਉਹਦਾ ਇੱਕ ਛੋਟੀ ਜਿਹੀ ਇਨਫੋਰਮੇਸ਼ਨ।
2: ਹਾਂਜੀ, ਸੋ ਕੈਪੀਟਲ ਗੇਨ ਟੈਕਸ ਬੇਸਿਕਲੀ ਕੀ ਹੁੰਦਾ ਕਿ ਤੁਸੀਂ ਪ੍ਰੋਪਰਟੀ ਜਿੰਨੇ ਦੀ ਖਰੀਦੀ ਔਰ ਤੁਸੀਂ ਜਦੋਂ ਉਹਨੂੰ ਸੈੱਲ ਕਰਦੇ ਆ, ਜੋ ਤੁਹਾਡਾ ਵਿੱਚ ਪ੍ਰੋਫਿਟ ਹੋਇਆ ਉਸ ਪ੍ਰੋਪਰਟੀ ਦਾ, ਉਹ ਤੁਹਾਡਾ ਗੇਨ ਜੋ ਹੋਇਆ ਉਹਨੂੰ ਕੈਪੀਟਲ ਗੇਨ ਕਹਿੰਦੇ ਆ, ਅਤੇ ਉਹਦੇ ਉੱਤੇ ਟੈਕਸ ਲੱਗਦਾ। ਸੋ ਫਿਲਹਾਲ ਦੇ ਰੂਲ ਦੇ ਹਿਸਾਬ ਨਾਲ ਕੈਪੀਟਲ ਗੇਨ ਦਾ ਜੋ ਚੱਲਦਾ ਸੀ ਕਿ ਅਗਰ ਤੁਸੀਂ 12 ਮਹੀਨੇ ਤੋਂ ਵੱਧ ਪ੍ਰੋਪਰਟੀ ਨੂੰ ਹੋਲਡ ਕਰਦੇ ਆ ਤਾਂ ਤੁਹਾਨੂੰ 50% ਡਿਸਕਾਊਂਟ ਮਿਲਦਾ ਸੀ ਕੈਪੀਟਲ ਗੇਨ 'ਤੇ। ਅਗਰ ਮੈਂ ਐਗਜ਼ਾਮਪਲ ਦੇਵਾਂ ਕਿ ਤੁਸੀਂ ਪ੍ਰੋਪਰਟੀ ਦੇ ਵਿੱਚ ਲੈਟਸ ਸੇ 2 ਲੱਖ ਦਾ ਤੁਹਾਨੂੰ ਪ੍ਰੋਫਿਟ ਹੋਇਆ ਸਾਰੇ ਖਰਚੇ ਕੱਢ ਕੇ, ਅਤੇ ਤੁਹਾਨੂੰ 1 ਲੱਖ ਡਿਸਕਾਊਂਟ ਮਿਲਦਾ ਸੀ, ਅਤੇ 1 ਲੱਖ ਤੁਹਾਡੀ ਇਨਕਮ ਦੇ ਵਿੱਚ ਐਡ ਹੁੰਦਾ ਸੀ, ਤੁਸੀਂ ਉਹਦੇ 'ਤੇ ਟੈਕਸ ਪੇ ਕਰਦੇ ਸੀ ਆਪਣੇ ਮਾਰਜਨਲ ਟੈਕਸ ਰੇਟਸ ਦੇ ਨਾਲ। ਅਤੇ ਹੁਣ ਜਿਹੜੇ ਚੇਂਜਿਸ ਆ ਰਹੇ ਨੇ ਜਿਹੜੇ ਕਿ ਨੈਕਸਟ ਈਅਰ ਤੋਂ ਅਪਲਾਈ ਹੋਣਗੇ 1 ਜੁਲਾਈ 2027 ਤੋਂ, ਉਹਦੇ ਵਿੱਚ ਉਹ 50% ਡਿਸਕਾਊਂਟ ਨੂੰ ਪੋਲਿਸ਼ ਕਰ ਰਹੇ ਨੇ, ਅਤੇ ਇੱਕ ਨਵਾਂ ਮੈਥਡ ਲੈ ਕੇ ਆਏ ਨੇ ਕੋਸਟ ਇੰਡੈਕਸੇਸ਼ਨ ਮੈਥਡ, ਜਿਹਦੇ ਵਿੱਚ ਜਿਹੜੀ ਤੁਹਾਡੀ ਕੋਸਟ ਪ੍ਰਾਈਜ਼ ਆ ਉਹ ਇੰਡੈਕਸੇਸ਼ਨ ਮੈਥਡ ਦੇ ਨਾਲ ਕੈਲਕੂਲੇਟ ਹੋਏਗੀ, ਅਤੇ ਸੋ ਕੋਈ ਡਿਸਕਾਊਂਟ ਨਹੀਂ ਮਿਲੇਗਾ।
1: ਓਕੇ,
2: ਅਤੇ ਮਿਨੀਮਮ 30% ਟੈਕਸ ਤੁਹਾਨੂੰ ਦੇਣਾ ਪਏਗਾ ਕੈਪੀਟਲ ਗੇਨ ਦੇ ਉੱਤੇ।
1: ਠੀਕ ਹੈ, ਮਤਲਬ ਕਿ ਹੁਣ ਜਿਹੜੀ ਨਵੀਂ ਇਹਨਾਂ ਨੇ ਸਿਸਟਮ ਇੰਟਰੋਡਿਊਸ ਕੀਤਾ ਉਹਦੇ ਅਕੋਰਡਿੰਗਲੀ ਆਪਣੇ ਹਿਸਾਬ ਨਾਲ ਇੱਕ ਪ੍ਰੋਫਿਟ ਨੰਬਰ ਦੇਣਗੇ।
2: ਕੋਸਟ ਇੰਡੈਕਸੇਸ਼ਨ ਮੈਥਡ ਦੇ ਵਿੱਚ ਕੀ ਹੁੰਦਾ ਕਿ ਜੋ ਤੁਹਾਡਾ ਕੋਸਟ ਬੇਸ ਹੈ, ਫਿਲਹਾਲ ਤੁਹਾਡਾ ਕੋਸਟ ਬੇਸ ਹੈ ਕਿ ਜੋ ਤੁਸੀਂ ਐਕਚੁਅਲੀ ਸਪੈਂਡ ਕੀਤਾ, ਤੁਹਾਡਾ ਕੋਸਟ ਜੋ ਪ੍ਰਾਈਜ਼ ਹੈ ਉਹ ਤੁਹਾਡਾ ਕੋਸਟ ਹੈ, ਅਤੇ ਫਿਰ ਜੋ ਤੁਸੀਂ ਸੈੱਲ ਕੀਤਾ ਜੋ ਉਹਦੇ ਵਿੱਚ ਪ੍ਰੋਫਿਟ ਨਿਕਲਿਆ ਉਹਦਾ 50% ਡਿਸਕਾਊਂਟ ਹੁੰਦਾ ਸੀ। ਹੁਣ ਉਹ ਮੈਥਡ ਚੇਂਜ ਕਰਕੇ ਕੋਸਟ ਜਿਹੜਾ ਉਹ ਇੰਡੈਕਸੇਸ਼ਨ ਮੈਥਡ ਨਾਲ ਤੁਹਾਡੀ ਕੋਸਟ ਕੈਲਕੂਲੇਟ ਹੋਏਗੀ, ਅਤੇ ਜੋ ਸੈੱਲ ਪ੍ਰਾਈਜ਼ ਹੈ, ਸੋ ਜੋ ਰੀਅਲ ਕੈਪੀਟਲ ਗੇਨ ਤੁਹਾਡਾ ਹੋਇਆ ਉਹਦੇ 'ਤੇ ਤੁਹਾਡਾ ਮਿਨੀਮਮ 30% ਟੈਕਸ ਤੁਹਾਨੂੰ ਲੱਗਣਾ ਹੈ।
1: ਹਾਂਜੀ, ਇਹ ਜੇ ਆਪਾਂ ਇਸ ਤਰ੍ਹਾਂ ਇੱਕ ਯੂਜੁਅਲ ਅਕਾਊਂਟਿੰਗ ਪਰਸਪੈਕਟਿਵ ਤੋਂ ਵੇਖੀਏ ਤਾਂ ਕੋਈ ਕਿੰਨਾ ਕੁ ਫਰਕ ਪੈ ਜਾਇਆ ਕਰੇਗਾ ਕਿਸੇ ਨੂੰ, ਤੁਹਾਨੂੰ ਕੀ ਲੱਗਦਾ ਇਨ ਟਰਮਸ ਆਫ ਪੇਇੰਗ ਆਫ ਟੈਕਸ? ਕੀ
2: ਫਰਕ ਤੇ ਕਾਫੀ
1: ਰੀਅਲ ਵਰਲਡ ਸਿਨੈਰੀਓ ਵਧੇਗਾ ਪਹਿਲੀ ਗੱਲ,
2: ਅਗਰ ਤੇ ਮਾਰਜਨ ਕੋਈ ਜ਼ਿਆਦਾ ਨਹੀਂ ਸੀ, ਜਿਵੇਂ ਤੁਸੀਂ ਅਗਰ ਲਾ ਲਓ ਕਿ 50,000 ਲੱਖ
1: ਆਪਾਂ ਸੇਮ ਹੀ ਰੱਖ ਲੈਣਾ, ਜਿਵੇਂ ਸਮਝੋ $1,00,000 ਪਿਛਲੀ ਵਾਰ, ਬਾਕੀ ਸਾਰੇ ਪੈਰਾਮੀਟਰ ਸੇਮ, $1,00,000 ਇਸ ਵਾਰ ਨਵੇਂ ਵਾਲੇ 'ਚ ਸਾਰੇ ਪੈਰਾਮੀਟਰ ਸੇਮ, ਤੇ ਇਹਦੇ ਅੰਦਰ ਕਿੰਨਾ ਕੁ ਮਤਲਬ ਨਵੇਂ ਸਿਸਟਮ ਨਾਲ ਜ਼ਿਆਦਾ ਨਿਕਲ ਜਾਏਗਾ?
2: ਜਿਹੜੀ ਅਸੀਂ ਪਹਿਲਾਂ ਐਗਜ਼ਾਮਪਲ ਦਿੱਤੀ ਸੀ ਉਹਦੇ ਵਿੱਚ ਅਸੀਂ ਕੀਤਾ ਸੀ ਕਿ ਪ੍ਰੋਫਿਟ ਤੁਹਾਨੂੰ 2 ਲੱਖ ਦਾ ਹੋਇਆ ਤੇ ਤੁਹਾਨੂੰ ਟੈਕਸ ਦੇਣਾ ਪੈਣਾ ਸੀ 1 ਲੱਖ ਤੇ
1: ਜੀ।
2: ਹੁਣ ਦੇ ਹਿਸਾਬ ਨਾਲ ਜਿਹੜਾ ਤੁਹਾਡਾ ਪ੍ਰੋਫਿਟ ਕੈਲਕੂਲੇਟ ਹੋਏਗਾ ਉਹ 2 ਲੱਖ ਦੀ ਜਗ੍ਹਾ ਲੈਟਸ ਸੇ ਇੰਡੈਕਸੇਸ਼ਨ ਮੈਥਡ ਨਾਲ ਵਿਲ ਬੀ ਲੈਟਸ ਸੇ 150 ਜਾਂ ਸਮਥਿੰਗ, ਸੋ ਤੁਹਾਨੂੰ ਉਹਦੇ 'ਤੇ ਟੈਕਸ ਦੇਣਾ ਪਏਗਾ। ਸੋ ਥੋੜ੍ਹਾ ਜਿਹਾ ਮਤਲਬ ਫਰਕ ਪਏਗਾ ਉਸ ਚੀਜ਼ ਦਾ ਕਿ ਕੈਲਕੂਲੇਸ਼ਨ ਦੇ ਵਿੱਚ, ਬਟ ਦੈਨ ਅਗੇਨ ਟੈਕਸ ਜਿਹੜਾ ਤੁਹਾਨੂੰ ਹੁਣ ਦੇਣਾ ਪਏਗਾ 30% ਟੈਕਸ ਮਿਨੀਮਮ ਦੇਣਾ ਪਏਗਾ।
1: ਇਹ ਵੈਲਕਮ ਕੀਤਾ ਗਿਆ ਡਿਸੀਜਨ ਆ ਦੋ ਜਿਹੜੇ ਪਹਿਲੇ ਦੋ ਤੁਸੀਂ ਪੁਆਇੰਟਰ ਦੱਸੇ ਆ, ਮੇਰੇ ਖਿਆਲ ਨਾਲ ਜੋ ਰੀਅਲ ਇਸਟੇਟ ਦਾ ਕੰਮ ਸਪੈਸ਼ਲੀ ਲੋਕ ਕਰਦੇ ਹੋਣਗੇ ਹਨਾ, ਫਲਿਪਿੰਗ ਆਫ ਹਾਊਸ ਜਾਂ ਫਿਰ ਉਦਾਂ ਵੀ ਇਨਵੈਸਟਮੈਂਟ ਕਰਨਾ ਰੈਂਟਲ ਪ੍ਰੋਪਰਟੀ ਦੇਣਾ, ਆਰ ਦੇ ਵੈਲਕਮਿੰਗ ਦਿਸ ਡਿਸੀਜਨ?
2: ਦੇਖੋ ਮੇਨ ਉਹ ਇਸ ਚੀਜ਼ ਨੂੰ ਪ੍ਰਮੋਟ ਕਰ ਰਹੇ ਆ ਕਿ ਅਸੀਂ ਚਾਹੁੰਦੇ ਹਾਂ ਕਿ ਮਾਰਕੀਟ ਦੇ ਵਿੱਚ ਜਿਹੜੇ ਫਸਟ ਟਾਈਮ ਘਰ ਲੈਣਾ ਚਾਹ ਰਹੇ ਨੇ ਉਹ ਆਪਣਾ ਘਰ ਲੈ ਸਕਣ, ਅਤੇ ਇਨਵੈਸਟਰਸ ਨੂੰ ਤਾਂ ਓਬਵੀਅਸਲੀ ਇਹਦੇ ਵਿੱਚ ਟਾਰਗੇਟ ਕੀਤਾ ਗਿਆ, ਜਿਨ੍ਹਾਂ ਦਾ ਮੇਨ ਗੋਲ ਸੀ ਕਿ ਪ੍ਰੋਪਰਟੀਜ਼ ਦੇ ਵਿੱਚ ਇਨਵੈਸਟ ਕਰਕੇ ਯੂਨੋ ਕੈਪ ਗੇਨ ਕੀਤਾ ਜਾਵੇ, ਉਹਨਾਂ ਨੂੰ ਥੋੜ੍ਹਾ ਹਾਇਰ ਟੈਕਸ ਲਗਾ ਰਹੇ ਨੇ। ਹੁਣ ਇਹਦੇ ਵਿੱਚ ਇੱਕ ਚੇਂਜ ਜਿਹੜਾ ਇਹ ਵੀ ਆਇਆ ਕਿ ਪਹਿਲਾਂ ਜਿਵੇਂ ਪ੍ਰੀ ਸੀ ਜੀ ਟੀ ਜਿਹੜਾ 1985 ਤੋਂ ਪਹਿਲਾਂ ਵੀ ਅਗਰ ਤੁਹਾਡੇ ਕੋਲ ਪ੍ਰੋਪਰਟੀ ਹੈ ਕੋਈ ਉਹਦੇ 'ਤੇ ਤੁਹਾਨੂੰ ਕੈਪੀਟਲ ਗੇਨ ਟੈਕਸ ਨਹੀਂ ਸੀ ਹੁੰਦਾ। ਸੋ ਹੁਣ ਉਹ ਵੀ ਨੇ ਜਿਨ੍ਹਾਂ ਨੇ ਜਨਰੇਸ਼ਨ ਲਾਈਕ ਆਪਣੀ ਪ੍ਰੋਪਰਟੀ ਰੱਖੀ ਹੋਈ ਹੈ ਤੇ ਹੁਣ ਉਹ ਜਦੋਂ ਵੇਚਣਗੇ ਉਹਨਾਂ ਨੂੰ ਵੀ ਟੈਕਸ ਦੇਣਾ ਪਏਗਾ ਉਹਦੇ 'ਤੇ। ਸੋ ਜਿਹਦੇ ਨਾਲ ਮੈਨੂੰ ਲੱਗਦਾ ਹੈ ਕਿ ਹਜੇ ਚਲੋ ਬਜਟ ਹੀ ਆ, ਹਜੇ ਲੋ ਬਣਨਾ ਆ, ਬਟ ਮੋਸਟ ਲਾਈਕਲੀ ਹੋਏਗਾ ਹੀ ਪਾਸ ਤੇ ਹੋ ਜਾਏਗਾ। ਤੇ ਹੁਣ ਮੇਰੇ ਖਿਆਲ ਨਾਲ ਅਗਲੇ ਜਿਹੜਾ ਟਾਈਮ ਹੈ ਜਦੋਂ ਤੋਂ ਇਹ ਲਾਗੂ ਹੋਣਾ ਆ 1 July 2027, ਉਸ ਤੋਂ ਪਹਿਲਾਂ ਮੈਨੂੰ ਲੱਗਦਾ ਕਾਫੀ ਲੋਕ ਆਪਣੀਆਂ ਪ੍ਰੋਪਰਟੀਜ਼ ਪਹਿਲਾਂ ਵੇਚ ਕੇ, ਅਤੇ ਜੇ ਉਹਨਾਂ ਨੇ 1985 ਤੋਂ ਪਹਿਲਾਂ ਲਈ ਹੈ ਤਾਂ ਉਹ ਵੀ ਮੇਰੇ ਖਿਆਲ ਨਾਲ ਮਾਰਕੀਟ 'ਚ ਆਉਣਗੇ, ਅਤੇ ਜਿਹੜੇ ਸੀ ਜੀ ਟੀ ਡਿਸਕਾਊਂਟ ਦਾ ਫਾਇਦਾ ਲੈਣਾ ਚਾਹੁੰਦੇ ਨੇ ਉਹ ਵੀ ਆਪਣੀ ਪ੍ਰੋਪਰਟੀ ਮਾਰਕੀਟ ਦੇ ਵਿੱਚ ਲੈ ਕੇ ਆਉਣਗੇ।
1: ਓਕੇ ਠੀਕ ਹੈ, ਮਤਲਬ ਇੱਕ ਕਹਿ ਸਕਦੇ ਹਾਂ ਕਿ ਗੌਰਮੈਂਟ ਦਾ ਤਰੀਕਾ ਹੋ ਗਿਆ, ਥੋੜ੍ਹੀ ਜਿਹੀ ਡਿਮਾਂਡ ਜੋ ਇੰਨੀ ਜ਼ਰਾ ਹੈਵੀ ਡਿਮਾਂਡ ਹੈ ਹਜੇ ਹਾਊਸਿੰਗ ਦੀ, ਹੈ ਨਾ, ਕ੍ਰਾਈਸਿਸ ਚੱਲ ਰਿਹਾ, ਉਹਦੀ ਸਪਲਾਈ ਕਿਸੇ ਤਰੀਕੇ ਨਾਲ ਹੈ ਨਾ ਵੱਧ ਸਕੇ।
2: ਮੇਨ ਉਹ ਕਹਿੰਦੇ ਤੇ ਇਹੀ ਨੇ ਕਿ ਨਵੇਂ ਜੋ ਫਸਟ ਟਾਈਮ ਘਰ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਪ੍ਰਾਇਓਰਟੀ ਦਿੱਤੀ ਜਾਵੇ।
1: ਤੇ ਫੈਮਿਲੀ ਟਰੱਸਟ ਵਗੈਰਾ ਨੂੰ ਲੈ ਕੇ ਕੀ ਚੱਲਦਾ ਪਿਆ?
2: ਸੋ ਉਹਦੇ ਵਿੱਚ ਵੀ ਇੱਕ ਬਹੁਤ ਵੱਡਾ ਚੇਂਜ ਆ, ਜੋ ਲਾ ਲਓ ਕਿ ਹਜੇ ਤੱਕ ਮੇਨ ਜਿਹੜੀ ਫੈਮਿਲੀ ਟਰੱਸਟ ਦੀ ਐਡਵਾਂਟੇਜ ਲੋਕੀ ਲੈ ਰਹੇ ਸੀ ਉਹਨੂੰ ਵੀ ਹੁਣ ਇਹਨਾਂ ਨੇ ਟਾਰਗੇਟ ਕੀਤਾ ਹੈ ਕਿ ਮਿਨੀਮਮ 30% ਟੈਕਸ ਉਹਦੇ 'ਚ ਇੰਟਰੋਡਿਊਸ ਕਰ ਰਹੇ ਨੇ ਡਿਸਟ੍ਰੀਬਿਊਸ਼ਨ ਦੇ ਉੱਤੇ।
1: ਓਕੇ,
2: ਸੋ ਪਹਿਲਾਂ ਜਿਵੇਂ ਹੁੰਦਾ ਸੀ ਕਿ ਬਿਜ਼ਨਸ ਜਿਹੜਾ ਅਗਰ ਯੂਨੋ ਮੇਨ ਇਨਕਮ ਜੋ ਹਸਬੈਂਡ ਅਗਰ ਬਿਜ਼ਨਸ ਰਨ ਕਰ ਰਿਹਾ ਜਾਂ ਵਾਈਫ ਰਨ ਕਰ ਰਿਹਾ ਅਤੇ ਉਹ ਆਪਣੀ ਜੋ ਵੀ ਪ੍ਰੋਫਿਟ ਹੁੰਦਾ ਸੀ ਉਹਨੂੰ ਆਪਣੀ ਫੈਮਿਲੀ ਦੇ ਵਿੱਚ ਵੰਡ ਲੈਂਦੇ ਸੀ, ਜਿਹੜਾ ਲੋ ਇਨਕਮ ਅਰਨਰ ਆ ਉਹਨੂੰ ਟੈਕਸ ਘੱਟ ਲੱਗਦਾ ਸੀ
1: ਅਤੇ
2: ਟੈਕਸ ਕਾਫੀ ਸੇਵ ਹੋ ਜਾਂਦਾ ਸੀ। ਅਤੇ ਹੁਣ ਉਹਦੇ ਨਾਲ ਮਿਨੀਮਮ 30% ਟੈਕਸ ਇਹਨਾਂ ਨੇ ਇੰਟਰੋਡਿਊਸ ਕਰ ਰਹੇ ਨੇ, ਜਿਹਦੇ ਵਿੱਚ ਹੁਣ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਕਾਫੀ ਲੋਕ ਹੁਣ ਸ਼ਿਫਟ ਕਰਨਗੇ ਟਰੱਸਟ ਤੋਂ ਹੋਰ ਸਟਰਕਚਰ ਦੇ ਵਿੱਚ ਜਾਂ ਕੰਪਨੀ ਦੇ ਵਿੱਚ ਜਿਹਦੇ ਵਿੱਚ, ਸੋ ਉਹਨਾਂ ਨੂੰ ਥੋੜ੍ਹਾ ਪਲਾਨ ਕਰਕੇ ਚੱਲਣਾ ਪਏਗਾ।
1: ਜਦੋਂ ਤੁਸੀਂ ਕਹਿੰਦੇ ਹੋ ਕਿ 30% ਮਿਨੀਮਮ ਲੱਗੇਗਾ, 30% ਮਿਨੀਮਮ ਲੱਗੇਗਾ ਔਨ ਡਿਸਟ੍ਰੀਬਿਊਸ਼ਨ,
2: ਮਤਲਬ
1: ਉਹੀ ਹੁਣ ਹਸਬੈਂਡ ਜਦੋਂ ਆਪਣੀ ਵਾਈਫ ਨੂੰ ਟ੍ਰਾਂਸਫਰ ਕਰੇਗਾ ਇੱਕ ਸਰਟਨ ਅਮਾਊਂਟ ਆਫ ਪ੍ਰੋਫਿਟ ਤੇ 30% ਟੈਕਸ ਹੋਏ ਤੇ ਲੈਵੀ ਹੋਗਾ।
2: 30% ਮਿਨੀਮਮ ਟੈਕਸ ਤੇ ਲੱਗਣਾ ਹੀ ਹੈ,
1: ਮਿਨੀਮਮ 30 ਲੱਗਣਾ ਹੀ ਲੱਗਣਾ।
2: ਹਾਂਜੀ, ਮਿਨੀਮਮ 30% ਟੈਕਸ ਲੱਗਣਾ ਹੀ ਹੈ ਤੁਸੀਂ ਡਿਸਟ੍ਰੀਬਿਊਸ਼ਨ ਜਿੰਨੂੰ ਵੀ ਦੇ ਰਹੇ ਹੋ।
1: ਓਕੇ,
2: ਹਾਂਜੀ, ਸੋ ਉਹਦੇ ਨਾਲ ਕਾਫੀ ਫਰਕ ਪਏਗਾ। ਟਰੱਸਟ ਦੀਆਂ ਵੈਸੇ ਸਿਰਫ ਇਹੀ ਐਡਵਾਂਟੇਜ ਨਹੀਂ, ਟਰੱਸਟ ਦੀਆਂ ਅਦਰ ਐਡਵਾਂਟੇਜਸ ਤੇ ਸਟਿਲ ਹੈਗੇ ਹੀ ਨੇ, ਜਿਵੇਂ ਲੋਕੀ ਐਸਟ ਪ੍ਰੋਟੈਕਸ਼ਨ ਪਰਪਸ ਦੇ ਲਈ ਟਰੱਸਟ ਨੂੰ ਯੂਜ਼ ਕਰਦੇ ਨੇ, ਸਕਸੈਸ਼ਨ ਪਲੈਨਿੰਗ ਦੇ ਲਈ ਯੂਜ਼ ਕਰਦੇ ਨੇ, ਪਰ ਜ਼ਿਆਦਾਤਰ ਲੋਕ ਜੋ ਬਿਜ਼ਨਸ ਰਨ ਕਰ ਰਹੇ ਨੇ ਟਰੱਸਟ ਦੇ ਅੰਡਰ ਉਹ ਇਸ ਕਰਕੇ ਹੀ ਕਰਦੇ ਆ ਕਿ ਉਹਨਾਂ ਨੂੰ ਟੈਕਸ ਬਚ ਜਾਏ, ਕਿ ਘਰ ਦੇ ਵਿੱਚ ਅਗਰ ਯੂਨੋ ਆਪਣੇ ਬ੍ਰਦਰ ਸਿਸਟਰ ਪੇਰੈਂਟਸ ਵਾਈਫ ਉਹ ਕਿਸੇ ਨੇ ਵੀ ਡਿਸਟ੍ਰੀਬਿਊਸ਼ਨ ਕਰ ਸਕਦੇ ਸੀ, ਹੁਣ ਪਰ ਮਿਨੀਮਮ 30% ਟੈਕਸ ਉਹਨਾਂ ਨੂੰ ਦੇਣਾ ਪਏਗਾ।
1: ਅਤੇ ਵਟ ਡੂ ਯੂ ਥਿੰਕ ਕਿਸ ਤਰ੍ਹਾਂ ਦਾ ਸਟਰਕਚਰ ਸਹੀ ਰਹੇਗਾ, ਸੇਮ ਇਸ ਹੀ ਬਿਜ਼ਨਸ ਫੈਮਿਲੀ ਦੀ ਜੇ ਮੈਂ ਗੱਲ ਕਰਾਂ, ਹੈ ਨਾ, ਉਹਨਾਂ ਲਈ ਹੁਣ ਕਿਹੜਾ ਬੈਟਰ ਸਟਰਕਚਰ ਹੋ ਸਕਦਾ ਜੋ ਕੁਛ
2: ਦੇਖੋ
1: ਮੂਵ ਕਰਨਾ ਚਾਹੁੰਦੇ?
2: ਜਦੋਂ ਅਸੀਂ ਸਟਰਕਚਰ ਡਿਸਾਈਡ ਕਰਦੇ ਹਾਂ ਇਹਦੇ ਵਿੱਚ ਹਰ ਸਟਰਕਚਰ ਦੀਆਂ ਆਪਣੀਆਂ ਐਡਵਾਂਟੇਜਸ ਅਤੇ ਡਿਸਐਡਵਾਂਟੇਜਸ ਨੇ
1: ਜੀ,
2: ਅਤੇ ਜਦੋਂ ਅਸੀਂ ਓਵਰਆਲ ਸਿਚੁਏਸ਼ਨ ਦੇਖਦੇ ਹਾਂ ਤੁਸੀਂ ਕੀ ਕਰਨਾ ਹੈ, ਕੀ ਤੁਹਾਡੇ ਮਤਲਬ ਟਾਰਗੇਟ ਆ, ਕਿਸ ਲੈਵਲ ਦੀ ਇਨਕਮ ਹੋਏਗੀ, ਕੀ ਤੁਹਾਡੇ ਯੂਨੋ ਐਸੈਟ ਸੇਵ ਕਰਨ ਦੀ ਲੋੜ ਆ, ਉਸ ਹਿਸਾਬ ਨਾਲ ਤੁਹਾਡਾ ਸਟਰਕਚਰ ਡਿਜ਼ਾਈਨ ਹੁੰਦਾ। ਪਰ ਜੋ ਅਗਰ ਜਨਰਲ ਗੱਲ ਕਰਾਂ ਤਾਂ ਹੁਣ ਅਗਲੇ ਸਾਲ ਲਾ ਲਓ ਕਿ 1 July 2027 ਤੋਂ ਬਾਅਦ ਟਰੱਸਟ ਨਾਲੋਂ ਕੰਪਨੀ ਸਟਰਕਚਰ ਥੋੜ੍ਹਾ ਜ਼ਿਆਦਾ ਪ੍ਰਮੋਟ ਹੋਏਗਾ।
1: ਹਾਂਜੀ,
2: ਕਿਉਂਕਿ ਉਹਦੇ ਵਿੱਚ ਸਟਿਲ ਟੈਕਸ ਰੇਟ ਘੱਟ ਆ, ਅਤੇ ਬਟ ਅਗੇਨ ਡਿਪੈਂਡਸ, ਦੇ ਵਿਲ ਬੀ ਸਿਚੁਏਸ਼ਨਸ ਕਿ ਤੁਹਾਡੇ ਲਈ ਸਟਿਲ ਟਰੱਸਟ ਬੈਟਰ ਹੋ ਸਕਦੀ ਆ। ਸੋ ਇਟਸ ਬੈਟਰ ਕਿ ਤੁਹਾਡੀ ਪਰਟੀਕੁਲਰ ਸਿਚੁਏਸ਼ਨ ਦੇ ਹਿਸਾਬ ਨਾਲ ਤੁਸੀਂ ਆਪਣਾ ਉਹਨੂੰ ਅਸੈਸ ਕਰੋ ਕਿ ਕੀ ਤੁਹਾਡੇ ਲਈ ਸਹੀ ਆ।
1: ਹਾਂ ਨਹੀਂ, ਠੀਕ ਹੈ, ਉਹ ਤਾਂ ਹੈ ਨਾ ਕਿ ਓਬਵੀਅਸਲੀ ਹਰ ਕਿਸੇ ਦੇ ਬਿਜ਼ਨਸ ਦਾ ਨੇਚਰ ਵੱਖਰਾ, ਸਪੈਂਡਿੰਗ ਹੈਬਿਟ ਵੀ ਹਰ ਕਿਸੇ ਦੀ ਉਸ ਹਿਸਾਬ ਦੀ ਆ। ਉਹ ਤਾਂ ਮੈਂ ਤੁਹਾਡਾ ਪੁਆਇੰਟ ਸਮਝਦਾ, ਪਰ ਆਪਾਂ ਹੁਣ ਇਹਦੇ ਅੰਦਰ ਜੈਸਾ ਮੋਟਾ ਮੋਟਾ ਦੇਖਿਆ ਜਾਵੇ ਪ੍ਰੋਪਰਟੀ 'ਚ ਜਿਨ੍ਹਾਂ ਨੂੰ ਥੋੜ੍ਹਾ ਇੰਟਰਸਟ ਹੁੰਦਾ ਜਾਂ ਫਿਰ ਪ੍ਰੋਪਰਟੀ ਤੋਂ ਰਿਲੇਟਡ ਕੰਮ ਕਰਦੇ ਜਾਂ ਫਿਰ ਬਿਜ਼ਨਸਮੈਨ, ਹੈ ਨਾ, ਉਹਨਾਂ ਬਾਰੇ ਗੱਲ ਕਰ ਲਿੱਤੀ ਹੈ। ਵਾਟ ਅਬਾਊਟ ਇੰਪਲੋਈਜ਼ ਜਾਂ ਫਿਰ ਸਮਾਲ ਬਿਜ਼ਨਸ ਓਨਰਸ ਆਪਾਂ ਜੇ ਕਹਿ ਲਈਏ, ਹੈ ਨਾ, ਕਿ ਉਹਨਾਂ ਵਾਸਤੇ ਕੀ ਚੇਂਜਸ ਆਇਆ ਇਸ ਬਜਟ ਦੇ ਅੰਦਰ?
2: ਹਾਂਜੀ, ਐਟਲੀਸਟ ਥੋੜ੍ਹਾ ਪੋਜ਼ਿਟਿਵ ਮੇਰੇ ਖਿਆਲ ਨਾਲ ਐਟਲੀਸਟ ਜੋ ਬਜਟ ਦੇ ਵਿੱਚ ਹੈਗਾ ਉਹ ਇੰਪਲੋਈਜ਼ ਦੇ ਲਈ ਹੀ ਹੈ,
1: ਵਰਕਿੰਗ ਕਲਾਸ ਵਾਸਤੇ,
2: ਵਰਕਿੰਗ ਕਲਾਸ ਲਈ। ਕਿ $250 ਦਾ ਇੱਕ ਇੰਸਟੈਂਟ ਆਫਸੈਟ ਇੰਟਰੋਡਿਊਸ ਕਰ ਰਹੇ ਨੇ, ਜਿਹੜਾ ਕਿ 1 July 2027 ਤੋਂ ਹੋਏਗਾ। ਸੋ ਫਸਟ ਫਾਈਨੈਂਸ਼ੀਅਲ ਈਅਰ 2028 ਤੋਂ ਕਿ ਇੰਸਟੈਂਟ ਤੁਹਾਨੂੰ $250 ਦਾ ਆਫਸੈਟ ਮਿਲੇਗਾ ਜਿਹੜਾ। ਅਤੇ ਇੱਕ ਨਵਾਂ ਲੈ ਕੇ ਆ ਰਹੇ ਨੇ ਕਿ 1000 ਦੀ ਤੁਸੀਂ ਡਿਡਕਸ਼ਨ ਕਲੇਮ ਕਰ ਸਕਦੇ ਇੰਸਟੈਂਟ ਵਿਦਆਊਟ ਰਿਸੀਟਸ।
1: ਸੋ ਮਤਲਬ $1,250 ਹਰ ਵਾਰੀ ਐਕਸਟਰਾ ਕੱਟ ਸਕਦਾ?
2: ਤੁਹਾਨੂੰ ਰਿਫੰਡ ਹੋ ਸਕਦਾ। ਸੋ ਜਿਹੜਾ 1000 ਹੈ ਉਹ ਡਿਡਕਸ਼ਨ ਹੈ, ਉਹ ਤੁਹਾਡੀ ਇਨਕਮ ਨੂੰ ਘਟਾਏਗਾ। ਹੁਣ ਉਹ 1000 ਦੇ ਵਿੱਚ ਬੇਸਿਕਲੀ ਉਹਦਾ ਫਾਇਦਾ ਉਹਨੂੰ ਹੋਣਾ ਜਿਹਦੇ ਐਕਚੁਅਲ ਐਕਸਪੈਂਸ 1000 ਤੋਂ ਘੱਟ ਨੇ। ਜਿਵੇਂ ਤੁਹਾਡੇ ਜੋਬ ਦੇ ਵਿੱਚ ਮੋਸਟਲੀ ਸਾਰੀਆਂ ਚੀਜ਼ਾਂ ਅਗਰ ਇੰਪਲੋਇਰ ਤੁਹਾਨੂੰ ਪ੍ਰੋਵਾਈਡ ਕਰ ਰਿਹਾ, ਅਤੇ ਦੈਟ ਮੀਨਸ ਕਿ ਤੁਹਾਡਾ ਐਕਚੁਅਲ ਐਕਸਪੈਂਸ ਆਊਟ ਆਫ ਪੋਕਟ ਕੁਛ ਨਹੀਂ ਹੈ ਜਾਂ ਘੱਟ ਆ, ਉਸ ਕੇਸ 'ਚ ਤੁਹਾਨੂੰ ਫਾਇਦਾ ਹੋਏਗਾ ਕਿ ਤੁਹਾਨੂੰ ਮਿਨੀਮਮ $1,000 ਦੀ ਡਿਡਕਸ਼ਨ ਤੁਸੀਂ ਕਲੇਮ ਕਰ ਸਕਦੇ ਹੋ।
1: ਓਕੇ, ਜੇ 1000 ਤੋਂ ਘੱਟ ਖਰਚਾ ਤਾਂ ਫਿਰ
2: ਮਿਨੀਮਮ ਤੁਸੀਂ $1,000 ਤੁਹਾਨੂੰ ਡਿਡਕਸ਼ਨ ਤੁਸੀਂ ਕਲੇਮ ਕਰ ਸਕਦੇ ਹਾਂ।
1: ਓਕੇ,
2: ਭਾਵੇਂ ਤੁਹਾਡਾ ਖਰਚਾ ਘੱਟ ਵੀ ਹੈ ਕਿਉਂਕਿ ਉਹਦੇ ਰਿਸੀਟਸ ਦੀ ਲੋੜ ਨਹੀਂ ਆ, ਬਟ ਅਗਰ ਤੁਹਾਡਾ ਖਰਚਾ 1000 ਤੋਂ ਜ਼ਿਆਦਾ ਤੇ ਮੈਂ ਰਿਕਮੈਂਡ ਕਰਾਂਗਾ ਕਿ ਤੁਸੀਂ ਆਪਣਾ ਡਾਕੂਮੈਂਟੇਸ਼ਨ ਪ੍ਰੋਪਰ ਰੱਖੋ, ਸੋ ਡੈਟ ਕਿ ਐਟ ਦੀ ਐਂਡ ਆਫ ਦਾ ਈਅਰ ਤੁਸੀਂ ਉਹ ਦੇਖ ਸਕੋ ਕਿ ਅਗਰ ਤੁਹਾਡਾ ਖਰਚਾ ਆਲਰੇਡੀ ਜ਼ਿਆਦਾ ਆ ਅਤੇ ਤੁਹਾਡੇ ਕੋਲ ਪਰੂਫ ਹੈਗੇ ਨੇ ਅਤੇ ਤੁਸੀਂ ਕਲੇਮ ਕਰ ਸਕਦੇ ਜ਼ਿਆਦਾ।
1: ਯੂ ਕੈਨ ਡੂ ਬੈਟਰ।
2: ਹਾਂਜੀ, ਪਰ ਸਿਰਫ ਇਹਦਾ ਫਾਇਦਾ ਉਹਨੂੰ ਹੀ ਹੋਏਗਾ ਜਿਨ੍ਹਾਂ ਦੇ ਐਕਚੁਅਲ ਐਕਸਪੈਂਸ 1000 ਤੋਂ ਘੱਟ ਨੇ।
1: ਓਕੇ ਓਕੇ, ਅਤੇ ਸੇਮ ਗੋਜ਼ ਵਿਦ ਆਪਣੇ ਜਿਹੜਾ ਟਰੈਕਿੰਗ 'ਚ ਭਾਈਚਾਰਾ ਹੈਗਾ ਜਾਂ ਫਿਰ ਟੈਕਸੀ ਉਬਰ ਕਿੰਨੇ ਚਲਾਉਂਦੇ ਆ।
2: ਸੋ ਇੱਕ ਇੱਕ ਨਵਾਂ ਇੱਕ ਹੋਰ ਚੀਜ਼ ਇਹਨਾਂ ਨੇ ਕੀਤੀ ਆ ਕਿ ਪਹਿਲਾਂ ਨਾ ਇੱਕ 20,000 ਦੀ ਇੰਸਟੈਂਟ ਐਸੈਟ ਰਾਈਟ ਆਫ ਡਿਡਕਸ਼ਨ ਹੁੰਦੀ ਸੀ ਬਿਜ਼ਨਸਿਸ ਲਈ, ਕਿ ਅਗਰ ਤੁਸੀਂ ਬਿਜ਼ਨਸ ਰਨ ਕਰ ਰਹੇ ਆਪਣੇ ਬਿਜ਼ਨਸ ਦੇ ਲਈ ਤੁਸੀਂ ਕੁਛ ਬਾਏ ਕੀਤਾ, ਯੂਨੋ ਮੋਟਰ ਵਹੀਕਲ ਬਾਏ ਕੀਤਾ, ਕੋਈ ਪਲਾਂਟ ਐਂਡ ਇਕਿਪਮੈਂਟਸ ਬਾਏ ਕੀਤੇ, ਮਸ਼ੀਨਰੀ ਬਾਏ ਕੀਤੀ, ਆਫਿਸ ਸੈਟਅਪ ਲਈ ਤੁਸੀਂ ਇਕਿਪਮੈਂਟਸ ਬਾਏ ਕੀਤੇ, ਅਤੇ 20,000 ਤੱਕ ਦੇ ਐਸੈਟ ਤੁਸੀਂ ਸਟ੍ਰੇਟ ਅਵੇ ਉਹਨਾਂ ਦੀ ਡਿਡਕਸ਼ਨ ਕਲੇਮ ਕਰ ਸਕਦੇ ਹਾਂ। ਉਹ ਵੈਸੇ ਤਾਂ 30 June 2026 ਨੂੰ ਐਕਸਪਾਇਰ ਹੋ ਰਿਹਾ ਸੀ ਉਹ, ਪਰ ਉਹਨੂੰ ਇਹਨਾਂ ਨੇ ਪਰਮਾਨੈਂਟ ਕਰਤਾ ਕਿ ਹੁਣ ਤੁਸੀਂ ਜਦੋਂ ਵੀ ਤੁਸੀਂ ਬਾਏ ਕਰਦੇ ਆ 20,000 ਤੱਕ ਦਾ ਐਸੈਟ ਤੁਸੀਂ ਉਹਨੂੰ ਸਟ੍ਰੇਟ ਅਵੇ ਕਲੇਮ ਕਰ ਸਕਦੇ ਹਾਂ।
1: ਓਕੇ ਓਕੇ, ਠੀਕ ਹੈ। ਸੋ ਮਤਲਬ ਬੇਸਿਕਲੀ ਇੱਕ ਚੱਲਦੀ ਹੋਈ ਲੀਕ ਨੂੰ ਇੱਕ ਪਰਮਨੈਂਸੀ ਦਿੱਤੀ।
2: ਹਾਂਜੀ,
1: ਇਹਦੇ ਅੰਦਰ ਇਹ ਹੋਇਆ। ਤੇ ਐਨੀਥਿੰਗ ਐਲਸ ਵਿੱਚ ਜੋ ਇੰਪਲੋਈਜ਼ ਜਾਂ ਫਿਰ ਜੋ ਆਪਾਂ ਕਹਿੰਦੇ ਬਲੂ ਕਾਲਰ ਰਿਲੇਟਡ ਜਾਂ ਫਿਰ ਆਪਣਾ ਟਰੈਕਿੰਗ ਦੇ ਅੰਦਰ ਲੋਕ ਨੇ ਉਹਨਾਂ ਵਾਸਤੇ ਕੋਈ ਇੱਦਾਂ ਦੀ ਕੋਈ ਜਾਣਕਾਰੀ ਕੋਈ ਖਾਸ ਜੋ ਆਪਾਂ ਦੱਸ ਸਕੀਏ ਕੁਛ?
2: ਹਾਂਜੀ, ਇੱਕ ਟੈਕਸ ਰੇਟਸ ਥੋੜ੍ਹਾ ਘਟਾ ਰਹੇ ਨੇ ਉਹ, ਜਿਹੜੇ ਕਿ ਮਤਲਬ ਕਰੰਟਲੀ ਜਿਵੇਂ ਜਿਹੜੀ ਮਿਡਲ ਬ੍ਰੈਕਟ ਹੈ ਤੁਹਾਡੀ, ਜਿਵੇਂ ਪਹਿਲੇ 18,200 ਤੱਕ ਕੋਈ ਟੈਕਸ ਨਹੀਂ, ਉਸ ਤੋਂ ਬਾਅਦ 18,200 ਤੋਂ 45,000 ਤੱਕ ਫਿਲਹਾਲ ਤੁਹਾਨੂੰ ਇਸ ਫਾਈਨੈਂਸ਼ੀਅਲ 16% ਟੈਕਸ ਲੱਗਦਾ ਉਹਦੇ 'ਤੇ। ਉਸ ਤੋਂ ਬਾਅਦ ਤੁਹਾਡਾ 1,35,000 ਤੱਕ 30% ਹੈ, ਫਿਰ 37% ਹੈ ਅਤੇ 45%। ਸੋ ਜਿਹੜਾ ਇਸ ਵਕਤ 16% ਟੈਕਸ ਹੈ 18,200 ਤੋਂ 45,000, ਉਹਨੂੰ ਅਗਲੇ ਸਾਲ ਘਟਾ ਕੇ 15% ਕਰ ਰਹੇ ਆ, ਅਤੇ ਉਸ ਤੋਂ ਬਾਅਦ ਉਸ ਤੋਂ ਅਗਲੇ ਸਾਲ ਘਟਾ ਕੇ 14% ਕਰ ਰਹੇ ਆ। ਸੋ ਉਹਦੇ ਨਾਲ ਵੀ ਕਾਫੀ ਟੈਕਸ,
1: ਪਰ ਸਿਰਫ ਏ ਵਾਲੇ ਬ੍ਰੈਕਟ ਵਾਸਤੇ,
2: ਸਿਰਫ ਏ ਵਾਲੇ ਬ੍ਰੈਕਟ। ਸੋ ਟੈਕਸ ਜਿਹੜਾ ਤੁਹਾਡਾ ਕੈਲਕੂਲੇਸ਼ਨਸ ਹੁੰਦੀ ਹੈ, ਓਵਰਆਲ ਸਾਰਿਆਂ ਨੂੰ ਹੀ ਫਾਇਦਾ ਹੋਣਾ ਉਹਦਾ, ਕਿਉਂਕਿ ਉਸ ਬ੍ਰੈਕਟ ਦੇ ਵਿੱਚ ਜਿਹੜਾ ਫਿਲਹਾਲ 16% ਲੱਗਦਾ, ਉਹ ਫਿਰ ਘੱਟ ਕੇ ਜਦੋਂ 15% ਹੋ ਜਾਣਾ
1: ਫਰਦਰ ਜਾਂਦੇ ਹੋਏ। ਠੀਕ ਹੈ, ਠੀਕ ਹੈ, ਠੀਕ ਹੈ, ਓਕੇ ਓਕੇ ਓਕੇ। ਮਤਲਬ ਮੇਰੇ ਹਿਸਾਬ ਨਾਲ ਤਾਂ ਥੋੜ੍ਹਾ ਜਿਹਾ ਇਨਕਮ ਵੀ ਬੈਕ ਹੀ ਕਰ ਦਿੰਦੇ ਹਨਾ, 1800 ਤੋਂ ਨਹੀਂ, ਕੁਝ 25 ਹਜ਼ਾਰ ਤੋਂ ਸ਼ੁਰੂ ਕਰਨਾ।
2: ਹਾਂਜੀ, ਉਹ ਜ਼ਿਆਦਾ ਬੈਟਰ ਹੁੰਦਾ
1: ਹਨਾ, ਸੁਪਨੇ ਵੇਖਣੇ ਜਿੱਦਾਂ ਦੇ ਮਰਜ਼ੀ ਵੇਖੀ ਜਾ, ਜਿਹੜੀ ਚੀਜ਼ ਹੋਣੀ ਕਹਿ ਲਓ 2.5 ਲੱਖ ਤੋਂ ਸ਼ੁਰੂ ਹੁੰਦਾ, ਮਜ਼ਾ ਆ ਜਾਂਦਾ। ਪਰ ਬਹੁਤ ਵਧੀਆ ਗੱਲਬਾਤ ਹੋ ਗਈ। ਨੈੱਟ ਕੀ ਸੀਗਾ ਜੀ, ਨੈਗੇਟਿਵ ਨੈਗੇਟਿਵ ਗੇਅਰਿੰਗ ਵਾਲਿਆਂ ਲਈ ਸਾਵਧਾਨੀ ਵਾਲਾ ਕੰਮ ਹੋ ਗਿਆ, ਜਿਹੜੇ ਵਿਚਾਰੇ 85 ਸਾਲ ਤੋਂ ਪਹਿਲੇ ਦੀਆਂ ਜਿਨ੍ਹਾਂ ਨੇ ਲਿੱਤੀਆਂ ਹੋਈਆਂ ਜ਼ਮੀਨਾਂ ਜਾਇਦਾਦਾਂ, ਉਹਨਾਂ ਨੂੰ ਵੀ ਇੱਕ ਪੰਗਾ ਪੈ ਗਿਆ ਹਨਾ ਕੈਪੀਟਲ ਗੇਨ ਟੈਕਸ ਦੇ ਅੰਦਰ। ਟਰੱਸਟ ਵਾਲੇ ਵੀ ਦੇਖਣ ਬਈ ਕਿ ਹੁਣ ਦੇਖ ਲਓ ਬਈ, ਡਿਸਟ੍ਰੀਬਿਊਸ਼ਨ ਵਗੈਰਾ ਕਰੋਗੇ, ਮਿਨੀਮਮ 30% ਟੈਕਸ ਹੈ, ਯੂ ਨੀਡ ਟੂ ਵਰਕ ਸਮਾਰਟਲੀ। 30% ਔਨ ਐਵਰੀ ਡਿਸਟ੍ਰੀਬਿਊਸ਼ਨ ਆ,
2: ਮਿਨੀਮਮ 30%,
1: ਮਿਨੀਮਮ 30 ਔਨ ਐਵਰੀ ਡਿਸਟ੍ਰੀਬਿਊਸ਼ਨ। ਲੈਟ ਸਪੋਜ਼ ਮੈਂ ਤੁਹਾਨੂੰ ਦਿੱਤਾ, ਫਿਰ ਇੱਧਰ ਮੇਰੇ ਹੋਰ ਹੈਗੇ ਕੋਈ ਸੱਜਣ ਉਹਨਾਂ ਵੱਲ, ਅਤੇ ਮੈਂ 3 ਥਾਵੀਂ ਜੇ ਡਿਸਟ੍ਰੀਬਿਊਟ ਕੀਤਾ, ਉਹ 3 ਨੂੰ ਮਿਨੀਮਮ 30-30-30 ਦੇ ਹੈਵ ਟੂ ਪੇ ਆਊਟ।
2: ਹਾਂਜੀ,
1: ਵੈਨ ਇਟ ਕਮਸ ਟੂ ਮਾਈ,
2: ਦੇਖੋ ਫਿਲਹਾਲ ਜੋ ਮਤਲਬ ਹਜੇ ਲੋ ਆਉਣਾ ਪ੍ਰੋਪਰ, ਦੈਨ ਪੂਰਾ ਡਿਟੇਲ ਦੇ ਵਿੱਚ ਤਾਂ ਉਹਦਾ ਪਤਾ ਲੱਗੇਗਾ। ਜੋ ਮੇਰੀ ਅੰਡਰਸਟੈਂਡਿੰਗ ਆ ਉਹ ਇਹ ਆ ਕਿ ਟਰੱਸਟੀ ਲੈਵਲ ਦੇ ਉੱਤੇ ਇੱਕ ਵਾਰੀ ਉਹ 30% ਟੈਕਸ ਪੇ ਹੋਏਗਾ, ਟੈਕਸ ਵਿਦ ਹੈਲਡ ਹੋ ਕੇ ਉਹ ATO ਨੂੰ ਜਾਏਗਾ। ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਕਰਨੀ ਹੈ ਤਾਂ ਤੁਹਾਨੂੰ ਉਹ 30% ਦਾ ਕ੍ਰੈਡਿਟ ਮਿਲ ਜਾਣਾ, ਪਰ ਉਹ ਮਿਨੀਮਮ 30% ਟੈਕਸ ਤੁਹਾਡਾ ਜਾਣਾ। ਪਰ ਜੇ ਤੁਹਾਡਾ ਮਾਰਜਨਲ ਟੈਕਸ ਰੇਟ ਜ਼ਿਆਦਾ ਤਾਂ ਤੁਹਾਨੂੰ ਜ਼ਿਆਦਾ ਟੈਕਸ ਲੱਗੇਗਾ।
1: ਓਕੇ,
2: ਹਾਂਜੀ,
1: ਜੇ ਤੁਹਾਡਾ ਮਾਰਜਨਲ ਟੈਕਸ ਰੇਟ ਜ਼ਿਆਦਾ,
2: ਇਨਕਮ 37% 45% ਤੇ ਆ, ਤੇ ਉਹ ਡਿਸਟ੍ਰੀਬਿਊਸ਼ਨ ਤੇ ਤੁਹਾਨੂੰ ਉਹਨਾਂ ਟੈਕਸ ਤੇ ਲੱਗਣਾ ਹੀ ਆ, ਤੇ ਫਿਰ ਤੁਹਾਨੂੰ ਜਿਹੜਾ ਟੈਕਸ ਪੇਡ ਹੈ ਉਹਦਾ ਕ੍ਰੈਡਿਟ ਮਿਲ ਜਾਏਗਾ।
1: ਠੀਕ ਹੈ ਜੀ, ਥੈਂਕ ਯੂ ਸੋ ਮਚ। ਮੇਰੇ ਖਿਆਲ ਨਾਲ ਕੁਛ ਖਾਸਾ ਹੁਣ ਰਹਿ ਨਹੀਂ ਗਿਆ ਕਿ ਆਪਣੇ ਕੋਲ ਹਨਾ ਕਵਰ ਕਰਨ ਵਾਸਤੇ, ਜੇ ਕੁਛ ਹੈ ਵੀ ਹੈ ਤੇ ਕਮਿਊਨਿਟੀ ਵਾਸਤੇ ਕੋਈ ਲਾਸਟ ਮੈਸੇਜ ਹੋਵੇ, ਕੋਈ ਛੋਟਾ ਮੋਟਾ ਹੋਰ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੋ ਤਾਂ ਜ਼ਰੂਰ ਕਰ ਦਿਓ।
2: ਸੋ ਇਸ ਵਕਤ ਮੈਂ ਇਹੀ ਰਿਕਮੈਂਡ ਕਰਾਂਗਾ ਆਪਣੀ ਕਮਿਊਨਿਟੀ ਨੂੰ, ਪੈਨਿਕ ਹੋਣ ਦੀ ਲੋੜ ਨਹੀਂ ਆ, ਸਾਰਾ ਕੁਛ ਚੇਂਜਿਸ ਨੇ ਇਹਨੂੰ ਹਜੇ ਅਨਾਊਂਸ ਹੋਏ ਨੇ, ਪਹਿਲਾਂ ਤਾਂ ਚਲੋ ਇਹਨੂੰ ਇੱਕ ਵੇਟ ਕਰ ਲਈਏ ਲੋ ਬਣਨ ਦੀ, ਪਾਸ ਹੋ ਜਾਏ ਆ। ਪਰ ਫਿਲਹਾਲ ਐਗਜ਼ਿਸਟਿੰਗ ਜਿੰਨਾ ਕੋਲ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਨੇ ਉਹਨਾਂ ਨੂੰ, ਜਿਵੇਂ ਮੈਂ ਦੱਸਿਆ ਕਿ ਕੋਈ ਹਜੇ ਉਹਨਾਂ ਲਈ ਕੋਈ ਚੇਂਜ ਨਹੀਂ ਹੈ, ਉਹ ਜਿਵੇਂ ਨੈਗੇਟਿਵ ਗੇਅਰਿੰਗ ਕਲੇਮ ਕਰਦੇ ਆ ਰਹੇ ਨੇ ਉਹ ਉਸ ਤਰ੍ਹਾਂ ਹੀ ਚੱਲਦਾ ਰਹੇਗਾ। ਸੋ ਐਵੇਂ ਨਹੀਂ ਹੈ ਕਿ ਬਿਲਕੁਲ ਹੀ ਖਤਮ ਕਰ ਰਹੇ ਆ ਨੈਗੇਟਿਵ ਗੇਅਰਿੰਗ ਨੂੰ, ਸੋ ਇਸ ਕਰਕੇ ਜ਼ਿਆਦਾ ਪੈਨਿਕ ਹੋਣ ਦੀ ਲੋੜ ਨਹੀਂ। ਬੈਟਰ ਹੈ ਕਿ ਤੁਸੀਂ ਆਪਣੇ ਅਕਾਊਂਟੈਂਟ ਨੂੰ ਜਾਂ ਮੋਟਗੇ ਬ੍ਰੋਕਰਸ ਨੇ ਉਹਨਾਂ ਨਾਲ ਡਿਸਕਸ ਕਰਕੇ ਸਾਰਾ ਆਪਣਾ ਪਲਾਨ ਕਰੋ, ਅਤੇ ਅਦਰਵਾਈਜ਼
1: ਆਪਣੇ ਪਿਆਰੇ ਪਿਆਰੇ ਵਧੀਆ ਵਧੀਆ ਜਿਹੜੇ ਐਕਸਪਰਟਸ ਨੇ ਉਹਨਾਂ ਨਾਲ ਸਲਾਹ ਕਰਕੇ ਬਈ ਹਰ ਤਰ੍ਹਾਂ ਦਾ ਜੋ ਵੀ ਕੋਈ ਸਟਾਂਸ ਲੈਣਾ ਹੁੰਦਾ ਤੁਸੀਂ ਇਕਨੋਮਿਕਲੀ ਉਹ ਜ਼ਰੂਰ ਲਓ। ਸਾਡੇ ਨਾਲ ਸੀਗੇ ਕਵਲਪ੍ਰੀਤ ਜੀ, ਥੈਂਕ ਯੂ ਸੋ ਮੱਚ ਸਾਡੇ ਨਾਲ ਇੰਨੀ ਵਧੀਆ ਨੌਲੇਜੇਬਲ ਸਾਂਝ ਪਾਉਣ ਲਈ। ਅਸੀਂ ਕਵਰ ਕਰ ਰਹੇ ਸੀਗੇ ਜੀ ਇਸ ਸਾਲ ਦਾ 2026-27 ਦਾ ਫੈਡਰਲ ਬਜਟ ਆਸਟ੍ਰੇਲੀਆ ਦਾ, ਅਤੇ ਹੋਰ ਵਧੀਆ ਵਧੀਆ ਇਨਫੋਰਮੇਸ਼ਨ ਵਾਸਤੇ, ਜਾਣਕਾਰੀ ਵਾਸਤੇ, ਫੰਕਸ਼ਨ ਵਾਲੀਆਂ ਗੱਲਾਂ ਬਾਤਾਂ ਵਾਸਤੇ ਐਂਡ ਹਰ ਤਰ੍ਹਾਂ ਦੀ ਗੱਲਬਾਤ ਵਾਸਤੇ ਸੁਣਦੇ ਰਹੋ ਰੇਡੀਓ। ਹਾਂਜੀ, ਥੈਂਕ ਯੂ,
2: ਥੈਂਕ ਯੂ।
3: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।
4: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ। ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।
3: Ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ। Business plate ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਸਟਨ ਫੋਰਡ, ਰੈਡੀ ਸੈਟ ਫੋਰਡ।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
7: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ .com।
3: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।

0: 20 ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ ਤੁੰਨਾ ਜੁਐਲਰਸ 99 ਮੇਨ ਰੋਡ ਵੈਸਟ ਸੇਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ force.com.au
2: ਜਵਾਕਾਂ ਦੀ ਐਕਟਿੰਗ ਹੈ ਕਮਾਲ ਪਵੇਗਾ ਹੁਣ ਧਮਾਲ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
5: ਪਾਂਡੇ ਜੀ ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੀ ਹੈ ਔਰ ਇਹ ਤੀਸਰੀ ਦੋਸਤ ਹੀ ਹੈ ਨਾ
6: देखिए प्रजापति पांडे उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में

0: 15 मई 2026 ਤੇ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਸ਼ੁੱਕਰਵਾਰ ਦੀ ਸ਼ਾਮ ਤੁਹਾਡਾ ਸਵਾਗਤ ਕਰਦੇ ਹਾਂ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਖਬਰਾਂ ਦੇ ਨਾਲ ਸ਼ੁਰੂਆਤ ਕਰੀਏ, ਜਿੱਥੇ ਦੁਨੀਆ ਭਰ ਦੇ ਵਿੱਚ ਕੀ ਕੁਝ ਹੋ ਵਾਪਰ ਰਿਹਾ ਹੈ ਇਸ ਦੇ ਉੱਤੇ ਖਾਸ ਨਿਗਾਹਾਂ ਰੱਖਦਾ ਕੌਮਾਂਤਰੀ ਮੀਡੀਆ। ਔਰ ਕੌਮਾਂਤਰੀ ਮੀਡੀਆ ਦੇ ਹਵਾਲੇ ਦੇ ਨਾਲ ਅਮਰੀਕੀ ਰਾਸ਼ਟਰਪਤੀ ਅਤੇ ਚੀਨ ਦੇ ਰਾਸ਼ਟਰਪਤੀ ਦੀਆਂ ਮੁਲਾਕਾਤਾਂ ਦੇ ਨਾਲ ਜੁੜੀਆਂ ਖਬਰਾਂ। ਦੱਸ ਦਈਏ ਕਿ ਅਮਰੀਕਾ ਅਤੇ ਚੀਨ ਦੇ ਰਾਸ਼ਟਰਪਤੀਆਂ ਦੇ ਦਰਮਿਆਨ ਹੋਈ ਦਵੱਲੀ ਗੱਲਬਾਤ ਦੇ ਵਿੱਚ ਕੋਈ ਵੱਡਾ ਵਿਆਪਕ ਵਪਾਰ ਸਮਝੌਤਾ ਨਹੀਂ ਹੋ ਸਕਿਆ, ਪਰ ਅਮਰੀਕਾ ਅਤੇ ਚੀਨ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਜਿਹੜੀ ਟ੍ਰੇਡ ਵਾਰ ਰੋਕਣ ਦੇ ਲਈ ਸਹਿਮਤੀ ਜਤਾਈ ਸੀ, ਅਕਤੂਬਰ ਮਹੀਨੇ ਤੋਂ ਬਾਅਦ ਹੋਏ ਸਮਝੌਤੇ ਦੇ ਤਹਿਤ ਚੀਨੀ ਸਮਾਨ ਦੇ ਉੱਤੇ ਜਿਹੜਾ ਅਮਰੀਕਾ ਨੇ ਭਾਰੀ ਟੈਰਿਫ ਲਗਾ ਰੱਖਿਆ ਸੀ ਉਸ ਨੂੰ ਜਿਉਂ ਦਾ ਤਿਉਂ ਬਰਕਰਾਰ ਰੱਖਿਆ ਜਾਏਗਾ, ਯਾਨੀ ਕਿ ਟੈਰਿਫ ਨਹੀਂ ਲਗਾਇਆ ਜਾਏਗਾ। ਪਰ ਚੀਨ ਨੇ ਰੇਅਰ ਅਰਥ ਐਕਸਪੋਰਟ ਦੇ ਉੱਤੇ ਸਖਤੀ ਕਾਇਮ ਕੀਤੀ ਹੋਈ ਹੈ। ਵਾਈਟ ਹਾਊਸ ਦੇ ਮੁਤਾਬਕ ਦੋਹਾਂ ਨੇਤਾਵਾਂ ਨੇ ਬੋਰਡ ਆਫ ਟ੍ਰੇਡ ਬਣਾਉਣ ਦੇ ਲਈ ਸਹਿਮਤੀ ਜਤਾਈ ਹੈ ਤਾਂ ਕਿ ਇਸ ਦਾ ਮਕਸਦ ਵਪਾਰਕ ਸੰਬੰਧਾਂ ਨੂੰ ਸੰਭਾਲਣਾ, ਬਾਰ ਬਾਰ ਟੈਰਿਫ ਦੇ ਉੱਤੇ ਗੱਲਬਾਤ ਕਰਨ ਦੀ ਲੋੜ ਨਾ ਪਵੇ, ਇਸ ਕਿਸਮ ਦੇ ਨਾਲ ਇਹ ਵਿਵਸਥਾ ਜਿਹੜੀ ਹੈ ਮੌਜੂਦ ਹੋ ਸਕੇ। ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਇਸ ਦੌਰੇ ਦੇ ਦਰਮਿਆਨ ਬੋਇੰਗ ਦੇ ਵੱਡੇ ਆਰਡਰ, ਅਮਰੀਕੀ ਊਰਜਾ ਅਤੇ ਖੇਤੀਬਾੜੀ ਉਤਪਾਦਾਂ ਦੇ ਨਾਲ ਜੁੜੇ ਹੋਏ ਚੀਨ ਦੇ ਵੱਡੇ ਜਿਹੜੇ ਪਰਚੇਜ਼ ਆਰਡਰ ਨੇ ਉਹਨਾਂ ਦੇ ਬਾਰੇ ਐਲਾਨ ਕੀਤਾ ਹੈ। ਬੁੱਧਵਾਰ ਦੇ ਦਿਨ ਸ਼ੁਰੂ ਹੋਏ ਟਰੰਪ ਦੇ ਇਸ ਦੌਰੇ ਦੇ ਵਿੱਚ ਕਾਰੋਬਾਰੀ ਜਗਤ ਦੀਆਂ ਹਸਤੀਆਂ ਚਰਚਾ ਦੇ ਵਿੱਚ ਸੀ। ਟਰੰਪ ਨੇ ਖੁਦ ਕਿਹਾ ਸੀ ਕਿ ਅਮਰੀਕਾ ਦੀਆਂ ਦਰਜਨਾਂ ਸਿਖਰਲੇ ਜਿਹੜੇ ਬਿਜ਼ਨਸ ਲੀਡਰਸ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਵਫਦ 'ਚ ਲੈ ਕੇ ਆਏ ਨੇ। ਔਰ ਸਭ ਤੋਂ ਜ਼ਿਆਦਾ ਚਰਚਾ ਹੋਈ ਟੈਸਲਾ ਦੇ CEO ਕਦੇ ਡੋਨਲਡ ਟਰੰਪ ਦੇ ਆੜੀ ਰਹੇ ਐਲਨ ਮਸਕ, ਜੋ ਕਿ ਇਸ ਦੌਰੇ ਦੇ ਦਰਮਿਆਨ ਉਹਨਾਂ ਦੇ ਨਾਲ ਸੀ। ਐਨਵੀਡੀਆ ਦੇ CEO ਜੈਨਸਨ ਹੁਆਂਗ ਵੀ ਮੌਜੂਦ ਸੀ। ਅਮਰੀਕਾ ਚੀਨ ਆਰਥਿਕ ਰਿਸ਼ਤਿਆਂ ਦੀ ਇਸ ਨੂੰ ਕਾਫੀ ਸੰਵੇਦਨਸ਼ੀਲ ਕੜੀ ਮੰਨਿਆ ਜਾ ਰਿਹਾ। ਦੱਸ ਦਈਏ ਕਿ ਐਨਵੀਡੀਆ ਮਾਈਕਰੋਚਿਪਸ ਵਿਸ਼ਵ ਭਰ ਦੇ ਵਿੱਚ AI ਰੇਸ ਦੇ ਅੰਦਰ ਕੇਂਦਰ ਦੇ ਵਿੱਚ ਨੇ। ਅਮਰੀਕਾ ਨੇ ਪਹਿਲਾਂ ਹੀ ਚੀਨ ਨੂੰ ਐਡਵਾਂਸ ਕੰਪਿਊਟਿੰਗ ਟੈਕਨੀਕ ਦੀ ਪਹੁੰਚ ਸੀਮਤ ਕਰਨ ਦੇ ਲਈ ਐਕਸਪੋਰਟ ਕੰਟਰੋਲ ਕਰਨ ਨੂੰ ਲੈ ਕੇ ਕਈ ਕਦਮ ਚੁੱਕਣ ਦੀ ਗੱਲ ਕਹੀ ਹੈ। ਇਸ ਕਰਕੇ ਵੀ ਜਿਹੜੇ ਖਾਸ ਤੌਰ ਦੇ ਉੱਤੇ ਕਾਰੋਬਾਰੀ ਮੌਜੂਦ ਸੀ ਉਹਨਾਂ ਦੇ ਉੱਤੇ ਨਿਗਾਹਾਂ ਸੀ ਕਿ ਉਹ ਚੀਨ ਦੇ ਨਾਲ ਕਿਹੜੇ ਕਿਹੜੇ ਦਵੱਲੇ ਸੌਦੇ ਕਰਨਗੇ। ਐਪਲ ਦੇ ਟਿਮ ਕੁੱਕ, ਬਲੈਕਸਟੋਨ ਦੇ ਸਟੀਫਨ ਸ਼ਾਜ਼ਮੈਨ, ਇਸ ਤੋਂ ਇਲਾਵਾ ਬੋਇੰਗ ਦੇ ਕੈਲੀ ਆਰਟਬਰਗ, ਕਾਰਗਿਲ ਦੇ ਬ੍ਰਾਇਨ ਸਾਈਕਸ, ਸਿਟੀ ਗਰੁੱਪ ਦੇ ਜੇਨ ਫਰੇਜ਼ਰ, GE ਐਰੋਸਪੇਸ ਦੇ ਹੈਨਰੀ ਲੋਰੈਂਸ ਕੋਲਪ, ਇਸ ਤੋਂ ਇਲਾਵਾ ਗੋਲਡਮੈਨ ਸੈਚਿਸ ਦੇ ਡੈਵਿਡ ਸੋਲੋਮੈਨ ਅਤੇ ਇਲਿਊਮੀਨਾ ਦੇ ਜੈਕਬ ਥਾਇਸਨ ਵੀ ਮੌਜੂਦ ਸੀ। ਹੋਰਨਾਂ ਤੋਂ ਇਲਾਵਾ ਭਾਰਤੀ ਮੂਲ ਦੇ ਸੰਜੇ ਮਹਿਰੋਤਾ, ਜਿਹੜੇ ਕਿ ਮਾਈਕਰੋ ਟੈਕਨੋਲੋਜੀ ਦੇ ਪ੍ਰਮੁੱਖ ਨੇ, ਅਤੇ ਮਾਈਕਲ ਮਿਬਾਕ ਮਾਸਟਰਕਾਰਡ ਦੇ ਪ੍ਰਮੁੱਖ ਨੇ, ਇਹ ਵੀ ਇਸ ਦੌਰੇ ਦੇ ਦਰਮਿਆਨ ਮੌਜੂਦ ਰਹੇ ਸੀ। ਅਮਰੀਕੀ ਸਦਰ ਡੋਨਲਡ ਟਰੰਪ ਦੇ ਚੀਨ ਦੌਰੇ ਤੋਂ ਬਾਅਦ ਹੁਣ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਇੱਕ ਬਿਆਨ ਨੂੰ ਲੈ ਕੇ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਲੰਮੀ ਸਾਰੀ ਸਪਸ਼ਟੀਕਰਨ ਸਾਹਮਣੇ ਆਈ ਹੈ। ਦਰਅਸਲ ਜ਼ੀ ਜਿਨਪਿੰਗ ਕਹਿੰਦੇ ਆਏ ਨੇ ਕਿ ਪੱਛਮੀ ਦੇਸ਼ ਢਲਾਣ ਦੇ ਵੱਲ ਨੇ, ਹਾਲਾਂਕਿ ਚੀਨੀ ਮੀਡੀਆ ਇਸ ਨੂੰ ਅਮਰੀਕਾ ਦੇ ਸੰਦਰਭ ਦੇ ਵਿੱਚ ਦੱਸਦਾ ਰਿਹਾ। ਪਰ ਸ਼ੁੱਕਰਵਾਰ ਦੇ ਦਿਨ ਅੱਜ ਸਵੇਰ ਵੇਲੇ ਟਰੰਪ ਦੇ ਆਪਣੇ ਅਮਰੀਕਾ ਦਾ ਸਮਾਂ ਤਾਂ ਸਵੇਰ ਨਹੀਂ ਹੈ ਪਰ ਆਸਟ੍ਰੇਲੀਆ ਦੇ ਸਵੇਰ ਵੇਲੇ, ਟਰੰਪ ਨੇ ਆਪਣੇ ਟਰੁੱਥ ਸੋਸ਼ਲ ਅਕਾਊਂਟ ਤੋਂ ਇੱਕ ਲੰਮੀ ਸਾਰੀ ਪੋਸਟ ਕੀਤੀ। ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ ਜਦੋਂ ਵੀ ਅਮਰੀਕਾ ਨੂੰ ਡਿਕਲਾਈਨਿੰਗ ਨੇਸ਼ਨ ਯਾਨੀ ਢਲਦਾ ਹੋਇਆ ਦੇਸ਼ ਦੱਸਿਆ ਤਾਂ ਉਹਨਾਂ ਦਾ ਇਸ਼ਾਰਾ ਮੌਜੂਦਾ ਪ੍ਰਸ਼ਾਸਨ ਨਹੀਂ ਬਲਕਿ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੇ ਵੱਲ ਸੀ, ਇਹ ਟਰੰਪ ਦਾ ਸਪਸ਼ਟੀਕਰਨ ਹੈ। ਇਸ ਤੋਂ ਬਾਅਦ ਵਾਈਟ ਹਾਊਸ ਨੇ ਵੀ ਇਸ ਨੂੰ ਰੀਪੋਸਟ ਕੀਤਾ। ਇਸ ਲੰਮੀ ਪੋਸਟ ਦੇ ਵਿੱਚ ਟਰੰਪ ਨੇ ਇਹ ਵੀ ਕਿਹਾ ਕਿ ਬਾਈਡਨ ਦੇ ਪ੍ਰਸ਼ਾਸਨ ਦੇ ਦਰਮਿਆਨ ਅਮਰੀਕਾ ਨੂੰ ਭਾਰੀ ਨੁਕਸਾਨ ਹੋਇਆ, ਟੈਕਸ ਵਧੇ ਨੇ ਔਰ ਸਰਹੱਦਾਂ ਖੁੱਲੀਆਂ ਨੇ, ਅਪਰਾਧ ਵਧੇ ਨੇ, ਵਪਾਰਕ ਸਮਝੌਤਿਆਂ ਨੂੰ ਲੈ ਕੇ ਪਿਛਲੀਆਂ ਸਰਕਾਰਾਂ ਦੀ ਉਹਨਾਂ ਨੇ ਆਲੋਚਨਾ ਕੀਤੀ। ਇਹ ਵੀ ਕਿਹਾ ਕਿ ਦੁਨੀਆ ਭਰ ਦੇ ਵਿੱਚੋਂ $18 ਟ੍ਰਿਲੀਅਨ ਦਾ ਨਿਵੇਸ਼ ਅਮਰੀਕਾ ਦੇ ਵਿੱਚ ਆ ਰਿਹਾ ਅੱਜ ਦੀ ਤਰੀਕ ਦੇ ਵਿੱਚ, ਔਰ ਦੇਸ਼ ਦੇ ਅੰਦਰ ਰੁਜ਼ਗਾਰ ਬਾਜ਼ਾਰ ਜਿਹੜਾ ਇਹ ਮਜ਼ਬੂਤ ਹੋ ਰਿਹਾ ਔਰ ਬਲਕਿ ਅਮਰੀਕੀ ਇਤਿਹਾਸ ਦੇ ਵਿੱਚ ਸਭ ਤੋਂ ਮਜ਼ਬੂਤ ਦੌਰ 'ਚ। ਟਰੰਪ ਦੇ ਮੁਤਾਬਕ ਜ਼ੀ ਜਿਨਪਿੰਗ ਨੇ ਘੱਟ ਸਮੇਂ ਦੇ ਵਿੱਚ ਉਹਨਾਂ ਦੀ ਸਰਕਾਰ ਦੀ ਉਪਲਬਧੀਆਂ ਦੀ ਤਾਰੀਫ ਵੀ ਕੀਤੀ ਹੈ। ਉਹਨਾਂ ਕਿਹਾ ਕਿ 2 ਸਾਲ ਪਹਿਲਾਂ ਅਮਰੀਕਾ ਢਲਾਣ 'ਤੇ ਸੀ, ਇਸ ਗੱਲ ਦੇ ਲਈ ਮੈਂ ਜ਼ੀ ਜਿਨਪਿੰਗ ਦੇ ਨਾਲ ਪੂਰੀ ਸਹਿਮਤੀ ਜਤਾਉਂਦਾ, ਪਰ ਹੁਣ ਅਮਰੀਕਾ ਦੁਨੀਆ ਦੇ ਸਭ ਤੋਂ ਮਜ਼ਬੂਤ ਦੇਸ਼ਾਂ ਦੇ ਵਿੱਚ ਹੈ। ਹਾਲਾਂਕਿ ਟਰੰਪ ਨੇ ਉਮੀਦ ਜਤਾਈ ਹੈ ਕਿ ਅਮਰੀਕਾ ਚੀਨ ਦੇ ਰਿਸ਼ਤੇ ਪਹਿਲਾਂ ਤੋਂ ਵੀ ਜ਼ਿਆਦਾ ਮਜ਼ਬੂਤ ਹੋ ਸਕਦੇ ਨੇ, ਪਰ ਇਹ ਸਪਸ਼ਟ ਨਹੀਂ ਹੈ ਕਿ ਟਰੰਪ ਦੀ ਮੌਜੂਦਾ ਯਾਤਰਾ ਦੇ ਦਰਮਿਆਨ ਜ਼ੀ ਜਿਨਪਿੰਗ ਨੇ ਕਦੇ ਕੋਈ ਐਸੀ ਟਿੱਪਣੀ ਕੀਤੀ ਹੈ ਕਿ ਨਹੀਂ। ਚੀਨੀ ਮੀਡੀਆ ਦੇ ਰਾਹੀਂ ਬਿਆਨ ਸਾਹਮਣੇ ਆਉਂਦੇ ਆਉਂਦਿਆਂ ਕਈ ਵਾਰ ਸਮਾਂ ਵੀ ਲੱਗ ਜਾਂਦਾ। ਇਹ ਵੀ ਕਿਹਾ ਗਿਆ ਹੈ ਕਿ ਦੁਨੀਆ ਇੱਕ ਨਵੇਂ ਮੋੜ 'ਤੇ ਪਹੁੰਚ ਗਈ ਹੈ। ਚੀਨ ਦੇ ਰਾਸ਼ਟਰਪਤੀ ਨੇ ਵੀ ਟਰੰਪ ਦੇ ਨਾਲ ਮੁਲਾਕਾਤ ਤਾਂ ਕੀਤੀ ਪਰ ਆਪਣੇ ਮੁੱਦੇ ਵੀ ਜਿਹੜੇ ਸੀ ਉਹ ਵੀ ਖੁੱਲ੍ਹ ਕੇ ਰੱਖੇ। ਖਾਸ ਤੌਰ ਦੇ ਉੱਤੇ ਅਮਰੀਕਾ ਨੂੰ ਤਾਈਵਾਨ ਮੁੱਦੇ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਅਤੇ ਕਿਹਾ ਕਿ ਜੇਕਰ ਰਲ ਕੇ ਕੰਮ ਕਰੋਗੇ ਤਾਂ ਫਾਇਦੇ 'ਚ ਰਹੋਗੇ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ ਅਤੇ ਪ੍ਰਧਾਨ ਮੰਤਰੀ ਮੋਦੀ, ਵੈਸੇ ਤਾਂ ਦੇਸ਼ ਵਾਸੀਆਂ ਨੂੰ ਘੱਟ ਪੈਟਰੋਲ ਖਰਚਣਾ ਚਾਹੀਦਾ ਇਸ ਗੱਲ ਦੀ ਤਾਕੀਦ ਕਰ ਰਹੇ ਨੇ, ਪਰ ਐਸੇ ਸਮੇਂ ਦੇ ਵਿੱਚ ਜਦੋਂ ਵਿਦੇਸ਼ ਦੌਰਿਆਂ ਦੇ ਲਈ ਦਿੱਲੀ ਸਰਕਾਰ ਨੇ ਰੋਕ ਲਗਾ ਦਿੱਤੀ ਆਪਣੇ ਮੰਤਰੀਆਂ ਦੇ ਉੱਤੇ, ਔਰ ਭਾਰਤ ਸਰਕਾਰ ਜਾਂ ਮੋਦੀ ਇਹ ਕਹਿ ਰਹੇ ਨੇ ਕਿ ਭਾਰਤ ਦੇ ਲੋਕਾਂ ਨੂੰ ਵਿਦੇਸ਼ ਯਾਤਰਾਵਾਂ ਤੋਂ ਬਚਣਾ ਚਾਹੀਦਾ, ਪ੍ਰਧਾਨ ਮੰਤਰੀ ਮੋਦੀ ਖੁਦ 5 ਦੇਸ਼ਾਂ ਦੀ ਯਾਤਰਾ ਦੇ ਉੱਤੇ ਨਿਕਲ ਪਏ ਨੇ, ਪਰ ਇਸ ਨੂੰ ਬੜੀ ਅਹਿਮ ਮੰਨਿਆ ਜਾ ਰਿਹਾ। 15 ਤੋਂ 20 ਮਈ ਤੱਕ ਉਹ UAE, ਫਿਰ ਉੱਥੋਂ ਹੁੰਦਿਆਂ ਹੋਇਆਂ ਨੈਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਵੀ ਜਾਣਗੇ। UAE ਦੇ ਵਿੱਚ ਕੌਮਾਂਤਰੀ ਸਹਿਯੋਗ ਰਾਜ ਮੰਤਰੀ ਰੀਮਲ ਹਾਸ਼ਮੀ ਦੇ ਨਾਲ ਮੁਲਾਕਾਤ ਵੀ ਕਰਨੀ ਹੈ, UAE ਦੇ ਵਿੱਚ ਵੀ ਮੁਲਾਕਾਤ ਕਰਨੀ ਹੈ। UAE ਦੇ ਰਾਸ਼ਟਰਪਤੀ 5 ਵਾਰ ਭਾਰਤ ਆ ਚੁੱਕੇ ਨੇ। ਇਸ ਦਰਮਿਆਨ ਮੰਨਿਆ ਜਾ ਰਿਹਾ ਹੈ ਕਿ ਭਾਰਤ ਇਸ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਿਹਾਜ਼ ਦੇ ਨਾਲ ਇਸ ਦੌਰੇ ਨੂੰ ਕਾਫੀ ਅਹਿਮ ਮੰਨ ਰਿਹਾ। ਭਾਰਤ ਕਈ ਵਾਰ ਇਹ ਕਹਿ ਚੁੱਕਿਆ ਹੈ ਕਿ, ਜਾਂ ਇੰਝ ਕਹਿ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਕਈ ਵਾਰ ਕਹਿ ਚੁੱਕੇ ਨੇ ਕਿ ਫਿਊਲ ਦੀ ਇਸ ਵਕਤ ਸ਼ੋਰਟੇਜ ਦੁਨੀਆ ਭਰ ਦੇ ਵਿੱਚ ਚੱਲ ਰਹੀ ਹੈ। ਭਾਰਤ ਇੱਕ ਬਹੁਤ ਵੱਡਾ ਬਾਜ਼ਾਰ ਹੈ ਔਰ ਆਪਣੀਆਂ ਲੋੜਾਂ ਦੇ ਲਈ ਵਿਦੇਸ਼ਾਂ ਦੇ ਉੱਤੇ ਨਿਰਭਰ ਕਰਦਾ ਹੈ। UAE ਇੱਕ ਚੰਗਾ ਸਟ੍ਰੈਟੇਜਿਕ ਪਾਰਟਨਰ ਭਾਰਤ ਦਾ ਹੋ ਸਕਦਾ ਹੈ। LPG ਦੀ ਜਿਹੜੀ ਸਪਲਾਈ ਹੈ ਅਤੇ ਇਸ ਤੋਂ ਇਲਾਵਾ ਰਣਨੀਤਕ ਤਰੀਕੇ ਦੇ ਨਾਲ ਤੇਲ ਦਾ ਜਿਹੜਾ ਸਟੋਰੇਜ ਹੈ, ਜਿਹਨੂੰ ਤੇਲ ਭੰਡਾਰਨ ਕਹਿ ਲਿਆ ਜਾਂਦਾ, ਇਹਨਾਂ ਦੋ ਮਾਮਲਿਆਂ ਦੇ ਉੱਤੇ ਹਸਤਾਖਰ ਹੋ ਸਕਦੇ ਨੇ, ਦੋ ਸਮਝੌਤੇ UAE ਦੇ ਨਾਲ ਹੋ ਸਕਦੇ ਨੇ। ਕੱਚੇ ਤੇਲ ਅਤੇ ਗੈਸ ਦੀ ਸਪਲਾਈ ਨੂੰ ਲੈ ਕੇ ਜਿਹੜੀ ਡੀਲ ਉਹ ਹੋ ਸਕਦੀ ਹੈ। ਇਸ ਤੋਂ ਇਲਾਵਾ ਨੈਦਰਲੈਂਡ ਦੇ ਵਿੱਚ ਮੁਲਾਕਾਤ ਹੋਏਗੀ ਪ੍ਰਧਾਨ ਮੰਤਰੀ ਦੀ। ਨੈਦਰਲੈਂਡ ਦੇ ਵਿੱਚ ਜੌਬ ਰਿਟਨ ਦੀ ਅਗਵਾਈ ਦੀ ਜਿਹੜੀ ਸਰਕਾਰ ਹੈ ਉਸ ਦੇ ਨਾਲ ਰਲ ਕੇ ਸੈਮੀ ਕੰਡਕਟਰ, IT ਅਤੇ ਦੂਸਰੇ ਜਿਹੜੇ ਸਿੱਖਿਆ ਅਤੇ ਸਮੁੰਦਰੀ ਸਹਿਯੋਗ ਦੇ ਮਸਲਿਆਂ ਦੇ ਉੱਤੇ ਚਰਚਾ ਹੋ ਸਕਦੀ ਹੈ। ਸਵੀਡਨ ਦੇ ਵਿੱਚ ਵੀ ਪ੍ਰਧਾਨ ਮੰਤਰੀ ਹੋਣਗੇ, 17 ਮਈ ਨੂੰ ਉੱਥੇ ਹੋਣਗੇ। ਪ੍ਰਧਾਨ ਮੰਤਰੀ ਗੋਥਨਬਰਗ ਦੀ ਅਧਿਕਾਰਕ ਯਾਤਰਾ ਕਰਨਗੇ। ਇਸ ਤੋਂ ਪਹਿਲਾਂ ਜਿਹੜਾ 2018 ਦੇ ਵਿੱਚ ਨੋਰਡਿਕ ਇੰਡੀਆ ਸਮਿਟ ਹੋਇਆ ਸੀ ਉਹ ਸਵੀਡਨ ਨੇ ਆਯੋਜਿਤ ਕੀਤਾ ਸੀ, ਉਦੋਂ ਵੀ ਪ੍ਰਧਾਨ ਮੰਤਰੀ ਉੱਥੇ ਗਏ ਸੀ, ਪਰ ਇਸ ਸਾਲ ਜਿਹੜਾ ਨੋਰਡਿਕ ਇੰਡੀਆ ਸਮਿਟ ਹੋ ਰਿਹਾ ਉਹ ਨਾਰਵੇ ਦੇ ਵਿੱਚ ਹੋ ਰਿਹਾ। ਸੋ 19 ਮਈ ਨੂੰ ਨਾਰਵੇ ਦੇ ਰਾਜਧਾਨੀ ਸ਼ਹਿਰ ਓਸਲੋ ਦੇ ਵਿੱਚ ਪ੍ਰਧਾਨ ਮੰਤਰੀ ਹੋਣਗੇ ਇੰਡੀਆ ਨੋਰਡਿਕ ਸਮਿਟ ਦੇ ਵਿੱਚ, ਔਰ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗੈਹਰ ਸਟੋਰੇ ਦੇ ਨਾਲ ਦਵੱਲੀ ਮੁਲਾਕਾਤ ਵੀ ਹੋਏਗੀ। ਯੂਰਪ ਦੌਰੇ 'ਤੇ ਜਾਣ ਪ੍ਰਧਾਨ ਮੰਤਰੀ ਅਤੇ ਇਟਲੀ ਨਾ ਹੋ ਕੇ ਆਉਣ, ਇਹ ਕਿਵੇਂ ਹੋ ਸਕਦਾ? ਜਾਰਜੀਆ ਮੈਲੋਨੀ ਦੇ ਨਾਲ ਵੀ ਜੱਫੀਆਂ ਪੈਣਗੀਆਂ ਅਤੇ ਉੱਥੋਂ ਦੇ ਰਾਸ਼ਟਰਪਤੀ ਸਰਜੀਓ ਮੈਟਰੋਲਾ ਦੇ ਨਾਲ ਵੀ ਤਸਵੀਰਾਂ ਖਿਚਾਈਆਂ ਜਾਣਗੀਆਂ। ਪਰ ਜਦੋਂ ਤੇਲ ਦੀ ਗੱਲ ਤੁਰੀ ਹੋ ਹੈ ਅਤੇ ਅਜਿਹੇ ਸਮੇਂ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰੇ ਦੀ ਖਬਰ ਅਤੇ ਨਾਲ ਦੀ ਨਾਲ ਇਹ ਵੀ ਪਤਾ ਚੱਲਦਾ ਹੈ ਕਿ ਅੱਜ ਦੇ ਦਿਨ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 3-3 ਰੁਪਏ ਪ੍ਰਤੀ ਲੀਟਰ ਦਾ ਇਜ਼ਾਫਾ ਕੀਤਾ ਜਾ ਰਿਹਾ ਹੈ। ਤੇਲ ਕੰਪਨੀਆਂ ਨੇ ਵਿਸ਼ਵ ਭਰ ਦੇ ਵਿੱਚ ਆਏ ਇਸ ਊਰਜਾ ਸੰਕਟ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਹੁਣ ਜਿਹੜੇ ਕੰਜ਼ਿਊਮਰਸ ਨੇ ਉਹਨਾਂ 'ਤੇ ਬੋਝ ਪਾਉਣਾ ਸ਼ੁਰੂ ਕਰ ਦਿੱਤਾ। ਕੌਮੀ ਰਾਜਧਾਨੀ ਦਿੱਲੀ ਦੇ ਵਿੱਚ ਪੈਟਰੋਲ ਦੀ ਕੀਮਤ 94.77 ਰੁਪਏ ਤੋਂ ਵਧਾ ਕੇ 97.77 ਰੁਪਏ ਫੀ ਲੀਟਰ ਕਰ ਦਿੱਤੀ ਗਈ ਹੈ। ਉੱਥੇ ਹੀ ਡੀਜ਼ਲ ਹੁਣ 99.67 ਰੁਪਏ ਦੀ ਬਜਾਏ 90.67 ਰੁਪਏ ਪ੍ਰਤੀ ਲੀਟਰ ਤੱਕ ਮਿਲੇਗਾ। ਦੱਸ ਦਈਏ ਕਿ ਫਿਊਲ ਦੀਆਂ ਕੀਮਤਾਂ ਅਪ੍ਰੈਲ 2022 ਤੋਂ ਸਥਿਰ ਚੱਲ ਰਹੀਆਂ ਸੀ। ਭਾਰਤ ਹੁਣ ਤੱਕ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਤੋਂ ਬਚਦਾ ਆ ਰਿਹਾ ਸੀ। ਹਾਲਾਂਕਿ ਇਸ ਦਰਮਿਆਨ ਮਾਰਚ 2024 'ਚ ਲੋਕ ਸਭਾ ਚੋਣਾਂ ਵੀ ਸੀ, ਉਸ ਵਕਤ ਤਾਂ 2 ਰੁਪਏ ਦੀ ਕਟੌਤੀ ਵੀ ਕਰ ਦਿੱਤੀ ਗਈ। ਉਸ ਤੋਂ ਬਾਅਦ ਅਲੱਗ ਅਲੱਗ ਸੂਬਿਆਂ ਜਿਨ੍ਹਾਂ ਦੇ ਵਿੱਚ ਕਾਫੀ ਅਹਿਮ ਪੈਂਦੇ ਪੱਛਮ ਬੰਗਾਲ, ਬਿਹਾਰ, ਤਮਿਲਨਾਡੂ ਦੇ ਸੂਬਿਆਂ ਦੀਆਂ ਚੋਣਾਂ ਅਲੱਗ ਅਲੱਗ ਸਮਿਆਂ 'ਤੇ ਹੁੰਦੀਆਂ ਰਹੀਆਂ, ਇਹਨਾਂ ਕਰਕੇ ਵੀ ਭਾਰਤ ਦੇ ਵਿੱਚ ਕਟੌਤੀਆਂ ਨਹੀਂ ਹੋਈਆਂ। ਪਰ ਹੁਣ ਸਰਕਾਰੀ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ, ਇਹਨਾਂ ਦੀ ਤਰਫ ਤੋਂ ਸੋਧ ਲਾਗੂ ਕੀਤੀ ਗਈ ਹੈ। ਇਸ ਸਾਲ ਫਰਵਰੀ ਮਹੀਨੇ ਦੇ ਵਿੱਚ ਭਾਰਤ ਨੇ ਕੱਚਾ ਤੇਲ ਲਗਭਗ $69 ਪ੍ਰਤੀ ਬੈਰਲ ਦੀ ਔਸਤ ਕੀਮਤ 'ਤੇ ਵੀ ਬਰਾਮਦ ਕੀਤਾ ਸੀ। ਹਾਲਾਂਕਿ ਕੁਝ ਹੀ ਮਹੀਨਿਆਂ ਦੇ ਵਿੱਚ ਇਹ ਕੀਮਤਾਂ ਵੱਧ ਕੇ $113-114 ਪ੍ਰਤੀ ਬੈਰਲ ਵੀ ਹੋ ਗਈਆਂ। ਅਮਰੀਕਾ ਦੀ ਤਰਫ ਤੋਂ ਵੀ ਡੋਨਲਡ ਟਰੰਪ ਨੇ ਇੱਕ ਵਾਰ ਤਾਂ ਸਵਾਲ ਖੜ੍ਹੇ ਕੀਤੇ ਸੀ ਕਿ ਭਾਰਤ ਨੇ ਜਿਹੜਾ ਸਸਤਾ ਕੱਚਾ ਤੇਲ ਖਰੀਦਿਆ ਰੂਸ ਤੋਂ, ਉਹ ਆਖਿਰਕਾਰ ਕੀ ਆਪਣੇ ਲੋਕਾਂ ਦੇ ਵਿੱਚ, ਆਪਣੇ ਦੇਸ਼ ਦੇ ਕੰਜ਼ਿਊਮਰਸ ਦੇ ਵਿੱਚ ਵੰਡਿਆ ਜਾ ਰਿਹਾ ਜਾਂ ਨਹੀਂ। ਪ੍ਰਭਾਵ ਦੇ ਵਿੱਚ ਇਹ ਖਬਰ ਵੀ ਸ਼ਾਂਤ ਹੋ ਗਈ। ਅਧਿਕਾਰੀਆਂ ਦੇ ਮੁਤਾਬਕ ਫਿਲਹਾਲ ਵਿਸ਼ਵ ਭਰ ਦੇ ਊਰਜਾ ਬਾਜ਼ਾਰ ਦੇ ਵਿੱਚ ਅਸਥਿਰਤਾ ਦਾ ਦੌਰ ਹੈ। ਭਾਰਤ ਦੇ ਕੋਲ ਫਿਲਹਾਲ ਲਗਭਗ 60 ਦਿਨਾਂ ਦਾ ਫਿਊਲ ਸਟਾਕ ਮੌਜੂਦ ਹੈ, ਕਰੀਬ 45 ਦਿਨ ਦਾ LPG ਸਟਾਕ ਮੌਜੂਦ ਹੈ। ਅਜਿਹੇ ਦੇ ਵਿੱਚ ਅੱਜ ਦੇ ਦਿਨ ਤੋਂ ਹੋਏ ਇਸ ਪੈਟਰੋਲ ਡੀਜ਼ਲ CNG ਦੇ ਵਾਧੇ ਤੋਂ ਬਾਅਦ ਵਿਰੋਧੀ ਨੇਤਾਵਾਂ ਦੀ ਤਰਫ ਤੋਂ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਗਿਆ। ਸਾਬਕਾ ਪੈਟਰੋਲੀਅਮ ਮੰਤਰੀ ਵੀਰੱਪਾ ਮੋਇਲੀ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਤਸਵੀਰ ਸਾਹਮਣੇ ਨਹੀਂ ਰੱਖੀ ਗਈ, ਤੱਥਾਂ ਨੂੰ ਛੁਪਾਇਆ ਗਿਆ। ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਹੁਣ ਤਾਂ ਇੱਕੋ ਇੱਕ ਵਿਕਲਪ ਨਜ਼ਰ ਆਉਂਦਾ ਭਾਰਤ ਦੇ ਲੋਕਾਂ ਕੋਲ, ਅਤੇ ਸਾਈਕਲ ਦੇ ਉੱਤੇ ਚੱਲਣ। ਉੱਥੇ ਪੱਛਮ ਬੰਗਾਲ ਸਰਕਾਰ ਦੇ ਵਿੱਚ ਮੰਤਰੀ ਦਲੀਪ ਘੋਸ਼ ਨੇ ਕਿਹਾ ਕਿ ਪਿਛਲੇ 3 ਸਾਲਾਂ 'ਚ ਦੁਨੀਆ ਦੇ ਅੰਦਰ ਜੰਗ ਵਰਗੀ ਸਥਿਤੀ ਬਣੀ ਹੈ, ਜਿਸ ਦੀ ਵਜ੍ਹਾ ਦੇ ਚੱਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਸਾਨੂੰ ਨੁਕਸਾਨ ਨਹੀਂ ਹੋਣ ਦਿੱਤਾ, ਸਿਰਫ ਗੈਸ ਦੀਆਂ ਕੀਮਤਾਂ ਵਧੀਆਂ। ਕਾਫੀ ਸਮੇਂ ਤੱਕ ਕਿਹਾ ਜਾਂਦਾ ਰਿਹਾ ਕਿ ਤੇਲ ਦੀਆਂ ਕੀਮਤਾਂ ਵਧਣਗੀਆਂ, ਪਰ ਹੁਣ ਤਾਂ ਇਹ ਵਧਣੀਆਂ ਹੀ ਸੀ। ਇਸ ਦਰਮਿਆਨ ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ ਨੇ ਐਕਸ ਦੇ ਉੱਤੇ ਲਿਖਿਆ ਕਿ ਅੱਜ ਦੇ ਦਿਨ ਨੂੰ ਫਿਊਲ ਫਰਾਈਡੇ ਕਹਿ ਦੇਣਾ ਚਾਹੀਦਾ। ਚੋਣਾਂ ਖਤਮ ਹੋ ਚੁੱਕੀਆਂ ਨੇ, ਨਵੇਂ ਮੁੱਖ ਮੰਤਰੀ ਚੁਣ ਲਏ ਗਏ ਨੇ, ਇਸ ਕਰਕੇ ਹੁਣ ਫਿਊਲ ਦੀਆਂ ਕੀਮਤਾਂ 'ਚ ਵਾਧੇ ਦੇ ਲਈ ਇਹ ਸਹੀ ਸਮਾਂ ਸੀ। ਕਾਂਗਰਸ ਦੇ ਨੇਤਾ ਅਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ ਕਿ 29 ਅਪ੍ਰੈਲ ਨੂੰ ਵਿਧਾਨ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਭਾਰਤ ਸਰਕਾਰ ਵਧਾ ਦੇਵੇਗੀ। ਰਾਹੁਲ ਗਾਂਧੀ ਹੁਣ ਤਾਂ ਇਸ ਸਰਕਾਰ ਦੇ ਇਕੱਲੀ ਇਕੱਲੀ ਗੱਲ ਦੀ ਭਵਿੱਖਬਾਣੀ ਕਰ ਦਿੰਦੇ ਨੇ, ਜਿਹੜੀਆਂ ਕਿ ਸਹੀ ਵੀ ਹੋ ਜਾਂਦੀਆਂ ਨੇ। ਉੱਥੇ ਹੀ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਮਾਈਗ੍ਰੇਸ਼ਨ ਦੇ ਨਾਲ ਜੁੜੀ ਹੋਈ, ਜਿੱਥੇ ਤਾਜ਼ਾ ਤਰੀਨ ਜਿਹੜਾ ਫੈਡਰਲ ਬਜਟ ਪੇਸ਼ ਹੋਇਆ ਸੀ, ਉਸ ਤੋਂ ਬਾਅਦ ਵਿਰੋਧੀ ਧਿਰ ਆਗੂ ਐਂਗਸ ਟੇਲਰ ਨੇ ਆਪਣਾ ਬਜਟ ਭਾਸ਼ਣ ਦੇ ਉੱਤੇ ਜਵਾਬ ਦਿੱਤਾ ਪਾਰਲੀਮੈਂਟ ਦੇ ਵਿੱਚ। ਜਵਾਬ ਘੱਟ, ਪਰ ਉਸ ਦੇ ਵਿੱਚ ਇਮੀਗ੍ਰੇਸ਼ਨ ਨੂੰ ਖਤਮ ਕਰਨ ਜਾਂ ਘੱਟ ਕਰਨ ਜਾਂ ਹੋਰ ਬਹੁਤ ਸਾਰੀਆਂ ਐਸੀਆਂ ਧਮਕੀਆਂ ਦਿੱਤੀਆਂ ਗਈਆਂ। ਹੁਣ ਦੇਸ਼ ਦੀ ਸਭ ਤੋਂ ਵੱਡੀ ਐਗਰੀਕਲਚਰ ਬਾਡੀ ਦੀ ਤਰਫ ਤੋਂ ਸਲਾਹ ਦਿੱਤੀ ਗਈ ਹੈ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਿ ਸਕਿੱਲਡ ਮਾਈਗ੍ਰੈਂਟਸ ਯਾਨੀ ਕਿ ਹੁਨਰਮੰਦ ਪ੍ਰਵਾਸੀ ਜਿਹੜੇ ਨੇ ਉਹ ਕਦੇ ਵੀ ਦੇਸ਼ ਦੀ ਜਿਹੜੀ ਜਿਹੜੇ ਲੋਕਲ ਯੂਥ ਨੇ ਜਾਂ ਲੋਕਲ ਜੋਬ ਮਾਰਕੀਟ ਆ ਉਸਨੂੰ ਖਾ ਨਹੀਂ ਰਹੇ, ਬਲਕਿ ਉਹ ਲੋਕਲ ਮਾਰਕੀਟ ਨੂੰ ਹੋਰ ਪੱਕਿਆਂ ਕਰ ਰਹੇ ਨੇ। ਅਜਿਹੇ ਦੇ ਵਿੱਚ ਬਹੁਤ ਸਾਰੇ ਜਿਹੜੇ ਡੈਰੀ ਫਾਰਮਰਸ ਨੇ ਉਹਨਾਂ ਦੀ ਤਰਫ ਤੋਂ ਇਹ ਗੱਲ ਕਹੀ ਜਾਂਦੀ ਰਹੀ ਹੈ ਕਿ 2024 ਦੇ ਵਿੱਚ 40% ਉਹਨਾਂ ਦੇ ਓਪਰੇਸ਼ਨਸ ਪ੍ਰਵਾਸੀਆਂ ਦੇ ਉੱਤੇ ਨਿਰਭਰ ਸੀ। ਇਸ ਦੇ ਵਿੱਚ ਖੇਤਾਂ ਦੇ ਕੰਮ ਕਰਨ ਤੋਂ ਲੈ ਕੇ ਔਰ ਜਿਹੜੇ ਕਿਸੇ ਵੀ ਕਿਸਮ ਦੀ ਮਜ਼ਦੂਰੀ ਤੱਕ ਸਕਿੱਲਡ ਵਰਕਰ ਕੰਮ ਆਉਂਦੇ ਨੇ। ਸਮਾਲ ਬਿਜ਼ਨਸ ਗਰੁੱਪਸ ਨੇ ਮੰਗ ਕੀਤੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਨਾਲ ਮਾਹੌਲ ਪੈਦਾ ਨਹੀਂ ਹੋਣਾ ਚਾਹੀਦਾ, ਕਿ ਮਾਈਗ੍ਰੈਂਟਸ ਨੂੰ ਇਸ ਸਿਸਟਮ 'ਚੋਂ ਬਾਹਰ ਕਰ ਦਿੱਤਾ ਜਾਵੇ। ਇੱਕ ਸਾਂਝਾ ਬਿਆਨ ਜਿਹੜਾ ਹੈ ਆਸਟ੍ਰੇਲੀਅਨ ਡੈਰੀ ਫਾਰਮਰਸ ਅਤੇ ਡੈਰੀ ਆਸਟ੍ਰੇਲੀਆ ਦੀ ਤਰਫ ਤੋਂ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਕਿਹਾ ਗਿਆ ਹੈ ਅੰਗਰੇਜ਼ੀ ਦੇ ਅੰਦਰ ਕਿ ਸਕਿੱਲਡ ਮਾਈਗ੍ਰੈਂਟ ਕੰਪਲੀਮੈਂਟ ਕਰਦੇ ਨੇ ਇੱਥੋਂ ਦੇ ਸਥਾਨਕ ਬਾਜ਼ਾਰ ਨੂੰ, ਨਾ ਕਿ ਰਿਪਲੇਸ ਕਰਦੇ ਨੇ। ਜਦਕਿ ਅਸਲ ਦੇ ਵਿੱਚ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੀ ਤਰਫ ਤੋਂ, ਖਾਸ ਤੌਰ ਦੇ ਉੱਤੇ ਕੱਟੜਪੰਥੀ ਨੇਤਾਵਾਂ ਦੀ ਤਰਫ ਤੋਂ ਇਹ ਤਸਵੀਰ ਦਿਖਾਈ ਜਾਂਦੀ ਹੈ ਕਿ ਪ੍ਰਵਾਸੀਆਂ ਦੇ ਆਉਣ ਦੇ ਨਾਲ ਸਥਾਨਕ ਨੌਕਰੀਆਂ ਖੁੱਸ ਰਹੀਆਂ ਨੇ। ਲੇਬਰ ਪਾਰਟੀ ਦੇ ਉੱਤੇ ਵਨ ਨੇਸ਼ਨ ਪਾਰਟੀ ਅਤੇ ਗੱਠਜੋੜ ਦਾ ਇੱਕ ਵੱਡਾ ਦਬਾਅ ਹੈ ਕਿ ਜਿਹੜੀ ਸਕਿੱਲਡ ਲੇਬਰ ਆ ਉਸਨੂੰ ਘੱਟ ਕੀਤਾ ਜਾ ਸਕੇ, ਇਮੀਗ੍ਰੇਸ਼ਨ ਨੂੰ ਹੀ ਮੁਕੰਮਲ ਤੌਰ 'ਤੇ ਘੱਟ ਕੀਤਾ ਜਾ ਸਕੇ। ਇੱਥੇ ਦੱਸਿਆ ਗਿਆ ਹੈ ਕਿ 2026-27 ਦੇ ਵਿੱਚ ਅੰਕੜੇ ਵਧੇ ਨੇ ਪ੍ਰਵਾਸੀਆਂ ਦੇ, ਪਰ ਪ੍ਰਵਾਸੀਆਂ ਦੇ ਉੱਤੇ ਅਕਸਰ ਗਾਰ ਕੱਢਦੇ ਨੇ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਕਸਨ, ਖਾਸ ਤੌਰ ਦੇ ਉੱਤੇ ਬੰਡਾਈ ਬੀਚ ਦੇ ਅੱਤਵਾਦੀ ਹਮਲੇ ਤੋਂ ਬਾਅਦ ਤਾਂ ਇਹ ਗੱਲ ਬਾਰ ਬਾਰ ਉੱਠੀ ਹੈ। ਉੱਥੇ ਹੀ ਫੈਡਰਲ ਬਜਟ ਦੀ ਗੱਲ ਜਦੋਂ ਤੁਰੀ ਹੋਇਆ ਤਾਂ ਇਸ ਦੇ ਵਿੱਚ ਵੈਸਟਰਨ ਸਿਡਨੀ ਦੇ ਅੱਲੇ ਪੱਲੇ ਕੀ ਪਿਆ ਹੈ, ਇਹ ਹੁਣ ਗੱਲਾਂ ਉੱਠਣ ਲੱਗ ਪਈਆਂ ਨੇ। ਪਹਿਲਾਂ ਤਾਂ ਨਿਊ ਸਾਊਥ ਵੇਲਜ਼ ਦੀ ਖਬਰਾਂ ਸਾਹਮਣੇ ਆਈਆਂ ਸੀ ਕਿ ਵਿਕਟੋਰੀਆ ਨੂੰ ਗਿਫਟ ਦੇ ਕੇ ਜਾਂ ਮੁਫਤ ਜਾਂ ਬਹੁਤ ਸਾਰੇ ਵਾਧੂ ਪੈਸੇ ਦੇ ਕੇ ਨਿਊ ਸਾਊਥ ਵੇਲਜ਼, ਕੁਇਨਜ਼ਲੈਂਡ ਅਤੇ ਦੂਸਰਿਆਂ ਸੂਬਿਆਂ ਦੇ ਨਾਲ ਧੱਕਾ ਕੀਤਾ ਗਿਆ। ਹੁਣ ਅਜਿਹੇ ਦੇ ਵਿੱਚ ਪਤਾ ਚੱਲਿਆ ਹੈ ਕਿ ਜਿਹੜਾ ਇੱਕ ਨਵਾਂ ਹਵਾਈ ਅੱਡਾ ਬਣ ਰਿਹਾ ਉਸ ਦੇ ਵਿੱਚ ਉਸ ਤੋਂ ਗੁਜ਼ਰਨ ਵਾਲੀ ਇੱਕ ਪ੍ਰਮੁੱਖ ਸੜਕ ਦੇ ਲਈ $200 million, ਇਸ ਤੋਂ ਇਲਾਵਾ ਲੁਡਨੈਮ ਦੇ ਵਿੱਚ ਐਲੀਜ਼ਾਬੈਥ ਡਰਾਈਵ ਦੇ ਲਈ $100 million ਅਤੇ ਫੇਅਰਫੀਲਡ ਹੋਸਪਿਟਲ ਦੇ ਐਕਸਪੈਂਸ਼ਨ ਤੋਂ ਇਹ $80 million ਤੋਂ ਇਲਾਵਾ ਕੁਝ ਵੱਡੀ ਰਕਮ ਜਿਹੜੀ ਆ ਉਹ ਵੈਸਟਰਨ ਸਿਡਨੀ ਦੇ ਹੱਥ ਨਹੀਂ ਆਈ। ਦੱਸਿਆ ਗਿਆ ਹੈ ਕਿ ਇਸ 12 ਮਈ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਦੇ ਵਿੱਚ NSW ਨੂੰ ਅਗਲੇ ਸਾਲ $850 million ਸ਼ਾਰਟ ਚੇਂਜ ਦਿੱਤਾ ਗਿਆ, ਯਾਨੀ ਕਿ ਘੱਟ ਪੈਸੇ ਦਿੱਤੇ ਜਾਣਗੇ ਜਿਹੜੇ ਕਿ ਪਹਿਲਾਂ ਵੱਧ ਆਂਕੇ ਗਏ ਸੀ। ਬਾਵਜੂਦ ਇਸ ਦੇ ਕਿ NSW ਨੇ GST ਦੇ ਵਿੱਚ ਰਿਕਾਰਡ ਕਮਾਈਆਂ ਕਰਕੇ ਫੈਡਰਲ ਪੂਲ ਦੇ ਵਿੱਚ ਪਾਈਆਂ ਨੇ। ਦੱਸਿਆ ਗਿਆ ਹੈ ਕਿ 2026-27 ਦੇ ਲਈ ਵੈਸਟਰਨ ਸਿਡਨੀ ਦੇ ਵਾਸਤੇ ਕੁਝ ਖਾਸ ਇਨਫਰਾਸਟ੍ਰਕਚਰ ਪਲਾਨ ਨਹੀਂ ਹੈ। ਅਜਿਹੇ ਦੇ ਵਿੱਚ ਬਿਜ਼ਨਸ ਵੈਸਟਰਨ ਸਿਡਨੀ ਦੇ ਐਗਜ਼ੈਕਟਿਵ ਡਾਇਰੈਕਟਰ ਡੇਵਿਡ ਬੋਰਜਰ ਨੇ ਕਿਹਾ ਕਿ ਲਗਭਗ 3 ਮਿਲੀਅਨ ਦੀ ਆਬਾਦੀ ਵਾਲਾ ਵੈਸਟਰਨ ਸਿਡਨੀ, ਲਗਭਗ 30 ਲੱਖ ਦੇ ਲੋਕਾਂ ਦੀ ਆਬਾਦੀ ਵਾਲਾ ਇਹ ਇਲਾਕਾ ਹੈ। ਸਿਡਨੀ ਦਾ ਇੱਕ ਖਾਸ ਇਲਾਕਾ ਹੈ ਵੈਸਟਰਨ ਸਿਡਨੀ, ਉਹਨੂੰ ਮੰਨ ਲਿਆ ਜਾਂਦਾ ਜਿਹੜਾ ਕਿ ਓਲੰਪਿਕ ਪਾਰਕ ਤੋਂ ਸ਼ੁਰੂ ਹੁੰਦਾ ਸਿਟੀ ਦੇ ਵੈਸਟ ਵਾਲੇ ਪਾਸੇ ਅਤੇ ਬਲੂ ਮਾਊਂਟੇਨ ਦੀ ਪਹਾੜੀਆਂ ਤੱਕ ਜਾਂਦੇ ਜਾਂਦੇ, ਯਾਨੀ ਕਿ ਓਲੰਪਿਕ ਪਾਰਕ, ਪੈਰਾਮੈਟਾ, ਬਲੈਕ ਟਾਊਨ, ਵਿੰਡਜ਼ਰ, ਰਿਚਮੰਡ, ਪੈਨਰਿਥ, ਇਹ ਸਾਰੇ ਇਲਾਕੇ ਵੈਸਟਰਨ ਸਿਡਨੀ ਦੇ ਵਿੱਚ ਪੈਂਦੇ ਨੇ। ਡੇਵਿਡ ਬੋਰਜਰਸ ਦੀ ਤਰਫ ਤੋਂ ਇਹ ਵੀ ਗੱਲ ਕਹੀ ਗਈ ਕਿ ਪੂਰੇ ਵੈਸਟਰਨ ਆਸਟ੍ਰੇਲੀਆ ਯਾਨੀ ਇੱਕ ਪੂਰੀ ਸਟੇਟ ਦੇ ਬਰਾਬਰ ਦੀ ਆਬਾਦੀ ਇਸ ਇੱਕ ਇਲਾਕੇ ਦੇ ਵਿੱਚ ਹੈ ਸਿਡਨੀ ਦੇ, ਔਰ ਬੜਾ ਮਹੱਤਵਪੂਰਨ ਇਲਾਕਾ ਹੈ। ਜਿਹੜੀ ਪੈਰਾਮੈਟਾ ਤੋਂ ਸਿਟੀ ਤੱਕ ਮੈਟਰੋ ਗੁਜ਼ਰਨੀ ਹੈ ਅਤੇ ਨਵੇਂ ਹਵਾਈ ਅੱਡੇ ਤੋਂ ਸੈਂਟ ਮੈਰੀਜ਼ ਤੱਕ ਮੈਟਰੋ ਗੁਜ਼ਰਨੀ ਹੈ, ਉਹ ਪ੍ਰੋਜੈਕਟ ਸੁਸਤ ਰਫ਼ਤਾਰ ਦੇ ਨਾਲ ਚੱਲ ਰਹੇ ਨੇ, ਪਰ ਉਸ ਤੋਂ ਇਲਾਵਾ ਕਿਤੇ ਵਧੇਰੇ ਔਰ ਵੱਡੇ ਪ੍ਰੋਜੈਕਟਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਇਸ ਇਲਾਕੇ ਦੇ ਲਈ। ਸੜਕਾਂ, ਮੈਟਰੋ, ਰੇਲ ਤੋਂ ਇਲਾਵਾ ਇਨਫਰਾਸਟ੍ਰਕਚਰ ਦੇ ਵਿੱਚ ਖਾਸ ਤੌਰ ਦੇ ਉੱਤੇ ਨਵੇਂ ਉਸਾਰੇ ਸਬਰਬਸ ਵਿੱਚ ਸਕੂਲਾਂ ਅਤੇ ਹਸਪਤਾਲਾਂ ਦੀ ਇੱਕ ਵੱਡੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਉੱਥੇ ਨੌਰਦਰਨ ਟੈਰੀਟਰੀ ਦੇ ਵਿੱਚ ਪਹਿਲਾ ਕੇਸ ਡੈਪਥੀਰੀਆ ਦਾ ਰਿਕਾਰਡ ਕੀਤਾ ਗਿਆ। ਦਹਾਕਿਆਂ ਦੇ ਵਿੱਚ ਇਹ ਪਹਿਲੀ ਮੌਤ ਹੋਈ ਦੱਸੀ ਗਈ ਹੈ। ਕੇਸ ਤਾਂ ਨਹੀਂ, ਡੈਪਥੀਰੀਆ ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਰੋਹਿਣੀ ਵੀ ਕਹਿ ਲੈਂਦੇ ਹਾਂ। ਆਮ ਤੌਰ ਦੇ ਉੱਤੇ ਡੈਪਥੀਰੀਆ ਨਹੀਂ ਹੁੰਦਾ ਕਿਉਂਕਿ ਬੱਚਿਆਂ ਨੂੰ ਵੈਕਸੀਨੇਸ਼ਨ ਜੰਮਨਸਾਰੀ ਕਰ ਦਿੱਤੀ ਜਾਂਦੀ ਹੈ। ਟੀਨੇਜਰਸ ਅਤੇ ਐਡਲਟ ਦੇ ਵਿੱਚ ਬੂਸਟਰ ਵੈਕਸੀਨੇਸ਼ਨ ਵੀ ਇਸ ਦੀ ਅਵੇਲੇਬਲ ਹੁੰਦੀ ਹੈ ਜੇਕਰ ਕੋਈ ਘੱਟ ਵੱਧ ਰਹਿ ਜਾਵੇ। ਪਰ ਡੈਪਥੀਰੀਆ ਦੀ, ਜਿਸਨੂੰ ਕਿ ਇੱਕ ਬਚਨ ਵਾਲੀ ਬਿਮਾਰੀ ਕਿਹਾ ਜਾ ਸਕਦਾ ਹੈ, ਜਾਂ ਇਹ ਕਿਹਾ ਜਾ ਸਕਦਾ ਹੈ ਕਿ ਇਸ ਦੇ ਨਾਲ ਇੰਨੀ ਘਾਤਕ ਨਹੀਂ ਹੈ, ਜੇਕਰ ਇਸ ਦਾ ਵੈਕਸੀਨੇਸ਼ਨ ਅਤੇ ਇਲਾਜ ਜਿਹੜੇ ਨੇ ਉਹ ਸਹੀ ਹੋਣ, ਰੈਸਪਰੇਟਰੀ ਡੈਪਥੀਰੀਆ ਦੇ ਚੱਲਦਿਆਂ ਪਹਿਲੀ ਮੌਤ ਜਿਹੜੀ ਹੈ ਦਹਾਕਿਆਂ ਬਾਅਦ ਆਸਟ੍ਰੇਲੀਆ ਦੇ ਵਿੱਚ ਉਹ ਹੋਈ ਦੱਸੀ ਗਈ ਹੈ। ਹਾਲਾਂਕਿ 2018 ਦੇ ਵਿੱਚ ਵੀ ਇੱਕ ਮੌਤ ਦੀ ਪੁਸ਼ਟੀ ਆਸਟ੍ਰੇਲੀਅਨ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੇ ਕੀਤੀ ਸੀ, ਪਰ ਉਹ ਵਿਅਕਤੀ ਅਨਵੈਕਸੀਨੇਟਿਡ ਰਿਹਾ ਸੀ, ਸ਼ੁਰੂ ਤੋਂ ਹੀ ਅਨਵੈਕਸੀਨੇਟਿਡ ਰਿਹਾ ਸੀ। ਨੌਰਦਰਨ ਟੈਰੀਟਰੀ ਦੇ ਵਿੱਚ ਇਹ ਹੋਈ ਮੌਤ 1990 ਤੋਂ ਬਾਅਦ ਕਦੇ ਵੀ ਕੋਈ ਇਸ ਸਟੇਟ ਦੇ ਵਿੱਚ ਮੌਤ ਨਹੀਂ ਹੋਈ, ਇਸ ਕਰਕੇ ਵੀ ਇਸ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਜੌਨ ਸੈਕਤਾ ਦਾ ਨਾਮ ਤਾਂ ਭੁੱਲੇ ਨਹੀਂ ਹੋਵੋਗੇ। CFMEU ਇੱਕ ਐਸੀ ਯੂਨੀਅਨ ਜਿਹਦਾ ਵਾਹ ਵਾਸਤਾ ਬਹੁਤ ਸਾਰੇ ਕ੍ਰਿਮੀਨਲ ਬਾਈਕੀ ਗੈਂਗਸ ਦੇ ਨਾਲ ਰਿਹਾ। ਜੌਨ ਸੈਕਤਾ ਦੇ ਉੱਤੇ ਇਲਜ਼ਾਮ ਲੱਗੇ, ਉਹਨਾਂ ਨੂੰ ਕੱਢ ਦਿੱਤਾ ਗਿਆ। ਉਸ ਤੋਂ ਬਾਅਦ ਜੌਨ ਸੈਕਤਾ ਨੇ ਇਹ ਵੀ ਇਲਜ਼ਾਮ ਲੱਗਿਆ ਕਿ ਉਹਨਾਂ ਨੇ AFL ਦੇ ਕੰਪਾਇਰ ਸਟੀਫਨ ਮੈਕਬਰਨੀ ਦੇ ਉੱਤੇ ਦੋਸ਼, ਜਿਹੜੇ AFL ਦੇ ਬੌਸ ਨੇ ਉਹਨਾਂ 'ਤੇ ਦਬਾਅ ਪਾਇਆ ਸੀ ਕਿ AFL ਦੇ ਅੰਪਾਇਰ ਨੂੰ ਹਟਾ ਦਿੱਤਾ ਜਾਵੇ। ਇਸ ਮਾਮਲੇ 'ਚ ਇੱਕ ਕੇਸ ਵੀ ਅਦਾਲਤ 'ਚ ਚੱਲ ਰਿਹਾ। ਹੁਣ ਪਤਾ ਇਹ ਚੱਲਿਆ ਹੈ ਕਿ CFMEU ਦੇ ਮੌਜੂਦਾ ਜਿਹੜੇ ਪ੍ਰਮੁੱਖ ਨੇ ਮਾਈਕਲ ਕੌਸਬੀ, ਉਹਨਾਂ ਨੂੰ ਇੱਕ ਵੱਡਾ ਸਾਰਾ ਬਿੱਲ ਭੇਜਿਆ ਗਿਆ ਅੱਜ ਸ਼ੁੱਕਰਵਾਰ ਦੀ ਸਵੇਰ ਜੌਨ ਸੈਕਤਾ ਦੇ ਵਕੀਲਾਂ ਦੀ ਤਰਫ ਤੋਂ। ਬਿੱਲ ਦੀ ਰਕਮ ਹੈ $1 ਮਿਲੀਅਨ ਅਤੇ ਕਿਹਾ ਗਿਆ ਹੈ ਕਿ ਜੌਨ ਸੈਕਤਾ ਜਿਹੜਾ ਇਹ ਕੇਸ AFL ਦੇ ਖਿਲਾਫ ਅਦਾਲਤ 'ਚ ਲੜ ਰਹੇ ਨੇ, ਉਸਦਾ ਸਾਰਾ ਖਾਮਿਆਜ਼ਾ, ਉਸਦਾ ਜਿਹੜਾ ਖਰਚਾ ਖੁਰਚਾ ਹੈ ਉਹ CFMEU ਪੇ ਕਰੇ, ਔਰ ਲਗਭਗ $1 ਮਿਲੀਅਨ ਇਸ ਦੀ ਰਕਮ ਬਣਦੀ ਹੈ। ਹਾਲ ਫਿਲਹਾਲ CFMEU ਇਸ ਮਸਲੇ ਦੇ ਉੱਤੇ ਅੱਗੇ ਵਧੇਗੀ, ਜੌਨ ਸੈਕਤਾ ਦੇ ਖਰਚੇ ਚੱਕੇਗੀ ਜਾਂ ਨਹੀਂ, ਇਹ ਤਾਂ ਇਸ ਦੇ ਉੱਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ। ਪਰ ਦੂਜੇ ਪਾਸੇ ਵਿਕਟੋਰੀਆ ਦੇ ਵਿੱਚ CFMEU ਦੀ ਇੱਕ ਹੋਰ ਜਿਹੜੀ ਯੂਨੀਅਨ ਹੈ ਉਸ ਦੇ ਨਾਲ ਜੁੜੇ ਸਵਾਲ ਖੜ੍ਹੇ ਹੋਏ ਨੇ। ਵੁਮੈਨ ਇਨ ਕੰਸਟਰਕਸ਼ਨ ਮੈਲਬਰਨ ਬੇਸਡ ਇਹ ਕੰਪਨੀ ਹੈ ਜਿਹੜੀ ਦਾਅਵਾ ਕਰਦੀ ਹੈ ਕਿ ਉਹ ਬਹੁਤ ਸਿਰਫ ਮਹਿਲਾਵਾਂ ਨੂੰ ਤਵੱਜੋ ਦਿੰਦੇ ਨੇ ਜਾਂ ਮਹਿਲਾਵਾਂ ਨੂੰ ਅਲੱਗ ਅਲੱਗ ਇੰਡਸਟਰੀ ਦੇ ਵਿੱਚ ਕੰਮ ਦਿਲਵਾਉਂਦੇ ਨੇ, ਮਹਿਲਾ ਸਸ਼ਕਤੀਕਰਨ ਦੀ ਬਹੁਤ ਵੱਡੀ ਵੱਡੀ ਗੱਲ ਕੀਤੀ ਜਾਂਦੀ ਹੈ, ਪਰ ਹੁਣ ਇਸ ਕੰਪਨੀ ਦੇ ਲਾਈਸੈਂਸ ਹੀ ਜਿਹੜੇ ਸੀਗੇ ਲੇਬਰ ਹਾਇਰ ਅਥਾਰਟੀ ਦੇ ਕੋਲ ਰਿਨਿਊ ਨਹੀਂ ਹੋਏ ਪਏ। ਅਜਿਹੇ ਦੇ ਵਿੱਚ ਇਸ ਕੰਪਨੀ ਦੇ ਲਾਈਸੈਂਸ ਰੱਦ ਕਰ ਦਿੱਤੇ ਗਏ ਨੇ। ਕਿੰਨੇ ਹੀ ਲੋਕ ਜਾਂ ਕਿੰਨੀਆਂ ਹੀ ਮਹਿਲਾਵਾਂ ਜਿਹੜੀਆਂ ਇਸ ਕੰਪਨੀ ਦੇ ਅਧੀਨ ਕੰਮ ਕਰ ਰਹੀਆਂ ਸੀ ਉਹਨਾਂ ਦੇ ਉੱਤੇ ਇਸ ਵਕਤ ਗਾਜ ਡਿੱਗੀ ਹੈ। ਉੱਥੇ ਆਖਰੀ ਖਬਰ ਦੀ ਆਸਟ੍ਰੇਲੀਆ ਦੇ ਨਾਲ ਜੁੜੀ ਸਾਂਝ ਪਾਈਏ ਅਤੇ ਪੰਜਾਬੀ ਬਹੁਆਬਾਦੀ ਵਾਲੇ ਇਲਾਕੇ ਟਾਰਨੇਟ ਤੋਂ ਖਬਰ, ਜਿੱਥੇ ਇੱਕ ਮ੍ਰਿਤਕ ਦੇਹ ਬਰਾਮਦ ਹੋਈ ਹੈ। ਹਾਲ ਫਿਲਹਾਲ ਇਸ ਵਿਅਕਤੀ ਦੀ ਪਛਾਣ ਜਿਹੜੀ ਹੈ ਨਸ਼ਰ ਨਹੀਂ ਕੀਤੀ ਗਈ ਹੈ। ਬਰਨੀ ਡਰਾਈਵ ਦੇ ਉੱਤੇ ਟਾਰਨੇਟ ਦੇ ਵਿੱਚ ਇੱਕ ਪਲੇਗਰਾਊਂਡ ਦੇ ਅੰਦਰ ਇੱਕ 30 ਸਾਲ ਦੇ ਵਿਅਕਤੀ ਦੀ ਮ੍ਰਿਤਕ ਦੇਹ ਬਰਾਮਦ ਹੁੰਦੀ ਹੈ। ਅੱਜ ਤੜਕੇ ਸਵੇਰੇ 4:30 ਵਜੇ ਦੇ ਆਸ ਪਾਸ ਬਾਅਦ ਦੇ ਵਿੱਚ ਇਸ ਮਾਮਲੇ ਦੀ ਪੜਤਾਲ ਜਿਹੜੀ ਅੱਗੇ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵੈਲਡਿੰਗ ਮਸ਼ੇਟੀ ਜਿਹੜੀਆਂ ਸੀ ਉਹ ਲੈ ਕੇ ਕੁਝ ਇੱਕ ਟੀਨੇਜਰਸ ਦੀ ਤਰਫ ਤੋਂ ਮੌਕੇ ਦੇ ਉੱਤੇ ਹਮਲਾ ਬੋਲਿਆ ਗਿਆ ਸੀ। ਹਾਲਾਂਕਿ ਪੀੜਤ ਦੀ ਹਾਲੇ ਤੱਕ ਪੜਤਾਲ ਨਹੀਂ ਕੀਤੀ ਗਈ ਹੈ। ਇਹ ਇਲਾਕਾ ਪੰਜਾਬੀ ਆਬਾਦੀ ਦੇ ਬਹੁ ਆਬਾਦੀ ਜਿਹੜਾ ਉਸਦੀ ਉਹ ਵਾਲਾ ਇਹ ਇਲਾਕਾ ਟਾਰਨੇਟ ਦੱਸਿਆ ਜਾਂਦਾ। ਉੱਥੇ ਹੀ ਆਖਰੀ ਖਬਰ IPL ਦੇ ਨਾਲ ਜੁੜੀ ਹੋਈ। ਵੈਸੇ ਤਾਂ ਕੱਲ੍ਹ ਦਾ ਮੈਚ ਤੁਸੀਂ ਦੇਖ ਹੀ ਲਿਆ ਹੋਣਾ, ਪੰਜਾਬ ਕਿੰਗਜ਼ ਇੱਕ ਹੋਰ ਮੁਕਾਬਲਾ ਹਾਰ ਗਿਆ। ਮੁੰਬਈ ਇੰਡੀਅਨਸ ਨੇ ਇਹ ਮੁਕਾਬਲਾ 6 ਵਿਕਟਾਂ ਦੇ ਨਾਲ ਜਿੱਤਿਆ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆ ਹਾਲਾਂਕਿ ਚੰਗਾ ਸਕੋਰ ਬਣਾਇਆ ਸੀ, 200 ਦੌੜਾਂ ਬਣਾਈਆਂ ਸੀ। ਧਰਮਸ਼ਾਲਾ ਦੇ ਵਿੱਚ ਇਹ ਮੈਚ ਖੇਡਿਆ ਜਾ ਰਿਹਾ ਸੀ। ਨਿਰਧਾਰਿਤ 20 ਓਵਰਾਂ ਦੇ ਵਿੱਚ ਪੰਜਾਬ ਦੇ ਇਸ 200 ਦੌੜਾਂ ਦੇ ਸਕੋਰ ਦੇ ਵਿੱਚ ਪ੍ਰਭਸਿਮਰਨ ਸਿੰਘ ਦੀਆਂ 57, ਕੂਪਰ ਕੁੰਲੀ ਦੀਆਂ 21, ਪ੍ਰਿਆਂਸ਼ ਆਰਿਆ ਦੀਆਂ 22 ਦੌੜਾਂ ਸ਼ਾਮਲ ਸੀ। ਪਰ ਅਜ਼ਮਤੁੱਲਾ ਓਮਰਜ਼ਈ ਵੀ ਹੁਣ ਮੁਕਾਬਲਿਆਂ ਦੇ ਵਿੱਚ ਸ਼ਾਮਲ ਹੋਏ ਨੇ, ਉਹਨਾਂ ਦੀਆਂ 38 ਦੌੜਾਂ ਵੀ ਕੰਮ ਨਹੀਂ ਆ ਸਕੀਆਂ। ਬਾਅਦ ਦੇ ਵਿੱਚ ਮੁੰਬਈ ਇੰਡੀਅਨਸ ਨੇ ਚੰਗੀ ਬੱਲੇਬਾਜ਼ੀ ਕੀਤੀ। ਰੋਹਿਤ ਸ਼ਰਮਾ ਨੇ 25, ਰਿਆਨ ਰਿਕਲਟਨ ਨੇ 48, ਤਿਲਕ ਵਰਮਾ ਨੇ ਨਾਬਾਦ ਰਹਿੰਦੇ ਹੋਏ 75 ਦੌੜਾਂ ਬਣਾਈਆਂ ਅਤੇ ਪੰਜਾਬ ਤੋਂ ਇਹ ਮੁਕਾਬਲਾ ਇੱਕ ਗੇਂਦ ਬਾਕੀ ਰਹਿੰਦਿਆਂ ਹੀ ਜਿੱਤ ਲਿਆ ਗਿਆ। ਪੰਜਾਬ ਲਗਾਤਾਰ ਮੈਚ ਹਾਰ ਜ਼ਰੂਰ ਰਹੀ ਹੈ ਪਰ ਹਾਲੇ ਵੀ ਇਸ ਪੁਆਇੰਟ ਟੇਬਲ ਦੇ ਵਿੱਚ 4 ਨੰਬਰ 'ਤੇ ਹੈ। ਪਹਿਲੇ ਨੰਬਰ 'ਤੇ ਬੈਂਗਲੁਰੂ, ਦੂਜੇ 'ਤੇ ਗੁਜਰਾਤ, ਤੀਜੇ 'ਤੇ ਹੈਦਰਾਬਾਦ ਅਤੇ 5ਵੇਂ ਨੰਬਰ 'ਤੇ ਉੱਤੇ ਚੇਨਈ ਸੁਪਰ ਕਿੰਗ ਦੀ ਟੀਮ ਹੈ। ਮੁੰਬਈ ਨੇ ਕੱਲ੍ਹ ਦਾ ਮੈਚ ਜਿੱਤਿਆ ਜ਼ਰੂਰ ਪਰ ਹਾਲੇ ਵੀ ਉਹ ਬੌਟਮ ਟੀਮਾਂ ਦੇ ਵਿੱਚ ਸ਼ੁਮਾਰ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਕੁ, ਦਿਓ ਇਜਾਜ਼ਤ, ਧੰਨਵਾਦ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
2: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
3: ਪ੍ਰੀਤ, ਕੀ ਹੋਇਆ?
4: ਓ ਇਸ ਵਾਰ ਫੇਰ PT ਚ ਬੈਂਡ ਨਹੀਂ ਆਏ, ਹੁਣ ਫੇਰ ਕੋਈ ਵੀਜ਼ਾ ਨਹੀਂ ਪੈਣਾ, ਲੱਗਦਾ ਇੰਡੀਆ ਵਾਪਸ ਜਾਣਾ ਪੈਣਾ।
3: ਜੇ ਤੁਸੀਂ ਵੀ ਇਹਨਾਂ ਦੇ ਵਾਂਗ ਥੱਕ ਚੁੱਕੇ ਹੋ ਤਾਂ ਹੁਣੇ ਕੰਟੈਕਟ ਕਰੋ ਆਸਟ੍ਰੇਲੀਆ ਵਿੱਚ ਭਰੋਸੇ ਅਤੇ ਤਜਰਬੇ ਵਾਲੇ ਵੀਜ਼ਾ ਮਾਈਗ੍ਰੇਸ਼ਨ ਵਾਲਿਆਂ ਨੂੰ। ਇਹਨਾਂ ਕੋਲ ਹੈ ਇੰਪਲੋਇਰ ਸਪਾਂਸਰ ਵੀਜ਼ਾ, ਪਰਮਨੈਂਟ ਰੈਜ਼ੀਡੈਂਸੀ, ਸਟੂਡੈਂਟ ਵੀਜ਼ਾ, TR, ਪੇਰੈਂਟਸ ਵੀਜ਼ਾ ਅਤੇ ਬਾਕੀ ਸਾਰੀਆਂ ਇਮੀਗ੍ਰੇਸ਼ਨ ਤੋਂ ਰਿਲੇਟਡ ਸਰਵਿਸਿਜ਼। ਨੰਬਰ ਲਿਖੋ 045-151-1100, 045-151-1100। Desire migration.
5: हमारी लव स्टोरी तो लेजेंडरी बन गई।
6: लेजेंडरी लव स्टोरीज की तो एंडिंग ट्रैजिक होती है।
7: From the makers of Rocky aur Rani ki prem kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
8: Chand Mera Dil, Chand Mera Dil.
9: Lade phir!
10: Haanji, haanji, oye haanji, haanji!
11: Haanji Radio!
12: Aaj da vichar, aaj di kahani. ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
13: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਸੇਠ ਜੀ ਸੀ ਜਿਹੜੇ ਕਦੀ ਵੀ ਖੁਸ਼ ਨਹੀਂ ਦਿਖੇ। ਪੈਸਾ ਬਹੁਤ ਜ਼ਿਆਦਾ, ਜਿੰਨਾ ਚਾਹੁੰਦੇ ਉਨਾ ਕਮਾ ਲੈਂਦੇ, ਇੱਕ ਡੀਲ ਕਰਦੇ ਅਤੇ ਜਿੰਨਾ ਸੋਚਦੇ ਉਹ ਤੋਂ ਵਧੇਰੇ ਘਰ ਆਉਂਦਾ। ਕਾਰੋਬਾਰ ਦਿਨੋਂ ਦਿਨ ਵੱਧ ਰਿਹਾ ਸੀ, ਪੈਸੇ ਧੇਲੀ ਦੀ ਕੋਈ ਥੋੜ੍ਹ ਨਹੀਂ, ਹਰ ਪਾਸਿਓਂ ਸਾਰਾ ਕੁਛ ਠੀਕ, ਪਰ ਮਨ ਨੂੰ ਸ਼ਾਂਤੀ ਨਹੀਂ। ਹੌਲੀ ਹੌਲੀ ਇਹ ਚੀਜ਼ ਸਤਾਉਣ ਲੱਗੀ। ਮਨ ਹਮੇਸ਼ਾ ਪਰੇਸ਼ਾਨ ਰਹਿੰਦਾ, ਹਮੇਸ਼ਾ ਕਿਸੇ ਦੋ ਚਿੱਤੀ ਦੇ ਵਿੱਚ ਰਹਿੰਦਾ। ਗੱਲ ਗੱਲ ਦੇ ਉੱਤੇ ਸੇਠ ਹੁਣੀ ਹੁਣ ਖੁਰ ਖਿੱਜਣ ਵੀ ਲੱਗ ਪਏ। ਘਰ ਦੀ ਸ਼ਾਂਤੀ ਹੌਲੀ ਹੌਲੀ ਭੰਗ ਹੋਣੀ ਸ਼ੁਰੂ ਹੋ ਗਈ। ਸੇਠ ਜੀ ਇਸ ਚੀਜ਼ ਦੇ ਲਈ ਬਹੁਤ ਚਿੰਤਾ ਸੀ ਚਿੰਤਤ ਸੀ ਕਿ ਆਖਿਰ ਮੈਂ ਆਪਣੇ ਇਸ ਸੁਭਾਅ ਨੂੰ ਬਦਲਾਂ ਕਿੱਦਾਂ। ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਜਮਾਏ ਅਤੇ ਫਿਰ ਆਖਿਰ ਕਿਸੇ ਨੇ ਇੱਕ ਦਿਨ ਦੱਸਿਆ ਕਿ ਫਲਾਣੇ ਫਲਾਣੇ ਬੰਦੇ ਕੋਲ ਜਾ ਸਕਦਾ, ਉਹ ਸਿਆਣਾ ਵਾ, ਉਹ ਕਾਫੀ ਲੋਕਾਂ ਦੀ ਸਮੱਸਿਆ ਦਾ ਹੱਲ ਵੀ ਕਰਦਾ। ਸੇਠ ਜੀ ਸਾਧੂ ਦੀ ਕੁਟੀਆ ਕੋਲ ਪਹੁੰਚੇ ਤੇ ਸਾਧੂ ਨੂੰ ਜਾ ਕੇ ਆਪਣੀ ਸਾਰੀ ਸਮੱਸਿਆ ਦੱਸੀ। ਮੇਰੇ ਮਨ ਨੂੰ ਸ਼ਾਂਤੀ ਨਹੀਂ ਆ, ਮੈਂ ਬੜਾ ਕੋਸ਼ਿਸ਼ ਕਰਦਾ ਆਪਣੇ ਮਨ ਨੂੰ ਸ਼ਾਂਤ ਕਰਨ ਦੀ, ਮੈਂ ਬੜਾ ਬਾਹਰ ਅੰਦਰ ਜਾ ਕੇ ਪਹਾੜਾਂ ਦੇ ਵਿੱਚ ਵੀ ਥੋੜ੍ਹੇ ਦਿਨ ਲਾ ਕੇ ਆਇਆ, ਮੈਂ ਸਵੇਰੇ ਸਵੇਰੇ ਹੋਰ ਵੀ ਜੋ ਕੋਈ ਦੱਸਦਾ ਵਾ ਉਹ ਕਾਰ ਵਿਹਾਰ ਵੀ ਕਰਦਾ, ਬੜੇ ਤੰਤਰ ਮੰਤਰ ਲਾਏ ਨੇ, ਬੜੇ ਜਾਦੂ ਟੂਣੇ ਕੀਤੇ, ਪਰ ਮਨ ਦੇ ਵਿੱਚ ਇੱਕ ਬੇਚੈਨੀ ਜੀ ਰਹਿੰਦੀ ਹੈ, ਇੱਕ ਤਲਖੀ ਜੀ ਰਹਿੰਦੀ ਹੈ। ਇਹ ਜੋ ਕੁਛ ਵੀ ਆ ਇਹਨੂੰ ਮਾਨਣ ਦਾ ਆਨੰਦ ਜਿਹਾ ਨਹੀਂ ਆ ਰਿਹਾ। ਤੇ ਸਾਧੂ ਨੇ ਕਿਹਾ ਕਿ ਕੁਛ ਦਿਨ ਕੱਢ ਕੇ ਆਇਆ, ਰਹਿ ਸਕਦਾ ਇੱਥੇ। ਤੇ ਸੇਠ ਨੇ ਕਿਹਾ ਜੀ ਮੇਰੀ ਸਮੱਸਿਆ ਹੱਲ ਹੋਣੀ ਚਾਹੀਦੀ ਹੈ, ਸਰਦਾ ਤਾਂ ਨਹੀਂ ਪਰ ਜੇ ਉਹ ਤੋਂ ਬਿਨਾਂ ਕੋਈ ਹੱਲ ਨਹੀਂ ਆ ਤਾਂ ਫਿਰ ਕਰਨਾ ਵੀ ਪੈਣਾ। ਸਾਧੂ ਨੇ ਕਿਹਾ ਹੁਣ ਤੂੰ ਸੌਂ ਜਾ, ਆਪਾਂ ਕੱਲ੍ਹ ਮਿਲਾਂਗੇ। ਅਗਲੇ ਦਿਨ ਦੁਪਹਿਰ ਦਾ ਸਮਾਂ ਸੀ, ਸਾਧੂ ਨੇ ਸੇਠ ਦੇ ਨਾਲ ਕੁਛ ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ। ਸੇਠ ਨੂੰ ਲੱਗ ਰਿਹਾ ਕਿ ਇਹ ਤਾਂ ਕੋਈ ਕੰਮ ਦੀ ਗੱਲ ਨਹੀਂ ਕਰ ਰਿਹਾ, ਕੋਈ ਇਹਨੇ ਮੈਨੂੰ ਮੰਤਰ ਨਹੀਂ ਦੱਸਿਆ, ਕੋਈ ਮੈਨੂੰ ਪਾਠ ਨਹੀਂ ਦੱਸਿਆ, ਇੱਧਰ ਉੱਧਰ ਦੀਆਂ ਗੱਲਾਂ ਮਾਰੀ ਜਾ ਰਿਹਾ, ਮੇਰੇ ਕਾਰੋਬਾਰ ਦਾ ਪੁੱਛਦਾ, ਮੇਰੇ ਪਰਿਵਾਰ ਦਾ ਪੁੱਛਦਾ, ਇਹਨੇ ਨੂੰ ਤਿੱਖੜ ਧੁੱਪ ਚੜਾਈ। ਸਾਧੂ ਨੇ ਕਿਹਾ ਚੰਗਾ ਭਾਈ ਆਪਾਂ ਹੁਣ ਚੱਲੇ ਹਾਂ ਛਾਵੇਂ, ਅਤੇ ਮੈਨੂੰ ਲੱਗਦਾ ਤੈਨੂੰ ਧੁੱਪੇ ਬੈਠਣਾ ਚਾਹੀਦਾ। ਇਹ ਗੱਲ ਥੋੜ੍ਹੀ ਜਿਹੀ ਬਦਤਮੀਜ਼ੀ ਵਾਲੀ ਲੱਗੀ ਸੇਠ ਨੂੰ, ਆਦਤ ਨਹੀਂ ਸੀ ਕੋਈ ਇਸ ਤਰੀਕੇ ਦੇ ਨਾਲ ਬੁਲਾਵੇ, ਇੱਦਾਂ ਗੱਲ ਕਰੇ। ਧੁੱਪ ਹੋਰ ਤਿੱਖੀ ਹੁੰਦੀ ਗਈ, ਸੇਠ ਦੇ ਬੁਰੇ ਹਾਲ ਹੁਣ, ਕਦੀ ਧੁੱਪ 'ਚ ਨਹੀਂ ਬੈਠਾ ਅਤੇ ਸਾਧੂ ਆਰਾਮ ਦੇ ਨਾਲ ਛਾਵੇਂ ਬੈਠਾ ਚਾਹ ਪਾਣੀ ਪੀ ਰਿਹਾ। ਅਗਲੇ ਦਿਨ ਫਿਰ ਦੁਬਾਰਾ ਤੋਂ ਉਸੇ ਜਗ੍ਹਾ ਦੇ ਉੱਤੇ ਬੈਠੇ, ਮਨ ਦੇ ਵਿੱਚ ਸੀ ਕਿ ਫਿਰ ਕਿਤੇ ਮੈਨੂੰ ਇਹ ਕਹਿ ਨਾ ਦੇਵੇ ਕਿ ਧੁੱਪੇ ਬੈਠਾ ਰਹਿ, ਕੱਲ੍ਹ ਹੀ ਸਾਰੀ ਮੇਰੀ ਚਮੜੀ ਝੁਲਸ ਗਈ ਹੈ। ਸੇਠ ਨੇ ਚਾਹ ਪਾਣੀ ਮੰਗਾਇਆ ਅਤੇ ਸਾਧੂ ਨੇ ਕਿਹਾ ਨਹੀਂ ਅੱਜ ਤੇਰਾ ਵਰਤ ਹੈ, ਜੇ ਤੂੰ ਇੱਥੇ ਰਹਿਣਾ ਤੂੰ ਆਪਣੇ ਆਪ ਨੂੰ ਠੀਕ ਕਰਨਾ ਅਤੇ ਅੱਜ ਤੂੰ ਕੁਛ ਨਹੀਂ ਖਾਵੇਂਗਾ, ਹੁਣ ਤਿੱਖੜ ਧੁੱਪ ਦੇ ਵਿੱਚ ਜੇ ਕੋਈ ਪਿਆਸਾ ਬੈਠਾ ਹੋਵੇ ਉਹਦੇ ਸਾਹਮਣੇ ਬੈਠ ਕੇ ਕੋਈ ਪਾਣੀ ਪੀਵੇ ਤਾਂ ਕਿੱਦਾਂ ਦਾ ਮਹਿਸੂਸ ਹੁੰਦਾ। ਸਾਧੂ ਨੇ ਪਾਣੀ ਪੀਤਾ, ਉੱਠ ਕੇ ਫਿਰ ਛਾਵੇਂ ਚਲੇ ਗਿਆ ਅਤੇ ਘੁੰਮ ਕੇ ਆਵਾਜ਼ ਦਿੱਤੀ, ਸੇਠ ਜੀ ਆਪਣੇ ਘਰ ਥੋੜ੍ਹਾ ਸੁਨੇਹਾ ਲਾਓ, ਕੁਛ ਪਕਵਾਨ ਇੱਥੋਂ ਦੇ ਲੋਕਾਂ ਦੇ ਲਈ ਤੁਹਾਡੇ ਲਈ ਜੇਕਰ ਆ ਜਾਏ ਤਾਂ ਵਧੀਆ। ਸੇਠ ਨੇ ਸੁਨੇਹਾ ਲਾਇਆ, ਤਰ੍ਹਾਂ ਤਰ੍ਹਾਂ ਦੇ ਖਾਣੇ, ਤਰ੍ਹਾਂ ਤਰ੍ਹਾਂ ਦੇ ਮਿੱਠੇ ਪੇੜੇ ਅਤੇ ਹੋਰ ਪਤਾ ਨਹੀਂ ਕੀ ਕੀ ਆ ਗਿਆ। ਸੋ ਇਹ ਸਾਰੇ ਪਕਵਾਨ ਜਦੋਂ ਟੇਬਲ ਦੇ ਉੱਤੇ ਪਰੋਸੇ ਗਏ ਤਾਂ ਸਾਧੂ ਨੇ ਫਿਰ ਕਿਹਾ ਨਹੀਂ ਸੇਠ ਜੀ ਅੱਜ ਤੁਸੀਂ ਸਾਰੇ ਦਿਨ ਦਾ ਉਪਵਾਸ ਰੱਖਣਾ, ਅੱਜ ਸਾਰਾ ਦਿਨ ਤੁਸੀਂ ਸਿਰਫ ਪਾਣੀ 'ਤੇ ਕੱਢਣਾ। ਸੇਠ ਨੂੰ ਹੁਣ ਇਹ ਚੀਜ਼ਾਂ ਚੁੱਭ ਰਹੀਆਂ ਸੀ, ਉਹਦੇ ਸਾਹਮਣੇ ਭੁੱਖ ਲੱਗੀ ਦੇ ਉੱਤੇ ਕੋਈ ਬੜੇ ਆਰਾਮ ਦੇ ਨਾਲ ਸਵਾਦ ਲੈ ਕੇ ਖਾ ਰਿਹਾ ਅਤੇ ਸੇਠ ਨੂੰ ਇਜਾਜ਼ਤ ਨਹੀਂ। ਇਹ ਚੀਜ਼ਾਂ ਉਹਨੂੰ ਬਹੁਤ ਬੁਰੀਆਂ ਲੱਗੀਆਂ, ਉਹਨੂੰ ਲੱਗਾ ਕਿ ਮੇਰਾ ਇਹ ਅਪਮਾਨ ਕੀਤਾ ਗਿਆ। ਰਾਤ ਨੂੰ ਸੇਠ ਸੌਣ ਲੱਗਾ ਅਤੇ ਸਾਧੂ ਨੇ ਕਿਹਾ ਨਹੀਂ ਅੱਜ ਤੁਸੀਂ ਸੌਣਾ ਨਹੀਂ, ਅੱਜ ਤੁਹਾਡੀ ਡਿਊਟੀ ਆ, ਸਾਰੀ ਰਾਤ ਤੁਸੀਂ ਜਾਗਣਾ, ਇਸ ਡੇਰੇ ਦੀ ਇਸ ਕੁਟੀਆ ਦੀ ਤੁਸੀਂ ਰਾਖੀ ਕਰਨੀ ਹੈ, ਇਸ ਕਰਕੇ ਤੁਸੀਂ ਸੌ ਨਹੀਂ ਸਕਦੇ। ਸੇਠ ਨੇ ਰਾਤ ਹੀ ਆਪਣਾ ਮਨ ਬਣਾ ਲਿਆ ਕਿ ਇਹਦੇ ਪੱਲੇ ਕੁਛ ਨਹੀਂ ਹੈ, ਇਹ ਮੇਰਾ ਟਾਈਮ ਖਰਾਬ ਕਰ ਰਿਹਾ, ਪਖੰਡੀ ਸਾਧ, ਇਹਨੂੰ ਕੋਈ ਚਾਰ ਪੈਸਿਆਂ ਦਾ ਲਾਲਚ ਹੈ, ਸਵੇਰੇ ਪੁੱਛੂੰਗਾ ਕਿ ਜੇ ਲੈਣੇ ਆ ਤਾਂ ਉੱਦਾਂ ਹੀ ਲੈ ਲੈ, ਜੇ ਨਹੀਂ ਤੇਰੇ ਕੁਛ ਪੱਲੇ ਤਾਂ ਮੈਨੂੰ ਕਿਉਂ ਇੱਥੇ ਬਿਠਾ ਕੇ ਰੱਖਿਆ, ਨਾਲ ਕੰਮਕਾਰ ਦਾ ਵੀ ਨੁਕਸਾਨ ਕਰ ਰਿਹਾ। ਪਰ ਫਿਰ ਸੋਚਦਾ ਕਿ ਇਹ ਬਦਮਾਗ ਨੂੰ ਕੁਛ ਕਹਿਣ ਦੀ ਵੀ ਕੀ ਫਾਇਦਾ, ਇਹਨੂੰ ਕੀ ਦੱਸਾਂ ਜਿਹਨੂੰ ਸਮਝ ਹੀ ਨਹੀਂ ਆ, ਅਤੇ ਬਿਨਾਂ ਦੱਸਿਆ ਹਨੇਰੇ ਜੇ ਸੇਠ ਜੀ ਨੇ ਸਾਰਾ ਕੁਛ ਆਪਣਾ ਸਮਾਨ ਪੈਕ ਕੀਤਾ ਅਤੇ ਆਸ਼ਰਮ 'ਚੋਂ ਬਾਹਰ ਨਿਕਲਣ ਲੱਗੇ। ਸਾਧੂ ਭੱਜ ਕੇ ਆਣ ਕੇ ਅੱਗੇ ਖਲੋ ਗਿਆ, ਸੇਠ ਜੀ ਕਿੱਥੇ ਚੱਲੇ? ਮੈਂ ਚੱਲਿਆ ਆਪਣੇ ਘਰ, ਕਿਉਂਕਿ ਗੱਲ ਆਪਣਾ ਇਲਾਜ ਨਹੀਂ ਕਰਾਉਣਾ, ਮੈਂ ਵੇਖ ਲਿਆ ਆਪਣਾ ਇਲਾਜ ਪਿਛਲੇ ਦੋ ਚੌਂ ਦਿਨਾਂ ਦੇ ਵਿੱਚ। ਮੇਰੇ ਨਾਲ ਗੱਲ ਗੱਲ ਦੇ ਉੱਤੇ ਬਦਤਮੀਜ਼ੀ ਕੀਤੀ ਜਾ ਰਹੀ, ਮੈਨੂੰ ਤੁਸੀਂ ਐਂ ਟ੍ਰੀਟ ਕਰ ਰਹੇ ਹੋ ਜਿੱਦਾਂ ਕੋਈ ਸਜ਼ਾ ਦੇ ਰਹੇ ਹੋ। ਮੈਨੂੰ ਇਹ ਸੀ ਕਿ ਕੋਈ ਮੈਨੂੰ ਮੰਤਰ ਦਿਓਗੇ, ਕੋਈ ਮੈਨੂੰ ਦਵਾਈ ਦਿਓਗੇ, ਕੋਈ ਮੈਨੂੰ ਢੰਗ ਤਰੀਕਾ ਦੱਸੋਗੇ, ਮੈਂ ਆਪਣੇ ਮਨ ਨੂੰ ਸ਼ਾਂਤ ਕਰ ਲਵਾਂ। ਅਤੇ ਜੋ ਤੁਸੀਂ ਕਰ ਰਹੇ ਹੋ, ਮੈਂ ਵੀ ਬਿਜ਼ਨਸਮੈਨ ਹਾਂ, ਇੰਨੇ ਚਿਰ ਤੋਂ ਮੈਂ ਬਿਜ਼ਨਸ ਕਰ ਰਿਹਾ, ਸਮਝਦਾ ਮੈਂ ਕੀ ਤੁਹਾਡੇ ਤੌਰ ਤਰੀਕੇ ਨੇ। ਅਤੇ ਸਾਧੂ ਨੇ ਕਿਹਾ, ਨਹੀਂ ਤੂੰ ਨਹੀਂ ਸਮਝਦਾ, ਤੈਨੂੰ ਮੈਂ ਜੋ ਵੀ ਪਿਛਲੇ ਤਿੰਨਾਂ ਚੌਂ ਦਿਨਾਂ ਦੇ ਵਿੱਚ ਦਿੱਤਾ, ਉਹਨਾਂ ਦੇ ਵਿੱਚੋਂ ਤੂੰ ਕੁਛ ਵੀ ਨਹੀਂ ਲੈ ਕੇ ਚੱਲਿਆ। ਅਤੇ ਸੇਠ ਨੇ ਹੈਰਾਨ ਹੋ ਕੇ ਪੁੱਛਿਆ, ਕੀ ਦਿੱਤਾ ਤੂੰ? ਸਾਧੂ ਨੇ ਕਿਹਾ, ਆਪਾਂ ਦੋਵੇਂ ਧੁੱਪ ਦੇ ਵਿੱਚ ਬੈਠੇ ਸੀ, ਮੈਂ ਉੱਠ ਕੇ ਛਾਵੇਂ ਚੱਲ ਗਿਆ, ਮੈਂ ਤੈਨੂੰ ਧੁੱਪ ਦਿੱਤੀ। ਗੱਲ ਇਹ ਨਹੀਂ ਆ ਕਿ ਮੈਂ ਤੈਨੂੰ ਧੁੱਪ ਦਿੱਤੀ ਆ, ਧੁੱਪੇ ਬੈਠਣ ਦਾ ਆਦੇਸ਼ ਦਿੱਤਾ, ਗੱਲ ਇਹ ਨਹੀਂ ਆ ਕਿ ਮੈਂ ਤੈਨੂੰ ਪਾਣੀ ਨਾ ਪੀਣ ਦਾ ਆਦੇਸ਼ ਦਿੱਤਾ, ਗੱਲ ਇਹ ਨਹੀਂ ਹੈ ਕਿ ਮੈਂ ਤੈਨੂੰ ਭੁੱਖੇ ਰਹਿਣ ਦਾ ਆਦੇਸ਼ ਦਿੱਤਾ, ਗੱਲ ਇਹ ਨਹੀਂ ਹੈ ਕਿ ਮੈਂ ਤੈਨੂੰ ਰਾਤ ਜਾਗਦੇ ਰਹਿਣ ਦਾ ਆਦੇਸ਼ ਦਿੱਤਾ, ਹੁਕਮ ਦਿੱਤਾ। ਗੱਲ ਇਹ ਹੈ ਕਿ ਉਹ ਚੀਜ਼ਾਂ ਤੂੰ ਆਪਣੇ ਆਪ ਦੇ ਲਈ ਆਪ ਚੁਣ ਲਈਆਂ, ਤੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਮੇਰੇ ਇਲਾਜ ਦਾ ਹਿੱਸਾ ਵਾ, ਇਸ ਕਰਕੇ ਤੂੰ ਮੇਰੇ ਮਗਰੇ ਉੱਠ ਕੇ ਛਾਵੇਂ ਨਹੀਂ ਆਇਆ। ਮੇਰੇ ਇੱਕ ਵਾਰੀ ਕਹਿਣ ਦੇ ਉੱਤੇ ਤੂੰ ਸਾਰੀ ਦਿਹਾੜੀ ਧੁੱਪੇ ਬਹਿ ਕੇ ਕੱਢ ਦਿੱਤੀ, ਸਾਰੀ ਦਿਹਾੜੀ ਭੁੱਖੇ ਰਹਿ ਕੇ ਕੱਢ ਦਿੱਤੀ ਹੈ, ਸਾਰੀ ਰਾਤ ਜਾਗ ਕੇ ਕੱਢ ਦਿੱਤੀ ਹੈ। ਹਾਂ, ਜੇ ਤਾਂ ਤੂੰ ਆਗਿਆ ਦਾ ਪਾਲਣ ਕਰ ਰਿਹਾ ਹੁੰਦਾ ਤਾਂ ਉਹ ਅਲੱਗ ਚੀਜ਼ ਸੀ, ਪਰ ਤੂੰ ਇਹ ਸਾਰਾ ਕੁਛ ਇਸ ਕਰਕੇ ਕੀਤਾ ਕਿਉਂਕਿ ਤੇਰੇ ਨੂੰ ਲੱਗਦਾ ਸੀ ਕਿ ਇਹਦੇ ਵਿੱਚ ਤੇਰਾ ਇਲਾਜ ਹੈ, ਤੇਰੇ ਮਨ ਨੂੰ ਸ਼ਾਂਤੀ ਮਿਲ ਜੂਗੀ। ਪਰ ਜ਼ਰਾ ਸੋਚ, ਤੂੰ ਇਹਨਾਂ ਪਿਛਲੇ ਚੌਂ ਦਿਨਾਂ 'ਚੋਂ ਪਹਿਲੀਆਂ ਪਰੇਸ਼ਾਨੀਆਂ ਤਾਂ ਭੁੱਲ ਗਿਆ ਹੋਏਗਾ, ਪਰ ਇਹ ਪਰੇਸ਼ਾਨੀਆਂ ਤੈਨੂੰ ਹੋਰ ਵੀ ਜ਼ਿਆਦਾ ਤੰਗ ਕਰ ਰਹੀਆਂ ਨੇ ਕਿ ਮੈਂ ਆਪਣੇ 4 ਦਿਨ ਵੇਸਟ ਕਰ ਦਿੱਤੇ। ਮੇਰੇ ਕਹੇ ਦੇ ਉੱਤੇ ਤੂੰ ਸਾਰਾ ਦਿਨ ਧੁੱਪੇ ਬੈਠਾ ਰਿਹਾ, ਤੂੰ ਆਪਣੇ ਮਨ ਦੀ ਤਾਂ ਸੋਚੀ ਨਹੀਂ। ਜੇ ਤੂੰ ਆਪਣੇ ਮਨ ਦੀ ਸੋਚਦਾ, ਆਪਣੇ ਮਨ ਦੇ ਨਾਲ ਅੰਦਰ ਆਪਣੇ ਸਵਾਲ ਖੋਜਣ ਦੀ ਕੋਸ਼ਿਸ਼ ਕਰਦਾ ਤਾਂ ਤੈਨੂੰ ਆਂਸਰ ਵੀ ਮਿਲ ਜਾਂਦਾ। ਜੋ ਕੁਛ ਵੀ ਆ ਉਹ ਤੇਰੇ ਅੰਦਰ ਆ, ਤੇਰੀਆਂ ਪਰੇਸ਼ਾਨੀਆਂ, ਤੈਨੂੰ ਭੁੱਖ ਲੱਗੀ ਸੀ, ਤੈਨੂੰ ਭੁੱਖ ਲੱਗੀ, ਤੇਰੇ ਸਾਹਮਣੇ ਮੈਂ ਰੋਟੀ ਖਾਧੀ, ਮੇਰੇ ਰੋਟੀ ਖਾਧਿਆਂ ਤੇਰੀ ਭੁੱਖ ਕਿੱਦਾਂ ਮਿਟ ਸਕਦੀ ਹੈ ਭਾਈ? ਤੂੰ ਧੁੱਪੇ ਬੈਠਾ, ਮੈਂ ਤੇਰੇ ਸਾਹਮਣੇ ਜਾ ਕੇ ਛਾਵੇਂ ਬੈਠਾ, ਮੇਰੇ ਛਾਵੇਂ ਬੈਠਣ ਦੇ ਨਾਲ ਤੈਨੂੰ ਧੁੱਪ ਲੱਗਣੋਂ ਕਿੱਦਾਂ ਹਟ ਜੂ? ਤੂੰ ਰਾਤ ਜਾਗਦਾ ਰਿਹਾ, ਮੈਂ ਸੁੱਤਾਂ, ਮੇਰੇ ਸੌਣ ਦੇ ਨਾਲ ਤੇਰੀ ਨੀਂਦ ਕਿੱਦਾਂ ਪੂਰੀ ਹੋ ਜੂ? ਪਹਿਲਾਂ ਮੈਨੂੰ ਇਹ ਗੱਲ ਸਮਝਾ ਅਤੇ ਫਿਰ ਮੈਂ ਤੇਰਾ ਇਲਾਜ ਕਰਦਾ। ਕਹਿਣ ਦੀ ਗੱਲ ਇਹ ਕਿ ਤੇਰੀ ਸਮੱਸਿਆ ਤੂੰ ਹੱਲ ਕਰਨੀ ਆ, ਜਿਹਨੇ ਤੈਨੂੰ ਬਣਾਇਆ, ਜਿਹਨੇ ਤੈਨੂੰ ਧਰਤੀ ਦੇ ਉੱਤੇ ਭੇਜਿਆ, ਉਹਨੇ ਤੇਰੇ ਵਿੱਚ ਇਹ ਸਾਰੀ ਕਾਬਲੀਅਤ, ਸਾਰੇ ਪੁਰਜੇ ਪਾ ਕੇ ਭੇਜੇ ਨੇ, ਪਰ ਤੂੰ ਬਾਹਰ ਅੰਦਰ ਲੱਭਦਾ ਫਿਰਦਾ ਕੋਈ ਬਾਬਾ ਮੇਰੀ ਪਰੇਸ਼ਾਨੀ ਦਾ ਹੱਲ ਕਰ ਦੇ, ਕੋਈ ਹੱਥ ਵੇਖ ਕੇ ਮੈਨੂੰ ਹੱਲ ਦੱਸ ਦੇ, ਕੋਈ ਜੜੀ ਬੂਟੀਆਂ ਦੇ ਕੇ ਤੇਰਾ ਹੱਲ ਕਰ ਦੇ, ਇੱਦਾਂ ਨਹੀਂ। ਸਮੱਸਿਆ ਤੇਰੇ ਅੰਦਰੋਂ ਉਪਜੀ ਆ, ਹੱਲ ਵੀ ਤੇਰੇ ਅੰਦਰ ਆ, ਬਾਹਰ ਅੰਦਰ ਲੱਭਣ ਦੀ ਕੋਸ਼ਿਸ਼ ਕਰਨੀ ਛੱਡੋ ਸੇਠ ਜੀ, ਆਪਣੇ ਅੰਦਰ ਝਾਤੀ ਮਾਰੋ, ਸਮੱਸਿਆ ਦਾ ਹੱਲ ਤੁਹਾਨੂੰ ਤੁਹਾਡੇ ਅੰਦਰੋਂ ਮਿਲ ਜੂਗਾ। ਅਤੇ ਜੇ ਦੋਸਤੋ ਤੁਹਾਨੂੰ ਵੀ ਕੋਈ ਪਰੇਸ਼ਾਨੀ ਚੱਲ ਰਹੀ ਆ, ਕੋਈ ਚੀਜ਼ ਸਤਾ ਰਹੀ ਆ, ਤਾਂ ਤੁਸੀਂ ਵੀ ਆਪਣੇ ਅੰਦਰ ਅੰਦਰ ਥੋੜ੍ਹਾ ਸਮਾਂ ਕੱਢ ਕੇ ਝਾਤੀ ਮਾਰ ਲਓ, ਤੁਹਾਨੂੰ ਵੀ ਹੱਲ ਤੁਹਾਡੇ ਅੰਦਰੋਂ ਮਿਲ ਜਾਣਾ। ਆਸ ਕਰਦੇ ਹਾਂ ਕਿ ਕਹਾਣੀ ਤੁਸੀਂ ਪਸੰਦ ਕੀਤੀ ਹੋਏ।
12: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ

0: ਰੇਡੀਓ ਹਾਂਜੀ 1674 ਐਮ ਅੱਜ ਸ਼ੁੱਕਰਵਾਰ ਦਾ ਦਿਨ ਆ ਤੇ ਅੱਜ ਤਾਂ ਕਰਕੇ ਡੀਜੇ ਲੱਗਾ ਅੱਜ ਜਨਮ ਦਿਨ ਆ ਬੜਿਆਂ ਦੇ ਤੇ ਅੱਜ ਤਾਂ ਕਰਕੇ ਡੀਜੇ ਲੱਗਾ ਅੱਜ ਉਬੀ ਜੀ ਦਾ ਵੀ ਕਹਿੰਦੇ ਜਨਮ ਦਿਨ ਆਪਾਂ ਪਹਿਲਾਂ ਮੈਸੇਜ ਨਹੀਂ ਨਾ ਪੜੇ
1: ਓਹੋ ਇਹ ਤੇ ਫਿਰ ਤੁਹਾਡੀ ਗਲਤੀ
0: ਗਲਤੀਆਂ ਤੇ ਸਾਰੀਆਂ ਮੇਰੀਆਂ ਹੀ ਆ
1: ਬੜਪਨ ਦਿਖਾਓ ਮਨੋ
0: ਜਿੱਦਾਂ ਪਹਿਲੀਆਂ ਚ ਨਿਆਣੇ ਜ਼ਿਆਦਾ ਹੋ ਜਾਂਦੇ ਸੀ ਨਾ ਪਹਿਲੀਆਂ ਵੱਲੋਂ ਅੱਜ ਕੱਲ੍ਹ ਤੇ ਚਲੋ ਸਰਫੇ ਦੇ ਕੇ ਇੱਕ ਦੋ ਦੋ ਹੀ ਹੁੰਦੇ ਆ ਤੇ ਪਹਿਲਾਂ ਜ਼ਿਆਦਾ ਹੀ ਹੋ ਜਾਂਦੇ ਸੀ ਤੇ ਉਦੋਂ ਏਦਾਂ ਕਹਿੰਦੇ ਹੁੰਦੇ ਗਲਤੀ ਹੋ ਗਈ ਜੇ ਕੋਈ ਮਾੜਾ ਨਿਕਲ ਆਵੇ ਤਾਂ ਕਹਿਣਾ ਸ਼ਰਾਬੀ ਸ਼ਰੂਬੀ ਨਿਕਲ ਆਵੇ ਹੈ ਨਾਲ ਲੱਛਣ ਚੰਗੇ ਹੋਣਾ ਮੈਂ ਐਵੇਂ ਗਲਤੀ ਕਰ ਬੈਠੇ ਚਲੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਜੀ ਪ੍ਰੋਗਰਾਮ ਹਾਂਜੀ ਮੈਲਬਨ ਤੇ ਆਸ ਕਰਦੇ ਹਾਂ ਤੁਸੀਂ ਡੀਜੇ ਇੰਜੋਏ ਕੀਤਾ ਹੋਊਗਾ ਅੱਜ 15 ਤਰੀਕ ਆ ਅੱਜ ਮਈ ਦਾ ਮਹੀਨਾ ਤੇ 2026 ਅੱਜ ਦਿਨ ਸ਼ੁੱਕਰਵਾਰ ਦਾ ਤੇ 10:07 ਹੋ ਚੁੱਕੇ ਨੇ ਤੇ ਮੇਰੇ ਨਾਲ ਨੇ ਜਸਪ੍ਰੀਤ
1: ਹਾਂਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਹਾਂਜੀ ਮੈਲਬਨ ਦੇ ਵਿੱਚ ਤੇ ਅੱਜ ਹੋਣੀਆਂ ਗੱਲਾਂ ਬਾਤਾਂ ਬਹੁਤ ਸਾਰੀ ਗੱਲਾਂ ਤੇ ਬਹੁਤ ਸਾਰੇ ਕਵੀ ਨਿਕਲ ਕੇ ਆਉਣਗੇ ਆਪਣੇ ਅੰਦਰ ਦਾ ਕਵੀ ਤੁਸੀਂ ਜਗਾ ਸਕਦੇ ਹੋ ਤੇ ਖੁੱਲ੍ਹਾ ਅਖਾੜਾ ਜਿਵੇਂ ਹੁੰਦਾ ਹੀ ਹੈ ਫਰਾਈਡੇ ਸਾਰਿਆਂ ਨੂੰ ਪਤਾ ਹੀ ਹੈ ਡੀਜੇ ਆਲਰੇਡੀ ਸਟਾਰਟ ਹੋ ਹੀ ਗਿਆ ਮਾਹੌਲ ਬਣ ਗਿਆ ਬਹੁਤ ਸਾਰੀ ਮਿਕਸ ਮਸਾਲਾ ਹੋਣਾ ਹੈ ਅੱਜ ਮਿਕਸ ਮਸਾਲਾ ਬਹੁਤ ਸਾਰੀ ਚੀਜ਼ਾਂ ਅੱਜ ਮਿਰਚ ਮਸਾਲਾ ਵੀ ਕਹਿ ਸਕਦੇ ਹੋ ਹਾਂ ਜੋ ਤੁਹਾਨੂੰ ਵਧੀਆ ਲੱਗੇ
0: ਮਿਰਚ ਦਾ ਕਈ ਤੁਹਾਡੇ ਨਾਲ ਵੀ ਹੁੰਦਾ ਵਾ ਜਿੱਦਾਂ ਮਿਰਚ ਬਾਰੇ ਗੱਲ ਕਰਦੇ ਹਾਂ ਤੁਹਾਡੇ ਨਾਲ ਹੀ ਜਿੱਦਾਂ ਨਿੱਛ ਜੀ ਜ਼ਿਆਦਾ ਆ ਜਾਂਦੀ ਤੁਹਾਨੂੰ ਹੁੰਦਾ ਤੁਹਾਡੇ ਨਾਲ ਕਈ ਵਾਰੀ
1: ਮੈਨੂੰ ਨਹੀਂ ਹੁੰਦਾ ਇੱਦਾਂ ਦਾ
0: ਤੁਸੀਂ ਫਿਰ ਘਰੇ ਉਹ ਤੁਸੀਂ ਜਿੱਦਾਂ ਮਿਰਚ ਦਾ ਪਾਊਡਰ ਆਪਣੀਆਂ ਲਿਆਓ ਆਪਣੀ ਇਮੈਜੀਨੇਸ਼ਨ ਬਰੀਕ ਪੀਸਿਆ
1: ਅੱਛਾ
0: ਸੁੱਕਣੇ ਪਿਆ
1: ਮੈਨੂੰ ਬੜਾ ਵਧੀਆ ਲੱਗਦਾ ਵੈਸੇ
0: ਧੁੱਪੇ ਸੁੱਕਿਆ ਸੁੱਕਣੇ ਪਿਆ ਹਨਾ ਆਈ ਨਹੀਂ ਆਈ
1: ਮੈਂ ਵੇਟ ਕਰ ਰਹੀ ਹਾਂ ਹੋਰ ਕੀ ਕਹੋਗੇ
0: ਨਹੀਂ ਉਹੀ ਮੈਂ ਕਹਿ ਰਿਹਾ ਜਿੱਦਾਂ ਤੁਸੀਂ ਫੀਲ ਕਰੋ ਵੀ ਉੱਡ ਕੇ ਤੁਹਾਡੇ ਨਾਸਾਂ 'ਚ ਪੈ ਗਿਆ ਤੁਹਾਨੂੰ ਛੇਕ ਆ ਗਈ ਤੁਹਾਨੂੰ ਨਹੀਂ ਆਈ ਤੇ ਨਹੀਂ
1: ਆਈ ਆਈ ਤੇ ਨਹੀਂ ਆਈ
0: ਆ ਗਈ ਆ ਗਈ
1: ਮੈਨੂੰ ਆਲਰੇਡੀ ਵੈਸੇ ਇੰਨੀ ਆਉਂਦੀ ਹੈ ਤਾਂ ਹੀ ਮੈਂ ਉਸ ਚੀਜ਼ ਨੂੰ ਇਗਨੋਰ ਕਰ ਰਿਹਾ ਜੇ ਇੱਕ ਵਾਰੀ ਮੈਨੂੰ ਛੇਕ ਆਉਣੀ ਸ਼ੁਰੂ ਹੁੰਦੀ ਹੈ ਨਾ ਤੇ ਐਟਲੀਸਟ 7-8 ਆਉਂਦੀ ਹੈ ਤਾਂ ਮੈਂ
0: ਵੇਖ ਲੋ ਇਹ ਵੀ ਸਮਾਂ ਆ ਗਿਆ ਨਾ ਕੋਈ ਕੋਈ ਨੱਕ ਨੁੱਕ ਸੁਣ ਕੇ ਕੋਈ ਹਨਾ ਖੰਗੇ ਕੋਈ ਤੇ ਏਦਾਂ ਲੱਗਦਾ ਵੀ ਮਤਲਬ ਆਪਾਂ ਏਦਾਂ ਦੇ ਹੋ ਗਏ ਹਨ
1: ਉਸ ਟਾਈਮ ਤੇ ਏਦਾਂ ਹੋਣਾ ਮਤਲਬ ਲੋਕਾਂ ਨੇ ਓ ਮਾਈ ਗੋਡ ਲੋਕਾਂ ਨੇ ਤੁਹਾਨੂੰ ਲੁੱਕਸ ਏਦਾਂ ਦੇਣੇ ਕਿ ਜਿਹੜਾ ਮੈਂ ਕੀ ਬੰਦਾ ਮਾਰਦਾ ਕੀ ਕਰਦਾ
0: ਹਾਂ ਪਹਿਲਾਂ ਨਹੀਂ ਚੋ ਕੋਵਿਡ ਐਵੇਂ ਨਹੀਂ ਕਹੂੰਗਾ ਵੀ ਕੋਵਿਡ ਚ ਹੋਇਆ ਉਸ ਤੋਂ ਪਹਿਲਾਂ ਹੀ ਇਹ ਚੀਜ਼ ਹੋ ਗਈ ਸੀ ਕਿ ਪਹਿਲਾਂ ਬਹੁਤ ਘੱਟ ਕਰੈਕਟਰ ਹੁੰਦੇ ਸੀ ਜਿੱਦਾਂ ਸਾਡੇ ਇੱਕ ਹੈਗੇ ਸੀ ਰਿਸ਼ਤੇਦਾਰ ਤੇ ਉਹਨਾਂ ਦੇ ਜਾਣਾ ਨਾ ਜਦੋਂ ਤੇ ਮੈਨੂੰ ਯਾਦ ਹੈ ਨਿੱਕੇ ਹੁੰਦਿਆਂ ਜਦੋਂ ਕਿਤੇ ਮਾੜੀ ਮੋਟੀ ਖੰਘ ਖੁੰਘ ਜੀ ਆ ਜਾਣੀ ਤੇ ਉਹਨੂੰ ਕਹਿਣਾ ਪਰੇ ਪਰੇ ਪਰੇ ਪਰੇ ਜਦੋਂ ਉਰੇ ਪਰੇ ਹੋਣਾ ਇਕੱਲੇ ਹੋਣਾ ਤੇ ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦੇਣਾ ਵੀ ਨਹੀਂ ਨਹੀਂ ਨਹੀਂ ਨਹੀਂ ਨਹੀਂ ਤੂੰ ਉੱਥੇ ਬਹਿ ਖੁੱਲ੍ਹੇ ਕਮਰੇ 'ਚ ਬਹਿ ਤੂੰ ਰਸੋਈ 'ਚ ਨਹੀਂ ਆਉਣਾ ਇੱਦਾਂ
1: ਕਰੈਤ ਜੀ
0: ਕਈਆਂ ਨੂੰ ਹੁੰਦਾ ਨਾ ਵੀ ਜਿੱਦਾਂ ਮੇਰੇ ਲਾਗੇ ਕੋਈ ਵੀ ਆ ਗਿਆ ਤਾਂ ਮੈਨੂੰ ਹੋ ਜਾਣਾ ਤੇ ਉਦੋਂ ਕੁਛ ਇੱਕ ਕਰੈਕਟਰ ਹੀ ਹੁਣ ਆਮ ਹੀ ਬੰਦੇ ਫੀਲ ਕਰਦੇ ਆ ਇਹ
1: ਮੇਰੇ ਨਾਲ ਇੱਕ ਕੁੜੀ ਪੜ੍ਹਦੀ ਸੀਗੀ ਕਾਲਜ ਦੇ ਵਿੱਚ ਤੇ ਉਹ ਜਿਵੇਂ ਆਪਾਂ ਕਾਲਜ ਦੇ ਵਿੱਚ ਇੱਕ ਪਾਣੀ ਦੀ ਬੋਟਲ ਆ ਕਰਕੇ ਉੱਪਰੋਂ ਤੁਸੀਂ ਕਿਸੇ ਦੀ ਵੀ ਬੋਟਲ ਤੋਂ ਪੀ ਲੈਂਦੇ ਹੋ ਨਾ ਪਾਣੀ ਮਤਲਬ ਜੂਠਾ ਨਾ ਕਰੇ ਬਿਨਾਂ ਹਨਾ ਤੇ ਉਹਨੇ ਕਹਿਣਾ ਨਹੀਂ ਮੈਂ ਨਹੀਂ ਦੇਣੀ ਆਪਣੀ ਬੋਟਲ ਭਾਪ ਵੀ ਤੁਹਾਡੀ ਜਾ ਰਹੀ ਮੇਰੇ ਪਾਣੀ ਦੇ ਵਿੱਚ ਉਹਨੇ ਕਹਿਣਾ ਨਹੀਂ ਜਰਮਸ ਤੇ ਜਾ ਰਹੇ ਨਾ
0: ਬੰਦਾ ਸੋਚ ਲਏ ਫਿਰ ਤੇ ਬਹੁਤ ਕੁਛ ਜਾ ਰਿਹਾ ਹੁੰਦਾ
1: ਤੇ ਉਹ ਮਤਲਬ ਅਸੀਂ ਸਾਰਿਆਂ ਨੇ ਹੱਸਣਾ ਕਿ ਇੱਕ ਬਹਾਨਾ ਚੰਗਾ ਲੱਭੇ
0: ਪਹਿਲੀਆਂ ਤੁਸੀਂ ਉਧਰ ਵੇਖਿਆ ਤੁਸੀਂ ਜਿੱਦਾਂ ਸਾਊਥ ਵਾਲੇ ਪਾਸੇ ਨਾ ਕੇਰਲ ਫਿਰ ਆਪਣੇ ਆ ਜਿਹੜਾ ਤਾਮਿਲਨਾਡੂ ਵਗੈਰਾ ਇੱਧਰ ਉਹ ਗਲਾਸ ਏਦਾਂ ਉਹਨਾਂ ਰੱਖਿਆ ਹੁੰਦਾ ਘੜੇ ਤੇ ਤੂੰ ਏਦਾਂ ਹੀ ਸਾਰੇ ਜਾਣੇ ਇੱਕੋ ਗਲਾਸ ਦੇ ਨਾਲ ਐਂ ਉੱਤਾ ਉੱਚਾ ਚੁੱਕ ਕੇ ਪੀਂਦੇ ਨਾ ਤੇ ਆਪਣੇ ਬੰਦਿਆਂ ਨੂੰ ਉੱਥੇ ਜਾਂਚ ਨਹੀਂ ਆਉਂਦੀ ਮੁੜ ਕੇ ਪੀਣ ਦੀ ਉਹ ਜਾਂ ਦੇ ਮੂੰਹ ਲਾ ਲੈਂਦੇ ਆ ਤੇ ਜਾਂ ਫਿਰ ਉਹ ਬਹੁਤ ਹੀ ਤਾਂ ਚੁੱਕ ਕੇ ਤੇ ਉੱਥੋਂ ਆ ਜਾਂਦਾ ਉਹਨਾਂ ਨੂੰ ਪਰ ਉੱਥੇ ਏਦਾਂ ਹੀ ਆ ਵੇਖ ਲਓ ਹਾਲੇ ਵੀ
1: ਈਵਨ ਮਤਲਬ ਜਿਹੜੇ ਆਲੇ ਦੁਆਲੇ ਵੀ ਕਈ ਸਾਊਥ ਇੰਡੀਅਨ ਫੈਮਲੀਆਂ ਰਹਿੰਦੀਆਂ ਤੇ ਦੇਖਿਆ ਮੈਂ ਵਾਕਈ ਘੜੇ ਦੇ ਉੱਤੇ
0: ਹਾਲੇ ਵੀ ਹੁੰਦਾ ਨਾ ਪਰ ਉਹ ਆਪਣੇ ਵੀ ਤੁਸੀਂ ਯਾਦ ਕਰੋ ਆਪਣੇ ਨਾ ਨਲਕਿਆਂ ਦੇ ਨਾਲ ਬੱਝੇ ਹੁੰਦੇ ਸੀ ਗਲਾਸ ਮਤਲਬ ਮੈਨੂੰ ਪਤਾ ਨੀ ਤੁਹਾਡੇ ਨੀ ਪਤਾ ਸੋਰੀ ਹੋ ਸਕਦਾ ਰਾਜਸਥਾਨ ਵੀ ਏਦਾਂ ਹੋਵੇ ਉਹਨਾਂ ਨੇ ਸੰਗਲੀ ਪਾ ਕੇ ਤੇ ਪੰਜਾਬ ਦੇ ਵਿੱਚ
1: ਪਿਆਊ ਲੱਗੇ ਹੁੰਦੇ ਉੱਥੇ ਯਾਰ
0: ਪਿਆਊ ਕਹਿ ਲਓ ਤੇ ਉਹਦੇ ਨਲਕੇ ਦੇ ਨਾਲ ਉਹਨਾਂ ਨੇ ਨਾ ਰੱਸੀ ਪਾ ਕੇ ਸੰਗਲੀ ਪਾ ਕੇ ਤੇ ਗਲਾਸ ਦੇ ਉੱਤੇ ਮੋਰੀ ਕੱਢ ਕੇ ਤੇ ਉਹ ਨਾਲ ਪੱਕਾ ਹੀ ਅਟੈਚ ਕੀਤਾ ਹੁੰਦਾ ਸੀ ਵੀ ਕੋਈ ਲੈ ਨਾ ਜਾਵੇ
1: ਹਨਾ। ਇਹੀ ਕਹਿੰਦੇ ਨਾ ਕਿ ਇੰਨੇ ਅਸੀਂ ਇਨਸਿਕਿਓਰ ਹਾਂ ਅਸੀਂ ਤੇ ਪਾਣੀ ਦੇ ਜੱਗ ਵੀ ਬੰਨ ਕੇ ਰੱਖਦੇ ਸੰਗਲ ਲਾ ਕੇ
0: ਪਾਣੀ ਦੀ ਜੱਗ ਛੱਡੋ ਆਪਾਂ ਡਾਕਖਾਨੇ ਜਾਈਏ ਤੇ ਪੈਨ ਬੱਧੇ ਹੁੰਦੇ ਆ, ਬੈਂਕ ਜਾਈਏ ਤੇ ਪੈਨ ਬੱਧੇ ਹੁੰਦੇ ਆ। ਚਲੋ ਉਹ ਇਹ ਨਹੀਂ ਹੁੰਦਾ ਕਿ ਕੋਈ ਲੈ ਜੇ, ਲੈ ਵੀ ਜਾਵੇ ਚਲੋ ਭੁਲੇਖੇ ਨਾ ਭਾਵੇਂ ਕੋਈ ਲੈ ਜੇ, ਪੰਜ ਉਹਰੇ ਪਰੇ ਵੀ ਹੋ ਜੇ ਤਾਂ ਵੀ
1: ਬਾਈ ਮਿਸਟੇਕ ਹੀ ਕਈ ਵਾਰੀ।
0: ਪਰ ਉਹਦੇ 'ਚ ਨਾ ਇੱਕ ਚੀਜ਼ ਮੈਂ ਤੁਸੀਂ ਵੇਖਿਓ ਵੀ ਜਿੱਦਾਂ ਪੰਜਾਬ ਦੇ ਵਿੱਚ ਉਹ ਚਾਹੇ ਉਹ ਗਲਾਸ ਇੱਦਾਂ ਸੀ ਨਾ ਤੇ ਉਹ ਸਾਰੇ ਜਣੇ ਮੂੰਹ ਲਾ ਕੇ ਪੀਂਦੇ ਸੀ, ਮਾੜਾ ਜਿਹਾ ਪਾਣੀ ਨਾ ਖੰਘਾਲਿਆ ਪਰੇ ਸੁੱਟਿਆ ਤੇ ਫਿਰ ਉੱਥੇ ਰੱਖਤਾ ਹੈ ਨਾ, ਸਾਰੇ ਇੱਦਾਂ ਪੀਂਦੇ ਸੀ। ਪਰ ਉਹਨਾਂ ਦਾ ਗਲਾਸ ਉਹੀ ਆ ਤੇ ਪਰ ਉਹ ਤਾਂ ਉੱਚਾ ਚੁੱਕ ਕੇ ਪੀਂਦੇ ਆ, ਤਾਂ ਇਹ ਫਰਕ ਆ ਵੇਖ ਲਓ ਹਨਾ। ਪਰ ਹੁਣ ਸਾਡੇ 'ਚ ਵੀ ਇਹ ਹੋ ਗਿਆ ਵੀ ਆਪਣੀ ਆਪਣੀ ਇੰਡੀਵਿਜੁਅਲ ਬੋਤਲ ਚਾਹੀਦੀ ਆ, ਆਪਾਂ ਪਰਿਵਾਰ 'ਚ ਹੀ ਇੱਕ ਦੂਸਰੇ ਦਾ ਨਹੀਂ ਪਾਣੀ ਪੀਂਦੇ। ਹੁਣ ਤਾਂ ਆਪਾਂ ਬੱਚਿਆਂ ਦਾ ਵੀ ਨਹੀਂ ਪਾਣੀ ਪੀਂਦੇ, ਆਪਾਂ ਇਹ ਵੀ ਸੋਚਦੇ ਹਾਂ ਕਿ ਜਿਹੜਾ ਬੱਚੇ ਦਾ ਜਿਹੜਾ ਤੁਹਾਡੇ ਹੈ ਵੀ ਹੈ ਫੈਕਟ, ਚਲੋ ਆਪਾਂ ਇਹਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰਦੇ, ਪਰ ਅਸੀਂ ਜਸਟ ਕੰਪੈਰੀਜ਼ਨ ਕਰ ਰਹੇ ਹਾਂ ਪਹਿਲੇ ਨਾ ਤੇ ਹੁਣ ਦੇ ਨਾਲ, ਕਿਉਂਕਿ ਬੜੀਆਂ ਗੱਲਾਂ ਤੁਸੀਂ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਪਿੱਛੇ ਕੁਛ ਨਾ ਕੁਛ ਤੇ ਲੌਜਿਕ ਹੁੰਦਾ। ਉਹ ਇਹ ਕਿਹਾ ਜਾਂਦਾ ਕਿ ਤੁਹਾਡੀ ਜਿਹੜਾ ਲਾਰਵਾ ਉਹਦੇ ਨਾਲ ਜੇ ਤੁਹਾਡੇ ਸਲਾਈਵਾ ਤੁਹਾਡੇ ਉਹਦੇ 'ਚ ਕੋਈ ਨਾ ਕੋਈ ਜੇ ਬੈਕਟੀਰੀਆ ਤੇ ਉਹ ਬੱਚੇ ਦੀ ਬੋਤਲ 'ਚ ਚੱਲ ਜੂਗਾ ਜਾਂ ਉਸ ਪਾਣੀ 'ਚ ਚੱਲ ਜੂਗਾ, ਤੇ ਜੇ ਬੱਚੇ 'ਚੋਂ ਆ ਤਾਂ ਉਹ ਤੁਹਾਡੇ 'ਚ ਆ ਜੂਗਾ, ਜਦਕਿ ਪਹਿਲੀਆਂ ਦੇ ਵਿੱਚ ਇਹ ਇੱਦਾਂ ਨਹੀਂ ਹੁੰਦਾ। ਹਾਲੇ ਵੀ ਆਪਣੇ ਬਹੁਤੇ ਘਰਾਂ 'ਚ ਨਹੀਂ ਕੋਈ ਡਿਪਰਵਾ ਮਾਰਦਾ, ਪਰ ਬਹੁਤੇ ਜਾਣੇ ਜਿਹੜੇ ਉਹ ਕਰੈਤ ਜੀ ਮੰਨਦੇ ਆ, ਕਈ ਤਾਂ ਮੈਂ ਵੇਖਿਆ ਬੋਤਲ ਹੀ ਸੁੱਟ ਦਿੰਦੇ ਤੁਸੀਂ ਪਾਣੀ। ਗੱਡੀ ਜਾਂਦਿਆਂ ਪਾਣੀ ਪੀ ਲਿਆ ਹਨਾ, ਤੇ ਉਹਨਾਂ ਨੂੰ ਉਦੋਂ ਤਾਂ ਕੁਛ ਕਹਿ ਨੀ, ਉਹ ਜਦੋਂ ਉੱਤਰ ਲੱਗੇ ਨਾ ਤੇ ਉਹਨਾਂ ਉਹ ਕਹਿੰਦੇ ਤੂੰ ਨਾ ਰੱਖ ਹੀ ਲਾ ਬੋਤਲ।
1: ਅੱਛਾ ਇਲਾਜ ਮੈਨੂੰ ਤੇ ਇਸ ਗੱਲ ਤੇ ਕਾਮੇਡੀ ਗੱਲ ਯਾਦ ਆ ਗਈ ਇਕਦਮ ਹੀ। ਮੇਰੀ ਨਨਾਣ ਦੇ ਹਸਬੈਂਡ ਕੀ ਕਹੋ ਗੇ ਤੁਸੀਂ ਪੰਜਾਬੀ,
0: ਨਨਾਣ ਦੇ ਹਸਬੈਂਡ ਕਾਮੇਡੀ ਗੱਲ ਹੁੰਦੀ ਹੈ ਕੋਈ ਦੱਸਾ ਕਮਾਲ ਦੀ ਗੱਲ ਹੈ, ਦੱਸ
1: ਜੀਜੇ ਦੀ ਗੱਲ ਦੱਸ ਰਹੀ ਹੈ,
0: ਖਾਸ ਰਿਸ਼ਤੇਦਾਰੀ ਜੀਜਾ ਮਤਲਬ ਘਰ ਦਾ ਜਵਾਈ ਭਾਈ ਹੈ,
1: ਅਰੇ ਉਹਨਾਂ ਦੀ ਗੱਲ ਦੱਸ ਰਹੀ ਹਾਂ ਮੈਂ। ਉਹ ਵਧੀਆ ਸੁੱਤੇ ਹੋਏ ਇਸ ਟਾਈਮ ਤੇ ਨਹੀਂ ਹੈ,
0: ਸੁੱਤੇ ਵੀ ਹੋਏ ਤੇ ਰਿਪੀਟ ਹੁੰਦਾ ਸਾਡਾ 1 ਵਜੇ ਸਿਡਨੀ ਤੋਂ ਜੀਜਾ ਜੀ ਤੇ ਸਾਡਾ ਹੁੰਦਾ 8 ਵਜੇ ਮੈਲਬਨ ਤੋਂ, ਬਹੁਤ
1: ਛੇਤੀ ਰੁੱਸ ਜਾਂਦੇ ਨਾ ਕਰੋ ਤੁਸੀਂ
0: ਇਹੋ ਜੀਆਂ ਗੱਲਾਂ, ਪਤਾ ਲੋਕੀ ਠਾ ਠਾ ਕੇ ਸੁਣਾਉਂਦੇ ਹੁੰਦੇ ਆ ਵੀ ਅੱਜ ਵੇਖੋ ਜਸ਼ਨ ਨੇ ਕੀ ਕਿਹਾ ਸੀ ਪ੍ਰੋਗਰਾਮ 'ਚ,
1: ਕਹਿ ਵੀ ਦੇਣਾ ਪਰਿਵਾਰ ਦੇ ਹੈ ਵੀ ਇੱਦਾਂ ਦੇ
0: ਨਹੀਂ,
1: ਉਹ ਤੇ ਬੜੇ ਵਧੀਆ ਹੈ। ਉਹਨਾਂ ਦੀ ਗੱਲ ਦੱਸਿਓ, ਉਹਨਾਂ ਨੂੰ ਮਤਲਬ ਬੜੇ ਉਹਨਾਂ ਜਿਵੇਂ ਹਾਈਜੀਨ ਆ ਟਿਪ ਟੋਪ ਵਾਲੇ ਹੁੰਦੇ ਨਾ ਲੋਕੀ, ਕਿ ਹਲਕਾ ਜਿਹਾ ਵੀ ਉਹਨਾਂ ਨੂੰ ਮੈਸੀ ਪਸੰਦ ਨਹੀਂ ਹੈ, ਜਿਵੇਂ ਪਲੇਟ ਉਹਨਾਂ ਨੂੰ ਲਗਾ ਕੇ ਦਿੱਤੀ ਜੇ ਉਹਨਾਂ ਦੀ ਦੀਦੀ ਦੀ ਰੋਟੀ ਹੋਣੀ ਨਾ ਤੇ ਬੜਾ ਧਿਆਨ ਕਿਹੜਾ ਡਿਨਰ ਸੈਟ ਕੀ ਕੁਛ ਫਲਾਣਾ ਹੈ ਨਾ ਬੜਾ ਉਹਨਾਂ ਨੇ ਕਰਨਾ। ਤੇ ਇੱਕ ਵਾਰੀ ਬੰਬੇ ਗਏ ਉਹਨਾਂ ਕੋਈ ਪਹਿਲਾਂ ਜਦੋਂ ਜੋਬ ਕਰਦੇ ਹੁੰਦੇ ਸੀਗੇ ਉਹ ਪਤਾ ਨਹੀਂ ਉਹ ਕਿਸ 'ਚ ਸੀਗੇ ਤੇ ਨਾ ਉਹਨਾਂ ਦਾ ਨਾ ਉਸ ਦੇ ਵਿੱਚ ਹੋਣਾ ਸੀਗਾ, ਰਣਜੀ ਖੇਲੀ ਹੋਈ ਉਹਨੇ ਰਣਜੀ ਟਰੋਫੀ
0: ਕ੍ਰਿਕਟ ਖੇਡਦੇ
1: ਹਾਂਜੀ ਹਾਂ, ਤੇ ਉਹਨਾਂ ਦਾ ਪਤਾ ਨਹੀਂ ਕੋਈ ਸਿਲੈਕਸ਼ਨ ਸੀਗਾ ਕੀ ਸੀਗਾ ਤੇ ਬੋਸ ਜਿਹੜਾ ਹੈੱਡ ਸੀ ਨਾ ਉਹਦੇ ਨਾਲ ਉਹਨਾਂ ਦਾ ਲੰਚ ਜਾਂ ਡਿਨਰ ਮੀਟਿੰਗ ਸੀਗੀ ਜੀ। ਹਾਂਜੀ ਮਤਲਬ ਬੜੇ ਓ ਸੀ ਡੀ ਵਾਲੇ, ਚਮਚ ਨਾਲ ਖਾਣਾ ਹਰ ਚੀਜ਼, ਦਾਲ ਬਾਟੀ ਇੱਕ ਵਾਰੀ ਮੈਂ ਬਣਾਈ ਉਹ ਵੀ ਚਮਚ ਨਾਲ ਬਾਟ, ਮੈਂ ਕਿਹਾ ਇਹ ਤੇ ਹੱਥ ਵਾ, ਨਹੀਂ ਨਹੀਂ ਮੈਂ ਨਹੀਂ ਖਾ ਸਕਦਾ ਹੱਥ ਨਾਲ। ਤੇ ਉਹ ਸਾਊਥ ਇੰਡੀਅਨ ਸੀਗਾ, ਆਰਡਰ ਕੀਤਾ ਉਹਨੇ ਕੁਛ ਸਾਂਬਰ ਰਾਈਸ ਇਡਲੀ ਉਡਲੀ ਜੋ ਕੁਛ ਵੀ ਹੈ ਨਾ। ਤੇ ਜੀ ਹਾਂਜੀ ਬੈਠੇ ਉਹਨਾਂ ਦੇ ਅੱਗੇ ਵੀ ਪਲੇਟ ਤੇ ਕਹਿੰਦੇ ਰੁਕੋ ਰੁਕੋ ਰਹਿਣਾ ਸਰਨੇ ਰੁਕੋ ਰਹਿਣਾ ਰੁਕੋ ਰੁਕੋ ਰਹਿਣਾ ਜੀ ਵੇਟ ਵੇਟ ਤੇ ਪਤਾ ਨਹੀਂ ਕੀ ਕੁਛ ਹੋਰ ਮਿੱਠਾ ਮੁੰਡਾ ਕਰਦੇ ਆ ਸਾਊਥ ਇੰਡੀਅਨ, ਜਿਵੇਂ ਹੱਥ ਨਾਲ ਨੀ ਐਵੇਂ ਐਵੇਂ ਗੜਿਚ ਗੜਿਚ ਕਰਕੇ ਲੱਡੂ ਜਿਹਾ ਬਣਾ ਕੇ ਖਾਂਦੇ ਬੜਾ, ਤੇ ਉਹਨਾਂ ਨੇ ਨਾ ਮਤਲਬ
0: ਪਰ ਮਜ਼ਾ ਬੜਾ ਆਉਂਦਾ ਉਹਦੇ ਨਾਲ ਤੁਸੀਂ ਆਪਣਾ ਕੜੀ ਚੌਲ ਵਗੈਰਾ ਵੀ
1: ਹੈ ਨਾ, ਉਹਨਾਂ ਨੇ ਕੀ ਕੀਤਾ ਕਿ ਪਹਿਲੇ ਤੁਸੀਂ ਖਾਓ ਮੇਰੇ ਹੱਥ ਤੋਂ।
0: ਅੱਛਾ
1: ਮਤਲਬ ਜੀ ਹਾਂਜੀ ਜਿਹੜੇ ਇੰਨੇ ਜ਼ਿਆਦਾ ਆਪਣੇ ਬੱਚਿਆਂ ਦਾ ਵੀ ਨਹੀਂ ਖਾਂਦੇ ਜੂਠਾ,
0: ਉਹ ਤਾਂ ਫਿਰ ਹੋਰ ਮਸਲਾ ਹੈ
1: ਜੀ। ਅਸੀਂ ਕਹਿੰਦੇ ਜੇ ਮੇਰਾ ਉਹ ਮੈਚ ਤਾਂ ਨਹੀਂ ਹੁੰਦਾ ਨਾ
0: ਮੈਂ ਖਾਣਾ ਨਹੀਂ,
1: ਜਿੰਨਾ ਬੰਦਾ ਇੰਨਾ ਵਹਿਮੀ ਬੰਦਾ, ਜਿਵੇਂ ਤੁਸੀਂ ਪਾਣੀ ਦੀ ਬੋਟਲ ਦਾ ਐਗਜ਼ਾਮਪਲ ਦੇ ਰਹੇ ਹੋ ਉਹ ਬੰਦਾ ਕਿਸੇ ਦੇ ਹੱਥ ਤੋਂ ਫਿਰ ਕਹਿੰਦੇ
0: ਨਹੀਂ ਆ ਥੋੜਾ
1: ਕਹਿੰਦੇ ਖਾ ਲਿਆ ਕਹਿੰਦੇ ਉਸ ਦੇ ਬਾਅਦ ਫਿਰ ਕਹਿੰਦੇ ਮੈਂ ਉਸ ਦਿਨ ਪੂਰੇ ਦਿਨ ਕੁਛ ਨੀ ਖਾਧਾ, ਕਹਿੰਦੇ ਓਹਦਾ ਆਊਟ ਆਫ ਲਵ ਸੀਗਾ, ਬੜਾ ਪਿਆਰ ਮਤਲਬ ਬੜਾ ਸਤਿਕਾਰ ਉਹਨਾਂ ਦਾ ਕਲਚਰ ਦੇ ਵਿੱਚ, ਕਿ ਉਹ ਲੋਕ ਜਿਵੇਂ ਰਾਜਸਥਾਨ ਦੇ ਵਿੱਚ ਵੀ ਤੁਸੀਂ ਕਿਸੇ ਦੇ ਘਰ ਵੀ ਜਾਓ ਨਾ, ਜਿਵੇਂ ਆਪਣੇ ਹੁੰਦੇ ਨਾ ਦੇਸੀ ਘਿਓ, ਹਰ ਇੱਕ ਚੀਜ਼ ਚ ਉਹਨਾਂ ਨੇ ਡਬਲ ਡਬਲ ਕਿ ਨਹੀਂ ਨਹੀਂ ਮਤਲਬ ਜਬਰਦਸਤੀ ਉਹਨਾਂ ਨੇ ਘਿਓ ਘਿਓ ਪਤਾ ਨੀ ਰਾਜਸਥਾਨ ਦੇ ਵਿੱਚ ਆਈ ਕਿ ਕਰਨਾ ਹੀ ਕਰਨਾ, ਤੇ ਓਦਾਂ ਉਹ ਸੀਗਾ ਆਊਟ ਆਫ ਲਵ ਜਾ ਕੇ, ਤੇ ਉਹ ਸੀਨ ਉਹ ਜਦੋਂ ਵੀ ਦੱਸਦੇ ਨਾ ਤੇ ਉਹਨਾਂ ਦੇ ਅੱਖਾਂ ਚੋਂ ਪਾਣੀ ਆ ਜਾਂਦਾ, ਕਹਿੰਦੇ ਮੈਂ ਹੀ ਜਾਣਦਾ ਰੱਬਾ, ਜੋ ਮੇਰੀ ਅਟਕੀ ਨੀ ਹੁੰਦੀ ਬੋਸ ਤੋਂ ਕੋਈ ਮਤਲਬ ਜਿਹੜੀ ਫਾਈਲ ਫੂਲ ਦਾ ਸੀਗਾ,
0: ਇਹ ਥੋੜਾ ਜਿਹਾ ਚਲੋ ਹੈ ਵੀ ਜ਼ਿਆਦਾ ਆਪਣੇ ਪਰਿਵਾਰ ਦੇ ਹੱਥੋਂ ਗੱਲ ਹੋ ਰਿਹਾ, ਪਰ ਤੁਸੀਂ ਮਤਲਬ ਕੋਈ ਤੁਹਾਨੂੰ
1: ਬੋਲਦੇ ਮੈਲਬੋਰਨ ਹੋ ਰਹੇ ਤੁਸੀਂ ਨੀ ਸਦਰਿਆ, ਮੈਂ ਤੁਹਾਨੂੰ ਇੰਨੀ ਵਾਰੀ ਵਿਖਾਇਆ, ਫਿਰ ਅਸੀਂ ਕਹਿੰਦੇ ਹਾਂ ਸਦਿਆ, ਅਸੀਂ ਆਪ ਨੀ ਜਾ ਪਾਉਂਦੇ,
0: ਨਹੀਂ ਆਪਾਂ ਤੁਸੀਂ ਅਗਲੀ ਵਾਰੀ ਉਹਨਾਂ ਨੂੰ ਸੱਦਿਓ, ਆਪਾਂ ਫਤਿਹ ਯੁਵਰਾਜ ਉਹਨਾਂ ਨੂੰ ਇਕੱਠੇ ਕਰਕੇ ਤੇ ਮੈਚ ਵਿਖਾ ਦਾਂਗੇ,
1: ਤੁਸੀਂ ਯੁਵਰਾਜ ਕਿਉਂ
0: ਲਿਖਾ ਜਾ ਤੇ ਪਾਉਣਾ। ਚਲ ਆਪਾਂ ਨਾ ਪਹਿਲੇ ਮੈਸੇਜ ਰਹਿ ਗਏ, ਆਪਾਂ ਥੋੜੇ ਥੋੜੇ ਜਿਹੇ ਮੈਸੇਜ ਲੈ ਲਈਏ, ਫਿਰ ਕਈ ਵਾਰੀ ਕੋਈ ਇੰਪੋਰਟੈਂਟ ਚੀਜ਼ ਮਿਸ ਹੋ ਜਾਂਦੀ, ਕੋਈ ਗੁੱਸਾ ਕਰ ਜਾਂਦਾ। ਚਲੋ ਸਿਮਰਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਤੇ ਅੱਜ ਆ ਗਿਆ ਫਰਾਈਡੇ ਤੇ ਲਓ ਨਜ਼ਾਰੇ ਲੈ ਲੈਂਦੇ ਹਾਂ ਜੀ, ਧੰਨਵਾਦ ਤੁਹਾਡਾ ਤੇ ਗੁੱਡ ਮਾਰਨਿੰਗ ਸਾਨੂੰ ਭੇਜਦੇ ਨੇ। ਰੋਹਿਤ ਕੁਮਾਰ ਜੀ, ਸੰਦੀਪ ਦੱਤਾ ਜੀ ਕਹਿੰਦੇ ਕਿ ਵਾਹਿਗੁਰੂ ਕਿਰਪਾ ਬਣਾਈ ਰੱਖੇ। ਭੋਲਾ ਬੈਂਸ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਮੈਨੇ ਸਮੇਂ ਸੇ ਪੁੱਛਾ ਤੂੰ ਕਿਸਕਾ ਹੈ ਅਮੀਰ ਜਾਂ ਗਰੀਬ ਕਾ, ਸਮੇਂ ਹੱਸ ਕਰ ਬੋਲਾ ਜਿਸਨੇ ਮੇਰੀ ਕਦਰ ਕੀ ਮੈਂ ਉਸੀ ਕਾ ਹੂੰ, ਤਥਾ ਅਸਤੂ। ਸਤਿ ਸ਼੍ਰੀ ਅਕਾਲ, ਕਹਿੰਦੇ ਅੱਜ ਦਾ ਦਿਨ ਮੁਬਾਰਕ ਹੋਵੇ, ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ, ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ 'ਚ ਰਹਿਣ। ਬਲਬੀਰ ਕੌਰ ਮਾਂਗੜ ਜੀ ਸਾਰਿਆਂ ਲਈ ਅਰਦਾਸਾਂ ਕਰਦੇ ਨੇ, ਕਹਿੰਦੇ ਕਿ ਬਹੁਤ ਸੋਹਣੀ ਅੱਜ ਦੀ ਕਹਾਣੀ ਸੀ ਅਤੇ ਬੜੀ ਵਧੀਆ ਢੰਗ ਦੇ ਨਾਲ ਤੁਸੀਂ ਸੁਣਾਈ, ਥੈਂਕ ਯੂ ਤੁਹਾਡਾ ਸਾਬੀ ਜੀ, ਮਿਹਰਬਾਨੀ। ਅਤੇ ਕਹਾਣੀ ਵਧੀਆ ਦੇ ਲਈ ਗੁਰਪ੍ਰੀਤ ਸਿੰਘ ਜੀ ਵੀ ਮੈਸੇਜ ਕਰਦੇ ਨੇ। ਮਨਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਅੱਜ ਐਜੂਕੇਸ਼ਨ ਸਪੋਰਟ ਟੀਚਰ ਡੇ ਆ, ਹੈਪੀ ਐਜੂਕੇਸ਼ਨ ਸਪੋਰਟਸ ਡੇ, ਅਤੇ ਪਲੀਜ਼ ਕਹਿੰਦੇ ਕਿ ਮੈਨੂੰ ਵੀ ਸਕੂਲ ਕਿਡਜ਼ ਦੇ ਨਾਲ ਟਾਈਮ ਦੇ ਦਿਆ ਕਰੋ, ਪੱਕਾ ਪ੍ਰੋਮਿਸ ਆ ਕਿ ਮੈਂ ਇੱਕ ਮਿੰਟ ਦੇ ਵਿੱਚ ਗੱਲ ਫਿਨਿਸ਼ ਕਰ ਦੇਵਾ ਕਰਾਂਗੀ। ਹਾਂਜੀ ਜ਼ਰੂਰ ਜ਼ਰੂਰ ਆਇਆ ਕਰੋ ਤੁਸੀਂ। ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਕਿ 198 ਹੋ ਗਿਆ ਰੇਟ ਇੱਕ ਗ੍ਰਾਮ ਦਾ 22 ਕੈਰਟ ਦਾ,
1: ਬੋਲੀ ਤੇ ਤਾਂ ਵੀ ਹੋਣੀ ਜਿਹੜੀ ਅੱਜ ਸਵੇਰੇ ਸੁਣਾਈ ਸੀ।
0: ਜਸਵਾਲ ਸਾਹਿਬ ਕਹਿੰਦੇ ਨੇ ਕਿ ਅੱਜ ਹਰਚਰਨ ਉਬੀ ਦਾ ਜਨਮ ਦਿਨ ਆ, ਤੇ ਉਹਨਾਂ ਦੇ ਪੁੱਤਰ ਜੈਮਨ ਉਬੀ ਦਾ ਵੀ ਅੱਜ ਜਨਮ ਦਿਨ ਹੈ, ਤੇ ਉਹਨਾਂ ਦਾ ਮੁਬਾਰਕਾਂ ਦੇ ਦਿਓ। ਅੱਛਾ, ਦੋਰੀ ਦੋਰੀ ਮੁਬਾਰਕਬਾਦ, ਇੱਕੇ ਘਰ 'ਚ ਦੋ ਦੋ ਜਨਮ ਦਿਨ ਵਾ, ਅਤੇ ਓਕੇ ਰਿਪੋਰਟ ਹੋ ਗਿਆ ਕੰਮ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਹਰਚਰਨ ਉਬੀ ਜੀ ਤੇ ਜੈਮਨ ਉਬੀ ਜੀ, ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ,
1: ਵਧਾਈਆਂ ਤੁਹਾਨੂੰ, ਬਹੁਤ ਬਹੁਤ ਇੰਜੋਏ ਕਰੋ ਆਪਣਾ ਦਿਲ। ਇਸ ਤੋਂ ਵੱਡੀ ਗੱਲ ਕੀ ਹੋਈ ਹੈ ਨਾ, ਪਿਓ ਪੁੱਤ ਦੋਵਾਂ ਦਾ ਇੱਕੋ ਦਿਨ ਬਰਥਡੇ, ਇੱਕ ਕੇਕ ਆਏ, ਦੋਨੇ ਕੱਟੋ ਤੇ ਪਰਿਵਾਰ ਨਾਲ ਸੈਲੀਬ੍ਰੇਟ ਕਰੋ
0: ਜੀ, ਖੂਬ ਤੁਸੀਂ ਖੁਸ਼ੀਆਂ ਮਾਣੋ, ਤੇ ਰੱਬ ਇਸੇ ਤਰ੍ਹਾਂ ਤੁਹਾਡਾ ਸੋਹਣਾ ਸੋਹਣਾ ਸੁਭਾਅ ਬਰਕਰਾਰ ਰੱਖੇ, ਚੜ੍ਹਦੀ ਕਲਾ ਦੇ ਵਿੱਚ ਰਹੋ, ਸੋਹਣਾ ਸੋਹਣਾ ਲਿਖਦੇ ਰਹੋ, ਸੋਹਣਾ ਸੋਹਣਾ ਸੁਣਾਉਂਦੇ ਰਹੋ। ਅੱਜ ਫਿਰ ਜਨਮ ਦਿਨ ਦੇ ਉੱਤੇ ਵਿਸ਼ੇਸ਼ ਆਸ ਕਰਾਂਗੇ ਕਿ ਤੁਸੀਂ ਕੁਛ ਨਾ ਕੁਛ ਲੈ ਕੇ ਆਓ।
1: ਬਿਲਕੁਲ ਬਿਲਕੁਲ,
0: ਤੇ ਸੁਣਾਓ। ਵੈਸੇ ਮੈਂ ਮੇਰਾ ਤਜਰਬਾ ਪਤਾ ਕੀ ਆ, ਸਾਡੇ ਘਰ ਤਿੰਨਾਂ ਜਾਣਿਆਂ ਦਾ ਇਕੱਠਾ ਹੁੰਦਾ ਹੈ ਜਨਮ ਦਿਨ, ਜਦੋਂ ਆਪਾਂ ਇਕੱਠੇ ਰਹਿੰਦੇ ਹੁੰਦੇ ਹਾਂ ਮੁੰਡੇ, ਅਤੇ ਤਿੰਨਾਂ ਜਾਣਿਆਂ ਦੇ ਇੱਕੋ ਦਿਨ ਆਉਂਦਾ ਸੀ, ਅਤੇ ਸਿਰਫ ਉਹ ਇੱਕ ਜਨਮ ਦਿਨ ਸੀ ਜਿੱਥੇ ਕੋਈ ਕੁਛ ਨਹੀਂ ਹੁੰਦਾ ਕਦੇ। ਮਤਲਬ ਇੱਕ ਤਾਂ ਜਦੋਂ ਇਕੱਲਿਆਂ ਇਕੱਲਿਆਂ ਦੇ ਆਉਂਦੇ ਸੀ ਸਾਰਿਆਂ ਦੇ, ਉਹਨਾਂ ਸਾਰਿਆਂ ਰੋਟੀ ਰਾਟੀ ਵੀ ਖਾ ਲੈਣੀ ਜਾਂ ਪਾਰਟੀ ਹੋ ਜਾਣੀ, ਪਰ ਉਹ ਤਿੰਨਾਂ ਦੇ ਚੱਕਰ 'ਚ
1: ਬਰਾਬਰ
0: ਕੋਈ ਵੀ ਨਹੀਂ ਹੁੰਦਾ। ਹੈਪੀ ਬਰਥਡੇ ਜੀ, ਕਹਿੰਦੇ ਕਿ ਅੱਜ 88 ਡੀ ਜੇ ਅਤੇ ਬਹੁਤ ਮਜ਼ੇਦਾਰ, ਅਤੇ ਜਸਕਰੀ ਜੀ ਧੰਨਵਾਦ, ਇਹਨਾਂ ਨੇ ਲੱਡੂ ਬਣਾ ਲਏ ਜੇ, ਕਹਿੰਦੇ ਕਿ ਲਓ ਜੀ ਬੇਸਣ ਦੇ ਟਵਿਸਟ ਐਂਡ ਓਟਸ ਲੱਡੂ ਤਿਆਰ, ਅਤੇ ਹਾਂ ਗੁੱਡ ਹੋ ਗਿਆ ਫਿਰ ਤੇ। ਲੱਡੂ ਲੱਡੂਆਂ ਦੀ ਕੋਈ ਰੈਸਪੀ ਰੁਸਪੀ ਜੀ ਦੱਸਦੇ ਆਪਾਂ ਨਾ, ਸੋਮਵਾਰ ਦੱਸਾਂਗ।
1: ਹਾਂਜੀ ਹਾਂਜੀ, ਜਿਸ ਦਿਨ ਵੀ ਤੁਸੀਂ ਬੋਲੋ,
0: ਜਦੋਂ ਗਾਉਣੇ ਹੋ ਗਏ ਦੱਸਣੀ ਆ ਸਾਡਾ। ਮਨਜੀਤ ਕੌਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ, ਅੱਜ ਡੀ ਜੇ ਕਹਿਣ ਸੀ, ਕਹਿੰਦੇ ਕਿ ਖੂਬ ਨੱਚੇ ਅਤੇ ਖੂਬ ਕਹਿੰਦੇ ਨੇ ਕਿ ਗੱਡੇ ਕੀਤੇ, ਓਕੇ, ਬੰਦੇ ਛੱਡ ਕੇ, ਹੈਂ ਬੰਦੇ ਛੱਡ ਕੇ, ਕਹਿੰਦੇ ਕਿ ਬਹੁਤ ਡਾਂਸ ਕੀਤਾ, ਭਾਂਡੇ ਛੱਡ ਕੇ ਬਹੁਤ ਡਾਂਸ ਕੀਤਾ ਤੇ ਬਟ ਅਸੀਸ ਨੂੰ ਕਹਿੰਦੇ ਕਿ ਮਿਸ ਕੀਤਾ ਮੈਂ ਹਾਂ ਅਸੀਸ ਤੇ ਫਿਰ ਸਕੂਲ ਚਲੇ ਗਈ ਤੇ ਗੁਰਤੇਜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਮੇਰ ਪਰ ਹੱਥ ਰੱਖੇ ਚੜ੍ਹਦੀ ਕਲਾ ਰੱਖੇ ਸਾਰਿਆਂ ਦੇ ਉੱਤੇ ਸਿਮਰਨ ਜੀ ਕਹਿੰਦੇ ਨੇ ਕਿ ਇੰਨੇ ਚੱਕਮੇ ਗਾਣੇ ਮੈਨੂੰ ਵਿਆਹ ਯਾਦ ਆ ਗਿਆ ਗਲਤ ਗੱਲ ਆ ਡੀ ਜੇ ਸਾਹਿਬ ਕਿਹਦਾ ਵਿਆਹ ਯਾਦ ਆ ਗਿਆ ਆਪਣਾ ਕਿ ਕਿਸੇ ਹੋਰ ਦਾ
1: ਆਪਣੇ ਵਿਆਹ ਚ ਤੁਸੀਂ ਸਟੈਚੂ ਬਣ ਕੇ ਬੈਠੇ ਹੁੰਦੇ ਹੋ
0: ਆਪਣੇ ਵਿਆਹ ਚ ਮੁੰਡਾ ਮਾਰਚ ਨੱਚਦਾ ਫਿਰ ਲਓ ਜੀ ਫਿਰ ਅੱਜ ਦੇ ਦਿਨ ਦੇ ਉੱਤੇ ਆਪਾਂ ਆਉਂਦੇ ਹਾਂ ਤੇ ਅੱਜ ਦਾ ਦਿਨ ਖੁੱਲ੍ਹਾ ਅਖਾੜਾ ਸ਼ੇਰੋ ਸ਼ਾਇਰੀ ਚੁਟਕਲੇ ਹਾਸੇ ਠੱਠੇ ਤੇ ਜੋ ਵੀ ਤੁਹਾਡਾ ਗਾਣਾ ਤੁਹਾਡਾ ਲਿਖਿਆ ਜਾਂ ਕਿਸੇ ਦਾ ਲਿਖਿਆ ਉਹ ਤੁਸੀਂ ਸੁਣਾ ਸਕਦੇ ਹੋ ਤੇ ਅਗਲੇ ਹਿੱਸੇ ਦੇ ਵਿੱਚ ਪਰ ਇਹ ਹਿੱਸੇ ਦੇ ਵਿੱਚ ਕੌਲ ਹਾਲੇ ਆਪਾਂ ਨਹੀਂ ਲਵਾਂਗੇ ਅਗਲੇ ਹਿੱਸੇ ਤੋਂ ਕਰਾਂਗੇ ਆਪਾਂ ਸ਼ੁਰੂ ਤੇ ਤੁਸੀਂ ਇਸ ਹਫ਼ਤੇ ਸੋਮਵਾਰ ਤੋਂ ਵੀਰਵਾਰ ਦੇ ਦਰਮਿਆਨ ਕੋਈ ਗੱਲਬਾਤ ਤੁਹਾਡੀ ਮਿਸ ਹੋ ਗਈ ਹੋਵੇ ਉਹ ਵੀ ਤੁਸੀਂ ਕਰ ਸਕਦੇ ਹੋ ਅਤੇ ਅੱਜ ਕੁਛ ਕੁ ਨਵੀਆਂ ਚੀਜ਼ਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਰ ਘੁੰਮਣ ਸਾਹਿਬ ਸ਼ੁਰੂਆਤ ਕਰ ਚੁੱਕੇ ਨੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਗੱਭਰੂ ਨਾ ਸੀ ਕੋਈ ਲਿਖਾਰੀ ਤੇ ਨਾ ਸੀ ਆਪਣੀ ਔਕਾਤ ਤੋਂ ਵੱਡਿਆਂ ਨਾਲ ਲਾਉਂਦਾ ਕਦੇ ਯਾਰੀ ਉੱਤੋਂ ਨਾ ਸੀ ਕੋਈ ਕਲਾਕਾਰੀ ਤੇ ਨਾ ਹੀ ਗੱਭਰੂ ਕੁੜਤੇ ਪਜਾਮੇ ਨਾਲ ਪਾਉਂਦਾ ਕਦੇ ਫੁਲਕਾਰੀ ਤੇ 18 ਸਾਲਾਂ ਵਿੱਚ ਗੱਭਰੂ ਸ਼ਿਫਟ ਦੋ ਦੋ ਵਾਰੀ ਹੀ ਗਿਆ ਕਰਾਉਣ ਅਤੇ ਨਾ ਹੀ ਬਣਿਆ ਕੋਈ ਜਵਾਰੀ ਹੱਕ ਸੱਚ ਦੀ ਕਰਦਾ ਹੈ ਕਮਾਈ ਮਿਹਨਤ ਤੋਂ ਤਾਂ ਕੁਦਰਤ ਵੀ ਜਾਂਦੀ ਬਲਿਹਾਰੀ ਅੱਧੀ ਜ਼ਿੰਦਗੀ ਤਾਂ ਗੱਭਰੂ ਨੇ ਕੱਢ ਦਿੱਤੀ ਦੁਨਿਆਵੀ ਚੀਜ਼ਾਂ ਦੇ ਵਿੱਚ ਹੁਣ ਪਹਿਲੇ ਪੈਰ ਉੱਠ ਕਰਮ ਅਤੇ ਧਰਮ ਹੈ ਕਮਾਉਂਦਾ ਅਤੇ ਬੰਦਾ ਖਲਾਸੀ ਦੀ ਹੁਣ ਕਰਦਾ ਹੈ ਤਿਆਰੀ ਭਾਵੇਂ ਹੁਣ ਰੱਖੀਆਂ ਨੇ ਦੋ ਦੋ ਕਾਰਾਂ ਪਰ ਮੁੱਢਲੀ ਜ਼ਿੰਦਗੀ ਤਾਂ ਗੱਭਰੂ ਨੇ ਸਾਈਕਲ 'ਤੇ ਹੀ ਵਰਤੋਂ ਸੀ ਰੋਡਵੇਜ਼ ਦੀ ਲਾਰੀ ਅਤੇ ਬਾਪੂ ਜੀ ਜਿਸ ਦੇ ਰਿਟਾਇਰ ਪੰਜਾਬ ਪੁਲਿਸ ਦੇ ਅਫਸਰ ਅਤੇ ਨਾਨਾ ਜਿਸ ਨੇ ਲਾਹੌਰ ਪਾਕਿਸਤਾਨ ਤੋਂ ਉਰਦੂ 'ਚ ਪੜ੍ਹਾਈਆਂ ਸਨ 10 ਜਮਾਤਾਂ ਤਾਂਹੀਓ ਤਾਂ ਲੁਧਿਆਣੇ ਸ਼ਹਿਰ ਦੇ ਵਿੱਚ 1960 ਦੇ ਦਹਾਕਿਆਂ ਵਿੱਚ ਲੱਗੇ ਸਨ ਪਟਵਾਰੀ ਜਿਵੇਂ 1947 ਵਿੱਚ ਛੱਡਿਆ ਦਾਦੇ ਨਾਨੇ ਨੇ ਪਾਕਿਸਤਾਨ ਹੁਣ ਪੂਰੇ 60 ਸਾਲ ਬਾਅਦ 2007 ਵਿੱਚ ਗੱਭਰੂ ਦੀ ਆਈ ਪੰਜਾਬ ਨੂੰ ਛੱਡਣ ਦੀ ਵਾਰੀ ਭਾਵੇਂ ਗੱਭਰੂ ਦੀ ਗ੍ਰੈਜੂਏਟ LNT ਵਿੱਚ ਲੱਗਿਆ ਸੀ ਮਕੈਨੀਕਲ ਇੰਜੀਨੀਅਰ ਬਾਪੂ ਜੀ ਦੇ ਕਹਿਣ ਉੱਤੇ ਪੰਜਾਬ ਪੁਲਿਸ ਦੀ ਵੀ ਕਰਦਾ ਸੀ ਤਿਆਰੀ 8 ਕਿੱਲਿਆਂ ਦੀ ਵਾਹੀ ਛੱਡ ਕੇ ਅੱਜ +2 ਮੀਟਰ ਵਿੱਚ ਹਰੀਆਂ ਸਭ ਵਿੱਚ ਲੱਗਿਆ ਸੀ ਮਕੈਨੀਕਲ ਇੰਜੀਨੀਅਰ ਬਾਪੂ ਜੀ ਦੇ ਕਹਿਣ ਉੱਤੇ ਪੰਜਾਬ ਪੁਲਿਸ ਦੀ ਵੀ ਕਰਦਾ ਸੀ ਤਿਆਰੀ 8 ਕਿੱਲਿਆਂ ਦੀ ਵਾਹੀ ਛੱਡ ਕੇ ਅੱਜ +2 ਮੀਟਰ ਵਿੱਚ ਹਰੀਆਂ ਸਬਜ਼ੀਆਂ ਲਈ ਗੁੱਡ ਕੇ ਰੱਖਦਾ ਹੈ ਕਿਆਰੀ ਮੋਢੇ ਨਾਲ ਮੋਢਾ ਜੋੜ ਜਿਹੜੀ ਹਾਥੇ ਵੰਡਾਉਂਦੀ ਸਿਆਲਕੋਟੀ ਮਾਨਾਂ ਦੀ ਧੀ ਮਿਲੀ ਬੜੀ ਸੰਸਕਾਰੀ ਰੱਬ ਨੇ ਦਿੱਤੀਆਂ ਬੜੀਆਂ ਹੀ ਨਿਆਮਤਾਂ ਇੱਕ ਪੁੱਤਰ ਅਤੇ ਇੱਕ ਧੀ ਲੱਗੇ ਜੱਗ ਤੋਂ ਪਿਆਰੀ ਰਾਵੀ ਦੇ ਕੰਢੇ ਗੱਭਰੂ ਨਹਾਉਂਦਾ ਨਹਾਉਂਦਾ ਅੱਜ ਕੱਲ੍ਹ ਯਾਰਾ ਰਿਵਰ ਵਿੱਚ ਵੀ ਲਾਉਣ ਲੱਗ ਪਿਆ ਏ ਤਾਰੀ ਬਚਪਨ ਦੇ ਦੋਸਤ ਅੱਜ ਵੀ ਘੁੰਮਣ ਨੂੰ ਚੇਤੇ ਆਉਂਦੇ ਗੁਰਜਿੰਦਰ ਗੁਰੀ ਦੇ ਜਾਣ ਤੋਂ ਪਿਆਰਾ ਅਵਤਾਰ ਸਿੰਘ ਤਾਰੀ ਕਹਿੰਦਾ ਘੁੰਮਣ ਕਰਮ ਧਰਮ ਕਮਾਉਂਦੇ ਰਹੋ ਸੱਚਾ ਫਿਰ ਪਤਾ ਨਹੀਂ ਲੱਗਣਾ ਕਦੋਂ ਸਮਾਂ ਸਥਾਨ ਅਤੇ ਸਬੱਬ ਦੀ ਬਣ ਜਾਵੇ ਪਟਾਰੀ ਅੰਤ ਘੁੰਮਣ ਤਾਂ ਲਿਖਦਾ ਰਹੇਗਾ ਗੱਲਾਂ ਸੱਚੀਆਂ ਇੱਧਰ ਸੰਘੇ ਵਰਗੇ ਦੋ ਪੈਗ ਲਾ ਕੇ ਦਸਣ ਲਿਖਾਰੀ ਧੰਨਵਾਦ ਘੁੰਮਣ ਸਾਹਿਬ ਬਹੁਤ ਸੋਹਣਾ ਵੈਰੀ ਨਾਈਸ ਤੁਸੀਂ ਇਹਦੇ ਵਿੱਚ ਸਾਰਾ ਕੁਛ ਹੀ ਦੱਸਤਾ ਘੈਂਟ ਨਾਲ ਹੌਲੀ ਹੌਲੀ ਸਾਰਾ ਕੁਛ ਹੀ ਤੁਹਾਡੇ ਪਰਿਵਾਰ ਬਾਰੇ ਜਿੱਦਾਂ ਤੁਸੀਂ ਪਰੋਇਆ ਵਾ ਅਤੇ ਆਹ ਵੀ ਗੱਲ ਵੇਖੋ ਇਹਨਾਂ ਨੇ ਕਿੱਡੀ ਸੋਹਣੀ ਵਿੱਚ ਲਿਖੀ ਆ ਵੀ ਇੱਕ ਸਮਾਂ ਹੀ 47 'ਚ ਜਦੋਂ ਪਿਓ ਦਾਦੇ ਛੱਡ ਕੇ ਆਏ ਪਾਕਿਸਤਾਨ ਉਦੋਂ ਇੱਕ ਵਾਰੀ ਘਰ ਛੱਡਿਆ ਅਤੇ 60 ਸਾਲਾਂ ਬਾਅਦ ਹੁਣ ਫਿਰ ਇਹ ਆਪਣੀ ਮਰਜ਼ੀ ਨਾਲ ਛੱਡ ਕੇ ਅਤੇ ਫਿਰ ਇੱਥੇ ਆ ਗਏ ਧੰਨਵਾਦ ਬਹੁਤ ਸੋਹਣਾ ਲਿਖਿਆ ਤੁਸੀਂ ਮਿਹਰਬਾਨੀ ਭਾਰਦਵਾਜ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ ਗੋ ਕੈਟਸ ਅੱਛਾ ਓਕੇ ਇਹ ਜਲੌਂਗ ਕੈਟਸ 'ਤੇ ਫੈਨ ਲੱਗਦੇ ਆ ਅਤੇ ਯੂ ਵੀ ਲਾਈਕ ਟੂ ਈਟ ਦਾਲ ਚਾਵਲ ਲਾਈਕ ਡੈਟ ਹੱਥਾਂ ਦੇ ਨਾਲ ਉਦੋਂ ਵੱਖਰੇ ਮਜ਼ਾ ਹੁੰਦਾ ਤੁਹਾਡਾ ਆਪਣਾ ਹੁੰਦਾ ਸਤਿ ਸ਼੍ਰੀ ਅਕਾਲ ਹੈਪੀ ਬਰਥਡੇ ਰੂਪੀ ਭੈਣ ਜੀ ਨਾਈਸ ਡੀ ਜੇ ਈਸਟ ਲਿੰਕ 'ਤੇ ਉੱਡਦੇ ਜਾਈਦਾ ਕਿਹਦਾ ਜੀ ਰੂਪੀ ਭੈਣ ਜੀ ਕੌਣ ਰੂਪੀ ਭੈਣ ਅਤੇ ਨਾਈਸ ਡੀ ਜੇ ਹੈਪੀ ਬਰਥਡੇ ਮਤਲਬ ਸਮਝੇ ਨਹੀਂ ਥੋੜ੍ਹਾ ਜਿਹਾ ਐਕਸਪਲੇਨ ਕਰ ਦਿਓ
1: ਕਿਉਂਕਿ ਉਹਨਾਂ ਨੇ ਉਬੀ
0: ਹਾਂ ਉਬੀ ਲਿਖਣਾ ਹੋਣਾ ਸ਼ਾਇਦ ਪਰ ਭੈਣ ਜੀ ਲਿਖਿਆ ਨਾ
1: ਕਨਫਿਊਜ਼ ਹੋ ਗਿਆ
0: ਜਾਂ ਇਹਨਾਂ ਨੂੰ ਸੁਣ ਚ ਭੁਲੇਖਾ ਲੱਗਾ ਜਾਂ ਫਿਰ ਹੋਰ ਕਿਸੇ ਦਾ ਹੁੰਦਾ ਸਾਨੂੰ ਥੋੜ੍ਹਾ ਕਲੀਅਰ ਕਰ ਦਿਓ ਕਿਉਂਕਿ ਰੂਬੀ ਜੀ ਦਾ ਤਾਂ ਨਹੀਂ ਹੈ ਮੈਨੂੰ ਯਾਦ ਹੈ ਪਿੱਛੇ ਥੋੜ੍ਹੇ ਚਿਰ ਹੋਇਆ ਲੰਘ ਕੇ ਗਿਆ ਉਹਨਾਂ ਦਾ ਅਤੇ ਬਹੁਤ ਆਫ ਯੂ ਗੁੱਡ ਮੋਰਨਿੰਗ ਜਸਪ੍ਰੀਤ ਸਿੰਘ ਸੋਤਾ ਜੀ ਧੰਨਵਾਦ ਤੁਹਾਡਾ ਗੁਰਜੀਤ ਕੌਰ ਜੀ ਕਹਿੰਦੇ ਨੇ ਕਿ ਤਾਈ ਜੀ ਆਏ ਨੇ ਕੈਨੇਡਾ ਤੋਂ ਤੇ ਜਿਵੇਂ ਘਰੇ ਰੇਡੀਓ ਚੱਲਦਾ ਰਹਿੰਦਾ ਹੈ ਉਹ ਸੁਣਦੇ ਨੇ, ਤੇ ਅੱਜ ਕਹਿੰਦੇ ਸੀ ਵੀ ਰੇਡੀਓ ਮੇਰੇ ਫੋਨ ਦੇ ਵਿੱਚ ਚਲਾ ਦੇ, ਬੜੀਆਂ ਬੜਾ ਸੋਹਣਾ ਲੱਗਦਾ ਹੈ, ਬੜੀਆਂ ਗੱਲਾਂ ਕਰਦੇ। ਧੰਨਵਾਦ ਜੀ ਤੁਹਾਡਾ, ਤਾਈ ਜੀ ਥੈਂਕ ਯੂ ਤੁਹਾਡਾ, ਅਤੇ ਮਿਹਰਬਾਨੀ ਤੁਹਾਡੇ ਇਸ ਪਿਆਰ ਦੇ ਲਈ, ਤੁਹਾਡੀ ਫੀਡਬੈਕ ਦੇ ਲਈ, ਹੱਲਾਸ਼ੇਰੀ ਦੇ ਲਈ। ਅਤੇ ਆਸ ਕਰਦੇ ਹਾਂ ਕਿ ਤੁਹਾਨੂੰ ਆਸਟ੍ਰੇਲੀਆ ਵਧੀਆ ਲੱਗ ਰਿਹਾ ਹੋਊਗਾ, ਅਤੇ ਬਹੁਤ ਬਹੁਤ ਤੁਹਾਨੂੰ ਥੈਂਕ ਯੂ ਜੀ ਆਇਆਂ ਨੂੰ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ। ਅਤੇ ਆਸ ਕਰਦੇ ਹਾਂ ਕਿ ਬੱਚਿਆਂ ਦੇ ਨਾਲ ਰੌਣਕਾਂ ਲੱਗੀਆਂ ਹੋਣਗੀਆਂ, ਦਿਲ ਲੱਗਾ ਹੋਊਗਾ ਤੁਹਾਡਾ। ਸੁਖਵਿੰਦਰ ਭੈਣ ਜੀ ਕਹਿੰਦੇ ਨੇ, ਇੱਕ ਦਿਨ ਸਾਸ ਨੇ ਬਹੂ ਸੇ ਕਿਹਾ, ਬਹੂ ਤੁਮ ਘਰ ਕੋ ਇਤਨਾ ਅੱਛੇ ਸੇ ਸੰਭਾਲਤੀ ਹੋ ਕਿ ਮੁਝੇ ਆਪਣੀ ਬੇਟੀ ਯਾਦ ਆ ਜਾਤੀ ਹੈ। ਬਹੂ ਮੁਸਕਰਾ ਕਰ ਬੋਲੀ, ਮਾਂ ਜੀ ਆਪਨੇ ਵੀ ਮੁਝੇ ਬਹੂ ਨਹੀਂ ਬੇਟੀ ਜੈਸਾ ਹੀ ਪਿਆਰ ਦਿਆ ਹੈ। ਇਤਨੇ ਮੈਂ ਸਸੁਰ ਜੀ ਬੋਲਿਆ, ਵਾਹ ਅੱਜ ਤੋਂ ਟੀਵੀ ਸੀਰੀਅਲ ਵਾਲੀ ਲੜਾਈ ਕੀ ਛੁੱਟੀ ਹੋ ਗਈ। ਉਹ ਵੀ ਕਿੱਥੇ ਨਹੀਂ ਜ਼ੁਰਤ ਕਰ ਸਕਦਾ। ਪਰਮਜੋਤ ਸਿੰਘ ਜੀ ਕਹਿੰਦੇ ਸਤਿ ਸ਼੍ਰੀ ਅਕਾਲ, ਰਕੇਸ਼ ਕੁਮਾਰ ਜੀ ਕਹਿੰਦੇ

0: ਤੇ ਖੁਸ਼ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਚੰਗੀ ਸਿਹਤ ਦੇਵੇ ਰੱਬ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਤੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਬਹੁਤ ਮਿਹਰਬਾਨੀ ਜੀ। ਜਤਿੰਦਰ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅੱਜ ਦੀ ਕਹਾਣੀ ਬਹੁਤ ਵਧੀਆ ਲੱਗੀ, ਬੜੇ ਵਧੀਆ ਢੰਗ ਨਾਲ ਸੁਣਾਈ ਤੇ ਖੁਸ਼ ਰਹੋ। ਢੇਰ ਸਾਰੀਆਂ ਅੱਜ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਪਿੰਡ ਟਾਰਨੇਟ ਤੋਂ, ਈਟ ਹੈਲਦੀ ਤੇ ਲਿਵ ਬੈਟਰ। ਤੇ ਬਹੁਤ ਸੋਹਣੀ ਕਹਾਣੀ ਸੀ, ਜਸਪ੍ਰੀਤ ਕੌਰ ਜੀ ਕਹਿੰਦੇ ਨੇ ਤੇ ਹਰਮਨ ਜੀ ਵੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦਾ ਦਿਨ ਵਧੀਆ ਵਧੀਆ ਹੋਵੇ। ਤੇ ਅਮਨਦੀਪ ਢਿੱਲੋਂ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਬੇਟਾ ਜੀ, ਗੁੱਡ ਮੋਰਨਿੰਗ ਜੀ, ਧੰਨਵਾਦ ਤੁਹਾਡਾ। ਤੇ ਬਾਕੀ ਮੈਸੇਜ ਆਪਾਂ ਬਾਅਦ 'ਚ ਪੜ੍ਹਦੇ ਹਾਂ ਤੇ ਹੁਣ ਤੁਸੀਂ ਵੀ ਕੁਛ ਬੋਲੋ, ਮੈਂ ਪਾਣੀ ਪੂਣੀ ਪੀ ਲਾਂ।
1: ਬਿਲਕੁਲ ਬਿਲਕੁਲ। ਤੇ ਜਿਵੇਂ ਸਾਰਿਆਂ ਨੂੰ ਪਤਾ ਹੀ ਅੱਜ ਫਰਾਈਡੇ ਹੈ ਤੇ ਫਰਾਈਡੇ ਦੇ ਵਿੱਚ ਇੱਕ ਰੰਗ ਦੇ ਸ਼ੁਰੂ ਤੋਂ ਹੀ ਚੱਲਿਆ ਆ ਰਿਹਾ ਕਿ ਖੁੱਲ੍ਹਾ ਅਖਾੜਾ ਹੁੰਦਾ। ਅਸੀਂ ਵੀ ਆਪਣੀ ਕੁਛ ਸੁਣਾਉਂਦੇ ਹਾਂ, ਤੁਸੀਂ ਵੀ ਆਪਣੀ ਸੁਣਾ ਸਕਦੇ ਹੋ। ਉਹਦੇ ਨਾਲ ਦੇ ਨਾਲ ਆਪਾਂ ਹੋਰ ਚੀਜ਼ਾਂ ਵੀ ਐਡ ਕੀਤੀਆਂ, ਜਿਹਦੇ 'ਚ ਆਪਾਂ ਫਿਲਮਾਂ ਦੀ ਗੱਲ ਕਰਾਂਗੇ, ਕਿਹੜੀ ਫਿਲਮ ਅੱਜ ਰਿਲੀਜ਼ ਹੋਈ ਹੈ ਤੇ ਕਿਹੜੀ ਰਿਕਮੈਂਡ ਤੁਹਾਨੂੰ ਕਰਨੀ ਹੈ ਕਿ ਤੁਸੀਂ ਵੇਖ ਸਕਦੇ ਹੋ ਵਧੀਆ ਹੱਟ ਕੇ ਥੋੜ੍ਹੀ ਜਿਹੀ ਮੂਵੀ, ਉਹ ਮੈਂ ਲੈ ਕੇ ਆਈ ਹਾਂ, ਉਹਦੇ ਬਾਰੇ ਵੀ ਗੱਲ ਕਰਾਂਗੇ। ਨਾਲ ਦੇ ਨਾਲ ਆਪਾਂ ਗੱਲ ਕਰਨਾ ਹੈ ਜਿਹੜੀ ਸ਼ੁਰੂ ਤੋਂ ਚੱਲ ਰਹੀ ਹੈ ਕਿ ਤੁਹਾਡੇ ਨਾਲ ਇਸ ਹਫ਼ਤੇ ਕੀ ਸੋਹਣਾ ਬੀਤਿਆ।
0: ਇਹ ਤਾਂ ਮੈਂ ਭੁੱਲ ਗਿਆ ਸੀ।
1: ਹਾਂ, ਪੋਜ਼ਿਟਿਵ ਵਾਈਬਸ ਓਨਲੀ ਤੇ ਉਹ ਦੱਸਣੀ ਹੈ ਤੇ ਦੇਸ਼ ਦੁਨੀਆ ਦੇ ਵਿੱਚ ਵੀ ਕੀ ਵਧੀਆ ਹੋਇਆ ਉਹ ਵੀ ਦੱਸ ਦਾਂਗੇ ਤੇ ਨਾਲ ਦੇ ਨਾਲ ਜੇ ਟਾਈਮ ਬਚਿਆ ਤੇ ਇੱਕ ਤੁਹਾਨੂੰ ਰਾਜਾ ਰਾਣੀ ਦੀ ਕਹਾਣੀ ਵੀ ਸੁਣਾ ਦਾਂਗੇ।
0: ਓ, ਇੱਕ ਸੀ ਰਾਜਾ ਇੱਕ ਸੀ ਰਾਣੀ।
1: ਹਾਂ,
0: ਤੁਹਾਡੇ ਵੀ ਇਹ ਚੱਲਦਾ ਵਾ।
1: ਹਾਂ,
0: ਦੋਵੇਂ ਮਰ ਗਏ, ਖਤਮ ਕਹਾਣੀ।
1: ਇਹ ਉਦੋਂ ਹੁੰਦਾ ਸੀਗਾ ਜਦੋਂ ਮੰਮੀ ਨੂੰ ਕਹਿਣਾ ਨਾ ਰਾਤ ਨੂੰ ਸੌਣ ਤੋਂ ਪਹਿਲਾਂ ਕਹਾਣੀ ਸੁਣਾਓ, ਜਦੋਂ ਜਲਦੀ ਹੁੰਦੀ ਸੀ ਐਂਡ 'ਚ ਇਹੀ ਕਹਿਣਾ ਕਿ ਚਲੋ ਕਹਾਣੀ ਤਾਂ ਸੁਣਾਉਣੀ ਹੈ, ਇਹੀ ਸੁਣਾ ਦਿਓ, ਇੱਕ ਤਾਂ ਰਾਜਾ ਇੱਕ ਤੀ ਰਾਣੀ, ਦੋਨੋਂ ਵਰਗੇ ਖਤਮ ਕਹਾਣੀ।
0: ਅੱਛਾ, ਹਿੰਦੀ 'ਚ ਵੀ ਹੋਈ ਇੱਦਾਂ ਹੀ ਹੁੰਦੀ ਹੈ। ਓਕੇ,
1: ਮੈਨੂੰ ਲੱਗਿਆ ਤੁਸੀਂ ਟ੍ਰਾਂਸਲੇਟ ਕਰਕੇ ਪੰਜਾਬੀ 'ਚ ਬਣਾਈ ਹੈ।
0: ਨਹੀਂ ਨਹੀਂ, ਸਾਡੇ ਵੀ ਇਹੀ ਕਹਿੰਦੇ ਪੰਜਾਬੀ 'ਚ ਵੀ ਹੋਈ। ਹਾਂ, ਜਦੋਂ ਖੇੜਾ ਛਡਾਉਣਾ ਹੋਵੇ ਨਾ,
1: ਹਾਂ,
0: ਉਦੋਂ ਕਹਿੰਦੇ ਤਾਂ
2: ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
3: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
2: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8330-11 ਔਰ ਵਿਜ਼ਿਟ uvfinancial.com.au। ਮਿਲ ਬੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਉਸ ਲਿੰਟਲਸ। ਉਸ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
4: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਆਏ, ਔਰ ਇਹ ਤੀਸਰੀ ਦੋਸਤ ਹੀ ਹੈ ਨਾ।
5: ਦੇਖੀਏ ਪ੍ਰਜਾਪਤੀ ਪਾਂਡੇ, ਉਨਕੀ ਸ਼੍ਰੀਮਤੀ ਐਂਡ ਅਦਰਸ ਇਨ ਪਤੀ ਪਤਨੀ ਔਰ ਵੋ ਦੋ 15 ਮਈ ਸੇ ਆਪਕੇ ਨਜ਼ਦੀਕੀ ਥੀਏਟਰਸ ਮੇ।
6: ਕ੍ਰੀਏਟਿਵ ਇਵੈਂਟਸ ਲੈ ਕੇ ਆ ਰਹੇ ਨੇ ਸਾਲ ਦੀ ਸਭ ਤੋਂ ਇੰਤਜ਼ਾਰ ਕੀਤੀ ਗਈ ਸੰਗੀਤਮਈ ਸ਼ਾਮ, ਹੈਰੀਟੇਜ ਟੂਰ 2026, ਡਾਕਟਰ ਸਤਿੰਦਰ ਸਰਤਾਜ। ਤੁਹਾਨੂੰ ਉਡੀਕ ਰਿਹਾ ਹੈ
7: Ford Ranger, Ranger Super Duty, Everest ते सदाबहार Mustang, brand new demo ते quality pre-owned vehicles, trade-in अते finance options भी available. आओ ते अपनी नवी Ford दा test drive करो, business fleet लाई गल करो, vehicle experts, Tim Forbes या कोरी नाल, radio हांजी रे हवाले ना.

0: कह सकते हो. तो कि बेजान खिलौनों से बहल जाती है, तपती सांसों की हरारत से पिघल जाती है, पांव जिस राह में रखती है फिसल जाती है, बनके सीमाब हर एक जर्फ में ढल जाती है, जिस्ट के आहानी सांचे में भी ढलना है तुझे, उठ मेरी जान मेरे साथ ही चलना है तुझे. ये जो जिंदगी का लोहे का सांचा है ना, उसमें भी तू ढल सकती है
1: जी.
0: तो चल मेरे साथ चलना है तुझे. जिंदगी जिंदगी जेहद में है, सब्र के काबू में नहीं. यानी जिंदगी लड़ने का नाम है, चुपचाप बैठने का नाम नहीं. जिंदगी जिंदगी जेहद में है, सब्र के काबू में नहीं, नब्ज हस्ती का लहू कांपते आंसू में नहीं, उड़ने खुले में है, निखत खमे गेसू में नहीं, जन्नत एक और है जो मर्द के पहलू में नहीं, उसकी आजाद रविश पर भी मचलना है तुझे, उठ मेरी जान मेरे साथ ही चलना है तुझे. गोशे गोशे में सुलगती है चिता तेरे लिए, फर्ज का भेस बदलती है कजा तेरे लिए. यानी इस तुझे दुनिया ने इस कदर मैनिपुलेट कर दिया है कि तू एक चिता में जलने को भी तैयार है. वो टाइम था ना कि चिता में भी जल जाती थी, अगर पति की मृत्यु हो गई तो बीवी भी उसके साथ चिता में जल जाती थी. इस तरीके से मैनिपुलेट किया हुआ था, तो उसमें बात की है उन्होंने. गोशे गोशे में सुलगती है चिता तेरे लिए, फर्ज का भेस बदलती है कजा तेरे लिए, कहर है तेरी हर एक नर्म अदा तेरे लिए, जहर ही जहर है दुनिया की हवा तेरे लिए. रुत बदल डाल अगर फूलना फलना है तुझे, रुत बदल डाल अगर फूलना फलना है तुझे, उठ मेरी जान मेरे साथ ही चलना है तुझे. कद्र अब तक तेरी तारीख ने जानी ही नहीं, मतलब इतिहास ने अभी तक तेरी जो कीमत है वो जानी ही नहीं, वो समझी ही नहीं है कि तू किस काबिल है ना, किस कितनी कैपेसिटी है तेरे अंदर. तुझ में शोले भी हैं बस अश्क फिशानी ही नहीं, तेरे अंदर आग भी है अंगारे भी हैं बस आंसू नहीं है अकेले, सिर्फ तेरे अंदर आग भी है अंगारे भी हैं. कद्र अब तक तेरी तारीख ने जानी ही नहीं, तू हकीकत भी है दिलचस्प कहानी ही नहीं, तेरी हस्ती भी है एक चीज जवानी ही नहीं, अपनी तारीख का उनवाव बदलना है तुझे, उठ मेरी जान मेरे साथ ही चलना है तुझे. तू फलातून ओ अरस्तु है तू जहरा पर भी,
1: एकदम मतलब उठन नहीं रही हो.
0: हाँ मतलब कितना फोर्स कर रहा है बेचारा, थोड़ा ही रहेगा बस. मतलब तू प्लूटो भी है. एक ही पैराग्राफ रह
1: गया, सौखा नहीं थोड़ा.
0: हाँ तो कितना पहले एक सोसाइटी को भी तो करना ना कि घर की औरतें जब वो इतना इस तरीके का टाइम था कि ऊंची आवाज में बोलना भी अलाउ नहीं था, मतलब एक लेवल पे बैठना भी अलाउ नहीं था. मर्द अगर बैठा है, औरत जमीन पे बैठी है, कपड़े भी वो अपनी पसंद की नहीं पहन सकती है. मतलब अगर आदमी नहीं रहा तो सिर्फ वाइट कपड़े पहनने, वो उस सोसाइटी की बात कर रहा है. तो इसीलिए उसको इतने फोर्सफुली वर्ड्स यूज करने पड़ रहे हैं. तो
1: उठ दिया.
0: चलो खत्म ही कर देते एंड में. उठ
1: नहीं,
0: मेरी
1: नहीं,
0: थोड़ा से
1: पता तो लगी कभी कभी जान लगी है.
0: मेरी भी लग रही है. क्या यार हम तो यार
1: जनानी नु कि वांडे खड़ना सौखा नहीं होता, जंग ते ले
0: क्योंकि सेकंड वर्ल्ड वॉर टाइम ही ऐसा था ना उस टाइम के. अगर आप हिस्ट्री पढ़ो तो बड़ा सीरियस माहौल था. आज हम हंस रहे भले
1: ही लगे ना जिदा ना हौली हौली जी कपड़े कटन दी हो
0: पैक पैक कर रही है.
1: अच्छा
0: मेरे से तो माहौल ही नहीं बन रहा हूँ.
1: चलो आदमी साहब करो ट्राई. करो ट्राई.
0: मैं देख रही थी मैं क्या खत्म हुई कि
1: नहीं. उन्होंने मनु तो फिर खत्म करूंगा.
0: हाँ नहीं
1: मैंने तो लगता उन्हें खीर तो
0: नहीं मना. नहीं नहीं एंड में
1: मैनू नहीं लगता इन्हें मनना. यार फिर सुना लो तुम. चलो कोई नहीं.
0: चलो मेरा एंड का पैराग्राफ
1: नहीं नहीं नहीं नहीं पता तो लगे
0: और तीन पैराग्राफ में
1: कितनी कोखी मन्नी है पता तो लगे
0: चलो मैं भी रुकने का नहीं वक्त भी रुकने का नहीं लड़खड़ाएगी कहाँ तक की संभालना है तुझे उठ मेरी जान मेरे साथ ही चलना है तुझे जिस आग में जलता हूँ उसी आग में जलना है तुझे उठ मेरी जान मेरे साथ चलना है तुझे
1: तो मतलब बैठी ही हो
0: टीन थोड़ी है ना
1: अबे लो मन्नी तो नहीं फिर भी है ना गई तो नहीं नाल
0: ये मतलब वो शायरी उसी टाइम दी है ना कि जो एक लेडी नू किस वे च रखा जाता सी कि एक मैं लगता कि कह लो कि पूरा मतलब मर्द प्रधान समाज सीगा अज भी है जेड़ा भावे कि नहीं आप कह लिए कि एट दी एंड ते सब कुछ सब तो हेड सोसाइटी दे विच मर्द नू ही मन्या जांदा है ना ते ओ उस टाइम पीरियड च इन्होंने लिखिया सीगा कि एक जेड़ी औरत है वह सिर्फ एक खिलौना नहीं है एक सजावटी समान नहीं है या एक सिर्फ ओनू घर दे विच नहीं रखना ओदे अंदर होर भी बहुत सारी चीजें है वह वॉर भी लड़ सकती है वह कुछ भी कर सकती है एट दी एंड इहदा मेन मकसद है ते शबाना आजमी दे पापा है कैफी आजमी
1: जी
0: ਉਹਨਾਂ ਦੀ ਨਜ਼ਮ ਸੀਗੀ
1: ਨਹੀਂ ਬਹੁਤ ਸੋਹਣੇ ਚਲੋ ਆਪਾਂ ਤੇ ਫਿਰ ਉਹ ਸ਼ੁੱਕਰਵਾਰ ਰਿਹਾ ਥੋੜਾ ਆਪਾਂ ਉਹਨੂੰ ਬੜੇ ਵੱਡੇ ਸ਼ਹਿਰ ਨੇ ਚਲੋ ਆਪਾਂ ਮਾਫ਼ੀ ਮੰਗ ਸਕਦੇ ਹਾਂ ਬਾਕੀ ਕਰ ਸਕਦੇ ਹਾਂ ਚਲੋ ਆਪਾਂ ਸ਼ੁਕਰ ਸਾਹਿਬ ਤੁਸੀਂ ਸੁਣਾ ਹੀ ਲਓ ਫਿਰ ਆਪਾਂ ਬ੍ਰੇਕ ਤੇ ਜਾਂਦੇ ਜੀ ਇਸ ਤੋਂ ਬਾਅਦ ਚ ਫਿਰ ਆਪਾਂ ਆ ਕੇ ਕਰ ਲੈਂਦੇ
2: ਹਾਂਜੀ ਸਤਿ ਸ਼੍ਰੀ ਅਕਾਲ ਰਣਜੋਤ ਭਾਜੀ
1: ਆ ਵੇਲੋ ਸਾਨੂੰ ਸਾਨੂੰ ਅੱਧਾ ਅੱਧਾ ਸਕਿੰਟ ਨਹੀਂ ਲੱਗਾ ਮੈਂ ਕਿਹਾ ਵੀ ਉੱਠ ਵੀਰ ਸੁਣਾ ਤੇ ਉਸ ਵੇਲੇ ਲੱਗ ਪਿਆ ਸੁਣਾਉਣਾ ਉਸ ਵੇਲੇ ਸਤਿ ਸ਼੍ਰੀ ਅਕਾਲ
0: ਤੁਹਾਡਾ ਮਰਦ ਤੇ ਜਾ ਹੀ ਰਹੇ ਸੀ ਨਾ ਜੰਗ ਤੇ
1: ਆ ਬੀਬੀ ਵੇ ਅੱਧਾ ਪ੍ਰੋਗਰਾਮ ਲਗਾ ਤਾ ਉੱਠੀ
0: ਚਾਰ ਪੇਜ ਲੱਗੇ
1: ਹਾਂਜੀ
2: ਕਮਾਲ ਦੀ ਗੱਲ ਹੈ ਲੜਾਈ ਕਰੋ ਲੜਾਈ ਲੈ ਕੇ ਚੱਲਾ ਲੜਨ ਵਾਲਾ
0: ਸਹੀ ਗੱਲ ਸਹੀ ਹੈ
1: ਅੱਛਾ ਇਹਦੇ ਯਸ਼ ਜੀ ਥੋੜਾ ਜਿਹਾ ਨਾ ਕਰ ਗਏ ਪਰਹੇਜ ਮੈਨੂੰ ਲੱਗਦਾ ਹੈ ਵੀ ਵਿਆਖਿਆ ਚ ਇਹ ਕਹਿਣਗੇ ਵੀ ਅਖੀਰ ਤੇ ਵੀ ਉਹ ਬੰਦੂਕ ਨੂੰ ਕਹਿ ਰਿਹਾ ਸੀ ਸ਼ੌਕਰ ਸਾਹਿਬ ਇੱਥੇ ਕ੍ਰਿਕਟ ਬੋਰਡ ਨਾ ਸਹੇਲੀਆਂ ਜਾਂ ਵਹੁਟੀਆਂ ਨੂੰ ਬੱਸ ਚ ਨੀ ਚੜਾਉਣ ਦਿੰਦਾ ਤੇ ਜੰਗ ਚ ਨਾਲ ਲੈ ਕੇ ਚੱਲਿਆ ਉੱਥੇ ਉਹਨਾਂ ਕੋਲ ਬੋਲਿੰਗ ਨੀ ਹੁੰਦੀ ਉਹਨਾਂ ਕੋਲ ਖੇਡਿਆ ਨੀ ਜਾਂਦਾ ਤੇ ਇਹ ਮਤਲਬ ਜੰਗ ਚ ਨਾਲ ਲੈ ਕੇ ਚੱਲਿਆ ਵੀਰ
2: ਲੋਕ ਮਿਹਨਤਾਂ ਕਰਦੇ ਆ ਭਰਾਵਾ ਇਹਨੂੰ ਛੱਡ ਕੇ ਆ ਇਹਨੂੰ ਭੇਜ ਦਿਓ ਤੇ ਮੈਚ ਹਾਰ ਜਾਂਦੇ ਆ ਲੜਾਈ ਕਿੱਥੋਂ ਜਿੱਤ ਲੈਣਗੇ ਚਲੋ ਐਨੀ ਵੇ
1: ਬਹੁਤ ਖੂਬ ਲਿਖਾ
0: ਬਹੁਤ ਖੂਬ ਪੜ੍ਹਿਆ ਇਹੀ ਬੋਲੋ
2: ਤੁਸੀਂ ਕਮਾਲ ਸੀਗਾ ਲਿਖਣ ਵਾਲੇ ਸਾਰਾ
1: ਸਾਨੂੰ ਮਤਲਬ ਏਦਾਂ ਕਹਿ ਲਓ ਵੀ ਸਾਨੂੰ ਮੇਰੇ ਵਰਗਿਆਂ ਨੂੰ ਸੁਣਨ ਦੀ ਨੀ ਅਕਲ ਲਿਖਿਆ ਵੀ ਬਹੁਤ ਸੋਹਣਾ ਤੁਸੀਂ ਬੋਲਿਆ ਵੀ ਬਹੁਤ ਸੋਹਣਾ
0: ਹੁਣ ਮੈਂ ਤੇ ਸਾਹਮਣੇ ਬੈਠੀ ਕਹੋਗੀ ਸਹੀ ਤੁਸੀਂ ਪਿੱਛੋਂ ਪਤਾ ਨੀ ਕਹੋਗੇ ਅੱਜ ਪਤਾ ਨੀ ਮੇਰਾ ਸਿਰ ਦੁਖਾ ਤਾ
1: ਨਹੀਂ ਨਹੀਂ ਨਹੀਂ ਵੇਖੋ ਸਿਰ ਕਿਸੇ ਦਾ ਦਿਖਾਉਣਾ ਕੋਈ ਨੀ ਦਿਖਾ ਸਕਦਾ ਹੁੰਦਾ ਤੁਸੀਂ ਅਲਾਓ ਕਰਦੇ ਹੋ ਕਿਸੇ ਨੂੰ ਵੀ ਮੇਰਾ ਸਿਰ ਦਿਖਾ ਦੇ ਅਸੀਂ ਜਦੋਂ ਅਲਾਓ ਹੀ ਨੀ ਕੀਤਾ
0: ਮਤਲਬ ਮੈਂ ਕਈ ਵਾਰੀ ਕਹਿੰਦੀ ਹਾਂ ਮੇਰਾ ਅੱਜ ਮੇਰਾ ਰੇਡੀਓ ਤੇ ਜਾ ਕੇ ਸਿਰ ਦੁਖਿਆ ਤੇ ਤੁਸੀਂ ਆਪਣਾ ਉਸ ਦਾ ਸ਼੍ਰੇਕ ਹੋ
1: ਤੁਸੀਂ ਲੋ ਕੀਤਾ ਆਪਣੇ ਆਪ ਨੂੰ ਵੀ ਸਿਰ ਦਿਖਾ ਕੇ ਆ ਗਏ ਤੁਸੀਂ
0: ਅੱਛਾ
2: ਮੈਂ ਫੇਰ ਜੱਸ ਕਹਿਣਾ ਦੁਖੀ ਨਹੀਂ ਗੱਲ ਮੈਂ ਵੈਸੇ ਹੀ ਦੱਸਣ ਲੱਗਾ ਕਰ ਦੀ ਕਹਾਣੀ ਨਹੀਂ ਉੱਠ ਕੇ ਇੰਨੇ ਦਾ ਚਾਹ ਨਾ ਬਣਾਵੇ ਤੁਸੀਂ ਲੜਾਈ ਕਰਨ ਨੂੰ ਕਹਿੰਦੇ ਹੋ
0: ਇਹ ਦੇਖੋ ਪਰਸਨਲ ਹੋ ਰਿਹਾ
1: ਨਹੀਂ ਕੋ ਸੱਚੀ ਸੱਚੀ ਬੰਦਾ ਕਹਿ ਰਿਹਾ ਹੋਵੇ ਨਾ ਮੈਂ ਲੜਨ ਜਾਣਾ ਚਲ ਉੱਠ ਚੱਲੀਏ ਅੱਛਾ ਫਿਰ ਉਦੋਂ ਨਾ ਬਰਾਬਰੀ ਬਰੂਬਰੀ ਸਭ ਖਤਮ ਹੋ ਜਾਣਾ ਉਹਨੇ ਕਹਿਣਾ ਲੈ ਅਸੀਂ ਸਹੀ ਕੋਈ ਸਾਡਾ ਕੰਮ ਹੈ ਸ਼ੁਕਰ ਸਾਹਿਬ ਉਹ ਵੀ ਯਾਦ ਆ ਰਿਹਾ ਸੀ ਹਨਾ ਚੂੜਾ ਬੰਨੀ ਫਿਰ ਟਰਾਲੇ ਨਾਲ ਵੇ ਹਨਾ ਟਰੱਕ ਡਰਾਈਵਰ ਜਾਂ ਮਤਲਬ ਉਹ ਤਾਂ ਕਹਿੰਦੇ ਹੁੰਦੇ ਆ ਵੀ ਚੱਲ ਹੈ ਨਾ ਵੀ ਜਾਂ ਉਹ ਕਹਿੰਦੀ ਹੁੰਦੀ ਆ ਵੀ ਮੈਂ ਵੀ ਜਾਣਾ ਤੇਰੇ ਨਾਲ ਹੈ ਨਾ ਟਰੱਕ ਡਰਾਈਵਰਾਂ ਦੇ ਤੇ ਅਕਸਰ ਹੀ ਗਾਣੇ ਸੁਣੇ ਆਪਾਂ ਮੈਨੂੰ ਵੀ ਲੈ ਜਾ ਨਾਲ ਵੇ ਹੈ ਨਾ ਤੇ ਪਰ ਆਹ ਪਹਿਲੀ ਵਾਰੀ ਸੁਣਿਆ ਵੀ ਮੈਂ ਲੜਨ ਚੱਲਿਆ ਚੱਲ ਉਹ ਸਾਡੀ ਬ੍ਰੇਕ ਲੇਟ ਹੋ ਗਈ ਸੁਣਾ
2: ਬਾਕੀ
1: ਸਾਰਿਆਂ ਨੂੰ ਜੇ
2: ਸਵੇਰੇ ਜੇ ਸਿਰ ਦੁਖੇ ਨਾ ਫੇਰ ਆ ਸਰੂਰ ਸ਼ਰਾਬ ਪੀਂਦਾ ਇਹ ਸਿਮਰਨ ਭਾਜੀ ਨੂੰ ਉੱਠ ਕੇ ਸਵੇਰੇ ਜੇ ਸਿਰ ਦੁਖੇ ਨਾ ਫੇਰ ਆ ਸਰੂਰ ਸ਼ਰਾਬ ਪੀਂਦਾ ਬੈਂਕਾਂ ਵਿੱਚ ਨੋਟਾਂ ਨੂੰ ਜੇ ਉੱਲੀ ਲੱਗ ਜਾਵੇ ਫਾਇਦਾ ਨਹੀਂ ਕੋਈ ਘੁੱਟ ਘੁੱਟ ਕੇ ਜੀਣ ਦਾ ਕਹਿੰਦੇ ਨੇ ਸਿਆਣੇ ਵਾਕ ਚੰਗੀ ਹੁੰਦੀ ਸਵੇਰ ਦੀ ਫੈਸਲਾ ਕਹਿੰਦੇ ਨੇ ਸਿਆਣੇ ਵਾਕ ਚੰਗੀ ਹੁੰਦੀ ਸਵੇਰ ਦੀ ਫੈਸਲਾ ਬਣਾ ਕੇ ਰੱਖੋ ਰੁਟੀਨ ਦਾ ਮਹਿਬੂਬ ਦੇ ਹੱਥਾਂ ਦੇ ਵਿੱਚ ਹੱਥ ਹੋਵੇ ਉਹ ਪਲ ਹੁੰਦਾ ਸਭ ਤੋਂ ਹਸੀਨ ਜਿਹਾ ਮਾੜੀ ਫਿਲਮ ਵੀ ਹੋ ਜਾਂਦੀ ਹਿੱਟ ਜੇ ਵਾਇਰਲ ਹੋ ਜਾਵੇ ਇੱਕ ਚੰਗਾ ਮਾੜਾ ਜਿਹਾ ਸੀਨ ਜਿਹਾ
1: ਯੋਗਰਾਜ ਵਰਗਾ
2: ਜੇ ਵਾਇਰਲ ਹੋ ਜਾਵੇ ਚੰਗਾ ਮਾੜਾ ਜਿਹਾ ਸੀਨ ਜਿਹਾ ਮਹਿਫਲ ਵਿੱਚ ਹਰ ਵੇਲੇ ਜਿਹੜਾ ਲਾਭ ਹਾਨੀਆਂ ਦੀ ਗੱਲ ਕਰੇ ਫਾਸਲਾ ਬਣਾ ਕੇ ਰੱਖੋ ਇਹੋ ਜਿਹੇ ਮੀਨ ਦਾ ਮੇਲ ਦੀ ਜੇ ਸਪਨੀ ਨਾ ਆਵੇ ਖੁੱਡੋ ਬਾਹਰ ਫਾਇਦਾ ਨੀ ਸਵੇਰੇ ਨੂੰ ਬਜਾਈ ਉਸ ਵੀਨ ਦਾ ਕਹਿੰਦਾ ਕੁੜ ਤੇ ਪਜਾਮੇ ਦੀ ਆਪਣੀ ਸਰਦਾਰੀ ਆ ਪਰ ਅੱਜ ਕੱਲ ਟ੍ਰੈਂਡ ਚੱਲਦਾ ਏ ਜੀਨ ਦਾ ਬੀਬੀਆਂ ਦੀ ਰਸੋਈ ਵਿੱਚ ਖਾਣ ਨਾਲੋਂ ਜ਼ਿਆਦਾ ਦਵਾਈਆਂ ਭਾਵਦਾ ਤੂੰ ਦੇਸੀ ਘਿਓ ਦਾ ਪੀਪਾ ਜਿਹੜਾ ਬਣਿਆ ਸੀ ਟੀਮ ਦਾ ਨਸ਼ਿਆਂ ਨੇ ਕਈ ਘਰ ਯਾਰ ਤੇ ਮਿਲੇ ਨਾ ਕੋਈ ਚੰਗਾ ਖਿਡਾਰੀ ਗਰਾਊਂਡ ਦੇ ਮੈਦਾਨਾਂ ਵਿੱਚ ਬਸ ਫਿਕਰ ਜਿਹਾ ਲੱਗਾ ਰਹਿੰਦਾ ਪੰਜਾਬ ਦੀ ਕਰੀਮ ਦਾ ਕਹਿੰਦਾ ਫਸਲ ਦਾ ਵੱਢ ਜੇ ਪਹਿਲਾਂ ਚੰਗਾ ਹੋਵੇ ਨਾ ਕਹਿੰਦੇ ਭਾਰਾ ਹੋ ਜਾਂਦਾ ਦੂਜਾ ਪਰਸੀਨ ਦਾ ਸ਼ੁਕਰ ਨੇ ਘੁੰਮ ਕੇ ਵੇਖ ਲਈ ਸਾਰੀ ਦੁਨੀਆਂ ਪਰ ਹੈ ਨੀ ਕੋਈ ਮੁਕਾਬਲਾ ਪੰਜਾਬ ਦੀ ਜ਼ਮੀਨ ਦਾ ਪਰ ਹੈ ਨੀ ਕੋਈ ਮੁਕਾਬਲਾ
1: ਪੰਜਾਬ ਦੀ ਜ਼ਮੀਨ ਦਾ ਥੈਂਕ ਯੂ ਜੀ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674 AM ਨਹੀਂ ਪਰ ਬ੍ਰੇਕ ਤਾਂ ਹੋ ਗਿਆ ਆਪਾਂ ਲੇਟ
0: ਅੱਛਾ
1: ਹੁਣ ਆਪਾਂ ਥੋੜੀਆਂ ਜਿਹੀ ਹੋਰ ਗੱਲਾਂ ਕਰਕੇ ਤੇ ਫਿਰ ਇਕੱਠੀ ਬ੍ਰੇਕ ਲੈਣੀ ਪੈਣੀ ਹੁਣ ਆਪਾਂ ਨੂੰ ਚਲ ਮੈਮ ਤੇ ਕਹਿੰਦੇ ਕਿ ਜਸ ਜੀ ਜਿਹੜੀ ਕਵਿਤਾ ਤੁਸੀਂ ਸੁਣਾਈ ਆ ਨਾ ਉਹ ਬੰਦੇ ਨੂੰ ਜੰਗ ਦੇ ਵਿੱਚ ਯਾਨੀ ਜੇ ਸ਼ੋਪਿੰਗ ਜਾਣ ਦੇ ਲਈ ਕਹਿੰਦਾ ਨਾ ਤੇ ਉਸੇ ਟਾਈਮ ਉਹਨੇ ਉੱਠ ਪੈਣਾ ਸੀ ਤੇ ਉਹਨੇ ਵੈਸੇ ਸਹੀ ਆ ਨਾ ਉਹਨੂੰ ਕਹਿੰਦਾ ਸ਼ੋਪਿੰਗ ਜਾਣਾ ਤੇ ਬਾਅਦ ਚ ਭਾਵੇਂ ਗਾਂ ਗੱਡੀ ਭਾਵੇਂ ਉੱਧਰ ਪਾ ਲੈਂਦਾ
0: ਨਹੀਂ ਸ਼ੋਪਿੰਗ ਦਾ ਪਲਾਨ ਬੰਦੇ ਕਦੇ ਨਹੀਂ ਬਣਾਉਂਦੇ ਉਹ ਤੇ ਜਨਾਨੀਆਂ ਦੱਸਦੀ ਕਿ ਅੱਜ ਸ਼ੋਪਿੰਗ ਤੇ ਜਾਣਾ
1: ਹਾਂ ਉੱਠ ਭਗਵਾਨ ਘਰ ਪਰ ਨਹੀਂ ਬਾਹਰ ਵੀ ਲੜਨਾ ਹੈ ਤੁਝੇ ਥੈਂਕ ਯੂ ਜੀ ਥੈਂਕ ਯੂ ਅਤੇ ਕਹਿੰਦੇ ਨੇ ਕਿ ਤੁਸੀਂ ਰਣਜੋਤ ਜੀ ਨਾਸ਼ ਹੀ ਮਾਰਤਾ ਤੁਸੀਂ ਕਵਿਤਾ ਦਾ ਮੈਂ ਮਾਫੀ ਚਾਹੁੰਦਾ ਸਮਝ ਜੀ
0: ਮੇਰੇ ਦਿਲ ਕੇ ਸ਼ਬਦ ਮੈਸੇਜ ਮੇਂ ਟਾਈਪ ਕਰਦੀ ਹੈ
1: ਤੇ ਅਰਨਵ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵੀਰ ਜੀ ਤੁਸੀਂ ਬਹੁਤ ਹਾਸੇ ਪਾਉਂਦੇ ਹੋ ਚਲੋ ਥੈਂਕ ਯੂ ਜੀ ਤੁਹਾਡਾ
0: ਇਹਨਾਂ ਨੇ ਸੁਰਿੰਦਰ
1: ਸਿੰਘ ਜੀ ਕਹਿੰਦੇ ਨੇ ਕਿ ਯਸ ਜੀ ਐਵਰੀ ਡੇ ਵੀ ਹੈਵ ਟੂ ਵੇਟ ਫੋਰ ਯੂਅਰ ਪ੍ਰੋਗਰਾਮ ਵੈਨ ਵੀ ਲਿਸਨ ਦ ਪ੍ਰੋਗਰਾਮ ਵੀ ਫੀਲ ਵੈਰੀ ਹੈਪੀ ਆਲ ਦ ਡੇਸ ਇਜ਼ ਆਲ ਆਫ ਦੈਮ ਹੂ ਸੈਲੀਬ੍ਰੇਟ ਦੇਅਰ ਬਰਥਡੇ ਟੂਡੇ ਸੁਰਿੰਦਰ ਚਾਵਲਾ ਜੀ ਕ੍ਰੈਨਬਰਨੀਸ ਤੋਂ ਯਾਨੀ ਕਿ ਜਨਮ ਦਿਨ ਦੀਆਂ ਸਾਰਿਆਂ ਨੂੰ ਵਧਾਈਆਂ ਭੇਜਦੇ ਨੇ ਮਲਜੀਤ ਕੌਰ ਜੀ ਕਹਿੰਦੇ ਨੇ ਕਿ ਵੀਰ ਜੀ ਗੇੜੇ ਸੀ ਅੱਛਾ ਓਕੇ ਮੈਂ ਪੜ੍ਹਨ 'ਚ ਗਲਤੀ ਕਰ ਗਿਆ ਹੁਣ ਓਕੇ ਥੈਂਕ ਯੂ ਕਹਿੰਦੇ ਸ਼ਿਕਾਇਤ ਤੋਂ ਕਿ पाई पाई जोड़कर रखी थी मैंने, उसने गले लगाकर सारा हिसाब बिगाड़ दिया। वाह, थैंक यू अमृत जी, बहुत सोहना। तो नवी जी कहते कि सिप सिप सिप सिप बुरबरा ओबी साहब एक ही चीज आ गई इहदा मतलब बर्थडे, हैप्पी बर्थडे ना
0: बुरबरा कहना सी है? बुरबरा
1: सिप सिप बुरबरा।
0: अच्छा,
1: उन्हां दा कोई होना कोड, यार दोस्त ने वो। तो करमजीत जी धन्यवाद तुहाडा, कहिंदे कि सत श्री अकाल ते बेस्ट हो गया ते नाले हस रहे ने, थैंक यू, मेहरबानी। अच्छा, अज कुछ चंगा होया होवे तुहाडे नाल ते वो तुसीं दस सकदे हो। एक जेड़ा चंगा दुनिया दे विच होया वा वो मैं सांझा कर देना, फिर आपां ब्रेक ते जाने, फिर तुसीं वी जरूर सोचो भी की तुहाडे नाल चंगा होया। बहुत सारे ना इदां दे इलाके ने दुनिया दे विच जिथे पानी नहीं पहुँच पाउंदा, जां रेगिस्तान ने जिथे पानी नहीं हुंदा, जां पहलां तक नहीं हुंदा सी, हुण उत्थे एक आस उम्मीद की किरण जागी है कि उन्हां इलाकियां दे विच वी पानी हो सकूगा बिना किसी बिजली दे, बिना किसी बैटरी दे। एक ऐसा उपकरण तैयार किया गया, प्रोफेसर उमर यागी इन्हां दा नाम है। ये प्रोफेसर साहब ने यूनिवर्सिटी ऑफ कैलीफोर्निया दे बर्कले ते कैमिस्ट्री दे प्रोफेसर ने उत्थे, ते उन्होंने एक यंत्र इदां दा तैयार किया वा जिहदे नाल हुण दुनिया भर दे विच इन्हां नूं सन्मानित किया जा रहा। आपां जे वैसे पिछे झाती मारीए तो ये कोई मतलब खोज हुण नहीं हुई, एक खोज की शुरुआत हुई सी 1990 दे। प्रोफेसर उमर यागी जिहड़े ने 1990 दे दहाके दे अखीरी समें दे विच पहली बार इन्हां ने मैटल ऑरगैनिक फ्रेमवर्क यानी कि MOF इहनूं कहिंदे आ, मैटल ऑरगैनिक फ्रेमवर्क की इन्हां ने खोज की ही उस समय। सो उस समय इसका मुख्य मकसद वैसे होर सी कुछ, इसका मकसद यह सी भी गैसा जिवें कि हाइड्रोजन ते कार्बन हाइड्रोक्साइड है उन्हूं स्टोर करन दे लिए कोई कर रहे परीक्षण। तो उस तो बाद फिर पानी कढ़न का जिहड़ा पहला सफल प्रयोग होया 2017 दे विच होया है, उसे तो बाद फिर इन्हां दा ध्यान इधरले पासे नूं लग गया। सो उस तो बाद फिर जिहड़ा पहला प्रयोग इन्हां दा उहदे विच इह पाया गया कि 20-30% नमी वाली जिहड़ी हवा आ उहदे विचों पानी कढ़िया जा सकदा, पर इस तो घट वाली दे विचों वी हुण इन्हां ने कढ विखाया। खैर 2018 दे विच दा फिर रेगिस्तान दे विच खड़ के ते परीक्षण किया गया अमेरिका दे जिहड़ा एरिजोना रेगिस्तान है उहदे विच, वो थां जिथे बिल्कुल पानी जिहड़ा औखा ही पहुँचदा ही जां हवा च नमी बहुत घट ही, उस जगह दे उत्ते दा जाके परीक्षण किया तो वह सफल हो गया। फिर इहदे उत्ते इदां विश्वास नहीं जताया जा सकता, फिर इहनूं होर फरदर इहनूं चैक किया गया कि की ये 10 गुणा जिथे 10% सिर्फ पानी की नमी आ हवा दे विच की उत्थे काम करदा। सो पिछले कुछ सालों तो ये टैक्नोलॉजी नूं जिहड़ा वा फिर सस्ता करन दे उत्ते भी प्रयोग किए गए, क्योंकि ये टैक्नोलॉजी काफ़ी महंगी सी। 2021-24 के दरम्यान ये सारे जिहड़े परीक्षण किए गए पहलां दे नालों 10 गुणा जिहड़ा होर वधेरे इहनूं जिहड़ा स्पंजी बनाया गया, यानी कि होर वध जिहड़ा पानी दे विचों सॉरी पानी नमी दे विचों ये सोख सके, सुकी जिथे कुछ नहीं उतों भी। तो हुण इस टाइम दे उत्ते आपां तुहाडे नाल तां शेयर कर रहे हैं जां हुण साडे लई सोहणी खबर तां आ, क्योंकि इस समय यह टैक्नोलॉजी जिहड़ी आ हुण सारे प्रयोग हो गए तो बाहर आ गई है, हुणे मास प्रोडक्शन दे लई चली गई है, इस करके खबर फिर दोबारा चर्चा दे विच है। सो इस खोज की महत्ता यह है कि लगभग दुनिया भर के आपां कहांगे सानूं जिहड़ा पानी सौखा मिलता वा जां आपां नूं कदी किल्लत नहीं आई, पर सानूं उन्हां लोकां दा बारे सोचना चाहिए, दुनिया की एक तिहाई आबादी है जिन्हां जिहड़े पानी की किल्लत वाले इलाकों रहिंदे आ, हमेशा ही जिन्हां नूं करोड़ों रुपया इसे पासे खर्चना पैंदा वा, करोड़ों लीटर पानी की नमी जिहड़ी आ उन्हां नूं बना के रखनी पैंदी आ। सो इस खोज दे नाल ओह एक तिहाई आबादी तक पानी हुण पहुँच जूगा। हुण इह काम किहड़े तरीके दे नाल करदा वा, जे इहनूं कहिंदे कि रात दे समें हवा दे विच इहनूं रख दिता जाता, तो उस तो बाद पानी के जेडे काने हवा के उन्होंने खिच के एक स्पंज की तरह जिदा आप भांडे धोने वाला स्पंज वरतते हैं वो आप जमा कर लेंदा। फिर उस तो बाद दिन के समय जो सूरज निकलता वा क्यों ऑफकोर्स उन्होंने थावान के उत्ते सूरज जोड़ा वो ज़्यादा चमकता ज़्यादा गर्मी होंगी है, तो वो गर्मी के नाल जे MOF आने अंदर जमा होया पानी जोड़ा वा वह भाफ बना के बाहर कढ़ देंगे। तो उस तो बाद फिर अगली प्रक्रिया यदि इदा है कि इनू एक कंडेंसर दे राही फिर दोबारा तो पानी दे विच तब्दील किया जाता, तो फिर उन्हों जिहड़ा वा वो पीण दे काबल हो जाता। ਇਹ ਨਾਲ ਦੀ ਨਾਲ ਉਹ ਫਿਲਟਰ ਵੀ ਕਰਦਾ ਵਾ ਉਸ ਚੀਜ਼ ਨੂੰ। ਹੁਣ ਇਹਦੀ ਵੱਡੀ ਗੱਲ ਇਹ ਆ ਵੀ ਇਹਦੇ ਲਈ ਬਿਜਲੀ ਵੀ ਨਹੀਂ ਚਾਹੀਦੀ, ਇਹਦੇ ਲਈ ਕੋਈ ਬੈਟਰੀ ਵੀ ਨਹੀਂ ਚਾਹੀਦੀ, ਇਹ ਸੂਰਜ ਦੀ ਰੋਸ਼ਨੀ ਦੇ ਉੱਤੇ ਹੀ ਕੰਮ ਕਰਦਾ। ਸੋ ਇਹ ਜਿਹੜਾ ਪਿਛਲੇ 2000 ਤੋਂ ਲੈ ਕੇ 2024 ਤੱਕ ਇਹ ਇਹਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ। ਸੋ ਹੁਣ ਇਸ ਟਾਈਮ ਦੇ ਉੱਤੇ ਰੇਗਿਸਤਾਨ ਦੇ ਇਲਾਕਿਆਂ ਦੇ ਵਿੱਚ ਇਹ 10-20% ਜਿੱਥੇ ਸਿਰਫ ਨਮੀ ਆ ਉਹਨਾਂ ਇਲਾਕਿਆਂ ਦੇ ਵਿੱਚ ਵੀ ਇਹ ਕੰਮ ਵਧੀਆ ਇਹਨੇ ਕੀਤਾ ਵਾ। ਸੋ ਇਹਦੇ ਰਾਹੀਂ ਹੁਣ ਪਾਣੀ ਜਿਹੜਾ ਮਿਲਦਾ ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਹਨੂੰ ਫਰਦਰ ਫਿਲਟਰ ਵੀ ਕਰਨ ਦੀ ਲੋੜ ਨਹੀਂ, ਕਈ ਥਾਵਾਂ ਦੇ ਉੱਤੇ ਦੁਨੀਆ 'ਚ ਪਾਣੀ ਅਵੇਲੇਬਲ ਆ ਪਰ ਉਹ 'ਚ ਧੂੜ ਮਿੱਟੀ ਦੇ ਕਾਣੇ ਇੰਨੇ ਕੁ ਹੁੰਦੇ ਆ, ਹਾਨੀਕਾਰਕ ਕਾਣੇ ਇੰਨੇ ਹੁੰਦੇ ਆ ਵੀ ਫਿਰ ਦੁਬਾਰਾ ਤੋਂ ਉਹਨਾਂ ਨੂੰ ਫਿਲਟਰ ਦੇ ਵਿੱਚ ਯਾਨੀ ਕਿ ਜਿੱਦਾਂ ਆਪਾਂ ਲਾਉਂਦੇ ਹਾਂ ਔਰ ਰੋਜ਼ਾ ਲਾਉਂਦੇ ਹਾਂ, ਸੋ ਉਹ ਸਾਰਾ ਕੁਛ ਕਰਨ ਦੀ ਲੋੜ ਨਹੀਂ, ਉਹ ਵੀ ਸਾਰਾ ਕੁਛ ਹੋਣਾ ਇਹਦੇ ਵਿੱਚ ਹੀ ਹੋਜੂਗਾ। ਸੋ ਹੁਣ ਦੂਰ ਦਰੇਡੇ ਜਿਹੜੇ ਇਲਾਕੇ ਸੀ ਕਬੀਲੇ ਹੀ ਜਿੱਥੇ ਲੋਕਾਂ ਨੂੰ ਅੱਜ ਵੀ ਮੈਂ ਖਾ ਰਾਜਸਥਾਨ 'ਚ ਵੇਲੇ ਬੜੇ ਇਲਾਕੇ ਨੇ ਕਿਲੋਮੀਟਰਾਂ ਤੱਕ ਲੋਕਾਂ ਨੂੰ ਚੱਲ ਕੇ ਜਾਣਾ ਪੈਂਦਾ ਪਾਣੀ ਲੈ ਕੇ ਆਉਣ ਦੇ ਲਈ। ਇਸ ਤੋਂ ਬਾਅਦ ਫਿਰ ਜਿਹੜੇ ਇਲਾਕਿਆਂ ਦੇ ਵਿੱਚ ਭੂਚਾਲ ਆ ਜਾਂਦੇ ਨੇ, ਹੜ੍ਹ ਆ ਜਾਂਦੇ ਨੇ, ਉਹਨਾਂ ਇਲਾਕਿਆਂ ਦੇ ਵਿੱਚ ਕੁਦਰਤੀ ਆਫਤਾਂ ਜਿੱਥੇ ਆਉਂਦੀਆਂ ਨੇ ਉੱਥੇ ਪਾਣੀ ਜਿਹੜਾ ਵਾ ਉਹ ਪਹੁੰਚਾਉਣਾ ਬੜਾ ਔਖਾ ਹੋ ਜਾਂਦਾ ਵਾ। ਪਾਣੀ ਬੋਤਲਾਂ ਦੇ ਵਿੱਚ ਲੈ ਕੇ ਜਾਣਾ ਇਹ ਸਾਨੂੰ ਇੱਦਾਂ ਸੌਖਾ ਲੱਗਦਾ ਪਰ ਜਹਾਜ਼ਾਂ ਦੇ ਜਹਾਜ਼ ਜਿਹੜੇ ਆ ਉਹ ਪਾਣੀ ਹੀ ਲੱਦ ਕੇ ਸਿਰਫ ਲੈ ਕੇ ਜਾਣਾ ਪੈਂਦਾ। ਸੋ ਇਸ ਕਰਕੇ ਬਹੁਤ ਖਰਚਾ ਵੀ ਆਉਂਦਾ ਅਤੇ ਔਖਾ ਵੀ ਹੋ ਜਾਂਦਾ, ਢੋਆ ਢੁਆਈ ਬਹੁਤ ਜ਼ਿਆਦਾ ਮਹਿੰਗੀ ਪੈਂਦੀ ਆ ਅਤੇ ਕਾਫੀ ਜ਼ਿਆਦਾ ਲੋਕ ਇਸੇ ਵਜ੍ਹਾ ਦੇ ਕਰਕੇ ਕਿੱਲਤ ਮਹਿਸੂਸ ਕਰਦੇ ਨੇ। ਸੋ ਹੁਣ ਇਸ ਰਿਸਰਚ ਤੋਂ ਬਾਅਦ ਹੁਣ ਕਿਉਂਕਿ ਇਹਦੀ ਮਾਸ ਪ੍ਰੋਡਕਸ਼ਨ ਹੋ ਕੇ ਅਤੇ ਮਾਰਕੀਟ ਦੇ ਵਿੱਚ ਅਵੇਲੇਬਲ ਹੋ ਜਾਊਗਾ, ਸਾਡੇ ਤੁਹਾਡੇ ਲਈ ਸ਼ਾਇਦ ਨਹੀਂ, ਰੱਬ ਨਾ ਕਰੇ ਕਦੀ ਲੋੜ ਪਵੇ, ਪਰ ਜਿਹੜੀ ਵੀ ਦੁਨੀਆ ਦੇ ਉੱਤੇ ਮੌਜੂਦ ਇੱਕ ਤਿਹਾਈ ਆਬਾਦੀ ਆ ਉਹਨਾਂ ਦੇ ਲਈ ਇੱਕ ਸੋਹਣੀ ਖਬਰ ਇਸ ਟਾਈਮ, ਉਹਨਾਂ ਨੂੰ ਕਾਫੀ ਇਸ ਚੀਜ਼ ਦੇ ਲਈ ਜਿਹੜਾ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਅਤੇ ਇਹ ਵੀ ਮੰਨਿਆ ਜਾ ਰਿਹਾ ਕਿ ਇਸ ਖੋਜ ਦੇ ਲਈ ਇਹਨਾਂ ਨੂੰ ਕੋਈ ਵੱਡਾ ਪੁਰਸਕਾਰ ਵੀ ਦਿੱਤਾ ਜਾਵੇ।
0: ਸੋ ਇਹ ਸੀ
1: ਚੰਗੀ ਖਬਰ ਅਤੇ ਹੁਣ ਇਸੇ ਚੰਗੀ ਖਬਰ ਦੇ ਨਾਲ ਆਪਾਂ ਇੱਕ ਬ੍ਰੇਕ 'ਤੇ ਜਾਂਦੇ ਹਾਂ ਅਤੇ ਬ੍ਰੇਕ ਤੋਂ ਆ ਕੇ ਅਤੇ ਫਿਰ ਆਪਾਂ ਤੁਹਾਡੇ ਨਾਲ ਬਾਕੀ ਦੀਆਂ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ। ਰੇਡੀਓ ਹਾਂਜੀ 1674 AM।

0: ਸ਼ਰਤਾਂ ਲਾਗੂ ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
1: ਯਾਰ ਕੀ ਦੱਸਾਂ ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
0: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮਾਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
1: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨੈਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au
2: ਕੀ ਤੁਸੀਂ ਆਪਣੇ ਬਿਜਲੀ ਦੇ ਬਿੱਲ ਘਟਾਉਣਾ ਚਾਹੁੰਦੇ ਹੋ ਵਿਕਟੋਰੀਅਨ ਐਨਰਜੀ ਅਪਗ੍ਰੇਡਜ਼ ਨਾਲ ਹੁਣੇ ਸਹੀ ਮਦਦ ਪ੍ਰਾਪਤ ਕਰੋ ਕੁਸ਼ਲ ਉਪਕਰਨਾਂ ਤੇ ਬਚਤ ਕਰੋ ਜਿਵੇਂ ਕਿ ਇਲੈਕਟ੍ਰਿਕ ਏਅਰ ਕੰਡੀਸ਼ਨਰ ਲਗਾਉਣ ਦੇ ਖਰਚੇ ਵਿੱਚ $1610 ਤੱਕ ਅਤੇ ਸਾਲਾਨਾ ਬਿਜਲੀ ਬਿੱਲਾਂ ਵਿੱਚ $460 ਤੱਕ ਦੀ ਬਚਤ energy.vic.gov.au ਤੇ ਜਾਓ ਬਚਤ ਸਿਰਫ ਅੰਦਾਜ਼ੇ ਮੁਤਾਬਕ ਹੈ ਯੋਗਤਾ ਦੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਜਾਰੀ
3: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ
4: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
5: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ ਰੇਡੀਓ ਹਾਂਜੀ 1674 ਮੈਂ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਅੱਜ ਦਿਨ ਸ਼ੁੱਕਰਵਾਰ ਦਾ ਅੱਜ 15 ਤਰੀਕ ਹੈ ਮਈ ਦਾ ਮਹੀਨਾ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਤੁਹਾਡਾ ਸਵਾਗਤ ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਜਸਪ੍ਰੀਤ
6: ਹਾਂਜੀ ਬਿਲਕੁਲ ਇੱਕ ਵਾਰੀ ਫਿਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਹਾਨੂੰ ਮਜ਼ਾ ਆਇਆ ਹੋਣਾ ਕੈਫੀ ਦੀ ਕਵਿਤਾ ਸੁਣ ਕੇ ਅਤੇ ਹੁਣ ਜਿਵੇਂ ਸ਼ੁੱਕਰਵਾਰ ਹੈ ਤੁਹਾਨੂੰ ਪਤਾ ਹੀ ਹੈ ਮੂਵੀਜ਼ ਬਹੁਤ ਸਾਰੀ ਰਿਲੀਜ਼ ਹੁੰਦੀ ਹੈ ਅਤੇ ਬਹੁਤ ਸਾਰੀ ਰਿਲੀਜ਼ ਪਿਛਲੇ ਹਫ਼ਤੇ ਵੀ ਹੋਈ ਸੀਗੀ ਜਿਹਨਾਂ ਦੇ ਵਿੱਚੋਂ ਸੀਗੀ ਦਾਦੀ ਕੀ ਸ਼ਾਦੀ ਉਹ 8 ਤਰੀਕ ਨੂੰ ਹਾਂਜੀ ਕਪਿਲ ਦੀ ਮੈਨੂੰ ਲੱਗਦਾ ਇਹ ਹਮੇਸ਼ਾ ਡਿਫਰੈਂਟ ਹੀ ਟੌਪਿਕ ਲੈ ਕੇ ਆਉਂਦੇ ਨਾ ਇਹ ਵੀ ਕਾਫੀ ਬੋਲਡ ਜਿਹਾ ਟੌਪਿਕ ਹੈ ਨਾ ਦਾਦੀ ਦਾਦੀ ਕੀ ਸ਼ਾਦੀ ਹੁਣ ਜੇ ਤੁਸੀਂ ਵੇਖ ਲਈਏ ਆਲਰੇਡੀ ਲੱਗ ਗਈ ਹੈ ਸਿਨੇਮਾ ਘਰਾਂ 'ਚ ਅਤੇ ਤੁਸੀਂ ਜ਼ਰੂਰ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਨੀਤੂ ਸਿੰਘ ਦਾਦੀ ਦਾ ਕਿਰਦਾਰ ਨਿਭਾ ਰਹੇ ਬੜੇ ਸੋਹਣੇ ਲੱਗ ਰਹੇ ਉਹਨਾਂ ਦੇ ਡਾਂਸ ਵਾਲਾ ਇੱਕ ਸੌਂਗ ਬੜਾ ਵਾਇਰਲ ਹੋਇਆ ਸੀਗਾ ਕਿ ਉਹ ਡਾਂਸ ਕਰ ਰਹੇ ਉਹਦੇ ਵਿੱਚ ਅਤੇ ਇੱਕ ਹੋਰ ਮੂਵੀ ਆ ਰਹੀ ਹੈ ਪਤੀ ਪਤਨੀ ਔਰ ਦੋ
5: ਔਰ ਵੋ ਦੋ
6: ਵੋ ਦੋ ਹਾਂ ਉਹਦੇ ਮਤਲਬ ਉਹ ਆਯੁਸ਼ਮਾਨ ਖੁਰਾਨਾ ਦੀ ਮੂਵੀ ਹੈ ਉਹਦੇ ਵਿੱਚ ਤਿੰਨ ਅਲੱਗ ਅਲੱਗ ਹੀਰੋਇਨਸ ਹੈ ਸਾਰਾ ਹੈ ਔਰ ਵਾਮਿਕਾ ਗੱਬੀ ਹੈ ਵਾਮਿਕਾ ਗੱਬੀ ਆ ਰਹੀ ਹੈ ਅਤੇ ਇੱਕ ਹੋਰ ਹੈ ਇੱਕ ਹੋਰ ਦਾ ਮੈਂ ਨਾਮ ਮੇਰੇ ਨੂੰ ਬਿਲਕੁਲ ਸਲਿੱਪ ਹੋ ਗਿਆ ਮੈਨੂੰ ਯਾਦ ਸੀਗਾ ਅਤੇ ਇਹ ਵੀ ਮੂਵੀ ਜੇ ਤੁਸੀਂ ਵੇਖਣਾ ਚਾਹੁੰਦੇ ਹੋ ਵੇਖ ਸਕਦੇ ਹੋ ਇਹ ਵੀ ਇਹ 15 ਅੱਜ ਹੀ ਰਿਲੀਜ਼ ਹੋਈ ਹੈ ਇਹ ਅਤੇ ਇਹਦੇ ਨਾਲ ਹੀ ਇੱਕ ਹੋਰ ਮੂਵੀ ਅੱਜ ਰਿਲੀਜ਼ ਹੋਈ ਹੈ ਸ਼ੇਰਾ ਪਰਮੀਸ਼ ਵਰਮਾ ਦੀ ਅਤੇ ਪਰਮੀਸ਼ ਵਰਮਾ ਅਤੇ ਇੱਕ ਮਾਨਵ ਵਿੱਚ ਦੋਵੇਂ ਸਟਾਰਰ ਮੂਵੀ ਹੈ ਅਤੇ ਜੇ ਤੁਸੀਂ ਐਕਸ਼ਨ ਪਸੰਦ ਕਰਦੇ ਹੋ ਤੁਹਾਨੂੰ ਸ਼ੇਰਾ ਵਧੀਆ ਲੱਗੇਗੀ
5: ਟ੍ਰੇਲਰ
6: ਕਾਫੀ ਪਸੰਦ ਕੀਤਾ ਜਾ ਰਿਹਾ ਤੇ ਉਹਨੇ ਇੱਕ ਪ੍ਰੈਸ ਕਾਨਫਰੰਸ ਚ ਕਿਹਾ ਵੀ ਹੈ ਪਰਮੇਸ਼ਵਰ ਵਰਮਾ ਨੇ ਕਿ ਸਾਡੀ ਫਿਲਮ ਪਹਿਲਾਂ ਹੀ ਸ਼ੂਟ ਹੋ ਗਈ ਸੀ ਜੇ ਤੁਸੀਂ ਇਹਨੂੰ ਕਿਹੜੀ ਆਈ ਸੀਗੀ ਜਿਹੜੀ ਤੁਸੀਂ ਮੈਨੂੰ ਕਿਹਾ ਸੀਗਾ ਤੁਹਾਡੇ ਤੋਂ ਦੇਖੀ ਨਹੀਂ ਜਾਣੀ ਹੁਣ ਦੋ ਪਾਰਟ ਆਏ ਜਿਸਦੇ
5: ਧੁਰੰਧਰ
6: ਕਿ ਸਾਡੀ ਫਿਲਮ ਧੁਰੰਧਰ ਤੋਂ ਪਹਿਲਾਂ ਹੀ ਸ਼ੂਟ ਹੋ ਗਈ ਸੀ ਤੁਸੀਂ ਉਹਨੂੰ ਸ਼ੇਰਾ ਨੂੰ ਉਹਦੇ ਨਾਲ ਨਾ ਕੰਪੇਅਰ ਕਰੋ ਡੈਫੀਨੇਟਲੀ ਜਿਹੜੀ ਲੜਾਈਆਂ ਹੁੰਦੀਆਂ ਇਸ ਤਰੀਕੇ ਦੀ ਹੁੰਦੀ ਹੈ ਅਤੇ ਜੇ ਤੁਹਾਨੂੰ ਐਕਸ਼ਨ ਪਸੰਦ ਹੈ ਤੁਸੀਂ ਸ਼ੇਰਾ ਜਾ ਕੇ ਵੇਖ ਸਕਦੇ ਹੋ ਅਤੇ ਇੱਕ ਹੋਰ ਨਵੀਂ ਮੂਵੀ ਦਾ ਟ੍ਰੇਲਰ ਆ ਗਿਆ ਚਾਂਦ ਮੇਰਾ ਦਿਲ ਅਨੰਨਿਆ ਪਾਂਡੇ ਦੀ ਹੈ ਉਹ 22 ਮਈ ਨੂੰ ਆਏਗੀ
5: ਚੰਗੀ ਪਾਂਡੇ ਦੀ ਕੁੜੀ
6: ਹਾਂਜੀ ਹਾਂ ਚੰਕੀ ਪਾਂਡੇ ਦੀ ਕੁੜੀ ਦੀ ਮੂਵੀ ਹੈ ਅਨੰਨਿਆ ਪਾਂਡੇ ਦੀ ਚਾਂਦ ਮੇਰਾ ਦਿਲ ਰੋਮ ਕੌਮ ਜੀ ਹੈ ਰੋਮਾਂਟਿਕ ਕਾਮੇਡੀ ਟਾਈਪ
5: ਰੋਮ ਕੌਮ ਕਿੰਦਾ
6: ਰੋਮਾਂਟਿਕ ਕਾਮੇਡੀ
5: ਅੱਛਾ
6: ਜਿਵੇਂ ਚਿਕ ਫਲਿਕ ਹੁੰਦਾ ਹੈ ਰੋਮ ਕੌਮ ਹੁੰਦਾ ਹੈ ਐਕਸ਼ਨ ਹੁੰਦਾ ਹੈ ਚਿਕ ਫਲਿਕ ਜਿਹੜੀ ਕੁੜੀਆਂ ਨੂੰ ਪਸੰਦ ਆਉਂਦੀ ਹੈ ਡੀ ਡੀ ਐਲ ਜੇ ਦਿਲ ਤੋਂ ਪਾਗਲ ਹੈ ਉਹ ਸਾਰੀ ਚਿਕ ਫਲਿਕ ਹੁੰਦੀ ਹੈ
5: ਅੱਛਾ
6: ਹਾਂ
5: ਓਕੇ
6: ਤੇ ਰੋਮ ਕੌਮ ਹੈ ਰੋਮਾਂਟਿਕ ਕਾਮੇਡੀ
5: ਗੁੱਡ ਗੁੱਡ ਗੁੱਡ ਗੁੱਡ
6: ਤੇ ਮੇਰੀ ਰਿਕਮੈਂਡੇਸ਼ਨ ਦੀ ਜਿਹੜੀ ਮੂਵੀ ਹੈ ਨਾ ਉਹ ਤੁਹਾਨੂੰ ਲੱਭਣੀ ਥੋੜ੍ਹੀ ਜਿਹੀ ਮੁਸ਼ਕਿਲ ਹੋਏਗੀ ਵੈਸੇ ਐਪਲ ਪਲੇ 'ਤੇ ਅਵੇਲੇਬਲ ਹੈ ਉਹ ਬਾਕੀ ਮੈਂ ਤਾਂ ਫਿਲਮ ਫੈਸਟੀਵਲ 'ਚ ਦੇਖੀ ਸੀ ਹਰੀਸ਼ ਚੰਦਰਾਚੀ ਫੈਕਟਰੀ ਇਹ ਮਰਾਠੀ ਮੂਵੀ ਹੈ ਇਹਦੇ 'ਚ ਐਕਚੁਲੀ ਬੇਸਿਕਲੀ ਜੇ ਆਪਾਂ ਗੱਲ ਕਰੀਏ ਇੰਡੀਆ ਦੇ ਵਿੱਚ ਫਿਲਮਾਂ ਕਿਵੇਂ ਆਈ ਐਕਚੁਅਲ ਰੀਅਲ ਪਹਿਲੀ ਫਿਲਮ ਕਿਹਨੇ ਬਣਾਈ ਕੀ ਹੈ ਉਹਦੇ ਉੱਤੇ ਦਾਦਾ ਸਾਹਿਬ ਫਾਲਕੇ ਸੀਗੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਵੇਖੀ ਸੀ ਇੱਕ ਮੂਵੀ, ਐਕਚੁਅਲੀ ਪਹਿਲਾਂ ਕੋਈ ਫਿਲਮਸ ਤੇ ਸੀਗੀ ਨਹੀਂ, ਬਹੁਤ ਪਹਿਲੇ ਦਾ ਟਾਈਮ ਸੀਗਾ, ਦਾਦਾ ਸਾਹਿਬ ਫਾਲਕੇ ਤੋਂ ਵੀ ਪਹਿਲੇ ਦਾ, ਤੇ ਥੋੜੇ ਥੋੜੇ ਛੋਟੇ ਛੋਟੇ ਟੈਂਟ ਸਿਨੇਮਾ ਲੱਗਦੇ ਸੀਗੇ ਜਦੋਂ ਬ੍ਰਿਟਿਸ਼ ਸੀਗੇ ਇੰਡੀਆ ਦੇ ਵਿੱਚ. ਉਹਦੇ ਟੈਂਟ ਸਿਨੇਮੇ ਦੇ ਵਿੱਚ ਵੀ ਉਹ ਆਪਣਾ ਕ੍ਰਿਸਚੈਨਿਟੀ ਜਾਂ ਈਸਾਈ ਧਰਮ ਦਾ ਪ੍ਰਚਾਰ ਕਰਦੇ ਸੀਗੇ. ਹਾਂ ਰਿਲੀਜੀਅਸ, ਹਾਂ ਹਾਂ. ਤੇ ਇੱਕ ਵਾਰੀ ਇੱਕ ਇਹ ਬੀਚ ਦੇ ਕੰਢੇ ਸੀਗੇ ਆਪਣੀ ਫੈਮਿਲੀ ਨਾਲ, ਤੇ ਇਹਨਾਂ ਨੇ ਦੇਖਿਆ ਕਿ ਇਹ ਕੀ ਹੈ, ਤੇ ਇਹਨਾਂ ਨੂੰ ਬੜੀ ਕਿਉਰਿਓਸਿਟੀ, ਇਹ ਪ੍ਰਿੰਟਿੰਗ ਪ੍ਰੈਸ ਚਲਾਉਂਦੇ ਸੀਗੇ, ਤੇ ਕਿਉਰਿਓਸਿਟੀ ਸੀਗੀ ਕਿ ਇਹ ਕੀ ਨਵੀਂ ਚੀਜ਼ ਹੈ, ਤੇ ਮੈਂ ਵੀ ਦੇਖਣਾ. ਤੇ ਇਹਨਾਂ ਨੇ ਬੱਚਿਆਂ ਨੂੰ, ਬੀਵੀ ਨੂੰ ਕਿਹਾ ਮੈਂ ਆਉਂਦਾ, ਕਿਉਂਕਿ ਉਸ ਟਾਈਮ ਛੋਟੀ ਛੋਟੀ ਫਿਲਮਾਂ ਹੁੰਦੀ ਸੀਗੀ, ਤੇ ਇਹਨਾਂ ਨੇ ਬਰਥ ਆਫ ਚਾਈਲਡ ਵੇਖੀ ਸੀਗੀ ਉਸ ਟਾਈਮ ਤੇ, ਤੇ ਇੰਨੇ ਜ਼ਿਆਦਾ ਐਕਸਾਈਟਿਡ ਹੋ ਗਏ ਕਿ ਆਹ ਕੀ ਚੀਜ਼ ਹੈ ਹਨਾ, ਕਿ ਕਿਵੇਂ ਉਹ ਧੂੰਏ ਨਾਲ ਮਤਲਬ ਉਹ ਪਿਕਚਰਸ ਆ ਰਹੀਆਂ ਹੈ ਨਾ, ਇਹ ਮਤਲਬ ਇਹ ਕ੍ਰੇਜ਼ੀ ਹੋ ਗਏ. ਤੇ ਇਹਨਾਂ ਦੇ ਇਸ ਤਰੀਕੇ ਦੇ ਇਨਸਾਨ ਸੀਗੇ ਜਿਹੜੀ ਕੋਈ ਚੀਜ਼ ਦੇਖ ਲੈਂਦੇ ਸੀ ਨਾ, ਲੱਗਦਾ ਸੀਗਾ ਮੈਂ ਵੀ ਟਰਾਈ ਕਰਾਂ, ਮੈਂ ਵੀ ਕਰਾਂ, ਹੈ ਨਾ. ਬਹੁਤ ਜ਼ਿਆਦਾ ਆਰਟਿਸਟ ਇੱਦਾਂ ਹੀ ਹੁੰਦਾ, ਜਿਹੜੀ ਚੀਜ਼ ਉਹ ਦੇਖਦਾ ਫਿਰ ਉਸ ਤੋਂ ਆਪਣੀ ਕਲਾ ਬਣਾਉਂਦਾ, ਹੈ ਨਾ. ਤੇ ਇਹਨਾਂ ਨੇ ਫਿਰ ਮੌਕਾ ਮਿਲਿਆ, ਇਹਨਾਂ ਨੂੰ ਕਿਉਰਿਓਸਿਟੀ ਜਾਗੀ ਤੇ ਮੌਕਾ ਮਿਲਿਆ ਲਿਊਮੀਅਰ ਬ੍ਰਦਰਸ ਦੀ, ਜਿਹੜੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਵਰਲਡ ਦੇ ਵਿੱਚ ਫਿਲਮ ਬਣਾਈ ਸੀਗੀ. ਦੋ ਬ੍ਰਦਰਸ ਸੀਗੇ ਲਿਊਮੀਅਰ ਬ੍ਰਦਰਸ, ਉਹਨਾਂ ਨੇ ਉਹਨਾਂ ਦੀ ਫਿਲਮ ਦਾ ਪ੍ਰੀਮੀਅਰ ਸੀਗਾ ਬੰਬੇ ਦੇ ਵਿੱਚ 7 July 1896 ਦੇ ਵਿੱਚ. ਇਹ ਮੂਵੀ ਇੱਕ ਇਕੱਲੀ ਮੂਵੀ ਨਹੀਂ ਸੀਗੀ, ਇਹ ਲਗਭਗ 6 ਜਾਂ 7 ਫਿਲਮਾਂ ਦਾ ਪੈਕੇਜ ਸੀਗਾ. ਤੇ ਵਾਟਸਨ ਹੋਟਲ ਸੀਗਾ ਬੰਬੇ ਦੇ ਵਿੱਚ, ਉੱਥੇ ਪ੍ਰੀਮੀਅਰ ਸ਼ੋਅ ਸੀਗਾ. ਤੇ ਇਹਨਾਂ ਨੇ ਜਿਵੇਂ ਤਿਵੇਂ ਕਰਕੇ ਸੈਟਿੰਗ ਕਰਕੇ ਉਸ 'ਚ ਗਏ ਵੇਖਣ, ਕਿਉਂਕਿ ਇੱਕ ਤੇ ਵੇਖ ਹੀ ਲਈ ਸੀ ਇਹਨਾਂ ਨੇ. ਲਗਭਗ ਠੀਕ ਠਾਕ ਫੈਮਿਲੀ ਤੋਂ ਸੀਗੇ, ਤੇ ਇਹਨਾਂ ਨੇ ਇਹਨਾਂ ਨੂੰ ਮਿਲ ਗਿਆ ਜਾਣ ਨੂੰ. ਤੇ 6 ਫਿਲਮਾਂ ਆਈ ਸੀਗੀ ਉਹਦੇ ਵਿੱਚ, ਜਿਹਦੇ ਨਾਂ ਸੀਗੇ ਵਾਲਸਨ ਐਂਟਰੀ ਆਫ ਸਿਨੇਮਾਟੋਗ੍ਰਾਫੀ. ਸ਼ੋਰਟ ਸ਼ੋਰਟ ਫਿਲਮਾਂ ਸੀਗੀ, ਜਿਵੇਂ ਐਵੇਂ ਹੀ ਇੱਕ ਸ਼ੋਰਟ ਤੇ ਫਿਲਮ ਖਤਮ ਇੱਦਾਂ ਦੀ. ਤੇ ਦ ਅਰਾਈਵਲ ਆਫ ਟ੍ਰੇਨ, ਉਹਦੇ ਵਿੱਚ ਟ੍ਰੇਨ ਆ ਰਹੀ ਹੈ, ਲੋਕੀ ਚੜ ਰਹੇ, ਬਸ ਇਹ ਸੀਨ ਹੈ ਨਾ. ਤੇ ਦਸੀ ਬਾਤ, ਪਾਣੀ ਦੇ ਵਿੱਚ ਲੋਕੀ ਨਹਾ ਰਹੇ. ਤੇ ਡਿਮੋਲੇਸ਼ਨ ਆਫ ਅ ਵਾਲ, ਇੱਕ ਦੀਵਾਰ ਗਿਰ ਰਹੀ ਹੈ ਉਹਦਾ ਵੀ. ਤੇ ਲਿਵਿੰਗ ਦਾ ਫੈਕਟਰੀ, ਵਰਕਰਸ ਫੈਕਟਰੀ ਤੋਂ ਜਾ ਰਹੇ ਕੰਮ ਖਤਮ ਕਰਕੇ. ਤੇ ਲਾਸਟ ਮੂਵੀ ਸੀਗੀ ਉਹਦੇ ਵਿੱਚ ਲੇਡੀਜ਼ ਐਂਡ ਸੋਲਜਰਸ ਔਨ ਦਾ ਵੀਲਸ. ਇਹ ਸਾਰੀਆਂ ਦਾ ਇਹਨਾਂ ਨੇ ਦੇਖ ਲਿਆ ਦਾਦਾ ਸਾਹਿਬ ਫਾਲਕੇ ਨੇ. ਫਿਰ ਇਹ ਤੇ ਕ੍ਰੇਜ਼ੀ ਹੋ ਗਏ, ਕਹਿੰਦੇ ਇਹ ਚੀਜ਼ ਤੇ ਮੈਂ ਲੈ ਕੇ ਆਉਣੀ ਹੈ, ਇਹ ਗੋਰਿਆਂ ਦਾ ਕੰਮ ਹੈ, ਤੇ ਭਾਵੇਂ ਕੁਛ ਵੀ ਹੋ ਜਾਏ ਮੈਂ ਇਹ ਕਰਨਾ ਹੀ ਕਰਨਾ. ਤੇ ਉਹਨਾਂ ਨੇ ਫਿਰ ਜਿਵੇਂ ਤਿਵੇਂ ਆਪਣਾ ਘਰ ਵੇਚਿਆ, ਸਮਾਨ ਵੇਚਿਆ. ਤੇ ਉਸ ਟਾਈਮ ਤੇ ਲੰਡਨ ਇਹ ਪਾਣੀ ਦੇ ਜਹਾਜ਼ ਤੋਂ ਗਏ, ਲਗਭਗ 100 ਦਿਨ ਲੱਗੇ ਇਹਨਾਂ ਨੂੰ ਜਾਣ ਦੇ ਵਿੱਚ. ਤੇ ਗਏ ਆਪਣੇ ਪਰਿਵਾਰ ਨੂੰ ਛੱਡ ਕੇ.
5: ਡੈਡੀਕੇਸ਼ਨ
6: ਕਰੇਜ਼ ਸੀਗਾ ਬਹੁਤ ਜ਼ਿਆਦਾ. ਤੇ ਗਏ, ਇਹ ਪੂਰੀ ਮੂਵੀ ਦੇ ਵਿੱਚ ਮੈਂ ਦੱਸ ਰਹੀ ਹਾਂ ਤੁਹਾਨੂੰ ਕਿੱਦਾਂ ਇਹ ਮੂਵੀ, ਇਹ ਹਰੀਸ਼ ਚੰਦਰਾਚੀ ਫੈਕਟਰੀ 'ਚ ਵੀ ਉਹੀ ਦਿਖਾਇਆ ਕਿ ਉਹ ਗਏ. ਫਿਰ ਉਹਨਾਂ ਨੇ ਉੱਥੇ ਜਾ ਕੇ ਪਹਿਲਾਂ ਤਾਂ ਕਨਵਿੰਸ ਕੀਤਾ ਕੈਮਰਾ ਖਰੀਦਣ ਵਾਸਤੇ, ਤੇ ਇੰਨਾ ਮਹਿੰਗਾ ਕੈਮਰਾ ਸੀਗਾ, ਗੋਰੇ ਦੇ ਵੀ ਨਹੀਂ ਰਹੇ ਸੀ, ਉਹ ਵੀ ਇੰਡੀਅਨ ਨੂੰ. ਤੇ ਬੜੀ ਮੁਸ਼ਕਿਲ ਨਾਲ ਉੱਥੇ ਰਹਿ ਕੇ ਮਹੀਨਾ ਇਹ ਰਹੇ, ਉਸ ਤੋਂ ਸਿੱਖਿਆ, ਉਹਨੂੰ ਪੈਸਾ ਦਿੱਤਾ, ਫਿਰ ਇਹ ਵਾਪਸ ਆਏ, ਕੈਮਰਾ ਲੈ ਆਏ, ਸਾਰਾ ਕੁਛ ਮਾੜਾ ਮੋਟਾ ਆਉਂਦਾ ਸੀਗਾ. ਫਿਰ ਇਹਨਾਂ ਨੇ ਕਿਵੇਂ ਕਿਵੇਂ ਆਪਣੀ ਟੀਮ ਬਣਾਈ, ਮੁੰਡੇ ਥੀਏਟਰ ਵਾਲੇ, ਛੋਟੇ ਛੋਟੇ ਮਰਾਠੀਆਂ ਦੇ ਵੀ, ਜਿਵੇਂ ਆਪਣੇ ਪੰਜਾਬ ਦੇ ਵਿੱਚ ਥੀਏਟਰ ਹੁੰਦਾ, ਉੱਥੇ ਮਰਾਠੀ ਵੀ ਛੋਟੇ ਛੋਟੇ ਜਿਹੇ ਥੀਏਟਰ ਹੁਣੇ ਵੀ ਚੱਲਦੇ. ਤੇ ਇਹਨਾਂ ਨੇ ਜਿਵੇਂ ਤਿਵੇਂ ਕਰਕੇ ਮੁੰਡੇ ਇਕੱਠੇ ਕੀਤੇ, ਫਿਰ ਫਿਲਮ ਕੀ ਬਣਾਈ ਹੈ. ਤੇ ਇਹ ਇੰਨੇ ਕ੍ਰੇਜ਼ੀ ਸੀਗੇ, ਹੁਣ ਜਿਵੇਂ ਚਾਹ ਦਾ ਕੱਪ ਵੀ ਹੱਥ 'ਚ ਫੜਿਆ ਨਾ, ਤੇ ਕੱਪ ਦੀ ਜਿਹੜੀ ਡੰਡੀ ਹੁੰਦੀ ਹੈ, ਤੇ ਉਹਨੂੰ ਵੀ ਇਹਨਾਂ ਨੇ ਫਰੇਮ ਵਾਂਗ ਦੇਖਣਾ, ਉਹਦੇ 'ਚ ਵੀ ਅੱਖ ਪਾ ਕੇ ਦੇਖਣੀ ਕਿ ਇਹ ਵੀ ਇਹਦੇ ਵਿੱਚ ਕੀ ਕਵਰ ਹੋ ਰਿਹਾ. ਜਿਵੇਂ ਆਪਾਂ ਹੱਥ ਨੂੰ ਆਪਾਂ ਗੋਲ ਕਰਦੇ ਹਾਂ, ਦੇਖਦੇ ਨਾ ਕਿੰਨਾ ਕੁਛ ਆ ਰਿਹਾ. ਈਵਨ ਹੁਣ ਵੀ ਜਿਹੜੇ ਵੱਡੇ ਵੱਡੇ ਡਾਇਰੈਕਟਰ ਹੁੰਦੇ, ਤੇ ਉਹ ਇੱਦਾਂ ਹੀ ਦੇਖਦੇ ਨਾ ਸ਼ਾਰਟ ਨੂੰ, ਇੱਕ ਅੱਖ ਬੰਦ ਕਰਕੇ. ਤੇ ਇਹਨਾਂ ਨੇ ਹਰ ਇੱਕ ਚੀਜ਼ 'ਚੋਂ, ਮਤਲਬ ਜਿਵੇਂ ਹਰ ਇੱਕ ਕੋਈ ਇਹਨਾਂ ਨੂੰ ਪਾਗਲ ਹੀ ਕਹਿਣ ਲੱਗਿਆ ਸੀਗਾ, ਇਹਨਾਂ ਨੂੰ ਇੰਨਾ ਫਿਤੂਰ ਸੀਗਾ. ਇਹਨਾਂ ਨੇ ਜਿਵੇਂ ਤਿਵੇਂ ਕਰਕੇ ਹਰੀਸ਼ ਚੰਦਰ, ਰਾਜਾ ਹਰੀਸ਼ ਚੰਦਰ ਸੀਗੇ ਜਿਹੜੇ, ਉਹਨਾਂ ਦੀ ਸਟੋਰੀ ਬਣਾਈ. ਫਿਰ ਇਹਨਾਂ ਨੇ ਕਾਸਟ ਬਣਾਈ, ਫਿਰ ਮੁੰਡੇ ਹੀ ਮੁੰਡੇ ਕਲੈਕਟ ਕੀਤੇ ਸਾਰੇ. ਤੇ ਇਹ ਫਸਟ ਮੂਵੀ ਬਣਾਈ ਸੀਗੀ. ਤੇ ਇਸ 'ਚ ਜਿਹੜੀ ਪਹਿਲੀ ਹੀਰੋਇਨ ਸੀਗੀ, ਹੀਰੋਇਨ ਵੀ ਉਸ ਟਾਈਮ ਤੇ, ਉਹ ਟਾਈਮ ਦੇ ਵਿੱਚ ਜਨਾਨੀਆਂ ਘਰੋਂ ਬਾਹਰ ਨਹੀਂ ਨਿਕਲਦੀ, ਤੇ ਬੰਦਿਆਂ ਨਾਲ ਫਿਲਮ 'ਚ ਕਿਵੇਂ ਆ ਜਾਣ. ਈਵਨ ਉਹ ਇਸ ਤਰੀਕੇ ਦਾ ਟਾਈਮ ਸੀਗਾ, ਜਿਹੜੇ ਗਾਣੇ ਵੀ ਗਾਉਂਦੇ ਸੀਗੇ ਫਿਲਮ, ਮਤਲਬ ਐਵੇਂ ਵੀ, ਤੇ ਉਹ ਸਿਰਫ ਵੈਸ਼ਿਆ ਹੀ ਗਾਉਂਦੀ ਸੀਗੀ ਗਾਣੇ, ਉਹ ਕੁਛ ਸੀਗਾ ਹੀ ਨਹੀਂ. ਇਹ ਕਲਚਰ ਨੂੰ ਬੜਾ ਬੁਰਾ ਮੰਨਦੇ ਸੀਗੇ. ਫਿਰ ਇਹਨਾਂ ਨੇ, ਇਹਨਾਂ ਦਾ ਮਤਲਬ ਜਿਹੜਾ ਇੱਕ ਮੁੰਡਾ ਇਹਨਾਂ ਦੇ ਨਾਲ ਕੰਮ ਕਰਦਾ ਸੀਗਾ, ਇਹ ਫਰਨੀਚਰ ਦਾ ਕੰਮ, ਪ੍ਰਿੰਟਿੰਗ ਦਾ, ਬੜੇ ਛੋਟੇ ਛੋਟੇ ਬਹੁਤ ਸਾਰੇ ਕੰਮ ਕਰਦੇ. ਇਹਨਾਂ ਨੇ ਪੂਰਾ ਸੈੱਟ ਵੀ ਖੁਦ ਹੀ ਤਿਆਰ ਕੀਤਾ ਸਭ ਕੁਛ. ਤੇ ਇੱਕ ਮੁੰਡਾ ਕੰਮ ਕਰਦਾ ਸੀਗਾ, ਉਹ ਯੰਗ ਜਿਹਾ ਸੀਗਾ ਨਾ, 14-15 ਸਾਲ ਦਾ. ਉਹਦੀ ਨਾ ਛੋਟੀ ਛੋਟੀ ਜਿਹੀ ਕਲਾਈਆਂ ਨਾਜ਼ੁਕ ਦੀ ਸੀਗੀ ਤੇ ਇੱਕ ਦਿਨ ਉਹ ਇਹਨਾਂ ਨੂੰ ਚਾਹ ਫੜਾ ਰਿਹਾ ਤੇ ਉਹਨਾਂ ਨੇ ਕਲਾਈ ਵੇਖੀ ਕਹਿੰਦੇ ਯਾਰ ਇਹ ਤੇ ਨਾ ਇੱਕ ਮਤਲਬ ਨਾ ਇੱਕ ਤੇ ਫੀਮੇਲ ਦੀ ਕਲਾਈ ਹੈ ਤੇ ਉਹਨੂੰ ਕਨਵਿੰਸ ਕੀਤਾ ਉਹਦਾ ਅੰਨਾ ਸਾਲੂਕੇ ਨਾਂ ਸੀਗਾ ਉਹਨੂੰ ਕਨਵਿੰਸ ਕੀਤਾ ਕਿ ਤੂੰ ਹੀਰੋਇਨ ਬਣ ਤੇ ਜੇ ਕੋਈ ਤੁਹਾਨੂੰ ਪੁੱਛੇ ਨਾ ਪਹਿਲੀ ਹੀਰੋਇਨ ਕਿਹੜੀ ਸੀਗੀ ਤੇ ਉਹ ਹੀਰੋਇਨ ਹੀ ਐਕਚੁਅਲੀ ਹੀਰੋ ਹੀ ਸੀਗਾ ਅੰਨਾ ਸਾਲੂਕੇ ਤੇ ਇਹ ਮੂਵੀ ਤੁਸੀਂ ਵੇਖੋਗੇ ਨਾ ਮਤਲਬ ਤੁਹਾਨੂੰ ਇੰਨਾ ਮਜ਼ਾ ਆਉਣਾ ਇਹ ਮੂਵੀ ਦੇ ਵਿੱਚ ਕਿ ਤੁਸੀਂ ਕਹੋਗੇ ਕਿ ਯਾਰ ਕਿਵੇਂ ਮਤਲਬ ਇਹ ਅੱਜ ਜਿਹੜੀ ਇੰਡਸਟਰੀ ਹੈ ਆਪਾਂ 3D 4D ਕਿੱਥੋਂ ਸ਼ੁਰੂ ਹੋਈ ਤੇ ਉਹਨਾਂ ਦੇ ਨਾਂ ਤੇ ਹੀ
5: ਅਵਾਰਡ
6: ਵੀ ਇਹ 10 ਫਾਲਕੇ ਮੋਸਟ ਰਿਨੋਨਡ ਅਵਾਰਡ ਹੈ ਨੈਸ਼ਨਲ ਅਵਾਰਡ ਦੇ ਬਾਅਦ ਪਲੱਸ ਜਿਹੜੀ ਫਿਲਮ ਸਿਟੀ ਹੈ ਬੰਬੇ ਫਿਲਮ ਸਿਟੀ ਹੈ ਉਹ ਵੀ ਦਾਦਾ ਸਾਹਿਬ ਫਾਲਕੇ ਫਿਲਮ ਸਿਟੀ ਹੀ ਹੈ ਤੇ ਅੱਜ ਲਗਭਗ 113 ਸਾਲ ਹੋ ਗਏ ਫਿਲਮ ਇੰਡਸਟਰੀ ਨੂੰ ਬਣੇ ਤੇ ਉੱਥੋਂ ਸ਼ੁਰੂਆਤ ਹੋਈ ਕਿ ਉਹਨਾਂ ਨੇ ਇੱਕ ਟੈਂਟ 'ਚ ਮੂਵੀ ਦੇਖੀ ਫਿਰ ਕਿਵੇਂ ਇੱਕ ਜਾ ਕੇ ਸ਼ਾਰਟ ਫਿਲਮ ਦਾ ਪੈਕੇਜ ਵੇਖਿਆ ਫਿਰ ਕਿਵੇਂ ਉਹ ਕੈਮਰਾ ਖਰੀਦ ਕੇ ਲਾਇਆ ਕਿਵੇਂ ਹੁਣ ਬੀਵੀ ਵੀ ਰੁੱਸ ਕੇ ਚਲੀ ਗਈ ਕਿ ਤੂੰ ਸਾਰਾ ਪੈਸਾ ਹੀ ਇਸ 'ਚ ਲਾ ਰਿਹਾ ਇਹੋ ਜਿਹੇ ਕੰਮ 'ਚ ਜਿਹਦਾ ਕੋਈ ਬੈਨੀਫਿਟ ਹੈ ਹੀ ਨਹੀਂ ਅੱਠ ਅੱਠ ਦਸ ਦਸ ਮੁੰਡੇ ਇਸ ਘਰ 'ਚ ਰਹਿੰਦੇ ਮਤਲਬ ਉਹਨਾਂ ਨੇ ਪੂਰੀ ਜ਼ਿੰਦਗੀ ਲਗਾਤੀ ਇੱਕ ਮੂਵੀ ਲਈ ਤੇ ਉਹ ਮੂਵੀ ਵੀ ਸਾਇਲੈਂਟ ਮੂਵੀ ਸੀਗੀ ਫਿਰ ਉਹਦੇ ਬਾਅਦ ਸਾਇਲੈਂਟ ਮੂਵੀਜ਼ ਦਾ ਟਾਈਮ ਚਾਰਲੀ ਚੈਪਲਿਨ ਨੇ ਸਾਰੀ ਉਸ ਐਰਾ ਦੇ ਵਿੱਚ ਸਾਰੀ ਸਾਇਲੈਂਟ ਮੂਵੀ ਸੀਗੀ ਤੇ ਆਪਣੀ ਪਹਿਲੀ ਆਈ ਥਿੰਕ ਬੋਲਣ ਵਾਲੀ ਮੂਵੀ ਆਈ ਸੀ ਉਹਦਾ ਨਾਂ ਸੀਗਾ ਆਲਮ ਆਰਾ ਤੇ ਇਹ ਸੀਗੀ ਮਤਲਬ ਕਿੱਥੋਂ ਸ਼ੁਰੂਆਤ ਹੋਈ ਤੇ ਜੇ ਤੁਸੀਂ ਅਗਰ ਸਿਨੇਮਾ ਨੂੰ ਪਿਆਰ ਕਰਦੇ ਹੋ ਤਾਂ ਇਹ ਮੂਵੀ ਜ਼ਰੂਰ ਵੇਖਿਓ
5: ਹਾਂ ਨਹੀਂ ਫਿਰ ਤੇ
6: ਵੇਖ ਲਈ ਬਹੁਤ ਬਿਊਟੀਫੁਲ ਹੈ ਮੈਂ ਫਿਲਮ ਫੈਸਟੀਵਲ 'ਚ ਵੇਖੀ ਸੀਗੀ ਹਰੀਸ਼ ਚੰਦਰਾਚੀ ਫੈਕਟਰੀ
5: ਓਕੇ
6: ਹੈ ਮਰਾਠੀ ਦੇ ਵਿੱਚ ਬਟ ਮੰਨੋ ਮੇਰੀ ਗੱਲ ਤੁਹਾਨੂੰ ਫਰਕ ਹੀ ਨਹੀਂ ਪੈਣਾ ਕਿ ਮਰਾਠੀ 'ਚ ਲੇਕਿਨ ਉਹਨਾਂ ਨੇ ਉਹ ਕੈਰੇਕਟਰ ਨੂੰ ਪੂਰਾ ਜੀਆ ਮਤਲਬ ਤੁਸੀਂ ਮਤਲਬ ਉਹ ਇੰਨੇ ਡੈਡੀਕੇਟਡ ਹੋ ਗਏ ਸੀ ਮਤਲਬ ਅੱਜ ਆਪਾਂ ਗੱਲ ਕਰਦੇ ਨਾ ਅੱਜ ਦੇ ਕਲਾਕਾਰ ਮੈਥਡ ਸਿਨੇਮਾ 'ਚ ਬਿਲੀਵ ਕਰਦੇ ਕੈਰੇਕਟਰ ਨੂੰ ਜੀਂਦੇ ਲੇਕਿਨ ਉਸ ਟਾਈਮ ਜਿਹੜਾ ਉਹਨਾਂ ਨੇ ਜੀਆ ਸੀ ਨਾ ਉਹ ਬਾ ਕਮਾਲ ਸੀਗਾ ਤੇ ਹਰੀਸ਼ ਚੰਦਰਾਚੀ ਫੈਕਟਰੀ ਇਹ ਮੂਵੀ ਹੈ ਜੇ ਤੁਹਾਨੂੰ ਮੌਕਾ ਮਿਲੇ ਜ਼ਰੂਰ ਵੇਖਿਓ
5: ਜੀ ਸੋ ਜ਼ਰੂਰ ਵੇਖਿਓ ਭਾਈ ਸਾਡੀ ਕੋਸ਼ਿਸ਼ ਇਹ ਆ ਜਿਹੜੇ ਤਰੀਕੇ ਦੇ ਨਾਲ ਤੁਹਾਨੂੰ ਜਾਸ਼ੀ ਇਹ ਚੀਜ਼ਾਂ ਦੱਸ ਰਹੇ ਆ ਤਾਂ ਇਹ ਵੀ ਵੀਕਐਂਡ ਉੱਤੇ ਜੇ ਤੁਹਾਡੇ ਕੋਲ ਟਾਈਮ ਹੋਵੇ ਤਾਂ ਤੁਸੀਂ ਇਹ ਫਿਲਮਾਂ ਵੇਖ ਸਕਦੇ ਮੈਂ ਵੇਖਾਂ ਕੱਢ ਕੇ ਕਿਹੜਾ ਵਾ ਹੀਰੋ ਵੈਸੇ ਇਹਦੇ ਨਾਲ ਕੀ ਫਰਕ ਪੈਂਦਾ
6: ਚਲੋ ਬਟ ਇਹ ਤੁਸੀਂ ਹਾਂ ਮੈਂ ਵੀ ਵੈਸੇ ਮੈਂ ਲੱਭ ਰਹੀ ਸੀ ਕਈ ਕਈ ਜਗ੍ਹਾ ਕਈ ਕਈ ਕੰਟਰੀਜ਼ 'ਚ ਨੈਟਫਲਿਕਸ 'ਚ ਅਵੇਲੇਬਲ ਹੈ ਆਈ ਐਮ ਨੋਟ ਸ਼ੋਰ ਕਿ ਇੱਥੇ ਅਵੇਲੇਬਲ ਹੈ ਕਿ ਨਹੀਂ ਤੇ ਹਾਂ ਉਹ ਤੇ ਆਪਣੇ ਆਪ ਤੁਸੀਂ ਰਿਸਰਚ ਕਰ ਲਓ ਬਟ ਵੇਖਿਓ ਜ਼ਰੂਰ ਮੌਕਾ ਲੈ ਕੇ ਤੁਹਾਨੂੰ ਮਜ਼ਾ ਆਏਗਾ
5: ਜੀ ਨੰਦੂ ਮਾਧਵ
6: ਨੰਦੂ ਮਾਧਵ
5: ਹਾਂ ਨੰਦੂ ਮਾਧਵ ਤੇ ਵਿਹਾਰੀ ਦੇਸ਼ ਪਾਂਡੇ ਅੱਛਾ ਵੀ ਮਤਲਬ ਕਲਾਕਾਰ ਵੀ ਕੋਈ ਬਹੁਤ ਉਹ ਨਹੀਂ ਹੈਗੇ
6: ਛੋਟੇ ਛੋਟੇ ਫਿਲਮਾਂ ਦੇ ਮਰਾਠੀ ਫਿਲਮਾਂ ਦੇ ਕਲਾਕਾਰ
5: ਜੀ ਥੈਂਕ ਯੂ ਤੁਹਾਡਾ ਤੇ ਇਸ ਤੋਂ ਇਲਾਵਾ ਇਸ ਵੀਕਐਂਡ ਦੇ ਉੱਤੇ ਤੁਸੀਂ ਜਿੱਥੇ ਜੇ ਐਫ ਐਲ ਦੇ ਸ਼ੌਕੀਨ ਹੋ ਤਾਂ ਉਹ ਵੇਖ ਸਕਦੇ ਹੋ ਜੇ ਆਈ ਪੀ ਐਲ ਵੇਖਣੀ ਤਾਂ ਘਰੇ ਬੈਠੇ ਵੇਖ ਸਕਦੇ ਹੋ ਤੁਸੀਂ ਚਲੋ ਟੀ ਵੀ ਦੇ ਉੱਤੇ ਆ ਗਿਆ ਅਤੇ ਉਹ ਤੁਹਾਨੂੰ ਖਬਰਾਂ 'ਚ ਦੱਸ ਹੀ ਚੁੱਕੇ ਹਾਂ ਵੇਰਵਾ ਅਤੇ ਜੇਕਰ ਤੁਸੀਂ ਈਵੈਂਟ ਵੇਖਣੇ ਤਾਂ ਫਿਰ ਇਸ ਵੀਕਐਂਡ ਦੇ ਉੱਤੇ ਸਤਿੰਦਰ ਸਰਤਾਜ ਕੱਲ੍ਹ ਅਤੇ ਪਰਸੋਂ ਦੇ ਦਿਨ ਰੋਡ ਲਿਵਰ ਅਰੀਨਾ ਦੇ ਵਿੱਚ ਪਰਫੋਰਮ ਕਰਨਗੇ ਅਤੇ ਉਹ ਤੁਸੀਂ ਵੇਖ ਸਕਦੇ ਹੋ ਸ਼ੋਅ ਕੱਲ੍ਹ ਦੇ ਦਿਨ ਦੀਆਂ ਅਤੇ ਟਿਕਟਾਂ ਤੁਹਾਨੂੰ ਨਹੀਂ ਮਿਲਣਗੀਆਂ ਹਾਂ ਜੇ ਕੋਈ ਮਿਸ ਮਾਰ ਰਿਹਾ ਤਾਂ ਉਹ ਟਿਕਟ ਤੁਹਾਨੂੰ ਜ਼ਰੂਰ ਮਿਲ ਜੂਗੀ ਪਰ ਪਰਸੋਂ ਦੇ ਦਿਨ ਦੀਆਂ ਟਿਕਟਾਂ ਤੁਸੀਂ ਲੈ ਸਕਦੇ ਹੋ ਅਤੇ ਬਾਕੀ ਜਾਣਕਾਰੀਆਂ ਟਿਕਟਾਂ ਦੇ ਜ਼ਰੀਏ ਤੁਹਾਡੇ ਕੋਲ ਪਹੁੰਚ ਚੁੱਕੀਆਂ ਹੋਣਗੀਆਂ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਧਿਆਨ ਮਾਰ ਸਕਦੇ ਹੋ ਅਤੇ ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਅਤੇ ਪ੍ਰੋਗਰਾਮ ਦੇ ਵਿੱਚ ਸਾਡਾ ਆਂਟੀ ਜੀ ਆਏ ਇਹਨਾਂ ਨੂੰ ਮਿਲੇ ਕਰਦੇ ਸਤਿ ਸ਼੍ਰੀ ਅਕਾਲ ਆਂਟੀ ਜੀ ਤੁਸੀਂ ਆਉਂਦੇ ਰਹੋ
7: ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਜੇਠ ਮਹੀਨੇ ਦੀ ਸੰਗਰਾਂਦ ਦੀਆਂ ਬਹੁਤ ਬਹੁਤ ਵਧਾਈਆਂ
5: ਥੈਂਕ ਯੂ ਆਂਟੀ ਜੀ ਥੈਂਕ ਯੂ ਤੁਹਾਡਾ ਧੰਨਵਾਦ ਸੰਗਰਾਂਦ ਦੀਆਂ ਬਹੁਤ ਬਹੁਤ ਵਧਾਈਆਂ ਥੈਂਕ ਯੂ ਨਾਲੇ ਤੁਹਾਡਾ
7: ਮੈਂ ਵੀ ਯਾਦ ਕਰਾਉਣਾ ਸੁਣਾਉਣਾਗਾ ਭਾਈ ਆਦਮੀ ਤੇ ਜਨਾਨੀ ਤੇ
5: ਆਦਮੀ ਤੇ ਜਨਾਨੀ
7: ਤੇ ਕਾਟੋ ਹਾਂ ਚਿੱਤਰ ਤੇ ਕਾਟੋ
5: ਓਕੇ
6: ਅੱਛਾ

ਕਿਉਂ ਕਿਉਂ ਹੋਂਕੇ ਭਰ ਭਰ ਰਹਿਨੀ ਐ, ਮੈਂ ਕੱਲਾ ਨੀ ਜਾਂਦਾ ਖੇਤ ਨੂੰ।

0: क्यों हो के पर कहनी है मैं कल्ला नहीं जांदा खेत नू। ओके जी, बस नहीं
1: वाह आंटी जी,
2: वाह
1: बहुत सोहना,
2: वाह बहुत बहुत
1: वेरी
2: सोहना,
1: नाइस।
2: थोड़ी आवाज ही बड़ी वधिया है।
0: मैं क्या कुड़ी कुड़ी कुड़ी ट्रकां सुनाई जाती है, मैं आपा भी सुना दी है ना ट्रकां तो बदल दी है ना, भी खेतां से ही होंगे सी।
1: बहुत
0: काटू
1: सोहना
0: काटू पता है मैनू जस जी?
2: हाँ?
0: नहीं पता
1: दसो जी, गल
2: नहीं।
1: अहीं ते गालड़ कहने हैं, गालड़ पता जी?
0: हाँ गालड़, हाँ गालड़ असी काट साढ़े काटू
2: नहीं
0: कहने हैं।
1: नहीं तुई की कहते जी फिर, पर को पता तो लगे
2: हाँ
1: किन्नू
2: पता
1: दिन
2: लगे गल किस चीज की हो रही है
1: किदां समझाई
0: इन्हां नूं
1: आंटी
0: पता ही
1: उन्हां
0: नहीं, मैनूं
1: ने।
0: लगदा है ना कि
1: हैं
0: की हुंदी है काटू।
1: ये तो विखा के दसना पैना। वो
2: हाँ
1: गलहरी, गलहरी
2: हाँ अच्छा गिलहरी,
0: गिलहरी,
2: गिलहरी
1: हाँ
2: बोल रहे हो,
1: है ना,
0: गिलहरी बोल दो तुसी
2: हाँ
0: ना।
1: जी हाँ, ये
0: हाँ
1: गलहरी बोलते। वो केड़ी हुंदी ही अपने एको एड वीकेंड ते प्रोग्राम ही आउंदा हुंदा ना, ओहदे विच हुंदी ही वो गलहरी जी भज्जी जांदी है,
2: हाँ
1: पछ
2: हाँ
1: पछ एड चली जांदी।
2: हाँ
1: हाँ
2: ओ पीनट लाइन वास्ते ना वो
1: हाँ
2: वाली
1: बा
2: है
1: बा बा, हो गई
2: ना।
1: हो गई हो गई। थैंक यू आंटी जी,
2: थैंक यू आंटी जी,
0: लो होर
2: थैंक
0: करला मिले। थैंक
1: यू आंटी जी,
2: यू
1: थैंक यू,
2: जी,
1: बहुत वधिया
2: थैंक यू जी।
1: मजा आया थोड़ी
2: हाँ
1: सुन के गाना। ते उबी जी तुसी आउने रहो, बधाइयां तुहानू जन्मदिन दियां
3: हाँ जी, सत श्री अकाल जी
1: जी,
3: सारिया
1: सत
3: नू,
1: श्री अकाल जी,
2: सत श्री
1: बहुत
2: अकाल
1: बहुत
2: जी,
3: धन्यवाद, इन्हां नू भी बधाइयां।
2: बहुत बहुत मुबारकां तुहानू बर्थडे दी, तुहाडे बर्थडे ते तुहाडे बेटे दे
3: थैंक
2: बर्थडे दी।
3: यू जी, थैंक यू, जिन्हां ने भी तुहानू दस्सिया जसोवाल साहब ने, उन्हां दा भी बहुत बहुत धन्यवाद। उस तों बाद मैनूं बहुत सारे मैसेज व्हाट्सएप ते आया,
2: वाह
3: सारिआं दा थैंक यू मेरे। हाँ जी भाई,
1: की लिया फिर अज जन्मदिन ते विशेष।
2: हाँ बर्थडे स्पेशल।
3: जन्मदिन ते नहीं स्पेशल कुछ नहीं, जन्मदिन ते स्पेशल इदा हैगा कि जिन्ना तुसी मेरी उम्र दा अंदाजा ला सकदे आ। ते बाकी जदों जर्सी ने जंग दी गल शुरू कीती आ,
1: हाँ जी
3: मैं भी थोड़ा जिहा जंग नाल रिलेटेड ही हैगा आ।
2: हाँ जी हाँ जी
3: ते सेम टाइम दी हैगी आ जिस टाइम दी जर्सी ने गल कीती, मतलब ये भी किसी ओदा दी फेमस कोई गल विचों ही गल निकली हुई जिहड़ी उहनूं मैं लिखण दी कोशिश कीती सीगी।
1: हाँ जी हाँ जी
3: ਤੇ ਮੈਂ ਸ਼ਾਇਦ ਵਧੀਆ ਨੂੰ ਇਦਾਂ ਵੀ ਸਮਝਦਾ ਵੀ ਜਿੱਦਾਂ ਤੁਸੀਂ ਕਹਿੰਦੇ ਨਾ ਵੀ ਜਿਹੜਾ ਤੁਹਾਡੇ ਨਾਲ ਕੁਛ ਵਧੀਆ ਹੋਇਆ ਹੋ।
1: ਜੀ ਤੇ
3: ਤੇ
1: ਥੋੜੀ ਆਵਾਜ਼
3: ਮੈਨੂੰ
1: ਕਰ
3: ਇਦਾਂ
1: ਲਿਓ
3: ਲੱਗਦਾ
1: ਤੁਸੀਂ
3: ਕਿ
1: ਨਾ, ਜੇ ਤੁਸੀਂ ਕੋਈ ਸਪੀਕਰ ਜਾਂ ਕੋਈ ਹੈੱਡਫੋਨ ਵਗੈਰਾ ਲਾਇਆ ਤੇ ਉਹ ਕਰ ਲਓ ਬੰਦ ਤੇ ਸਿੱਧਾ ਫੋਨ ਲਾ ਲਓ ਤੁਸੀਂ ਕੰਨ ਨੂੰ ਤੇ ਫਿਰ ਸੁਣਾਇਓ।
2: ਥੋੜਾ ਜਿਹਾ
3: ਹਾਂਜੀ ਭਾਜੀ, ਮੈਨੂੰ ਇਦਾਂ ਲੱਗਦਾ ਕਿ ਜਿੱਦਾਂ ਨਾ ਮਤਲਬ ਜਿੱਦਾਂ ਹੁੰਦਾ ਤੁਹਾਡੇ ਨਾਲ ਕੁਛ ਵਧੀਆ ਹੋਇਆ, ਤੇ ਮੈਨੂੰ ਪਰਸਨਲੀ ਇਹ ਲੱਗਦਾ ਕਿ ਜਿੱਦਾਂ ਇਹ ਜਿਹੜੀ ਕਵਿਤਾ ਲਿਖ ਹੋਈ ਹੈ ਮੇਰੇ ਲਈ, ਮੈਨੂੰ ਆਪਣੇ ਆਪ ਨੂੰ ਮਹਿਸੂਸ ਇਦਾਂ ਹੁੰਦਾ ਵੀ ਮੈਂ ਵਧੀਆ ਚੀਜ਼ ਲਿਖ ਲਈ ਬਾਈ।
1: ਗੁੱਡ, ਪਤਾ
2: ਵਾਹ
1: ਤੁਹਾਨੂੰ ਫੀਲ ਵੇਖ ਕੇ ਤੇ ਤੁਹਾਨੂੰ ਪੜ੍ਹ ਕੇ ਇੱਦਾਂ ਲੱਗਾ ਵੀ ਕੀ ਲਿਖ ਬੈਠਾ ਉਹ ਵੀ ਓਏ ਉਸ ਟਾਈਪ।
3: ਜਿੱਦਾਂ ਹਾਂਜੀ ਮਤਲਬ ਉਦਾਂ ਦਾ ਆਪਾਂ ਜਿੰਨਾ ਮਰਜ਼ੀ ਲਿਖ ਲਈਏ ਜੋ ਮਰਜ਼ੀ ਕਰ ਲਈਏ, ਬਟ ਕੋਈ ਹੁੰਦਾ ਨਾ ਕਿ ਤੁਹਾਨੂੰ ਫੀਲ ਹੁੰਦਾ ਕਿ ਹਾਂ ਯਾਰ ਮੈਂ ਕੋਈ ਗੁੱਡ ਵਰਕ ਕੀਤਾ ਕੁਛ।
2: ਹਾਂਜੀ ਜੀ
1: ਗੁੱਡ, ਮਾਣ
3: ਤੇ
1: ਮਹਿਸੂਸ ਕਰਦੇ
3: ਉੱਤੇ ਫੀਲਿੰਗ ਇੱਦਾਂ ਦੀ ਆਈ ਆਪਣੇ ਆਪ
1: ਆਉਣ
3: ਨੂੰ।
1: ਤੋਂ ਫਿਰ
3: ਹਾਂਜੀ ਭਾਜੀ, ਜੰਗ ਤਾਂ ਜੰਗ ਚ ਸਦਾ ਜਨੂਨ ਹੀ ਰੁਲਦਾ, ਦੋਵੇਂ ਪਾਸੇ ਖੂਨ ਹੀ ਡੁੱਲਦਾ, ਜੰਗ ਲੈਂਦਾ ਆਇਆ ਬਲੀ ਹਮੇਸ਼ਾ ਲੱਖਾਂ ਦੇ ਅਰਮਾਨਾਂ ਦੀ, ਜੰਗ ਤਾਂ ਲੋਕੋ ਜੰਗ ਹੀ ਹੁੰਦੀ, ਦੁਸ਼ਮਣ ਇਹ ਇਨਸਾਨਾਂ ਦੀ, ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ, ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ। ਭਾਜੀ ਜਿੱਦਾਂ ਇਹ ਨਾ ਇਹ ਜਿਹੜੀਆਂ ਲਾਈਨਾਂ ਸੀਗੀਆਂ ਦੋ, ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ ਦੀ, ਇਹ ਜਰਮਨ ਲੈਂਗੁਏਜ ਵਿੱਚ ਲਿਖੀ ਹੋਈ ਕਵਿਤਾ ਸੀਗੀ ਤੇ ਉਸ ਟਾਈਮ ਤੇ ਕਹਿੰਦੇ ਬਹੁਤ ਜ਼ਿਆਦਾ ਫੇਮਸ ਹੋਈ ਸੀ ਵਰਲਡ ਵਾਰ 1 ਚ।
1: ਓਕੇ
3: ਮਤਲਬ ਐਗਜੈਕਟਲੀ ਇੱਦਾਂ ਲਾਈਨ ਨਹੀਂ ਸੀਗੀ ਬਟ ਮੈਂ ਇਹਨੂੰ ਆਪਣੇ ਹਿਸਾਬ ਨਾਲ ਥੋੜਾ ਮੋਡੀਫਾਈ ਕੀਤਾ,
1: ਨਹੀਂ ਠੀਕ
3: ਬਟ
1: ਹੈ
3: ਇਹ ਉਸ ਟਾਈਮ ਦੀ ਹੀ ਹੈਗੀ ਆ ਸਪੈਸ਼ਲੀ ਇਹਦੀ।
1: ਜੀ, ਅੱਜ ਵੀ ਸੱਚ ਤੇ ਹੋਈ ਹੈ।
3: ਹਾਂਜੀ, ਮਤਲਬ ਇਹ ਕਦੀ ਵੀ ਭਾਜੀ ਝੂਠ ਸਹੀ ਨਹੀਂ ਹੈਗੀ, ਮੈਂ ਉਹਨੂੰ ਬਾਅਦ ਵਿੱਚ ਸੋਚਣ ਦੀ ਕੋਸ਼ਿਸ਼ ਕੀਤੀ ਸੀ, ਭਾਵੇਂ ਪਿੱਛੇ ਉਤੋਂ 100 ਸਾਲ ਕੀ ਭਾਵੇਂ 1000 ਸਾਲ ਪਿੱਛੇ ਚੱਲ ਜਾਈਏ, ਉਹੀ ਘੁੰਮ ਘੁੰਮਾ ਕੇ ਇਹੀ ਹੁੰਦਾ ਕਿ ਜਿਹੜੇ ਮਤਲਬ ਰੂਲਿੰਗ ਜਿਹੜੇ ਹੁੰਦੇ ਬੰਦੇ ਰੂਲ ਕਰ ਰਹੇ ਹੁੰਦੇ, ਓਲਡ ਪਰਸਨ ਜਿਹੜੇ ਹੁੰਦੇ ਉਹਨਾਂ ਦੇ ਕਰਕੇ ਹੀ ਸਾਰਾ ਕੁਛ ਚੱਲ ਰਿਹਾ ਹੁੰਦਾ ਅੱਗੇ,
1: ਆਪਾਂ
3: ਤੇ ਉਹਨਾਂ ਜਿਹੜੇ ਨੁਕਸਾਨ ਹੁੰਦਾ ਹਮੇਸ਼ਾ ਜਵਾਨ ਦਾ ਹੀ ਹੁੰਦਾ।
1: ਨਹੀਂ ਇੱਦਾਂ ਜੀ, ਆਪਾਂ ਕਹਿ ਨਹੀਂ ਸਕਦੇ ਹੁੰਦੇ, ਕਈ ਨਾਵਾਂ ਨੂੰ ਆਪਾਂ ਨਾਲ ਨਹੀਂ ਅਟੈਚ ਕਰ ਸਕਦੇ ਹੁੰਦੇ, ਪਰ ਕੱਲ੍ਹ ਵੀ ਇਹ ਡਿਸਕਸ਼ਨ ਲੰਮੀ ਚੌੜੀ ਚੱਲੀ ਕਿ ਆਪਾਂ ਹਿਸਟਰੀ ਹਮੇਸ਼ਾ ਰਿਪੀਟ ਹੁੰਦੀ ਵੇਨੇ, ਆਪਾਂ ਭਾਵੇਂ ਹਿਟਲਰ ਦੀ ਗੱਲ ਕਰ ਦਿੰਦੇ ਹਾਂ ਪਰ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਾਂ ਜੇ ਉਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਜੋੜੀਏ, ਰਿਜ਼ੈਂਬਲ ਕਰੀਏ, ਤਾਂ ਹਰ ਇੱਕ ਥਾਂ ਦੇ ਉੱਤੇ ਤੁਹਾਨੂੰ ਉੱਦਾਂ ਦਾ ਵਰਤਾਰਾ ਤੁਹਾਨੂੰ ਅੱਜ ਵੀ ਦਿਖ ਪਊਗਾ।
3: ਬਿਲਕੁਲ ਭਾਜੀ, ਕੋਈ ਫਰਕ ਹੀ ਨਹੀਂ ਲੱਗਦਾ, 1000 ਸਾਲ ਪਿੱਛੇ ਚਲ ਜਾਓ ਤੇ ਅੱਜ ਦੀ ਕਰੰਟ ਸਿਚੁਏਸ਼ਨ ਤੇ ਲੈ ਆਓ, ਹਮੇਸ਼ਾ ਤੁਹਾਨੂੰ ਇਹ ਲੱਗਦਾ ਹੁੰਦਾ ਵੀ ਇਹ ਸੱਚ ਵਾਲੀ ਗੱਲ ਹੀ ਹੈ।
1: ਬਿਲਕੁਲ ਬਿਲਕੁਲ ਜੀ, ਜੀ
3: ਹਾਂਜੀ, ਮੈਂ ਦੁਬਾਰਾ ਸ਼ੁਰੂ ਕਰਦਾ ਕਹਿੰਦੇ,
1: ਜੀ ਜੀ
3: ਜੰਗ ਚ ਸਦਾ ਜਨੂਨ ਹੀ ਰੁਲਦਾ, ਦੋਵੇਂ ਪਾਸੇ ਖੂਨ ਹੀ ਡੁੱਲਦਾ, ਜੰਗ ਲੈਂਦਾ ਆਇਆ ਬਲੀ ਹਮੇਸ਼ਾ ਲੱਖਾਂ ਦੇ ਅਰਮਾਨਾਂ ਦੀ, ਜੰਗ ਤਾਂ ਲੋਕੋ ਜੰਗ ਹੀ ਹੁੰਦੀ, ਦੁਸ਼ਮਣ ਇਹ ਇਨਸਾਨਾਂ ਦੀ, ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ ਦੀ। ਜੋ ਖੂਨ ਖਰਾਬਾ ਡਾਢਾ ਕਰਦੇ ਆਪਣੇ ਧਰਮ ਚ ਵਾਧਾ ਕਰਦੇ ਖਬਰੇ ਕਿੰਜ ਦੇ ਦਿੰਦੇ ਲੋਕੀ ਪਦਵੀ ਤੱਕ ਭਗਵਾਨਾਂ ਦੀ ਜੰਗ ਤਾਂ ਲੋਕੋ ਜੰਗ ਹੀ ਹੁੰਦਾ ਦੁਸ਼ਮਣ ਇਹ ਇਨਸਾਨਾਂ ਦੀ ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ ਦੀ ਹਾਂਜੀ ਕਹਿੰਦਾ ਆਪਣੀ ਗੱਲ ਮਨਵਾਉਣ ਵਾਸਤੇ ਬਣਿਆ ਸਭ ਕੁਝ ਢਾਉਣ ਵਾਸਤੇ ਚੰਦ ਹੈਵਾਨਾਂ ਕਾਰਨ ਵੱਧ ਗਈ ਗਿਣਤੀ ਵੀ ਸ਼ਮਸ਼ਾਨਾਂ ਦੀ ਜੰਗ ਤਾਂ ਲੋਕੋ ਜੰਗ ਹੀ ਹੁੰਦੀ ਦੁਸ਼ਮਣ ਇਹ ਇਨਸਾਨਾਂ ਦੀ ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ ਦੀ ਮਹਿਲੀ ਬਹਿ ਜੋ ਹੁਕਮ ਚਲਾਉਂਦੇ ਆਮ ਲੋਕਾਂ ਨੂੰ ਮੋਹਰਾ ਬਣਾਉਂਦੇ ਸ਼ਸਤਰ ਸਾਡੇ ਬਹੁਤੇ ਮਾਰੂ ਕਰਨ ਮਸ਼ਹੂਰੀ ਦੁਕਾਨਾਂ ਦੀ ਜੰਗ ਤਾਂ ਲੋਕੋ ਜੰਗ ਹੀ ਹੁੰਦੀ ਦੁਸ਼ਮਣ ਇਹ ਇਨਸਾਨਾਂ ਦੀ ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨੀ ਧਰਤ ਤੇ ਖਿੱਚਦੇ ਨਵੀਆਂ ਲੀਕਾਂ ਦੁਨੀਆਂ ਭਾਵੇਂ ਮਾਰੇ ਚੀਕਾਂ ਜੰਗ ਮਾਰਦੀ ਸੱਚ ਨੂੰ ਪਹਿਲਾਂ ਫਿਕਰ ਕਰੇ ਨਾ ਜਾਨਾਂ ਦੀ ਜੰਗ ਤਾਂ ਲੋਕੋ ਜੰਗ ਹੀ ਹੁੰਦੀ ਦੁਸ਼ਮਣ ਇਹ ਇਨਸਾਨਾਂ ਦੀ ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ ਦੀ ਮਿਲ ਕੇ ਇਹ ਅਰਦਾਸਾਂ ਕਰੀਏ ਸੁੱਖ ਸ਼ਾਂਤੀ ਦੀਆਂ ਆਸਾਂ ਕਰੀਏ ਉੱਭੀ ਸੌਖੀ ਨਹੀਂ ਭਰਵਾਈ ਕਰਨੀ ਜੰਗ ਜੋ ਕਰੇ ਨੁਕਸਾਨਾਂ ਦੀ ਜੰਗ ਤਾਂ ਲੋਕੋ ਜੰਗ ਹੀ ਹੁੰਦੀ ਦੁਸ਼ਮਣ ਇਹ ਇਨਸਾਨਾਂ ਦੀ ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ ਦੀ ਚੰਦ ਬੁੱਢਿਆਂ ਦੀ ਜਿੱਦ ਲੈ ਜਾਵੇ ਜਾਨ ਲੱਖਾਂ ਜਵਾਨਾਂ
1: ਬਹੁਤ ਵਧੀਆ ਜੀ ਵੈਰੀ ਨਾਈਸ ਸਾਹਿਬ ਬਹੁਤ ਸੋਹਣਾ ਲਿਖਿਆ ਜੀ
2: ਬਹੁਤ ਹੀ ਪਿਆਰਾ
3: ਥੈਂਕ ਯੂ ਭਾਜੀ ਇੱਕ ਮਤਲਬ ਇਹ ਚੀਜ਼ ਮੈਨੂੰ ਜਿਹੜੀ ਲਾਈਨ ਸੀ ਦੂਸਰੀ ਲਾਈਨ ਦੇ ਵਿੱਚ ਸੀ ਨਾ ਜਿਹੜੀ ਜੰਗ ਹੈ ਉਹ ਚ ਸਭ ਤੋਂ ਪਹਿਲਾਂ ਸੱਚਾਈ ਮਰਦੀ ਹੈ ਜਿੱਦਾਂ ਫੋਰ ਐਗਜ਼ਾਮਪਲ ਜਦੋਂ ਇੰਡੀਆ ਪਾਕਿਸਤਾਨ ਦੀ ਲੜਾਈ ਲੱਗੀ ਸੀ ਤਾਂ ਆਪਾਂ ਕਰਾਚੀ ਤੇ ਵੀ ਕਬਜ਼ਾ ਕਰ ਲਿਆ ਸੀਗਾ ਹਾਂਜੀ ਭਾਜੀ ਥੈਂਕ ਯੂ ਭਾਜੀ
1: ਥੈਂਕ ਯੂ ਇੱਕ ਵਾਰੀ ਫਿਰ ਤੋਂ ਤੁਹਾਨੂੰ ਵਧਾਈਆਂ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ
3: ਥੈਂਕ ਯੂ ਜੀ ਥੈਂਕ ਯੂ
1: ਸ਼ਰਦੀ ਕਲਾ ਚ ਰੱਖੇ ਰੱਬ ਤੁਹਾਨੂੰ ਸੋਹਣਾ ਸੋਹਣਾ ਲਿਖਦੇ ਰਹੋ ਸੁਣਾਉਂਦੇ ਰਹੋ ਧੰਨਵਾਦ ਤੁਹਾਡਾ ਜੀ ਸਨ ਸਾਡੇ ਨਾਲ ਉਬੀ ਜੀ ਅਤੇ ਇੱਕ ਤੁਹਾਡੇ ਲਈ ਅਨਾਊਂਸਮੈਂਟ ਹੈ ਜੀ ਸਲੀਪ ਐਂਡ ਰਿਲੈਕਸ ਵਾਲਿਆਂ ਦੇ ਵੱਲੋਂ ਅਤੇ ਕਹਿੰਦੇ ਨੇ ਕਿ ਸਲੀਪ ਐਂਡ ਰਿਲੈਕਸ ਦੀ ਜਿਹੜੀ ਫਾਈਨੈਂਸ਼ੀਅਲ ਈਅਰ ਐਂਡ ਦੀ ਸੇਲ ਲੱਗ ਚੁੱਕੀ ਹੈ ਅਤੇ ਤੁਸੀਂ ਗੱਦੇ ਖਰੀਦ ਸਕਦੇ ਹੋ ਅਤੇ ਹੁਣ ਤਾਂ ਇਹਨਾਂ ਨੇ ਸੁਖਨਾ ਫਰਨੀਚਰ ਵੀ ਰੱਖ ਲਿਆ 50% ਔਫ ਆ ਐਪਿੰਗ ਸਟੋਰ ਦੇ ਉੱਤੇ ਕੋਈ ਵੀ ਆਈਟਮ ਤੁਸੀਂ ਲੈਣੀ ਹੈ ਸਲੀਪ ਐਂਡ ਰਿਲੈਕਸ ਦੀ ਵੈਬਸਾਈਟ ਦੇ ਉੱਤੇ ਜਾ ਕੇ ਵੇਖ ਲਓ ਕਾਫੀ ਵਾਈਡ ਵਰਾਇਟੀ ਇਹਨਾਂ ਕੋਲ ਤੁਸੀਂ ਜੇ ਸੋਫੇ ਲੈਣੇ ਆ ਜਾਂ ਤੁਸੀਂ ਕੋਈ ਕੌਫੀ ਟੇਬਲ ਲੈਣਾ ਵਾ ਜਾਂ ਫਰਨੀਚਰ ਕਿਸੇ ਵੀ ਕਿਸਮ ਦਾ ਕੁਛ ਵੀ ਆਈਟਮਾਂ ਲੈਣੀਆਂ ਨੇ ਤੁਸੀਂ ਅਤੇ ਗੱਦਿਆਂ ਦੇ ਵਿੱਚ ਤਾਂ ਚਲੋ ਇਹਨਾਂ ਦੀ ਸਪੈਸ਼ਲਿਟੀ ਹੈ ਹੀ ਹੈ ਕਸਟਮਾਈਜ਼ ਵੀ ਕਰ ਦਿੰਦੇ ਨੇ ਖਾਸ ਤੌਰ ਦੇ ਉੱਤੇ ਜਿਹੜੇ ਬਜ਼ੁਰਗ ਆਉਂਦੇ ਨੇ ਜਾਂ ਜਿਨ੍ਹਾਂ ਨੇ ਲੱਕ ਨੂੰ ਸਮੱਸਿਆ ਵਾ ਉਹਨਾਂ ਦੇ ਲਈ ਪੋਲੇ ਗੱਦੇ ਬੜੇ ਤਕਲੀਫ ਦੇ ਹੁੰਦੇ ਆ ਸੋ ਇਹਨਾਂ ਦੇ ਕੋਲੋਂ ਤੁਸੀਂ ਹਾਰਡ ਗੱਦੇ ਵੀ ਬਣਾ ਸਕਦੇ ਹੋ ਜਿੰਨਾ ਵੀ ਹਾਰਡ ਤੁਸੀਂ ਚਾਹੋ ਉਨਾ ਕੁ ਤੁਸੀਂ ਕਰਵਾ ਸਕਦੇ ਹੋ ਅਤੇ ਰੇਡੀਓ ਹਾਂਜੀ ਦੀ ਜੇਕਰ ਤੁਸੀਂ ਰੈਫਰੈਂਸ ਦਿੰਦੇ ਹੋ ਤਾਂ ਫਿਰ ਹੋਰ ਫਰਦਰ ਤੁਹਾਨੂੰ ਮੈਟ੍ਰੈਸਿਸ ਦੇ ਉੱਤੇ ਵੀ ਜਿਹੜਾ ਕਈ ਕੁਛ ਤੁਹਾਨੂੰ ਜਿਹੜਾ ਔਫਰ ਕੀਤਾ ਜਾਊਗਾ ਕਹਿੰਦੇ ਕਿ ਐਨੀ ਬੈੱਡ ਸੇਲ ਓਕੇ ਬੈੱਡ ਸੇਲ ਦੇ ਨਾਲ ਮੈਟਰਸ ਰੇਂਜਿਸ ਜਿਹੜੀਆਂ ਨੇ ਸੋ ਬਾਕੀ ਹੈ ਵੀ ਤੁਸੀਂ ਮੇਰੀ ਅੰਗਰੇਜ਼ੀ ਸਮਝਣੀ ਅਤੇ ਬੋਲਣੀ ਉੱਦਾਂ ਦੀ ਆ ਇਸ ਕਰਕੇ ਮੈਂ ਚਾਹੂੰਗਾ ਵੀ ਤੁਸੀਂ ਇੱਕ ਵਾਰੀ ਇਹਨਾਂ ਦੇ ਨਾਲ ਗੱਲ ਕਰ ਲਿਓ ਜੇ ਤੁਸੀਂ ਗੱਦਾ ਲੈਣ ਦਾ ਸੋਚ ਰਹੇ ਹੋ ਜਾਂ ਫਿਰ ਫਰਨੀਚਰ ਲੈਣ ਦਾ ਸੋਚ ਰਹੇ ਹੋ ਤਾਂ ਆਹ ਸੁਨਹਿਰੀ ਮੌਕਾ ਕਿਉਂਕਿ 50% ਸੇਲ ਹੈ ਵੈਸੇ ਵੀ ਇਹਨਾਂ ਦੀਆਂ ਕੀਮਤਾਂ ਕਾਫੀ ਵਾਜਬ ਨੇ ਲੰਮੇ ਸਮੇਂ ਤੋਂ ਆਪਾਂ ਵੇਖ ਰਹੇ ਰੇਡੀਓ ਹਾਂਜੀ ਦੇ ਨਾਲ ਜੁੜੇ ਅਤੇ ਜਿਹੜੇ ਵੀ ਸਾਡੇ ਜੁੜੇ ਸਰੋਤੇ ਨੇ ਉਹਨਾਂ ਦੇ ਵੱਲੋਂ ਹਮੇਸ਼ਾ ਹੀ ਵਧੀਆ ਫੀਡਬੈਕ ਆਉਂਦੀ ਆ ਇਹਨਾਂ ਦੇ ਲਈ ਸੋ ਜਾ ਕੇ ਅਤੇ ਤੁਸੀਂ ਜਾਂ ਫਿਰ ਔਨਲਾਈਨ ਕਾਲ ਕਰਕੇ ਅਤੇ ਤੁਸੀਂ ਲੈ ਸਕਦੇ ਹੋ ਜਾਣਕਾਰੀ ਅਤੇ ਜਿਹੜੀ ਫਿਲਮ ਤੁਸੀਂ ਕਹਿ ਰਹੇ ਹੋ ਕਹਿੰਦੇ ਕਿ ਐਸ ਪੀ ਐਸ ਦੇ ਉੱਤੇ ਵੀ ਇਹ ਹੈਗੀ
2: ਐਸ ਪੀ ਐਸ ਔਨ ਡਿਮਾਂਡ 'ਤੇ ਹੈ
1: ਜੀ ਅਤੇ ਥੈਂਕ ਯੂ ਅਤੇ ਮਿਹਰਬਾਨੀ ਜੀ ਤੁਹਾਡੀ ਅਤੇ ਸੰਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਕਹਿੰਦੇ ਕਿ ਵੈਰੀ ਨਾਈਸ ਜਸ ਜੀ ਅਤੇ ਜਸ ਜੀ ਤੁਸੀਂ ਵੀ ਕਹਿੰਦੇ ਕਿ ਹਿੰਦੀ ਦੇ ਸ਼ੇਅਰ ਏ ਆਈ ਤੋਂ ਪੰਜਾਬੀ ਦੇ ਵਿੱਚ ਚੇਂਜ ਕਰਵਾ ਕੇ ਵੇਖੋ ਸਾਰੇ ਖੁਸ਼ ਰਹੋ ਜੀ ਠੀਕ ਹੈ ਜੀ ਅਤੇ ਆਂਟੀ ਜੀ ਨੇ ਕਹਿੰਦੇ ਕਿ ਬਹੁਤ ਸੋਹਣਾ ਗਾਇਆ ਹਾਂਜੀ ਬਿਲਕੁਲ ਜੀ ਅਤੇ ਧੰਨਵਾਦ ਮਾਨ ਸਾਹਿਬ ਕਹਿੰਦੇ ਨੇ ਕਿ ਧੰਨਵਾਦ ਮਾਨ ਸਾਹਿਬ ਕਹਿੰਦੇ ਨੇ ਕਿ ਪਿੱਛੇ ਹੋ ਗਏ ਸਭ ਪਾਸਿਓਂ ਸਾਡਾ ਕਿਤੇ ਵੀ ਜ਼ਿਕਰ ਨਹੀਂ ਹੁੰਦਾ ਪਿੱਛੇ ਹੋ ਗਏ ਸਭ ਪਾਸਿਓਂ ਸਾਡਾ ਕਿਤੇ ਵੀ ਜ਼ਿਕਰ ਨਹੀਂ ਹੁੰਦਾ ਸੋਚਣਾ ਛੱਡਤਾ ਅਸੀਂ ਹੁਣ ਬਹੁਤਾ ਕਿਸੇ ਦਾ ਹੁਣ ਫਿਕਰ ਨਹੀਂ ਹੁੰਦਾ ਹੱਥ ਹਿਲਾਏ ਬਿਨਾਂ ਜ਼ਿੰਦਗੀ ਦਾ ਸਫਲਤਾ ਦਾ ਸਿਖਰ ਨਹੀਂ ਹੁੰਦਾ ਦਿਲ ਸਾਫ਼ ਰੱਖਣਾ ਸਿੱਖੋ ਸਾਬਣਾਂ ਨਾਲ ਨਿਖਰ ਨਹੀਂ ਹੁੰਦਾ ਧੰਨਵਾਦ ਤੁਹਾਡਾ ਬਹੁਤ ਸੋਹਣਾ ਅਤੇ ਅੰਮ੍ਰਿਤ ਭੈਣ ਜੀ ਕਹਿੰਦੇ ਨੇ ਕਿ ਓਕੇ ਫਿਰ ਹਿੰਦੀ ਮੈਂ ਲਿਖਦੇ ਹਾਂ ਅਤੇ ਆਪਾਂ ਵਿਹਲੇ ਹੋ ਕੇ ਅਤੇ ਫਿਰ ਹੀ ਪੜ੍ਹਦੇ ਹਾਂ ਰਿਚਰਡ ਜੀ ਤੁਸੀਂ ਆਉਂਦੇ ਰਹੋ
4: ਜਨਮਦਿਨ ਲੱਖ ਲੱਖ ਵਧਾਈਆਂ ਵਾਹਿਗੁਰੂ ਦੀ ਮਿਹਰ ਉਸਤੇ ਹਮੇਸ਼ਾ ਬਣੀ ਰਹੇ

0: ਉਸੇ ਤੋਂ ਪਤਾ ਲੱਗ ਜੂਗਾ, ਤੁਸੀਂ ਚੂਜ਼ ਕਰ ਲਓਗੇ ਵੀ ਹਾਂ ਐਟਲੀਸਟ ਇੱਕ ਤੁਹਾਡੀ ਟਿੱਕ ਹੋ ਚੁੱਕੀ ਹੋਊਗੀ, ਬਾਕੀ ਜਿਹੜੇ ਨਤੀਜੇ ਆ ਉੱਥੇ ਪੜ੍ਹਾਈ ਪੜ੍ਹੂਈ ਕਿੱਦਾਂ ਦੀ ਆ ਉਹ ਤਾਂ ਅੰਕੜੇ ਤੁਹਾਨੂੰ ਜਿਹੜੇ ਆ ਉਹ ਦੇਖੀ ਪੈਂਦੀ ਆ ਰੇਟਿੰਗ ਤੁਹਾਨੂੰ। ਥੈਂਕ ਯੂ ਅਮ੍ਰਿਤ ਜੀ ਕਹਿੰਦੇ ਕਿ ਥੈਂਕ ਯੂ ਆਂਟੀ ਜੀ ਨੇ ਬਹੁਤ ਸੋਹਣਾ ਸੁਣਾਇਆ। ਸੰਦੀਪ ਦੱਤਾ ਜੀ ਕਹਿੰਦੇ ਕਿ ਸ਼ੋਕਰ ਜੀ ਨੇ ਆਤ ਕਰਾ ਦਿੱਤੀ, ਅਤੇ ਜਸਵੀਰ ਜੀ ਕਹਿੰਦੇ ਨੇ ਕਿ ਮੇਰੇ ਪਿਛਲੇ ਹਫ਼ਤੇ ਮੇਰਾ ਪੁੱਤਰ 5 ਸਾਲਾਂ ਦਾ ਪੁੱਤਰ ਬਿਮਾਰ ਸੀ ਅਤੇ ਮੈਂ ਆਪਣੇ ਜੀ ਪੀ ਕਲੀਨਿਕ ਦੇ ਵਿੱਚ ਸੀ ਅਤੇ ਉਸਨੇ ਵੋਮਿਟ ਕਰ ਦਿੱਤੀ, ਮੇਰੀ ਪਾਣੀ ਦੀ ਬੋਤਲ ਵੀ ਖਤਮ ਹੋ ਗਈ ਸੀ ਅਤੇ ਫਿਰ ਇੱਕ ਔਜ਼ੀ ਔਰਤ ਨੇ ਮੇਰੀ ਮਦਦ ਕੀਤੀ ਅਤੇ ਮੈਨੂੰ ਪਾਣੀ ਲਿਆ ਕੇ ਦਿੱਤਾ ਅਤੇ ਮੈਨੂੰ ਪੁੱਛਿਆ ਕਿ ਮੈਨੂੰ ਹੋਰ ਕੋਈ ਮਦਦ ਦੀ ਲੋੜ ਹੈ, ਅਤੇ ਉਸ ਸਮੇਂ ਮੇਰੇ ਲਈ ਬਹੁਤ ਵਧੀਆ ਮਦਦ ਸੀ, ਮੈਂ ਸਿਰਫ ਇਹ ਸਾਂਝਾ ਕਰਨਾ ਚਾਹੁੰਦੀ ਹਾਂ। ਥੈਂਕ ਯੂ ਤੁਹਾਡਾ, ਤੁਸੀਂ ਇਹ ਸਾਂਝਾ ਕੀਤਾ, ਕਿਉਂਕਿ ਇੱਦਾਂ ਦੀਆਂ ਨਿੱਕੀਆਂ ਨਿੱਕੀਆਂ ਇਹਨਾਂ ਨੂੰ ਆਪਾਂ ਨਿੱਕੀਆਂ ਗਿਣ ਲੈਂਦੇ ਕਈ ਵਾਰੀ, ਪਰ ਇੱਦਾਂ ਦੀਆਂ ਜਿੱਦਾਂ ਪਿਛਲੀ ਵਾਰ ਹਰਮਨ ਜੀ ਨੇ ਮੇਰੇ ਖਿਆਲ ਸਾਂਝੀ ਕੀਤੀ ਸੀ ਵੀ ਜਿਹੜੀ ਉਹ ਮੈਕਡੋਨਲ ਦੀ ਲਾਈਨ ਦੇ ਵਿੱਚ ਉਹਨਾਂ ਛੋਟੀ ਜਿਹੀ ਇੱਕ ਉਹਨਾਂ ਨੂੰ ਸਿਰਫ ਵਾਰੀ ਦੇਣ ਦੇ ਉੱਤੇ ਉਹਨਾਂ ਨੇ ਬਿੱਲ ਦੇ ਦਿੱਤਾ। ਅਤੇ ਇੱਦਾਂ ਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਜਿੱਥੇ ਬਹੁਤ ਸਾਰਾ ਕੁਛ ਨਫ਼ਰਤੀ ਸਾਨੂੰ ਸੁਣਨ ਨੂੰ ਮਿਲ ਰਿਹਾ, ਕਿਉਂਕਿ ਖਬਰਾਂ 'ਚ ਸਾਡੀ ਮਜਬੂਰੀ ਹੈ, ਜੋ ਖਬਰ 'ਚ ਆਇਆ ਉਹ ਤੁਹਾਨੂੰ ਦੱਸਣਾ ਹੀ ਆ, ਉਹੀ ਖਬਰ ਹੈ। ਪਰ ਆਹ ਜਿਹੜੀਆਂ ਚੀਜ਼ਾਂ ਨੇ ਜ਼ਿਆਦਾ ਇੰਪੋਰਟੈਂਟ ਨੇ ਸਾਡੇ ਲਈ ਇੱਕ ਦੂਸਰੇ ਨਾਲ ਸਾਂਝੀਆਂ ਕਰਨੀਆਂ, ਸਾਨੂੰ ਇਹ ਪਤਾ ਲੱਗਦਾ ਕਿ ਨਹੀਂ ਇਨਸਾਨ ਕਿੰਨੇ ਚੰਗੇ ਇਨਸਾਨਾਂ ਦੇ ਵਿੱਚ ਆਪਾਂ ਵੱਸਦੇ ਹਾਂ। ਉੱਥੇ ਕੋਈ ਚਮੜੀ ਦੇ ਰੰਗ ਨਹੀਂ ਤੈਅ ਕਰਦੇ ਵੀ ਉਹਦੇ ਪਿੱਛੇ ਕਿੱਦਾਂ ਦਾ ਇਨਸਾਨ ਹੈ, ਉੱਥੇ ਕੋਈ ਦੇਸ਼ ਦੀ ਸਟੈਂਪ ਨਹੀਂ ਤੈਅ ਕਰਦੀ ਵੀ ਕੋਈ ਕਿੱਦਾਂ ਦਾ ਇਨਸਾਨ ਹੈ, ਕੋਈ ਕੱਦ ਕਾਠੀ ਨਹੀਂ ਤੈਅ ਕਰਦੀ ਵੀ ਕਿੱਦਾਂ ਦਾ ਇਨਸਾਨ ਹੈ, ਉਹਦਾ ਬਾਣਾ ਉਹਦੀ ਬੋਲੀ ਨਹੀਂ ਤੈਅ ਕਰਦੀ। ਕਈ ਵਾਰੀ ਉਹਦਾ ਜਿਹੜਾ ਤੁਹਾਡੇ ਨਾਲ ਕੀਤਾ ਛੋਟਾ ਜਿਹਾ ਤੁਹਾਡੇ ਨਾਲ ਗੈਸਚਰ ਆ, ਚਾਹੇ ਉਹ ਬੋਲੇ ਬਿਨਾਂ ਹੀ ਤੁਹਾਨੂੰ ਦਿੱਤੀ ਸਮਾਈਲ ਆ, ਚਾਹੇ ਤੁਹਾਡੀ ਛੋਟੀ ਜਿਹੀ ਮਦਦ ਆ, ਇਹ ਸਾਰੀਆਂ ਚੀਜ਼ਾਂ ਤੈਅ ਕਰਦੀਆਂ ਨੇ ਕਿ ਆਪਾਂ ਕਿੱਡੇ ਸੋਹਣੇ ਸਮਾਜ ਦੇ ਵਿੱਚ ਰਹਿ ਰਹੇ ਹਾਂ, ਸਾਡੇ ਆਸ ਪਾਸ ਕਿੰਨੇ ਵਧੀਆ ਲੋਕ ਨੇ। ਥੈਂਕ ਯੂ ਜਸਵੀਰ ਜੀ, ਅਤੇ ਆਸ ਕਰਦੇ ਹਾਂ ਕਿ ਹੁਣ ਠੀਕ ਹੋਊਗਾ ਬੇਟਾ, ਵਾਹਿਗੁਰੂ ਤੰਦਰੁਸਤੀ ਦੇਵੇ। ਥੈਂਕ ਯੂ, ਅਤੇ ਜਿਹੜੀ ਚੰਗਿਆਈ ਆ ਉਹ ਇਸੇ ਤਰ੍ਹਾਂ ਦੇ ਨਾਲ ਅੱਗੇ ਅੱਗੇ ਫੈਲਦੀ ਹੈ, ਉਸ ਬੰਦੇ ਨੇ ਚੰਗਿਆਈ ਕੀਤੀ ਤੁਹਾਡੇ ਤੱਕ ਫੈਲ ਗਈ, ਤੁਸੀਂ ਹੁਣ ਕਿੰਨਿਆਂ ਤੱਕ ਫੈਲਾਈ ਆ। ਸੋ ਇਹ ਚੀਜ਼ ਜਿੱਥੇ ਆਪਾਂ ਇੱਕ ਗਲਤ ਸੁਣ ਲੈਂਦੇ ਹਾਂ ਜਸ ਜੀ, ਉੱਥੇ ਉਹ ਸਾਰਿਆਂ ਦੇ ਬਾਰੇ ਆਪਾਂ ਨੂੰ ਸਾਰੀ ਦਿਹਾੜੀ ਇੱਦਾਂ ਲੱਗਦਾ ਰਹਿੰਦਾ ਉਹਨਾਂ ਨਾਲ ਵੇਖ ਕੇ ਵੀ ਆਹ ਬੰਦਾ ਗਲਤੀ ਹੋਣਾ, ਹੈ ਨਾ। ਤੇ ਜਿੱਥੇ ਆਪਾਂ ਕੁਛ ਚੰਗਾ ਸੁਣਦੇ ਉੱਥੇ ਸਾਰਾ ਦਿਨ ਉਹ ਸਾਰੇ ਬੰਦਿਆਂ 'ਚੋਂ ਆਪਾਂ ਚੰਗਿਆਈ ਪਾਲਦੇ ਰਹਿੰਦੇ।
1: ਬਿਲਕੁਲ ਬਿਲਕੁਲ, ਇਹ ਗੱਲ ਹੈ। ਈਵਨ ਕੱਲ੍ਹ ਦੀ ਗੱਲ ਹੈ ਪਤਾ ਨਹੀਂ ਜਾਂ ਪਰਸੋਂ ਦੀ ਗੱਲ ਹੈ, ਅਤੇ ਮੈਂ ਮੇਰੀ ਬੇਟੀ ਨੂੰ ਪਿਕਅਪ ਕਰਨ ਜਾਂਦੀ ਹਾਂ ਸਕੂਲ ਦੀ ਛੁੱਟੀ, ਤੁਹਾਨੂੰ ਪਤਾ ਭੀੜ ਬਹੁਤ ਹੁੰਦੀ ਹੈ ਨਾ, ਮੈਂ ਅੰਦਰ ਤੱਕ ਉਹਦੀ ਕਲਾਸ ਤੱਕ ਲੈਣ ਜਾਂਦੀ ਹਾਂ, ਅਤੇ ਅਸੀਂ ਨਾ ਸਾਰੇ ਬਰਾਬਰ ਬਰਾਬਰ ਚੱਲ ਰਹੇ ਸੀਗੇ, ਅਤੇ ਮੇਰੇ ਅੱਗੇ ਦੋ ਬੱਚੇ ਚੱਲਦੇ ਪਏ ਸੀ, ਇੱਕਦਮ ਉਹ ਆਪਣੀ ਭੈਣ ਨਾਲ ਚੱਲਦਾ ਪਿਆ ਸੀ, ਅਤੇ ਉਹਦਾ ਹੱਥ ਮੇਰੇ ਵੱਜਿਆ ਇੱਕਦਮ ਬੱਚੇ ਦਾ, ਅਤੇ ਗਲਤੀ ਨਾਲ ਹੀ, ਅਤੇ ਉਹਨੂੰ ਮੈਂ ਕਿਹਾ ਕੇਅਰਫੁੱਲ ਬਾਬਾ, ਮਤਲਬ ਹੈ ਨਾ ਐਵੇਂ ਜਿਵੇਂ, ਅਤੇ ਉਹਨੇ ਨਾ ਇੰਨਾ ਡੀਸੈਂਟ ਵੇ ਦੇ ਵਿੱਚ ਮੈਨੂੰ ਨਾ ਆਈ ਐਮ ਰੀਅਲੀ ਸੋਰੀ ਮਿਸ, ਹੋਪ ਯੂ ਆਰ ਆਲ ਰਾਈਟ, ਮਤਲਬ ਇੰਨਾ ਕਾਇੰਡਲੀ ਹੋ ਕੇ ਮੈਂ ਸੋਫਟਲੀ ਗਿਆ, ਅਤੇ ਮੈਂ ਮੇਰੀ ਫਰੈਂਡ ਵੀ ਨਾਲ ਚੱਲ ਰਹੀ ਸੀ, ਅਤੇ ਅਸੀਂ ਦੋਨਾਂ ਨੇ ਕਿਹਾ ਯਾਰ ਕਿੰਨੇ ਸੋਹਣੇ ਸੰਸਕਾਰ ਨੇ ਨਾ ਇਹਦੇ, ਕਿੰਨਾ ਕਿੱਥੇ ਕਈ ਬੱਚੇ ਜਾਣ ਕੇ ਧੱਕਾ ਮਾਰ ਦਿੰਦੇ, ਬੱਚਾ ਗਿਰ ਵੀ ਜਾਂਦਾ, ਬੋਦਰ ਨਹੀਂ ਕਰਦੇ ਨਿਕਲ ਜਾਂਦੇ, ਹੈ ਨਾ, ਕਈ ਵਾਰੀ ਤਾਂ ਪਰਪਸਲੀ ਵੀ ਧੱਕਾ ਮਾਰ ਦਿੰਦੇ। ਅਤੇ ਉੱਥੇ ਇਹ ਬੱਚਾ ਸੀਗਾ, ਅਤੇ ਦੋ ਕਦਮ 'ਤੇ ਉਹਦੀ ਮੰਮੀ ਖੜੀ ਸੀਗੀ, ਅਤੇ ਮੇਰੀ ਫਰੈਂਡ ਨੇ ਉਹਨੂੰ ਕਿਹਾ ਕਿ ਯੂ ਹੈਵ ਗਿਵਨ ਸੱਚ ਅ ਗੁੱਡ ਗੁੱਡ ਅਪਬ੍ਰਿੰਗਿੰਗ, ਲਵਡ ਇਟ, ਲਾਈਕ ਯੂ ਮੇਡ ਆਵਰ ਡੇ। ਅਤੇ ਉਹ ਕਹਿੰਦੀ ਕੀ ਹੋਇਆ, ਹੈ ਨਾ, ਅਤੇ ਫਿਰ ਉਹਨੂੰ ਦੱਸਿਆ ਸੀ ਕਿ ਇੰਨਾ ਇਹਨੇ ਨਾਈਸਲੀ, ਮਤਲਬ ਉਹ ਮੈਨੂੰ ਪੁੱਛਿਆ ਕਿ ਤੁਸੀਂ ਠੀਕ ਹੋ, ਅਤੇ ਮੇਰੇ ਮਤਲਬ ਮਾਫ਼ੀ ਮੰਗੀ, ਅਤੇ ਮਿਸ ਅਕਨੋਲੇਜ ਕਰਕੇ ਜਿੱਥੇ ਇੱਥੇ ਬੱਚੇ ਨਾ ਤੂੰ ਤੜਾਕ ਨਾਲ ਗੱਲ ਕਰਦੇ, ਅਤੇ ਫਿਰ ਉਹਨੇ ਮੇਰਾ ਨਾਂ ਪੁੱਛਿਆ, ਮੇਰੀ ਫਰੈਂਡ ਦਾ ਪੁੱਛਿਆ ਸੀ ਉਹ ਬੱਚੇ ਦਾ, ਅਤੇ ਕਹਿੰਦੀ ਯੂ ਨੋ ਵਾਟ, ਯੂ ਮੇਡ ਮਾਈ ਡੇ। ਲਿਟਰਲੀ ਉਹਦੀ ਅੱਖਾਂ 'ਚ ਆਂਸੂ ਆ ਗਏ, ਕਿਉਂਕਿ ਕਹਿੰਦੀ ਮੈਂ ਆਈ ਐਮ ਫਰੋਮ ਨਾਈਜੀਰੀਆ ਐਂਡ ਪੀਪਲ ਜੱਜ ਅਸ ਵੈਰੀ ਵੈਰੀ ਕੁਇਕਲੀ ਬਿਕੋਜ਼ ਆਫ ਆਵਰ ਕਲਰ, ਲਾਈਕ ਹੁਣੇ ਜਸਟ ਤੁਸੀਂ ਕਹੀ ਨਾ, ਅਤੇ ਮਤਲਬ ਮੈਂ ਪੂਰੇ ਦਿਨ ਉਹ ਬੱਚੇ ਦੀ ਹੁਣ ਵੀ ਗੱਲ ਕਰੀ ਨਾ, ਮੇਰੇ ਅੱਖਾਂ ਦੇ ਅੱਗੇ ਉਹ ਬੱਚਾ ਆ ਰਿਹਾ ਹੈ ਡੇਵਿਡ, ਕਿ ਉਹ ਕਿੰਨੇ ਮਤਲਬ ਸੰਸਕਾਰ ਦੇਖੋ ਕਿ ਕਿੰਨਾ ਉਹਨੇ ਕਾਇੰਡਲੀ ਦਿਖਾਇਆ ਕਿ ਓਪਸ ਮੇਰੇ ਕਰਕੇ ਤੁਹਾਨੂੰ ਹੱਥ ਮੇਰਾ ਵੱਜ ਗਿਆ ਜਾਂ ਕਿਆ ਮਤਲਬ। ਅਤੇ ਇੱਕ ਉੱਦਾਂ ਦੀ ਇੱਕ ਹੋਰ ਮੇਰੀ ਫਰੈਂਡ ਨਾਈਜੀਰੀਆ ਵਾਲੀ, ਉਹ ਸਿੰਗਲ ਮਦਰ, ਅਤੇ ਉਹਦੇ ਵੀ ਬੱਚੇ ਇੰਨੇ ਕਾਇੰਡ, ਮਤਲਬ ਆਪਾਂ ਕੁਇਕਲੀ ਦੇਖ ਲੈਂਦੇ ਹਾਂ ਕਿ ਜੱਜ ਕਰ ਲੈਂਦੇ ਹਾਂ ਜਿਵੇਂ ਆਪਾਂ ਗੱਲ ਕਰ ਹੀ ਰਹੇ ਹਾਂ, ਲੇਕਿਨ ਇੱਥੇ ਇਹ ਵੀ ਹੈ ਕਿ ਨਿੱਕੀ ਨਿੱਕੀ ਆਪਾਂ ਆਪਣੇ ਬੱਚਿਆਂ ਨੂੰ ਸੰਸਕਾਰ ਦਿੰਦੇ ਹਾਂ, ਮੈਨਰ ਸਿਖਾਉਂਦੇ ਹਾਂ, ਉਹਦਾ ਕਿਤੇ ਕਿਸ ਤਰੀਕੇ ਨਾਲ ਅਸਰ ਪੈਂਦਾ ਨਾ, ਕਿ ਹਾਂ ਕੀ ਵਧੀਆ ਹੋ ਰਿਹਾ ਸਮਾਜ ਦੇ ਵਿੱਚ, ਵਧੀਆ ਬੱਚੇ ਵੀ ਹੈ।
0: ਵੇਖੋ ਇੱਕ ਤਾਂ ਕਿੱਡੀ ਖੂਬਸੂਰਤ ਗੱਲ ਆ ਕਿ ਇਕੱਲੇ ਉਸ ਬੱਚੇ ਦੀ ਐਪਰੀਸੀਏਸ਼ਨ ਨਹੀਂ ਹੁੰਦੀ, ਨਾਲ ਉਹਦੇ ਮਾਂ ਪਿਓ ਦੀ ਹੁੰਦੀ ਹੈ, ਉਹਦੀ ਖਾਨਦਾਨੀ ਦੀ ਹੁੰਦੀ ਹੈ। ਦੋ ਤਰੀਕੇ ਹੁੰਦੇ ਆ ਜੈਸੀ, ਜਦੋਂ ਕੋਈ ਤੁਹਾਡੇ ਨਾਲ, ਤੁਹਾਡੀ ਕੌਮ ਦੇ ਨਾਲ ਜਾਂ ਤੁਹਾਡੇ ਨਾਲ ਤੁਹਾਡੇ ਰੰਗ ਨਸਲ ਦੇ ਨਾਲ, ਤੁਹਾਡੇ ਦੇਸ਼ ਦੇ ਲੋਕਾਂ ਦੇ ਨਾਲ, ਜਦੋਂ ਕੋਈ ਤੁਹਾਨੂੰ ਲੱਗ ਰਿਹਾ ਹੋਵੇ ਨਾ ਧੱਕਾ ਹੋ ਰਿਹਾ, ਜਿੱਦਾਂ ਤੁਸੀਂ ਐਗਜ਼ਾਮਪਲ ਦਿੱਤੀ ਹੈ, ਜਾਂ ਸਾਰੇ ਮਹਿਸੂਸ ਕਰਦੇ ਜਿੰਨੇ ਵੀ ਮਾਈਗ੍ਰੈਂਟਸ ਆਏ ਨੇ, ਜਿੰਨੇ ਵੀ ਘੱਟ ਗਿਣਤੀ ਲੋਕ ਹੁੰਦੇ ਆ, ਅਤੇ ਉੱਥੇ ਦੋ ਤਰੀਕੇ ਹੁੰਦੇ ਆ। ਇੱਕ ਮਾਂ ਕੋਲ, ਮਾਂ ਮੈਂ ਇਸ ਕਰਕੇ ਕਹਿੰਦਾ ਕਿਉਂਕਿ ਮਾਂ ਨੂੰ ਹੀ ਇਹ ਕੋਈ ਇਸ ਤਰੀਕੇ ਦੇ ਨਾਲ ਕਈ ਵਾਰੀ ਲੈ ਲੈਂਦਾ ਵਾ, ਅੱਜ ਕੱਲ੍ਹ ਵੀ ਪਿਓ ਦੀ ਅਤੇ ਉਨੀ ਜ਼ਿੰਮੇਵਾਰੀ ਆ, ਪਰ ਇਹਨੂੰ ਜੇ ਇਸ ਤਰੀਕੇ ਦੇ ਨਾਲ ਤੁਸੀਂ ਵੇਖੋ ਵੀ ਜੇ ਕੁਛ ਚੰਗਾ ਹੈ ਤਾਂ ਉਹ ਵੀ ਮਾਂ ਨੂੰ ਹੀ, ਤਾਂ ਫਿਰ ਉਹ ਵੀ ਮਾਂ ਨੂੰ ਜਾਂਦਾ। ਕਦੇ ਕਿਸੇ ਨੇ ਕਿਹਾ ਵੀ ਯਾਰ ਪਿਓ ਨੇ ਬੜੀ ਸੋਹਣੀ ਸਿੱਖਿਆ ਦਿੱਤੀ ਹੈ?
1: ਐਗਜੈਕਟਲੀ,
0: ਉਹ ਚੰਗੇ ਦੀ ਵੀ ਮਾਂ ਨੂੰ ਹੀ ਜਾਂਦੀ ਹੈ। ਮੈਨੂੰ ਲੱਗਦਾ ਇਹ ਉਹ ਲੋਕ ਇਸ ਚੀਜ਼ ਦੇ ਉੱਤੇ ਬਹਿਸ ਕਰਦੇ ਨੇ ਵੀ ਮਾਂ ਹੀ ਕਿਉਂ, ਫਿਰ ਪਿਓ ਹੀ ਕਿਉਂ ਨਹੀਂ, ਜਾਂ ਕਿੱਦਾਂ, ਜਿਨ੍ਹਾਂ ਨੇ ਇਹ ਗੁੰਜਾਇਸ਼ ਰੱਖੀ ਹੁੰਦੀ ਵੀ ਉਹਨਾਂ ਨੇ ਕਰਨਾ ਹੀ ਆ ਕੁਛ ਪੁੱਠਾ ਸਿੱਧਾ। ਸੋ ਜਿਹਨੂੰ ਆਪਣੇ ਆਪ 'ਤੇ ਯਕੀਨ ਹੀ ਆ ਵੀ ਉਹਨੇ ਆਪਣੇ ਧੀ ਪੁੱਤ ਨੂੰ ਚੰਗੀ ਸਿੱਖਿਆ ਦੇਣੀ ਆ, ਤਾਂ ਮਾਂ ਉਹ ਤਾਂ ਸਿਰ ਚੁੱਕ ਕੇ ਗਾਹ ਕੇ ਕਹੂਗੀ ਨਾ ਹਾਂ ਠੀਕ ਹੈ, ਫਿਰ ਉੱਥੇ ਜ਼ਿੰਮੇਵਾਰੀ ਵੀ ਤੁਹਾਨੂੰ ਲੈਣੀ ਪੈਂਦੀ ਹੈ। ਅਤੇ ਉਹਦੇ ਵਿੱਚ ਮਾਂ ਕੋਲ ਨਾ ਦੋ ਰਾਹ ਬਚਦੇ ਨੇ ਸਿੱਖਿਆ ਦੇਣ ਦੇ, ਜਦੋਂ ਵੀ ਕੋਈ ਕਿਸੇ ਦੇ ਨਾਲ ਮੰਨ ਲਓ ਧੱਕਾ ਹੋ ਰਿਹਾ ਵਾ ਤੁਹਾਡੇ ਉਹਦੇ ਨਾਲ, ਅਤੇ ਇੱਕ ਤਾਂ ਆ ਵੀ ਉਹ ਕਹੋ ਵੀ ਜਿੱਦਾਂ ਬੋਲਦੇ ਆ ਨਾ ਅੱਗੋਂ ਠੋਕ ਕੇ ਜਵਾਬ ਦੇ ਕੇ ਆਇਆ ਕਰੋ ਹੈ ਨਾ, ਅਤੇ ਮਾਰੋ ਚਪੇੜਾਂ, ਇੱਕ ਉਹ ਆ ਤਰੀਕਾ। ਅਤੇ ਦੂਸਰਾ ਤਰੀਕਾ ਮਾਂ ਦਾ ਇਹ ਹੋ ਸਕਦਾ ਵੀ ਬੇਟੇ ਕੁਛ ਲੋਕਾਂ ਦੇ ਕਰਕੇ ਅਸੀਂ ਬਦਨਾਮ ਜ਼ਰੂਰ ਹਾਂ, ਜਾਂ ਫਿਰ ਸਾਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜੇ ਤੁਸੀਂ ਚੰਗੇ ਬਣ ਕੇ ਵਿਖਾਓਗੇ ਤਾਂ ਹੌਲੀ ਹੌਲੀ ਇਹ ਧਾਰਨਾ ਬਦਲ ਜੂਗੀ।
1: ਬਿਲਕੁਲ,
0: ਇੱਕ ਉਹ ਵੀ ਮਾਂ ਵਾ। ਸੋ ਮਾਂ ਚਾਹੇ ਤਾਂ ਸਮਾਜ ਬਦਲਦੇ, ਜੇ ਇੱਕ ਬੰਦੇ ਦੇ ਨਾਲ ਉਹਨੇ ਕੁਛ ਠੀਕ ਕੀਤਾ ਤਾਂ ਉਹ ਗੱਲ ਅੱਗੇ ਟਰੈਵਲ ਕਰਦੀ ਹੈ, ਇੱਕ ਦੇ ਨਾਲ ਗਲਤ ਕੀਤਾ ਤਾਂ ਉਹ 10 ਗੁਣਾ ਵੱਧ ਬੰਦਿਆਂ ਤੱਕ ਟਰੈਵਲ ਕਰਦੀ, ਚੰਗਿਆਈ ਤੁਹਾਨੂੰ ਪਹੁੰਚਾਉਣ ਦੇ ਲਈ ਤੁਹਾਨੂੰ 10 ਗੁਣਾ ਵੱਧ ਜ਼ੋਰ ਲੱਗਦਾ। ਸੋ ਆਪਾਂ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੋੜ 'ਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ, ਆਪਾਂ ਕਿੱਦਾਂ ਵਿਚਰਨਾ, ਕਿੱਦਾਂ ਕਰਨਾ। ਸੋ ਕੁਛ ਨਾ ਕੁਛ ਚੰਗਾ ਕਰਨਾ ਅਤੇ ਆਪਣੇ ਘਰ ਤੋਂ ਸ਼ੁਰੂ ਕਰ ਸਕਦੇ ਹੋ। ਹੈਰਾਨੀ ਦੀ ਗੱਲ ਪਤਾ ਕੀ ਹੈ ਜਾਸੀ, ਜਿਹੜੀ ਚੰਗਿਆਈ ਆ ਨਾ, ਤੁਸੀਂ ਇਹ ਵੇਖੋਗੇ ਕਿ ਸਾਨੂੰ ਸੋਚ ਕੇ ਕਈ ਵਾਰੀ ਤੁਹਾਨੂੰ ਜੇ ਨਾ ਲੱਭੇ ਵੀ ਮੇਰੇ ਨਾਲ ਤਾਂ ਕੁਛ ਚੰਗਾ ਨਹੀਂ ਹੋਇਆ, ਮੈਂ ਕੀ ਸਾਂਝਾ ਕਰਾਂ।
1: ਸਹੀ ਗੱਲ ਹੈ,
0: ਇਹਦਾ ਮਤਲਬ ਇਹ ਨਹੀਂ ਆ ਵੀ ਤੁਹਾਡੇ ਨਾਲ ਹੋਇਆ ਤਾਂ ਤੁਸੀਂ ਦੱਸਣਾ ਹੀ ਦੱਸਣਾ, ਜਿੱਦਾਂ ਅੱਗੇ ਵੀ ਆਪਾਂ ਗੱਲ ਕਰਦੇ ਹੁੰਦੇ ਹਾਂ, ਤੁਸੀਂ ਨਹੀਂ ਵੀ ਕੁਛ ਚੰਗਾ ਤੁਹਾਡੇ ਕੋਲ ਟਾਈਮ ਨਹੀਂ ਆ, ਜਾਂ ਤਾਂ ਕਈ ਵਾਰੀ ਆਪਾਂ ਨਾ ਸੋਚਦੇ ਹਾਂ ਵੀ ਨਹੀਂ ਆਹ ਚੀਜ਼ ਨਾ ਇਹ ਐਵੇਂ ਆਪਣੇ ਮੂੰਹ ਮੀਆਂ ਮਿੱਠੂ ਜੀ ਬਣਨ ਵਾਲੀ ਆਪਾਂ ਨਹੀਂ ਦੱਸਣੀ, ਫੇਅਰ ਐਨਫ ਬਹੁਤ ਵਧੀਆ, ਪਰ ਤੁਹਾਨੂੰ ਖੁਦ ਨੂੰ ਉਹ ਚੀਜ਼ ਜ਼ਰੂਰ ਤਸੱਲੀ ਦਿੰਦੀ ਆ, ਯਾਦ ਕਰ ਲਿਆ ਕਰੋ ਇੱਕ ਵਾਰੀ ਵੀ ਆਹ ਮੇਰੇ ਨਾਲ ਚੰਗਾ ਹੋਇਆ। ਅਤੇ ਜੇ ਤੁਹਾਨੂੰ ਲੱਭਦਾ ਨਹੀਂ ਹੈ ਨਾ ਵੀ ਮੇਰੇ ਨਾਲ ਤਾਂ ਕੁਛ ਹੋਇਆ ਨਹੀਂ ਹੈ, ਮੈਂ ਕੀ ਦੱਸਾਂ, ਅਤੇ ਉਹਦਾ ਇੱਕ ਫੈਕਟਰ ਇਹ ਵੀ ਆ, ਮੈਂ ਇਹ ਨਹੀਂ ਕਹਿੰਦਾ ਵੀ 100%, ਪਰ ਉਹਦਾ ਇੱਕ ਫੈਕਟਰ ਇਹ ਵੀ, ਕਹਿੰਦੇ ਨੇ ਕਿ ਜਦੋਂ ਤੁਸੀਂ ਕੁਛ ਚੰਗਾ ਵਿਚਾਰ ਮਨ 'ਚ ਨਹੀਂ ਨਾ ਰੱਖਦੇ, ਜਾਂ ਖੁਦ ਤੁਸੀਂ ਕੁਛ ਚੰਗਾ ਨਹੀਂ ਕੀਤਾ, ਉਹ ਚਾਹੇ ਤੁਹਾਡੇ ਪਰਿਵਾਰ ਲਈ ਹੋਵੇ, ਆਪਣੇ ਜੀਆਂ ਦੇ ਲਈ, ਚਾਹੇ ਆਂਢ ਗੁਆਂਢ ਦੇ ਲਈ, ਅਤੇ ਚਾਹੇ ਇਸ ਸਮਾਜ ਦੇ ਲਈ, ਜਾਂ ਬਾਹਰ ਅੰਦਰ ਵਿਚਰਦਿਆਂ ਕਿਸੇ ਵੀ ਜਗ੍ਹਾ, ਜਿਹੜਾ ਬੰਦਾ ਖੁਦ ਚੰਗਾ ਕੁਛ ਨਹੀਂ ਕਰ ਰਿਹਾ ਜਾਂ ਚੰਗਾ ਵਿਚਾਰ ਕਰਨ ਦਾ ਨਹੀਂ ਮਨ 'ਚ ਰੱਖ ਰਿਹਾ, ਉਹਦੇ ਨਾਲ ਚੰਗਾ ਨਹੀਂ ਹੋ ਸਕਦਾ।
1: 100%
0: ਚੰਗਾ ਵੀ ਉਹਦੇ ਨਾਲ ਹੀ ਹੁੰਦਾ ਵਾ ਜਿਹੜਾ ਖੁਦ ਪਹਿਲਾਂ ਇਨਪੁੱਟ ਪਾਉਂਦਾ। ਇਹ ਇੱਦਾਂ ਦੀ ਚੀਜ਼ ਆ, ਚੰਗਿਆਈ ਇੱਦਾਂ ਦੀ ਚੀਜ਼ ਆ ਕਿ ਤੁਸੀਂ ਪਹਿਲਾਂ ਖੁਦ ਡਿਪੋਜ਼ਿਟ ਕਰਾਉਂਦੇ ਹੋ, ਫਿਰ ਉਹਦੇ ਵਿੱਚੋਂ ਤੁਸੀਂ, ਇਹ FD ਹੈ ਇੱਕ ਤਰ੍ਹਾਂ ਦੀ। ਸੋ ਜੇ ਤੁਸੀਂ ਨਹੀਂ ਕੀਤੀ ਤਾਂ ਪਹਿਲਾਂ ਕਰਨੀ ਸ਼ੁਰੂ ਕਰੋ। ਅਤੇ ਜਿਨ੍ਹਾਂ ਨੂੰ ਇਹ ਲੱਗਦਾ ਵੀ ਨਹੀਂ ਸਾਰਾ ਕੁਛ ਆਸ ਪਾਸ ਬੁਰਾ ਹੀ ਆ, ਸਾਰੇ ਲੋਕ ਇੱਦਾਂ ਹੀ ਆ, ਖੁਦਗਰਜ਼ੀ ਹੋ ਗਏ, ਖੂਨ ਸਫੇਦ ਹੋ ਗਿਆ, ਦਿਸ ਦੈਟ, ਉਹਨਾਂ ਦੇ ਲਈ ਇੱਕ ਛੋਟਾ ਜਿਹਾ ਇੱਕ ਟਿਪ ਆ, ਅਤੇ ਜੇ ਕਿਤੇ ਇਹ ਚੀਜ਼ ਸਾਡੀ ਠੀਕ ਨਿਕਲੇ ਤਾਂ ਫਿਰ ਜ਼ਰੂਰ ਕਿਤੇ ਐਕਸਪੈਰੀਮੈਂਟ ਤੁਸੀਂ ਕਰਨ ਦੀ ਕੋਸ਼ਿਸ਼ ਕਰਿਓ, ਅਤੇ ਫਿਰ ਦੱਸਿਓ ਤੁਸੀਂ ਅੱਜ ਡਿਪੋਜ਼ਿਟ ਕਰਨਾ ਸ਼ੁਰੂ ਕਰੋ ਕਿਸੇ ਵੀ ਤਰ੍ਹਾਂ ਦਾ ਕੋਈ ਚੰਗਾ। ਚਾਹੇ ਚੰਗੇ ਦਾ ਮਤਲਬ ਇਹ ਨਹੀਂ ਆ ਵੀ ਜੋ ਤੁਸੀਂ ਸੁਣਿਆ ਉੱਦਾਂ ਦਾ ਹੀ ਕੁਛ ਕਰੋ, ਚੰਗੇ ਦਾ ਮਤਲਬ ਇਹੋ ਹੀ ਆ ਵੀ ਕੋਈ ਕਿਸੇ ਨੂੰ ਸਮਾਈਲ ਹੀ ਦੇ ਦਿਓ।
1: ਬਿਲਕੁਲ,
0: ਹੈ ਨਾ, ਕਿ ਕੋਈ ਬਜ਼ੁਰਗ ਜਾ ਰਿਹਾ ਵਾ ਅਤੇ ਉਹਨੂੰ ਤੁਸੀਂ ਹੈਲਪ ਹੀ ਔਫਰ ਕਰ ਦਿਓ ਵੀ ਮੈਂ ਤੇਰਾ ਸਮਾਨ ਚੁੱਕ ਕੇ ਮੈਂ ਉੱਥੋਂ ਤੱਕ ਛੱਡਦਾ ਮੈਂ, ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਕੁਛ ਵੀ ਤੁਹਾਨੂੰ ਆਸ ਪਾਸ ਦਿਖਦਾ ਵਾ, ਕੋਈ ਬੈਠਾ ਉਦਾਸ ਬੈਠਾ ਤਾਂ ਉਹਨੂੰ ਪੁੱਛ ਹੀ ਲਓ ਵੀ ਆਰ ਯੂ ਆਲਰਾਈਟ, ਹੈ ਨਾ, ਕੁਛ ਹੈਲਪ ਦੀ ਤਾਂ ਨਹੀਂ ਲੋੜ, ਅਤੇ ਤੁਸੀਂ ਉਹ ਡਿਪੋਜ਼ਿਟ ਕਰਾਉਣਾ ਸ਼ੁਰੂ ਕਰੋ। ਤੁਸੀਂ ਵੇਖੋਗੇ ਵੀ ਅਗਲੇ ਮੋੜ 'ਤੇ ਹੀ ਤੁਹਾਨੂੰ ਅੱਗੋਂ ਚੰਗਿਆਈ ਦੇਖ ਪਊਗੀ ਤੁਹਾਨੂੰ। ਸੋ ਇਹ ਵਾਕਈ ਇਹ ਚੀਜ਼ਾਂ ਜੇ ਤੁਸੀਂ ਐਕਸਪੈਰੀਮੈਂਟ ਕਰਨਾ ਚਾਹੋ ਤਾਂ ਇਹ ਚੀਜ਼ਾਂ ਵਾਕਈ ਵਰਕ ਕਰਦੀਆਂ ਨੇ। ਚੰਗਿਆਈ ਨੂੰ ਚੰਗਿਆਈ ਖਿੱਚਦੀ ਆ, ਨਫ਼ਰਤ ਨੂੰ ਨਫ਼ਰਤ ਖਿੱਚਦੀ ਆ। ਤੁਸੀਂ ਮੱਥੇ 'ਤੇ ਤਿਊੜੀਆਂ ਲੈ ਕੇ ਨਿਕਲਦੇ ਹੋ ਅਤੇ ਅੱਗੋਂ ਵੀ ਤੁਹਾਨੂੰ ਸ਼ੋਪਿੰਗ ਸੈਂਟਰਾਂ 'ਚ ਮੌਲਾਂ 'ਚ ਉੱਦਾਂ ਦੇ ਲੋਕ ਮਿਲਦੇ ਆ। ਇਹ ਹੁੰਦਾ ਵਾ, ਮੈਂ ਆਪ ਖੁਦ ਕਈ ਵਾਰੀ ਐਕਸਪੀਰੀਅੰਸ ਕੀਤਾ। ਕਈ ਵਾਰੀ ਕੋਈ ਤੁਹਾਡੇ ਨਾਲ ਕੋਈ ਪੁੱਠਾ ਸਿੱਧਾ ਬੋਲੇ ਤਾਂ ਮੈਂ ਸੋਚਦਾ ਹੁੰਦਾ ਵੀ ਕਿਉਂ, ਅਤੇ ਫਿਰ ਮੈਂ ਸੋਚਦਾ ਵੀ ਮੈਂ ਵੀ ਪਿੱਛੇ ਬੋਲ ਕੇ ਆਇਆ, ਮੈਂ ਵੀ ਭਾਵੇਂ ਉਹ ਬੋਲਿਆ ਨਹੀਂ ਪਰ ਮੈਂ ਮਨ ਦੇ ਵਿੱਚ ਲਿਆਂਦਾ, ਉਹਨੇ ਮੇਰੇ ਤੋਂ ਅੱਗੇ ਗੱਡੀ ਕੱਢਤੀ ਜਾਂ ਉਹਨੇ ਭਜਾ ਕੇ ਪਾਰਕਿੰਗ ਚਲਾਤੀ, ਕੁਛ ਨਾ ਕੁਛ ਤੁਹਾਨੂੰ ਤੁਹਾਡੇ 'ਚੋਂ ਲੱਭ ਜਾਂਦਾ ਵਾ ਜਿਹਦੇ ਕਰਕੇ ਤੁਹਾਡੇ ਨਾਲ ਉਹ ਚੀਜ਼ ਹੋਈ ਹੁੰਦੀ ਆ। ਅਤੇ ਬਾਕੀ ਤੁਸੀਂ ਵੀ ਕਰਿਓ ਪ੍ਰੈਕਟੀਕਲ ਤੇ ਤੁਸੀਂ
1: ਬਿਲਕੁਲ ਬਿਲਕੁਲ ਔਰ ਮੈਨੂੰ ਇਦਾਂ ਲੱਗਦਾ ਜਿਵੇਂ ਅਸੀਂ ਉਹਨੂੰ ਐਕਨੋਲੇਜ ਕੀਤਾ ਨਾ ਅਪਰੀਸ਼ੀਏਟ ਵੀ ਕਰ ਦੋ ਨਾਲ ਦੇ ਨਾਲ ਹੀ ਅਗਰ ਤੁਹਾਨੂੰ ਮੌਕਾ ਮਿਲ ਜਾਏ ਨਾ ਤੇ ਉਹਦੇ ਨਾਲ ਬੜਾ ਹੁਣ ਉਹ ਲੇਡੀ ਨੇ ਕਿੰਨਾ ਇੱਕ ਮਿੰਟ 'ਚ ਉਹਦੇ ਅੱਖਾਂ 'ਚ ਹੰਝੂ ਭਰ ਗਏ ਤੇ ਉਹ ਇੰਨੀ ਖੁਸ਼ ਹੋਈ ਕਹਿੰਦੀ ਲਿਟਰਲੀ ਯੂ ਮੇਡ ਮਾਈ ਡੇ ਕੀ ਪਤਾ ਉਹਦੇ ਨਾਲ ਕੀ ਪਹਿਲਾਂ ਪਿਛਲਾ ਵਾਪਰਿਆ ਹੋਇਆ ਤੇ ਉਹਨੂੰ ਉਹ ਚੀਜ਼ ਹਲਕੀ ਹੋ ਗਈ ਕਿ ਚਲੋ ਕੁਛ ਤੇ ਵਧੀਆ ਹੋ ਰਿਹਾ ਜ਼ਿੰਦਗੀ 'ਚ
0: ਇੱਕ ਤੁਸੀਂ ਵੀ ਮਾਂ ਹੋ ਜਾਸੀ ਜਿਹੜੀ ਮਾਂ ਆ ਨਾ ਆਪਣੇ ਘਰ ਦੇ ਵਿੱਚ ਉਹਨੂੰ ਬੱਚਾ ਹਮੇਸ਼ਾ ਲੱਗਦਾ ਰਹਿੰਦਾ ਵੀ ਇਹ ਹੋਰ ਪਰਫੈਕਟ ਹੋਣਾ ਚਾਹੀਦਾ ਇਹ ਇਹਦੇ 'ਚ ਆਹ ਵੀ ਕਿਉਂ ਆਹ ਵੀ ਚੀਜ਼ ਦੂਰ ਹੋਣੀ ਚਾਹੀਦੀ ਹੈ ਮਤਲਬ ਆਪਾਂ ਆਪਣੇ ਬੱਚੇ ਨੂੰ ਨਾ ਇੱਕ ਮਤਲਬ ਅਮੈਜੀਨਰੀ ਇੱਕ ਪਰਫੈਕਸ਼ਨ 'ਚ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਜੋ ਕਿ ਨਹੀਂ ਹੋ ਸਕਦਾ ਅਤੇ ਜਦੋਂ ਆਪਾਂ ਇੱਦਾਂ ਦੀ ਬਾਹਰ ਅੰਦਰ ਬੱਚੇ ਨੂੰ ਐਪਰੀਸ਼ੀਏਸ਼ਨ ਦਿੰਦੇ ਹਾਂ ਤਾਂ ਉਹ ਮਾਂ ਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਵੀ ਮੇਰਾ ਬੱਚਾ ਚੰਗਾ ਨਹੀਂ ਤਾਂ ਘਰ 'ਚੋਂ ਉਹਨੂੰ ਬਹੁਤ ਘੱਟ ਇਸ ਚੀਜ਼ ਦਾ ਉਹ ਸਪੈਸ਼ਲੀ ਇਹ ਇਹ ਡਿਪੈਂਡ ਕਰਦਾ ਵੀ ਬਿਰਤੀ ਕਿੱਦਾਂ ਦੀ ਹੈ ਜਿਹੜੀਆਂ ਮਾਵਾਂ ਦੀ ਇੱਦਾਂ ਦੀ ਬਿਰਤੀ ਹੈ ਨਾ ਉਹ ਹਮੇਸ਼ਾ ਹੋਰ ਹੋਰ ਹੋਰ ਨਿਖਾਰਨ ਦੇ ਵਿੱਚ ਬੱਚਿਆਂ ਨੂੰ ਲੱਗੀਆਂ ਰਹਿੰਦੀਆਂ ਪਰ ਉਸ ਸਮੇਂ ਕਈ ਵਾਰੀ ਉਹ ਆਹ ਜਿਹੜੀਆਂ ਜਿਹੜੇ ਬੋਲ ਨੇ ਜਾਂ ਐਪਰੀਸ਼ੀਏਸ਼ਨ ਹੈ ਨਾ ਉਹ ਮਾਵਾਂ ਨੂੰ ਮਾਣ ਮਹਿਸੂਸ ਕਰਾਉਂਦੇ ਨੇ ਅਤੇ ਉਹਨਾਂ ਨੂੰ ਹੋਰ ਵਧੀਆ ਕਰਨ ਦੇ ਲਈ ਫਿਰ ਉਹ ਹੈ ਨਾ ਉਹ ਆਪਣੇ ਬੱਚੇ ਨੂੰ ਹੋਰ ਹੋਰ ਜ਼ਿਆਦਾ ਮੋਟੀਵੇਟ ਕਰਨਗੀਆਂ ਸੋ ਇਸ ਕਰਕੇ ਤੁਹਾਡੀ ਗੱਲ ਸਹੀ ਆ ਕਹਿ ਦੇਣਾ ਚਾਹੀਦਾ ਅਤੇ ਇਹਦੇ ਲਈ ਸਾਨੂੰ ਸਾਨੂੰ ਵੀ ਵੇਖੋ ਇਹ ਕਿੱਡੀ ਵਧੀਆ ਚੀਜ਼ ਹੈ ਵੀ ਤੁਸੀਂ ਉਹਨੂੰ ਕਿਹਾ ਅਤੇ ਉਹਨੂੰ ਵਧੀਆ ਲੱਗਾ ਪਰ ਤੁਹਾਨੂੰ ਵੀ ਵਧੀਆ ਲੱਗਾ ਕਹਿ ਕੇ
1: ਬਹੁਤ ਵਧੀਆ ਲੱਗਿਆ ਮਤਲਬ
0: ਕਹਿ ਕੇ ਕਿੱਡਾ ਵਧੀਆ ਲੱਗਦਾ
1: ਇੰਨਾ ਖੁਸ਼ੀ ਮਤਲਬ ਮਹਿਸੂਸ ਹੋਈ ਨਾ ਕਿ ਯਾਰ ਹਾਂ ਯਾਰ ਮਤਲਬ ਉਹ ਉਹਦੇ ਨਾਲ ਦੋ ਮਿੰਟ ਹੀ ਗੱਲ ਕੀਤੀ ਆਪਾਂ ਆਪਣੇ ਨਾਂ ਐਕਸਚੇਂਜ ਕੀਤੇ ਹੁਣ ਮੁੜ ਕੇ ਕਿਤੇ ਯਾਦ ਵੀ ਨਹੀਂ ਰਹਿਣਾ ਕੌਣ ਸੀਗਾ ਕਿ ਬਟ ਇੱਕ ਦੋ ਮਿੰਟ ਦੀ ਜਿਹੜੀ ਕੁਇਕ ਚੈਟ ਨਾ ਉਹ ਕਿੰਨਾ ਵਧੀਆ ਤੁਹਾਨੂੰ ਪੋਜ਼ਿਟਿਵ ਬਣਾ ਗਈ
0: ਨਹੀਂ ਕੋਈ ਜ਼ਰੂਰੀ ਹੋ ਸਕਦਾ ਵਾ ਫਿਰ ਯੂ ਨੈਵਰ ਨੋ ਕਦੋਂ ਫਿਰ ਦੁਬਾਰਾ ਤੁਹਾਡੇ ਨਾਲ ਸਾਂਝ ਪਵੇ ਹੈ ਨਾ ਥੈਂਕ ਯੂ ਤੁਹਾਡਾ ਬਹੁਤ ਵਧੀਆ ਕੀਤਾ ਤੁਸੀਂ ਅਤੇ ਕਹਿੰਦੇ ਨੇ ਹਾਂਜੀ ਬਿਲਕੁਲ ਕਹਿੰਦੇ ਕਿ ਮਾਂ ਦੀ ਹੀ ਯਾਦ ਆਉਂਦੀ ਹੈ ਸਭ ਤੋਂ ਪਹਿਲਾਂ ਜਸਕੀਰੇ ਜੀ ਕਹਿੰਦੇ ਨੇ ਜਿਹੜੀ ਪਹਿਲਾਂ ਕਵਿਤਾ ਪਸਣਾ ਹੀ ਉਹਦੇ ਬਾਬਤੇ ਗੱਲ ਕਰ ਰਹੇ ਨੇ ਅਤੇ ਹਰਪ੍ਰੀਤ ਸੋਤਾ ਜੀ ਕਹਿੰਦੇ ਨੇ ਕਿ ਹੈਪੀ ਬਰਥਡੇ ਉਬੀ ਜੀ ਨੂੰ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਤੇ ਇੱਕ ਮੈਸੇਜ ਮੈਂ ਮਿਸ ਕਰ ਰਿਹਾ ਵਾਂ ਕਿਸੇ ਨੇ ਆਪਣੀ ਲਿਖਤ ਭੇਜੀ ਪਰ ਮੇਰੀ ਬੇਨਤੀ ਫਿਰ ਹੋਈ ਹੈ ਕਿ ਤੁਸੀਂ ਕੋਸ਼ਿਸ਼ ਕਰਿਆ ਕਰੋ ਜੇ ਆਪ ਆ ਕੇ ਸੁਣਾ ਲਓ ਆਪਣੀ ਲਿਖਤ ਅਤੇ ਤੁਸੀਂ ਵੱਧ ਨਿਭਾ ਸਕਦੇ ਹੋ ਮੈਂ ਸ਼ਾਇਦ ਉਹਦਾ ਵਧੀਆ ਨਹੀਂ ਨਿਭਾ ਸਕਦਾ ਕਿਸੇ ਦਾ ਲਿਖਿਆ ਜਿਹੜਾ ਪੜ੍ਹ ਪੜ੍ਹ ਕੇ ਬੋਲਣਾ ਅਤੇ ਮੇਰਾ ਪੜ੍ਹਨਾ ਉੱਦਾਂ ਵੀ ਤੁਹਾਨੂੰ ਪਤਾ ਹੀ ਹੈ ਹੁਣ ਅਤੇ ਆਪ ਜਿਹੜੀ ਬੰਦੇ ਨੇ ਉਸ ਲੈ ਦੇ ਵਿੱਚ ਲਿਖਿਆ ਜਾਂ ਸੋਚਿਆ ਸੋ ਉਹਨੂੰ ਜਿਹੜਾ ਤੁਸੀਂ ਆਪ ਪੜ੍ਹ ਦੇਣਾ ਉਹਦੇ ਨਾਲ ਦੀ ਰੀਸ ਨਹੀਂ
1: ਹੈ ਨਾ
0: ਸੋ ਹੁਣ ਕਿਸੇ ਵੇਲੇ ਨਹੀਂ ਤੁਹਾਡੇ ਕੋਲ ਟਾਈਮ 'ਤੇ ਜ਼ਰੂਰ ਫਿਰ ਪਰ ਤੁਸੀਂ ਬਹੁਤ ਆਸਾਨ ਜਿਹਾ ਕਰਕੇ ਭੇਜਿਆ ਕਰੋ ਪਹਿਲਾਂ ਆਪ ਪੜ੍ਹ ਲਿਆ ਕਰੋ ਦੋ ਵਾਰੀ ਭੇਜਣ ਤੋਂ ਪਹਿਲਾਂ ਜਾਂ ਜੀ ਕੁਛ ਰਹਿੰਦਾ ਤਾਂ ਨਹੀਂ ਫਿਰ ਆਪਾਂ
1: ਮੇਰੇ ਕੋਲ ਇੱਕ ਤਾਂ ਕੁਇਕਲੀ ਮੈਂ ਇੱਕ ਹੋਰ ਗੱਲ ਦੱਸਣੀ ਹੈ ਮੈਂ ਨਾ ਸਬਜ਼ੀ ਬਣਾ ਰਹੀ ਸੀ ਅਤੇ ਮੈਂ ਪਿਆਸ ਕੱਟ ਰਹੀ ਸੀ ਹੈ ਨਾ ਅਤੇ ਛੋਟੀ ਬੇਟੀ ਘਰੇ ਹੀ ਸੀਗੀ ਅਤੇ ਉਹ ਵੀ ਖੇਡਦੀ ਰਹਿੰਦੀ ਇੱਧਰ ਉੱਧਰ ਮੇਰੇ ਆਲੇ ਦੁਆਲੇ ਜਦ ਮੈਂ ਕੰਮ ਕਰ ਰਹੀ ਹੁੰਦੀ ਕਿਚਨ ਦੇ ਵਿੱਚ ਅਤੇ ਨਾ ਉਹਨੇ ਵੇਖਿਆ ਮੇਰੀ ਬਹੁਤ ਕੌੜਾ ਸੀਗਾ ਪਿਆਸ ਅਤੇ ਮੇਰੀਆਂ ਅੱਖਾਂ 'ਚੋਂ ਹੰਝੂ ਆ ਰਹੇ ਸੀਗੇ ਮੈਂ ਪਹੁੰਚੀ ਜਾਵਾਂ ਕੱਟੀ ਜਾਵਾਂ ਹੈ ਨਾ ਅਤੇ ਫਟਾਫਟ ਉਹ ਗਈ ਬਾਥਰੂਮ ਦੇ ਵਿੱਚ ਮੈਨੂੰ ਨਹੀਂ ਧਿਆਨ ਕਿ ਉਹ ਮੇਰੇ ਵੱਲ ਵੇਖ ਰਹੀ ਗਈ ਹੱਥ ਕਿੱਲੇ ਕਰਕੇ ਕਹਿੰਦੀ ਮੰਮਾ ਡਾਊਨ ਡਾਊਨ ਅਤੇ ਮੈਨੂੰ ਐਵੇਂ ਕਰਕੇ ਅਤੇ ਮੇਰੇ ਨਾ ਉਹਨੇ ਅੱਖਾਂ ਪਾਣੀ ਨਾਲ ਸਾਫ਼ ਕੀਤੀ ਅਤੇ ਕਹਿੰਦੀ ਆਈ ਯੂ ਫੀਲਿੰਗ ਬੈਟਰ ਨਾਓ
0: ਅਤੇ
1: ਮੈਨੂੰ ਮਤਲਬ ਮੈਨੂੰ ਇੱਦਾਂ ਫੀਲ ਹੋਇਆ ਕਿ ਯਾਰ ਮਤਲਬ ਇਹ ਛੋਟੇ ਬੱਚੇ ਨੂੰ ਕਿੰਨੀ ਐਮਪਥੀ ਹੈ ਕਿ ਉਹਨੂੰ ਪਤਾ ਹੈ ਕਿ ਹੈ ਨਾ ਅੱਖਾਂ ਪਾਣੀ ਨਾਲ ਧੋ ਦਿਓ
0: ਐਟ ਲੀਸਟ
1: ਕੰਸਰਨ ਹੈ ਨਾ
0: ਪਤਾ ਲੱਗ ਬੰਨੇ ਕਿਸੇ ਦਾ
1: ਹਾਂ
0: ਸੱਚ ਇਹ ਆ ਆਪਾਂ ਨਾ ਕੋਈ ਕਿਸੇ ਨੂੰ ਸੁਣ ਕੇ ਚੀਜ਼ ਲੱਗੂਗੀ ਜਾਂ ਸੀ ਕਿ ਬੱਚਾ ਤਾਂ ਕਰਦਾ ਹੀ ਆ ਮਾਂ ਦੇ ਨਾਲ ਇੱਦਾਂ ਪਰ ਇਹ ਉਹ ਸੋਚੂਗਾ ਜਿਹਨੂੰ ਜਿਹਨੇ ਵਧੀਆ ਸਿੱਖਿਆ ਦਿੱਤੀ ਹੈ ਯਕੀਨ ਮੈਨੂੰ ਅੱਜ ਕੱਲ੍ਹ ਬੱਚੇ ਵੀ ਨਹੀਂ ਪਰਵਾਹ ਮਾਰਦੇ ਮਾਂ
1: ਨਹੀਂ ਮਾਰਦੇ ਔਰ ਕਿੰਨੇ ਖੇਡਾਂ 'ਚ ਕਿੰਨੇ ਟੋਇਜ਼ ਕਿੰਨੀ ਟੀਵੀ ਦਿਸ ਦੈਟ ਉਹਨਾਂ ਕੋਲ ਆਪਣੇ ਕੋਲ ਤਾਂ ਕੁਛ ਨਹੀਂ ਹੁੰਦਾ ਸੀਗਾ ਇੱਕ ਡੋਲ ਲੈਣ ਲਈ ਇੰਨਾ ਰੋਣਾ ਪੈਂਦਾ ਸੀਗਾ ਪਹਿਲੇ ਟਾਈਮ 'ਚ ਤਾਂ ਮੈਂ ਅਤੇ ਅਸੀਂ ਦੋ ਭੈਣਾਂ ਸਾਨੂੰ ਤਾਂ ਗੁੱਡੀ ਦਿੰਦੇ ਹੀ ਨਹੀਂ ਸੀ ਸੱਚੀ ਇਹ ਵੀ ਕੜਵਾ ਸੱਚੀ ਕਿ ਡੋਲ ਤੇ ਤੁਸੀਂ ਲੈਣੀ ਨਹੀਂ ਹੈ ਤੇ ਹੁਣ ਇਹ ਇਹਨਾਂ ਕੋਲ
0: ਮਹਿੰਗੀ ਵੀ ਬੜੀ ਆਉਂਦੀ ਸੀ
1: ਮਹਿੰਗੀ ਵੀ ਆਉਂਦੀ ਸੀਗੀ ਐਗਜੈਕਟਲੀ ਬਾਰਬੀ ਦੀ ਆਪਾਂ ਪਿਛਲੇ ਟਾਈਮ ਗੱਲ ਕੀਤੀ ਸੀਗੀ
0: ਫਿਰ ਤੇ ਇੱਕ ਸਮਾਂ ਉਹ ਆਇਆ ਸੀ ਇੱਕ ਉਹ ਕਿਹੜੀ ਸ਼ਕਤੀ ਕਪੂਰ ਜੀ ਵਾਲੀ ਫਿਲਮ ਨਹੀਂ ਆਈ ਜਦੋਂ ਫਿਰ ਉਹ ਕਹਿੰਦੇ ਹੁੰਦੇ ਸੀ ਨਾ ਡੋਲਾਂ 'ਚ ਭੂਤ ਹੁੰਦੇ ਆ ਹੈ ਨਾ ਫਿਰ ਇਹ ਕਹਿ ਕੇ ਕਿ ਨਹੀਂ ਲੈ ਕੇ ਦਿੱਤੀ
1: ਉਹ ਸਾਰੀ ਜਿਹੜੀ ਸੀਗੀ ਉਹ ਵੀ ਸਿੱਟਤੀ ਸੀਗੀ ਲੱਭੂ ਡੋਲ ਵਾਂਗ ਹਾਂਜੀ ਤੇ ਹੁਣ ਐਂਡ ਦੇ ਵਿੱਚ ਇੱਕ ਇਹ ਜਿਹੜੀ ਰਾਜਾ ਰਾਣੀ ਵਾਲੀ ਕਹਾਣੀ ਸੀਗੀ ਉਹ ਰਹਿੰਦੀ ਸੀਗੀ ਮੇਰੀ ਉਹ ਵੀ ਮੈਂ ਜਾਂਦੇ ਜਾਂਦੇ ਸੁਣਾਈ ਦਾ ਤੁਹਾਨੂੰ ਪਤਾ ਇਹ ਸੌਂਗ ਅਗਰ ਤੁਸੀਂ ਸੁਣਿਆ ਹੋਣਾ ਕੇਸਰੀਆ ਬਾਲਮ ਪਧਾਰੋ ਮਾਰੇ ਦੇਸ ਅਗਰ ਜੇ ਤੁਸੀਂ ਨਹੀਂ ਸੁਣਿਆ ਤੇ
0: ਲਤਾ ਮੰਗੇਸ਼ਕਰ
1: ਬਹੁਤ ਸਾਰੇ ਲਤਾ ਮੰਗੇਸ਼ਕਰ ਬਹੁਤ ਸਾਰੇ ਉਹਨੇ ਗਾਇਆ ਆਪਣੀ ਆਪਣੀ ਲੈਂਗੁਏਜ ਦੇ ਵਿੱਚ ਪਰ ਜੇ ਰਾਜਸਥਾਨ ਤੁਸੀਂ ਜਾਓ ਇਹ ਗਾਣਾ ਬੜਾ ਚੱਲਦਾ ਹੈ ਕੇਸਰੀਆ ਬਾਲਮ ਆਵੋਰੀ ਪਧਾਰੋ ਮਾਰੇ ਦੇਸ
0: ਹਾਂਜੀ ਹਾਂਜੀ
1: ਹੈ ਨਾ ਇਹ ਫਿਲਮਾਂ ਚ
0: ਫਿਲਮਾਂ ਚ
1: ਹਾਂਜੀ ਹਾਂਜੀ ਇੱਕ
0: ਲੱਭ ਗਿਆ ਮੈਨੂੰ ਹੈ ਨਾ
1: ਤੇ
0: ਮਲੇ ਲਾਉਣਾ
1: ਲਗਾ ਸਕਦੇ ਹੋ ਹਾਂ ਰਾਜਸਥਾਨ ਦਾ ਕੋਈ ਵੀ ਗਾਣਾ ਹੈ ਮੈਂ ਤੇ ਵੈਸੇ ਹੀ ਖੁਸ਼ ਹੋ ਜਾਂਦੀ ਹਾਂ
0: ਅੱਛਾ ਨਹੀਂ ਵਧੀਆ ਵੇਖੋ ਜਿਹਦੀ ਇਸੇ ਨੂੰ ਤਾਂ ਕਹਿੰਦੇ ਮਿੱਟੀ ਨਾਲ ਪਿਆਰ
1: ਬਿਲਕੁਲ

0: लाल जी नचन लग पे
1: इस दे विच ते ए दिखा ना बावरी बोले लोग बट ओ भी किते किते मिलदा है लेकिन हुण जिहड़ी मैं गल कर रही हां केसरिया बालम आवो नी पधारो मारे देश ए जिहड़ा ये वाला जो गाना है ना पूरे राजस्थान में ट्रेडिशनली बड़ा चलता है कहीं भी जाओ आप किसी रेस्टोरेंट में चले जाओ या छोटे छोटे या कहीं भी फोर्ट साइड चले जाओ ये गाना चलता रहता है ना और राजस्थानी कल्चर से जुड़ता है लेकिन इसकी असल कहानी है ढोला और मारू की इवन तुसी राजस्थान जाओ ना तो राजस्थान से बहुत सारे रेस्टोरेंट बहुत सारी दुकान है ना भी है ढोला मारू है ना जिवें पंजाब दे विच अलग अलग ढाबिया के ना होंगे कुछ तो इदा ढोला मारू तुहानू बहुत पढ़न दे विच आएगा हुण तुसी शायद रिलेट करोगे जे तुसी जाओगे नोटिस नहीं किया ढोला और मारू की ढोला और मारू मारू के राजकुमार का नाम था ढोला और पुगल की जो राजकुमारी थी मारू उनका उनका विवाह बचपन में ही हो गया था लेकिन पहला होता था ना कि शादियां बचपन में हो जाती थी फिर एक उम्र के बाद गौना करके लेके जाते थे
0: मकलावा
1: तो, हाँ जी हाँ एग्जैक्टली तो बहुत टाइम हो गया दोनों उस बीच जो नरवर के राजा थे यानी ढोला के पिता थे ना उनका देहांत हो गया और जो ढोला की माँ थी उन्हें मारू कभी पसंद नहीं थी है ना तो उन्होंने इनडायरेक्ट वे में उस रिश्ते को तोड़ने का मतलब डिसाइड कर लिया कि अब इनकी मैं मतलब पिताजी तो रहे नहीं राजा ने रहे नहीं अब मैं इसकी कहीं और शादी कराऊंगी और उन्होंने बिल्कुल कोशिश की क्योंकि बचपन में शादी हुई थी तो भुला दे वो कहीं भी कुछ अगर चिट्ठियां भी आती वहाँ के मारू के घर से कोई संदेश भी आता कोई मिठाई भी आती कुछ भी वो छुपा देती थी हमेशा ऐसे कर करके ढोला भी भूल गए मारू को क्योंकि बहुत बचपन में उनकी शादी हुई थी और फिर एक टाइम के बाद ढोला का विवाह भी कहीं और कर दिया लेकिन जो मारू थी ना उसका प्यार सच्चा था वो उसका हमेशा वेट करती रहती थी इंतजार करती रहती अब आएंगे ढोला के परिवार के लोग अब उसने बहुत सारी चिट्ठियां लिखी बहुत सारे खत भेजे बहुत सारे संदेश भेजे लोगों को भेजा लेकिन जो ढोला की माँ थी और उनकी बीवी थी वो जो भी संदेश या जो कुछ भी आता था पहुंचाती नहीं थी जला देती थी और छुपा देती थी तो लेकिन जो पुगल के लोग थे और मारू थे उनका जो मन था कि नहीं उनको उम्मीद थी कि कभी तो वो आएगा मेरे घर
0: जी।
1: फिर उन्होंने डिसाइड किया कि कुछ तो करें हम कि जिससे मतलब उसकी वो मेमोरी याद आए और वो उसे याद है कि इन दोनों की शादी हुई थी और इनका प्यार था तो मारू ने और पुगल के लोगों ने मिलके एक ढोली लिया है ना ढोल बजाने वाला और उस ढोली को उनके महल के जस्ट सामने खड़ा कर दिया और ढोल बजा बजा के वो गाना गाने लगा है ना गाना यही गा रहा था कि मारू की आवाज दिल की आवाज गा रहा था कि पधारो मारे देश केसरिया बालम मतलब जिम ये दस रही ना कि मैं बावरी हो गई तेरी याद में बड़ा वो पूरा गाना उसमें यही इनकी याद की पूरी जो बचपन से छोटी छोटी यादें उस गाने में भर के मतलब वो ढोली ने सुनाई फिर एकदम से वो सुनते सुनते फिर वो ढोला भी आया और उसको याद आया कि हाँ कि ऐसी कोई कहानी थी फिर वो जाके उससे मिला मतलब ये राजस्थान की उन कहानियों में से एक कहानी है कि जिनकी प्रेम कहानी पूरी हुई क्योंकि अक्सर हम प्रेम कहानियां देखते हैं वो कभी कंप्लीट नहीं होती हमेशा अधूरी रह जाती है तो आज भी राजस्थान में कई बड़े बुजुर्ग अगर दुआ भी देते हैं ना नए नवविवाहित जोड़ों को तो यही बोलते हैं तुम्हारी सदा सुखी रहो तुम्हारा प्यार ढोला मारू जैसा अमर रहे
0: अच्छा।
1: तो ये कहानी जुड़ती है
0: हैप्पी एंडिंग वाली
1: ओके ये पधारो मारे देश अगर आप गाना सुनो तो ये ढोला मारू की कहानी से जुड़ता है
0: फिर आगे। वैसे भी कहते हैं ना जो चलो हूं तो समा बदल गया पहलियां दे विच जिहड़े बचपन च विआह हुंदे सी ते उहदे च कई वारी उह कहानी टाइप लगदा पर कहिंदे ने कि जदों तुहानूं बचपन दे विच इक सेध मिल जांदी ना तुहाडे मन नूं इक इक इक पिक्चर मिल जांदी इक अक्ष इक नाम मिल जांदा वा भी फलाणे थां तुहाडियां तारां जुड़ियां ने जदों तुसीं वड्डे होणा उस घर जाणा उहदे नाल तुहाडा विआह होणा ते इक तरहां दे नाल तुहाडियां सोचां दे विच तुसीं उस बंदे नूं इन्ना क ज़्यादा अपना मन चुके होंदे हो भी उह वाकई उहदे तक तुहाडियां गल्लां पहुँच ते कई पुरानियां जिदों तुसीं ओह पढ़दे हो तुसीं ते उहदे विच उदों ते शायद टेलीपैथी नहीं इहनूं कुछ होर कहिंदे होणगे जां अज पर वाकई कहिंदे हुंदी सी
1: हां जी बिल्कुल क्योंकि पहले के टाइम में तो इतने ऑप्शंस भी नहीं थे ना, इमोशंस ही थे जो एक दूसरे की फीलिंग एक दूसरे तक पहुंचाते थे.
0: जी इमोशन ही है तुहाडे, तुसीं बाकी तुहाडे मन दे विच जे कोई चंगा आया ते ओह परत के तुहाडे
1: आएगा
0: अपने आप ही तुहाडे तक आएगा. जसप्रीत जी कहिंदे ने कि कल मेरे नाल वधिया होया, माफी चाहुंदे जोर कॉलर आपां नहीं लै पावांगे, हुण आपां मैसेज पढ़ के समाप्ति करदे हां. कहिंदे कल मेरे नाल चंगा होया, एक कुड़ी मेरे कोलों ऑर्डर लैण आई ते उहदे नाल आंटी भी सी ਅਤੇ ਮੰਨਤ ਨੇ ਉਹਨਾਂ ਦੇ ਨਾਲ ਬਹੁਤ ਗੱਲਾਂ ਕੀਤੀਆਂ ਅਤੇ ਉਹ ਕਹਿੰਦੇ ਕਿ ਕਿਤੇ ਇਹ ਉਹ ਮੰਨਤ ਫਤਿਹ ਤਾਂ ਨਹੀਂ ਜਿਹੜੇ ਰੇਡੀਓ ਹਾਂਜੀ 'ਤੇ ਗੱਲ ਕਰਦੇ ਆ, ਅਤੇ ਬਹੁਤ ਸੋਹਣਾ ਬੋਲਦੇ ਆ ਪੰਜਾਬੀ ਵਿੱਚ, ਰੋਜ਼ ਰੇਡੀਓ ਹਾਂਜੀ ਮੈਂ ਸੁਣਦੀ ਹਾਂ. ਥੈਂਕ ਯੂ, ਥੈਂਕ ਯੂ ਜੀ, ਬਹੁਤ ਵਧੀਆ, ਥੈਂਕ ਯੂ. ਅਤੇ ਸਾਨੂੰ ਵੀ ਬਹੁਤ ਵਧੀਆ ਲੱਗਾ. ਅਤੇ ਸੁਖਵਿੰਦਰ ਭੈਣ ਜੀ ਕੀ ਕਹਿੰਦੇ ਨੇ, ਓਕੇ ਕੱਲ੍ਹ ਮੇਰੇ ਨਾਲ ਕਹਿੰਦੇ, ਅੱਛਾ ਨਹੀਂ ਤਾਂ ਇਹਨਾਂ ਦੇ ਸੁਖਵਿੰਦਰ ਭੈਣ ਜੀ ਕਿਆ ਕਹਿੰਦੇ ਹਾਂ, ਅੱਛਾ ਕਹਿੰਦੇ ਕਿ ਸਭ ਤੋਂ ਪਹਿਲਾਂ ਤੂੰ ਮੇਰੀ ਧੜਕਣ ਨੂੰ ਮਹਿਸੂਸ ਕੀਤਾ. ਸਭ ਤੋਂ ਪਹਿਲਾਂ ਤੂੰ ਮੇਰੀ ਧੜਕਣ ਨੂੰ ਮਹਿਸੂਸ ਕੀਤਾ, ਮੇਰੇ ਰੱਬ ਰੂਪ ਨੂੰ ਬਿਨਾਂ ਦੇਖੇ ਮੈਨੂੰ ਪਿਆਰ ਕੀਤਾ, ਆਪ ਦਰਦ ਸਹਿ ਕੇ ਮੈਨੂੰ ਵੀ ਜ਼ਿੰਦਗੀ ਦਿੱਤੀ, ਆਪ ਰਾਤਾਂ ਨੂੰ ਜਾਗ ਕੇ ਮੈਨੂੰ ਚੈਨ ਨਾਲ ਸਵਾਇਆ, ਮੇਰੇ ਬੋਲਣ ਤੋਂ ਪਹਿਲਾਂ ਹੀ ਮੇਰੀ ਗੱਲ ਨੂੰ ਸਮਝਿਆ, ਤੂੰ ਮੇਰਾ ਪਹਿਲਾ ਰੱਬ ਏ ਮਾਂ. ਧੰਨਵਾਦ ਜੀ ਤੁਹਾਡਾ. ਅਤੇ ਜਸਪਾਲ ਸਾਹਿਬ ਕਹਿੰਦੇ ਕਿ ਭਾਅ ਜੀ ਯਸ਼ ਜੀ ਨੂੰ ਪੁੱਛੋ ਕਿ ਕਵਾੜ ਪ੍ਰੇਮ ਦੀ ਕੀ ਕਹਾਣੀ ਆ, ਆਈਸ ਕ੍ਰੀਮ ਦੀਆਂ ਰੇਹੜੀਆਂ ਦੇ ਉੱਤੇ ਲਿਖਿਆ ਹੁੰਦਾ ਵਾ ਮੇਰੇ ਕਰਨ ਅਰਜੁਨ ਵੀ ਆਏਗੇ ਨਾਲੇ ਠਾਕੁਰ ਤੂੰ ਤੋ ਗਿਓ. ਅਗਲੀ ਵਾਰੀ ਦੱਸਾਂਗੇ ਤੁਹਾਨੂੰ. ਥੈਂਕ ਯੂ ਭਾਅ ਜੀ. ਕਹਿੰਦੇ ਕਿ ਇੱਕ ਰਿਕੁਐਸਟ ਹੈ ਪਲੀਜ਼ ਜੈਸਮੀਨ ਜੀ ਵਾਲੇ ਸ਼ੋਅ ਦਾ ਪੋਡਕਾਸਟ ਪਾ ਦਿਓ. ਹਾਂਜੀ, ਜਾਂ ਪੈ ਚੁੱਕਾ ਹੋਊਗਾ ਜਾਂ ਪੈ ਜੂਗਾ ਜੀ. ਅਤੇ ਇਹ ਸਾਰਾ ਕੁਛ ਜਿਹੜਾ ਵਾ ਇੱਕ ਸੀਕੁਐਂਸ ਦੇ ਵਿੱਚ ਇੱਕ ਲਾਈਨ ਅਪ ਹੋ ਜਾਂਦਾ ਵਾ, ਉਸ ਤੋਂ ਬਾਅਦ ਫਿਰ ਜਿੱਦਾਂ ਜਿੱਦੀ ਜਿੱਦੀ ਵਾਰੀ ਆਉਂਦੀ ਆ ਉਹ ਪਈ ਜਾਂਦਾ ਵਾ. ਥੋੜ੍ਹਾ ਜਿਹਾ ਵੇਟ ਕਰ ਲਓ. ਥੈਂਕ ਯੂ. ਕਹਿੰਦੇ ਮਾਈ ਆਈ ਵਾਂਟ ਟੂ ਸੈਂਡ ਦੈਟ ਟੂ ਮਾਈ ਫਰੈਂਡ ਔਨ ਹਿਸ ਬਰਥਡੇ, ਅਤੇ ਹਿਸ ਬਿੱਗ ਟਾਈਮ ਬਟਾਲਵੀ ਫੈਨ ਵਾਂਟ ਲਿਸਨ ਟੂ ਡੈਟ. ਪਰ ਉਹ ਬਟਾਲਵੀ ਜੀ ਵਾਲਾ ਜਿਹੜਾ ਪ੍ਰੋਗਰਾਮ ਆ ਉਹ ਆਮ ਨੋਟ ਸ਼ੋਰ ਜੈਸਮੀਨ ਜੀ ਨੇ ਕੀਤਾ ਕਿ ਕੀਤਾ, ਉਹ ਤਾਂ ਆਪਣਾ ਪ੍ਰੀਤਮ ਰੁਪਾਲ ਜੀ ਨੇ ਕੀਤਾ ਵਾ, ਹੋ ਸਕਦਾ ਉਹਨਾਂ ਨੇ ਵੱਖਰੇ ਤੌਰ 'ਤੇ ਕੀਤਾ ਹੋਵੇ. ਥੋੜ੍ਹਾ ਜਿਹਾ ਇਹ ਕਲੀਅਰ ਕਰ ਲਿਓ ਪਹਿਲਾਂ, ਅਤੇ ਕਿਹੜਾ ਚਾਹੀਦਾ ਵਾ ਤੁਹਾਨੂੰ, ਮਤਲਬ ਆ ਬਰਥਡੇ ਵਿਸ਼ ਵੀ ਕਰਨੀ ਅਤੇ ਮਤਲਬ ਸ਼ੋ. ਥੈਂਕ ਯੂ. ਕਹਿੰਦਾ ਗਲਾ ਖਰਾਬ ਸੀ ਅਤੇ ਡਾਕਟਰ ਕਹਿੰਦਾ ਗਰਾਰੇ ਨਾਲ ਠੀਕ ਹੋ ਜਾਂਦਾ ਅਤੇ ਦੋ ਦਿਨ ਤੋਂ ਪਾਈ ਫਿਰਦਾ ਕੋਈ ਫਰਕ ਨਹੀਂ ਪਿਆ, ਦੋ ਦਿਨ ਤੋਂ ਪਾਈ ਫਿਰਦਾ ਕੋਈ ਫਰਕ ਨਹੀਂ ਪਿਆ, ਆਏ ਹਾਏ ਮੇਰਾ ਲਾਲ ਗਰਾਰਾ. ਅੱਛਾ, ਥੈਂਕ ਯੂ. ਕਹਿੰਦੇ ਕਵੀਰ ਜੀ ਸਮਨ ਔਫਰਡ ਮੀ ਏ ਪਲੇਸ ਫੋਰ ਪਾਰਕਿੰਗ ਫੋਰ ਏ ਪਾਰਕ ਕਾਰ ਟੂਡੇ ਮੋਰਨਿੰਗ, ਅਤੇ ਸ਼ੀ ਇਜ਼ ਫਰੋਮ ਡਿਫਰੈਂਟ ਕਮਿਊਨਿਟੀ, ਅਤੇ ਹਰ ਸਨ ਇਜ਼ ਇਨ ਅਸੀਸ ਕਲਾਸ, ਅਤੇ ਰੀਅਲੀ ਐਪਰੀਸ਼ੀਏਟ ਹਰ ਕਾਇੰਡ ਗੈਸਚਰ. ਧੰਨਵਾਦ. ਜਦੋਂ ਇੰਨੀਆਂ ਨਿੱਕੀਆਂ ਚੀਜ਼ਾਂ ਆਪਾਂ ਵੇਖਣੀਆਂ ਸ਼ੁਰੂ ਕਰ ਦਾਂਗੇ, ਇਹ ਸਾਡੇ ਲਈ ਵੀ ਇੱਕ ਵਿਨ ਹੈ, ਸਾਡੇ ਲਈ ਇੱਕ ਖੁਸ਼ੀ ਵਾਲੀ ਗੱਲ ਹੈ ਕਿ ਤੁਸੀਂ ਹੌਲੀ ਹੌਲੀ ਇੱਦਾਂ ਦੇ ਮੈਸੇਜ ਇੱਦਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ. ਜੇ ਕੁਝ ਆਪਾਂ ਸੋਚ ਰਹੇ ਸਾਂ, ਪਰ ਮੈਨੂੰ ਪਿਛਲੇ ਪ੍ਰੋਗਰਾਮ ਤੱਕ ਮੈਨੂੰ ਲੱਗ ਰਿਹਾ ਕਿ ਨਹੀਂ ਯਾਰ ਹੈਗਾ ਹੀ ਨਹੀਂ ਤੁਹਾਡੇ ਕੋਲ ਕੁਛ ਇੱਦਾਂ ਦਾ, ਹੈ ਨਾ. ਅਤੇ ਇਹ ਦੱਸਿਆ ਕਰੋ ਤੁਸੀਂ, ਭਾਵੇਂ ਨਿੱਕੀ ਤੋਂ ਨਿੱਕੀ ਵੀ ਚੀਜ਼ ਹੋਵੇ, ਇੱਦਾਂ ਦਾ ਆਪਾਂ ਇੱਕ ਦੂਸਰੇ ਨਾਲ ਸ਼ੇਅਰ ਕਰਨਾ ਸ਼ੁਰੂ ਕਰੀਏ ਆਪਾਂ. ਥੈਂਕ ਯੂ ਤੁਹਾਡਾ, ਅਤੇ ਹੈਪੀ ਫਰਾਈਡ. ਬਹੁਤ ਮਿਹਰਬਾਨੀ ਜੀ. ਕੌਣ ਭੇਜਦੇ ਨੇ ਮੈਸੇਜ? ਭੇਜਦੇ ਨੇ ਜੈਸਪਾਲ ਜੀ. ਅਤੇ ਹੁਣ ਲੈਂਦੇ ਹਾਂ ਭਾਅ ਜੀ ਤੁਹਾਡੇ ਕੋਲ ਆਪਾਂ ਇਜਾਜ਼ਤ. ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM. ਵੀਕਐਂਡ ਤੁਹਾਡਾ ਵਧੀਆ ਵਧੀਆ ਰਹੇ, ਅਤੇ ਇਸ ਵੀਕਐਂਡ ਦੇ ਉੱਤੇ ਬਾਹਰ ਅੰਦਰ ਜਾ ਕੇ ਜਿਹੜੇ ਤੁਸੀਂ ਹੋਰ ਰੰਗ ਨਜ਼ਾਰੇ ਤੁਸੀਂ ਮਾਣਨੇ ਨੇ, ਉਹਨਾਂ ਦੇ ਵਿੱਚ ਤੁਸੀਂ ਆਰਟ ਗੈਲਰੀ 'ਚ ਵੀ ਜਾ ਸਕਦੇ ਹੋ ਪਰਿਵਾਰ ਦੇ ਨਾਲ. ਸੋ ਉੱਥੇ ਵੀ ਕੁਛ ਨਾ ਕੁਛ ਤਾਂ ਚੱਲਦਾ ਰਹਿੰਦਾ. ਨੈਸ਼ਨਲ ਗੈਲਰੀ ਆਫ ਵਿਕਟੋਰੀਆ ਦੇ ਵਿੱਚ ਕੁਛ ਪ੍ਰਦਰਸ਼ਨੀਆਂ ਚੱਲ ਰਹੀਆਂ ਨੇ, ਸੋ ਤੁਸੀਂ ਪਰਿਵਾਰ ਦੇ ਨਾਲ ਜਾ ਕੇ ਅਤੇ ਇੱਥੇ ਵੀ ਘੁੰਮੀ ਘੁੰਮੀ ਤੁਸੀਂ ਕਰ ਸਕਦੇ ਹੋ, ਵਧੀਆ ਮੌਸਮ ਦਾ ਆਨੰਦ ਤੁਸੀਂ ਮਾਣ ਸਕਦੇ ਹੋ, ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ. ਮਿਲਦੇ ਹਾਂ ਆਪਾਂ ਰੱਬ ਰਾਖਾ ਮੰਡੇ. ਹਾਂਜੀ,
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ. ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ. ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ. ਕਾਲ 422-905-8600 ਔਰ ਵਿਜ਼ਿਟ bansallawyers.com.au. ready set go Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade ਟ੍ਰੇਡ-ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਸਟਨ ਫੋਰਡ, ਰੈਡੀ ਸੈਟ ਫੋਰਡ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ।
3: ਜੇਕਰ
2: ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 04303830 11 or visit uvfinancial.com.au.

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਐ ਨਹੀਂ ਲੱਗਦਾ ਹੜਾਂ ਜਿਹਾ ਵਾਲਾ ਮਿਊਜ਼ਿਕ ਲੈ ਆਉਂਦਾ,
1: ਮੈਨੂੰ ਇਹ ਨਹੀਂ ਸਮਝ ਆ ਰਿਹਾ ਅੱਜ ਓਵਰ ਟਾਈਮ ਕਿਉਂ ਹੋ ਰਿਹਾ।
0: ਹਾਂਜੀ,
1: ਕਿਹੜੇ ਕਿਹੜੇ ਕਿਹੜੇ ਦਿਲ ਦੇ ਵਲਵਲੇ ਰਹਿ ਗਏ
0: ਯਾਰ ਜਦੋਂ ਦੇ ਆਪਾਂ ਬਾਹਰ ਆਏ ਨਾ।
1: ਹਾਂਜੀ,
0: ਪਤਾ ਨਹੀਂ ਇੱਦਾਂ ਹੀ ਲੱਗੀ ਜਾਂਦਾ ਵਾ ਵੀ ਓਵਰ ਹੀ ਚੱਲ
1: ਓਵਰ ਹੀ ਚੱਲ ਹਨਾ।
0: ਹਾਂ, ਨੀਂਦ ਲਈਏ ਤੂੰ ਵੀ ਓਵਰ ਚੱਲ ਜਾਂਦੀ ਆ, ਕੰਮ ਕਰੀਏ ਤੂੰ ਵੀ ਓਵਰ ਚੱਲ ਜਾਂਦਾ।
1: ਅੱਜ
0: ਰੋਟੀ ਕਿਤੇ ਲੱਭ ਜਾਂਦੀ ਸੀ ਨਾ ਤੇ ਉਹ ਵੀ ਓਵਰ ਹੀ ਖਾ ਲਈਦੀ।
1: ਅੱਜ ਸਵੇਰੇ ਗੱਲ ਯਾਦ ਕੀਤੀ ਨਾ, ਕੋਈ ਮਿਲ ਗਿਆ ਦੀ ਇਹ ਫਿਰ ਤੋਂ। ਹਾਂ, ਇਹ ਅੱਜ ਕ੍ਰਿਸ਼ ਵਾਲਾ ਡਾਇਲੋਗ ਆ ਜਾਣਾ ਉਹਦੇ ਅੰਦਰ, ਮਾਂ ਮੇਰੀ ਸ਼ਕਤੀ ਵਾ ਗਲਤ ਗਲਤ ਲੈ ਰਹੇ ਇਹ ਲੋਕ, ਮਾਂ ਸ਼ਕਤੀ ਵਾ ਗਲਤ ਫਾਇਦਾ ਉਠਾ ਰਹੇ ਮੈਂ।
0: ਨਹੀਂ, ਸ਼ਕਤੀਆਂ ਦਾ ਗਲਤ ਫਾਇਦਾ ਕੀ ਆ, ਆਪਾਂ ਨਾ ਸਵੇਰੇ ਉਹ ਨਹੀਂ ਕਰ ਪਾਏ। ਹੁਣ ਉਹਦਾ ਮਤਲਬ ਕੁਝ ਹੋਰ ਨਾ ਸਮਝੋ, ਲਾਈਵ ਬਿਠਾ ਲਿਆ ਤੇ ਚਲੋ ਸਾਨੂੰ ਦੱਸ ਦਿਓ ਉਹਦਾ ਮੈਸੇਜ ਕਰਕੇ। ਆਪਾਂ ਇਸ ਟਾਈਮ ਰੇਡੀਓ ਤੇ ਵੀ ਲਾਈਵ ਆ, ਫੇਸਬੁੱਕ ਆਪਣੇ ਯੂਟਿਊਬ ਦੇ ਉੱਤੇ ਵੀ ਲਾਈਵ ਆ।
1: ਯੂਟਿਊਬ ਦੇ ਉੱਪਰ ਲਾਈਵ ਦਾ ਬੜਾ ਵਧੀਆ ਸਿਸਟਮ ਰਹਿੰਦਾ ਕਿਉਂਕਿ ਉਹ ਨਾ ਟਾਈਮ ਸਟੈਂਪ ਆਉਂਦੀ ਰਹਿੰਦੀ ਨਾਲ ਨਾਲ ਕਿ ਤੁਸੀਂ ਜਿਹੜਾ ਮੈਸੇਜ ਭੇਜਿਆ ਇੰਨੇ ਟਾਈਮ ਤੇ ਭੇਜਿਆ, ਫਿਰ ਸਾਨੂੰ ਵੀ ਆਈਡੀਆ ਲੱਗਦਾ ਰਹਿੰਦਾ।
0: ਅਸੀਂ ਲਾਈਵ ਹੈਗੇ ਆ, ਅੱਗੇ ਵੀ ਸਾਨੂੰ 15 ਮਿੰਟ ਦਾ ਪਤਾ ਲੱਗਾ
1: ਮੈਂ ਵੀ ਗੁਣ ਦੱਸਣ ਬਹਿ ਜਾਵਾਂ ਫਿਰ ਤੋਂ ਨਾ ਪਤਾ ਲੱਗੇ ਹੈ ਕਿ ਨਹੀਂ। ਮੈਂ ਵੀ
0: ਵਾਰ ਵਾਰ ਬੋਲਣਾ ਕਿਤੇ ਸੌਖਾ ਹੁੰਦਾ ਵਾ ਨਾ, ਉਹ ਮੁੜ ਕੇ ਉਹ ਗੱਲ ਹੋਣੀ ਹੈ ਬੱਦਲ ਥੱਕੇ ਆ।
1: ਇਹ ਭਾਈ ਸੀਰੀਅਸ ਨਹੀਂ ਲੈਂਦੇ ਸਾਨੂੰ।
0: ਹਾਂਜੀ
1: ਠੀਕ ਹੈ, ਇਹ ਸੀਰੀਅਸ ਨਹੀਂ ਲੈਂਦੇ ਸਾਨੂੰ, ਇਹ ਪਤਾ ਬੋਲੀ ਆ ਨਾ ਇਹਨਾਂ ਨੇ, ਕੋਈ ਨਹੀਂ ਅੱਧਾ ਘੰਟਾ ਹੋਰ ਬੋਲ ਲਓ, ਕਿੰਨੀ ਪਿਆਰੀ ਗੱਲ ਕੀਤੀ ਹੈ ਦੇਖੋ ਕਹਿੰਦਾ।
0: ਹਾਂ ਵਧੀਆ ਗੱਲ ਕੀਤੀ, ਫੇਰ ਕਰ ਲਓ,
1: ਕਹਿੰਦਾ ਦੁਬਾਰਾ ਬੋਲ ਕੇ ਦਿਖਾਓ।
0: ਸੋ ਤੁਸੀਂ ਆਪਣਾ ਜਿਹੜਾ ਸਾਨੂੰ ਜੇ ਸੁਣ ਰਹੇ ਹੋ ਰੇਡੀਓ ਦੇ ਉੱਤੇ ਤੇ ਜਾਂ ਫਿਰ ਵੇਖ ਰਹੇ ਹੋ ਤੁਸੀਂ ਯੂਟਿਊਬ ਤੇ, ਯੂਟਿਊਬ ਵਾਲਾ ਤੇ ਉੱਥੇ ਹੋ ਜਾਂਦੇ ਮੈਸੇਜ ਸਾਨੂੰ, ਕਿਉਂਕਿ ਆਪਾਂ ਕੁਛ ਹੋਰ ਚੀਜ਼ਾਂ ਚੈੱਕ ਕਰ ਰਹੇ ਹਾਂ ਆਵਾਜ਼ ਬੂਝ ਤੋਂ ਲੈ ਕੇ ਤੇ ਕਾਫੀ ਕੁਛ, ਤੇ ਤੁਸੀਂ ਸਾਨੂੰ ਫੀਡਬੈਕ ਆਪਣੀ ਜ਼ਰੂਰ ਦੇ ਦਿਓ ਸਾਨੂੰ,
1: ਕਿਉਂਕਿ ਕੰਮ ਜਿਹੜਾ ਕਰਨਾ ਪੱਕੇ ਪੈਰ ਹੀ ਕਰਨਾ ਨਾ।
0: ਇਹ ਥੋੜੇ ਛੇਤੀ ਸਾਡਾ ਖੈੜਾ ਛੁੱਟੇ। ਹਾਂ ਚੈੱਕ ਹੋ ਜਾਏ ਨਾ।
1: ਹਾਂ ਨਹੀਂ ਨਹੀਂ, ਕੰਮ ਕਰਨਾ ਪੱਕੇ ਪੈਰੀ ਕਰਨਾ, ਮੈਂ ਕਹਿ ਰਿਹਾ ਸੀ। ਇਹ ਥੋੜਾ ਨਾ ਕਿ ਐਗਜ਼ਾਮ ਰੱਖ ਲਿਆ ਨੀਟ ਦਾ, 22 ਲੱਖ ਬੱਚਾ ਬੁਲਾ ਲਿਆ, ਫਿਰ ਬਾਅਦ ਚੋਂ ਲੀਕ ਹੋ ਗਿਆ ਤੇ ਕੈਂਸਲ ਕਰਨਾ ਪਿਆ।
0: ਬੜੀ ਗਲਤ ਗੱਲ ਹੈ ਨਾ, ਆਪਾਂ ਉਹ ਖ਼ਬਰਾਂ 'ਚ ਵੀ ਆਪਾਂ ਕਰ ਰਹੇ ਹਾਂ ਡਿਸਕਸ, ਮਤਲਬ ਇਹ ਚਲੋ ਆਪਾਂ ਉਹਨਾਂ 'ਤੇ ਨਹੀਂ ਆਪਾਂ ਪੜ੍ਹੇ, ਉਨੀਆਂ ਤਿਆਰੀਆਂ 'ਤੇ ਨਹੀਂ ਕੀਤੀਆਂ, ਪਰ ਆਪਣੇ ਆਪਣੇ ਪੱਧਰ ਦੇ ਉੱਤੇ ਜਿੰਨਾ ਵੀ ਕੋਈ ਪੜ੍ਹਦਾ ਵਾ ਉਹਦੇ ਲਈ ਨੀਟ ਹੀ ਹੁੰਦਾ ਵਾ ਸਾਰਾ ਕੁਛ। ਪਰ ਇਹ ਤਾਂ ਮਤਲਬ ਰਾਤਾਂ ਜਾਗ ਜਾ ਕੇ ਇਹਨਾਂ ਦੇ ਬਹੁਤ ਜ਼ਿਆਦਾ ਪੜ੍ਹਾਈ ਹੁੰਦੀ।
1: ਦੇਖੋ ਨਾ ਤੁਸੀਂ ਛੇੜਖਾਨੀ ਕਿਸ ਅਹੁਦੇ ਨਾਲ ਕਰ ਰਹੇ ਹੋ, ਮਤਲਬ ਤੁਸੀਂ ਪੇਪਰ ਲੀਕ ਕਰਕੇ ਕਿਹੜੇ ਬੱਚਿਆਂ ਨੂੰ ਪਾਸ ਕਰਾਉਣਾ ਚਾਹੁੰਦੇ ਹੋ ਜਿਹੜੇ ਮਤਲਬ ਉਸ ਲੈਵਲ ਦੇ ਸ਼ਾਇਦ ਪੜ੍ਹਾਈ 'ਚ ਨਹੀਂ ਬੈਟਰ ਨੇ, ਤੇ ਇਹਨਾਂ ਨੇ ਤਾਂ ਅੱਗੋਂ ਡਾਕਟਰ ਬਣਨਾ ਨਾ।
0: ਬਿਲਕੁਲ,
1: ਜੋ ਬੰਦਾ ਪੈਸਾ ਲੈ ਰਿਹਾ ਉਹਨੂੰ ਇਹ ਮਾਇੰਡ 'ਚ ਨਹੀਂ ਆ ਰਿਹਾ ਕਿ ਕੱਲ੍ਹ ਨੂੰ ਸ਼ਾਇਦ ਮੇਰਾ ਹੀ ਪਰਿਵਾਰ ਦਾ ਕੋਈ, ਸ਼ਾਇਦ ਮੇਰਾ ਹੀ ਬੱਚਾ ਇੱਦਾਂ ਦੇ ਕਿਸੇ ਡਾਕਟਰ ਦੇ ਸਾਹਮਣੇ ਹੋਊਗਾ ਜਿਹਨੇ ਸਾਰੀ ਉਮਰ ਬਸ ਚੀਟਿੰਗ ਕੀਤੀ ਹੈ, ਚੀਟਿੰਗ ਕਰਕੇ ਪਾਸ ਹੋਇਆ, ਕਿੰਨੀ ਵੱਡੀ ਗੱਲ ਆ। ਅੱਛਾ, ਮੇਜਰ ਪ੍ਰੋਬਲਮ ਪਤਾ ਕੀ ਹੈ ਕਿ ਇਹ ਤੀਸਰੀ ਵਾਰੀ ਹੋ ਗਿਆ ਲੀਕ 2021, 2024, 2026। ਪਿਛਲੇ 5 ਸਾਲਾਂ 'ਚ 3 ਵਾਰੀ, ਇੱਕੋ ਹੀ ਹੁੰਦਾ, ਇਹ ਵੀ ਨਹੀਂ ਹੈ ਕਿ ਹੈ ਨਾ ਕਿ ਪੰਜਾਬ 'ਚ ਵੱਖਰਾ ਹੋ ਗਿਆ, ਇੱਕੋ ਐਗਜ਼ਾਮ ਜਿਹਦੇ ਨਾਲ ਤੁਸੀਂ ਡਾਕਟਰੀ ਦੀ ਪੜ੍ਹਾਈ ਵੱਲ ਵੱਧਦੇ ਹੋ ਹੈ ਨਾ, ਉਹ 3 ਵਾਰੀ ਲੀਕ ਹੋ ਜਾਣਾ। ਇੰਡੀਆ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ,
0: ਤੇ ਕੱਲ ਨੂੰ ਇਹ ਚੀਜ਼ਾਂ ਵੇਖੋ ਸਾਨੂੰ ਕ੍ਰਿਸ਼ਨਾ ਜੀ ਬਾਹਰ ਵੀ ਭੁਗਤਣੀਆਂ ਪੈ ਸਕਦੀਆਂ ਨੇ। ਮੰਨ ਲਓ ਹੁਣ ਇੰਡੀਆ ਦੇ ਡਾਕਟਰਸ ਨੇ ਤੇ ਉਹਨਾਂ 'ਤੇ ਵੀ ਕੱਲ੍ਹ ਨੂੰ ਸਵਾਲ ਉੱਠ ਸਕਦੇ ਆ ਵੀ ਤੁਸੀਂ ਉੱਥੋਂ ਭਾਈ ਤੁਹਾਡੇ 'ਤੇ ਪੇਪਰ ਲੀਕ ਹੁੰਦੇ ਆ, ਤੁਸੀਂ ਕਿੱਦਾਂ ਪਾਸ ਹੋ ਕੇ ਆਏ ਹੋ, ਕਿ ਤੁਹਾਡੇ ਲਿਆਓ ਤੁਹਾਡਾ ਵੀ ਟੈਸਟ ਫੇਰ ਲੈਂਦੇ। ਸੋ ਇਹ ਚੀਜ਼ਾਂ ਜਿਹੜੀਆਂ
1: ਇੰਟਰਨੈਸ਼ਨਲ ਐਮਬੈਰਸਮੈਂਟ ਤਾਂ ਵੈਸੇ ਹੀ ਹੋ ਜਾਂਦੀ ਹੈ ਨਾ,
0: ਥੋੜੀ ਜੀ ਸੰਜੀਦਗੀ ਸਾਨੂੰ ਸਮਝ ਆਉਂਦੀ ਆ ਜਾਂ ਆਪਾਂ ਮਹਿਸੂਸ ਕਰਦੇ ਹਾਂ। ਅਦਰਵਾਈਜ਼ ਸਾਡੇ ਲਈ ਵੀ ਇੱਕ ਖ਼ਬਰ ਹੀ ਆ, ਕੀ ਆ ਸਾਡੇ ਕਿੰਨਿਆਂ ਦੇ ਲਈ ਇੱਕ ਸਿਰਫ ਖ਼ਬਰ ਹੀ ਹੋਊਗੀ, ਹਾਂ ਹੋਇਆ ਹੋਊਗਾ, ਹੋ ਗਿਆ ਲੀਕ, ਠੀਕ ਹੈ, ਕਿਹੜੀ ਨਵੀਂ ਗੱਲ ਹੈ, ਅਸੀਂ ਤਾਂ ਆਪ ਨਕਲਾਂ ਮਾਰ ਮਾਰ ਕੇ ਪਾਸ ਹੋਏ, ਠੀਕ ਹੈ, ਉਹ ਆਪਾਂ ਉਸ ਸਿਸਟਮ 'ਚੋਂ ਆਏ ਜਿੱਥੇ ਉਹ ਸਕੂਲ 'ਚ ਐਡਮਿਸ਼ਨ ਲਈ ਜਾਂਦੇ ਸੀ ਜਿੱਥੇ ਪਰਚੀਆਂ ਸੁੱਟਣ ਵਾਲੇ ਮਗਰ 4 ਜਾ ਸਕਣ, ਹੈ ਨਾ, ਜਿੱਥੇ ਫਲੈਂਗ ਨਾ ਜਾਂਦੀ ਹੋਵੇ,
1: ਉਸ ਇਹ ਗੱਲਾਂ ਵੀ ਹੈ ਨਾ,
0: ਉਸ ਸਿਸਟਮ ਦੇ ਵਿੱਚ ਫਿਰ ਉਹ ਇੱਦਾਂ ਲੱਗਦਾ ਵਾ ਵੀ ਇਹ ਨਕਲ ਕਾਮ ਜੀ ਗੱਲ ਆ। ਅਤੇ ਪਰ ਹੁਣ ਸਾਨੂੰ ਮਤਲਬ ਜਿਹੜੇ ਹੁਣ ਉਸ ਸਨੈਰੀਓ ਦੇ ਵਿੱਚ ਹੋਣਗੇ ਤੇ ਆਪਾਂ ਉਸ ਸਿਸਟਮ ਚੋਂ ਲੰਘ ਕੇ ਆਏ ਆ, ਇਹਦੇ ਚ ਕਾਹਦਾ ਲਕਾਇਆ, ਸਾਰੇ ਹੀ ਆਪਾਂ ਉਸੇ ਸਿਸਟਮ ਚੋਂ ਲੰਘ ਕੇ ਆਏ ਆ। ਤੇ ਅੱਜ ਆਪਾਂ ਇਹ ਚੀਜ਼ ਕਹਿ ਸਕਦੇ ਆ ਕਿ ਵਾਕਈ ਇਹਦਾ ਫਰਕ ਪੈਂਦਾ ਆ, ਅਸੀਂ ਇਹ ਚੀਜ਼ਾਂ ਮਹਿਸੂਸ ਕਰਦੇ ਆ ਅੱਜ ਬੈਠੇ ਕਿ ਉਦੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜੇ ਆਪਾਂ ਪ੍ਰੋਪਰ ਕਰਦੇ ਵਾਕਈ ਪੜ੍ਹਦੇ ਤੇ ਉਹਦਾ ਸਾਨੂੰ ਹੋਰ ਵਧੇਰੇ ਫਾਇਦਾ ਹੁੰਦਾ।
1: ਇੱਕ ਇਹ ਨਾ ਪਰਸਨੈਲਿਟੀ ਲੈਵਲ ਤੇ ਕੀ ਇਹ ਚੀਜ਼ ਤੁਹਾਡੇ ਤੇ ਘਾਤ ਪਾਉਂਦੀ ਹੈ ਕਿ ਜਦੋਂ ਤੁਸੀਂ ਰੀਅਲ ਵਰਲਡ 'ਚ ਆਉਂਦੇ ਹੋ ਤੁਹਾਨੂੰ ਪਤਾ ਹੁਣ ਇੱਥੇ ਕੋਈ ਸ਼ਾਰਟਕੱਟ ਨਹੀਂ ਹੈ, ਤੁਸੀਂ ਨਾ ਆਪਣੇ ਮਨ ਨੂੰ ਇੱਕ ਮਨ ਖੁਦ ਹੀ ਮਨਾ ਲਿੱਤਾ ਹੁੰਦਾ ਕਿ ਯਾਰ ਜਿਹੜੀ ਮੈਂ ਹੁਣ ਜਿਹੜੀ ਮੈਂ ਚਤੁਰਾਈ ਕਰਦਾ ਹੋਇਆ ਇੱਥੇ ਤੱਕ ਆਇਆ ਨਾ ਹੁਣ ਉਹ ਹੋਇਆ ਨਹੀਂ ਕਰਨੀ। ਬਹੁਤ ਲੋਕਾਂ ਨੂੰ ਸੈਲਫ ਇਸਟੀਮ ਇਸ਼ੂਜ਼ ਹੋ ਜਾਂਦੇ ਆ, ਤਾਂ ਹੀ ਕਹਿੰਦੇ ਨਾ ਕਿ ਜਿਹੜਾ ਬਹੁਤ ਪਾਪੂਲਰ ਸਭ ਤੋਂ ਪਾਪੂਲਰ ਮੁੰਡੇ ਹੁੰਦੇ ਆ ਹੈ ਨਾ, ਕੁੜੀਆਂ ਹੁੰਦੀਆਂ ਉਹਨਾਂ ਉਸ ਪਾਸਿਓਂ ਕਿ ਪੜ੍ਹਾਈ ਨਹੀਂ ਕਰਨੀ, ਖੱਪ ਖਾਨਾ ਕਰਨਾ, ਉਹ ਲਾਈਫ ਦੇ ਅੰਦਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਤੁਹਾਨੂੰ ਪਤਾ ਲੱਗਦਾ ਕਿ ਬਹੁਤ ਹੀ ਆਮ ਜੇ ਜਾਂ ਫਿਰ ਬਹੁਤ ਹੀ ਬਿਲੋ ਐਵਰੇਜ ਰਹਿ ਗਏ, ਕਿਉਂਕਿ ਉਹ ਜਦੋਂ ਰੀਅਲ ਵਰਲਡ 'ਚ ਤੁਸੀਂ ਜਾਂਦੇ ਹੋ ਤੁਹਾਡੀ ਕੌਨਫੀਡੈਂਸ 'ਤੇ ਬਹੁਤ ਡੈਂਟ ਲੱਗਾ ਹੁੰਦਾ, ਕਿਉਂਕਿ ਉਹੀ ਚਾਰ ਲੋਕ ਤੁਹਾਨੂੰ ਇਹ ਨਹੀਂ ਕਰਿਆ ਬਹੁਤ ਵਧੀਆ ਕੀਤਾ ਤੂੰ ਹੈ ਨਾ, ਤੂੰ ਚੀਟਿੰਗ ਕਰ ਦਿੱਤੀ, ਵੈਰੀ ਗੁੱਡ। ਗੱਲ ਇਕੱਲੀ ਨੌਲੇਜ ਤੱਕ ਨਹੀਂ ਹੈ, ਗੱਲ ਇਹ ਹੈ ਕਿ ਸ਼ਾਇਦ ਇੱਕ ਬੰਦਾ ਜਿਹੜਾ 45% ਲੈ ਕੇ ਆਇਆ ਹੋਵੇ ਪਰ ਜਿੰਨਾ ਉਹਨੂੰ ਸਮਝ ਸੀ ਉਸ ਹਿਸਾਬ ਨਾਲ ਲੈ ਕੇ ਆਵੇ ਉਹ ਅਲਟੀਮੇਟਲੀ ਲਾਈਫ ਦੇ ਅੰਦਰ ਈਜ਼ੀਲੀ ਗਰੋ ਕਰ ਲੈਂਦਾ, ਉਹਨੂੰ ਸਮਝਣਾ ਆ ਜਾਂਦਾ ਮੇਰੇ ਹਿਸਾਬ ਨਾਲ ਕਿ ਚਲੋ ਇਹ ਮੇਰੀ ਸ਼ਮਤਾ, ਮੈਂ ਉਸ ਅਕੋਰਡਿੰਗਲੀ ਕੁਛ ਕਰਨਾ, ਰਾਦਰ ਦੈਨ ਜਿਹੜਾ ਚੀਟਿੰਗ ਕਰਕੇ ਆਇਆ ਉਹਨੂੰ ਤਾਂ ਬਸ ਇਹੀ ਰਹਿਣਾ ਹਰ ਵਕਤ ਕਿ ਕਿਸੇ ਤਰੀਕੇ ਇੱਥੋਂ ਵੀ ਕੁਛ ਪੰਗਾ ਲੈ ਲਵਾਂ ਤਾਂ ਹੋ ਜਾਵੇ, ਇੱਥੋਂ ਵੀ ਲੈ ਲਵਾਂ ਹੋ ਜਾਵੇ, ਮਾਇੰਡਸੈਟ ਬਿਲਡਿੰਗ ਹੋ ਜਾਂਦੀ ਹੈ
0: ਬੇਸਿਕਲੀ। ਇੱਕ ਤੁਸੀਂ ਵੇਖੋ ਤਾਂ ਇੱਕ ਨਾ ਤੁਹਾਡਾ ਸੁਭਾਅ ਵੀ ਉੱਦਾਂ ਦਾ ਡਿਵੈਲਪ ਹੁੰਦਾ, ਤੁਸੀਂ ਜਦੋਂ ਕੋਈ ਚੀਜ਼ ਸ਼ੋਰਟਕੱਟ ਮਾਰ ਕੇ ਕਰ ਲੈਂਦੇ ਹੋ, ਤੁਸੀਂ ਨਕਲ ਮਾਰ ਕੇ ਤੁਸੀਂ ਕਰ ਲੈਂਦੇ ਹੋ, ਅਤੇ ਹੁਣ ਆਪਾਂ ਆਪਣਾ ਵੀ ਸੋਚੀਏ ਅਤੇ ਤੁਹਾਡੀ ਕਿਤੇ ਪਰਚੀ ਚੱਲ ਜਾਏ ਨਾ, ਅਤੇ ਉਹ ਬਾਅਦ ਵਿੱਚ ਸੈਟਿਸਫੈਕਸ਼ਨ ਲੈਵਲ ਹੀ ਅਲੱਗ ਹੁੰਦਾ ਵਾ, ਜਿੱਦਾਂ ਇਨਸਾਨ ਨੂੰ ਇਹ ਲੱਗਦਾ, ਬੰਦੇ ਨੂੰ ਇਹ ਲੱਗਦਾ ਵੀ ਮੇਰੇ ਤੋਂ ਚਾਤਰ ਤਾਂ ਇਸ ਦੁਨੀਆਂ 'ਤੇ ਹੋਰ ਕੋਈ ਨਹੀਂ ਹੈ, ਵੀ ਮੈਂ ਘੱਟ ਮਿਹਨਤ ਕਰਕੇ ਮੈਂ ਵੱਧ ਕਰ ਆਇਆ ਅੱਜ।
1: ਸਹੀ ਗੱਲ,
0: ਉਹ ਚੀਜ਼ ਜ਼ਿੰਦਗੀ ਦੇ ਵਿੱਚ ਨਾ ਤਾਂ ਤੁਹਾਨੂੰ ਵਾਰ ਵਾਰ ਮਿਲਣੀ ਆ ਅਤੇ ਨਾ ਹੀ ਉਹ ਹਮੇਸ਼ਾ ਤੁਹਾਡੇ ਕੰਮ ਆਉਣੀ ਆ, ਜਿਹੜੇ ਸਿਸਟਮ 'ਚ ਤੁਸੀਂ ਜਾਣਾ ਹੋ ਸਕਦਾ ਉੱਥੇ ਉਹ ਤੁਹਾਡੀ ਉਹ ਚੀਜ਼ ਉੱਦਾਂ ਨਾ ਕੰਮ ਆਵੇ। ਸੋ ਇੱਦਾਂ ਦੀ ਜਦੋਂ ਸਾਡੇ ਸੁਭਾਅ ਦਾ ਹਿੱਸਾ ਬਣ ਜਾਂਦੀਆਂ ਚੀਜ਼ਾਂ, ਫਿਰ ਆਪਾਂ ਕਿਤੇ ਨਾ ਕਿਤੇ ਤਾਂ ਜ਼ਿੰਦਗੀ 'ਚ ਲੈਕ ਕਰਦੇ ਹੀ ਆਪਾਂ, ਪਰ ਵਾਰੇ ਵਾਰੇ ਜਾਈਏ ਸਾਡੇ ਸਿਸਟਮ ਦੇ ਜਿੱਥੇ ਚਲੋ ਆਪਾਂ ਥੱਲੇ ਥੱਲੇ 'ਤੇ ਇਹ ਚੀਜ਼ਾਂ ਆਪਾਂ ਮੰਨਦੇ ਹਾਂ
1: ਵੀ ਚਲੋ ਠੀਕ ਹੈ, ਜੇ ਕਿਸੇ ਨੇ 10ਵੀਂ ਦੇ ਬੋਰਡ ਚੀਟਿੰਗ ਕਰਕੇ ਪਾਸ ਕਰ ਵੀ ਲਏ ਠੀਕ ਹੈ, ਪਰ ਅਗੇਨ ਇੱਦਾਂ ਦਾ ਐਗਜ਼ਾਮ ਜਿਹਦੇ ਨਾਲ ਤੁਸੀਂ ਉਸ ਪੜ੍ਹਾਈ 'ਚ ਜਾਂਦੇ ਹੋ ਜੋ ਤੁਸੀਂ ਹੈ ਨਾ, ਸਭ ਤੋਂ ਇਸ ਤੋਂ ਮੇਜਰ ਪ੍ਰੋਫੈਸ਼ਨ ਕੀ ਹੈ ਹੈ ਨਾ, ਬੀਇੰਗ ਅ ਡਾਕਟਰ, ਅਤੇ ਤੁਹਾਨੂੰ ਤਾਂ ਇਹ ਹੁਣ ਹਰ ਵਕਤ ਇਹੀ ਕਿਆਸ ਲਾਉਣੇ ਪੈਣੇ ਕਿ ਯਾਰ ਇਹ ਉਹ ਵਾਲਾ ਤਾਂ ਨਹੀਂ ਜਿਹੜਾ 700 ਲਾਇਆ ਸੀਗਾ ਕਿਉਂਕਿ ਉਹਦੀ ਸੈਟਿੰਗ ਸੀਗੀ ਜਿੱਥੇ ਪੜ੍ਹਦਾ ਪਿਆ ਸੀਗਾ।
0: ਪਰ ਵੈਸੇ ਵੀ ਆਪਣਾ ਇਹਦੇ 'ਚ ਵੇਖਿਆ ਜਾਵੇ ਨਾ ਕ੍ਰਿਸ਼ਨਾ ਜੀ, ਆਪਾਂ ਇਹਦੇ ਇਸ ਪ੍ਰੋਫੈਸ਼ਨ ਦੇ ਵਿੱਚ ਆਪਾਂ ਵੇਖੀਏ ਅਤੇ ਅੱਗੇ ਨਾ ਪਰਿਵਾਰਿਕ ਜਿਹਾ ਹੀ ਹੋ ਗਿਆ ਸਿਸਟਮ, ਬਹੁਤ ਹੀ ਵਾਰ ਆਪਾਂ ਵੇਖਦੇ ਹਾਂ ਵੀ ਜਿਹੜਾ ਡਾਕਟਰ ਆ ਜਾਂ ਜਿਹਦੇ ਪਿਓ ਦਾ ਹਸਪਤਾਲ ਆ ਉਹਦਾ ਧੀ ਪੁੱਤ ਕਿੱਡਾ ਵੀ ਨਿਕੰਮਾ ਆ ਉਹ ਪਤਾ ਨਹੀਂ ਡਾਕਟਰ ਹੀ ਹੁੰਦਾ ਵਾ।
1: ਬਿਲਕੁਲ ਹਾਂ, ਕੋਈ ਨਾ
0: ਕੋਈ ਭਾਵੇਂ ਰਸ਼ੀਆ ਤੋਂ ਜਾ ਕੇ ਕਰ ਆਵੇ, ਉਹ ਭਾਵੇਂ ਚਾਈਨਾ ਤੋਂ ਜਾ ਕੇ ਕਰ ਆਵੇ, ਹੈ ਨਾ। ਅਤੇ ਇਹ ਕਈ ਹੁਣ ਜਿਹੜੇ ਇੱਦਾਂ ਦੇ ਵੀ ਤੁਹਾਨੂੰ ਪ੍ਰਾਣੀ ਮਿਲ ਜਾਂਦੇ ਆ ਜਿਹੜੇ ਤੁਹਾਡੇ ਆਂਢ ਗੁਆਂਢ ਰਹਿੰਦੇ ਹੁੰਦੇ ਆ ਜਾਂ ਤੁਸੀਂ ਜਾਣਦੇ ਹੁੰਦੇ ਹੋ ਜਾਂ ਤੁਹਾਡੇ ਨਾਲ ਹੀ ਪੜ੍ਹੇ ਹੁੰਦੇ ਆ, ਅਤੇ ਤੁਹਾਨੂੰ ਇੱਦਾਂ ਲੱਗਦਾ ਵੀ ਇਹ ਤਾਂ ਬੰਦਾ ਕਲਰਕ ਜਿੰਨੀ ਪੜ੍ਹਾਈ ਵੀ ਨਹੀਂ ਕਰਦਾ ਹੁੰਦਾ, ਯਾਰ ਇਹ ਡਾਕਟਰ ਬਣ ਗਿਆ,
1: ਇਹ ਡਾਕਟਰ ਬਣ ਗਿਆ। ਸਹੀ ਗੱਲ,
0: ਅਤੇ ਸੱਚ ਇਹ ਆ ਵੀ ਹੋ ਸਕਦਾ ਤੁਹਾਡੀ ਮੇਰੇ ਵਰਗੇ ਨਲਾਇਕ ਦੀ ਜ਼ਿੰਦਗੀ 'ਚ ਵੀ ਇੱਦਾਂ ਦੀਆਂ ਕਈ ਐਗਜ਼ਾਮਪਲਾਂ ਹੈਗੀਆਂ ਅਤੇ ਤੁਹਾਡੇ ਕੋਲ ਵੀ ਹੋਣਗੀਆਂ ਜ਼ਰੂਰ।
1: ਬਿਲਕੁਲ,
0: ਕਿਉਂਕਿ ਉਹਨਾਂ ਬੰਦਿਆਂ ਤਾਂ ਤੁਸੀਂ ਆਸ ਹੀ ਨਹੀਂ ਹੁੰਦੀ ਤੁਹਾਨੂੰ ਵੀ ਇਹ ਵੀ ਯਾਰ ਇਸ ਲੈਵਲ ਦੀ ਪੜ੍ਹਾਈ ਕਿਤੇ ਕਰ ਜਾਣਗੇ, ਪਰ ਉਹ ਵੀ ਕਰ ਜਾਂਦੇ ਆ। ਸੋ ਆਪਾਂ ਆਸ ਲਾ ਹੀ ਸਕਦੇ ਹਾਂ ਵੀ ਅੱਗੇ ਕੀ ਇਹਦਾ,
1: ਇੱਦਾਂ ਦਾ ਬੰਦਾ ਕੋਈ ਤੁਹਾਡੀ ਰਿਸ਼ਤੇਦਾਰੀ 'ਚ ਹੋਵੇ ਨਾ ਤੇ ਤੁਸੀਂ ਪੈਰਾਸੈਟਾਮੋਲ ਦੱਸ ਦੇਵੇ,
0: ਉਹ ਨਾ ਸੁਣੇ, ਸਾਡਾ ਪ੍ਰੋਗਰਾਮ ਨਾ ਸੁਣੇ,
1: ਉਹ ਤਾਂ ਨਾ ਸੁਣੇ, ਉਹ ਅਗਲਾ ਪੈਰਾਸੈਟਾਮੋਲ ਵੀ ਕਹਿ ਦੇਵੇ, ਬੰਦਾ ਕਹਿੰਦਾ ਆਹ ਤਾਂ ਨਹੀਂ ਖਰੀਦਣੀ ਬਾਈ, ਕਿਉਂਕਿ ਬੰਦੇ ਨੇ ਦੇਖਿਆ ਹੁੰਦਾ ਨਾ, ਦੱਸੋ ਮੇਰਾ ਬੈਸਟ ਫਰੈਂਡ ਆ ਉਹ ਡਾਕਟਰ ਆ ਹੈ ਨਾ, ਉਹ ਹੀ ਇਜ਼ ਅ ਗੁੱਡ ਡਾਕਟਰ, ਮੈਨੂੰ ਇਹ ਪਤਾ ਕਿਉਂਕਿ ਹੈ ਨਾ ਟਾਟਾ ਮੈਮੋਰੀਅਲ ਸੈਂਟਰ 'ਚ ਹੈ ਨਾ ਕੈਂਸਰ ਦੇ ਅੰਦਰ ਕਰਦਾ, ਪਰ ਮੈਨੂੰ ਤਾਂ ਪਤਾ ਨਾ ਯਾਰ ਕਿ ਇਹ ਮੇਰੇ ਨਾਲ ਹੀ ਪੜਿਆ, ਇਹਦੀਆਂ ਹਰਕਤਾਂ ਤਾਂ ਮੈਨੂੰ ਪਤਾ ਸ਼ੁਰੂ ਤੋਂ, ਉਹ ਜੇ ਮੈਨੂੰ ਕਦੇ ਇਸ ਤਰ੍ਹਾਂ ਵੀ ਹੈਗਾ ਨਾ ਯਾਰ ਤੂੰ ਆ ਇੱਕ ਮੋਕਸਲਿਨ ਹੀ ਲੈ ਲਾ, ਤੈਨੂੰ ਸਵਾਹ ਪਤਾ ਹੈ 10ਵੀਂ ਤੱਕ ਤੂੰ ਮੈਨੂੰ ਪੁੱਛਦਾ ਰਿਹਾ ਹੁਣ ਤੂੰ ਮੋਕਸਲਿਨ ਲੈ ਲਾ, ਇਹ ਵਾਲੀ ਇੱਜ਼ਤ ਵੀ ਨਹੀਂ ਆ ਪਾਉਂਦੀ ਕਈ ਵਾਰੀ।
0: ਪਰ ਪਰ ਰਿਐਲਿਟੀ ਪਤਾ ਕੀ ਆ ਉਹਨਾਂ ਨੂੰ, ਜਿੱਦਾਂ ਇਸ ਪੱਧਰ 'ਤੇ ਤੁਸੀਂ ਸ਼ਾਇਦ ਤੁਹਾਡਾ ਕਦੇ ਐਕਸਪੀਰੀਅੰਸ ਹੋਇਆ ਜਾਂ ਨਹੀਂ ਹੋਇਆ, ਪਰ ਉਹ ਪਤਾ ਕੀ ਕਹਿੰਦੇ ਆ, ਅਭਿਆਸ ਦੇ ਨਾਲ ਨਾ ਵੇਖੋ ਚੀਜ਼ਾਂ ਤਾਂ ਉਹ ਹੀ ਕਰਨੀਆਂ ਹੁੰਦੀਆਂ ਰੋਜ਼, ਤੇ ਜਦੋਂ ਆਪਾਂ ਰੋਜ਼ ਹੀ ਉਹ ਕੰਮ ਕਰਦੇ ਹਾਂ ਤੇ ਫਿਰ ਆ ਜਾਂਦਾ। ਸੋ ਇਹ ਵੇਖੋ ਤੁਸੀਂ ਕਿੱਡੀ ਵੱਡੀ ਗੱਲ ਆ ਵੀ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖੇਡ ਖੇਡ ਕੇ ਅਭਿਆਸ ਕਰਕੇ ਤੇ ਤੁਸੀਂ ਖੇਡਣਾ ਸਿੱਖ ਜਾਂਦੇ ਹੋ, ਤੁਸੀਂ ਤੁਹਾਨੂੰ ਪਤਾ ਲੱਗ ਜਾਂਦਾ ਵਾ ਵੀ ਤੁਸੀਂ ਕਿੱਥੇ ਕੀ ਕਰਨਾ। ਉਹ ਵੀ ਉਸ ਦੇਸ਼ ਦੇ ਵਿੱਚ ਜਿੱਥੇ ਮੰਨ ਲਓ ਕੱਲ ਨੂੰ ਵੀ ਕੋਈ ਸੁਣਵਾਈ ਨਹੀਂ ਹੈਗੀ, ਮੰਨ ਲਓ ਜੇ 19 ਕਿਸੇ ਨਾਲ ਹੋਈ ਜਾਂਦੀ ਆ, ਬੰਦੇ ਨੂੰ ਬੰਦਾ ਨਹੀਂ ਸਮਝਿਆ ਜਾਂਦਾ, ਝੱਟ ਪਾ ਕੇ ਜਿਹਨੂੰ ਖੋਲ ਦਿੱਤਾ ਜਾਂਦਾ ਵਾ, ਤੇ ਕਈਆਂ ਨੂੰ ਤੇ ਇਹ ਕਹਿ ਦਿੱਤਾ ਜਾਂਦਾ ਤੇਰਾ ਸਟੰਟ ਪੈ ਗਿਆ, ਬਾਅਦ ਵਿੱਚ ਉਹ ਵੀ ਨਹੀਂ ਨਿਕਲਦਾ।
1: ਆਪਣੇ
0: ਸਾਡੇ ਮਿੱਤਰ ਨੇ, ਉਹਨਾਂ ਦੇ ਮੰਮੀ ਉਹਨਾਂ ਨੂੰ ਕੋਈ ਪ੍ਰੋਬਲਮ ਹੋ ਗਈ ਪਿੱਛੇ ਜੇ ਇੱਥੇ, ਤੇ ਉਹ ਹੋਸਪਿਟਲ ਗਏ ਤੇ ਉਹ ਪਹਿਲਾਂ ਫਾਰਮ ਭਰਾਉਂਦੇ ਆ ਨਾ ਵੀ ਕੀ ਸਮੱਸਿਆ ਕੋਈ ਪਹਿਲੀ ਰਹੀ ਆ ਤੇ ਦੱਸਿਓ, ਤੇ ਉਹ ਕਹਿੰਦੇ ਵੀ ਇੱਦਾਂ ਬਾਕੀ ਤੇ ਠੀਕ ਆ, ਸਟੰਟ ਪਿਆ ਸੀ ਇਹਨਾਂ ਨੂੰ 2-4 ਮਹੀਨੇ ਪਹਿਲਾਂ ਤੇ ਜਾਂ ਜਿੰਨਾ ਵੀ, ਤੇ ਉਹ ਕਹਿੰਦੇ ਵੀ ਸਾਨੂੰ ਤੇ ਨਹੀਂ ਲੱਭਿਆ, ਡਾਇਗਨੋਸ ਕੀਤਾ ਵੀ ਨਹੀਂ, ਕੁਛ ਵੀ ਨਹੀਂ ਹੈਗਾ, ਮਤਲਬ ਇਹੋ ਜਿਹਾ ਤਾਂ ਕੁਛ ਨਹੀਂ ਪਿਆ। ਸੋ ਆਪਾਂ ਉਸ ਸਿਸਟਮ ਦੇ ਵਿੱਚੋਂ ਜਿੱਥੇ ਬੰਦੇ ਦੀ ਕੋਈ ਵੈਲਿਊ ਨਹੀਂ ਆ, ਗਾਜਰ ਮੂਲੀਆਂ
1: ਤੇ ਭਾਈ ਤਰਾਸਦੀ ਦੇਖੋ ਸਿਸਟਮ ਵੱਲੋਂ ਕਿ ਇਹ ਆਮ ਜਿਹੀ ਗੱਲ ਹੋ ਗਈ ਹੁਣ, ਹੈ ਨਾ। ਇਹ ਜੇ ਆਪਾਂ ਹੁਣ ਸਾਡੇ ਸੁਣਨ ਵਾਲਿਆਂ ਨੇ ਵੀ ਜਦੋਂ ਸੁਣੀ ਹੋਣੀ, ਉਹਨਾਂ ਲਈ ਵੀ ਕੋਈ ਨਵੀਂ ਗੱਲ ਨਹੀਂ ਹੋਣੀ। ਹਰ ਕਿਸੇ ਦੇ ਘਰ 'ਚ ਕੋਈ ਇਸ ਤਰ੍ਹਾਂ ਦਾ ਹੈ ਜਿਹਦੇ ਨਾਲ ਮੈਡੀਕਲੀ ਗਲਤ ਕੀਤਾ ਗਿਆ, ਹੈ ਨਾ, ਟ੍ਰੀਟਮੈਂਟ, ਡਾਇਗਨੋਸ, ਪ੍ਰੋਗਨੋਸਿਸ, ਸਭ ਕੁਛ ਹੀ ਹਰ ਲੈਵਲ 'ਤੇ ਗਲਤ ਕੀਤਾ ਗਿਆ। ਤਾਂ ਤੁਸੀਂ ਜੇ ਦੇਖੋ ਅਤੇ ਜੇ ਤੁਸੀਂ ਦੂਸਰੇ ਪਾਸੇ ਵੇਖੋ ਅਤੇ ਇਹ ਵੀ ਗੱਲ ਆ ਜਾਂਦੀ ਹੈ ਕਿ ਕਿੰਨੇ ਕੁ ਮੈਡੀਕਲ ਲਾਇਸੈਂਸ ਅੱਜ ਤੱਕ ਸਸਪੈਂਡ ਤੱਕ ਹੋਏ ਆ, ਨਾ ਦੇ ਬਰਾਬਰ। ਇੰਡੀਆ ਦੇ ਅੰਦਰ, ਇੰਡੀਆ ਇਕੱਲਾ ਇੱਦਾਂ ਦਾ ਮੁਲਕ ਹੈ ਜਿੱਥੇ ਨਾ ਡਾਕਟਰ ਦਾ ਨਾ ਹਸਪਤਾਲ ਦਾ ਮੈਡੀਕਲ ਲਾਇਸੈਂਸ ਕਦੀ ਸਸਪੈਂਡ ਹੁੰਦਾ ਜਾਂ ਕੈਂਸਲ ਹੁੰਦਾ। ਇਹ ਭਾਵੇਂ ਡਾਟਾ ਕੱਢ ਕੇ ਦੇਖ ਲਓ। ਮੈਨੂੰ ਉਦੋਂ ਦਾ ਯਾਦ ਆ ਜਦੋਂ ਤੁਹਾਨੂੰ ਖਿਆਲ ਹੋਣਾ ਆਮਿਰ ਖਾਨ ਕਰਦਾ ਸੀਗਾ ਸੱਤਮੇਵ ਜਯਤੇ ਸ਼ੋ, ਹੈ ਨਾ, ਉਹਦੇ ਅੰਦਰ ਉਹਨੇ ਵਾਲਾ ਪੁਆਇੰਟ ਚੱਕਿਆ ਸੀਗਾ ਕਿ 10 ਸਾਲਾਂ ਦੇ ਅੰਦਰ ਸਿਰਫ 18 ਡਾਕਟਰਸ ਦੇ ਲਾਇਸੈਂਸ ਸਸਪੈਂਡ ਹੋਏ ਆ। ਤੇ ਮੇਰੇ ਖਿਆਲ ਨਾਲ ਅੱਜ ਵੀ ਉਹੀ ਲੀਕ ਤੇ ਹੀ ਚੱਲ ਰਿਹਾ ਹੋਣਾ, ਕੁਛ ਖਾਸ ਫਰਕ ਆਇਆ ਨਹੀਂ ਹੋਣਾ।
0: 18 ਚੋਂ 17 ਬਹਾਲ ਹੋ ਗਏ ਹੁਣ।
1: ਹਾਂ, 17 ਬਹਾਲ ਹੋ ਗਏ ਉਹਨਾਂ ਦੇ। ਤੁਸੀਂ ਇਹ ਦੇਖੋ, ਇੰਨਾ ਵੱਡਾ ਮੁਲਕ, ਉਹ 'ਚ ਸਿਰਫ 18 ਡਾਕਟਰਾਂ ਤੋਂ ਹੀ ਗਲਤੀ ਹੋਈ ਹੋਣੀ ਆ ਇਸ ਲੈਵਲ ਦੀ ਕਿ ਸਸਪੈਂਡ ਕੀਤਾ ਜਾ ਸਕਦਾ ਲਾਇਸੈਂਸ। ਕੀ ਵਾਕਈ ਉਹੀ ਤੁਹਾਡੇ ਵਾਲੀ ਗੱਲ ਕਿ ਸੁਣਵਾਈ ਕੋਈ ਨਹੀਂ?
0: ਵੇਖੋ, ਜਿੱਥੇ ਕੋਈ ਅੱਗੇ ਵੀ ਆਪਾਂ ਜਾਈਏ ਨਾ, ਮੰਨ ਲਓ ਤੁਸੀਂ ਗਲਤ ਕਿਸੇ ਦੇ ਨਾਲ ਕਰਤਾ, ਮਰੀਜ਼ ਦੇ ਨਾਲ ਉੱਥੇ ਗਲਤ ਹੋ ਗਿਆ, ਮਰੀਜ਼ ਦੀ ਜਾਨ ਚਲੀ ਗਈ, ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਨਾ ਹੈਗੀ ਉਸ ਬੰਦੇ ਦੀ, ਜਿੱਥੇ ਕੋਈ ਸੁਣਵਾਈ ਨਹੀਂ ਬਾਅਦ 'ਚ। ਕਈ ਵਾਰੀ ਤਾਂ ਮਾਪੇ ਆਪ ਮੰਨ ਲਓ ਜਿੱਥੇ ਹੁਣ ਸਬਰ ਕਰ ਲੈਂਦੇ ਹੁਣ ਵੀ ਚਲੋ ਕੋਈ ਗੱਲ ਨਹੀਂ, ਇੱਦਾਂ ਹੀ ਲਿਖੀ ਸੀ, ਜਿੱਥੇ ਸਾਨੂੰ ਇਹ ਕਿਹਾ ਗਿਆ ਹੋਵੇ ਵਾਰ ਵਾਰ ਵੀ ਕਿਸਮਤ ਆ, ਜਿੰਨੇ ਸਾਲ ਲਿਖੇ ਆ ਉਨੇ ਹੀ ਤੁਸੀਂ ਭੋਗਣੇ ਆ, ਤੇ ਫਿਰ ਬੰਦਾ ਕਈ ਵਾਰੀ ਨਾ ਇਹ ਵੀ ਪੱਖ ਛੱਡ ਦਿੰਦਾ ਵੀ ਡਾਕਟਰ ਦੀ ਕਾਹਦੀ ਗਲਤੀ, ਜਿੱਦਾਂ ਰੱਬ ਨੇ ਚਾਹਿਆ ਸੀ ਉਦਾਂ ਹੀ ਜਾਣਾ ਸੀ।
1: ਬਸ ਇਹੀ ਇਹਨਾਂ ਦੀਆਂ ਮਾਨਤਾਵਾਂ ਦੀ ਗੱਲ ਤੁਸੀਂ ਕਹੀ ਹੈ ਕਿ ਇਹੀ ਹੁੰਦਾ। ਅਸੀਂ ਆਪਣਾ ਮਨ ਨੂੰ ਅਖੀਰ ਇੱਦਾਂ ਸਮਝਾ ਲੈਂਦੇ ਹਾਂ ਕਿ ਯਾਰ ਜਿੰਨੀ ਲਿਖੀ ਉਨੀ ਹੋਣੀ ਹੈ। ਉਹੀ ਵਾਲੀ ਗੱਲ ਆ ਨਾ ਕਿ ਅਫੀਮ ਹੈ ਇਹ, ਇੱਕ ਬਿਲੀਫ ਸਿਸਟਮ ਹਰ ਕਿਸੇ ਨੂੰ ਦਿੱਤਾ ਗਿਆ ਕਿ ਬਾਈ ਤੁਸੀਂ ਸਿਸਟਮ ਨੂੰ ਸਵਾਲ ਨਾ ਕਰੋ, ਤੁਸੀਂ ਇਸ ਗੱਲ 'ਚ ਮੰਨੋ ਕਿ ਬਾਈ ਜਿੰਨਾ ਤੁਹਾਡਾ ਲਿਖਿਆ ਉਨਾ ਹੀ ਹੋਣਾ, ਜੇ ਹੈ ਨਾ ਜਿੰਨੇ ਸਾਹ ਲਿਖੇ ਆ ਉਹੀ ਹੈ ਨਾ ਪੂਰਨ ਹੋਣੇ, ਉਸ ਤੋਂ ਬਾਅਦ ਨਹੀਂ ਹੋਣੇ। ਡਾਕਟਰ ਦੀ ਕੀ ਗਲਤੀ, ਬੈੱਡ ਨਹੀਂ ਉਹਦੀ ਕੀ ਗਲਤੀ, ਹੈ ਨਾ। ਆਕਸੀਜਨ ਦੀ ਘਾਟ ਕਰਕੇ ਕੋਵਿਡ ਦੇ ਸੈਕਿੰਡ ਫੇਜ਼ ਦੇ ਅੰਦਰ ਕਿੰਨੀਆਂ ਜਾਨਾਂ ਗਈਆਂ, ਅੱਜ ਤੱਕ ਗੌਰਮੈਂਟ ਨੇ ਇਹ ਗੱਲ ਮੰਨੀ ਹੀ ਨਹੀਂ ਕਿਸ ਤਰ੍ਹਾਂ ਹੋਇਆ, ਹੈ ਨਾ। ਖੈਰ, ਹੁਣ ਤਾਂ ਸੋਨਾ ਚਾਂਦੀ ਵੀ ਖਰੀਦਣ ਤੋਂ ਮਨਾ ਕਰ ਦਿੱਤਾ। ਅੱਛਾ, ਜਦੋਂ ਕਿਹਾ ਮਨਾ ਕਰਤਾ ਖਰੀਦਣ ਤੋਂ, ਮਨਾ ਤਾਂ ਕਰਤਾ, ਫਿਰ ਕਿਹਾ ਕਿ ਦੇਰ ਵਿਲ ਬੀ ਨੋ ਇੰਪੋਰਟ ਡਿਊਟੀ ਔਨ ਕਮੋਡਿਟੀਜ਼ ਐਟ ਆਲ, ਇੰਪੋਰਟ ਡਿਊਟੀ ਨਹੀਂ ਲਾਵਾਂਗੇ। ਪੂਰੇ 2 ਘੰਟੇ ਬਾਅਦ, ਇੱਕ ਤੇ ਇਹ ਜਦੋਂ ਐਲਾਨਿਆ, ਪੂਰੇ 2 ਘੰਟੇ ਬਾਅਦ ਰੋਡ ਸ਼ੋਅ ਵੀ ਨਿਕਲਿਆ ਜਨਾਬ ਦਾ, ਠੀਕ ਹੈ, ਜਿਹਦੇ ਅੰਦਰ ਗੱਡੀਆਂ ਸੀਗੀਆਂ ਵਾਧੂ, ਅਤੇ ਦੂਸਰੇ ਪਾਸੇ 10% ਸੋਨੇ ਦੇ ਉੱਪਰ ਇੰਪੋਰਟ ਡਿਊਟੀ ਵੀ ਲਾ ਦਿੱਤੀ ਆ। ਜਦੋਂ ਸਿਸਟਮ ਇੱਦਾਂ ਦਾ ਹੋ ਜਾਵੇ, ਤੁਸੀਂ ਟਰੱਸਟ ਕਿਹਦੇ 'ਤੇ ਕਰੋਗੇ?
0: ਨਹੀਂ, ਉਹ ਉਹਦੇ ਸੰਬੰਧ ਦੇ ਵਿੱਚ ਅੱਜ ਆ ਗਈ ਹੈ ਸਵੇਰੇ ਨਿਊਜ਼।
1: ਅੱਛਾ,
0: ਵੀ ਉਹਨਾਂ ਨੇ ਆਪਣਾ ਕਾਫਲਾ ਛੋਟਾ ਕਰਤਾ ਪ੍ਰਧਾਨ ਮੰਤਰੀ।
1: ਅੱਛਾ, ਕਿਆ ਬਾਤ। ਅਤੇ ਉਹ ਬਿਲੀਅਨੀਅਰਸ ਵਗੈਰਾ ਦਾ ਵੀ ਕਰਾਓ ਨਾ ਛੋਟਾ, ਜਿਹੜੇ ਹਰ ਚੀਜ਼ ਛੋਟਾ ਜਿਹਾ ਵੀ ਉਹਨਾਂ ਨੇ ਜਾਮਨਗਰ ਤੋਂ ਬੰਬੇ ਵੀ ਜਾਣਾ ਹੁੰਦਾ ਅਤੇ ਚੋਪਰ ਲੈ ਕੇ ਜਾਂਦੇ ਆ ਜਾਂ ਪ੍ਰਾਈਵੇਟ ਪਲੇਨ ਲੈ ਕੇ ਜਾਂਦੇ ਆ। ਕਹਿੰਦੇ ਨਾ ਕਿ ਉਹ ਕੁੜੀ ਬਹੁਤ ਮਸ਼ਹੂਰ ਹੋਈ ਸੀ ਨਾ, ਕੀ ਨਾਮ ਉਹਦਾ, ਗ੍ਰੈਟਾ ਥਨਬਰਗ
0: ਹੈਗੀ ਤੇ ਹੈ ਹੀ, ਹਾਂ,
1: ਹੈ ਨਾ,
0: ਉਹ ਵਾਤਾਵਰਨ
1: ਵਾਲਾ, ਹੈ ਨਾ। ਤਾਂ ਬਾਅਦ 'ਚ ਉਹਨਾਂ ਨੇ ਉਹਦਾ ਵੀ ਕਿਤੇ ਲਿੰਕ ਕੱਢ ਲਿੱਤਾ ਸੀਗਾ ਕਿ ਤੂੰ ਸਪੈਸ਼ਲੀ ਜਾ ਰਹੀ ਹੈ ਸਟ੍ਰਾਈਕ ਕਰਨ ਲਈ ਪ੍ਰਾਈਵੇਟ ਚਾਰਟਰ ਪਲੇਨ 'ਤੇ, ਕਿ ਇਹ ਮੇਨ ਪ੍ਰੋਬਲਮ ਆ ਕਿ ਪੂਰੇ ਸ਼ਹਿਰ 'ਚ ਜਿੰਨੀਆਂ ਗੱਡੀਆਂ ਚੱਲਦੀਆਂ ਪਈਆਂ ਉਹਦੇ ਬਰਾਬਰ ਤਾਂ ਤੁਹਾਡੀ ਇੱਕ ਫਲਾਈਟ ਹੋ ਗਈ ਹੈ ਕਹਿਣ ਲਈ ਕਿ ਜੀ ਵਾਤਾਵਰਨ ਬਚਾਓ। ਸੋ ਇਹ ਇੱਕ ਆਪਾਂ ਹੈ ਹੀ ਹੈ, ਕੀ ਕਹਿੰਦੇ ਨਾ ਆਪਾਂ, ਪੈਰਾਡੋਕਸ, ਇੱਕ ਪੈਰਾਡੋਕਸ 'ਚ ਜੀ ਰਹੇ ਹਾਂ ਆਪਾਂ। ਜਿਹੜੀ ਚੀਜ਼ ਸਹੀ ਹੈ ਉਹਦੇ ਅੰਦਰੋਂ ਹੀ ਗਲਤ ਆ, ਜਿਹੜੀ ਗਲਤ ਉਹਦੇ ਅੰਦਰੋਂ ਹੀ ਸਹੀ।
0: ਆਪਾਂ ਜਦੋਂ ਗਲਤ ਨੂੰ ਦੇੜਨ ਲੱਗ ਪੈਂਦੇ ਹਾਂ ਤਾਂ ਫਿਰ ਉੱਥੇ ਤੁਸੀਂ ਅੱਗੇ ਚੱਲ ਕੇ ਅਤੇ ਉੱਥੇ ਵੀ ਤੁਸੀਂ ਹਨੇਰੇ 'ਚ ਗੁੰਮ ਹੋ ਜਾਂਦੇ ਹੋ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਟਾਈਮ ਟੂ ਟਾਈਮ ਸਾਨੂੰ ਕੋਈ ਵੀ ਕਿਸੇ ਕਿਸਮ ਦਾ ਕੋਈ ਸੁੱਖ ਦਾ ਅਹਿਸਾਸ ਨਹੀਂ ਦਿੰਦੀਆਂ। ਸ਼ਾਇਦ ਇਸ ਕਰਕੇ ਇਨਸਾਨ ਨੇ ਬਹੁਤਾ ਇਹਦੇ ਉੱਤੇ ਨਾ ਮੰਥਨ ਕਰਨਾ ਛੱਡਤਾ, ਉਹ ਸਿਰਫ ਮਤਲਬ ਛੰਡ ਕੇ ਅਖਬਾਰ ਵਹਿੰਦਾ, ਅੱਛਾ ਇੰਨੇ ਮਰ ਗਏ, ਦਿਸ ਪੁਆਇੰਟ, ਠੀਕ, ਅਗਲੀ ਖਬਰ ਵੇਖੋ ਤੁਸੀਂ, ਹੈ ਨਾ, ਅੱਛਾ ਬੁਕਿੰਗ ਸਸਤੀ ਲੱਗੀ ਹੈ, ਚਲੋ ਆਪਾਂ ਇਹ ਕਰਾਉਂਦੇ ਹਾਂ। ਇਹ ਰਾਤੋਂ ਰਾਤ 'ਤੇ ਨਹੀਂ ਹੋਇਆ ਹੋਊਗਾ।
1: ਹਾਂ,
0: ਹੈ ਨਾ ਇਹ ਹੌਲੀ ਹੌਲੀ ਮੈਂ ਕਿਸੇ ਦਾ ਸੁਣ ਰਿਹਾ ਸ਼ਾਇਦ ਓਸ਼ੋ ਦੀ ਹੀ ਜਾਂ ਕਿਸੇ ਦਾ ਮੈਂ ਸੁਣਿਆ ਸੀ ਉਹ ਕਹਿੰਦੇ ਸੀ ਵੀ ਇੱਕ ਇੱਕ ਟਾਈਮ ਹੀ ਜਾਂ ਇੱਕ ਸਮਾਜ ਦੇ ਵਿੱਚ ਪਤਾ ਨਹੀਂ ਚਾਈਨਾ ਦੀ ਗੱਲ ਕਰ ਰਹੇ ਸ਼ਾਇਦ ਜਾਂ ਕਿੱਥੇ ਦੀ ਕਿ ਇੱਕ ਟਾਈਮ ਹੀ ਕਿ ਜਿਹੜੇ ਉਹਨਾਂ ਦੇ ਡਾਕਟਰ ਸੀ ਨਾ ਉਹਨਾਂ ਨੂੰ ਸਜ਼ਾ ਹੁੰਦੀ ਸੀ ਜੇਕਰ ਉਹਨਾਂ ਦੇ ਰਾਜ ਦੇ ਵਿੱਚ ਕੋਈ ਬਿਮਾਰ ਹੋ ਜੇ ਤੇ ਸੋ ਜਿਹੜੇ ਉਹ ਸਮੇਂ ਦੇ ਜੋ ਵੈਦ ਸੀ ਜਾਂ ਡਾਕਟਰ ਸੀ ਕੋਈ ਵੀ ਹੁਣ ਇਹ ਕਿਸੇ ਇੱਕ ਖਿੱਤੇ ਦੀ ਗੱਲ ਹੀ ਕਿਸੇ ਇੱਕ ਦੇਸ਼ ਦੀ ਗੱਲ ਹੀ ਕਿਸੇ ਇੱਕ ਰਾਜ ਦੀ ਗੱਲ ਹੀ ਆਪਾਂ ਉਸ ਡਿਟੇਲ 'ਚ ਨਹੀਂ ਜਾਂਦੇ ਕਿਉਂਕਿ ਮੇਰੇ ਵੀ ਹੁਣ ਚੰਗੀ ਤਰ੍ਹਾਂ ਵਿਸਰੀ ਪਈ ਆ ਚੰਗੀ ਤਰ੍ਹਾਂ ਯਾਦ ਨਹੀਂ ਪਰ ਹਾਂ ਇੰਨਾ ਕੁ ਜ਼ਰੂਰ ਆ ਕਿ ਉੱਥੇ ਇਹ ਜਿਹੜਾ ਵੀ ਬੰਦਾ ਜੇਕਰ ਕੋਈ ਬਿਮਾਰ ਹੁੰਦਾ ਸੀ ਅਤੇ ਉਹਦੀ ਸਜ਼ਾ ਉਸ ਬੰਦੇ ਨੂੰ ਹੁੰਦੀ ਸੀ ਜਿਹਦੀ ਜ਼ਿੰਮੇਵਾਰੀ ਸੀ
1: ਉਹਨੂੰ ਠੀਕ ਰੱਖਣ ਦੀ
0: ਹਾਂ ਕਿ ਤੂੰ ਡਾਕਟਰ ਹੈ ਤੂੰ ਵੈਦ ਹੈ ਤੂੰ ਹਕੀਮ ਹੈ ਇਹਦਾ ਮਤਲਬ ਕਿ ਤੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਸ਼ੁਰੂ 'ਚ ਖਾਣ ਪੀਣ ਜ਼ਿੰਦਗੀ ਦਾ ਸਟੇਟਸ ਜੋ ਵੀ ਮਤਲਬ ਜੋ ਵੀ ਆ ਇਹਦਾ ਮਤਲਬ ਕਿ ਤੂੰ ਸਹੀ ਤਰੀਕੇ ਦੇ ਨਾਲ ਨਹੀਂ ਕੰਮ ਕੀਤਾ ਇਸ ਵਜ੍ਹਾ ਕਰਕੇ ਬੰਦਾ ਬਿਮਾਰ ਹੋਇਆ ਅਤੇ ਹੁਣ ਤੂੰ ਆ ਇੱਧਰ ਯਾਰਾ ਚਾਹੀਦਾ ਵੀ ਇੱਦਾਂ ਹੀ ਆ
1: ਹੁਣ ਇੱਦਾਂ ਹੀ ਚਾਹੀਦਾ
0: ਹੁਣ ਮੰਨ ਲਓ ਆਪਾਂ ਗੱਡੀ ਇੱਕ ਆਪਾਂ ਲੈਂਦੇ ਹਾਂ ਅਤੇ ਗੱਡੀ ਜਦੋਂ ਖਰਾਬ ਹੁੰਦੀ ਆ ਅਤੇ ਫਿਰ ਆਪਾਂ ਜਿਹਦੇ ਕੋਲ ਸਰਵਿਸ ਕਰਵਾਈ ਹੁੰਦੀ ਆ ਜਾਂ ਜਿਹੜਾ ਮੈਨੂਫੈਕਚਰ ਹੁੰਦਾ ਉਸ ਗੱਡੀ ਦਾ ਆਪਾਂ ਉਹਦੇ ਤੱਕ ਕੰਟੈਕਟ ਕਰਦੇ ਹਾਂ
1: ਬਿਲਕੁਲ
0: ਵੀ ਆਹ ਭਾਈ ਸਾਹਿਬ ਆ ਤੁਸੀਂ ਗੱਡੀ ਦਿੱਤੀ ਸੀ ਇਹਦੇ ਵਿੱਚ ਆਹ ਵਾਲੀ ਪ੍ਰੋਬਲਮ ਨਿਕਲੀ ਆ ਅਤੇ ਫਿਰ ਉਹ ਅੱਗੇ ਆਪਣੀਆਂ ਉਹ ਗਲਤੀਆਂ ਉਹਦੇ ਵਿੱਚ
1: ਸੁਧਾਰਦੇ ਆ ਜੋ ਹੋ ਸਕੇ
0: ਜੋ ਹੋ ਸਕਦਾ ਉਹ ਦੂਰ ਕਰਨਗੇ ਪਰ ਸਾਡੇ ਹੁਣ ਵੇਖੋ ਉਲਟ ਹੋ ਗਿਆ ਉਹ ਸਿਸਟਮ
1: ਕਿਸ ਤਰ੍ਹਾਂ
0: ਮਤਲਬ ਡਾਕਟਰੀ ਦਾ ਉਲਟ ਹੋ ਗਿਆ ਨਾ ਸਿਸਟਮ ਆਪਾਂ ਪਹਿਲਾਂ ਉਹਨਾਂ ਨੂੰ ਤਨਖਾਹਾਂ ਦਿੰਦੇ ਹਾਂ ਅਤੇ ਉਸ ਤੋਂ ਬਾਅਦ ਜੇਕਰ ਕੋਈ ਕਿਸੇ ਨੂੰ ਪ੍ਰੋਬਲਮ ਵੀ ਹੋ ਜਾਂਦੀ ਆ ਅਤੇ ਫਿਰ ਵੀ ਪੈਸੇ ਦੇ ਕੇ ਬਾਹਰ ਨਿਕਲਦੇ ਹਾਂ ਮਤਲਬ ਸਜ਼ਾ ਨਹੀਂ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਰਿਵਾਰਡ ਦੇ ਕੇ ਆਪਾਂ ਬਾਹਰ ਨਿਕਲਦੇ ਹਾਂ ਹੈ ਨਾ ਇੱਕ ਪਾਸੇ ਮਤਲਬ ਤੁਹਾਡਾ ਮੰਨ ਲਓ ਇੱਕ ਤਾਂ ਹੋ ਗਿਆ ਵੀ ਚਲੋ ਕੋਈ ਉੱਦਾਂ ਕੁਦਰਤੀ ਕਿਸੇ ਦੇ ਸਵਾਸ ਪੂਰੇ ਹੋ ਗਏ ਜਾਂ ਕਿੱਦਾਂ ਪਰ ਮੰਨ ਲਓ ਜੇ ਕਿਸੇ ਦੀ ਗਲਤੀ ਕਰਕੇ ਵੀ ਕੁਛ ਇੱਦਾਂ ਦਾ ਹੁੰਦਾ ਅਤੇ ਜਾਂ ਫਿਰ ਉਸ ਹੈ ਅਤੇ ਉਸੇ ਸਿਸਟਮ ਦੇ ਵਿੱਚੋਂ ਹੀ ਨਾ ਚਾਹੇ ਖਾਣ ਪੀਣ ਦੇ ਕਰਕੇ ਕਿਸੇ ਦਾ ਨੁਕਸਾਨ ਹੋਇਆ ਚਾਹੇ ਉਹ ਵੱਧ ਜ਼ਿਆਦਾ ਪ੍ਰੈਸ਼ਰ ਲੈਣ ਕਰਕੇ ਹੋਇਆ ਚਾਹੇ ਉਹ ਸੜਕ ਦੇ ਉੱਤੇ ਐਕਸੀਡੈਂਟ ਕਰਕੇ ਉਹਦਾ ਹੋਇਆ ਕਿਤੇ ਨਾ ਕਿਤੇ ਕਸੂਰ ਤਾਂ ਉਹ ਤੋਂ ਪਹਿਲਾਂ ਵਾਲਾ ਹੀ ਹੈ ਨਾ ਉਹਦਾ ਆਪਣਾ ਬੰਦੇ ਦਾ ਅਤੇ ਕਿੰਨਾ ਕੁ ਉਹਦੇ 'ਚ ਕਸੂਰ ਆ ਅੰਟਿਲ ਅਨਲੈਸ ਆਪਾਂ ਇਹੋ ਮੰਨ ਲਈਏ ਵੀ ਚਲੋ ਠੀਕ ਹੈ ਜਿੰਨੇ ਰੱਬ ਨੇ ਲਿਖੇ
1: ਬੰਦਾ ਜਦ ਤੱਕ ਪਹੁੰਚਦਾ ਕਈ ਵਾਰੀ ਉਹਦੇ ਅੰਦਰ ਹੀ ਕਿੰਨੀ ਜ਼ਿਆਦਾ ਅਣਗਹਿਲੀਆਂ ਹੋ ਜਾਂਦੀਆਂ ਜਿਸ ਕਰਕੇ ਹੈ ਨਾ ਪ੍ਰੋਬਲਮ ਆਉਂਦੀਆਂ ਇਹ ਵਾਲੀਆਂ ਕਿ ਮੌਕੇ 'ਤੇ ਡਾਕਟਰ ਨਹੀਂ ਮਿਲਿਆ ਮੌਕੇ 'ਤੇ ਫਸਟ ਏਡ ਨਹੀਂ ਮਿਲੀ ਮੌਕੇ 'ਤੇ ਹੈ ਨਾ ਬੈੱਡ ਨਹੀਂ ਮਿਲਿਆ ਫਾਰਮ ਭਰਦੇ ਭਰਦੇ ਟਾਈਮ ਗੁਜ਼ਰ ਗਿਆ ਪੇਮੈਂਟਸ ਕਰਕੇ ਕਿੰਨਾ ਹੈ ਨਾ ਆਉਂਦਾ ਕਿ ਲੋਕਾਂ ਨੂੰ
0: ਉਸ ਤੋਂ ਪਹਿਲਾਂ ਇਲਾਜ ਨਹੀਂ ਸ਼ੁਰੂ ਹੁੰਦੇ ਉਹ ਚਲੋ ਉਹ ਅਲੱਗ ਫਿਰ ਆ ਜਾਂਦੀ ਆ ਪ੍ਰੋਬਲਮ ਪਰ ਕੁੱਲ ਮਿਲਾ ਕੇ ਕਦੀ ਇਹ ਜਿਹੜੀਆਂ ਪਹਿਲੀਆਂ ਚੀਜ਼ਾਂ ਨੇ ਇਹਨਾਂ ਤੋਂ ਵੇਖੋ ਵੀ ਹੁਣ ਤਾਂ ਇੰਨਾ ਕੁ ਜ਼ਿਆਦਾ ਉਹ ਚੀਜ਼ ਸਾਡੇ ਸਿਸਟਮ 'ਚ ਰਸ ਗਈ ਆ ਆਲ ਟੂਗੈਦਰ ਹੀ ਕਿ ਆਪਾਂ ਉਹਦੇ ਉੱਤੇ ਤਾਂ ਹੁਣ ਸਵਾਲ ਹੀ ਨਹੀਂ ਆ ਕੋਈ ਹੈ ਨਾ ਸੋ ਬਿਲਕੁਲ ਉਲਟ ਆਪਾਂ ਕੰਟਰਾਸਟ ਜ਼ਿੰਦਗੀ ਇਸ ਟਾਈਮ ਦੇ ਉੱਤੇ ਜੀ ਰਹੇ
1: ਫੈਕਟ ਹੈ ਮੈਂ ਜਦੋਂ ਜਦ ਤੱਕ ਇੰਡੀਆ ਸੀਗਾ ਮੈਂ ਮੇਰੇ ਖਿਆਲ ਹੈ ਮੇਰੇ ਮਾਮੀ ਜੀ ਠੀਕ ਨਹੀਂ ਸੀਗੇ ਅਤੇ ਆਈ ਐਮ ਪ੍ਰੀਟੀ ਮਚ ਸ਼ੋਰ ਕਿ ਉਸ ਟਾਈਮ ਹਰ ਤਰ੍ਹਾਂ ਦੇ ਡਾਕਟਰ ਕੋਲ ਗਏ ਆ ਦੇਖਣ ਲਈ ਅਤੇ ਜਦੋਂ ਮੈਨੂੰ ਕਿਸੇ ਨੇ ਸਲਾਹ ਪੁੱਛੀ ਮੈਂ ਇਹ ਕਿਹਾ ਕਿ ਬਈ ਕਾਬਲੀਅਤ ਨਾ ਦੇਖੋ ਨੀਅਤ ਵੇਖੋ ਕਿ ਜਿਹੜਾ ਤੁਹਾਨੂੰ ਨੀਅਤ ਤੋਂ ਠੀਕ ਲੱਗਦਾ ਬੰਦਾ ਕਿਉਂਕਿ ਕਾਬਲੀਅਤ ਤਾਂ ਉਸ ਲੈਵਲ ਦੀ ਹੈ ਕੋਈ 90 ਹੋਏਗਾ ਕੋਈ 100 ਹੋਏਗਾ ਇੰਨੀ ਪੜ੍ਹਾਈ ਕਰਨ ਤੋਂ ਬਾਅਦ ਇੰਨੇ ਐਕਸਪੀਰੀਅੰਸ ਤੋਂ ਬਾਅਦ ਤੁਹਾਨੂੰ ਨੀਤ ਦਾ ਨਹੀਂ ਪਤਾ ਅਗਲੇ ਦੀ ਕਿ ਇਹਨੇ ਸੋਚਿਆ ਕਿ ਬਈ ਇਹ ਤਾਂ 2 ਲੱਖ ਦਾ ਗਾਹਕ ਹੈ ਜੀ ਹੈ ਨਾ ਜਾਂ ਫਿਰ ਇਹਦਾ ਮੈਂ ਕਿਸ ਤਰ੍ਹਾਂ ਸਹੀ ਇਲਾਜ ਕਰ ਸਕਦਾ ਜਾਂ ਫਿਰ ਮੈਂ ਕਿੰਨਾ ਕੁ ਐਕਸਪੈਰੀਮੈਂਟ ਕਰ ਸਕਦਾ ਬੰਦੇ ਦੀ ਅਪਰੂਵਲ ਦੇ ਨਾਲ ਹੈ ਨਾ ਕਿੰਨੇ ਫੇਜ਼ ਆ ਜਾਂਦੇ ਇਸ ਲੈਵਲ 'ਤੇ ਵੀ ਡਾਕਟਰੀ ਦੇ ਲੈਵਲ 'ਤੇ ਵੀ ਪਰ ਜਿਹੜਾ ਪਹਿਲਾ ਫੇਜ਼ ਆ ਉਹ ਜ਼ਿਆਦਾ ਹਿੱਟ ਹੈ ਖਾਸ ਕਰ ਸੁਪਰ ਸਪੈਸ਼ਲਿਟੀ ਜਿਹੜੇ ਵੱਡੇ ਹਸਪਤਾਲ ਨੇ ਉੱਥੇ ਤਾਂ ਟਾਰਗੇਟ ਸੈਟਿੰਗ ਹੈ ਨਾ
0: ਹਾਂ ਟਾਰਗੇਟ ਜਿੱਦਾਂ ਪਿੱਛੇ ਜੇ ਆਪਣੇ ਕੋ ਮਿੱਤਰ ਨੇ ਉਹ ਦੱਸਦੇ ਸੀ ਉਹਨਾਂ ਦੇ ਭਤੀਜਾ ਅਪੁਆਇੰਟ ਹੋਇਆ ਉਹ ਵਿਚਾਰਾ ਕਿਤੇ ਸੋਫਟ ਹਾਰਟ ਏਟ ਹੀ ਵਧੀਆ ਪੜ੍ਹਿਆ ਲਿਖਿਆ ਕਿਤੇ ਬੰਦਗੀ ਉਹਦੇ ਝੱਲੇ ਬਚੀ ਸੀ ਅਤੇ ਉਹਨੇ ਜੋਬ ਛੱਡਤੀ ਉਹਨੇ ਅਤੇ ਉਹ ਦੱਸਦੇ ਸੀ ਕਹਿੰਦੇ ਵੀ ਜੋਬ ਉਹਨੇ ਬੜੇ ਚਾਅ ਦੇ ਨਾਲ ਉਹਨੇ ਜੁਆਇਨ ਕੀਤਾ ਹੈ ਪ੍ਰੋਫੈਸ਼ਨ ਸੇਵਾ ਭਾਵਨਾ ਹੈਗੀ ਸੀ ਅਤੇ 4 ਮਹੀਨੇ ਬਾਅਦ ਉਹਨੂੰ ਜੋਬ ਛੱਡਣੀ ਪਈ ਉਹਦਾ ਇਹ ਕਹਿਣਾ ਸੀ ਕਿ ਮੈਂ ਨਹੀਂ ਜੋਬ ਕਰ ਸਕਦਾ ਮੈਨੂੰ ਟਾਰਗੇਟ ਦਿੱਤਾ ਗਿਆ ਵਾ ਅਤੇ
1: ਇਹ ਸੱਚ ਆ ਭਾਅ ਜੀ
0: ਇਹ ਟਾਰਗੇਟ ਮੈਂ ਨਹੀਂ ਪੂਰਾ ਕਰ ਸਕਦਾ ਟਾਰਗੇਟ ਵੀ ਇੰਨੇ ਪੈਸੇ ਤੂੰ ਕਮਾ ਕੇ ਦੇਣੇ ਹੀ ਦੇਣੇ ਆ ਇੰਨੀਆਂ ਤੂੰ ਟੈਸਟ ਲਿਖ ਕੇ ਦੇਣੀਆਂ ਹੀ ਦੇਣੀਆਂ ਇੰਨੇ ਓਪਰੇਸ਼ਨ ਜਿਹੜੇ ਆ ਉਹ ਬੰਦੇ ਇੱਥੋਂ ਤੱਕ ਪਹੁੰਚਣੇ ਚਾਹੀਦੇ ਆ ਤੁਹਾਡੀ ਉਹ ਜ਼ਿੰਮੇਵਾਰੀ ਹੈ ਸੋ ਅਜਿਹੇ ਸਿਸਟਮ ਦੇ ਵਿੱਚ ਜਿਹੜਾ ਬੰਦਾ ਤੁਸੀਂ ਇੱਕ ਚੀਜ਼ ਹੋਰ ਵੇਖੋ ਵੀ ਜਿਹੜਾ ਬੰਦਾ ਜਿਹਦੇ ਵਿੱਚ ਕੋਈ ਰੱਬ ਜਿਉਂਦਾ ਵਾ ਜਾਂ ਜਿਹਨੇ ਆਪਣਾ ਜ਼ਮੀਰ ਹਲੇ ਨਹੀਂ ਮਾਰਿਆ, ਉਹ ਕਿੱਦਾਂ ਇਸ ਪ੍ਰੋਫੈਸ਼ਨ 'ਚ ਕੰਮ ਕਰ ਪਾਊਗਾ? ਜਿਹਨੂੰ ਮੰਨ ਲਓ ਆਪਾਂ ਸਾਰਿਆਂ 'ਤੇ ਨਹੀਂ ਗੱਲ ਕਰਦੇ, ਪਰ ਉਹ ਜਿਹਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਵੀ ਇੰਨੇ ਬੰਦਿਆਂ ਤੋਂ ਇੰਨੇ ਪੈਸੇ ਤੋਂ ਬਣਾ ਕੇ ਦੇਣੇ ਆ,
1: ਬਿਲਕੁਲ ਬਿਲਕੁਲ,
0: ਉਹ ਕਿੱਦਾਂ ਇਮਾਨਦਾਰੀ ਨਾਲ ਕਿੱਦਾਂ ਉਹ ਸੇਵਾ ਭਾਵਨਾ ਕਿੱਥੇ?
1: ਮੈਨੂੰ ਇਹ ਹਜੇ ਤੱਕ ਖਿਆਲ ਹੈ, ਯਾਦ ਹੈ ਮੈਨੂੰ, ਇੱਕ ਡਾਕਟਰ ਸਾਡੇ ਨੂਨ 'ਚ ਨੇ, ਉਹਨਾਂ ਨੂੰ ਇੱਕ ਸੁਪਰ ਸਪੈਸ਼ਲਿਟੀ ਹਸਪਤਾਲ ਤੋਂ ਇਸ ਕਰਕੇ ਨੋਟਿਸ ਪੀਰੀਅਡ 'ਤੇ ਪਾ ਦਿੱਤਾ ਗਿਆ ਕਿ ਤੁਸੀਂ ਜਾ ਸਕਦੇ ਹੋ, ਹੈ ਨਾ, ਨੈਕਸਟ ਵੀਕ ਨੈਕਸਟ ਮੰਥ ਤੋਂ, ਕਿਉਂਕਿ ਜੇ ਕੋਈ ਲੋੜਵੰਦ ਬੰਦਾ ਆਉਂਦਾ ਸੀ ਕਹਿੰਦਾ ਸੀ ਕਿ ਡਾਕਟਰ ਸਾਹਿਬ ਮੇਰੇ ਤੋਂ ਕਿੱਥੇ ਇੰਨੀ ਦਵਾ ਦਾਰੂ ਦਾ, ਹੈ ਨਾ, ਖਰਚਾ ਹੋਣਾ, ਅਤੇ ਉਹ ਦਰਾਜ਼ ਖੋਲ੍ਹਣਾ, ਕਿਉਂਕਿ ਉਹਨਾਂ ਕੋਲ ਸੈਂਪਲ ਵਗੈਰਾ ਆਏ ਹੁੰਦੇ ਆ, ਮੈਡੀਕਲ ਜਿਹੜੇ ਰੈਪ ਹੁੰਦੇ ਦੇ ਕੇ ਜਾਂਦੇ ਆ, ਅਤੇ ਉਹਨਾਂ ਨੇ ਕਈ ਵਾਰੀ ਇੱਦਾਂ ਹੀ ਹੈਂਡ ਆਊਟ ਕਰ ਦੇਣੇ ਕਿ ਚਲੋ ਤੁਸੀਂ ਬਾਹਰੋਂ ਵੀ ਖਰੀਦਣੀ ਆ, ਮੇਰੇ ਕੋਲ ਸੇਮ ਪਈ ਹੋਈ ਲੈ ਜਾਓ। ਇਹ ਵੀ ਪਤਾ ਲੱਗ ਗਿਆ, ਤੇ ਅਲਟੀਮੇਟਲੀ ਹੀ ਜੁਆਇੰਡ ਆ ਚੈਰੀਟੇਬਲ ਹਸਪੀਟਲ, ਪਰ ਫਿਰ ਹਰ ਕਿਸੇ ਦੀ ਉਸ ਤਰ੍ਹਾਂ ਦੀ ਕਿਸਮਤ ਵੀ ਨਹੀਂ ਕਿ ਤੁਸੀਂ ਆਪਣਾ ਕਿੱਤਾ ਉਸ ਹਿਸਾਬ ਨਾਲ ਫੋਲੋ ਕਰ ਸਕੋ, ਉਸ ਹੀ ਸ਼ਹਿਰ 'ਚ ਰਹਿ ਸਕੋ ਜਾਂ ਕੁਛ। ਅੱਛਾ, ਇਹਦੇ ਅੰਦਰ ਇੱਕ ਲੋਕਾਂ ਦੇ ਅੰਦਰ ਵੀ ਹੈ ਭਾਅ ਜੀ, ਉਹੀ ਮੇਰਾ ਫਰੈਂਡ ਹੈ ਨਾ, ਮੈਨੂੰ ਦੱਸਦਾ ਸੀ ਕਿ ਇਹ ਕੋਵਿਡ ਦੇ ਟਾਈਮ ਦੇ ਲਾਗੇ ਛਾਗੇ, ਹੈ ਨਾ, ਹੀ ਬਿਕੇਮ ਅ ਡਾਕਟਰ। ਸੋ ਹਰ ਕਿਸੇ ਨੂੰ ਹੁੰਦਾ ਪ੍ਰੈਕਟਿਸ ਕਰਨਾ, ਹਰ ਕਿਸੇ ਨੂੰ ਆਪਣੇ ਕੰਮ ਦੇ ਅੰਦਰ ਹੁੰਦਾ ਕਿ ਮੈਂ ਇੰਪ੍ਰੈਸ ਕਰਾਂ, ਹੈ ਨਾ, ਜਿਹੜਾ ਵੀ ਮੇਰੇ ਸਾਹਮਣੇ ਆਇਆ, ਹੁਣ ਕਲਾਇੰਟ ਇਹਨਾਂ ਦਾ ਤਾਂ ਪੇਸ਼ੈਂਟ ਆ, ਕਹਿੰਦਾ ਕਿ ਮੈਨੂੰ ਤਦ ਤੱਕ ਇੱਕ ਇੱਜ਼ਤ ਦੀ ਨਜ਼ਰ ਨਾਲ ਨਹੀਂ ਦੇਖਿਆ ਗਿਆ ਜਦ ਤੱਕ ਮੈਂ ਦਵਾਈ ਲਿਖ ਕੇ ਦੇਣੀ ਨਹੀਂ ਸ਼ੁਰੂ ਕੀਤੀ। ਕਹਿੰਦਾ ਜੇ ਮੈਂ ਕਿਸੇ ਦੇ ਨੋਰਮਲ ਗਲਾ ਖਰਾਬ, ਮੈਨੂੰ ਦਿਸ ਰਿਹਾ ਕਿ ਇਟਸ ਵੈਰੀ ਬੇਸਿਕ, ਹੈ ਨਾ, ਕਿਸੇ ਨੂੰ ਜ਼ੁਕਾਮ ਹੈ, ਨੋਰਮਲ ਆ, ਮੈਨੂੰ ਪਤਾ ਇਹ ਗਰਾਰੇ ਨਾਲ ਅਤੇ ਸਟੀਮ ਨਾਲ ਹੀ ਆ ਨਾ, ਜਿੰਨੀ ਮੈਂ ਦਵਾਈ ਲਿਖਣੀ ਆ ਉਹ ਬੇਸਲੈਸ, ਉਹਨੇ ਕੁਛ ਵਾਧਾ ਕਰਨਾ ਨਹੀਂ, ਕਿਉਂਕਿ ਜ਼ੁਕਾਮ ਦਾ ਤਾਂ ਅੱਜ ਤੱਕ ਕੋਈ ਇਸ ਤਰ੍ਹਾਂ ਦਾ ਕੋਈ ਡਰੱਗ ਨਹੀਂ ਆਇਆ। ਹਾਂ, ਉਹ ਇਨਹੇਲਰ ਲੈ ਲਉਂਗੇ ਥੋੜ੍ਹੇ ਟਾਈਮ ਲਈ ਹੈਲਪ ਕਰ ਦੇਗਾ, ਹੈ ਨਾ, ਖਾਂਸੀ ਵੀ ਇੱਦਾਂ ਦੀ ਚੀਜ਼ ਹੈ ਕਿ ਜੇ 6 ਦਿਨ ਦਵਾਈ ਲੈਣੀ ਲੈ ਲਓ, ਜੇ ਗਰਾਰੇ ਨਾਲ ਵੀ ਸੈਟ ਹੋ ਜਾਏ ਕਿ ਸਟਾਰਟਿੰਗ, ਜੋ ਸ਼ਾਇਦ ਇੱਥੇ ਡਾਕਟਰਸ ਕਰਦੇ, ਹੈ ਨਾ, ਦੇ ਡੋਂਟ ਗਿਵ ਯੂ ਪ੍ਰਿਸਕ੍ਰਿਪਸ਼ਨ,
0: ਕੋਸ਼ਿਸ਼ ਕਰਦੇ ਵੀ।
1: ਉਹ ਕਹਿੰਦਾ ਕਿ ਕੰਪਲੇਂਟ ਕਰਕੇ ਗਿਆ ਕਿ ਪੇਸ਼ੈਂਟ ਕਿ ਤੁਸੀਂ ਡਾਕਟਰ ਕਿੱਦਾਂ ਦਾ ਬਿਠਾਇਆ ਹੋਇਆ, ਹੈ ਨਾ, ਫਿਰ ਉਹਨੂੰ ਅੱਗੋਂ ਇਹ ਪ੍ਰੈਸ਼ਰ ਆਇਆ ਕਿ ਯੂ ਆਰ ਨੋਟ ਹੇਅਰ ਟੂ ਡੂ ਸਮਾਜ ਸੇਵਾ ਟਾਈਪ ਬੱਚੇ, ਕਿ ਨੀਚੇ ਕੈਮਿਸਟ ਹੈ, ਪੂਰੀ ਫਾਰਮੇਸੀ ਆ, ਕਿ ਲਿਖੋ ਦਵਾਈ ਲਿਖੋ, ਕੁਝ ਗਲਤ ਨਹੀਂ ਕਰ ਰਹੇ, ਲੋਕਾਂ ਨੂੰ ਛੇਤੀ ਚਾਹੀਦਾ ਰਿਲੀਫ। ਤੇ ਉਹਦਾ ਦੇਖੋ ਅਲਟੀਮੇਟਲੀ ਹੁੰਦਾ ਕਿ ਹੁਣ ਅਸੀਂ ਇੱਥੇ ਆਏ ਹਾਂ, 27-28 ਸਾਲ ਦੀ ਉਮਰ 'ਚ ਮੈਂ ਆਇਆ, ਮੇਰੀ ਐਂਟੀਬੋਡੀਜ਼ ਦੀ ਰੈਜ਼ਿਸਟੈਂਸ ਬਿਲਕੁਲ ਖਤਮ ਹੈ 2 ਪੈਰਾਸੀਟਾਮੋਲ, ਮੈਨੂੰ ਬੁਖਾਰ ਹੋਊਗਾ ਕਿਉਂਕਿ ਇੰਨੀ ਪੈਰਾਸੀਟਾਮੋਲ ਖਾ ਲਈ ਛੋਟੀ ਤੋਂ ਛੋਟੀ ਵੱਡੀ ਵੱਡੀ ਚੀਜ਼ ਨੂੰ ਲੈ ਕੇ, ਕਿ ਰੈਜ਼ਿਸਟੈਂਸ ਆ।
0: ਹਾਂ, ਨਹੀਂ, ਲੋਕਾਂ ਨੂੰ ਆਦਤ ਪੈ ਗਈ,
1: ਐਂਟੀਬਾਇਓਟਿਕ ਤੋਂ ਇਲਾਵਾ ਗੱਲ ਨਹੀਂ ਬਣਦੀ, ਫਿਰ ਐਂਟੀਬਾਇਓਟਿਕ ਦੀ ਵੀ ਇੱਕ ਟਾਈਮ 'ਤੇ ਆ ਕੇ ਰੈਜ਼ਿਸਟੈਂਸ ਖਤਮ ਹੋ ਜਾਣੀ ਆ, ਫਿਰ ਬੰਦਾ ਹੀ ਕਰੇ, ਕਈਆਂ ਦੀ ਖਤਮ ਹੋਈ ਹੁੰਦੀ ਆ, ਸਿੱਧੇ ਡ੍ਰਿਪਾਂ 'ਤੇ ਲੱਗਦੇ, ਜਿਹੜਾ ਬਿਲਕੁਲ ਹੈਵੀ ਡੋਸੇਜ ਹੁੰਦੀ ਆ ਉਹ ਲੱਗਦੀ ਆ।
0: ਹੁਣ ਤੁਸੀਂ ਵੇਖੋ ਵੀ ਜਿਹੜੇ ਸਿਸਟਮ ਦੇ ਵਿੱਚ ਇੱਕ ਬੰਦੇ ਨੂੰ ਬਚਪਨ ਤੋਂ ਹੀ ਆਦਤ ਪਈ ਆ ਕਿ ਇਲਾਜ ਇੱਦਾਂ ਹੁੰਦਾ ਵਾ, ਜੇ ਕੋਈ ਸਿਰਫ ਤੁਹਾਨੂੰ ਸਮਝਾ ਕੇ ਘੱਲ ਦੇ ਤੇ ਉਹ ਇਲਾਜ ਨਹੀਂ ਆ, ਉਹ ਇਲਾਜ ਇਹ ਹੁੰਦਾ ਵੀ ਉਹ ਟੀਕਾ ਲਾਵੇ,
1: ਟੀਕਾ ਲੱਗੇ,
0: ਗੋਲੀਆਂ ਦਵੇ,
1: 6 ਗੋਲੀਆਂ ਹੋਣ,
0: ਹਾਂ, ਸਵੇਰੇ ਸ਼ਾਮ ਦੁਪਹਿਰੇ, ਤੇ ਫੇਰ ਕਵੇ ਵੀ ਤੀਸਰੇ ਦਿਨ ਫੇਰ ਆ ਕੇ ਵਿਖਾਇਓ ਤੇ ਬਾਹਰੋਂ ਆ ਵਾਲੇ ਟੈਸਟ ਕਰਾ ਲਓ। ਸੋ ਇਹ ਪੈਟਰਨ ਸਾਡੇ ਦਿਮਾਗ ਦੇ ਵਿੱਚ ਬੈਠਾ, ਫਿਰ ਉੱਥੇ ਤੇ ਸਾਨੂੰ ਲੱਗੂਗਾ ਹੀ ਵੀ ਯਾਰ ਇਹਨੇ ਖਾਨਾ ਪੂਰਤੀ ਕੀਤੀ ਆ, ਅਸੀਂ ਪੈਸੇ, ਹੁਣ ਤੁਸੀਂ ਦੂਰ ਕੇ ਜਾਣਾ ਆਪਾਂ ਇੱਕ ਦਿਨ ਹੱਸਦੇ ਹਾਂ ਆਪਾਂ ਕਿ ਜਦੋਂ ਟੈਸਟ ਕਰਾ ਲਈਦਾ ਨਾ, ਮੰਨ ਲਓ ਕੋਈ 100-100 ਤੁਸੀਂ ਟੈਸਟ ਕਰਾਇਆ, ਉਹਨੇ 1200 ਦੀ ਪਰਚੀ ਕੱਟਤੀ, ਹੈ ਨਾ, ਅਤੇ ਬਾਹਰ ਬੈਠਾ ਬੰਦਾ ਨਾ ਮਤਲਬ ਇੱਦਾਂ ਫੀਲ ਕਰ ਰਿਹਾ ਹੁੰਦਾ ਵੀ ਨਿਕਲ ਹੀ ਆਵੇ ਕੁਛ, ਇੰਨੇ ਪੈਸੇ ਖਰਚ ਗਏ ਆ।
1: ਅੱਛਾ, ਬਾਹਰ ਬੈਠਾ ਨਹੀਂ ਹੁੰਦਾ, ਬਾਹਰ ਬੈਠੇ ਟੈਂਸ਼ਨ ਹੁੰਦੀ ਹੈ, ਜਦੋਂ ਆਵੇ ਨਾ ਕੁਛ ਨਹੀਂ ਨਿਕਲਿਆ, ਫਿਰ ਬੰਦਾ ਅੰਦਰ ਮੈਂ ਪੈਸੇ ਬਰਬਾਦ ਕੀਤੇ ਯਾਰ, ਕੁਛ ਨਿਕਲਿਆ ਹੁੰਦਾ ਤਾਂ ਵੀ ਬੰਦਾ ਕਹਿੰਦਾ ਹਾਂ ਚਲੋ 1500 ਲਾਇਆ ਕਿਸੇ ਪੱਖਾ,
0: ਫਿਰ ਉਸ ਡਾਕਟਰ ਤੇ ਗੁੱਸਾ ਚੜ ਰਿਹਾ ਹੁੰਦਾ ਨਹੀਂ ਯਾਰ ਇੰਨੇ ਐਵੇਂ ਟੈਸਟ ਕਰਾਤਾ, 12,000 ਖਰਚਾ ਗਿਆ, ਨਿਕਲਿਆ ਤੇ ਕੁਛ ਵੀ ਨਹੀਂ,
1: ਕੁਛ ਵੀ ਨਹੀਂ ਨਿਕਲਿਆ।
0: ਤੇ ਇਹ ਰਿਐਲਿਟੀ 'ਚ ਇੱਕ ਹੋਇਆ ਸਾਡੇ ਮਿੱਤਰ ਦੇ ਨਾਲ,
1: ਅੱਛਾ,
0: ਤਾਂ ਹੀ ਗੱਲਬਾਤ ਚੱਲੀ, ਤੇ ਉਹ ਕਹਿੰਦਾ ਵੀ ਡਾਕਟਰ ਮੈਨੂੰ ਕਹਿੰਦਾ ਵੀ ਤੂੰ ਸ਼ੁਕਰ ਮਨਾ ਵੀ ਨਹੀਂ ਕੁਛ ਨਿਕਲਿਆ, ਤੂੰ ਚਾਹੁੰਦਾ ਇਹ ਵੀ ਕੁਛ ਨਿਕਲੇ, ਕਹਿੰਦਾ ਪਰ ਤੁਸੀਂ ਟੈਸਟ ਤੇ ਨਜਾਇਜ਼ ਕਰਾਤਾ ਨਾ, ਨਾਲੇ ਮੇਰਾ ਟਾਈਮ ਖਰਾਬ ਹੋ ਗਿਆ,
1: ਡਾਕਟਰ
0: ਇਹ ਤੇ ਸਾਡੀ ਉਹ ਬਣ ਗਈ ਆ। ਖੈਰ ਇੱਕ ਮੈਂ ਹੁਣ ਇਹ ਚੈੱਕ ਕਰ ਰਿਹਾ ਹਾਂ, ਹਾਲਾਂਕਿ ਭਾਰਤ ਦੇ ਵਿੱਚ ਇੱਦਾਂ ਦੇ ਕੋਈ ਅੰਕੜੇ ਜਿਹੜੇ ਆ ਉਹ ਸਾਨੂੰ ਪਤਾ ਹੀ ਆ ਕਿੰਨੇ ਕੁ ਵਾਜਬ ਹੋਣੇ ਆ, ਤੇ ਨਾਲ ਪੈਰਲਰ ਜਦੋਂ ਆਪਾਂ ਆਸਟ੍ਰੇਲੀਆ ਦੇ ਰੱਖਾਂਗੇ ਤੇ ਫਿਰ ਸਾਨੂੰ ਹੋਰ ਬਿਹਤਰ ਆਈਡੀਆ ਹੋ ਜਾਊਗਾ। ਔਨ ਐਵਰੇਜ ਕਹਿੰਦੇ ਨੇ ਕਿ 1 ਸਾਲ ਦੇ ਵਿੱਚ 500,000 ਲੋਕ ਮਰਦੇ ਨੇ ਡਾਕਟਰ ਦੀਆਂ ਗਲਤੀਆਂ ਦੇ ਕਰਕੇ, ਜਾਂ ਫਿਰ ਗਲਤ ਦਵਾਈ ਦੇਣ ਦੇ ਕਰਕੇ, ਜਾਂ ਫਿਰ ਗਲਤ ਡਾਇਗਨੋਜ਼ ਹੋਣ ਦੇ ਕਰਕੇ। ਤੇ ਇਹ ਅਗੇਨ ਫਿਰ ਉਹੀ ਆ ਵੀ ਇਹ ਪਤਾ ਹੀ ਆ ਸਾਨੂੰ ਕਿੰਨੇ ਕੁ ਇਹ ਅਧਿਕਾਰਿਤ ਹੋਣਾ, ਹੈ ਨਾ। ਸੋ ਇਹਦੇ ਵਿੱਚ ਰਾਏ ਇਹੋ ਦਿੱਤੀ ਜਾਂਦੀ ਆ ਵੀ ਸੈਕਿੰਡ ਓਪੀਨੀਅਨ ਜ਼ਰੂਰ ਲੈ ਲਓ ਤੁਸੀਂ, ਭਾਵੇਂ ਤੁਸੀਂ ਇੱਥੇ ਹੋ, ਭਾਵੇਂ ਦੁਨੀਆ 'ਚ ਕਿਸੇ ਵੀ ਕੋਨੇ 'ਚ ਬੈਠੇ ਤੁਸੀਂ ਸੁਣ ਰਹੇ ਹੋ। ਅਤੇ ਇੱਕ ਆਪਾਂ ਮੰਨ ਲਓ ਕੋਈ ਗੱਡੀ ਲੈਣੀ, ਸਾਈਕਲ ਲੈਣਾ, ਅਤੇ ਉਹ ਵੀ ਆਪਾਂ ਰੇਟ ਇੱਧਰੋਂ ਉੱਧਰੋਂ ਪਤਾ ਕਰ ਲੈਂਦੇ ਹਾਂ। ਸੋ ਇਸ ਕਰਕੇ ਜਦੋਂ ਇੱਦਾਂ ਦਾ ਕੋਈ ਗੰਭੀਰ ਮਸਲਾ ਵਾ ਸਾਡੀ ਸਿਹਤ ਸੰਬੰਧੀ, ਤਾਂ ਆਪਾਂ ਇੱਧਰੋਂ ਉੱਧਰੋਂ ਜ਼ਰੂਰ
1: ਨਹੀਂ ਇਹ ਗੱਲ ਤਾਂ ਸਹੀ ਹੈ, ਸੈਕਿੰਡ ਓਪੀਨੀਅਨ ਹਰ ਚੀਜ਼ ਦਾ ਲੈਣਾ ਚਾਹੀਦਾ।
0: ਹਾਂ ਸੈਕਿੰਡ ਓਪੀਨੀਅਨ ਆਪਾਂ ਜ਼ਰੂਰ ਆਪਾਂ ਲੈ ਲਈਏ। ਅਤੇ ਇੱਧਰੋਂ ਜੇ ਆਸਟ੍ਰੇਲੀਆ ਦੀ ਆਪਾਂ ਵੇਖੀਏ, ਆਸਟ੍ਰੇਲੀਆ ਦੇ ਵੀ ਕ੍ਰਿਸ਼ਨਾ ਜੀ ਮੈਂ ਕੱਢ ਰਿਹਾ ਹਾਂ ਅੰਕੜੇ, ਜਿੱਦਾਂ ਕਿ ਇੱਥੇ ਕੁਛ ਇੱਕ ਸੰਸਥਾਵਾਂ ਨੇ AIHW ਅਤੇ UNSW, ਸੋ ਇਹਨਾਂ ਦੀਆਂ ਜਿਹੜੀਆਂ ਤਾਜ਼ਾ ਰਿਪੋਰਟਾਂ ਨੇ ਵੱਖ ਵੱਖ ਸੰਸਥਾਵਾਂ ਦੀਆਂ, ਉਹਨਾਂ ਦੇ ਆਧਾਰ ਦੇ ਉੱਤੇ ਇੱਥੇ ਵੀ ਸਾਲਾਨਾ ਮੌਤਾਂ ਦੀ ਦਰ 18,000 ਤੋਂ ਲੈ ਕੇ 54,000 ਲੋਕਾਂ ਦੀ ਆ ਆਸਟ੍ਰੇਲੀਆ ਦੇ ਵਿੱਚ। ਸੋ ਇੰਨੇ ਲੋਕ ਜਿਹੜੀ ਆਪਣੀ ਜਾਨ ਗਵਾ ਦਿੰਦੇ ਨੇ, ਅਤੇ ਲਗਭਗ 50,000 ਦੇ ਕਰੀਬ ਲੋਕ ਨੇ ਜਿਹੜੇ ਹਰ ਸਾਲ ਡਾਕਟਰਾਂ ਦੀ ਲਾਪਰਵਾਹੀ ਦੇ ਕਰਕੇ ਅਪਾਹਜ ਹੋ ਜਾਂਦੇ ਆ, ਜਾਂ ਜਿਨ੍ਹਾਂ ਦਾ ਕੋਈ ਵੀ ਜਿਹੜਾ ਮੁੜ ਕੇ ਸਰੀਰਕ ਨੁਕਸਾਨ ਜਿਹੜਾ ਉਹ ਦੇਖਦਾ ਚਾਹੇ ਨਹੀਂ ਦੇਖਦਾ
1: ਪਰ ਠੀਕ ਨਹੀਂ ਹੋਣਾ
0: ਅੰਦਰੂਨੀ ਤੌਰ ਦੇ ਉੱਤੇ, ਅਤੇ ਉਹ ਚੀਜ਼ ਸਾਹਮਣੇ ਆਉਂਦੀ ਆ। ਉਸ ਤੋਂ ਇਲਾਵਾ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਲਗਭਗ 1,40,000 ਮਾਮਲੇ ਜਿਹੜੇ ਨੇ ਉਹ ਗਲਤ ਡਾਇਗਨੋਸ ਦੇ ਵੀ ਨੇ, ਜਿਨ੍ਹਾਂ ਦੇ ਵਿੱਚੋਂ 4,000 ਮੌਤਾਂ ਜਿਹੜੀਆਂ ਸਿੱਧੇ ਤੌਰ ਦੇ ਉੱਤੇ ਗਲਤ ਬਿਮਾਰੀ ਡਾਇਗਨੋਸ ਕਰਨ ਦੇ ਕਰਕੇ ਹੋ ਜਾਂਦੀ।
1: ਮਾਈ ਗੋਡ, ਅੱਛਾ ਇਹ ਉਮੀਦ ਨਹੀਂ ਰੱਖਦੇ ਆਪਾਂ ਸ਼ਾਇਦ ਇਸ ਤਰ੍ਹਾਂ ਬਾਹਰ ਆ ਕੇ ਰਹਿੰਦੇ ਹੋਏ।
0: ਹਾਂ ਨਹੀਂ, ਪਰ ਮੈਂ ਇਹਨੂੰ ਇੱਕ ਤਾਂ ਇਹ ਪੱਖ ਆ ਕਿ ਆਪਾਂ ਇੱਥੇ ਉਮੀਦ ਨਹੀਂ ਰੱਖਦੇ, ਉਹ ਵੀ ਸਾਡੀ ਗਲਤੀ ਹੈ ਵੀ ਆਪਾਂ ਉਮੀਦ ਨਹੀਂ ਰੱਖਦੇ, ਪਰ ਦੂਸਰੀ ਚੀਜ਼ ਮੈਂ ਇਹਨੂੰ ਇਸ ਐਂਗਲ ਤੋਂ ਵੀ ਵੇਖ ਰਿਹਾ ਵੀ ਜੇ ਇੱਥੇ ਇੰਨੀ ਘੱਟ ਆਬਾਦੀ ਦੇ ਬਾਵਜੂਦ
1: ਪਰਸੈਂਟੇਜ
0: ਆ, ਤੁਸੀਂ ਸੋਚੋ ਵੀ ਉਹ ਯਕੀਨ ਆਉਂਦਾ ਤੁਹਾਨੂੰ ਵੀ ਆਸਟ੍ਰੇਲੀਆ ਉੱਥੇ ਸਿਰਫ ਇੰਨੇ ਕਿ ਹੋ।
1: ਉਹ ਤਾਂ ਹੈ ਨਹੀਂ, ਉਹ ਤਾਂ ਓਬਵੀਅਸ ਜੀ ਗੱਲ ਆ, ਗੱਲ ਹੀ ਇਹ ਹੈ ਕਿ ਕਈ ਅੱਜ ਤੱਕ ਕਿਸੇ ਵੀ ਤਗੜੇ ਹੋਸਪਿਟਲ ਨੂੰ ਕਿਹਾ ਨਹੀਂ ਗਿਆ ਕਿ ਬਈ ਤੁਸੀਂ ਗਲਤ ਕਰ ਕੀਤਾ, ਕਿਸੇ ਨੂੰ ਅੱਜ ਤੱਕ ਸਸਪੈਂਡ ਨਹੀਂ ਕੀਤਾ ਗਿਆ, ਖਤਮ ਨਹੀਂ ਕੀਤਾ ਗਿਆ ਉਹਨਾਂ ਦਾ ਲਾਇਸੈਂਸ, ਤਾਂ ਫਿਰ ਉਹ ਤਾਂ ਸਿੱਧੀ ਸਾਦੀ ਗੱਲ ਹੈ ਕਿ ਇਹ ਕਿੰਨਾ ਹੀ ਜ਼ਿਆਦਾ ਬਹੁਤ ਮੈਲੋ ਡਾਊਨ ਕੀਤਾ ਵਰਜ਼ਨ ਹੋਣਾ ਕਿ 5,00,000 ਹੀ ਜਾਂਦਾ। ਮੈਨੂੰ ਤਾਂ ਲੱਗਦਾ ਈਜ਼ੀਲੀ 15-20,00,000।
0: ਚਲੋ ਆਪਾਂ ਇਹ ਨਹੀਂ ਕੋਟ ਕਰ ਸਕਦੇ ਕੁਛ,
1: ਆਪਾਂ ਕੋਟ ਨਹੀਂ ਕਰ ਸਕਦੇ, ਗੱਲ ਸਹੀ ਤੁਹਾਡੀ, ਪਰ ਐਟਲੀਸਟ ਇਹ 2-3 ਗੁਣਾ ਵੱਧ ਹੋਏਗਾ ਜੋ ਮੈਨੂੰ ਲੱਗਦਾ। ਇੱਥੇ ਵੀ ਮੈਨੂੰ ਲੱਗਦਾ ਭਾਈ ਸ਼ਾਇਦ ਬਿਕੋਜ਼ ਆਈ ਹੈਵ ਸੀਨ ਇਟ, ਜੇ ਆਪਾਂ ਬਹੁਤ ਜ਼ਿਆਦਾ ਚੱਲ ਜਾਈਏ ਅੱਗੇ ਤਾਂ ਅੱਗੇ ਰੀਜਨਲ ਚੱਲ ਜਾਈਏ ਤਾਂ ਉੱਥੇ ਇੰਨੀ ਜ਼ਿਆਦਾ ਹੋਸਪਿਟਲ ਫੈਸਿਲਿਟੀਜ਼ ਹੈਗੀਆਂ ਨਹੀਂ, ਹੈ ਨਾ, ਤਾਂ ਕਰਕੇ ਵੀ ਸ਼ਾਇਦ ਇਹ ਵਾਲਾ ਨੰਬਰ ਹੋਣਾ।
0: ਪਰ ਉੱਥੇ ਲੋਕ ਬਿਮਾਰ ਵੀ ਤਾਂ ਘੱਟ ਹੁੰਦੇ ਨਾ।
1: ਹਾਂ,
0: ਸੋ ਨਹੀਂ ਹੁੰਦੀਆਂ, ਪਰ ਆਪਾਂ ਇਹ ਵੇਹਨੇ ਹਾਂ ਵੀ ਭਾਵੇਂ ਦੂਰ ਦਰੇਡੇ ਕਿਤੇ

0: ਸੋ ਜਿਵੇਂ ਕਿ ਵਿਕਟੋਰੀਆ ਦੀ ਜੇ ਗੱਲ ਕਰੀਏ ਤਾਂ ਐਚ ਸੀ ਸੀ ਜਿਹੜਾ ਆਪਣਾ ਹੈਲਥ ਕੰਪਲੇਸ਼ਨ ਕਮਿਸ਼ਨ ਆ ਉਹਦੇ ਵਿੱਚ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਅਤੇ ਆਸਟ੍ਰੇਲੀਆ ਦੇ ਵਿੱਚ ਜੇਕਰ ਕੋਈ ਇੱਦਾਂ ਦੀ ਕੋਈ ਨਜ਼ਰਅੰਦਾਜ਼ੀ ਕੀਤੀ ਜਾਂਦੀ ਹੈ ਤਾਂ ਕਾਨੂੰਨ ਦੇ ਮੁਤਾਬਕ ਮਰੀਜ਼ ਹਰਜਾਨੇ ਦੇ ਲਈ ਦਾਅਵਾ ਕਰ ਸਕਦਾ। ਇਸ ਤੋਂ ਇਲਾਵਾ ਖਰਚਾ ਜਿਹੜਾ ਵਾ ਜਾਂ ਨੁਕਸਾਨ ਦੀ ਭਰਪਾਈ ਆ ਉਹ ਜਾਂ ਫਿਰ ਮਾਨਸਿਕ ਪਰੇਸ਼ਾਨੀ ਇਹਦੇ ਲਈ ਵੱਖਰਾ ਤੁਹਾਨੂੰ ਮੁਆਵਜ਼ਾ ਮਿਲ ਜਾਂਦਾ। ਪਰ ਜੋ ਪ੍ਰੈਕਟੀਕਲੀ ਮੈਂ ਕੁਛ ਕੇਸਾਂ ਦੇ ਵਿੱਚ ਵੇਖਿਆ ਉਹਦੇ ਵਿੱਚ ਜਿਹੜਾ ਨੋ ਵਿਨ ਨੋ ਫੀਸ ਵਾਲੇ ਜਿਹੜੇ ਵਕੀਲ ਨੇ ਜ਼ਿਆਦਾਤਰ ਉਹੀ ਕਮਾ ਕੇ ਜਾਂਦੇ ਆ, ਕੋਈ ਸਿੱਧਾ ਸਿੱਧਾ ਇਹਨਾਂ ਮਹਿਕਮਿਆਂ ਦੇ ਵਿੱਚ ਤੁਹਾਡੀ ਜੇਕਰ ਨਹੀਂ ਕੋਈ ਹੱਲ ਹੁੰਦੀ ਤਾਂ ਫਿਰ ਉਹ ਵਕੀਲਾਂ ਦੀ ਇਨਵੋਲਵਮੈਂਟ ਹੁੰਦੀ ਆ ਕਿ ਆਪਾਂ ਵੇਖਾਂਗੇ ਚਾਖਾਂਗੇ ਆਪਾਂ ਲੜਾਂਗੇ, ਪਰ ਉਹ ਇੰਨੇ ਕੁ ਲੰਮੇ ਚਲੇ ਜਾਂਦੇ ਨੇ ਉਹ ਕੇਸ ਵੀ ਵੱਡੇ ਵੱਡੇ ਹਰਜਾਨੇ ਮਿਲਦੇ ਨੇ ਪਰ ਉਹਦੇ ਵਿੱਚੋਂ ਉਹਨਾਂ ਮਰੀਜ਼ ਨਹੀਂ ਕਮਾ ਕੇ ਜਾਂਦਾ ਜਿੰਨੇ ਸੰਸਥਾਵਾਂ ਲੈ ਜਾਂਦੀਆਂ ਨੇ। ਖੈਰ ਉਹਨਾਂ ਨੇ ਵੀ ਉਹ ਲੜਨਾ ਹੁੰਦਾ, ਯਾਨੀ ਕਿ ਕੁੱਲ ਮਿਲਾ ਕੇ ਹਰ ਥਾਂ ਦੇ ਉੱਤੇ ਕੁਛ ਨਾ ਕੁਛ,
1: ਬਟ ਸਟਿਲ ਬੈਟਰ ਦੈਨ, ਮਤਲਬ ਉੱਥੇ ਤਾਂ ਸੁਣਵਾਈ ਨਹੀਂ ਹੈ, ਇੱਥੇ ਤਾਂ ਚਲੋ ਕੋਈ ਆਪਣੇ ਟਾਈਮ ਦਾ ਵੀ ਤਾਂ ਰਿਸਕ ਲੈ ਹੀ ਰਿਹਾ ਕਿ ਤੁਹਾਡੇ ਲਈ ਸਾਲ ਲੜ ਰਿਹਾ, ਡੇਢ ਸਾਲ ਲੜ ਰਿਹਾ, ਕੁਛ ਲੈ ਗਿਆ।
0: ਹਾਲਾਂਕਿ ਉੱਥੇ ਵੀ ਇੱਦਾਂ ਵਾ ਕਿ ਜਿਹਨੂੰ ਨਹੀਂ ਨੌਲੇਜ ਉਹ ਬੰਦਾ ਫਿਰ ਉਦਾਂ ਕਿ ਚੀਜ਼ ਸੈਟਿਸਫਾਈ ਜਿਹਾ ਹੋ ਕੇ ਬਹਿ ਜਾਂਦਾ ਵੀ ਚਲੋ ਠੀਕ ਹੈ ਇਹ ਹੁਣ ਇੱਦਾਂ ਹੀ ਹੋਣਾ। ਪਰ ਜੇ ਆਪਾਂ ਇਹ ਵੇਖੀਏ ਵੀ ਜਿਹਨਾਂ ਨੂੰ ਪਤਾ ਵਾ ਉਹ ਬੰਦੇ ਫਿਰ ਕੁਛ ਨਾ ਕੁਛ ਤਾਂ ਜ਼ਰੂਰ ਕਰ ਹੀ ਲੈਂਦੇ ਆ, ਉਹ ਸਿਰੜੀ ਹੁੰਦੇ ਆ, ਉਹ ਅੜੇ ਰਹਿੰਦੇ ਆ। ਕਈ ਵਾਰੀ ਤੁਹਾਨੂੰ ਇਹ ਚੀਜ਼ ਪਤਾ ਲੱਗਦੀ ਹੈ, ਜਿੱਦਾਂ ਮੇਰਾ ਘਰੇ ਇੰਸ਼ੋਰੈਂਸ ਦਾ ਮਸਲਾ ਪਿਆ ਸੀ, ਹੁਣ ਚਲੋ ਮੇਰੇ ਲਈ ਉਦੋਂ ਨਵੀਂ ਗੱਲ ਸੀ, ਅਤੇ ਓਮਬਡਸਮੈਨ ਉੱਥੇ ਵੀ ਕੰਮ ਕਰਦਾ।
1: ਅੱਛਾ,
0: ਠੀਕ ਆ, ਉੱਥੇ ਵੀ ਉਹ ਸੰਸਥਾਵਾਂ ਨੇ, ਉਹ ਵੱਖਰੀ ਗੱਲ ਹੈ ਕਿ ਉਹ ਆਪਣੇ ਪੱਧਰ ਦੇ ਉੱਤੇ ਇੱਥੋਂ ਵਰਗੇ ਤਰੀਕੇ ਦੇ ਨਹੀਂ ਆ, ਪਰ ਜੇ ਤੁਸੀਂ
1: ਉਹ ਐਫੀਸ਼ੀਐਂਸੀ ਨਹੀਂ,
0: ਹਾਂ ਅੜੇ ਰਹੋ, ਤੁਸੀਂ ਤੁਰੇ ਰਹੋ ਅਤੇ ਕਿਸੇ ਨੂੰ ਕੋਈ ਨਾ ਕੋਈ ਜਵਾਬਦੇਹੀ ਤਾਂ ਉਹਨਾਂ ਨੂੰ ਵੀ ਦੇਣੀ ਪੈਂਦੀ ਆ। ਪਰ ਆਪਾਂ ਉੱਥੇ ਇਹ ਮੰਨ ਕੇ ਚੱਲਦੇ ਹਾਂ ਵੀ ਇੱਦਾਂ ਨਹੀਂ ਕੁਛ ਵੀ ਹੋਣਾ, ਸਿੱਧਾ ਕਹਿ ਕੁਆ ਕੇ ਕੁਛ ਕਰਵਾ ਲੈਂਦੇ ਹਾਂ ਜਾਂ ਕੋਈ ਪ੍ਰੈਸ਼ਰ ਪਵਾ ਲੈਂਦੇ ਹਾਂ ਜਾਂ ਕਿਸੇ ਪੋਲੀਟੀਸ਼ੀਅਨ ਕੋਲ ਦਬਕਾ ਮਰਵਾ ਲੈਂਦੇ। ਸੋ ਇਹਨਾਂ ਚੀਜ਼ਾਂ ਦੇ ਕਰਕੇ ਅਸੀਂ ਪੋਲੀਟੀਸ਼ੀਅਨ ਦੀ ਜਿਹੜੀ ਆ ਉਹ ਵੋਕਤ ਵੀ ਵਧਾਈ, ਉਹਦੇ ਥੱਲੇ ਵੀ ਆ ਗਏ ਵੋਟ ਪਾਉਣ ਦੇ ਲਈ, ਇਸੇ ਚੱਕਰ ਦੇ ਕਰਕੇ ਆਪਾਂ ਪੈਸੇ ਦੀ ਵੀ ਉੱਥੇ ਬਰਬਾਦੀ ਕਰਦੇ ਹਾਂ। ਇਹੋ ਹੀ ਵਜ੍ਹਾ ਵਾ ਵੀ ਸਾਡਾ ਉੱਥੇ ਬਾਅਦ ਵਿੱਚ ਸਿਸਟਮ ਜਿਹੜਾ ਉਹ ਇੱਦਾਂ ਦਾ ਕ੍ਰੀਏਟ ਹੋ ਜਾਂਦਾ ਵੀ ਆਪਾਂ ਮੁੜ ਕੇ ਉਹਦੇ ਥੱਲੋਂ ਨਿਕਲ ਹੀ ਨਹੀਂ ਪਾਉਂਦੇ। ਸੋ ਡਿਪੈਂਡੈਂਸੀ ਹੋਰ ਜ਼ਿਆਦਾ ਤੁਹਾਡੀ ਵੱਧਦੀ ਜਾਂਦੀ ਆ, ਸਿਸਟਮ ਹੋਰ ਜ਼ਿਆਦਾ ਮਹਿੰਗਾ ਹੁੰਦਾ ਜਾਂਦਾ। ਸੋ ਆਪਾਂ ਹੋਰ ਹੋਰ ਤਰੀਕਿਆਂ ਦੇ ਨਾਲ ਸਾਨੂੰ ਇਹ ਸ਼ੋਰਟਕੱਟ ਜਿੱਥੋਂ ਆਪਾਂ ਸ਼ੁਰੂ ਹੋਏ ਹਾਂ ਫਿਰ ਉੱਥੇ ਗੱਲ ਆ ਜਾਂਦੀ ਹੈ ਵੀ ਪੇਪਰ ਦੀ, ਵੀ ਇਹ ਸ਼ੋਰਟਕੱਟ ਹੀ ਹੈ ਨਾ ਵੀ ਆਪਾਂ ਇੱਦਾਂ ਕਰਕੇ ਆਪਾਂ ਐਡਮਿਸ਼ਨ ਲੈ ਲਈਏ। ਸੋ ਸ਼ੋਰਟਕੱਟ ਜ਼ਿੰਦਗੀ 'ਚ ਕਿੱਥੇ ਸਾਨੂੰ ਕਿੱਥੋਂ ਕਿੱਥੇ ਲੈ ਕੇ ਜਾਂਦੇ ਆ ਉਹ ਆਪਾਂ ਇਸ ਸਿਨੈਰੀਓ 'ਚ ਵੇਖ ਸਕਦੇ ਹਾਂ। ਸੋ ਖੈਰ ਆਪਾਂ ਗੱਲਬਾਤ ਸਾਡੀ ਸ਼ੁਰੂ ਹੋਈ ਸੀ ਡਾਕਟਰਾਂ ਦੀ ਤਾਂ ਆਪਾਂ ਕਰ ਰਹੇ ਹਾਂ ਕਿਉਂਕਿ ਨੀਟ ਦੇ ਇਗਜ਼ਾਮ ਦੇ ਵਿੱਚ ਜੋ ਧਾਂਦਲੀ ਹੋਈ ਹੈ, ਪੇਪਰ ਲੀਕ ਹੋਇਆ ਅਤੇ ਉਸ ਤੋਂ ਬਾਅਦ ਆਪਾਂ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸੋ ਫਿਲਹਾਲ ਆਪਾਂ ਨਿਬੇੜੀਏ ਇੱਥੇ ਕਿ ਜੇ ਇੱਕ ਬ੍ਰੇਕ ਲਈਏ।
1: ਨਹੀਂ
0: ਹਾਂਜੀ
1: ਨਹੀਂ, ਨਿਬੇੜਨਾ ਨਹੀਂ,
0: ਅੱਛਾ
1: ਹੋਰ ਗੱਲਾਂ ਕਰਨੀਆਂ।
0: ਅੱਛਾ
1: ਨਹੀਂ ਕਰਨੀਆਂ, ਨਹੀਂ ਕਰਨੀਆਂ,
0: ਚਲੋ ਆਪਾਂ ਇੱਕ ਬ੍ਰੇਕ ਲੈ ਕੇ
1: ਬ੍ਰੇਕ ਲੈ ਕੇ
0: ਅਤੇ ਪਾਣੀ ਤਾਂ ਨਹੀਂ ਪੀ ਕੇ ਵਾਪਸ ਆਉਂਦੇ ਹਾਂ ਅਤੇ ਧੰਨਵਾਦ ਤੁਹਾਡਾ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674
2: AM। ਜੀ ਕੀ ਹਾਲ ਹੈ ਪਿੱਠ ਦਰਦ ਦਾ? ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
4: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
5: ਵਿਕਟੋਰੀਆ ਦਾ ਬਿਗ ਬਿਲਡ ਖਤਰਨਾਕ ਅਤੇ ਭੀੜ ਭੜੱਕੇ ਵਾਲੇ 110 ਰੇਲਵੇ ਫਾਟਕਾਂ ਨੂੰ ਹਟਾ ਰਿਹਾ ਹੈ, ਜਿਸ ਵਿੱਚੋਂ 88 ਪਹਿਲਾਂ ਹਟਾ ਦਿੱਤੇ ਗਏ ਹਨ। ਬਿਹਤਰ ਕਨੈਕਸ਼ਨ ਬਣਾਉਣਾ ਤੇ ਤੁਹਾਡੀ ਯਾਤਰਾ ਨੂੰ ਸੁਰੱਖਿਅਤ ਅਤੇ ਸੌਖਾ ਬਣਾਉਣਾ, ਮਈ ਵਿੱਚ ਫਰੈਂਕਸਟਨ ਅਤੇ ਸਟੋਨੀਪਿੰਡ ਲਾਈਨਾਂ ਤੇ ਰੇਲ ਗੱਡੀਆਂ ਦੀ ਥਾਂ ਬੱਸਾਂ ਚੱਲਣਗੀਆਂ। ਦੇਰੀਆਂ ਤੋਂ ਬਚੋ ਅਤੇ ਚੱਲਣ ਤੋਂ ਪਹਿਲਾਂ bigbuild.vic.gov.au ਤੇ ਜਾ ਕੇ ਦੇਖ ਲਓ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਅਧਿਕਾਰਿਤ।
6: ਸੋਨਾ ਚਾਹੀਦਾ,
7: ਭਰੋਸਾ ਚਾਹੀਦਾ,
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ।

0: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੇਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਰੇਡੀਓ ਹਾਂਜੀ 1674 ਮੈਂ ਦੋਸਤੋ ਇਹ ਜਿਹੜਾ ਗੀਤ ਤੁਸੀਂ ਸੁਣ ਰਹੇ ਸੀ ਸ਼ਿਵ ਕੁਮਾਰ ਬਟਾਲਵੀ ਜੀ ਦੀ ਕਲਮ ਤੋਂ ਨਿਕਲਿਆ ਇਹ ਮਹੀਨਾ ਮਈ ਦਾ ਮਹੀਨਾ ਅਤੇ ਮਈ ਦੇ ਮਹੀਨੇ ਦੇ ਸ਼ੁਰੂ ਦੇ ਵਿੱਚ ਹੀ ਸਾਨੂੰ ਦੋ ਵੱਡੇ ਇਹਨਾਂ ਦੇ ਨਾਲ ਸੰਬੰਧ ਦੇ ਵਿੱਚ ਦਿਵਸ ਮਿਲਦੇ ਨੇ ਵੱਡੀ ਗੱਲ ਇਹ ਕਿ ਦੋਵੇਂ ਪੰਜਾਬੀ ਦੇ ਵੱਡੇ ਮਹਾਨ ਸ਼ਾਇਰ ਅਤੇ ਦੋਵਾਂ ਦਾ ਹੀ ਦੇਹਾਂਤ ਮਈ ਮਹੀਨੇ ਦੇ ਵਿੱਚ ਸੋ ਇਸੇ ਸੰਬੰਧ ਵਿੱਚ ਅੱਜ ਤੁਹਾਡੇ ਨਾਲ ਆਪਾਂ ਚਰਚਾ ਕਰਾਂਗੇ ਕਿ ਮਹਿਜ਼ ਕੋਇੰਸੀਡੈਂਟ ਇਹੋ ਹੀ ਉਹ ਮਹੀਨਾ ਜਿਹਦੇ ਵਿੱਚ ਕਿ ਦੋ ਵੱਡੇ ਸ਼ਹਿਰ ਚਾਹੇ ਕਿ ਅਲੱਗ ਅਲੱਗ ਸਮਿਆਂ ਦੇ ਵਿੱਚ ਹੋਏ ਨੇ ਪਰ ਪੰਜਾਬੀਆਂ ਦੇ ਵਿੱਚ ਇਹਨਾਂ ਨੂੰ ਪ੍ਰਵਾਨ ਕੀਤਾ ਗਿਆ ਸ਼ਿਵ ਕੁਮਾਰ ਬਟਾਲਵੀ ਅਤੇ ਸੁਰਜੀਤ ਪਾਤਰ ਜੀ ਦੋ ਅਜਿਹੇ ਚਮਕਦੇ ਸਿਤਾਰੇ ਜਿਨ੍ਹਾਂ ਨੇ ਪੰਜਾਬੀ ਕਵਿਤਾ ਅਤੇ ਗਜ਼ਲ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਇਆ ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਅਤੇ ਇੱਧਰ ਸੁਰਜੀਤ ਪਾਤਰ ਜੀ ਜਿਨ੍ਹਾਂ ਨੂੰ ਪੰਜਾਬੀ ਗਜ਼ਲ ਦਾ ਬਾਦਸ਼ਾਹ ਕਿਹਾ ਜਾਂਦਾ ਸੋ ਅੱਜ ਇਹਨਾਂ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਟਾਈਮ ਦੇ ਉੱਤੇ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ ਸੋ ਜਾਣਦੇ ਹਾਂ ਅਜੋਕੇ ਸਮੇਂ ਦੇ ਵਿੱਚ ਜਾਂ ਫਿਰ ਆਪਣੇ ਆਪਣੇ ਸਮਿਆਂ ਦੇ ਵਿੱਚ ਇਹਨਾਂ ਦਾ ਪੰਜਾਬੀ ਕਵਿਤਾ ਨੂੰ ਪੰਜਾਬੀ ਗਜ਼ਲ ਨੂੰ ਪੰਜਾਬੀ ਸਾਹਿਤ ਨੂੰ ਦਿੱਤਾ ਗਿਆ ਯੋਗਦਾਨ ਅਤੇ ਅੱਜ ਦੇ ਸਮਿਆਂ ਦੇ ਵਿੱਚ ਉਹਨਾਂ ਦੀ ਕੀ ਅਹਿਮੀਅਤ ਹੈ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਨੇ ਪ੍ਰੀਤਮ ਰੁਪਾਲ ਜੀ ਸਰ ਸਤਿ ਸ਼੍ਰੀ ਅਕਾਲ ਤੁਸੀਂ ਆਉਣ ਰਹੋ ਇਸ ਟਾਈਮ
1: ਸਤਿ ਸ਼੍ਰੀ ਅਕਾਲ ਰਣਜੋ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਹਾਂਜੀ
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ ਜਿੱਦਾਂ ਮੈਂ ਗੱਲ ਕਰ ਹੀ ਰਿਹਾ ਸੀ ਕਿ ਇਹ ਇਸ ਮਹੀਨੇ ਜੇ ਆਪਾਂ ਸੁਰਜੀਤ ਪਾਤਰ ਜੀ ਦੀ ਗੱਲ ਕਰੀਏ ਤਾਂ 11 ਮਈ 2024 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਅਤੇ ਉੱਧਰ ਜੇ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰੀਏ ਅਤੇ ਉਹਨਾਂ ਨੇ 6 ਮਈ 1973 ਨੂੰ ਇਹ ਸੰਸਾਰ ਛੱਡ ਦਿੱਤਾ ਸੋ ਅੱਜ ਦੇ ਸਮਿਆਂ ਦੇ ਵਿੱਚ ਆਪਾਂ ਇਹਨਾਂ ਨੂੰ ਬੈਠੇ ਜਦੋਂ ਯਾਦ ਕਰਦੇ ਹਾਂ ਇਹਨਾਂ ਦੀਆਂ ਲਿਖਤਾਂ ਪੜ੍ਹਦੇ ਹਾਂ ਅਤੇ ਅੱਜ ਵੀ ਉਹ ਨਵੀਆਂ ਨਵੀਆਂ ਲੱਗਦੀਆਂ ਨੇ ਫਰੈਸ਼ ਲੱਗਦੀਆਂ ਨੇ ਸ਼ਾਇਦ ਇਹੋ ਹੀ ਇਹਨਾਂ ਨੂੰ ਵੱਡਿਆਂ ਕਰਦਾ ਕਿਵੇਂ ਵੇਖਦੇ ਹਾਂ ਆਪਾਂ ਇਹਨਾਂ ਦੇ ਦਿੱਤੇ ਯੋਗਦਾਨ
1: ਦੇਖੋ ਇੱਕ ਗੱਲ ਬੜੀ ਜਿਹੜੀ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਸਾਫ਼ ਹੈ ਸਪਸ਼ਟ ਹੈ ਕਿ ਦੋਵੇਂ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਤੇ ਸੁਰਜੀਤ ਪਾਤਰ ਤੇ ਆਪਣੇ ਸਮਿਆਂ ਦੇ ਖੈਰ ਬਹੁਤ ਵੱਡੇ ਸ਼ਾਇਰ ਤਾਂ ਹੋਏ ਹੀ ਨੇ ਤੇ ਬਹੁਤ ਵੱਡੇ ਕਵੀ ਹੋਏ ਨੇ ਤੇ ਜਿਨ੍ਹਾਂ ਨੇ ਕੌਮਾਂਤਰੀ ਪੱਧਰ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਹੈ ਪੰਜਾਬੀ ਪੋਇਟਰੀ ਨੂੰ ਪੰਜਾਬੀ ਕਵਿਤਾ ਨੂੰ ਜਿਹੜਾ ਹੈ ਪਹੁੰਚਾਇਆ ਤੇ ਮੇਰਾ ਖਿਆਲ ਇਹੀ ਦੋਨੇ ਕਵੀ ਨੇ ਜਿਨ੍ਹਾਂ ਦੀ ਜਿਹੜੀ ਪੋਇਟਰੀ ਹੈ ਕਵਿਤਾ ਹੈ ਸਭ ਤੋਂ ਵੱਧ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਜਿਹੜੀ ਆ ਉਹ ਹੋਈ ਹੈ ਤੇ ਦੂਜੀ ਵੱਡੀ ਗੱਲ ਇਹ ਹੈ ਕਿ ਇਹ ਦੋਵੇਂ ਹੀ ਸ਼ਾਇਰ ਨੇ ਜਿਨ੍ਹਾਂ ਨੂੰ ਸਮਾਜਿਕ ਤੌਰ ਤੇ ਬਹੁਤ ਵੱਡੀ ਪ੍ਰਵਾਨਗੀ ਬਹੁਤ ਵੱਡੀ ਮਾਨਤਾ ਜਿਹੜੀ ਆ ਉਹ ਮਿਲੀ ਹਾਲਾਂਕਿ ਇਹਨਾਂ ਦੇ ਸਮਕਾਲੀ ਸ਼ਾਇਰ ਹੋਰ ਵੀ ਵੱਡੇ ਸ਼ਾਇਰ ਹੋਏ ਨੇ ਪੰਜਾਬੀ ਦੇ ਜਿਨ੍ਹਾਂ ਦਾ ਨਾਂ ਹੈ ਤੇ ਪਰ ਆਮ ਲੋਕਾਂ ਦੇ ਵਿੱਚ ਉਹਨਾਂ ਦਾ ਨਾਂ ਨਹੀਂ ਜੇ ਤੁਸੀਂ ਆਮ ਕਿਤੇ ਰਸਤੇ ਜਾਂਦੇ ਬੰਦੇ ਕੋਲੋਂ ਪੁੱਛ ਲਓ ਵੀ ਤੁਸੀਂ ਸੁਰਜੀਤ ਪਾਤਰ ਦਾ ਨਾਂ ਸੁਣਿਆ ਉਹ ਕਹਿਣਗੇ ਹਾਂ ਉਹ ਕਵਿਤਾ ਲਿਖਦੇ ਆ ਉਹਨਾਂ ਨੇ ਗੀਤ ਵੀ ਲਿਖੇ ਨੇ ਹੋਰ ਹੈ ਇੱਦਾਂ ਹੀ ਸ਼ਿਵ ਕੁਮਾਰ ਬਟਾਲਵੀ ਬਾਰੇ ਹੈਗਾ ਤੇ ਸ਼ਿਵ ਕੁਮਾਰ ਬਟਾਲਵੀ ਨੇ ਤਾਂ ਖੈਰ ਆਪਣੇ ਸਮਿਆਂ ਦੇ ਵਿੱਚ ਫਿਲਮਾਂ ਚ ਜਾਂ ਉਹਨਾਂ ਦੇ ਸਮਕਾਲੀ ਜਾਂ ਉਦੋਂ ਬਾਅਦ ਦੇ ਜਿਹੜੇ ਹੈਗੇ ਗਾਇਕ ਨੇ ਸਿੰਗਰ ਨੇ ਨਾਮੀ ਸਿੰਗਰਾਂ ਨੇ ਜਿਹੜਾ ਹੈ ਉਹਨਾਂ ਦੇ ਜਿਹੜਾ ਹੈ ਵਰਸ ਨੂੰ ਉਹਨਾਂ ਦੇ ਗੀਤਾਂ ਨੂੰ ਗਾਇਆ ਇਵੇਂ ਹੀ ਪਾਤਰ ਸਾਹਿਬ ਦੇ ਗੀਤਾਂ ਨੂੰ ਵੀ ਜਿਹੜਾ ਗਾਇਆ ਤੇ ਉਹਨਾਂ ਦਾ ਇਹ ਵੀ ਜਿਹੜੀ ਸਮਾਜ ਦੇ ਵਿੱਚ ਮਾਨਤਾ ਮਿਲਣੀ ਆਮ ਲੋਕਾਂ ਦੇ ਵਿੱਚ ਮਾਨਤਾ ਮਿਲਣੀ ਆਵਾਮ ਦੇ ਵਿੱਚ ਇਹ ਜਿਹੜੀ ਹੈ ਇਹ ਬਹੁਤ ਵੱਡੀ ਮੈਂ ਗੱਲ ਸਮਝਦਾ ਤੇ ਇਹ ਇਹਨਾਂ ਦੋਵਾਂ ਸ਼ਾਇਰਾਂ ਦੇ ਵਿੱਚ ਹੀ ਸੀ ਬਟਾਲਵੀ ਸਾਹਿਬ ਦਾ ਜਨਮ ਭਾਵੇਂ ਉਧਰਲੇ ਪੰਜਾਬ ਦੇ ਵਿੱਚ ਇਹਨੂੰ ਆਪਾਂ ਹੁਣ ਲਹਿੰਦਾ ਪੰਜਾਬ ਕਹਿੰਦੇ ਹਾਂ ਜਾਂ ਪਾਕਿਸਤਾਨ ਵਿੱਚ ਚਲਾ ਗਿਆ ਤੇ ਉਸ ਪਾਸੇ ਜਿਹੜਾ ਹੈ ਉਹ ਹੋਇਆ 23 ਜੁਲਾਈ ਜਿਹੜਾ ਹੈ 1936 ਨੂੰ ਤੇ ਉਹ ਸਿਆਲਕੋਟ ਜ਼ਿਲ੍ਹੇ ਦੇ ਵਿੱਚ ਬੜਾ ਪਿੰਡ ਉਹਨਾਂ ਦਾ ਸੀ ਜਿੱਥੇ ਉਹਨਾਂ ਦਾ ਜਨਮ ਹੋਇਆ ਜਿੱਥੋਂ ਮਾਈਗ੍ਰੇਟ ਹੋ ਕੇ ਉਹਨਾਂ ਦੀ ਫੈਮਿਲੀ ਜਿਹੜੀ ਪਰਿਵਾਰ ਹੈ ਇੱਧਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆ ਗਿਆ ਸੀ ਬਾਅਦ ਦੇ ਵਿੱਚ ਤੇ ਦੇਹਾਂਤ ਉਹਨਾਂ ਦਾ ਉਹਨਾਂ ਦੇ ਸਹੁਰੇ ਪਿੰਡ ਕੀੜੀ ਮਾਨਗਿਆ ਪਠਾਨਕੋਟ ਜ਼ਿਲ੍ਹੇ ਚ ਤੇ ਉੱਥੇ ਜਿਹੜਾ ਸੀ ਉਹ ਹੁੰਦਾ ਤੇ 6 ਮਈ ਨੂੰ ਜਿਹੜਾ ਹੈ ਤੇ ਥੋੜਾ ਚਿਰ ਬਿਮਾਰ ਰਹਿਣ ਤੋਂ ਬਾਅਦ ਉਹਨਾਂ ਦਾ ਜਿਹੜਾ ਹੈਗਾ ਉੱਥੇ ਦੇਹਾਂਤ ਹੁੰਦਾ ਤੇ ਸ਼ਿਵ ਕੁਮਾਰ ਬਟਾਲਵੀ ਤੋਂ ਜਦੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ ਸ਼ਿਵ ਕੁਮਾਰ ਬਟਾਲਵੀ ਜਿਹੜੇ ਵਾਹਦ ਏਦਾਂ ਦੇ ਸ਼ਾਇਰ ਨੇ ਜਿਹਨਾਂ ਦਾ ਕੋਈ ਗੀਤ ਕੋਈ ਕਵਿਤਾ ਤੇ ਕੋਈ ਟੂਕ ਜ਼ਰੂਰ ਹਰੇਕ ਪੰਜਾਬੀ ਦੇ ਜਿਹੜਾ ਹੈ ਬੋਲਾਂ ਤੇ ਉਹ ਆ ਜਾਂਦੀ ਹੈ ਜਿਹਨੂੰ ਮਰਜ਼ੀ ਤੁਸੀਂ ਪੁੱਛ ਲਓ ਕਿ ਤੁਹਾਡੇ ਕੋਈ ਸ਼ਿਵ ਕੁਮਾਰ ਬਟਾਲਵੀ ਦਾ ਕੁਛ ਸੁਣਾਓ ਤੇ ਇਹੀ ਜਿਹੜਾ ਹੈਗਾ ਇੱਕ ਕਾਰਨ ਹੈ ਜਦੋਂ ਤੁਹਾਨੂੰ ਫੋਕ ਦੇ ਵਿੱਚ ਇੱਕ ਪ੍ਰਵਾਨਗੀ ਮਿਲਦੀ ਹੈ ਤੇ ਕਈ ਵਾਰੀ ਇਹ ਹੁੰਦਾ ਕਿ ਤੁਹਾਡਾ ਨਾਂ ਵੀ ਪਿੱਛੇ ਰਹਿ ਜਾਂਦਾ, ਨਾਂ ਵੀ ਹਟ ਜਾਂਦਾ, ਨਾਂ ਲੋਕ ਭੁੱਲ ਜਾਂਦੇ ਆ, ਤੇ ਪਰ ਇਹ ਯਾਦ ਰਹਿੰਦਾ ਵੀ ਹਾਂ ਆਹ ਟੂਕਾਂ ਹੈਗੀਆਂ ਨੇ ਤੇ ਉਹ ਇੱਕ ਤਰ੍ਹਾਂ ਦਾ ਫੋਕ ਸੌਂਗ ਵਾਂਗੂ ਜਾਂ ਇੱਕ ਜਿਹੜੀ ਫੋਕ ਜਿਹੜੀ ਵਰਸ ਹੈ ਜਾਂ ਆਪਾਂ ਕਹਿੰਦੇ ਹਾਂ ਕਿ ਇੱਕ ਲੋਕ ਉਕਤੀ ਦੇ ਵਾਂਗੂ ਜਿਹੜਾ ਹੈਗਾ ਉਹ ਜਿਹੜੇ ਸ਼ਬਦ ਉਹ ਬਣ ਜਾਂਦੇ ਆ। ਤੇ ਮੇਰਾ ਖਿਆਲ ਹੈ ਕਿ ਪੰਜਾਬੀ ਸਾਹਿਤ ਦੇ ਵਿੱਚ ਜਾਂ ਪੰਜਾਬੀ ਆਵਾਮ ਦੇ ਵਿੱਚ, ਹਾਲਾਂਕਿ ਉਸ ਤੋਂ ਪਹਿਲਾਂ ਜਿਵੇਂ ਵਾਰਿਸ ਸ਼ਾਹ ਵੀ ਹੋਇਆ ਆਪਣੇ ਸਮਿਆਂ ਦੇ ਵਿੱਚ, ਤੇ ਜਾਂ ਆਪਾਂ ਜਦੋਂ ਆਪਾਂ ਬਾਣੀ ਦੀ ਗੱਲ ਕਰਦੇ ਹਾਂ ਤੇ ਬਾਣੀ ਦੇ ਵਿੱਚ ਵੀ ਸਾਡੇ ਗੁਰੂ ਸਾਹਿਬਾਨ ਜਾਂ ਭਗਤ ਜਾਂ ਉਹ ਸਾਰੇ ਹੋਏ ਨੇ, ਤੇ ਉਹਨਾਂ ਦਾ ਵੀ ਜਿਹੜਾ ਹੈਗਾ ਫੋਕ ਦੇ ਵਿੱਚ ਕਾਫੀ ਜਿਹੜੀ ਉਹ ਉਸ ਤਰ੍ਹਾਂ ਦੀ ਇੱਕ ਤਰ੍ਹਾਂ ਦੇ ਆਪਾਂ ਮਾਨਤਾ ਕਹਿ ਲਓ, ਚਲੋ ਉਹਦਾ ਇੱਕ ਥੋੜਾ ਜਿਹਾ ਜਿਹੜਾ ਹੈਗਾ ਮਿਸਟੇਕ ਵਾਲੇ ਪਾਸੇ, ਰਹੱਸ ਵਾਲੇ ਪਾਸੇ, ਅਧਿਆਤਮਿਕਤਾ ਰੂਹਾਨੀਅਤ ਵਾਲੇ ਪਾਸੇ ਜ਼ਿਆਦਾ ਹੈਗਾ, ਤੇ ਇਸ ਕਰਕੇ ਉਹ ਇਸ ਤਰ੍ਹਾਂ ਜਿਹੜੇ ਹੈਗੇ ਇਸ ਘੇਰੇ ਦੇ ਵਿੱਚ ਆਪਾਂ ਉਹਨਾਂ ਨੂੰ ਨਹੀਂ ਰੱਖਦੇ, ਨਾ ਹੀ ਰੱਖ ਸਕਦੇ ਹਾਂ। ਤੇ ਪਰ ਇਹ ਜਦੋਂ ਆਪਾਂ ਸ਼ਿਵ ਕੁਮਾਰ ਦੀ ਗੱਲ ਕਰਦੇ ਹਾਂ ਤੇ ਸ਼ਿਵ ਕੁਮਾਰ ਨੂੰ ਪਹਿਲੀ ਗੱਲ ਤਾਂ ਹੈ ਕਿ ਪੰਜਾਬੀ ਰਹਿਤਲ ਦੀ ਬਹੁਤ ਜ਼ਿਆਦਾ ਸਮਝ ਸੀ, ਤੇ ਇਹ ਇਹ ਇਹ ਵੱਡੀ ਗੱਲ ਹੁੰਦੀ ਹੈ ਕਿਸੇ ਸ਼ਾਇਰ ਦੇ ਵਿੱਚ ਜਾਂ ਕਿਸੇ ਲੇਖਕ ਦੇ ਵਿੱਚ ਵੀ ਤੁਹਾਨੂੰ ਜਿੱਥੇ ਤੁਸੀਂ ਜਿਹਦੇ ਬਾਰੇ ਲਿਖਣਾ ਹੈ ਜਾਂ ਜਿੱਥੋਂ ਤੁਸੀਂ ਉਹ ਸ਼ਬਦਾਂ ਦੀ ਚੋਣ ਕਰਨੀ ਹੈ ਤੇ ਉਹ ਉਹਦੀ ਤੁਹਾਨੂੰ ਸਮਝ ਕਿੰਨੀ ਹੈ। ਤੇ ਇੱਕ ਗੱਲ ਤਾਂ ਇਹ ਵੀ ਉਹ ਉਹਨਾਂ ਦਾ ਕਾਰਜ ਖੇਤਰ ਏਦਾਂ ਦਾ ਰਿਹਾ, ਪਿੰਡ ਦੇ ਵਿੱਚ ਜਨਮੇ, ਤੇ ਪਿੰਡਾਂ ਦੇ ਵੀ ਤਾਂ ਹੋਰ ਵੀ ਬਹੁਤ ਲੋਕ ਜਨਮੇ ਹੁੰਦੇ ਆ, ਪਰ ਇਹ ਕਿ ਜਿਹੜਾ ਹੈਗਾ ਉਹ ਉਸ ਉਹਨਾਂ ਸ਼ਬਦਾਂ ਨੂੰ ਉਸ ਡਿਕਸ਼ਨ ਨੂੰ ਪੜ੍ਹ ਸਕਦੇ ਆ ਜਾਂ ਉਹਨੂੰ ਪੋਇਟਰੀ ਦਾ ਇੱਕ ਹਿੱਸਾ ਬਣਾ ਸਕਦੇ, ਇਹ ਜਿਹੜੀ ਹੈ ਬਹੁਤ ਵੱਡੀ ਗੱਲ ਹੁੰਦੀ ਹੈ। ਇਹ ਮੇਰਾ ਖਿਆਲ ਹੈ ਸ਼ਿਵ ਕੁਮਾਰ ਦੇ ਆਪਣੇ ਸਮਿਆਂ ਦੇ ਵਿੱਚ ਇਹ ਗੱਲ ਹਿੱਸੇ ਆਈ ਉਹਨਾਂ ਦੇ, ਤੇ ਉਹ ਉਹਨਾਂ ਨੇ ਪਟਵਾਰ ਦਾ ਕੋਰਸ ਕੀਤਾ, ਬਾਅਦ ਚ ਪਟਵਾਰੀ ਵੀ ਰਹੇ, ਫਿਰ ਅਨਟ੍ਰੇਨ ਟੀਚਰ ਵੀ ਰਹੇ, ਫਿਰ ਬੈਂਕ ਦੀ ਨੌਕਰੀ ਕੀਤੀ। ਪਰ ਜਿਹੜੀ ਸ਼ਿਵ ਕੁਮਾਰ ਦੀ ਜਿਹੜੀ ਪੋਇਟਰੀ ਆ ਉਹ ਤੁਸੀਂ ਕੋਈ ਵੀ ਉਹਨਾਂ ਦੀ ਕਵਿਤਾ ਲੈ ਲਓ ਤੇ ਉਹ ਕਵਿਤਾ ਜਦੋਂ ਆਪਾਂ ਚੱਕ ਕੇ ਦੇਖਦੇ ਹਾਂ ਪਤਾ ਲੱਗਦਾ ਕਿ ਜਿਹੜੇ ਉਹਦੇ ਵਿੱਚ ਠੇਠ ਪੰਜਾਬੀ ਦੇ ਜਿਹੜੇ ਉਹ ਸ਼ਬਦ ਨੇ, ਲਫ਼ਜ਼ ਨੇ, ਹੁਣ ਤਾਂ ਬਹੁਤ ਸਾਰੇ ਸ਼ਬਦ ਗੁਆਚ ਵੀ ਗਏ ਨੇ। ਇੱਕ ਉਹਨਾਂ ਦਾ ਗੀਤ ਹੈ ਥੱਬਾ ਕੁ ਜ਼ੁਲਫਾਂ ਵਾਲਿਆ ਮੇਰੇ ਸੋਹਣਿਆ ਮੇਰੇ ਲਾੜਿਆ, ਤੇ ਉਹਦੇ ਵਿੱਚ ਜਿਹੜਾ ਇੱਕ ਮਾਝੇ ਦੀ ਇੱਕ ਜਿਹੜੀ ਟਿੰਜ ਹੈ ਤੁਹਾਨੂੰ ਉਹ ਮਿਲਦੀ ਹੈ, ਉਹ ਉਹ ਪਤਾ ਲੱਗਦਾ ਉਹ ਉਹਦੇ ਚ ਇੱਕ ਥਾਂ ਤੇ ਕਹਿੰਦੇ ਪੀੜਾਂ ਦੀ ਪਤਕਣ ਜੋੜ ਕੇ ਇੱਕ ਘੀਰਾ ਅਸਾਂ ਬਣਾ ਲਿਆ, ਤੇਰੇ ਸ਼ਹਿਰ ਜਾਂਦੀ ਸੜਕ ਦਾ ਅਸਾਂ ਰੋਡ ਚੋਕ ਕੇ ਖਾ ਲਿਆ। ਤੇ ਹੁਣ ਪਤਕਣ, ਘੀਰਾ, ਇਹ ਸਾਰੇ ਏਦਾਂ ਦੇ ਜਿਹੜੇ ਸ਼ਬਦ ਜਿਹੜੇ ਬਿਲਕੁਲ ਫੋਕਲੋਰ ਦੇ ਸ਼ਬਦ ਨੇ ਉਹਨੂੰ ਪੋਇਟਰੀ ਦੇ ਵਿੱਚ ਢਾਲਣਾ, ਤੇ ਫਿਰ ਇਸ ਕਿਸਮ ਦੀ ਜਿਹੜੀ ਇੱਕ ਲਿਰਿਸਿਜ਼ਮ ਆ ਜਿਹੜੀ ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰਗੀਤਕਤਾ ਦੇ ਵਾਲੇ ਪਾਸੇ ਜਿਹੜਾ ਲੈ ਕੇ ਜਾਣਾ, ਜਿਹੜਾ ਸਿਖਰ ਤੇ ਪਹੁੰਚਾਉਣਾ, ਇਹ ਬਹੁਤ ਵੱਡੀ ਇਹ ਸ਼ਿਵ ਕੁਮਾਰ ਦੇ ਹੀ ਹਿੱਸੇ ਆਇਆ। ਭਾਵੇਂ ਬਿਰਹਾ ਦਾ ਸੁਲਤਾਨ ਉਹਨੂੰ ਕਹਿੰਦੇ ਆ, ਪਰ ਸ਼ਿਵ ਕੁਮਾਰ ਨੂੰ ਪਿੰਡਾਂ ਦੀ ਸਮਝ, ਪਾਣੀ ਦੀ ਸਮਝ, ਖੇਤਾਂ ਦੀ ਸਮਝ, ਤੇ ਬਾਕੀ ਇਹ ਹੈ ਵੀ ਜਿਹੜਾ ਕੰਟੈਂਪਰੇਰੀ ਪੋਲੀਟੀਕਲ ਜੋ ਸਾਰਾ ਸਿਸਟਮ ਸੀ ਉਹਦੀ ਵੀ ਉਹਨੂੰ ਸਮਝ ਸੀ। ਹੁਣ ਕਈ ਵਾਰੀ ਉਸ ਪੱਖ ਨੂੰ ਜਿਹੜਾ ਹੈ ਸ਼ਿਵ ਕੁਮਾਰ ਦੇ ਨੂੰ ਛੋਹਿਆ ਨਹੀਂ ਜਾਂਦਾ। ਸ਼ਿਵ ਕੁਮਾਰ ਦੀ ਇੱਕ ਕਵਿਤਾ ਹੈ ਬੁੱਢਾ ਸ਼ਹਿਰ, ਤੇ ਇਹ ਬੁੱਢਾ ਸ਼ਹਿਰ ਇਹ ਕਵਿਤਾ ਇਹ ਉਹਦੇ ਵਿੱਚ ਵਰਸ ਦੇ ਵਿੱਚ ਨਹੀਂ ਹੈ, ਤੇ ਉਹਦੇ ਵਿੱਚ ਇੱਕ ਥਾਂ ਤੇ ਜ਼ਿਕਰ ਕਰਦਾ ਉਹ ਜਾਂ ਕੋਈ ਨਕਸਲਵਾੜੀਆ ਕਤਲ ਕਿਸੇ ਦਾ ਕਰਦਾ, ਮੇਰੇ ਬੁੱਢੇ ਸ਼ਹਿਰ ਦੀਆਂ ਕੰਧਾਂ ਨੂੰ ਤਾਪ ਆ ਚੜਦਾ। ਤੇ ਮਤਲਬ ਕਿ ਉਹ ਇਹ ਨੀ ਵੀ ਉਹ ਚੇਤਨ ਨਹੀਂ ਸੀ ਜਾਂ ਉਹਨੂੰ ਪਤਾ ਨਹੀਂ ਸੀ ਵੀ ਕੀ ਹੋ ਰਿਹਾ ਸੋਸਾਇਟੀ ਦੇ ਵਿੱਚ ਕੀ ਵਾਪਰ ਰਿਹਾ, ਤੇ ਬਾਕੀ ਭਾਵੇਂ ਉਹ ਇਹ ਲੱਗਦਾ ਦੇਖਣ ਚ ਆਮ ਜਦੋਂ ਆਪਾਂ ਆਵਾਮ ਚ ਇਹ ਗੱਲ ਕਰਦੇ ਉਹ ਲੱਗਦਾ ਕਿ ਇਸ਼ਕੀਆ ਕਿਸਮ ਦੇ ਜਾਂ ਉਦਾਂ ਦੀ ਜਿਹੜੀ ਸੀਗੀ ਇਸ਼ਕ ਮਜਾਜ਼ੀ ਵਾਲਾ ਜਾਂ ਉਸ ਤਰ੍ਹਾਂ ਦੀ ਜਿਹੜੀ ਪੋਇਟਰੀ ਸੀ, ਤੇ ਜਾਂ ਇਹ ਕਿ ਜਿਹੜਾ ਉਹੀ ਬਿਰਹਾ ਦੀ ਜਿਹੜੀ ਗੱਲ ਵਾਰ ਵਾਰ ਆਪਾਂ ਕਰਦੇ ਹਾਂ ਵੀ ਜਾਂ ਉਸ ਪਾਸੇ ਸੀ, ਇਹ ਨੀ ਉਹ ਸਮਝ ਜਿਹੜੀ ਸੀਗੀ ਹਰ ਤਰ੍ਹਾਂ ਦੀ ਸੀ ਤੇ ਕਿੱਥੇ ਕੀ ਲਿਖਣਾ ਹੈ। ਜਿਹੜੀ ਸਭ ਤੋਂ ਜਿਹੜੀ ਉਹਨਾਂ ਦੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ ਕਿ ਸ਼ਾਹਕਾਰ ਰਚਨਾ, ਉਹ ਲੂਣਾ ਹੈ ਜਿਹਦੇ ਤੇ ਉਹਨਾਂ ਨੂੰ ਸਾਹਿਤ ਅਕਾਡਮੀ ਦਾ ਜਿਹੜਾ ਸੀਗਾ ਅਵਾਰਡ ਮਿਲਦਾ, ਜਿਹੜਾ ਵੱਡਾ ਅਵਾਰਡ ਹੈ 1967 ਦੇ ਵਿੱਚ, 1967 ਦੇ ਵਿੱਚ ਜਿਹੜਾ ਹੈਗਾ ਸਾਹਿਤ ਅਕੈਡਮੀ ਦਾ ਉਹਨਾਂ ਨੂੰ ਉਹ ਪੁਰਸਕਾਰ ਲੂਣਾ ਤੇ ਮਿਲਦਾ। ਲੂਣਾ ਨੂੰ ਕਾਦਰ ਯਾਰ ਦੇ ਕੰਟੈਂਪਰੇਰੀ ਉਸ ਸਾਰੇ ਕਿੱਸੇ ਨੂੰ ਜਿਹੜਾ ਪੂਰਨ ਭਗਤ ਦਾ ਕਿੱਸਾ ਹੈ ਤੇ ਜਿਹੜਾ ਬੜਾ ਪਾਪੂਲਰ ਹੈ, ਜਿਹਦੇ ਚ ਲੂਣਾ ਇੱਕ ਵਿਲਨ ਹੈ, ਲੂਣਾ ਇੱਕ ਮਤਰੇਈ ਮਾਂ ਹੈ, ਲੂਣਾ ਇੱਕ ਏਦਾਂ ਦਿਖਾਇਆ ਕਿ ਉਹ ਜਿਹੜੀ ਕਾਮ ਦੀ ਅੰਨੀ ਹੋਈ ਉਹ ਪੂਰਨ ਨੂੰ ਮਰਵਾ ਦਿੰਦੀ ਹੈ ਜਾਂ ਉਹਦੇ ਹੱਥ ਪੈਰ ਵਢਾ ਦਿੰਦੀ ਹੈ ਜਾਂ ਏਦਾਂ ਦਾ ਲੀਜੈਂਡ ਸਾਡੇ ਇਹ ਕਿੱਸੇ ਕਿੰਨਿਆਂ ਨੇ ਲਿਖੇ ਨੇ। ਕੱਲਾ ਕਾਦਰ ਯਾਰ ਦਾ ਚਲੋ ਪਾਪੂਲਰ ਜ਼ਿਆਦਾ ਹੋ ਗਿਆ, ਮੈਂ ਤਾਂ ਨਾ ਲੈ ਦਿੱਤਾ। ਤੇ ਹੁਣ ਉਹਦੇ ਬਿਲਕੁਲ ਉਲਟ ਉਹਦਾ ਕ੍ਰਿਟੀਕ ਜਿਹੜਾ ਲੂਣਾ ਲਿਖਦੇ ਆ ਸ਼ਿਵ ਕੁਮਾਰ ਬਟਾਲਵੀ, ਤੇ ਸ਼ਿਵ ਕੁਮਾਰ ਬਟਾਲਵੀ ਦੀ ਜਿਹੜੀ ਲੂਣਾ ਹੈ ਉਹ ਨਾਟਕ ਹੈ, ਉਹਨੂੰ ਆਪਾਂ ਕਾਵਿ ਨਾਟਕ ਕਹਿ ਸਕਦੇ ਹਾਂ। ਪਰ ਉਹਦੇ ਚ ਜਿਹੜਾ ਸੋਸਾਇਟੀ ਤੇ ਉਸ ਵੇਲੇ ਦੇ ਸਮਾਜ ਤੇ ਉਸ ਵੇਲੇ ਦੀਆਂ ਜਿਹੜੀਆਂ ਜਗੀਰੂ ਕਦਰਾਂ ਕੀਮਤਾਂ ਨੇ, ਜਿਹੜੀਆਂ ਫਿਊਡਲ ਵੈਲਿਊਜ਼ ਨੇ, ਉਹਦੇ ਤੇ ਜਿਸ ਤਰੀਕੇ ਦੇ ਨਾਲ ਵਿਅੰਗ ਜਿਹੜਾ ਸ਼ਿਵ ਕੁਮਾਰ ਨੇ ਕੀਤਾ ਤਿੱਖੇ ਤਰੀਕੇ ਦੇ ਨਾਲ, ਇਹਨੂੰ ਆਪਾਂ ਪੋਲੀਟੀਕਲ ਸਪੈਰ ਵੀ ਕਹਿ ਸਕਦੇ ਹਾਂ, ਤੇ ਉਹ ਜਿਹੜਾ ਹੈ ਉਹ ਮੈਂ ਸਮਝਦਾ ਕਿ ਜਿਹੜੀ ਉਹ ਬਹੁਤ ਜਿਹੜੇ ਕਮਾਲ ਦਾ ਉਹ ਨਾਟਕ ਹੈ। ਉਹ ਚ ਕੱਲਾ ਸਿਰਫ ਇੰਨਾ ਹੀ ਨਹੀਂ ਕਿ ਸਿਰਫ ਇਹੀ ਗੱਲ ਕੀਤੀ ਹੈ ਕਿ ਲੂਣਾ ਜਿਹੜੀ ਆ ਉਹ ਲੂਣਾ ਨੂੰ ਕੱਲਾ ਜਸਟੀਫਾਈ ਇਸ ਤਰੀਕੇ ਨਾਲ ਕੀਤਾ, ਉਹ ਪੂਰੇ ਨਾਟਕ ਦੇ ਵਿੱਚ ਉਹ ਪੂਰਾ ਉਸ ਵੇਲੇ ਦਾ ਜਿਹੜਾ ਹੈਗਾ ਉਹ ਪੂਰਾ ਰੰਗ ਬੰਨਿਆ, ਜਦੋਂ ਉਸ ਵੇਲੇ ਦਾ ਜਿਹੜਾ ਸਿਆਲਕੋਟ ਦਾ ਕਿੱਦਾਂ ਦਾ ਉਹ ਹੈ ਜਾਂ ਇਹ ਕਿ ਰਾਜਿਆਂ ਦਾ ਜਾਂ ਇੱਕ ਫਿਊਡਲ ਦਾ ਇਹ ਕੀ ਹੈ ਵੀ ਉਹ ਜਿੱਥੇ ਮਰਜ਼ੀ ਵਿਆਹ ਕਰਾ ਲਿਆਉਣ, ਜਿਹੜੀ ਮਰਜ਼ੀ ਜਿੰਨੀ ਛੋਟੀ ਮਰਜ਼ੀ ਉਮਰ ਦੀ ਕੁੜੀ ਨੂੰ ਚੱਕ ਲਿਆਉਣ, ਲਿਆ ਕੇ ਕਹਿਣ ਵੀ ਮੇਰੇ ਹਰਮਨ ਦੇ ਵਿੱਚ ਪਾ ਦਿਓ, ਉਹ ਸਾਰੀ ਜਿਹੜੀ ਸਿਚੁਏਸ਼ਨ ਹੈ ਤੇ ਉਹਨੂੰ ਉਹ ਉਸ ਨਾਟਕ ਦੇ ਵਿੱਚ ਲੈ ਕੇ ਆਉਣ ਜਿਹੜਾ ਹੈਗਾ ਉਹ ਆਉਂਦਾ। ਤੇ ਇਹ ਮੈਨੂੰ ਲੱਗਦਾ ਹੈ ਕਿ ਇਹ ਵੀ ਸ਼ਿਵ ਕੁਮਾਰ ਦੇ ਹਿੱਸੇ ਆਇਆ ਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਐਡੀ ਵੱਡੀ ਜਿਹੜੀ ਆ ਉਹ ਗੱਲ ਕਰਨੀ, ਜਦੋਂ ਸਾਡੀ ਸੋਸਾਇਟੀ ਦੇ ਵਿੱਚ ਪੂਰਨ ਦੇ ਕਿੱਸੇ ਨੂੰ ਪੂਰਨ ਨੂੰ ਇੱਕ ਭਗਤ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤੇ ਲੂਣਾ ਨੂੰ ਇੱਕ ਵਿਲਨ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਤੇ ਸੋ ਆਪਣੇ ਜਿਹੜਾ ਹੈਗਾ ਜਿਵੇਂ ਦੱਸਿਆ ਕਿ 6 ਮਈ 1973 ਨੂੰ ਜਿਹੜੀ ਹੈ ਉਹਨਾਂ ਦੀ ਡੈਥ ਹੋ ਜਾਂਦੀ ਹੈ, ਤੇ ਉਹਨਾਂ ਬਾਰੇ ਬੜੀਆਂ ਮੂੰਹੋਂ ਮੂੰਹ ਜਿਹੜੀਆਂ ਬੜੀਆਂ ਗੱਲਾਂ ਚੱਲਦੀਆਂ ਨੇ ਸ਼ਿਵ ਕੁਮਾਰ ਬਾਰੇ, ਸ਼ਿਵ ਕੁਮਾਰ ਦੇ ਇਸ਼ਕ ਬਾਰੇ, ਸ਼ਿਵ ਕੁਮਾਰ ਦੀਆਂ ਪ੍ਰੇਮ ਕਹਾਣੀਆਂ, ਇੱਦਾਂ ਦੇ ਜਿਹੜੇ ਉਹਨਾਂ ਦੇ ਕੰਟੈਂਪਰੇਰੀ ਨੇ ਉਹ ਵੀ ਚਲੋ ਸੁਣਾਉਂਦੇ ਰਹੇ ਨੇ, ਜਾਂ ਇੱਧਰ ਉੱਧਰ ਦੀਆਂ ਗੱਲਾਂ ਮੋਹਨ ਕਾਲੋਂ ਉਹਨਾਂ ਦੇ ਸਮਕਾਲੀ ਹੋਏ ਹੈਗੇ, ਤੇ ਮੋਹਨ ਕਾਲੋਂ ਨੇ ਕਿਉਂਕਿ ਮੋਹਨ ਕਾਲੋਂ ਡੋਗਰੀ ਜ਼ਬਾਨ ਦੇ ਕਾਫੀ ਉਹਨਾਂ ਨੂੰ ਪਕੜ ਸੀਗੀ, ਤੇ ਮੋਹਨ ਕਾਲੋਂ ਦਾ ਇੱਕ ਨਾਵਲ ਹੈ ਗੋਰੀ ਨਦੀ ਦਾ ਗੀਤ, ਤੇ ਉਹ ਸਾਰਾ ਕਹਿ ਜਾਂਦਾ ਕਿ ਸ਼ਿਵ ਕੁਮਾਰ ਬਟਾਲਵੀ ਦੀ ਲਾਈਫ ਦੇ ਉੱਪਰ ਹੀ ਹੈ, ਤੇ ਉਹ ਚਲੋ ਜਿਸ ਤਰ੍ਹਾਂ ਵੀ ਉਹ ਹੈ ਉਹਦੀ ਸਾਰੀ ਦੱਸੀ ਕਹਾਣੀ ਕਾਫੀ ਨੇੜੇ ਹੈ ਜਿੱਦਾਂ ਦੀਆਂ ਉਹਦੇ ਜੀਵਨ ਦੀਆਂ ਸ਼ਿਵ ਕੁਮਾਰ ਦੀਆਂ ਘਟਨਾਵਾਂ ਦਾ ਜਿਹੜਾ ਹੈ ਗੱਲ ਕਰਦੇ। ਪਰ ਸ਼ਿਵ ਕੁਮਾਰ ਨੂੰ ਏਦਾਂ ਜਿਹੜਾ ਹੈਗਾ ਬਨੇਰਿਆਂ ਦੇ ਲਾਊਡ ਸਪੀਕਰਾਂ ਤੇ ਸੁਰਿੰਦਰ ਕੌਰ ਦੀ ਆਵਾਜ਼ ਚ, ਪ੍ਰਕਾਸ਼ ਕੌਰ ਦੀ ਆਵਾਜ਼ ਚ ਸੁਣਨਾ, ਹਾਏ ਨੀ ਮੁੰਡਾ ਲੰਬੜਾਂ ਦਾ ਮੈਨੂੰ ਹੀਰੇ ਹੀਰੇ ਆਖੇ, ਤੇ ਇੱਕ ਮੇਰੀ ਅੱਖ ਕਾਸ਼ ਨੀ ਦੂਜਾ ਰਾਤ ਦੇ ਉਹ ਨੀਂਦਰੇ ਨਿਮਾਰ, ਤੇ ਇਹ ਜਿਹੜੀ ਏਦਾਂ ਦੀ ਜਿਹੜੀ ਗੱਲ ਹੈ ਉਹ ਇੱਕ ਲਿਟਰੇਰੀ ਹਾਈਟ ਇੱਕ ਪਾਸੇ, ਤੇ ਦੂਜੇ ਪਾਸੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਲੋਕ ਮਾਨਤਾ ਹੁਣ ਨੀ ਹੈ। ਹੁਣ ਤੁਸੀਂ ਦੇਖ ਲਓ ਅੱਜ ਕੱਲ ਕੰਟੈਂਪਰੇਰੀ ਕਿਸੇ ਵੀ ਵੱਡੇ ਲਿਟਰੇਚਰ ਨੂੰ ਨਹੀਂ ਗਾਇਆ ਜਾ ਰਿਹਾ, ਜਿਹੜੇ ਗਾਇਕ ਨੇ ਹੁਣ ਤਾਂ ਖੈਰ ਸਿੰਗਰ ਆਪ ਹੀ ਗਾਇਕ ਬਣੇ ਬੈਠੇ ਨੇ, ਜਿਹੜੇ ਹੈਗੇ ਲੇਖਕ ਬਣੇ ਬੈਠੇ ਨੇ, ਰਾਈਟਰ ਬਣੇ ਬੈਠੇ ਨੇ, ਤੇ ਪਰ ਜਿਹੜਾ ਉਹ ਲੈਵਲ ਸੀ ਤੇ ਉਹ ਲੈਵਲ ਹੁਣ ਕਿਤੇ ਹੈ ਨਹੀਂ, ਤੇ ਨਾ ਹੀ ਉਹਨਾਂ ਨੂੰ ਉਸ ਸ਼ਿੱਦਤ ਦੇ ਨਾਲ ਕਿਤੇ ਜਿਹੜਾ ਹੈਗਾ ਉਹ ਸੁਣਿਆ ਜਾਂਦਾ। ਤੇ ਇਹ ਜਿਹੜਾ ਸੀ ਇਹ ਸ਼ਿਵ ਕੁਮਾਰ ਦੇ ਹਿੱਸੇ ਆਇਆ। ਆਪਾਂ ਨਾਲ ਹੀ ਗੱਲ ਪਾਤਰ ਸਾਹਿਬ ਦੀ ਕਰ ਲਈਏ, ਪਾਤਰ ਸਾਹਿਬ ਦੀ ਇਸ ਕਰਕੇ ਗੱਲ ਕਰਨੀ ਜ਼ਰੂਰੀ ਹੈ ਨਾਲੋ ਨਾਲ ਕਿ ਬਹੁਤ ਹੀ ਜਿਹੜੀ ਹੈ ਸਿਮਿਲੈਰਿਟੀ ਸੀ ਦੋਨਾਂ ਦੇ ਵਿੱਚ ਕਈ ਗੱਲਾਂ ਦੇ ਵਿੱਚ, ਜਿਵੇਂ ਮੈਂ ਸ਼ੁਰੂ ਚ ਦੱਸਿਆ ਸੀ ਕਿ ਲੋਕਾਂ ਦੇ ਵਿੱਚ ਜਿਹੜੀ ਇੱਕ ਮਾਨਤਾ ਹੈ, ਆਵਾਮ ਦੇ ਵਿੱਚ ਮਾਨਤਾ ਹੈ, ਤੇ ਪਾਤਰ ਸਾਹਿਬ ਦੇ ਵਿੱਚ ਇੱਕ ਗੱਲ ਹੋਰ ਥੋੜੀ ਜਿਹੀ ਸ਼ਿਵ ਨਾਲੋਂ ਇਹ ਜ਼ਿਆਦਾ ਸੀ। ਇੱਕ ਤਾਂ ਪਾਤਰ ਸਾਹਿਬ ਚਲੋ ਲੰਬਾ ਸਮਾਂ ਜ਼ਿੰਦਗੀ ਉਹਨਾਂ ਨੇ ਕੱਟੀ, ਸ਼ਿਵ ਕੁਮਾਰ ਤਾਂ ਬਹੁਤ ਛੋਟੀ ਉਮਰ ਦੇ ਵਿੱਚ ਜਿਹੜਾ ਸੀ ਉਹ ਚਲਿਆ ਗਿਆ, ਸਿਰਫ 36 ਸਾਲ ਦੀ ਉਮਰ ਦੇ ਵਿੱਚ ਜਿਹੜੀ ਆ ਉਹਨਾਂ ਦੀ ਮੌਤ ਹੋ ਗਈ ਜਾਂ ਦੇਹਾਂਤ ਹੋ ਗਿਆ। ਤੇ ਪਾਤਰ ਸਾਹਿਬ ਜਿਹੜੇ ਸੀਗੇ ਅਕੈਡੈਮਿਕਲੀ ਜਿਹੜੇ ਸੀ ਉਹ ਕਾਫੀ ਸਮਝ ਰੱਖਦੇ ਸੀ, ਸਿਆਣੇ ਸੀ, ਤੇ ਉਹਨਾਂ ਨੇ ਫਿਰ ਕਈ ਮੂਵਮੈਂਟਸ ਜਿਹੜੀਆਂ ਉਹ ਦੇਖੀਆਂ। ਤੇ ਸੁਰਜੀਤ ਪਾਤਰ ਦੀ ਪੋਇਟਰੀ ਦੇ ਵਿੱਚ ਜਿਹੜੀ ਉਹਨਾਂ ਦੀ ਪਹਿਲੀ ਕਿਤਾਬ ਗਜ਼ਲਾਂ ਦੀ ਆਉਂਦੀ ਹੈ, ਜਿਵੇਂ ਤੁਸੀਂ ਇੰਟਰੋਡਕਸ਼ਨ ਚ ਕਿਹਾ ਸੀ ਕਿ ਆਪਾਂ ਉਹਨਾਂ ਨੂੰ ਗਜ਼ਲ ਦੇ ਬਾਦਸ਼ਾਹ ਕਹਿ ਸਕਦੇ ਹਾਂ, ਜਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਪਾਪੂਲਰ ਜਿਹੜੀ ਸਭ ਤੋਂ ਵੱਧ ਗਜ਼ਲ ਜਿਵੇਂ ਪੰਜਾਬੀ ਦੀ ਕਿਤੇ ਪਾਪੂਲਰ ਹੈ, ਜਾਂ ਜਿਹਦੀਆਂ ਟੋਕਾਂ ਆਮ ਲੋਕ ਸਟੇਜਾਂ ਤੇ ਸੁਣਾ ਦਿੰਦੇ ਆ, ਆਮ ਜਿਹੜੇ ਸਟੇਜਾਂ ਜਿਹੜੇ ਪੋਲੀਟੀਕਲ ਲੀਡਰ ਹੈ, ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਜਿਹੜਾ ਹੈ ਉਹਨਾਂ ਦੀਆਂ ਉਹ ਲਾਈਨਾਂ ਆਮ ਤੌਰ ਤੇ ਬੋਲਦੇ ਆ, ਹੋਰ ਬਹੁਤ ਸਾਰੇ ਹਾਂਜੀ ਕੋਟ ਕਰਦੇ ਆ, ਤੇ ਜਗਮੀਤ ਬਰਾੜ ਕਾਂਗਰਸ ਦੇ ਲੀਡਰ ਰਹੇ ਉਹ ਬੜਾ ਕੋਟ ਕਰਦੇ ਰਹੇ ਨੇ। ਤੇ ਹੋਰ ਵੀ ਵੀਰ ਦਵਿੰਦਰ ਵਗੈਰਾ ਤੇ, ਪਰ ਇਹ ਵੀ ਦੂਜੇ ਪਾਸੇ ਸਟੇਜ ਜਦੋਂ ਕੰਪੇਅਰਿੰਗ ਕਰਦੇ ਆ ਲੋਕ ਉਦੋਂ ਵੀ ਕਾਫੀ ਉਹਨਾਂ ਦੀਆਂ ਟੂਕਾਂ ਜਿਹੜੀਆਂ ਉਹਨਾਂ ਦੀਆਂ ਜਿਹੜੇ ਸ਼ੇਰ ਨੇ ਉਹਨਾਂ ਦੀ ਪੰਜਾਬੀ ਗਜ਼ਲ ਦੇ ਬੜੀ ਉਹ ਸ਼ਾਨ ਦੇ ਨਾਲ ਜਿਹੜਾ ਵਰਤਦੇ ਆ, ਜਿਵੇਂ ਆਪਾਂ ਆਮ ਦੇਖਿਆ ਨਾ ਕਿ ਸਟੇਜਾਂ ਦੇ ਵਿੱਚ ਜਿਹੜੇ ਉਰਦੂ ਦੇ ਜਿਹੜੇ ਪਾਪੂਲਰ ਜਿਹੜੇ ਰਹੇ ਆ ਭਾਵੇਂ ਉਹ ਗੱਲ ਰਹੇ ਹੋਣ ਜਾਂ ਉਦੋਂ ਬਾਅਦ ਦੇ, ਤੇ ਉਹਨਾਂ ਨੂੰ ਕੋਟ ਕੀਤਾ ਜਾਂਦਾ ਆਮ ਤੌਰ ਤੇ ਕਿਤੇ ਕਿਸੇ ਗੱਲ ਦੇ ਨਾਲ ਰੈਫਰੈਂਸ ਦੇਣ ਵਾਸਤੇ। ਤੇ ਇਸ ਤਰ੍ਹਾਂ ਸੁਰਜੀਤ ਪਾਤਰ ਨੂੰ ਪੋਲੀਟੀਕਲ ਇੰਸੀਡੈਂਟ ਜਦੋਂ ਹੁੰਦੇ ਆ ਸੁਰਜੀਤ ਪਾਤਰ ਨੂੰ ਜਿਹੜਾ ਹੈਗਾ ਉਦੋਂ ਕੋਟ ਕੀਤਾ ਜਾਂਦਾ। ਮੈਂ ਖੁਦ ਆਪ ਬਹੁਤ ਕਰਦਾ ਜਦੋਂ ਕਿਤੇ ਏਦਾਂ ਦੀ ਕੋਈ ਪੋਲੀਟੀਕਲ ਗੱਲ ਹੁੰਦੀ ਹੈ, ਜਿਵੇਂ ਉਹਨਾਂ ਦੀਆਂ ਉਹਨਾਂ ਦੀ ਹਵਾ ਚ ਲਿਖੇ ਹਰਫ ਦੇ ਵਿੱਚ ਜਿਹੜੀ ਉਹਨਾਂ ਦੀ ਗਜ਼ਲ ਹੈ ਜਿਹੜਾ ਹੈ ਉਹਦੇ ਚ ਇੱਕ ਲੰਬੀ ਬਹਿਰ ਦੀ ਗਜ਼ਲ ਹੈ ਜੀ, ਚਾਹੁੰਦਾ ਹੈ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਜਿਹੜੇ ਘਰੀ ਜਾਣ ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਤੇ ਉਹ ਹੁਣ ਏਦਾਂ ਦੀ ਜਿਹੜੀ ਉਹ ਗੱਲ ਹੈ ਤੁਹਾਡੀ ਪੋਇਟਰੀ ਨੂੰ ਕੋਟ ਕੀਤਾ ਜਾਣਾ, ਤੇ ਫਿਰ ਤੁਹਾਡੀ ਜਿਹੜੇ ਤੁਹਾਡੇ ਕੋਟਸ ਨੇ ਉਹ ਏਦਾਂ ਲੋਕਾਂ ਦੇ ਵਿੱਚ ਚਲੇ ਜਾਣਾ ਕਿ ਜਿਵੇਂ ਉਹ ਕਿਤੋਂ ਫੋਕ ਦੇ ਵਿੱਚੋਂ ਜਾਂ ਫੋਕਲੋਰ ਚੋਂ ਆਏ ਹੁੰਦੇ ਆ। ਇਹ ਵੀ ਜਿਹੜਾ ਹੈਗਾ ਬਹੁਤ ਲੇਖਕਾਂ ਦੇ ਜਿਹੜਾ ਇਹ ਹਿੱਸੇ ਜਿਹੜੀ ਇਹ ਗੱਲ ਆਉਂਦੀ ਹੈ। ਤੇ ਇੱਕ ਕਈ ਵਾਰੀ ਬੜੀ ਵੈਸੇ ਤਾਂ ਇਹ ਗੱਲ ਹਾਸੇ ਵਾਲੀ ਵੀ ਹੈ, ਤੇ ਉਹਨਾਂ ਨੂੰ ਅਕਸਰ ਉਹਨਾਂ ਦੀਆਂ ਕਵਿਤਾਵਾਂ ਗਾਈਆਂ ਜਾਂਦੀਆਂ, ਉਹਨਾਂ ਦੀਆਂ ਜਿਹੜੀਆਂ ਨੇ ਗਜ਼ਲਾਂ ਗਾਈਆਂ ਜਾਂਦੀਆਂ। ਪਾਤਰ ਸਾਹਿਬ ਨੇ ਇੱਕ ਵਾਰੀ ਖੁਦ ਦੱਸਿਆ ਉਹਨਾਂ ਦਾ ਇੱਕ ਵਾਰੀ ਹਾਰਟ ਦਾ ਆਪਰੇਸ਼ਨ ਹੋਇਆ, ਸਟੰਟ ਪਏ ਸੀ, ਖੈਰ ਬਾਈਪਾਸ ਤਾਂ ਨਹੀਂ ਹੋਈ। ਤੇ ਉਹਨਾਂ ਨੇ ਬਾਅਦ ਦੇ ਵਿੱਚ ਇੱਕ ਕਵਿਤਾ ਲਿਖੀ ਤੇ ਗਜ਼ਲ ਲਿਖੀ, ਉਹਦਾ ਇੱਕ ਸ਼ੇਅਰ ਸੀ ਤੇ ਉਹ ਸੀਗਾ ਜੇ ਜੇ ਖੋਲ ਲਿਆ ਹੁੰਦਾ ਯਾਰਾਂ ਦੇ ਨਾਲ, ਕਾਹਨੂੰ ਖੋਲਣਾ ਪੈਂਦਾ ਫੇਰ ਔਜ਼ਾਰਾਂ ਦੇ ਨਾਲ
0: ਦਿਲ।
1: ਤੇ ਹੁਣ ਉਹ ਦਿਲ ਬਾਰੇ ਗੱਲ ਸੀਗੀ, ਤੇ ਉਹ ਉਹ ਹੁਣ ਉਹ ਕਹਿੰਦੇ ਮੈਂ ਉੱਥੇ ਮਸ਼ਹਿਰੇ ਚ ਤੇ ਉੱਥੇ ਇੱਕ ਬੰਦਾ ਸੁਣਾ ਰਿਹਾ, ਤੇ ਉਹ ਕਹਿੰਦੇ ਉਹ ਕਹਿ ਰਿਹਾ ਵੀ ਇੱਕ ਆਪਰੇਸ਼ਨ ਥੀਏਟਰ ਦੇ ਬਾਹਰ ਇਹ ਲਿਖਿਆ ਹੋਇਆ ਸੀ, ਤੇ ਕਹਿੰਦੇ ਮੈਂ ਵੀ ਉਹਨੂੰ ਦੱਸਿਆ ਨੀ ਬਾਅਦ ਚ ਵੀ ਮੇਰਾ। ਤੇ ਮਤਲਬ ਇਸ ਕਿਸਮ ਦੀ ਜਿਹੜੀ ਗੱਲ ਹੈ ਉਹ ਹਰੇਕ ਦੇ ਜਿਹੜੀ ਉਹ ਹਿੱਸੇ ਜਿਹੜੀ ਆ ਉਹ ਨਹੀਂ ਆਉਂਦੀ। ਤੇ ਬਾਕੀ ਇਹ ਵੀ ਜਿੰਨੀਆਂ ਮੂਵਮੈਂਟ ਜਿਹੜੀਆਂ ਚੱਲੀਆਂ ਖਾਸ ਕਰਕੇ ਜਦੋਂ ਸੁਰਜੀਤ ਪਾਤਰ ਜਦੋਂ ਇੱਕ ਪੋਇਟ ਦੇ ਵਜੋਂ ਪਾਸ਼ ਦੇ ਉਹ ਸਮਕਾਲੀ ਸੀਗੇ ਉਦੋਂ ਉਦੋਂ ਕਿਉਂਕਿ ਪਾਸ਼ ਪਹਿਲਾਂ ਜਲਦੀ ਚਲੇ ਗਏ ਤੇ ਮਰਡਰ ਹੋ ਗਿਆ ਪਾਸ਼ ਦਾ, ਚਲੋ ਉਹ ਇੱਕ ਅਲੱਗ ਪੋਲੀਟੀਕਲ ਗੱਲ ਹੈ। ਤੇ ਨਕਸਲਵਾੜੀ ਲਹਿਰ ਤੋਂ ਜਿਹੜਾ ਸੀ ਉਹ ਬਹੁਤ ਪ੍ਰਭਾਵਿਤ ਸੀ ਸੁਰਜੀਤ ਪਾਤਰ, ਤੇ ਜਿਹੜੀਆਂ ਪਹਿਲੀਆਂ ਆਪਾਂ ਮੈਂ ਤੁਸੀਂ ਹਵਾ ਚ ਲਿਖੇ ਹਰਫ ਵਾਲੀਆਂ ਗਜ਼ਲਾਂ ਜਾਂ ਕੁਛ ਕਵਿਤਾਵਾਂ ਤੁਸੀਂ ਦੇਖ ਲਓਗੇ ਉਹ ਉਹਦਾ ਅਸਰ ਜਿਹੜਾ ਹੈ, ਉਦੋਂ ਬਾਅਦ ਜਿੰਨੀਆਂ ਵੀ ਮੂਵਮੈਂਟਸ ਆਈਆਂ ਤੇ ਉਹਦਾ ਪ੍ਰਭਾਵ ਸੁਰਜੀਤ ਪਾਤਰ ਨੇ ਇੱਕ ਆਮ ਸ਼ਹਿਰੀ ਵਜੋਂ ਵਾਂਗ ਜਿਹੜਾ ਹੈ ਸੀ ਉਹ ਕਬੂਲਿਆ, ਤੇ ਪਰ ਇੱਕ ਵੱਡੇ ਰਾਈਟਰ ਵਜੋਂ ਇੱਕ ਵੱਡੇ ਪੋਇਟ ਵਜੋਂ ਜਿਹੜਾ ਸੀ ਉਹਨੂੰ ਲਿਖਿਆ। ਜਿਵੇਂ ਆਪਾਂ ਵਰਲਡ ਲਿਟਰੇਚਰ ਦੀ ਗੱਲ ਕਰਦੇ ਹਾਂ ਨਾ ਜੀ, ਭਾਵੇਂ ਉਹ ਫਰਾਂਸ ਦਾ ਇਨਕਲਾਬ ਹੋਵੇ, ਭਾਵੇਂ ਰੂਸ ਦਾ ਇਨਕਲਾਬ ਹੋਵੇ, ਭਾਵੇਂ ਚੀਨ ਦਾ, ਜਿਹਦੇ ਤੇ ਕਾਫੀ ਕੁਛ ਜਿਹੜਾ ਲਿਖਿਆ ਬਾਅਦ ਦੇ ਵਿੱਚ ਰਾਈਟਰਾਂ ਨੇ, ਤੇ ਪਹਿਲੀ ਸੰਸਾਰ ਜੰਗ, ਦੂਜੀ ਸੰਸਾਰ ਜੰਗ ਜਿਹਦੇ ਚ ਹਮਿੰਗਵੇ ਵਰਗਿਆਂ ਨੇ ਹਾਰਹੂਨ ਦਾ ਵੈਲ ਟੋਲਸ ਵਰਗੇ ਨਾਵਲ ਲਿਖੇ ਹਨ, ਤੇ ਓਲਡ ਮੈਨ ਐਂਡ ਦਾ ਸੀ ਵਰਗੇ ਨਾਵਲ ਲਿਖੇ, ਤੇ ਉਹਨਾਂ ਨੇ ਉਹਨੂੰ ਅਸਰ ਕਬੂਲ ਕੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਲਿਖਿਆ। ਤੇ ਆ ਹੁਣ ਜਿਹੜਾ ਲੇਟੈਸਟ ਕਿਸਾਨ ਅੰਦੋਲਨ ਚੱਲਿਆ ਤੇ ਉਹਦੇ ਤੇ ਉਹਨਾਂ ਦੇ ਆਰਟੀਕਲ ਲੇਖ ਵੀ ਆਏ ਤੇ ਉਹਨਾਂ ਦੀ ਪੋਇਟਰੀ ਵੀ, ਇੱਕ ਉਹਨਾਂ ਦੀ ਲੰਬੀ ਕਵਿਤਾ ਹੈ ਮੇਲਾ, ਤੇ ਉਹ ਸਾਰੀ ਉਸ ਤੇ ਹੈ। ਤੇ ਇੱਕ ਹੋਰ ਸੀ ਉਹਨਾਂ ਦੀ ਕਵਿਤਾ ਬਾਤ ਸਿਰਫ ਇੰਨੀ ਨਹੀਂ, ਤੇ ਉਹ ਵੀ ਕਿਸਾਨ ਅੰਦੋਲਨ ਤੇ, ਜਿਹਦੇ ਚ ਉਹ ਕਹਿੰਦੇ ਕਿ ਇਹ ਸਿਰਫ ਇਹ ਨੀ ਗਾ ਕਿ ਆ ਭਾਪੂ ਵਾਲੀ ਜਿਹੜੀ ਗੱਲ ਹੈ, ਗੱਲ ਤਾਂ ਇਹ ਵੀ ਤੁਹਾਡੇ ਖੇਤਾਂ ਦੇ ਖੁੱਸ ਜਾਣ ਦਾ ਜਿਹੜਾ ਮਨੁੱਖ ਦੇ ਅੰਦਰ ਜਾਂ ਕਿਸਾਨ ਦੇ ਅੰਦਰ ਉਹ ਹੈ, ਉਹ ਉਹ ਵੱਡੀ ਗੱਲ ਹੈ ਉਹਦੇ ਚ। ਤੇ ਉਹ ਉਸ ਤੋਂ ਜਿਹੜਾ ਹੈ ਪ੍ਰਭਾਵਿਤ ਲਿਖਿਆ, ਖਾਸ ਕਰਕੇ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ 1984 ਦੇ ਵਿੱਚ, ਉਦੋਂ ਬਾਅਦ ਦੋ ਤਿੰਨ ਕਵਿਤਾਵਾਂ ਜਿਹੜੀਆਂ ਨੇ ਬੜੀਆਂ ਪਾਪੂਲਰ ਹੁੰਦੀਆਂ ਨੇ। ਇੱਕ ਕਵਿਤਾ ਸੀਗੀ ਹਰਭਜਨ ਸਿੰਘ, ਜਿਹੜੇ ਦਿੱਲੀ ਵਾਲੇ ਸੀਗੇ ਪ੍ਰੋਫੈਸਰ ਹਰਭਜਨ ਸਿੰਘ, ਬਹੁਤ ਵੱਡੇ ਵਿਦਵਾਨ ਹੋਏ, ਉਹਨਾਂ ਦੀ ਕਵਿਤਾ ਸੀ ਫੌਜਾਂ ਕੌਣ ਦੇਸ਼ ਤੋਂ ਆਈਆਂ। ਤੇ ਇੱਕ ਅਫਜ਼ਲ ਅਹਿਸਨ ਰੰਧਾਵਾ, ਤੇ ਜੋ ਪਾਕਿਸਤਾਨ ਦੇ ਵਿੱਚ ਰਾਈਟਰ ਨੇ, ਉਹਨਾਂ ਦੀ ਇੱਕ ਕਵਿਤਾ ਸੀਗੀ, ਉਹ ਵੀ ਜਿਹੜੀ ਸੀਗੀ ਇਹਦੇ ਵਿੱਚ ਸੀਗੀ, ਵਰਸ ਦੇ ਵਿੱਚ ਸੀ ਬਕਾਇਦਾ।
2: ਤੇ ਵੀ ਕਿਵੇਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਕਿਹਨੇ ਵੈਰ ਕੱਢਿਆ, ਜਾਂ ਕਾਫੀ ਉਹਦੇ ਚ ਸੁਰਜੀਤ ਪਾਤਰ ਦੀ ਕਵਿਤਾ ਉਹਨਾਂ ਦਿਨਾਂ ਦੇ ਵਿੱਚ ਉਹ ਬਹੁਤ ਬਾਅਦ ਦੇ ਵਿੱਚ ਛਪੀ ਜਦੋਂ, ਕਿਉਂਕਿ ਸਭ ਤੋਂ ਪਹਿਲਾਂ ਉਹ ਪੰਜਾਬੀ ਟ੍ਰਿਬਿਊਨ ਛਪੀ, ਫਿਰ ਉਹਨਾਂ ਦੀ ਕਿਤਾਬ ਦੇ ਵਿੱਚ ਵੀ ਉਹ ਆਈ, ਜਿਹਦੇ ਚ ਉਹ ਕਹਿੰਦੇ ਆ ਕਿ ਚੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ, ਇਕੱਲੇ ਇਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ। ਉਹ ਜਿਹੜੀ ਉਸ ਤੋਂ ਪਹਿਲਾਂ ਧਰਮ ਯੁੱਧ ਮੋਰਚਾ ਕਹਿ ਲਓ ਜਾਂ ਕੁਛ ਵੀ ਜਿਹੜਾ ਕੁਛ ਸਾਰਾ ਚੱਲਦਾ, ਉਹਦਾ ਉਹ ਪੂਰਾ ਵਰਤਾਂਤ ਬੜਾ ਬੇਬਾਕ ਹੋ ਕੇ ਲਿਖਦੇ ਆ, ਤੇ ਮੇਰਾ ਖਿਆਲ ਹੈ ਇੰਨੀ ਬੇਬਾਕੀ ਦੇ ਨਾਲ ਜਿਹੜਾ ਸੀ ਉਹ ਕਿਸੇ ਰਾਈਟਰ ਨੇ, ਕਿਸੇ ਲੇਖਕ ਨੇ ਜਿਹੜਾ ਹੈ ਉਹ ਨਹੀਂ ਜਿਹੜਾ ਸੀ ਉਹ ਲਿਖਿਆ ਹੋਣਾ, ਇਹ ਜੰਗਲ ਜੋ ਖੁਸ਼ਬੂਆਂ ਦਾ ਢੋਆ ਵੰਡਦਾ ਸੀ, ਇਹ ਜੰਗਲ ਜੋ ਸਿਰ ਤੇ ਕਲਗੀ ਕੋਂਪਲ ਟੰਗਦਾ ਸੀ, ਮੰਗਦਾ ਸੀ ਤਾਂ ਸਿਰਫ ਆਪਣਾ ਪਾਣੀ ਮੰਗਦਾ ਸੀ, ਜਿਹੜਾ ਅੱਗ ਦੀ ਵਾਛੜ ਨੂੰ ਪਾਣੀ ਕਿੰਜ ਬਣਾਵਾਂ ਮੈਂ, ਇਕੱਲੇ ਇਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ। ਸੋ ਇਸ ਕਿਸਮ ਦੀ ਇੱਕ ਪੋਲੀਟੀਕਲ ਸਮਝ ਹੋਣੀ, ਤੇ ਪੋਲੀਟੀਕਲੀ ਤੁਸੀਂ ਕਿੱਥੇ ਖੜਨਾ, ਤੁਹਾਡਾ ਸਟੈਂਡ ਕੀ ਹੈ ਉਸ ਸਾਰੀ ਮੂਵਮੈਂਟ ਪ੍ਰਤੀ ਜਾਂ ਲੋਕਾਂ ਪ੍ਰਤੀ, ਇਹ ਪਾਤਰ ਨੇ ਬੜੀ ਜ਼ਿੰਮੇਵਾਰੀ ਨਾਲ ਇਹਦੇ ਤੇ ਆਪਣੀ ਜਿਹੜੀ ਪੋਇਟਰੀ ਦਾ ਜਿਹੜਾ ਸੀ ਉਹ ਕੀਤਾ। ਤੁਸੀਂ ਕਿੰਨੀ ਉਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਨੇ, ਗਜ਼ਲਾਂ ਨੇ, ਤੇ ਹਾਲਾਂਕਿ ਉਹਨਾਂ ਦੇ ਵਿੱਚ ਵੀ ਜਿਹੜਾ ਪ੍ਰੇਮ ਵਾਲੀ ਜਿਹੜੀ ਗੱਲ ਆ ਉਹ ਹੈਗੀ ਹੈ, ਤੇ ਪਰ ਉਹ ਜਿਹੜਾ ਇੱਕ ਜਿਹਨੂੰ ਆਪਾਂ ਪ੍ਰੇਮ ਜਾਂ ਅਫੈਕਸ਼ਨ ਕਹਿੰਦੇ ਹਾਂ ਜਾਂ ਲਵ ਕਹਿੰਦੇ ਹਾਂ, ਇਹ ਉਸ ਤਰ੍ਹਾਂ ਦਾ ਥੋੜਾ ਜਿਹਾ ਫਰਕ ਹੈ ਸ਼ਿਵ ਕੁਮਾਰ ਨਾਲ। ਉਹਦੇ ਵਿੱਚ ਸ਼ਿਵ ਕੁਮਾਰ ਦਾ ਜਿਹੜਾ ਵੇਗ ਹੈ ਉਹ ਬੜਾ ਜਿਹੜਾ ਹੈਗਾ ਰਸਟਿਕ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉਹ ਜਿੱਧਰ ਨੂੰ ਮਰਜ਼ੀ ਜਿਹੜਾ ਹੈ ਉਹ ਜਿਹੜੀ ਗੱਲ ਉਹ ਤੁਰ ਪੈਂਦੀ ਹੈ। ਤੇ ਪਰ ਜਿਹੜਾ ਸੁਰਜੀਤ ਪਾਤਰ ਦਾ ਜਿਹੜਾ ਹੈਗਾ ਉਹ ਬੜਾ ਇੱਕ ਜਿਹਨੂੰ ਆਪਾਂ ਗਾਰਡਡ ਕਹਿੰਦੇ ਹਾਂ ਨਾ, ਕਿ ਬਚਾ ਬਚਾ ਕੇ ਬੋਚ ਬੋਚ ਕੇ ਪੈਰ ਧਰਨੇ ਜਾਂ ਬੋਚ ਬੋਚ ਕੇ ਵੀ ਆਪਾਂ ਕਿਵੇਂ ਉਹਨਾਂ ਦੀ ਇੱਕ ਗਜ਼ਲ ਸੁਣੀ ਹੋਣੀ ਹੈ ਸਾਰਿਆਂ ਨੇ, ਬੜੀ ਪਾਪੂਲਰ ਹੈ ਉਹ ਗਜ਼ਲ, ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ਉੱਤੇ ਜੀ ਐ ਨੂੰ ਲਿਖਿਆ ਹੋਇਆ ਸੀ। ਉਹਦਾ ਇੱਕ ਸ਼ੇਰ ਹੈ ਵਾਇਲਨ ਦਾ ਗਜ਼ ਫੇਰ ਰਿਹਾ ਸੀ ਸਿੱਖਾਂ ਤੇ, ਜੇਲ ਚ ਇੱਕ ਸਾਜਨ ਦਾ ਡੱਕਿਆ ਹੋਇਆ ਸੀ। ਤੇ ਇੱਕ ਉਹਦਾ ਜਿਹੜਾ ਹੋਰ ਸ਼ੇਰ ਹੈ ਉਹ ਕਾਫੀ ਜਿਹੜੀ ਮੈਂ ਗੱਲ ਕੀਤੀ ਆ ਪ੍ਰੇਮ ਵਾਲੀ, ਲਵ ਵਾਲੀ ਜਾਂ ਇਸ਼ਕ ਵਾਲੀ, ਉਹ ਉਹ ਉਹਦੇ ਚ ਕਾਫੀ ਉਹਨੂੰ ਦੇਖੋ ਕਿਵੇਂ ਬੜੇ ਤਰੀਕੇ ਦੇ ਨਾਲ ਉਹਨੂੰ ਗੱਲ ਨੂੰ ਲਿਆਂਦਾ। ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ਉੱਤੇ ਜੀ ਐਨ ਨੂੰ ਲਿਖਿਆ ਹੋਇਆ ਸੀ। ਵਾਇਲਨ ਦਾ ਗਜ਼ ਫੇਰ ਰਿਹਾ ਸੀ ਸਿੱਖਾਂ ਤੇ, ਜੇਲ ਚ ਇੱਕ ਸਾਜਨ ਦਾ ਡੱਕਿਆ ਹੋਇਆ ਸੀ। ਅੱਗੇ ਉਹ ਸ਼ੇਰ ਹੈ ਜਿਹੜਾ ਅਥਰੂ ਟੈਸਟ ਟਿਊਬ ਚ ਪਾ ਕੇ ਵੇਖਾਂਗੇ ਤੂੰ ਕੱਲ ਰਾਤੀ ਕਿਸ ਮਹਿਬੂਬ ਨੂੰ ਰੋਇਆ ਸੀ। ਤੇ ਇਹ ਹੁਣ ਜਿਹੜੀ ਏਦਾਂ ਦੀ ਗੱਲ ਹੈ ਜਿਹੜੀ ਇਹ ਇਸ ਤਰੀਕੇ ਦੇ ਨਾਲ ਜਿਹੜੀ ਕਰਨੀ, ਇਹ ਸੁਰਜੀਤ ਪਾਤਰ ਦਾ ਜਿਹੜਾ ਹੈ ਉਹ ਹੀ ਹਿੱਸੇ ਆਈ ਹੈ। ਤੇ ਜਿੱਦਾਂ ਸ਼ਿਵ ਕੁਮਾਰ ਦੀ ਆਪਾਂ ਪਹਿਲਾਂ ਗੱਲ ਕੀਤੀ ਸੀ, ਉਹ ਬਿਮਾਰ ਰਹੇ ਤੇ ਲੰਬਾ ਸਮਾਂ ਉਹਨੂੰ ਲਿਵਰ ਖਰਾਬ ਹੋ ਗਿਆ, ਫਿਰ ਅਲਟੀਮੇਟਲੀ ਉਹ ਆਪਣੇ ਸਹੁਰੇ ਘਰ ਚਲੇ ਗਏ ਜਿੱਥੇ ਉਹਨਾਂ ਦਾ ਦੇਹਾਂਤ ਹੁੰਦਾ। ਤੇ ਪਰ ਪਾਤਰ ਸਾਹਿਬ ਦਾ ਜਿਹੜਾ ਸੀ ਉਹ ਚਲੇ ਜਾਣਾ ਉਹ ਇੱਕ ਬਿਲਕੁਲ ਅਚਾਨਕ ਏਦਾਂ ਸੀ ਕਿ ਜਿਵੇਂ ਏਦਾਂ ਸਵਿਚ ਹੁੰਦੀ ਆ ਆਪਾਂ ਆਨ ਆਫ ਕਰ ਦਿੰਦੇ ਹਾਂ, ਲਾਈਟ ਜਾਗ ਰਹੀ ਹੈ ਤਾਂ ਉਹਨੂੰ ਬਟਨ ਆਪਾਂ ਬੰਦ ਕਰਤਾ ਤੇ ਆਫ ਹੋ ਗਈ, ਉਹਨਾਂ ਦਾ ਜਾਣਾ ਏਦਾਂ ਸੀ। 10 ਮਈ ਨੂੰ ਉਹ ਬਰਨਾਲੇ ਇੱਕ ਪ੍ਰੋਗਰਾਮ ਸੀ ਉੱਥੇ ਗਏ ਆ, ਉੱਥੇ ਉਹ ਆਪਣੀਆਂ ਕਵਿਤਾਵਾਂ ਪੜ੍ਹ ਕੇ ਆਏ ਆ, ਵੱਡਾ ਫੰਕਸ਼ਨ ਸੀਗਾ। ਤੇ ਉੱਥੇ ਉਹ ਇੱਕ ਕਵਿਤਾ ਜਿਹੜੀ ਵਾਰ ਵਾਰ ਸੋਸ਼ਲ ਮੀਡੀਆ ਤੇ ਬੜੀ ਚੱਲੀ, ਜਗ੍ਹਾ ਦੇ ਮੋਮਬੱਤੀਆਂ, ਉਹ ਉੱਥੇ ਬਕਾਇਦਾ ਤਰਨਮ ਦੇ ਵਿੱਚ ਗਾ ਕੇ ਪੜ੍ਹ ਕੇ ਆਏ। ਤੇ ਉੱਥੋਂ ਵਾਪਸੀ ਦੇ ਉੱਤੇ ਰਸਤੇ ਦੇ ਵਿੱਚ ਕੁਛ ਉਹ ਕਹਿੰਦੇ ਸੀ ਕੋਈ ਦੋਸਤ ਉਹਨਾਂ ਦੇ ਆਏ ਹੋਏ ਸੀ ਮੁੱਲਾਂਪੁਰ ਦੇ ਲਾਗੇ, ਤੇ ਉੱਥੇ ਰੁਕੇ ਤੇ ਕਾਫੀ ਉਹ ਲੇਟ ਫਿਰ ਘਰ ਆਏ, ਸਵੇਰੇ ਉੱਠੇ ਹੀ ਨੀ ਗੇ। ਤੇ ਮਤਲਬ ਕਿ ਇਸ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਦਾ ਚਲੇ ਜਾਣਾ ਏਦਾਂ ਸੀ। ਤੇ ਨਾ ਕਿਸੇ ਦਾ ਇਹ ਹੈ ਕਿ ਅਗਲੇ ਦਿਨ ਵੀ ਉਹਨਾਂ ਦੇ ਪ੍ਰੋਗਰਾਮ 2-3 ਉਲੀਕੇ ਹੋਏ ਸੀ, ਤੇ ਉਹ ਪ੍ਰੋਗਰਾਮ ਫਿਰ ਏਦਾਂ ਹੀ ਲੱਗਿਆ ਜਿਹਨਾਂ ਨੂੰ ਸੁਣਿਆ ਤਾਂ ਕਿ ਨਹੀਂ ਉਹ ਠੀਕ ਨੀ ਜਾਂ ਤਬੀਅਤ ਨੀ ਠੀਕ, ਉਹ ਕਹਿੰਦੇ ਕਿ ਉਹ ਆਉਣਾ ਨੀ ਚਾਹੁੰਦੇ ਜਾਂ ਏਦਾਂ ਦੀਆਂ ਗੱਲਾਂ ਬਾਅਦ ਦੇ ਵਿੱਚ ਦੋਸਤਾਂ ਨੇ ਦੱਸੀਆਂ। ਤੇ ਕਮਾਲ ਦੀ ਗੱਲ ਹੈ ਤੇ 8-9 ਮਈ ਨੂੰ ਉਹ ਚੰਡੀਗੜ੍ਹ ਸੀ, ਕਿਉਂਕਿ ਉਦੋਂ ਪੰਜਾਬ ਆਰਟਸ ਕੌਂਸਲ ਦੇ ਉਹ ਚੇਅਰਮੈਨ ਸੀਗੇ, ਇੱਥੇ ਉਹਨਾਂ ਦੀ ਕਿਤਾਬ ਦੇ ਉੱਪਰ ਉਹਨਾਂ ਦੀਆਂ ਕਵਿਤਾਵਾਂ ਟਰਾਂਸਲੇਟ ਕਰ ਰਹੇ ਸੀ ਇੱਥੇ ਯੋਜਨਾ ਰਾਬਤ ਡੀਨ ਨੇਗੇ ਲੈਂਗੁਏਜ ਦੇ, ਪੰਜਾਬ ਯੂਨੀਵਰਸਿਟੀ ਦੇ ਵਿੱਚ ਹਿੰਦੀ ਅਨੁਵਾਦ ਕਰ ਰਹੇ ਸੀ। ਤੇ ਉਹ ਇੱਥੇ ਲਗਾਤਾਰ ਸਿਟਿੰਗ ਹੋਈਆਂ ਤੇ ਗੱਲਾਂ ਬਾਤਾਂ ਚੱਲਦੀਆਂ ਰਹੀਆਂ, ਤੇ ਇਹ ਹੈ 9 9 ਤਰੀਕ ਨੂੰ ਵੀ ਉਹ ਇਹ ਕਹਿ ਕੇ ਗਏ ਕਿ ਆਪਾਂ ਚਲੋ ਹੁਣ ਅਗਲੀ ਮੀਟਿੰਗ ਤੇ ਮਿਲਦੇ ਹਾਂ ਤੇ ਪਰ 10 ਤਰੀਕ ਦੀ ਰਾਤ ਨੂੰ ਤੇ 11 ਦੀ ਦਰਮਿਆਨੀ ਰਾਤ ਨੂੰ ਜਿਹੜੇ ਸੀ ਉਹ ਚਲੇ ਗਏ ਤੇ ਉਹਨਾਂ ਦਾ ਜਿਹੜਾ ਸੀ ਉਹ ਜਿੱਦਾਂ ਸ਼ਿਵ ਕੁਮਾਰ ਦਾ ਆਪਾਂ ਗੱਲ ਕੀਤੀ ਹੈ ਕਿ ਉਹਨਾਂ ਨੇ ਲੂਣਾ ਵਰਗੇ ਨਾਟਕ ਵੀ ਲਿਖੇ ਤੇ ਫਿਲਮਾਂ ਦੇ ਵਿੱਚ ਵੀ ਬਹੁਤ ਗੀਤ ਲਿਖੇ ਤੇ ਇਸੇ ਤਰ੍ਹਾਂ ਪਾਤਰ ਸਾਹਿਬ ਨੇ ਨਾਟਕਾਂ ਦਾ ਕੁਛ ਨਾਟਕਾਂ ਦਾ ਉਹਨਾਂ ਨੇ ਅਨੁਵਾਦ ਕੀਤਾ ਤੇ ਨਾਟਕਾਂ ਦੇ ਗੀਤ ਬੜੀ ਸ਼ਿੱਦਤ ਦੇ ਨਾਲ ਲਿਖੇ ਤੇ ਇੱਕ ਲੋਰਕਾ ਦਾ ਬੜਾ ਮਸ਼ਹੂਰ ਨਾਟਕ ਹੈ ਬਲੱਡ ਵੈਡਿੰਗ ਤੇ ਪੂਰਾ ਵਰਲਡ ਫੇਮਸ ਨਾਟਕ ਹੈ ਲੋਰਕਾ ਦਾ ਉਹਦਾ ਉਹਨਾਂ ਨੇ ਪੰਜਾਬੀ ਅਨੁਵਾਦ ਉਹਨਾਂ ਨੇ ਕੀਤਾ ਸੀਗਾ ਅੱਗ ਦੇ ਕਲੀਰੇ ਕਰਕੇ ਇਹ ਵੀ ਕਾਫੀ ਖੇਡਿਆ ਗਿਆ ਇੰਟਰਨੈਸ਼ਨਲੀ ਹੋਰਨਾਂ ਥਾਵਾਂ ਤੇ US ਦੇ ਵਿੱਚ ਕੈਨੇਡਾ ਦੇ ਵਿੱਚ ਵੀ ਖੇਡਿਆ ਗਿਆ ਤੇ ਚੌਧਰੀ ਨੀਲ ਮਾਨ ਸਿੰਘ ਵੱਡੇ ਥੀਏਟਰ ਦੇ ਰੰਗਕਰਮੀ ਹੈਗੇ ਆ ਚੰਡੀਗੜ੍ਹ ਨੇ ਜਿਹੜੇ ਉਹਨਾਂ ਨੇ ਉਹ ਨਾਟਕ ਤਿਆਰ ਕੀਤਾ ਤੇ ਉਹਦੇ ਗੀਤ ਵੀ ਉਹਨਾਂ ਨੇ ਲਿਖੇ ਤੇ ਆਪਣਾ ਉਹਦੇ ਜਿਹੜਾ ਨਾਟਕ ਦਾ ਚਲੋ ਅਨੁਵਾਦ ਤਾਂ ਖੈਰ ਉਹਨਾਂ ਨੇ ਜਿਹੜਾ ਹੈ ਕੀਤਾ ਹੋਰ ਇਸ ਤਰ੍ਹਾਂ ਨਾਟਕਾਂ ਦੇ ਉਹਨਾਂ ਨੇ ਜਿਹੜੇ ਅਨੁਵਾਦ ਕੀਤੇ ਇਹ ਵੀ ਉਹਨਾਂ ਦਾ ਕੰਮ ਵੀ ਜਿਹੜਾ ਸੀ ਕਾਫੀ ਜਿਹੜਾ ਸੀ ਉਹ ਬਹੁ ਪੱਖੀ ਸੀ ਜਾਂ ਬਹੁ ਪਾਸੇ ਸੀ ਬਹੁਤੇ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਜਿਹੜਾ ਵਿਰਾਸਤੇ ਖਾਲਸਾ ਅਨੰਦਪੁਰ ਸਾਹਿਬ ਦੇ ਵਿੱਚ ਜੋ ਬਣਿਆ ਵਿਰਾਸਤੇ ਖਾਲਸਾ ਦੇ ਵਿੱਚ ਜਦੋਂ ਅਸੀਂ ਉਹ ਜਰਨੀ ਸ਼ੁਰੂ ਕਰਦੇ ਹਾਂ ਐਂਟਰੀ ਕਰਕੇ ਉੱਥੇ ਉਹ ਇੱਕ ਕਮੈਂਟਰੀ ਚੱਲਦੀ ਹੈ ਤੇ ਉਹ ਪਾਤਰ ਸਾਹਿਬ ਦੀ ਆਵਾਜ਼ ਚ ਹੀ ਹੈ ਤੇ ਪਾਤਰ ਸਾਹਿਬ ਨੇ ਹੀ ਲਿਖੀ ਦੂਰਦਰਸ਼ਨ ਤੇ ਉਹਨਾਂ ਨੇ ਇਸ ਤਰੀਕੇ ਨਾਲ ਬੜੇ ਪ੍ਰੋਗਰਾਮ ਕੀਤੇ ਫੋਕਲੋਰ ਤੇ ਉਹਨਾਂ ਦੀ PhD ਵੀ ਫੋਕਲੋਰ ਤੇ ਸੀ ਤੇ ਇਹ ਇਸ ਪਾਸੇ ਨੂੰ ਜਿਹੜਾ ਹੈ ਉਹਨਾਂ ਦਾ ਕਾਫੀ ਜਿਹੜਾ ਸੀਗਾ ਉਹ ਧਿਆਨ ਰਿਹਾ ਤੇ ਆਪਣੇ ਸਮਿਆਂ ਦੇ ਦੇਖੋ ਰਣਜੋਤ ਜੀ ਵੱਡੇ ਮੈਂ ਸਮਝਦਾ ਕਿ ਰਾਈਟਰ ਜਾਂ ਵੱਡੇ ਲੇਖਕ ਦੋਨੇ ਸ਼ਿਵ ਕੁਮਾਰ ਤੇ ਸੁਰਜੀਤ ਪਾਤਰ ਜੇ ਆਪਾਂ ਉਹਨਾਂ ਬਾਰੇ ਗੱਲਾਂ ਕਰਦੇ ਰਹੀਏ ਉਹਨਾਂ ਦੀ ਪੋਇਟਰੀ ਬਾਰੇ ਗੱਲਾਂ ਬਾਤਾਂ ਕਰਦੇ ਰਹੀਏ ਤਾਂ ਆਪਾਂ ਭਾਵੇਂ ਪੂਰਾ ਦਿਨ ਗੱਲਾਂ ਬਾਤਾਂ ਕਰਦੇ ਰਹੀਏ ਇਕੱਲੇ ਇਕੱਲੇ ਕਵਿਤਾ ਕੋਟ ਕਰਕੇ ਤੇ ਪਰ ਇਹ ਵੀ ਆਪਾਂ ਇੱਕ ਇਹ ਮਈ ਦਾ ਮਹੀਨਾ ਇੱਕ ਇਹ ਵੀ ਸਬੱਬ ਜਾਂ ਇਤਫਾਕ ਕਹਿ ਸਕਦੇ ਹਾਂ ਕਿ 6 ਮਈ ਨੂੰ ਸ਼ਿਵ ਕੁਮਾਰ ਬਟਾਲਵੀ ਗਏ ਸੀ 1973 ਚ ਤੇ 2024 ਦੇ ਵਿੱਚ ਜਿਹੜਾ ਹੈ 10 ਤੇ 11 ਮਈ ਦੀ ਦਰਮਿਆਨੀ ਰਾਤ ਨੂੰ 11 ਮਈ ਆਪਾਂ ਕਹਿ ਸਕਦੇ ਹਾਂ ਕਿ ਪਾਤਰ ਸਾਹਿਬ ਸਾਡੇ ਕੋਲ ਜਿਹੜੇ ਹੈ ਉਹ ਚਲੇ ਗਏ
0: ਜੀ ਬਿਲਕੁਲ ਤੇ ਆਪਾਂ ਜਿੱਦਾਂ ਕੱਲਾ ਇਸ ਮਹੀਨੇ ਦੀ ਸਿਮਿਲੈਰਿਟੀ ਨਹੀਂ ਆਪਾਂ ਜਿੱਦਾਂ ਬਹੁਤ ਸਾਰੀਆਂ ਗੱਲਾਂ ਤੁਸੀਂ ਵਿੱਚ ਸਾਂਝੀਆਂ ਵੀ ਕੀਤੀਆਂ ਨੇ ਇੱਕ ਬੇਸਿਕ ਜਿਹੜੀ ਦੋਵਾਂ ਦੇ ਵਿੱਚ ਸਾਂਝ ਹੀ ਉਹ ਗਾਉਣ ਦੀ ਵੀ ਸੀ ਕਿ ਦੋਵੇਂ ਜਣੇ ਆਪਣਾ ਆਪਣੀ ਜਿਹੜੀ ਲਿਖਤ ਆ ਉਹਨੂੰ ਤਰਨਮ ਦੇ ਵਿੱਚ ਗਾ ਲੈਣਾ ਇਹ ਵੀ ਹਰ ਇੱਕ ਕਵੀ ਦੇ ਹਿੱਸੇ ਨਹੀਂ ਆਇਆ ਸੋ ਇਹਨਾਂ ਦੋਵਾਂ ਦੀ ਇਹ ਵੀ ਇੱਕ ਸਿਮਿਲੈਰਿਟੀ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਇੱਕ ਆਪਣਾ ਸੁਭਾਅ ਵੇਖੀਏ ਤੇ ਉਹਦੇ ਵਿੱਚੋਂ ਕੁਛ ਇੱਕ ਸਿਮਿਲੈਰਿਟੀਜ਼ ਤੁਹਾਨੂੰ ਹੋਰ ਮਿਲ ਜਾਂਦੀਆਂ ਕਿ ਉਹ ਆਪਣੇ ਆਪਣੇ ਪਿਆਰ ਨੂੰ ਇੰਨੀ ਬਰੀਕੀ ਦੇ ਨਾਲ ਉਸ ਚੀਜ਼ ਨੂੰ ਵੇਖਣਾ ਵਾਚਣਾ ਆਪਣੇ ਸਮਾਜ ਨੂੰ ਆਪਣੇ ਆਲੇ ਦੁਆਲੇ ਨੂੰ ਇਰਦ ਗਿਰਦ ਨੂੰ ਜਿੱਦਾਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਵਿੱਚ ਮੈਨਸ਼ਨ ਕੀਤੀਆਂ ਇੱਕ ਚੀਜ਼ ਜ਼ਰੂਰ ਕਿਉਂਕਿ ਤੁਹਾਡੀ ਵੀ ਕਾਫੀ ਨੇੜਤਾ ਰਹੀ ਆ ਤੁਸੀਂ ਮਿਲੇ ਗਿਲੇ ਉਹ ਕਹਿੰਦੇ ਨੇ ਕਿ ਜਿਹੜੇ ਇਹ ਵੱਡੇ ਸ਼ਾਇਰ ਹੁੰਦੇ ਨੇ ਜਾਂ ਫਿਰ ਜਿਹੜਾ ਬੰਦਾ ਲਿਖਦਾ ਵਾ ਜਾਂ ਫਿਰ ਜਿਹੜਾ ਕ੍ਰੀਏਟ ਕਰਦਾ ਵਾ ਉਹ ਆਮ ਬੰਦਿਆਂ ਦੇ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਤੰਗ ਰਹਿੰਦਾ ਵਾ ਕਿਉਂਕਿ ਉਹ ਸਮਾਜ ਦੀਆਂ ਬਰੀਕੀਆਂ ਨੂੰ ਹੋਰੇ ਵਰਤਾਰਿਆਂ ਨੂੰ ਜ਼ਿਆਦਾ ਹੀ ਕੁਛ ਕਰੀਬੀ ਵੇਖ ਲੈਂਦਾ ਅਤੇ ਉਹ ਚੀਜ਼ ਉਹਨੂੰ ਬੇਚੈਨ ਰੱਖਦੀ ਆ ਚਾਹੇ ਕਿ ਉਹ ਕਲਮ ਦੇ ਜ਼ਰੀਏ ਉਹਨੂੰ ਲਾਹ ਤਾਂ ਦਿੰਦਾ ਵਾ ਕਾਗਜ਼ ਦੇ ਉੱਤੇ ਪਰ ਉਹਨੂੰ ਇੰਨੀ ਕੁ ਬਰੀਕੀ ਦੇ ਵਿੱਚ ਸੋਚ ਲੈਂਦਾ ਕਿ ਉਹਦੀ ਪਰਸਨੈਲਿਟੀ ਦੇ ਉੱਤੇ ਉਹਦਾ ਅਸਰ ਦਿਖਾਈ ਦਿੰਦਾ ਵਾ ਤੁਸੀਂ ਤੁਹਾਡਾ ਵਾਹ ਵਾਸਤਾ ਰਹਿੰਦਾ ਵਾ ਰਾਈਟਰਸ ਦੇ ਨਾਲ ਇਹਨਾਂ ਦੇ ਨਾਲ ਵੀ ਰਿਹਾ ਵਾ ਕੀ ਇਹ ਸੱਚ
2: ਨਹੀਂ ਦੇਖੋ ਇੱਕ ਗੱਲ ਤਾਂ ਬੜੀ ਸਾਫ਼ ਹੈ ਕਿ ਜਿਹੜਾ ਜਿੰਨਾ ਵੀ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ ਮੁਸ਼ਕਲਾਂ ਨਾਲ ਉਹਨਾਂ ਦੀ ਪੀੜਾ ਦੇ ਨਾਲ ਉਹਨੂੰ ਨੇੜੋਂ ਦੇਖਦਾ ਭਾਵੇਂ ਉਹ ਪੀੜਾ ਕਿਸੇ ਰੂਪ ਚ ਭਾਵੇਂ ਗੁਰਬਤ ਦੇ ਰੂਪ ਚ ਪੀੜਾ ਹੈ ਭਾਵੇਂ ਇਸ਼ਕ ਕਿਸੇ ਦੀ ਇਸ਼ਕ ਮਿਜ਼ਾਜੀ ਵਾਲੀ ਜਾਂ ਪ੍ਰੇਮ ਵਾਲੀ ਜਿਹੜੀ ਉਦਾਂ ਦੀ ਪੀੜਾ ਹੈ ਉਹ ਬਿਰਹੋਂ ਹੈ ਤੇ ਜਿਹਦੀ ਗੱਲ ਸ਼ਿਵ ਕੁਮਾਰ ਬਟਾਲਵੀ ਕਰਦੇ ਆ ਉਸ ਤੋਂ ਪਹਿਲਾਂ ਫਰੀਦ ਜੀ ਨੇ ਜਿਹਦੀ ਗੱਲ ਕੀਤੀ ਹੈ ਬਿਰਹਾ ਬਿਰਹਾ ਜਿਹੜਾ ਆਖੀਏ ਬਿਰਹਾ ਤੋਂ ਸੁਲਤਾਨ ਤੇ ਉਹ ਜਿਹੜੀ ਇਹ ਜਿੱਦਾਂ ਪਾਤਰ ਸਾਹਿਬ ਦਾ ਸੀਗਾ ਜਾਂ ਸ਼ਿਵ ਕੁਮਾਰ ਦਾ ਜਿਹੜਾ ਸੀਗਾ ਤੇ ਉਹ ਇਹ ਬਿਲਕੁਲ ਇਹ ਗੱਲ ਠੀਕ ਹੈ ਕਿ ਉਹਨਾਂ ਦੇ ਭਾਵੇਂ ਉਹ ਸੁਭਾਅ ਪੱਖੋਂ ਪਾਤਰ ਸਾਹਿਬ ਬਹੁਤ ਮਸਕੀਨ ਸੀ ਬੜਾ ਖਿੜਕੇ ਮਿਲਦੇ ਸੀ ਖੁੱਲ ਕੇ ਮਿਲਦੇ ਸੀ ਪਰ ਜਦੋਂ ਵੀ ਕਿਤੇ ਉਹ ਕੁਛ ਸੋਚਦੇ ਸੀ ਉਹਨਾਂ ਦਾ ਇਹ ਨੋਟ ਕੀਤਾ ਕਈ ਵਾਰੀ ਉਹ ਦੋਨੇ ਹੱਥ ਜੋੜ ਕੇ ਜਾਂ ਦੋਨੇ ਹੱਥਾਂ ਦੀਆਂ ਉਂਗਲਾਂ ਐਂ ਏਦਾਂ ਏਦਾਂ ਕਰਦੇ ਰਹਿੰਦੇ ਸੀ ਜਦੋਂ ਕੁਛ ਸੋਚਦੇ ਸੀ ਤੇ ਉਹ ਫਿਰ ਉਹਨਾਂ ਦੀ ਲਿਖਤ ਤੋਂ ਜਿਹੜੀ ਆ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਹੈ ਉਹ ਝਲਕਦੀ ਹੈ, ਤੇ ਭਾਵੇਂ ਉਹ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੋਵੇ। ਪਾਤਰ ਸਾਹਿਬ ਦੀ ਇੱਕ ਗਜ਼ਲ ਹੈ, ਬਲਦਾ ਬਿਰਖ ਹਾਂ ਖਤਮ ਹਾਂ ਬਸ ਸ਼ਾਮ ਤੀਕ ਹਾਂ, ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ। ਤੇ ਉਹ ਕਿਉਂਕਿ ਬਿਰਖ ਦਾ ਸਿੰਬਲ ਖੈਰ ਸ਼ਿਵ ਕੁਮਾਰ ਨੇ ਵੀ ਵਰਤਿਆ ਤੇ ਪਾਤਰ ਸਾਹਿਬ ਨੇ, ਪਰ ਪਾਤਰ ਸਾਹਿਬ ਨੇ ਜ਼ਿਆਦਾ ਵਰਤਿਆ। ਪਾਤਰ ਸਾਹਿਬ ਨੇ ਇਹਨੂੰ ਬਹੁਤ ਵੱਡਾ ਇੱਕ ਵੱਡੇ ਮੈਟਾਫਰ ਦੇ ਤੌਰ ਤੇ ਜਿਹੜਾ ਹੈ ਇਹਨੂੰ ਰੁੱਖ ਨੂੰ ਬਿਰਖ ਨੂੰ ਉਹਨਾਂ ਨੇ ਸਾਰੇ ਸ਼ਬਦ ਹੀ ਵਰਤਿਆ, ਬਿਰਖ ਵੀ ਰੁੱਖ ਵੀ ਦਰਖਤ ਵੀ ਤੇ ਵਣ ਵੀ ਜੰਗਲ ਇੱਦਾਂ ਦੇ ਸਾਰੇ ਸ਼ਬਦ ਜਿਹੜੇ ਉਹ ਵਰਤੇ। ਉਹ ਕਈ ਵਾਰੀ ਜਿਹੜੀ ਮਨੁੱਖ ਦੀ ਤੁਲਨਾ ਵੀ ਜਿਹੜੇ ਹੈ ਉਹ ਇੱਦਾਂ ਕਰਦੇ ਉਹਦੇ ਚ, ਜਿਵੇਂ ਇਸੇ ਗਜ਼ਲ ਦੇ ਵਿੱਚ ਜਿਸ ਨਾਲੋਂ ਚੀਰ ਕੇ ਮੈਨੂੰ ਬੰਜਲੀ ਬਣਾ ਲਿਆ, ਬੰਜਲੀ ਦੇ ਰੂਪ ਵਿੱਚ ਮੈਂ ਬਿਰਖ ਦੀ ਚੀਕ ਹਾਂ। ਤੇ ਉਹ ਜਿਹੜੀ ਉੱਥੇ ਜ਼ਰੂਰ ਇਹ ਗੱਲ ਇਹ ਹੁੰਦੀ ਹੈ, ਤੇ ਪਰ ਜਦੋਂ ਉਹ ਬੋਲਦੇ ਸੀ, ਕਿਉਂਕਿ ਮੈਂ ਸ਼ਿਵ ਕੁਮਾਰ ਬਟਾਲਵੀ ਨੂੰ 1972 ਦੇ ਵਿੱਚ ਉਹਨਾਂ ਦੇ ਮੂੰਹੋਂ ਸਿਰਫ ਇੱਕੋ ਹੀ ਜਿਹੜਾ ਸੀ ਕੀ ਪੁੱਛਦੇ ਹਾਲ ਫਕੀਰਾਂ ਦਾ ਇਹ ਗੀਤ ਸੁਣਿਆ, ਮੈਂ ਉਦੋਂ ਬਹੁਤ ਛੋਟਾ ਸੀ, ਸਕੂਲ ਚ ਪੜ੍ਹਦਾ ਸੀ। ਉਹਨਾਂ ਨੂੰ ਤਾਂ ਮੈਂ ਉਵੇਂ ਨੀ ਬਹੁਤਾ ਜੱਜ ਕਰ ਸਕਿਆ, ਨੋਟ ਕਰ ਸਕਿਆ, ਕਿਉਂਕਿ ਬਾਅਦ ਦੇ ਵਿੱਚ ਅਗਲੇ ਸਾਲ ਤੋਂ ਉਹਨਾਂ ਦੀ ਡੈਥ ਹੋ ਗਈ। ਤੇ ਪਰ ਪਾਤਰ ਸਾਹਿਬ ਨੂੰ ਦੇਖਿਆ ਵੀ ਜਦੋਂ ਉਹ ਮੰਚ ਤੇ ਬੋਲਦੇ ਸੀ, ਤੇ ਮੰਚ ਤੇ ਜਦੋਂ ਬੋਲਦੇ ਸੀ ਉਹ ਰੈਫਰੈਂਸ ਵੀ ਇੱਦਾਂ ਦੇ ਦਿੰਦੇ ਸੀ ਜਿਵੇਂ ਉਹਨਾਂ ਦੇ ਅੰਦਰੋਂ ਸਾਰੀਆਂ ਗੱਲਾਂ ਜਿਹੜੀਆਂ ਆ ਰਹੀਆਂ ਹੋਣ, ਪਰ ਉਹ ਕਦੇ ਵੀ ਡੈਕਲਾਮੇਟਰੀ ਸਟਾਈਲ ਚ ਨਹੀਂ ਸੀ ਬੋਲਦੇ ਜਿਵੇਂ ਹੋਰ ਬਹੁਤ ਸਾਰੇ ਰਾਈਟਰ ਬੋਲਦੇ ਜਾਂ ਲੀਡਰ ਬੋਲਦੇ ਆ। ਉਹ ਜਿਵੇਂ ਗੱਲਾਂ ਕਰ ਰਹੇ ਹੁੰਦੇ ਆ ਇਸ ਤਰੀਕੇ ਨਾਲ ਜਿਹੜੀ ਉਹ ਓਦਾਂ ਜਿਹੜੀ ਉਹ ਗੱਲ ਕਰਦੇ ਸੀ। ਤੇ ਪਰ ਜਿਹੜੀ ਹੈ ਕਿ ਸਮਾਜ ਦੀ ਕੋਈ ਸਮੱਸਿਆ ਵੱਡੀ ਜਾਂ ਸਮਾਜ ਦੀ ਪੀੜਾ ਜਿਹਨੂੰ ਆਪਾਂ ਸਮਝਦੇ ਹਾਂ ਕਿਸੇ ਰੂਪ ਦੇ ਵਿੱਚ, ਤੇ ਉਹ ਜ਼ਰੂਰ ਜਿਹੜਾ ਸੀਗਾ ਉਹ ਆਉਂਦੀ ਸੀ, ਫੇਸ ਤੇ ਵੀ ਆ ਜਾਂਦੀ ਸੀ ਕਈ ਵਾਰੀ। ਉਂਝ ਭਾਵੇਂ ਕਦੇ ਗੁੱਸੇ ਹੁੰਦੇ ਜਾਂ ਓਦਾਂ ਨਹੀਂ ਦੇਖਿਆ ਕਦੇ ਮੀਟਿੰਗਾਂ ਵਗੈਰਾ ਚ ਵੀ, ਚਲੋ ਜਦੋਂ ਆਰਟ ਕੌਂਸਲ ਦੇ ਚੇਅਰਮੈਨ ਰਹੇ ਹੈ ਤੇ, ਪਰ ਇਹ ਵੀ ਉਹ ਗੰਭੀਰ ਜਿਹੜਾ ਹੈ ਚਿਹਰੇ ਤੇ ਉਹ ਗੰਭੀਰਤਾ ਆ ਜਾਣੀ ਜਾਂ ਹੋਰ ਹੈ, ਇਹ ਜ਼ਰੂਰ ਜਿਹੜਾ ਸੀ ਉਹ ਦੇਖਿਆ ਜਾਂਦਾ ਸੀ
0: ਜੀ। ਸੋ ਹੌਲੀ ਹੌਲੀ ਉਹ ਚੀਜ਼ਾਂ ਸ਼ਾਇਦ ਬਾਕੀਆਂ ਨਾਲੋਂ ਵੱਧ ਫਿਰ ਲਕਾਉਣੀਆਂ ਵੀ ਆ ਜਾਂਦੀਆਂ ਹੋਣਗੀਆਂ ਇੱਧਰ। ਜਿਵੇਂ ਆਪਾਂ ਹੁਣ ਦੋ ਵੱਡੀਆਂ ਸ਼ਖਸੀਅਤਾਂ ਦੀ ਆਪਾਂ ਗੱਲ ਕਰ ਰਹੇ ਹਾਂ, ਅਤੇ ਇਹ ਵੀ ਵੇਖਣ ਦੇ ਵਿੱਚ ਆਉਂਦਾ ਕਿ ਜਦੋਂ ਇੱਕ ਕੋਈ ਵੱਡਾ ਨਾਂ ਹੁੰਦਾ ਵਾ ਅਤੇ ਉਹਦੇ ਆਲੇ ਦੁਆਲੇ ਕਈ ਵੱਡੇ ਨਾਂ ਵੇਖਣ ਨੂੰ ਮਿਲਦੇ ਆ, ਫਿਰ ਉਸ ਤੋਂ ਬਾਅਦ ਕਈ ਚੀਜ਼ਾਂ ਜਾਂ ਕਈ ਕਹਿੰਦੇ ਨੇ ਕਿ ਕਾਲ ਇੱਦਾਂ ਦੇ ਨੇ ਜਿਹਦੇ ਵਿੱਚ ਕੋਈ ਓਡਾ ਵੱਡਾ ਨਾਂ ਨਹੀਂ ਅਤੇ ਆਸ ਪਾਸ ਫਿਰ ਉਹ ਹੋਰ ਵੀ ਕੋਈ ਓਡੀ ਵੱਡੀ ਛਾਲ ਨਹੀਂ ਮਾਰਦਾ। ਇੱਧਰ ਜੇ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰੀਏ ਤਾਂ ਉਹਨਾਂ ਸਮਿਆਂ ਦੇ ਦਰਮਿਆਨ ਕਹਿੰਦੇ ਕਿ ਜਿਉਂਦੇ ਜੀ ਉਨੀ ਪ੍ਰਸਿੱਧੀ ਨਹੀਂ ਸੀ ਮਿਲੀ, ਉਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਜ਼ਿਆਦਾ ਪ੍ਰਵਾਨ ਕੀਤਾ ਗਿਆ। ਉਸ ਸਮੇਂ ਤੱਕ ਲੋਕ ਇੰਨੀ ਤਵੱਜੋ ਇੰਨਾ ਸੀਰੀਅਸ ਨਹੀਂ ਲੈਂਦੇ ਹੁੰਦੇ।
2: ਨਹੀਂ ਦੇਖੋ ਇੱਕ ਗੱਲ ਸੀ ਉਹ ਚ ਥੋੜਾ ਜਿਹਾ ਕਾਰਨ ਇਹ ਹੈ, ਜਿਵੇਂ ਪਾਤਰ ਸਾਹਿਬ ਨੇ ਕਿਹਾ ਉਹਨਾਂ ਨੇ ਲੰਬੀ ਲਾਈਫ ਜ਼ਿੰਦਗੀ ਉਹਨਾਂ ਦੀ ਰਹੀ, ਤੇ ਜਿਹੜਾ ਸੀਗਾ ਸ਼ਿਵ ਕੁਮਾਰ ਦੀ ਤਾਂ ਲਾਈਫ ਹੀ ਬੜੀ ਛੋਟੀ ਸੀ, ਬੜੀ ਛੋਟੀ ਜ਼ਿੰਦਗੀ ਉਹਨਾਂ ਨੇ ਜਿਹੜੀ ਹਯਾਤੀ ਉਹਨਾਂ ਦੀ ਬਹੁਤ ਹੀ ਆਪਾਂ ਕਹਿ ਰਹੇ ਹਾਂ ਕਿ ਮਿਆਦ ਬੜੀ ਘੱਟ ਸੀਗੀ। ਤੇ ਉਹ ਇੱਕ ਗੱਲ ਸੀ ਕਿ ਸ਼ਿਵ ਕੁਮਾਰ ਕਾਲਜਾਂ ਦੇ ਵਿੱਚ ਉਸ ਵੇਲੇ ਯੂਨੀਵਰਸਿਟੀ ਦੇ ਵਿੱਚ ਜਾਂ ਜਿਹੜੀਆਂ ਇੰਟਲੈਕਚੁਅਲ ਸਟੇਜਾਂ ਨੇ ਉੱਥੇ ਉਹ ਬਹੁਤ ਪਾਪੂਲਰ ਹੋਏ, ਜਿਹੜਾ ਜਾਂ ਉਸ ਵੇਲੇ ਦਾ ਜਿਹੜਾ ਜੰਗਸਟਰ ਸੀ ਜਿਹੜਾ ਮੁੰਡੇ ਕੁੜੀਆਂ ਉਹਨਾਂ ਦੇ ਵਿੱਚ ਬਹੁਤ ਜਿਹੜੇ ਉਹ ਪਾਪੂਲਰ ਸੀ। ਜਦੋਂ ਪਤਾ ਲੱਗਦਾ ਉੱਥੇ ਸ਼ਿਵ ਕੁਮਾਰ ਨੇ ਆਉਣਾ ਕਵਿਤਾ ਪੜ੍ਹਨ ਜਾਂ ਲੋਕ ਜਿਹੜੇ ਸੀਗੇ ਟੁੱਟ ਕੇ ਜਿਹੜੇ ਸੀ ਉੱਥੇ ਪੈਂਦੇ ਸੀ ਜਾਂਦੇ ਸੀ। ਤੇ ਕਮਾਲ ਦੀ ਗੱਲ ਇਹ ਹੈ ਕਿ ਸ਼ਿਵ ਕੁਮਾਰ ਬਟਾਲਵੀ ਬਹੁਤਾ ਪੜ੍ਹ ਵੀ ਨਹੀਂ ਸਕਿਆ, ਤੇ ਨਾਭੇ ਕਾਲਜ ਜਦੋਂ ਕਹਿੰਦੇ ਪੜ੍ਹਦੇ ਸੀ ਤੇ ਉਹਨਾਂ ਦੀ ਜਿਹੜੀ ਇੱਕ ਕਿਤਾਬ ਸੀ ਆਰਤੀ, ਉਹ ਆਪ ਉਦੋਂ ਬੀ ਏ ਪਾਰਟ 1 ਦਾ ਸਟੂਡੈਂਟ ਸੀ, ਉਦੋਂ ਐਫ ਏ ਹੁੰਦੀ ਸੀਗੀ ਤੇ ਜਿਹਨੂੰ ਬਾਅਦ ਚ ਬੀ ਏ ਕਹਿਣ ਲੱਗ ਗਏ, ਤੇ ਦੋ ਹਿੱਸਿਆਂ ਦੇ ਵਿੱਚ ਉਹਨੂੰ ਵੰਡ ਲਿਆ ਗਿਆ। ਤੇ ਉਹ ਕਹਿੰਦੇ ਕਿ ਉਹਨਾਂ ਦੀ ਕਿਤਾਬ ਜਿਹੜੀ ਬੀ ਏ ਚ ਲੱਗੀ ਹੋਈ ਸੀ ਆਰਤੀ, ਤੇ ਇਹ ਵੀ ਕਮਾਲ ਦੀ ਗੱਲ ਸੀ। ਤੇ ਪਰ ਇਹ ਵੀ ਉੱਥੇ ਉਸ ਵੇਲੇ ਦੇ ਜੰਗਸਟਰ ਦੇ ਵਿੱਚ ਸ਼ਿਵ ਕੁਮਾਰ ਜਿਹੜਾ ਸੀ ਉਹ ਬਹੁਤ ਜ਼ਿਆਦਾ ਪਾਪੂਲਰ ਸੀ, ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਪ੍ਰਸਿੱਧੀ ਡੈਥ ਤੋਂ ਬਾਅਦ ਜਿਹੜਾ ਸੀ ਫਿਰ ਉਹ ਆਵਾਮ ਦੇ ਵਿੱਚ, ਕਿਉਂਕਿ ਉਹਨਾਂ ਦੇ ਲਿਖੇ ਜਿਹੜੇ ਗੀਤ ਉਹ ਸਾਹਮਣੇ ਆਏ ਤੇ ਲੋਕਾਂ ਨੇ ਗਾਏ, ਤੇ ਜਾਂ ਫਿਰ ਇਹ ਗੱਲਾਂ ਹੌਲੀ ਹੌਲੀ ਸਾਹਮਣੇ ਆਈਆਂ ਕਿ ਇਹ ਅੱਛਾ ਇਹ ਗੀਤ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ, ਜਿਵੇਂ ਉਹ ਪਹਿਲਾਂ ਵੀ ਗੱਲ ਕੀਤੀ ਸੀ ਕਿ ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਲੰਬਾ ਮੁੰਡਾ ਲੰਬੜਾਂ ਦਾ, ਇੱਦਾਂ ਦੇ ਜਿਹੜੇ ਗੀਤ ਲਾਊਡ ਸਪੀਕਰਾਂ ਤੇ ਵੀ ਜਿਹੜੇ ਆ ਉਹ ਵੱਜਦੇ ਰਹੇ। ਤੇ ਉਹ ਫਿਰ ਜਿਉਂ ਜਿਉਂ ਜਿਹੜੀ ਉਹ ਗੱਲ ਅੱਗੋਂ ਅੱਗੋਂ ਅੱਗੋਂ ਅੱਗੋਂ ਜਿਹੜੀ ਉਹ ਚੱਲਦੀ ਗਈ ਸਾਡੀ ਸੋਸਾਇਟੀ ਦੇ ਵਿੱਚ, ਫਿਰ ਉਹ ਪਿੰਡਾਂ ਤੱਕ ਜਿਹੜਾ ਸੀਗਾ ਸ਼ਿਵ ਕੁਮਾਰ ਪਹੁੰਚਿਆ ਆਪਣੇ ਗੀਤਾਂ ਦੇ ਨਾਲ, ਆਪਣੀ ਕਵਿਤਾ ਦੇ ਨਾਲ। ਭਾਵੇਂ ਬਾਅਦ ਚ ਲੂਣਾ ਨਾਟਕ ਲੋਕਾਂ ਨੇ ਤਿਆਰ ਕੀਤਾ ਇੱਕ ਨਵੇਂ ਜਿਹੜਾ ਸੀਗਾ ਇਹ ਪੋਇਟ ਦੇ ਰੂਪ ਦੇ ਵਿੱਚ। ਤੇ ਪਾਤਰ ਸਾਹਿਬ ਦਾ ਇਹ ਰਿਹਾ ਕਿ ਕਿਉਂਕਿ ਉਹ ਸ਼ੁਰੂ ਤੋਂ ਮੂਵਮੈਂਟਾਂ ਦੇ ਨਾਲ ਨਾਲ ਵਿਚਰੇ, ਤੇ ਜਦੋਂ ਕਿਸਾਨ ਸੰਘਰਸ਼ ਕਿਸਾਨ ਅੰਦੋਲਨ ਚੱਲਿਆ ਉਹ ਖੁਦ ਉਹਦੇ ਵਿੱਚ ਇੱਕ ਇੱਕ ਪਾਰਟ ਵਾਂਗੂ ਜਿਹੜਾ ਸੀਗਾ ਉਹ ਬਣੇ ਰਹੇ, ਤੇ ਫਿਰ ਉਹ ਜ਼ਿਆਦਾ ਜਿਹੜਾ ਸੀ ਉਹ ਪਾਪੂਲਰ ਹੋਏ। ਬਾਅਦ ਵਿੱਚ ਇਸ ਤੱਕ ਕਿ ਕਿਸਾਨ ਜਥੇਬੰਦੀਆਂ ਨੇ ਵੀ ਜਦੋਂ ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਦਾ ਬਕਾਇਦਾ ਸਾਲ ਬਾਅਦ ਬਰਸੀ ਮਨਾਈ। ਤੇ ਇਹ ਵੀ ਜਿਹੜਾ ਹੈ ਕਿਸੇ ਕਿਸੇ ਲੇਖਕ ਦੇ ਹਿੱਸੇ ਆਉਂਦੀ ਹੈ ਇਹ ਗੱਲ।
0: ਜੀ ਜਾਂਦੇ ਜਾਂਦੇ ਆਪਾਂ ਜੇ ਹੁਣ ਅਜੋਕੇ ਸਮੇਂ ਵੱਲ ਜੇ ਝਾਤੀ ਪਾਰੀਏ ਤੇ ਲੰਮੇ ਪਹਿਲਾਂ ਤਾਂ ਕਹਿੰਦੇ ਹਨ ਕਿ ਸਦੀਆਂ ਬੀਤ ਜਾਂਦੀਆਂ, ਕਈ ਵਾਰੀ ਸਾਨੂੰ ਓਡੇ ਵੱਡੇ ਨਾਂ ਸਾਨੂੰ ਨਹੀਂ ਮਿਲਦੇ। ਬੜਾ ਔਖਾ ਵਾ ਕਿਸੇ ਵੀ ਸਾਹਿਤ ਦੇ ਲਈ ਇੰਨੇ ਵੱਡੇ ਨਾਂ ਜਿਹੜੇ ਆ ਉਹਦੇ ਵਿੱਚ ਹੋਣੇ ਅਤੇ ਉਹਨਾਂ ਦਾ ਸਮਾਜ ਨੂੰ ਇਸ ਤਰੀਕੇ ਦੇ ਨਾਲ ਵੇਖਣਾ, ਵਾਚਣਾ, ਲਿਖਣਾ, ਇੱਕ ਸੇਧ ਦੇਣਾ। ਸੋ ਉਸ ਤੋਂ ਬਾਅਦ ਆਪਾਂ ਵੇਖਿਆ ਕਿ ਇੱਕ ਲੰਮਾ ਖਲਾਅ ਇਹਦੇ ਇਨ ਬਿਟਵੀਨ, ਆਪਾਂ ਕੋਈ ਉਹਨਾਂ ਵੱਡਾ ਨਾਂ ਜਾਂ ਇੱਦਾਂ ਕਹਿ ਲਈ ਕਿ ਵੱਡੇ ਸੀ ਵੀ ਅਤੇ ਉੱਨੀ ਪ੍ਰਸਿੱਧੀ ਨਹੀਂ ਮਿਲੀ। ਉਸ ਤੋਂ ਬਾਅਦ ਫਿਰ ਹੁਣ ਸੁਰਜੀਤ ਪਾਤਰ ਸਾਹਿਬ ਤੋਂ ਬਾਅਦ ਵੀ ਜੇ ਆਪਾਂ ਵੇਖੀਏ ਤੇ ਉਹ ਵਾਲੀ ਚੀਜ਼ ਹਾਲੇ ਵੀ ਮਿਸਿੰਗ ਲੱਗਦੀ ਆ। ਕੀ ਇਹ ਅਜੋਕੇ ਸਮੇਂ ਦੀ ਤਰਾਸਦੀ ਆ ਜਾਂ ਫਿਰ ਆਪਾਂ ਵੇਖੀਏ ਇਤਿਹਾਸ ਦੇ ਵਿੱਚ ਤੇ ਸਮੇਂ ਦਰ ਸਮੇਂ ਇਦਾਂ ਹੀ ਇਹ ਵਿੱਚ ਖਲਾਅ ਪੈਦਾ ਹੁੰਦਾ, ਜਾਂ ਫਿਰ ਟੈਕਨੋਲੋਜੀ ਦੇ ਵੀ ਕਰਕੇ ਆਪਾਂ ਥੋੜਾ ਜਿਹਾ ਵੇਖ ਰਹੇ ਹਾਂ ਇਹ ਵਰਤਾਰਾ?
2: ਨਹੀਂ ਇੱਦਾਂ ਨਹੀਂ, ਟੈਕਨੋਲੋਜੀ ਤਾਂ ਖੈਰ ਕਈ ਵਾਰੀ ਸਪੋਰਟ ਵੀ ਕਰਦੀ ਹੈ ਤੁਹਾਨੂੰ ਤੇ, ਪਰ ਜਿਹੜੀ ਦੂਜੀ ਗੱਲ ਹੈ ਨਾ ਜੀ ਉਹ ਇਹ ਕਿ ਇਹ ਬੜੀ ਜਿੱਦਾਂ ਮੈਂ ਕਹਿ ਨਾ ਕਿ ਜਿੱਦਾਂ ਇੱਕ ਬੜਾ ਉਹ ਪਾਪੂਲਰ ਸ਼ੇਅਰ ਆ, ਅਕਸਰ ਹੀ ਲੋਕ ਸਟੇਜਾਂ ਤੇ ਸੁਣਾਉਂਦੇ ਆ, ਹਜ਼ਾਰੋਂ ਵਰਸ ਨਰਗ ਸਪਨੀ ਬੇਨੂਰੀ ਪੇ ਰੋਤੀ ਹੈ, ਤੇ ਬੜੀ ਮੁਸ਼ਕਿਲ ਸੇ ਪੈਦਾ ਹੋਤਾ ਹੈ, ਚਮਨ ਮੇਂ ਦੀਦਾਵਰ ਪੈਦਾ, ਤੇ ਉਹ ਓਦਾਂ ਦੀ ਗੱਲ ਹੁੰਦੀ ਹੈ ਕਈ ਵਾਰੀ। ਤੇ ਕੰਟੈਂਪਰੇਰੀ ਸ਼ਿਵ ਕੁਮਾਰ ਦੇ ਵੀ ਸ਼ਾਇਰ ਸੀਗੇ, ਪ੍ਰੋਫੈਸਰ ਮੋਹਨ ਸਿੰਘ ਸੀ ਉਸ ਵੇਲੇ, ਤੇ ਅੰਮ੍ਰਿਤਾ ਪ੍ਰੀਤਮ ਸੀ ਇਹਦੇ ਵੱਡੇ ਨਾਂ ਸੀ ਇਹਨਾਂ ਦੇ, ਪਰ ਉਹਨਾਂ ਨੂੰ ਓਦਾਂ ਦੀ ਜਿਹੜੀ ਨਾ ਹੀ ਤਾਂ ਉਹਨਾਂ ਦੀ ਪੋਇਟਰੀ ਦੇ ਵਿੱਚ ਉਹ ਲੋਕਾਂ ਦੇ ਨਾਲ ਜੁੜਨ ਵਾਲੀ ਜਾਂ ਹੋਰ ਉਹ ਗੱਲ ਸੀ ਜਾਂ ਸੰਵੇਦਨਾ ਦੇ ਪੱਧਰ ਤੇ ਕਹਿ ਲਓ। ਤੇ ਇਸ ਤਰ੍ਹਾਂ ਜਿਹੜਾ ਹੈਗਾ ਪਾਤਰ ਸਾਹਿਬ ਦੇ ਜਿਹੜੇ ਕੰਟੈਂਪਰੇਰੀ ਵੀ ਜਿਹੜੇ ਹੈਗੇ ਵੱਡੇ ਸ਼ਾਇਰ ਹੋਏ ਨੇ, ਹਰ ਸਾਲ ਸਾਹਿਤ ਅਕਾਡਮੀ ਦਾ ਜਿਹੜਾ ਪਾਠ ਜਿਹੜਾ ਹੈ ਉਹ ਮਿਲਦਾ ਹੈ। ਤੇ ਪਰ ਇਹਨਾਂ ਦਾ ਵੀ ਇਸ ਤਰੀਕੇ ਦੇ ਨਾਲ ਹੀ ਰਿਹਾ ਕਿ ਜਿਹੜੀ ਆਮ ਜਿਹੜੀ ਆਵਾਮ ਦੀ ਜਿਹੜੀ ਸੰਵੇਦਨਾ ਨੂੰ ਫੜਨਾ ਤੇ ਉਹਨੂੰ ਪੋਇਟਰੀ ਦੇ ਵਿੱਚ ਇਸ ਤਰੀਕੇ ਨਾਲ ਕਹਿਣਾ ਤੇ ਉਹਨਾਂ ਸ਼ਬਦਾਂ ਦੇ ਵਿੱਚ ਕਹਿਣਾ ਜਿਹੜੇ ਸ਼ਬਦਾਂ ਦੇ ਵਿੱਚ ਇਹ ਬੰਦੇ ਨੂੰ ਲੱਗੇ ਕਿ ਉਹ ਬਿਲਕੁਲ ਉਹਦੇ ਜਿਹੜੀ ਧੁਰ ਅੰਦਰ ਜਿਹੜੀ ਆ ਉਹ ਗੱਲ ਲੈ ਗਈ। ਪਾਤਰ ਸਾਹਿਬ ਦਾ ਇੱਕ ਕਵਿਤਾ ਉਹ ਬੜੀ ਪਾਪੂਲਰ ਹੋਈ ਸੀ ਆਨੰਦ ਕਿਸ਼ੋਰ, ਤੁਸੀਂ ਪੜ੍ਹੀ ਹੋਣੀ, ਤੇ ਉਹਦੇ ਚ ਤਾਂ ਉਹਨਾਂ ਨੇ ਮਤਲਬ ਕਿ ਇੱਕ ਪੋਲੀਟੀਕਲੀ ਤੁਸੀਂ ਕਿਵੇਂ ਕਿੱਥੇ ਸਟੈਂਡ ਕਰਦੇ ਹੋ ਜਾਂ ਕਿਵੇਂ ਖੜਦੇ ਹੋ, ਉਹ ਕਹਿੰਦੇ ਵੀ ਜੇ ਕੋਈ ਪ੍ਰਵਾਸੀ ਆ ਕੇ ਉਹਦੇ ਬੱਚੇ ਇੱਥੇ ਪੰਜਾਬੀ ਸਿੱਖਦੇ ਆ, ਇੰਨਾ ਸੋਹਣਾ ਊੜਾ ਊੜਾ ਉਹ ਲਿਖਦੇ ਆ, ਉਹ ਕਾਫੀ ਲੰਬੀ ਕਵਿਤਾ ਉਹ ਕਿ ਉਹਦੀ ਆਨੰਦ ਕਿਸ਼ੋਰ ਦੀ ਬੇਟੀ ਮਾਧੁਰੀ ਕਿਵੇਂ ਊੜਾ ਊੜਾ ਲਿਖਦੀ ਹੈ ਬਾੜੇਵਾਲ ਦੇ ਸਕੂਲ ਦੇ ਵਿੱਚ, ਤੇ ਉਹਦੇ ਜਿਹੜਾ ਹੈਗਾ ਮੁਕਾਬਲੇ ਅੱਛਰ ਸਿੰਘ ਦਾ ਜਿਹੜਾ ਪੋਤਾ ਹੈ ਉਹ ਕਾਨਵੈਂਟ ਸਕੂਲ ਚ ਪੜ੍ਹਨ ਜਾਂਦਾ, ਉਹ ਅੰਗਰੇਜ਼ੀ ਪੜ੍ਹਦਾ, ਤੇ ਉਹਨੂੰ ਇੱਕ ਪੋਲੀਟੀਕਲੀ ਸੋਸ਼ਲੀ ਜਿਹੜੀਆਂ ਇਹ ਇਹ ਮਸਲੇ ਨੇ ਜਿਹੜੇ ਤੁਹਾਡੇ ਲੈਂਗੁਏਜ ਦੇ ਜਿਹਦੇ ਤੇ ਅਕਸਰ ਮੂਵਮੈਂਟਾਂ ਵੀ ਚੱਲਦੀਆਂ ਰਹੀਆਂ ਸਾਰਾ, ਜਾਂ ਤੁਹਾਡੇ ਸੱਭਿਆਚਾਰ ਦੇ ਮਸਲੇ ਨੇ ਉਹਨਾਂ ਨੂੰ ਵੀ ਜਿਹੜਾ ਹੈ ਉਹਨਾਂ ਨੇ ਉਹ ਟੱਚ ਕੀਤਾ, ਉਹ ਵੀ ਹਰੇਕ ਦੇ ਹਿੱਸੇ ਜਿਹੜਾ ਹੈ ਨਹੀਂ ਆਉਂਦਾ ਕਈ ਵਾਰੀ, ਇਸ ਤਰੀਕੇ ਨਾਲ ਵੀ ਜਿਹੜਾ ਹੈ ਉਹ ਸੋਚਿਆ ਜਾ ਸਕਦਾ, ਸੋ ਇਹ ਵੀ ਇੱਕ ਕਾਰਨ।
0: ਜੀ ਬਹੁਤ ਸ਼ੁਕਰੀਆ ਤੁਹਾਡਾ, ਜਿੱਦਾਂ ਤੁਸੀਂ

0: ਸਕਦੇ ਹਾਂ, ਰਿੜਕ ਸਕਦੇ ਹਾਂ, ਕੱਢ ਸਕਦੇ ਹਾਂ, ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰ ਸਕਦੇ ਹਾਂ, ਆਪਣਾ ਰਸ ਲੈ ਸਕਦੇ ਹਾਂ, ਪਰ ਇਹ ਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਫਿਰ ਦੁਬਾਰਾ ਕਿਤੇ ਇੱਥੋਂ ਹੀ ਆਪਾਂ ਗੱਲਾਂ ਬਾਤਾਂ ਫਿਰ ਸ਼ੁਰੂ ਕਰਾਂਗੇ। ਬਹੁਤ ਧੰਨਵਾਦ ਤੁਹਾਡਾ, ਬੜੀਆਂ ਵਡਮੁੱਲੀਆਂ ਗੱਲਾਂ ਅੱਜ ਜਾਣਨ ਕਰਨ ਨੂੰ ਸੁਣਨ ਨੂੰ ਮਿਲੀਆਂ।
1: ਹਾਂਜੀ, ਸ਼ੁਕਰੀਆ ਜੀ।
0: ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਅੱਜ ਦੇ ਦਿਨ ਗੱਲਬਾਤ ਆਪਾਂ ਕਰ ਰਹੇ ਸਾਂ ਡਾਕਟਰ ਸੁਰਜੀਤ ਪਾਤਰ ਜੀ ਅਤੇ ਸ਼ਿਵ ਕੁਮਾਰ ਬਟਾਲਵੀ ਜੀ ਦੇ ਉੱਤੇ। ਸੋ ਇਹਨਾਂ ਦੋਹਾਂ ਦਾ ਹੀ ਮਈ ਮਹੀਨੇ ਦੇ ਵਿੱਚ ਦੇਹਾਂਤ ਹੋਇਆ ਸੀ। ਸੋ ਇਹ ਵੀ ਇੱਕ ਸਾਂਝ ਇਹਨਾਂ ਦੋਵਾਂ ਵੱਡੇ ਸ਼ਾਇਰਾਂ ਦੀ ਆਪਸ ਦੇ ਵਿੱਚ, ਇਹਨਾਂ ਨੇ ਮਈ ਮਹੀਨਾ ਚੁਣਿਆ ਇਸ ਜਗਤ ਤੋਂ ਜਾਣ ਦੇ ਲਈ, ਜਾਂ ਰੱਬ ਨੇ ਮਈ ਮਹੀਨੇ ਦੇ ਵਿੱਚ ਇਸ ਜਗਤ ਤੋਂ ਇਹਨਾਂ ਨੂੰ ਲੈ ਕੇ ਗਿਆ ਰੱਬ। ਸੋ ਇਹਨਾਂ ਦੀਆਂ ਲਿਖਤਾਂ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਡਾਕਟਰ ਸੁਰਜੀਤ ਪਾਤਰ ਜੀ ਦੀ ਕਲਮ ਤੋਂ ਲਿਖੀ ਇਹ ਗਜ਼ਲ, ਆਓ ਕੁਲਵੰਤ ਸਿੰਘ ਹੋਰਾਂ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ।
2: ਤੇਰੇ ਦੀਪ ਦੇ ਪੱਖੋਂ ਬਹੁਤ ਬੰਧਨਾਂ ਵਾਲੀ ਸਿਨਫ ਹੈ, ਪਰ ਖਿਆਲ ਦੇ ਪੱਖੋਂ ਇਹ ਬਹੁਤ ਆਜ਼ਾਦ ਹੈ, ਬਹੁਤ ਮੁਕਤ ਹੈ। ਸ਼ਾਇਰ ਹਰੇਕ ਸ਼ੇਰ ਵਿੱਚ ਵੱਖਰਾ ਖਿਆਲ ਬਣ ਸਕਦਾ ਹੈ, ਜਿਸ 'ਚ ਸੂਲੀ ਦਾ ਇੰਤਜ਼ਾਮ ਨਹੀਂ। ਇਹ ਮੇਰੀ ਇਹੋ ਜਿਹੀ ਗਜ਼ਲ ਹੀ ਹੈ ਜਿਹਦੇ ਵਿੱਚ ਸਿਆਸਤ ਦਾ ਰੰਗ ਵੀ ਹੈ, ਮੁਹੱਬਤ ਦਾ ਰੰਗ ਵੀ, ਫਲਸਫੇ ਦਾ ਰੰਗ ਵੀ, ਜ਼ਿੰਦਗੀ ਦਾ ਰੰਗ ਵੀ, ਅਤੇ ਜ਼ਿੰਦਗੀ ਤੋਂ ਪਾਰ ਦਾ ਰੰਗ ਵੀ। ਮੇਰੀ ਮਿੱਟੀ 'ਚੋਂ ਫੁੱਲ ਖਿੜਦੇ ਨੇ, ਮੈਨੂੰ ਤਾਂ ਮਰ ਕੇ ਵੀ ਆਰਾਮ ਨਹੀਂ।

0: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
1: ਰੈਡੀ ਸੈਟ ਗੋ ਚੈਕਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ, ਟ੍ਰੇਡ-ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਕਸਟਨ ਫੋਰਡ, ਰੈਡੀ ਸੈਟ ਫੋਰਡ।
2: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
3: ਕੀ ਹੋਇਆ
2: ਇੱਥੇ? ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
4: If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho. Vadhiya shuruaati tankha naal shuru karo ate naukri dauran dooji bhasha di varto karke patte kamao. Victoria Police, recruiting now. Authorized by the Victorian Government, Melbourne.
5: JBCO Films leke aaye ne action, emotion ate full on entertainment. Punjabi feature film Shera.
6: 5 saal baad mudiya Shere, te mudiya vi kede haalatan ch?
7: Starring Parmesh Verma, Sonal Chauhan, Yogra Singh, Manav Vij ate hor vi ugge kalakar.
8: Main utthon vi mud ke jithon koi nahi mud ke hunda.
5: Written and directed by Savio Sandhu, produced by Anmol Sahni.
7: Hun vekhna na bhullo 15 Mai ton tuhade nedle cinema ghar vich Shera.
9: Wow.

0: ਕੋਕਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਹਾਂਜੀ ਰੇਡੀਓ
3: ਅਸੀਂ ਲਾਹੌਰੀਏ ਹੁੰਦੇ ਆ, ਸਿਆਣੇ ਬੰਦੇ ਦੀ ਸਾਨੂੰ ਸਮਝ ਆਵੇ ਜਾਂ ਨਾ ਆਵੇ,

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 04332802522

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਂਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499 2545 45 ਤੇ

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ ਲਾਦੇ ਫੇਰੇ

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।

ਸੁੰਨਾ ਜੂਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੂਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੂਲਰੀ ਵੀ ਸੁੰਨਾ ਜੂਲਰਸ 99 ਮੇਨ ਰੋਡ ਵੈਸਟ ਸੇਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499 2535 45 ਤੇ

Bangles on

0: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਹਾਂਜੀ

0: ਸੁਮਿਤ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252।
1: यार तू इतने इनी चेती आके पक्का भी हो गया, की जुगाड़ लाया है?
2: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ये स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
1: नंबर दा दे बंसल इमीग्रेशन वालियां दा।
2: हां जी, अपॉइंटमेंट बुक करवाउण लई कॉल करो 04066609609 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਨਾ ਸਬਰ ਸਾਡੇ ਸਾਨੂੰ ਹਸਲਰੋਂ ਸ਼ੂਟਰ ਬਣਨ ਨੂੰ ਟਾਈਮ ਨਹੀਂ ਲੱਗਦਾ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਵਿਚਾਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ। ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ, ਜੇਤੀ ਸਿਰਸ਼ਟ ਉਫਾਈ ਵੇਖਾਂ ਵਿਨ ਕਰਮਾ ਕੇ ਮਿਲੇ ਲਈ। ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ। ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ। ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਤਰੈ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ। ਸੁਣੈ ਸਿੱਧ ਪੀਰ ਸੁਰਨਾਥ, ਸੁਣੈ ਤਰ ਤਵਲ ਆਕਾਸ, ਸੁਣੈ ਦੀਪ ਲੋਪ ਪਾਤਾਲ, ਸੁਣੈ ਪੋ ਨ ਸਕੈ ਕਾਲ, ਨਾਨਕ

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਏ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ

ਜਾਣੇ ਮਨ ਕੋਇ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਝੋਟਾ ਨਹੀਂ ਖਾਇ, ਮੰਨੈ ਜਮ ਕੈ ਸਾਥ ਨ ਜਾਇ, ਐਸਾ ਨਾਮ ਨ

ਜੋ ਤੁਦ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਕੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਹਾ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲੇਖ ਪੁਰਾਣ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ ਜਾਂ ਕਰਤਾ, ਸਿਰ ਠੀਕੋ ਸਾਜੇ ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਧਾਤ, ਲੇਖਾਂ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ, ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ ਪਵੇ ਸਮੁੰਦ ਨ ਜਾਣਿਐ, ਸਮੁੰਦ ਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨ ਵਿਸਰੈ, ਅੰਤ ਨ ਸਿਫਤੀ ਕਹਿ ਨ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨਾ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ।

ਸਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸਤੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ।

ਤਾਂ ਉਹ ਮਰੈ ਨਾ ਠਾਗੇ ਜਾਏ। ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਏ। ਕਰੇ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੇ ਨੰਕਾਰ। ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ। ਜੇ ਕੋ ਕਥੈ

ਆਰ ਬੜੇ ਬੜੇ ਆਰ ਅਵਚਾਰੀ ਸਾਰ ਕੀ ਧਾਰ ਬਛਈਆ ਤੋਰ ਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨਵ ਦੇਵ ਫਿਨੰ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਵਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸੱਚੀ ਪਤ ਅੰਤ ਬਸੇ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋਂ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

ਆਓ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸਬਦ ਰਤਨ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਹਰ ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਇਲਾ।

ਸੋਢੀ ਸੁਲਤਾਨ ਪਾਤਸ਼ਾਹ ਜੀ ਹਨ। ਪਹਿਲੇ ਤਾਲ ਦੇ ਵਿੱਚ ਗਾਉਣ ਦੀ ਹਦਾਇਤ ਹੈ। ਚਾਰ ਪਦਿਆਂ ਵਾਲਾ, ਚਾਰ ਚਰਨਾਂ ਵਾਲਾ ਸ਼ਬਦ ਹੈ। ਛੋਟੇ ਰੂਪ ਦੇ ਵਿੱਚ ਮੰਗਲ ਕਰਦੇ ਹਨ ਕਿ ਉਹ ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ।

ਜਗਿਆਸੂ ਰੂਪ ਹੋ ਕੇ ਫਰਮਾਉਂਦੇ ਹਨ ਕਿ ਮੇਰੇ ਹਿਰਦੇ ਦੇ ਵਿੱਚ ਕੀਮਤੀ ਰਤਨ ਦੀ ਨਿਆਈ ਜੋ ਪਰਮੇਸ਼ਰ ਦਾ ਨਾਮ ਹੈ ਉਹ ਵਸ ਗਿਆ ਹੈ। ਕਿਵੇਂ ਵਸਿਆ? ਪੂਰੇ ਗੁਰੂ ਨੇ ਮੇਰੇ ਸੀਸ ਦੇ ਉੱਪਰ ਆਪਣਾ ਰਹਿਮਤ ਭਰਿਆ ਹੱਥ ਰੱਖ ਦਿੱਤਾ। ਕਿੰਨਾ ਕੁ ਕੀਮਤੀ ਹੈ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਜਿੰਨਾ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣ ਦੋ। ਬੜਾ ਬੇਸ਼ਕੀਮਤੀ ਹੈ ਨਾਮ। ਇੰਨੀਆਂ ਬਰਕਤਾਂ ਮਹਾਰਾਜ ਜੀ ਨੇ ਦਰਸਾਈਆਂ ਹਨ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਅਨੰਤ ਬਰਕਤਾਂ ਹੈ ਪਰਮੇਸ਼ਰ ਦੇ ਨਾਮ ਦੇ ਵਿੱਚ। ਪਰ ਜਦ ਗੁਰੂ ਨੇ ਸੀਸ ਤੇ ਰਹਿਮਤ ਭਰਿਆ ਹੱਥ ਰੱਖ ਦਿੱਤਾ, ਉਦੋਂ ਇਹ ਨਾਮ ਜੋ ਹੈ ਹਿਰਦੇ ਦੇ ਵਿੱਚ ਪੱਕੇ ਤੌਰ ਤੇ ਵਸ ਗਿਆ। ਜੋ ਨਾਮੀ ਪੁਰਸ਼ ਹੁੰਦੇ ਹਨ ਉਹਨਾਂ ਨੂੰ ਕਦੇ ਵਾਸਤੇ ਨਾਮ ਭੁੱਲਦਾ ਨਹੀਂ ਹੈ। ਭਾਵੇਂ ਗੱਲਾਂ ਕਰਦੇ ਹੋਣ, ਭਾਵੇਂ ਕਾਰ ਵਿਹਾਰ ਕਰਦੇ ਹੋਣ, ਭਾਵੇਂ ਸੁੱਤੇ ਹੋਣ, ਭਾਵੇਂ ਜਾਗਦੇ ਹੋਣ, ਕਿਸੇ ਸਮੇਂ ਵੀ ਨਹੀਂ ਭੁੱਲਦਾ ਜਦ ਵਸ ਜਾਂਦਾ ਹੈ। ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪਰਵਾਨ, ਜਿੰਨਾ ਸਾਸ ਗਿਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ। ਫਿਰ ਕਦੇ ਵਾਸਤੇ ਕਹਿੰਦੇ ਭੁੱਲਦਾ

ਜੋ ਨਾਮੀ ਪੁਰਸ਼ ਹਨ ਸਤਿਗੁਰੂ ਜੀ ਫਰਮਾਉਂਦੇ ਹਨ ਉਹਨਾਂ ਦੇ ਜਨਮ ਜਨਮਾਤਰਾਂ ਦੇ ਜਿਹੜੇ ਬੱਜਰ ਪਾਪ ਹਨ ਉਹ ਲੱਥ ਜਾਂਦੇ ਹਨ, ਦੂਰ ਹੋ ਜਾਂਦੇ ਹਨ। ਘੋਰ ਦੁਖੀਅੰ ਅਨਕ ਹੱਤਿਅੰ ਜਨਮ ਦਰਿਦਰੰ ਮਹਾਂ ਵਿਖਿਆਤੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਜਿਵੇਂ ਲੱਖਾਂ ਮਨ ਬਾਲਣ ਹੋਵੇ ਇੱਕ ਅੱਗ ਦੀ ਚੰਗਿਆੜੀ ਦੇ ਨਾਲ ਜਲ ਕੇ ਰਾਖ ਹੋ ਜਾਂਦਾ ਹੈ, ਭਾਵੇਂ ਸੌ ਜਨਮ ਦੇ ਪਾਪ ਹੋਣ ਹਜ਼ਾਰ ਜਨਮ ਦੇ ਪਾਪ ਹੋਣ, ਜਿਹੜਾ ਨਾਮ ਜਪਣ ਲੱਗ ਪੈਂਦਾ ਉਹਦੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਇਹ ਸਾਰਾ ਲੈਣ ਦੇਣ ਮੁੱਕ ਜਾਂਦਾ ਹੈ, ਸਾਰਾ ਕਰਜ਼ਾ ਜੋ ਹੈ ਉਹ ਲਹਿ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਵਕਤ ਭਾਈ ਲਾਲੋ ਜੀ ਦੇ ਸੀਸ ਤੇ ਰਹਿਮਤ ਭਰਿਆ ਹੱਥ ਰੱਖਿਆ ਉਸੇ ਵਕਤ ਹੀ ਉਹ ਜੁੜ ਗਏ, ਸਮਾਧੀ ਲੱਗ ਗਈ। ਭਾਈ ਮਰਦਾਨਾ ਜੀ ਪੁੱਛਦੇ ਹਨ, ਮਹਾਰਾਜ ਕਈਆਂ ਨੂੰ ਤਾਂ ਬੜੀ ਮਿਹਨਤ ਕਰਨੀ ਪੈਂਦੀ ਹੈ, ਇਹਨਾਂ ਤੇ ਐਡੀ ਜਲਦੀ ਕਿਰਪਾ ਕਿਵੇਂ ਹੋ ਗਈ? ਮਹਾਰਾਜ ਜੀ ਨੇ ਫਰਮਾਇਆ, ਆਖਣ ਲੱਗੇ, ਦੀਪਕ ਬਾਤੀ ਤੇਲ ਜੋਤ ਪਾਵਕ ਲਾਵਨ ਦੇਰ। ਦੀਵਾ ਵੀ ਬਣਿਆ ਹੋਇਆ ਸੀ, ਵੱਟੀ ਵੀ ਪਈ ਹੋਈ ਸੀ, ਤੇਲ ਵੀ ਪਿਆ ਹੋਇਆ ਸੀ, ਬਸ ਜਲਾਉਣ ਵਾਲਾ ਹੀ ਸੀ, ਜਲਾ ਦਿੱਤਾ ਹੈ, ਜੁੜ ਗਿਆ ਹੈ। ਇੱਕ ਪ੍ਰੇਮੀ ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੇ ਕੋਲ ਬੇਨਤੀਆਂ ਬਾਰ ਬਾਰ ਕਰਿਆ ਕਰੇ ਸਵਾਲ, ਮਹਾਰਾਜ ਪਰਮਾਤਮਾ ਨੂੰ ਕੋਈ ਦੇਖ ਵੀ ਸਕਦਾ ਹੈ ਕਿ ਐਵੇਂ ਗੱਲਾਂ ਹੀ ਹਨ? ਮਹਾਂਪੁਰਖ ਸਮਝਾਉਣ ਵੀ ਆਪਾਂ ਜਦ ਸੌਂ ਜਾਂਦੇ ਹਾਂ, ਸੁਪਨਾ ਦੇਖਦੇ ਹਾਂ ਨਾ, ਅੱਖਾਂ ਤਾਂ ਸਾਡੀਆਂ ਬੰਦ ਹੁੰਦੀਆਂ ਹਨ ਪਰ ਸਾਰਾ ਸੀਨ ਦਿਖਾਈ ਦਿੰਦਾ ਹੈ। ਇਸੇ ਤਰ੍ਹਾਂ ਜਿਹੜੇ ਜੁੜ ਜਾਂਦੇ ਹਨ ਉਹ ਅੰਤਰ ਆਤਮੇ ਪਰਮਾਤਮਾ ਨੂੰ ਦੇਖਦੇ ਹਨ, ਉਹਨਾਂ ਦੀਆਂ ਅੰਦਰ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ। ਨਾਨਕ ਸੇ ਅੱਖੜੀਆਂ ਬਿਆਨ ਜਿਨੇ ਡਿਸੰਦੋ ਮਾਪਿਰੀ, ਦੇਖਿਆ ਜਾ ਸਕਦਾ ਹੈ ਪਰ ਉਹਦੀ ਤਸੱਲੀ ਨਾ ਹੋਵੇ। ਫਿਰ ਮਹਾਂਪੁਰਖਾਂ ਨੇ ਹੁਕਮ ਲਾਇਆ ਵੀ ਤੂੰ ਅੰਮ੍ਰਿਤ ਛਕ ਗੁਰੂ ਵਾਲਾ ਬਣ। ਜਦ ਅੰਮ੍ਰਿਤ ਛਕਿਆ ਉਹਦੀ ਪੂਰਬਲੀ ਕਮਾਈ ਵੀ ਕੋਈ ਜਾਗ ਗਈ, ਕਿਉਂਕਿ ਪਤਾ ਨਹੀਂ ਕਿਹਦੀ ਜਾਗ ਜਾਣੀ ਹੁੰਦੀ ਹੈ। ਸਾਰਿਆਂ ਨੂੰ ਇਹ ਲਾਹਾ ਲੈਣਾ ਚਾਹੀਦਾ ਹੈ, ਗੁਰੂ ਵਾਲੇ ਬਣਨਾ ਚਾਹੀਦਾ ਹੈ। ਮਹਾਂਪੁਰਖਾਂ ਨੇ ਰਹਿਮਤ ਭਰਿਆ ਹੱਥ ਰੱਖਿਆ ਨਾ, ਜਦ ਸੰਤ ਅਤਰ ਸਿੰਘ ਜੀ ਨੇ ਉੱਥੇ ਜੁੜ ਗਏ, ਸਮਾਧੀ ਲੱਗ ਗਈ। ਪ੍ਰੇਮੀਆਂ ਨੂੰ ਆਖਣ ਲੱਗੇ ਵੀ ਇਹਨੂੰ ਹਿਲਾਉਣਾ ਨਹੀਂ ਹੈ, ਜਿੰਨਾ ਚਿਰ ਤੱਕ ਜੁੜਿਆ ਹੈ ਜੁੜਿਆ ਰਹਿਣ ਦਿਓ, ਜਦ ਸਮਾਧੀ ਖੁੱਲੇਗੀ ਉਸ ਵਕਤ ਇਹਨੂੰ ਇੱਕ ਕਮਰਾ ਦੇ ਦੇਣਾ ਹੈ, ਆਖਣਾ ਵੀ ਹੁਣ ਤੋਂ ਡਟ ਕੇ ਭਜਨ ਕਰ, ਜਿਹੜੀ ਅਵਸਥਾ ਤੇ ਤੈਨੂੰ ਅਪਣਾਇਆ ਹੈ ਤੂੰ ਪਹੁੰਚਿਆ ਹੈ ਇਹਨੂੰ ਸਦਾ ਵਾਸਤੇ ਹੀ ਕਾਇਮ ਰੱਖਣਾ ਹੈ। ਸੋ ਜਦ ਮਾਲਕ ਦੀ ਰਹਿਮਤ ਹੁੰਦੀ ਹੈ ਉਸ ਵਕਤ ਫਿਰ ਮਨੁੱਖ ਪਰਮੇਸ਼ਰ ਦੇ ਨਾਲ ਜੁੜ ਜਾਂਦਾ ਹੈ, ਰੋਮ ਰੋਮ ਦੇ ਵਿੱਚ ਨਾਮ ਵਸ ਜਾਂਦਾ ਹੈ। ਸੰਤ ਬਾਬਾ ਸ਼ਾਮ ਸਿੰਘ ਜੀ ਦੇ ਜੀਵਨ ਵਿੱਚ ਵੀ ਜ਼ਿਕਰ ਹੈ, ਅਖੀਰਲੇ ਸਮੇਂ ਤਕਰੀਬਨ ਜੁੜੇ ਹੀ ਰਹਿੰਦੇ ਸਨ, ਸਮਾਧੀ ਦੇ ਲੀਨ ਹੀ ਰਹਿੰਦੇ ਸਨ। ਡਾਕਟਰ ਦੀਵਾਨ ਸਿੰਘ ਨੇ ਆ ਕੇ ਜਦ ਚੈੱਕਅਪ ਕੀਤਾ, ਜਦ ਆ ਕੇ ਦੇਖਿਆ ਰੋਮ ਰੋਮ ਦੇ ਵਿੱਚ ਸਿਮਰਨ ਦੀਆਂ ਧੁਨਾਂ ਉੱਠ ਰਹੀਆਂ ਸਨ, ਰੋਮ ਰੋਮ ਨਾਮ ਜਪ ਰਿਹਾ ਸੀ, ਗੁਰਮੁਖ ਰੋਮ ਰੋਮ ਹਰ ਧਿਆਵੈ। ਇਸੇ ਤਰ੍ਹਾਂ ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਜੀਵਨ ਵਿੱਚ ਵੀ ਜ਼ਿਕਰ ਆਉਂਦਾ ਹੈ, ਜਦ ਨਾਮ ਵਸ ਗਿਆ ਆਖਿਆ ਸਾਨੂੰ ਕੋਈ ਦੁੱਖ ਤਕਲੀਫ ਨਹੀਂ ਹੈ, ਜਦ ਚੈੱਕ ਕੀਤਾ ਰੋਮ ਰੋਮ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦੀਆਂ ਧੁਨਾਂ ਉੱਠ ਰਹੀਆਂ ਸਨ, ਆਵਾਜ਼ਾਂ ਆ ਰਹੀਆਂ ਸਨ, ਇਹ ਜੁੜਿਆ ਹੋਇਆਂ ਦੀ ਨਿਸ਼ਾਨੀ ਹੈ। ਉਸ ਤੋਂ ਪਹਿਲਾਂ ਡਾਕਟਰਾਂ ਨੇ ਆਖਿਆ ਵੀ ਤੁਹਾਡੇ ਸਰੀਰ ਦੇ ਵਿੱਚ ਪਾਣੀ ਭਰ ਗਿਆ, ਉਹਨੂੰ ਕੱਢਣਾ ਹੈ ਬਾਹਰ, ਤੁਹਾਨੂੰ ਬੇਹੋਸ਼ੀ ਦਾ ਟੀਕਾ ਲਾ ਦਈਏ।
संत आखन लगे सारा जीवन सतगुरां दे चरणां दे नाल जुड़े रहे हां, अजे भी बेहोशी दे टीकियां दी लोड़ है, तुसी अपना काम करो। साध संगत जी बैठ गए, ध्यान जोड़ के कोई बेहोशी दा टीका नहीं लगाया, सी तक नहीं कीती, ये जुड़िया होयां दी निशानी है। एवें नहीं खोपरियां लुहा लईयां, बंद बंद कटवा लए, जुड़िया होयां दी निशानी है, जिहड़े जुड़ जांदे हां।

ਦਿੱਤਾ, ਉਹਨਾਂ ਦਾ ਜੀਵਨ ਸਫਲ ਹੋ ਗਿਆ। ਜਿਨ੍ਹਾਂ ਆਖਿਆ ਨਹੀਂ ਜੀ ਅਸੀਂ ਉਂਝੀ ਬੜੇ ਸਿਆਣੇ ਹਾਂ, ਸਾਨੂੰ ਗੁਰੂ ਵਾਲੇ ਬਣਨ ਦੀ ਜ਼ਰੂਰਤ ਹੀ ਨਹੀਂ ਹੈ, ਕਹਿੰਦੇ ਫਿਰ ਐਸੇ ਜੀਵਾਂ ਦਾ ਜਿਹੜਾ ਜੀਵਨ ਹੈ ਉਹ ਵਿਅਰਥ ਹੀ

0: ਮਨ ਮੂਢਤਾ ਦੇ ਵਿੱਚ ਹੀ ਰਹਿੰਦੇ ਹਨ, ਮੋਹ ਮਾਇਆ ਦੇ ਵਿੱਚ ਦਿਨੇ ਰਾਤ ਫਸੇ ਰਹਿੰਦੇ ਹਨ। ਪਰਮੇਸ਼ਰ ਦੇ ਨਾਲ ਸੁਰਤ ਕਿੱਥੋਂ ਜੁੜਨੀ ਹੈ? ਆਤਮਕ ਆਨੰਦ ਦੀ ਪ੍ਰਾਪਤੀ ਕਿੱਥੋਂ ਹੋਣੀ ਹੈ? ਖੱਜਲ ਖਰਾਬੀ ਦੇ ਵਿੱਚ ਹੀ ਪਏ ਰਹਿੰਦੇ ਹਨ।
1: ਤਿੰਨ ਸਾਧੂ ਚਰਨ ਨਾ ਸੇਵੇ ਕਾਬੂ, ਤਿੰਨ ਸਭ ਜਨਮ ਅਕਥਾ।
0: ਸਾਧੂਆਂ ਦੇ ਚਰਨਾਂ ਦੀ ਸੇਵਾ ਨਹੀਂ ਕਰਦੇ ਹਨ, ਉਹਨਾਂ ਦੇ ਅੱਗੇ ਝੁਕਦੇ ਨਹੀਂ ਹਨ, ਸੰਸਾਰ ਦੇ ਵਿੱਚ ਖਚਤ ਰਹਿੰਦੇ ਹਨ। ਕਿਉਂਕਿ ਫਰਕ ਹੁੰਦਾ ਹੈ ਗੁਰਮੁਖਾਂ ਦਾ ਤੇ ਮਨਮੁਖਾਂ ਦੇ ਜੀਵਨ ਦਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਵੀ ਹਨ, ਜਾਹਰਦਾਰੀ ਮਾਇਲੇ ਫਰਜੰਦੋ ਜਨ, ਦਰ ਹਕੀਕਤ ਬਾ ਖੁਦਾਏ ਖੇਸ਼ਤਨ। ਕਹਿੰਦੀ ਦਿਖਾਈ ਤਾਂ ਦਿੰਦੇ ਹਨ ਵੀ ਗ੍ਰਿਸਤੀ ਹਨ ਜੀ, ਪਰਿਵਾਰ ਵਾਲੇ ਹਨ ਜੀ, ਪੁੱਤਰਾਂ ਧੀਆਂ ਦੇ ਵਿੱਚ ਰਹਿੰਦੇ ਹਨ, ਪਰ ਕਹਿੰਦੇ ਹਕੀਕਤ ਇਹ ਹੈ ਕਿ ਉਹ ਅੰਦਰੋਂ ਹਮੇਸ਼ਾ ਨਿਰੰਕਾਰ ਦੇ ਨਾਲ ਜੁੜੇ ਰਹਿੰਦੇ ਹਨ, ਕਦੇ ਵਾਸਤੇ ਵੀ ਨਹੀਂ ਟੁੱਟਦੇ। ਜਿਨ੍ਹਾਂ ਨੇ ਸਾਧੂਆਂ ਦੇ ਚਰਨਾਂ ਦੀ ਸੇਵਾ ਨਹੀਂ ਕੀਤੀ, ਝੁਕੇ ਨਹੀਂ ਹਨ, ਉਹਨਾਂ ਦੇ ਅੱਗੇ ਕਹਿੰਦੇ ਉਹਨਾਂ ਦਾ ਜੀਵਨ ਅਕਾਰਥ ਚਲਿਆ ਜਾਂਦਾ ਹੈ, ਵਿਅਰਥ ਚਲਿਆ ਜਾਂਦਾ ਹੈ। ਬਹੁਤ ਭਾਰੀ ਜ਼ਰੂਰਤ ਹੈ ਜੁੜਿਆ ਹੋਇਆਂ ਦਾ ਆਦਰ ਕਰਨ ਦੀ।

ਹੈ ਬੇਇੰਜ ਬੇਨਤੀ ਕਰਨੀ ਚਾਹੀਦੀ ਹੈ ਕਿ ਹੇ ਨਿਰੰਕਾਰ ਸਾਨੂੰ ਆਪਣੇ ਦਾਸਾਂ ਦਾ ਦਾਸ ਬਣਾ ਲਓ। ਹੇ ਜਗਤ ਦੇ ਨਾਥ ਮਾਲਕ ਵਾਹਿਗੁਰੂ ਪਰਮੇਸ਼ਰ ਜੀ, ਕਿਉਂਕਿ ਕੋਈ ਨਾ ਕੋਈ ਕਿਣਕਾ ਅੱਗੇ ਤੋਂ ਅੱਗੇ ਚੱਲਦਾ ਰਹਿੰਦਾ ਹੈ, ਪਰਮੇਸ਼ਰ ਵਿੱਚ ਸ਼ਕਤੀ ਹੈ, ਉਹਦੇ ਦਾਸਾਂ ਵਿੱਚ ਵੀ ਸ਼ਕਤੀ ਹੈ। ਜਿਹੜੇ ਉਹਨਾਂ ਦੇ ਅੱਗੇ ਦਾਸਾਂ ਦੇ ਦਾਸ ਹਨ, ਉਹ ਵੀ ਸ਼ਕਤੀ ਤੋਂ ਖਾਲੀ ਨਹੀਂ ਹੁੰਦੇ ਹਨ, ਉਹਨਾਂ ਵਿੱਚ ਵੀ ਕੋਈ ਨਾ ਕੋਈ ਕਿਣਕਾ ਹੁੰਦਾ ਹੈ। ਇਸ ਕਰਕੇ ਮਹਾਰਾਜ

ਤਾਂ ਕਿ ਅਸੀਂ ਤੁਹਾਡੇ ਮਾਰਗ ਦੇ ਉੱਪਰ ਚੱਲ ਸਕੀਏ। ਤਾਂ ਹੀ ਮਨੁੱਖ ਚੱਲ ਸਕਦਾ, ਅਸੀਂ ਚੱਲ ਸਕਦੇ ਹਾਂ ਗੁਰੂ ਦੇ ਆਸਰੇ ਦੇ ਨਾਲ, ਨਾਮ ਦੇ ਆਸਰੇ ਦੇ ਨਾਲ। ਉਸ ਤਰ੍ਹਾਂ ਜੀਵਨ ਦੇ ਵਿੱਚ ਠੋਕਰਾਂ ਹੀ ਠੋਕਰਾਂ ਹਨ। ਜੇ ਸਵੈਮ ਆਪਣੇ ਆਪ ਚੱਲਣ ਦੀ ਕੋਸ਼ਿਸ਼ ਕਰੀਏ ਤਾਂ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਚੌਥੇ ਗੁਰੂ ਨਾਨਕ ਆਪਾਂ ਨੂੰ ਸਮਝਾਉਂਦੇ ਹਨ ਕਿ ਪਰਮੇਸ਼ਰ ਦੇ ਅੱਗੇ ਇੰਜ ਬੇਨਤੀ ਕਰਨੀ ਚਾਹੀਦੀ ਹੈ ਕਿ ਮਹਾਰਾਜ ਸਾਨੂੰ ਗੁਰੂ ਦਾ ਪੱਲਾ ਪਕੜਾ ਦਿਓ, ਗੁਰੂ ਦੇ ਲੜ ਲਾ ਦਿਓ। ਗੁਰੂ ਦੇ ਲੜ ਲੱਗ ਕੇ ਹੀ ਅਸੀਂ ਪਰਮਾਰਥ ਦੇ ਰਸਤੇ ਦੇ ਉੱਪਰ ਚੱਲ ਸਕਦੇ ਹਾਂ। ਆਓ ਗੁਰੂ ਪਿਆਰੇ ਸਾਧ ਸੰਗਤ ਜੀ, ਅੱਜ ਸੰਗਰਾਂਦ ਦਾ ਦਿਨ ਹੈ ਔਰ ਜੋ

ਦੇ ਨਾਲ ਲੱਗ ਕੇ ਜਦ ਲੱਗ ਜਾਈਏ ਫਿਰ ਹਰੀ ਪਰਮੇਸ਼ਰ ਕਿਸੇ ਨੂੰ ਇਹ ਆਗਿਆ ਨਹੀਂ ਦਿੰਦਾ ਵੀ ਉਹ ਸਾਨੂੰ ਬੰਨ ਕੇ ਲੈ ਜਾਵੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਜਿਸ ਵਕਤ ਔਰੰਗਜ਼ੇਬ ਦੇ ਕੋਲ ਰਹਿੰਦੇ ਸਨ, ਨੌਕਰੀ ਕਰਦੇ ਸਨ, ਉਸ ਵਕਤ ਸਾਧ ਸੰਗਤ ਦੀ ਇੱਕ ਆਇਤ ਦੇ ਕੁਰਾਨ ਦੀ ਆਇਤ ਸੀ, ਉਹਦੇ ਅਰਥ ਬਹਾਦਰ ਸ਼ਾਹ ਨੂੰ ਉਹਨੇ ਪੁੱਛੇ। ਬਹਾਦਰ ਸ਼ਾਹ ਤਾਂ ਦੱਸ ਨਾ ਸਕਿਆ, ਭਾਈ ਨੰਦ ਲਾਲ ਜੀ ਦੇ ਕੋਲੋਂ ਪੁੱਛ ਕੇ ਅੱਗੇ ਸੁਣਾ ਦਿੱਤੇ ਘੋਟਾ ਲਾ ਕੇ, ਕਿਉਂਕਿ ਅਨੁਭਵ ਤਾਂ ਕੋਈ ਨਹੀਂ ਸੀ। ਇੱਕ ਘੋਟਾ ਲਾ ਕੇ ਵੀ ਆਪਾਂ ਸੁਣਾ ਸਕਦੇ ਹਾਂ, ਇੱਕ ਅਨੁਭਵੀ ਹੁੰਦੇ ਹਨ। ਔਰੰਗਜ਼ੇਬ ਆਖਣ ਲੱਗਾ ਵੀ ਤੂੰ ਮੁੰਡਾ ਤਾਂ ਮੇਰਾ ਹੀ ਹੈ, ਪੁੱਤਰ ਤਾਂ ਮੇਰਾ ਹੀ ਹੈ, ਮੈਂ ਤੇਰਾ ਇੰਨਾ ਦਿਮਾਗ ਨਹੀਂ ਵੀ ਤੂੰ ਇਸ ਆਇਤ ਦੇ ਅਰਥ ਕਰ ਸਕੇ, ਕਿੰਨੇ ਕੀਤੇ ਹਨ ਸੱਚ ਦੱਸ। ਉਹਨੇ ਆਖਿਆ ਵੀ ਇਹ ਭਾਈ ਨੰਦ ਲਾਲ ਜੀ ਨੇ ਕੀਤੇ ਹਨ। ਔਰੰਗਜ਼ੇਬ ਆਖਣ ਲੱਗਾ ਐਡਾ ਰੌਸ਼ਨ ਦਿਮਾਗ ਬੰਦਾ, ਇਹਨੂੰ ਇਸਲਾਮ ਵਿੱਚ ਲਿਆਉਣਾ ਚਾਹੀਦਾ ਹੈ। ਭਾਈ ਨੰਦ ਲਾਲ ਜੀ ਨੂੰ ਪਤਾ ਲੱਗ ਗਿਆ, ਕਿਸੇ ਸੰਗੀ ਦੇ ਕੋਲੋਂ ਪੁੱਛਿਆ, ਆਖਣ ਲੱਗੇ ਵੀ ਕੋਈ ਹਿੰਦੁਸਤਾਨ ਦੇ ਵਿੱਚ ਇਹੋ ਜਿਹੀ ਜਗ੍ਹਾ ਹੈ ਜਿੱਥੇ ਔਰੰਗਜ਼ੇਬ ਦਾ ਹੁਕਮ ਨਾ ਚੱਲਦਾ ਹੋਵੇ, ਕਿਉਂਕਿ ਮੈਂ ਜਿੱਥੇ ਵੀ ਜਾਵਾਂਗਾ ਨਾ ਔਰੰਗਜ਼ੇਬ ਹੁਕਮ ਕਰ ਦੇਵੇਗਾ ਉਸੇ ਰਾਜੇ ਨੂੰ ਵੀ ਬੰਨ ਕੇ ਮੇਰੇ ਪੇਸ਼ ਕਰੋ, ਉਸੇ ਵਕਤ ਡਰਦਾ ਮਾਰਾ ਕਰ ਦੇਗਾ। ਸੰਗੀ ਨੇ ਦੱਸਿਆ ਵੀ ਇੱਕ ਥਾਂ ਹੈਗੀ ਹੈ, ਉਹ ਹੈ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ। ਬਾਜਾਂ ਵਾਲੇ ਸਤਿਗੁਰੂ ਕਲਗੀਧਰ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਚਲਿਆ ਗਿਆ, ਉੱਥੇ ਔਰੰਗਜ਼ੇਬ ਦਾ ਹੁਕਮ ਨਹੀਂ ਚੱਲਦਾ, ਇਹ ਗੁਰੂ ਘਰ ਦਾ ਬਿਰਦ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸਵਾਮੀ ਸੰਦਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਉਹਦੇ ਵੱਲ ਕੋਈ ਦੇਖ ਨਹੀਂ ਸਕਦਾ, ਤੱਕ ਨਹੀਂ ਸਕਦਾ। ਪਿਛਲੇ ਦਿਨੀ ਧੰਨ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਸ਼ਹੀਦ ਸਿੰਘ, ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਲੰਘਿਆ ਹੈ। ਸਾਧ ਸੰਗਤ ਜੀ ਸੰਧਾ ਵਾਲੀਏ, ਕਸ਼ਮੀਰਾ ਸਿੰਘ, ਪਿਸ਼ੌਰਾ ਸਿੰਘ ਜਦ ਉਹਨਾਂ ਦੇ ਕੋਲ ਚਲੇ ਗਏ, ਸਮੇਂ ਦੇ ਹਾਲਾਤਾਂ ਨੂੰ ਦੇਖ ਕੇ ਉਹਨਾਂ ਦੀ ਸ਼ਰਨ ਵਿੱਚ ਚਲੇ ਗਏ। ਹੀਰਾ ਸਿੰਘ ਡੋਗਰੇ ਨੇ ਸੁਨੇਹਾ ਭੇਜਿਆ ਵੀ ਸਾਡੇ ਬਾਗੀਆਂ ਨੂੰ, ਸਰਕਾਰ ਦੇ ਬਾਗੀਆਂ ਨੂੰ ਬੰਨ ਕੇ ਪੇਸ਼ ਕਰੋ। ਧੰਨ ਬਾਬਾ ਵੀਰ ਸਿੰਘ ਜੀ ਆਖਣ ਲੱਗੇ, ਗੁਰੂ ਘਰ ਦਾ ਬਿਰਦ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਬਿਰਦ ਸਵਾਮੀ ਸੰਦਾ। ਅਖੀਰਲੇ ਸਵਾਸ ਤੱਕ ਜਿੰਨਾ ਚਿਰ ਤੱਕ ਮੈਂ ਜਿੰਦਾ ਹਾਂ ਉਹਨਾਂ ਚਿਰ ਤੱਕ ਇਹਨਾਂ ਨੂੰ ਤੂੰ ਹੱਥ ਤੱਕ ਨਹੀਂ ਲਾ ਸਕਦਾ ਹੈ, ਦੇਖ ਨਹੀਂ ਸਕਦਾ ਹੈ। ਸੋ ਸਾਧ ਸੰਗਤ ਜੀ, ਉਹ ਪਰਮੇਸ਼ਰ ਦੀ ਸ਼ਰਨ ਵਿੱਚ ਜਿਹੜੇ ਪੈ ਜਾਂਦੇ ਹਨ, ਕੋਈ ਦੁਨੀਆਂ ਦੀ ਤਾਕਤ ਜਾਂ ਕੋਈ ਜਾਮ ਆਦਿਕ ਵੀ ਜਿਹੜੇ ਹਨ ਉਹ ਬੰਨ ਕੇ ਨਹੀਂ

ਮਹਾਰਾਜ ਜੀ ਸਮਝਾਉਂਦੇ ਹਨ ਕਿ ਉਹ ਵਾਹਿਗੁਰੂ ਪਰਮੇਸ਼ਰ ਦਾ ਜੋ ਨਾਮ ਹੈ ਉਹ ਸੰਸਾਰ ਦੇ ਵਿੱਚ ਕੀਮਤੀ ਤੋਂ ਕੀਮਤੀ ਵੀ ਜਿਹੜੇ ਹੀਰੇ ਮੋਤੀ ਜਵਾਹਰਾਤ ਹਨ ਉਹਦੇ ਪਾਸ ਕੋ ਵੀ ਨਹੀਂ ਹਨ, ਕੁਝ ਵੀ ਨਹੀਂ ਹਨ। ਸੰਸਾਰ ਦੇ ਜਿਹੜੇ ਪਦਾਰਥ ਹਨ, ਹੀਰੇ ਮੋਤੀ ਹਨ, ਉਹਨਾਂ ਦੇ ਨਾਲ ਸੰਸਾਰੀ ਸੁੱਖ ਤਾਂ ਮਿਲ ਸਕਦੇ ਹਨ ਪਰ ਆਤਮਕ ਸੁੱਖ ਨਹੀਂ ਮਿਲ ਸਕਦਾ। ਵੱਡੇ ਵੱਡੇ ਜੋ ਦੀਸੈ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ। ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੋ ਜਾਂਦਾ ਹੈ ਜਿਹਦੇ ਕੋਲ ਪਰਮੇਸ਼ਰ ਦਾ ਨਾਮ ਹੈ। ਉਹਦਾ ਹੁਕਮ ਮਨੁੱਖਾਂ ਉੱਪਰ, ਦੇਵਤਿਆਂ ਦੇ ਉੱਪਰ, ਸਾਰੇ ਪਾਸੇ ਚੱਲਦਾ ਹੈ। ਪਰਮੇਸ਼ਰ ਦਾ ਨਾਮ ਬੜਾ ਕੀਮਤੀ ਹੈ, ਫਿਰ ਜਿਹਨੂੰ ਪ੍ਰਾਪਤ ਹੋ ਜਾਂਦਾ ਹੈ ਸਦਾ ਵਾਸਤੇ ਉਹਦਾ ਮਾਲਕ ਬਣ ਜਾਂਦਾ ਹੈ। ਜਿਹੜੇ ਦੁਨਿਆਵੀ ਪਦਾਰਥ ਹੀਰੇ ਮੋਤੀ ਸੋਨਾ ਆਦਿਕ ਹੈ ਉਹਨੂੰ ਤਾਂ ਚੋਰ ਚੁਰਾ ਸਕਦੇ ਹਨ, ਸੰਨ ਲੱਗ ਸਕਦੀ ਹੈ, ਪਰ ਜੋ ਪਰਮੇਸ਼ਰ ਦਾ ਨਾਮ ਹੈ ਜਿਹਨੂੰ ਇੱਕ ਵਾਰੀ ਪ੍ਰਾਪਤ ਹੋ ਗਿਆ ਫਿਰ ਉਹਦੇ ਕੋਲੋਂ ਕੋਈ ਚੁਰਾ ਨਹੀਂ ਸਕਦਾ। ਉਹ ਗੱਲ ਵੱਖਰੀ ਹੈ ਵੀ ਕਿਰਪਾ ਦੇ ਘਰ ਵਿੱਚ ਆ ਕੇ ਭਾਵੇਂ ਕਿਸੇ ਨੂੰ ਕਿਣਕਾ ਦੇ ਦੇਣ, ਉਹ ਅਲੱਗ ਗੱਲ ਹੈ। ਬਲਦਾ ਹੋਇਆ ਦੀਵਾ ਹਜ਼ਾਰਾਂ ਬੁਝੇ ਹੋਏ ਦੀਵਿਆਂ ਨੂੰ ਜਲਾ ਸਕਦਾ ਹੈ, ਉਹਦੇ ਵਿੱਚ ਤਾਕਤ ਹੈ, ਪਰ ਕੋਈ ਚੁਰਾ ਨਹੀਂ ਸਕਦਾ, ਉਹਨੂੰ ਸੰਨ ਨਹੀਂ ਲੱਗਦੀ ਪਰਮੇਸ਼ਰ।

ਨਾਰਾਇਣ ਦੇ ਉਹ ਵਾਹਿਗੁਰੂ ਦੇ ਪਿਆਰਿਆਂ ਨੂੰ ਸਾਰੇ ਭਾਉਂਦੇ ਹਨ, ਚੰਗੇ ਲੱਗਦੇ ਹਨ, ਉਹਦੀ ਰਜਾ ਦੇ ਵਿੱਚ ਰਾਜੀ ਰਹਿੰਦੇ ਹਨ। ਰਾਜੀ ਹੋਏ ਰਜਾਏ ਵਿੱਚ ਗੁਰਮੁਖ ਗਾਡੀ ਰਾਹ ਚੱਲਦਾ, ਉਹਦੇ ਹੁਕਮ ਵਿੱਚ ਚੱਲਣਾ ਉਹਨਾਂ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਤੀਆਂ ਤਵੀਆਂ ਤੇ ਵੀ ਬੈਠ ਕੇ ਇਹੀ ਫਰਮਾਉਂਦੇ ਹਨ, ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਜਿੰਨੇ ਵੀ ਕੌਤਕ ਹਨ ਸਾਰੇ ਹੀ ਭਾਉਂਦੇ ਹਨ ਚੰਗੇ।

ਪਰਮੇਸ਼ੁਰ ਚਾਹੁੰਦਾ ਹੈ ਉਹੀ ਕਰਦਾ ਹੈ। ਉਹਦੇ ਹੁਕਮ ਦੇ ਅਨੁਸਾਰ ਹੀ ਜੀਵ ਜਿਹੜੇ ਹਨ ਉਹ ਕਰਮ ਕਰਦੇ ਹਨ, ਉਹਨਾਂ ਨੂੰ ਕਰਨੇ ਪੈਂਦੇ ਹਨ, ਰਹਿਣਾ ਪੈਂਦਾ ਹੈ। ਕਿਉਂਕਿ ਜਿਹੜੇ ਗੁਰਮੁਖ ਹੁੰਦੇ ਹਨ ਉਹ ਖੁਸ਼ੀ ਦੇ ਨਾਲ ਹੁਕਮ ਮੰਨ ਲੈਂਦੇ ਹਨ, ਜਿਹੜੇ ਮਨਮੁਖ ਹੁੰਦੇ ਹਨ ਰੋਂਦੇ ਧੋਂਦੇ ਮੰਨਦੇ ਹਨ। ਮੰਨਣਾ ਤਾਂ ਸਭ ਨੂੰ ਪੈਂਦਾ ਹੈ, ਇੱਕ ਖੁਸ਼ੀ ਨਾਲ ਮੰਨ ਲੈਂਦੇ ਹਨ, ਇੱਕ ਰੋਂਦੇ ਧੋਂਦੇ ਮੰਨਦੇ ਹਨ। ਸਭ ਨੂੰ ਪਰਮੇਸ਼ੁਰ ਦੀ ਰਜ਼ਾ ਵਿੱਚ

ਆਪਣੇ ਬਣਾ ਲਿਆ। ਮਹਾਰਾਜ ਫਰਮਾਉਂਦੇ ਹਨ ਉਹ ਫਿਰ ਸੰਸਾਰ ਦੇ ਵਿੱਚ ਧੰਤਾ ਦੇ ਯੋਗ ਕਹੇ ਜਾਂਦੇ ਹਨ, ਉਹਨਾਂ ਨੂੰ ਧਨ ਧਨ ਆਖਿਆ ਜਾਂਦਾ ਹੈ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਧਰਾਇਆ।

ਪ੍ਰਾਪਤ ਨਹੀਂ ਹੁੰਦਾ ਹੈ, ਮਿਹਨਤ ਨਾਲ ਨਹੀਂ ਮਿਲਦਾ, ਰਹਿਮਤ ਨਾਲ ਮਿਲਦਾ ਹੈ। ਉਹ ਗੱਲ ਅਲੱਗ ਹੈ ਕਿ ਜਿਹੜੇ ਅਭਿਆਸੀ ਪੁਰਸ਼ ਹੁੰਦੇ ਹਨ ਮਿਹਨਤ ਬੜੀ ਕਰਦੇ ਹਨ, ਪਰ ਟੇਕ ਗੁਰੂ ਪਰਮੇਸ਼ਰ ਦੇ ਉੱਪਰ ਰੱਖਦੇ ਹਨ, ਨਾਲ ਦੀ ਨਾਲ ਅਰਦਾਸਾਂ ਕਰੀ ਜਾਂਦੇ ਹਨ ਨਿਮਾਣੇ ਹੋ ਕੇ। ਮਹਾਰਾਜ ਤੇਰੀ ਕਿਰਪਾ ਨਾਲ ਹੀ ਖੇਡ ਬਣਨੀ ਹੈ, ਮੇਰੀ ਮਿਹਨਤ ਨਾਲ ਤਾਂ ਕੁਝ ਵੀ ਨਹੀਂ ਬਣਨਾ। ਇੱਕ ਦੂ ਜੀਬੋ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਆ ਇੱਕ ਨਾਮ ਜਗਦੀਸ਼, ਏ ਤਰਾਹੇ ਪਤ ਪਵੜੀਆਂ ਚੜੀਏ ਹੋਏ ਇਕੀਸ। ਕਹਿੰਦੇ ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ, ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ। ਜਿਵੇਂ ਆਕਾਸ਼ ਦੇ ਵਿੱਚ ਉੱਡਣ ਵਾਲੇ ਪਰਿੰਦਿਆਂ ਦੀ ਰੀਸ, ਜ਼ਮੀਨ ਦੇ ਉੱਪਰ ਰੀਂਗਣ ਵਾਲੇ ਕੀੜੇ ਕਰ ਲੈਣ ਕਿਵੇਂ ਕਰ ਸਕਦੇ ਹਨ। ਇਸ ਤਰ੍ਹਾਂ ਮਾਲਕ ਦੀ ਰਹਿਮਤ ਦੇ ਨਾਲ

0: ਜਿਹੜੇ ਜੁੜਿਆ ਹੋਇਆਂ ਦੀ ਸੰਗਤ ਕਰਦੇ ਹਨ, ਸਾਧੂਆਂ ਦੀ ਸੰਗਤ ਕਰਦੇ ਹਨ, ਉਹਨਾਂ ਨੂੰ ਅਵੱਛ ਪ੍ਰਾਪਤੀ ਹੋ ਜਾਂਦੀ ਹੈ। ਕਦੇ ਨਿਸਫਲ ਨਹੀਂ ਜਾਂਦੀ ਹੈ ਸੰਗਤ, ਕੁਸੰਗਤ ਵੀ ਨਿਸਫਲ ਨਹੀਂ ਜਾਂਦੀ। ਕੁਸੰਗਤ ਕਰੀਏ ਤਾਂ ਉਹਨਾਂ ਦਾ ਰੰਗ ਚੜ ਜਾਂਦਾ ਹੈ, ਸਤ ਸੰਗਤ ਕਰੀਏ ਤਾਂ ਫਿਰ ਸਤ ਸੰਗਤ ਦਾ ਰੰਗ ਚੜ ਜਾਂਦਾ ਹੈ, ਨਿਸਫਲ ਨਹੀਂ ਜਾਂਦੀ ਹੈ। ਆਪਣਾ ਰੰਗ ਜ਼ਰੂਰ ਸਮਾਂ ਆਉਣ ਤੇ ਫਿਰ ਚਾੜ ਹੀ ਦਿੰਦੀ ਹੈ। ਸਮਾਂ ਆਉਣ ਤੇ ਉਹ ਫਿਰ ਪਰਮੇਸ਼ਰ ਦੇ ਰੰਗ ਨੂੰ ਰਸ ਨੂੰ ਮਾਣਦੇ ਹਨ ਜਿਨ੍ਹਾਂ ਨੇ ਸੰਗਤ ਕੀਤੀ ਹੋਈ ਹੁੰਦੀ ਹੈ।
1: ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ।
0: ਜੇਠ ਦੇ ਮਹੀਨੇ ਦੁਆਰਾ ਮਹਾਰਾਜ ਜੀ ਸਮਝਾਉਂਦੇ ਹਨ ਕਿ ਉਹ ਹਰੀ ਵਾਹਿਗੁਰੂ ਪਰਮੇਸ਼ਰ ਰੰਗੀਲਾ ਆਪਣੇ ਪਿਆਰੇ ਦੇ ਨਾਲ ਮਿਲ ਕੇ ਬੜਾ ਕਹਿੰਦੇ ਰਸ ਮਾਣਦਾ ਹੈ, ਪਿਆਰੇ ਉਹਦੇ ਨਾਲ ਜੁੜ ਕੇ ਆਨੰਦ ਮਾਣਦੇ ਹਨ, ਉਹ ਪਿਆਰਿਆਂ ਦੇ ਨਾਲ ਮਿਲ ਕੇ ਆਨੰਦ ਮਾਣਦਾ ਹੈ। ਇਸ ਤਰ੍ਹਾਂ ਜਿਨ੍ਹਾਂ ਦੇ ਮੱਥੇ ਦੇ ਭਾਗ ਜਾਗ ਜਾਂਦੇ ਹਨ,

0: ਯਾਦ ਕਰਦਾ ਹੈ। ਉਹਦੇ ਨਾਲ ਮਿਲ ਕੇ ਫਿਰ ਇੱਕ ਦੂਸਰੇ ਦੇ ਨਾਲ ਇੱਕਮਿਕ ਹੋ ਕੇ ਆਨੰਦ ਮਾਣਦੇ ਹਨ, ਰਸ ਮਾਣਦੇ ਹਨ। ਆਓ ਗੁਰੂ ਪਿਆਰੇ ਸਾਧ ਸੰਗਤ ਜੀਓ, ਜੋ ਪਾਵਨ ਲੜੀਵਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਚੱਲ ਰਹੀ ਹੈ, ਉਸ ਦੀ ਵੀ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ।
1: ਮਾਰੂ ਮਹੱਲਾ ਪੰਜਵਾ, ਅੱਲਾਹ ਅਗਮ ਖੁਦਾਈ ਬੰਦੇ।
0: ਗੁਰੂ ਪਿਆਰੀ ਸਾਧ ਸੰਗਤ ਜੀ, ਮਾਰੂ ਰਾਗ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਜਹਾਂਗੀਰ ਨੇ ਤੋਜ ਕੇ ਜਹਾਂਗੀਰੀ ਦੇ ਵਿੱਚ ਲਿਖਿਆ ਹੈ ਕਿ ਮੈਂ ਬੜਾ ਹੈਰਾਨ ਹਾਂ, ਬੜਾ ਦੰਗ ਹਾਂ ਇਸ ਗੱਲ ਤੋਂ। ਸਿੱਖ ਤਾਂ ਗੁਰੂ ਦੇ ਸੇਵਕ ਬਣਦੇ ਹੀ ਹਨ, ਮੁਰੀਦ ਬਣਦੇ ਹੀ ਹਨ। ਕਹਿੰਦਾ ਭੁੱਲੇ ਭਟਕੇ ਜਿਹੜੇ ਮੁਸਲਮਾਨ ਹਨ, ਉਹ ਵੀ ਗੁਰੂ ਦੇ ਮੁਰੀਦ ਬਣਦੇ ਜਾ ਰਹੇ ਹਨ, ਉਹ ਵੀ ਗੁਰੂ ਦੇ ਚਰਨਾਂ ਦੇ ਵਿੱਚ ਜਾ ਰਹੇ ਹਨ। ਕਿਉਂਕਿ ਸਤਿਗੁਰੂ ਜੀ ਸਾਰਿਆਂ ਨੂੰ ਸਰਬ ਸਾਂਝਾ ਉਪਦੇਸ਼ ਦਿੰਦੇ ਹਨ। ਇਹ ਗੁਰੂ ਘਰ ਦੀ ਵਿਲੱਖਣਤਾ ਹੈ ਤੇ ਗੁਰੂ ਘਰ ਦੀ ਮਹਾਨਤਾ ਹੈ। ਤਾਂ ਹੀ ਤਾਂ ਗੁਰੂ ਘਰ ਦੇ ਵਿੱਚ ਚਾਰੇ ਵਰਨਾਂ ਦੇ ਲੋਕ ਆਉਂਦੇ ਹਨ, ਸਾਰੇ ਧਰਮਾਂ ਵਾਲੇ ਲੋਕ ਆਉਂਦੇ ਹਨ, ਝੁਕਦੇ ਹਨ। ਕਿਉਂਕਿ ਜਿਸ ਤਰ੍ਹਾਂ ਦਾ ਕਿਸੇ ਨੂੰ ਗਿਆਨ ਚਾਹੀਦਾ ਹੈ, ਭੋਜਨ ਚਾਹੀਦਾ ਹੈ, ਮਿਲ ਜਾਂਦਾ ਹੈ। ਬਾਕੀਆਂ ਦੇ ਵਿੱਚ ਇਹ ਗੱਲ ਨਹੀਂ ਹੈ। ਧਰਮ ਤਬਦੀਲੀ ਦੀ ਤਾਂ ਗੱਲ ਹੀ ਨਹੀਂ ਹੈ ਨਾ। ਇੱਥੇ ਕਿਸੇ ਨੂੰ ਕਿਹਾ ਜਾਂਦਾ ਵੀ ਤੁਸੀਂ ਆਪਣਾ ਧਰਮ ਛੱਡ ਦਿਓ, ਸਾਡੇ ਧਰਮ ਵਿੱਚ ਆ ਜਾਓ। ਸਿੱਖ ਧਰਮ ਵਿੱਚ ਨਹੀਂ ਕਿਹਾ ਜਾਂਦਾ। ਇਹ ਕਿਹਾ ਜਾਂਦਾ ਹੈ ਵੀ ਜੇ ਜੋਗੀ ਹੈ ਤਾਂ ਸੱਚਾ ਜੋਗੀ ਬਣ, ਜੇ ਬ੍ਰਾਹਮਣ ਹੈ ਤਾਂ ਸੱਚਾ ਬ੍ਰਾਹਮਣ ਬਣ, ਜੇ ਮੁਸਲਮਾਨ ਹੈ ਤਾਂ ਸੱਚਾ ਮੁਸਲਮਾਨ ਬਣ। ਐਵੇਂ ਭੇਖ ਨਾ ਧਾਰਨ ਕਰ, ਦਿਖਾਵਾ ਨਾ ਕਰ। ਇੱਕ ਧਾਰਮਿਕ ਚਿੰਨ ਹੁੰਦੇ ਹਨ ਅਤੇ ਇੱਕ ਰੂਹਾਨੀ ਗੁਣ ਹੁੰਦੇ ਹਨ। ਜੇ ਕੋਈ ਧਾਰਮਿਕ ਚਿੰਨ ਧਾਰਨ ਕਰ ਲਵੇ ਅਤੇ ਰੂਹਾਨੀ ਗੁਣ ਨਾ ਹੋਣ ਜੀਵਨ ਦੇ ਵਿੱਚ, ਤਾਂ ਸਾਧ ਸੰਗਤ ਜੀ ਉਹ ਫਿਰ ਪਖੰਡੀ ਅਖਵਾਉਂਦਾ ਹੈ। ਭੇਖ ਦਿਖਾਵੇ ਜਗਤ ਕੋ, ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਇਸ ਕਰਕੇ ਬਹੁਤ ਸਾਰੇ ਇਸਲਾਮ ਦੇ ਨਾਲ ਸੰਬੰਧਿਤ ਚਿੰਨ ਹਨ, ਉਹਨਾਂ ਦੁਆਰਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ ਹੈ। ਅੱਲਾਹ ਅਗਮ ਖੁਦਾਈ ਬੰਦੇ ਹੇ, ਅੱਲਾਹ ਦੇ ਬੰਦੇ ਹੇ, ਖੁਦਾ ਦੇ ਬੰਦੇ ਹੇ, ਗਮਤਾ ਤੋਂ ਰਹਿਤ ਜੋ ਅੱਲਾਹ ਵਾਹਿਗੁਰੂ ਪਰਮੇਸ਼ਰ ਖੁਦਾ ਹੈ,

ਹਮੇਸ਼ਾ ਚਿੰਤਨ ਚੱਲਦਾ ਰਹਿੰਦਾ ਹੈ। ਧੰਦਿਆਂ ਦਾ ਹੀ ਚਿੰਤਨ ਚੱਲਦਾ ਰਹਿੰਦਾ ਹੈ, ਮਾਇਆ ਦਾ ਹੀ ਚਿੰਤਨ ਚੱਲਦਾ ਰਹਿੰਦਾ। ਮਾਇਆ ਮਨੋ ਨ ਵਿਸਰੈ ਮੰਗੈ ਦੰਮਾ ਦੰਮ, ਸੋ ਪ੍ਰਭ ਚੇਤਨਾ ਆਵੈ ਨਾਨਕ ਨਹੀਂ ਕਰੰਮ। ਕਹਿੰਦੇ ਇਹਨਾਂ ਖਿਆਲਾਂ ਦੇ ਵਿੱਚੋਂ ਨਿਕਲ ਅਤੇ ਪਰਮੇਸ਼ਰ ਦੇ ਨਾਲ ਆਪਣਾ ਧਿਆਨ ਜੋੜ, ਪਰਮੇਸ਼ਰ ਦੇ ਵਿੱਚ ਆਪਣਾ ਚਿੱਤ ਜੋੜ, ਫੇਰ ਤੋਂ ਕਿਸੇ ਮੰਜ਼ਿਲ ਤੱਕ

ਕਿਸੇ ਮੰਜ਼ਿਲ ਤੇ ਤੂੰ ਅੱਪੜਨਾ ਚਾਹੁੰਦਾ ਹੈ ਤਾਂ ਇੱਕ ਕੰਮ ਕਰ, ਜਿਹੜੇ ਕਾਮਲ ਫਕੀਰ ਹਨ, ਜਿਹੜੇ ਜੁੜੇ ਹੋਏ ਹਨ ਰੱਬ ਦੇ ਪਿਆਰੇ ਸੰਤ ਭਗਤ, ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾ, ਫਿਰ ਤੈਨੂੰ ਬੜੀਆਂ ਬਰਕਤਾਂ ਮਿਲਣਗੀਆਂ। ਛੱਡ ਦੇ ਮਾਣ ਆਪਣਾ, ਉਹਨਾਂ ਦੇ ਅੱਗੇ ਝੁਕ ਜਾ, ਜੇ ਕੁਝ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ। ਕਲਗੀਧਰ ਪਾਤਸ਼ਾਹ ਮਹਾਰਾਜ ਪੁੱਛਦੇ ਹਨ ਭਾਈ ਨੰਦ ਲਾਲ ਜੀ ਨੂੰ, ਭਾਈ ਨੰਦ ਲਾਲ ਅਸੀਂ ਤੁਹਾਥੋਂ ਪ੍ਰਸੰਨ ਹਾਂ, ਕੁਝ ਮੰਗ ਲਓ। ਮਹਾਰਾਜ ਨਵੇਂ ਨਵੇਂ ਆਏ ਸੀ, ਬੜੀਆਂ ਮੰਗਾਂ ਸਨ, ਹੁਣ ਸਾਰੀਆਂ ਸਮਾਪਤ ਹੋ ਗਈਆਂ। ਨਹੀਂ, ਅਸੀਂ ਕੁਝ ਫਿਰ ਵੀ ਦੇਣਾ ਹੀ ਚਾਹੁੰਦੇ ਹਾਂ। ਧੰਨ ਹਨ ਐਸੇ ਸਿੱਖ

0: ਭਾਈ ਨੰਦ ਲਾਲ ਫਿਰ ਮੰਗ ਕਰਦੇ ਹਨ, ਕਹਿੰਦੇ ਖਾਕ ਕਦਮਸ਼ ਰੌਸ਼ਨੀ ਏ ਦਿਲੇ ਕਰਦ। ਮਹਾਰਾਜ ਜੇਕਰ ਤੁਰਟੇ ਹੋ ਤਾਂ ਆਪਣੇ ਪਿਆਰਿਆਂ ਦੀ, ਗੁਰਮੁਖਾਂ ਦੀ, ਸੰਤਾਂ ਦੀ ਚਰਨ ਧੂੜ ਦੇ ਦਿਓ। ਭਾਈ ਨੰਦ ਲਾਲ ਉਹ ਕੀ ਕਰੇਗਾ ਉਹਨੂੰ, ਕਹਿੰਦੇ ਜਦੋਂ ਮੈਂ ਆਪਣੇ ਮੱਥੇ ਦੇ ਨਾਲ ਲਾਵਾਂਗਾ ਨਾ, ਮੇਰੇ ਹਨੇਰੇ ਦਿਲ ਦੇ ਵਿੱਚ ਰੌਸ਼ਨੀ ਹੋ ਜਾਵੇਗੀ, ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਵੇਗਾ। ਬੜੀਆਂ ਬਰਕਤਾਂ ਹਨ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੁੱਛਦੇ ਹਨ ਭਾਈ ਗੁਰਦਾਸ ਸਾਹਿਬ ਜੀ ਨੂੰ, ਜੋ ਮੰਗਣਾ ਹੈ ਮੰਗ ਲਓ, ਗੁਰੂ ਨਾਨਕ ਦੇ ਘਰ ਦੇ ਵਿੱਚ ਕਿਸੇ ਗੱਲ ਦੀ ਤੋਟ ਨਹੀਂ। ਕੀ ਮੰਗਦੇ ਹਨ? ਕਹਿੰਦੇ ਨਖ ਸਿੱਖ ਲਓ ਸਗ ਲੰਘ, ਰੋਮ ਰੋਮ ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀ ਹੈ, ਅਗਨ ਜਰਾਏ ਫੁਨ ਪੀਸਨ ਪਿਸਾਏ ਤਾਹੇ, ਲੈ ਉਡੇ ਪਵਨ ਹੋਏ ਅਨਕ ਪ੍ਰਕਾਰੀ ਹੈ, ਜਤ ਕਤ ਸਿੱਖ ਪਗ ਧਾਰੈ ਗੁਰ ਪੰਥ ਪ੍ਰਾਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਐ, ਤਿਹ ਪਦ ਪਾਦਕ ਚਰਨ ਲਿਵ ਲਾਗੀ ਰਹੈ, ਦਇਆ ਕੇ ਦਿਆਲ ਮੋਹਿ ਪਤ ਤੋਂ ਉਧਾਰੀਐ। ਮਹਾਰਾਜ ਰੋਮ ਰੋਮ ਕੱਟ ਕੇ ਉਹਦੀ ਵਿਭੂਤੀ ਬਣਾ ਕੇ ਮੈਂ ਉਹਨਾਂ ਗੁਰਮੁਖਾਂ ਦੇ ਚਰਨਾਂ ਦੇ ਵਿੱਚ ਵਿਛ ਜਾਵਾਂ ਜਿਹੜੇ ਤੇਰੇ ਦਰ ਤੱਕ ਪਹੁੰਚੇ ਹੋਏ ਹਨ। ਮਹਾਰਾਜ ਸਮਝਾਉਂਦੇ ਹਨ, ਹੋਏ ਪੈ ਖਾਕ ਫਕੀਰ, ਫਕੀਰਾਂ ਦੇ ਚਰਨਾਂ ਦੀ ਖਾਕ ਬਣ ਜਾ। ਮੁਸਾਫਰ ਕਹਿੰਦੇ ਫਿਰ ਆਪਣੇ ਆਪ ਨੂੰ ਜਗਤ ਦੇ ਵਿੱਚ ਪ੍ਰਾਹੁਣਾ ਜਾਣ, ਮੁਸਾਫਰ ਜਾਣ, ਇੱਥੇ ਸਦਾ ਵਾਸਤੇ ਬੈਠ ਨਹੀਂ ਜਾਣਾ, ਮੁਸਾਫਰ ਖਾਨਾ ਹੀ ਪੱਕੀਆਂ ਨਾ ਮੱਲਾਂ ਮਾਰ ਕੇ ਬੈਠਾ ਰਹੀ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ, ਵਾਟ ਵਟਾਓ ਰਾਤ ਸਰਾਈ ਵਸਿਆ, ਉੱਠ ਚੱਲਿਆ ਪ੍ਰਭਾਤ ਮਾਰਗ ਦੱਸਿਆ, ਮੋਇਆ ਨਾ ਪੁੱਛੇ ਜਾਤ ਵਿਆਹੇ ਨਾ ਹੱਸਿਆ, ਦਾਤਾ ਕਰੇ ਸੋ ਦਾਤ ਨਾ ਭੁੱਖਾ ਤੱਸਿਆ, ਗੁਰਮੁਖ ਸਿਮਰਨ ਵਾਤ ਕਮਲ ਵੀ ਗੱਸਿਆ। ਕਹਿੰਦੇ ਜਿਹੜਾ ਮੁਸਾਫਰ ਹੁੰਦਾ ਹੈ ਨਾ, ਉਹ ਕਿਸੇ ਗੱਲ ਦਾ ਦਾਵਾ ਨਹੀਂ ਬੰਨਦਾ, ਉਹਨੂੰ ਪਤਾ ਵੀ ਸਵੇਰੇ ਚਲੇ ਜਾਣਾ ਹੈ। ਅਸੀਂ ਵੀ ਜੀਵਨ ਦੀ ਇੱਕ ਰਾਤ ਦੇ ਪ੍ਰਾਹੁਣੇ ਹੀ ਆਏ ਹਾਂ ਇੱਥੇ, ਏਕ ਰਹਿਣ ਕੇ ਪਾਹੁਣ ਤੁਮ ਆਏ, ਬਹੁ ਜੁਗ ਆਸ ਵਧਾਏ। ਇਹ ਵਰਤਨ ਵੈਰਾਗ ਰੱਖਣਾ ਹੈ, ਆਪਣੇ ਆਪ ਨੂੰ ਮੁਸਾਫਰ ਸਮਝ। ਇਹ ਦਰਵੇਸ਼ ਕਬੂਲ ਦਰਾ, ਜਿਹੜੇ ਕਹਿੰਦੇ ਇਸ ਤਰ੍ਹਾਂ ਦੇ ਦਰਵੇਸ਼ ਬਣ ਜਾਂਦੇ ਹਨ, ਉਹ ਫਿਰ ਅੱਲਾ ਦੇ ਦਰ ਦੇ ਉੱਪਰੋਂ ਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦੇ ਹਨ।
1: ਵਚਨ ਵਾਜ ਯਕੀਨ ਮੁਸੱਲਾ,
0: ਉਹ ਜੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ, ਇਹ ਕਹਿੰਦੇ ਨਿਵਾਜ ਹੈ। ਨਿਵਾਜਾਂ ਵੀ ਪੜ੍ਹਨੀਆਂ ਹਨ, ਕੋਈ ਮਨਾ ਨਹੀਂ ਕੀਤਾ ਗਿਆ, ਪਰ ਨਾਮ ਦੀ ਕਮਾਈ ਕਰਨੀ, ਅੱਲਾਹੂ ਅੱਲਾਹੂ ਦਾ ਜਪ ਕਰਨਾ। ਯਕੀਨ ਮੁਸੱਲਾ, ਕਹਿੰਦੇ ਪਰਮੇਸ਼ਰ ਦੇ ਵਿੱਚ ਭਰੋਸਾ ਰੱਖਣਾ, ਯਕੀਨ ਰੱਖਣਾ, ਇਹ ਮੁਸੱਲਾ ਵਿਛਾਉਣਾ ਹੈ। ਬਾਹਰ ਦੇ ਚਿੰਨ੍ਹ ਵੀ ਧਾਰਨ ਕਰਨੇ ਹਨ, ਅਤੇ ਜਿਹੜੀ ਰੂਹਾਨੀ ਗੱਲਾਂ ਹਨ ਉਹਨਾਂ ਦਾ ਵੀ ਧਿਆਨ ਰੱਖਣਾ। ਇਹ ਹੇਠਾਂ ਵਿਛਾਉਣ ਵਾਲਾ ਮੁਸੱਲਾ ਹੈ।
1: ਮਨੁਸਾ ਮਾਰ ਨਿਵਾਰੁਹ ਆਸਾ,
0: ਆਪਣੀਆਂ ਜਿਹੜੀਆਂ ਇੱਛਾਵਾਂ ਹਨ ਉਹਨਾਂ ਨੂੰ ਮਾਰਨਾ, ਆਸਾਂ ਨੂੰ ਮਾਰਨਾ, ਆਸਾਂ ਨੂੰ ਮਾਰ ਕੇ ਨਿਰਾਸ਼ ਹੋ ਕੇ ਪਰਮੇਸ਼ਰ ਦੇ ਰਸਤੇ ਦੇ ਉੱਪਰ, ਅੱਲਾ ਦੇ ਰਸਤੇ ਦੇ

0: ਇਹੋ ਹੀ ਮਸੀਤ ਬਣ ਜਾਵੇ। ਜਿਵੇਂ ਮਸੀਤ ਦੇ ਵਿੱਚੋਂ ਅੱਲਾਹੂ ਦੀਆਂ ਆਵਾਜ਼ਾਂ ਆਉਂਦੀਆਂ ਹਨ, ਤੇਰੇ ਰੋਮ ਰੋਮ ਦੇ ਵਿੱਚੋਂ ਅੱਲਾਹੂ ਅੱਲਾਹੂ ਦੀਆਂ ਆਵਾਜ਼ਾਂ ਆਉਣ, ਤੇਰੇ ਸਵਾਸ ਗਰਾਸ ਦੇ ਵਿੱਚੋਂ ਪਰਮੇਸ਼ਰ ਦੀਆਂ ਆਵਾਜ਼ਾਂ ਆਉਣ, ਤੇਰੀ ਦੇਹੀ ਮਸੀਤ ਬਣ ਜਾਵੇ, ਇਹ ਤੇਰਾ ਮਨ ਹੀ ਮੌਲਵੀ ਬਣ ਜਾਵੇ।
1: ਕਲਮ ਖੁਦਾਈ ਪਾਕ ਖਰਾ,
0: ਕਹਿੰਦੇ ਉਹ ਖੁਦਾ ਦੇ ਘਰ ਦੇ ਵਿੱਚ ਪਵਿੱਤਰ ਹੋ ਜਾਣਾ, ਇਹੀ ਕਹਿੰਦੇ ਅਸਲ ਦੇ ਵਿੱਚ ਕਲਮਾਂ ਪੜ੍ਹਨੀਆਂ ਹਨ।
1: ਸਰਾ ਸਰੀਅਤ ਲੇ ਘੁਮਾਵਹੋ,
0: ਫਿਰ ਜਿਵੇਂ ਚਾਰ ਚਰਨ ਮੰਨੇ ਗਏ ਹਨ, ਇੱਕ ਸ਼ਰੀਅਤ ਹੁੰਦੀ ਹੈ, ਇੱਕ ਤਰੀਕਤ ਹੁੰਦੀ ਹੈ, ਇੱਕ ਮਾਰਫਤ ਹੁੰਦੀ ਹੈ, ਇੱਕ ਹਕੀਕਤ ਹੁੰਦੀ ਹੈ, ਚਾਰ ਅਵਸਥਾਵਾਂ ਹਨ। ਜਿਵੇਂ ਸਿੱਖ ਜਗਤ ਦੇ ਵਿੱਚ ਇੱਕ ਜਗਿਆਸੂ ਹੁੰਦਾ ਹੈ ਜਿਹਨੇ ਧਰਮ ਦੇ ਵਿੱਚ ਪ੍ਰਵੇਸ਼ ਕਰਨਾ ਹੈ, ਦੂਸਰਾ ਫਿਰ ਸਾਧਕ ਬਣ ਜਾਂਦਾ ਹੈ, ਸਾਧਨਾ ਕਰਨ ਲੱਗ ਪੈਂਦਾ ਹੈ, ਨਿਤਨੇਮ ਕਰਨ ਲੱਗ ਪੈਂਦਾ ਹੈ, ਰਹਿਤਾਂ ਰੱਖਣ ਲੱਗ ਪੈਂਦਾ ਹੈ, ਤੀਸਰਾ ਅਭਿਆਸੀ ਹੁੰਦਾ ਹੈ, ਜ਼ੋਰਦਾਰ ਅਭਿਆਸ, ਡਟ ਕੇ ਅਭਿਆਸ, ਚੌਥਾ ਫਿਰ ਸਮਾਧੀ ਲੀਨ ਹੋ ਜਾਂਦਾ ਹੈ, ਗੱਲ ਖਤਮ। ਇਸੇ ਤਰ੍ਹਾਂ ਮਹਾਰਾਜ ਜੀ ਨੇ ਇਹ ਚਾਰ ਅਵਸਥਾਵਾਂ ਦਾ ਜ਼ਿਕਰ ਕੀਤਾ ਹੈ। ਪਹਿਲੀ ਅਵਸਥਾ ਮਹਾਰਾਜ ਸਮਝਾਉਂਦੇ ਹਨ, ਸਰਾ ਸ਼ਰੀਅਤ, ਜਿਹੜੀ ਸ਼ਰੀਅਤ ਹੈ ਉਹਦੇ ਵਿੱਚ ਰਹਿਣਾ ਕਰ, ਜਿਹੜੇ ਇਸਲਾਮ ਦੇ ਅਸੂਲ ਹਨ ਉਹਨਾਂ ਨੂੰ ਆਪਣੇ ਜੀਵਨ

0: ਕਰਕੇ ਵਿਚਾਰ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਖੋਜਣਾ ਕਰੋ, ਉਹਨੂੰ ਟੋਲਣਾ ਕਰੋ। ਕਿੱਥੇ ਕਹੈ
1: ਮਾਰਫਤ ਮਨ ਮਾਹਰੋ ਅਬਦਾਲਾ।
0: ਤੀਸਰੀ ਅਵਸਥਾ ਜਿਹੜੀ ਹੈ ਅਬਦਾਲੀ ਫਕੀਰ ਕਹਿੰਦੇ, ਤੀਸਰੀ ਅਵਸਥਾ ਹੈ ਮਾਰਫਤ ਦੀ। ਇਹਦੇ ਵਿੱਚ ਕਹਿੰਦੇ ਆਪਣੇ ਮਨ ਨੂੰ ਮਾਰਨਾ ਕਰ। ਜਿੰਨਾ ਚਿਰ ਤੱਕ ਮਨ ਜੀਂਦਾ ਹੈ ਉਹਨਾਂ ਚਿਰ ਤੱਕ ਜਗ ਨਹੀਂ ਜਿੱਤਿਆ ਜਾਂਦਾ। ਵਿਦਵਾਨਾਂ ਦਾ ਕਥਨ ਹੈ ਨਾ, ਮਨ ਰਿਪ ਜੀਤਾ ਸਭ ਰਿਪ ਜੀਤੇ। ਫਿਰ ਫਰਮਾਉਂਦੇ ਹਨ ਮਨ ਰਿਪ ਜੀਤਾ ਸਭ ਰਿਚ ਜੀਤੇ। ਜਗਿਆਸੇ ਨੇ ਪੁੱਛਿਆ ਵੀ ਇੱਕੋ ਪੰਕਤੀ ਨੂੰ ਦੋ ਵਾਰੀ ਕਿਉਂ ਦੁਹਰਾਇਆ? ਕਹਿੰਦੇ ਜਿੰਨਾ ਚਿਰ ਤੱਕ ਮਨ ਰੂਪੀ ਰਿਪ ਦੁਸ਼ਮਣ ਜੀਂਦਾ ਹੈ ਨਾ, ਸਮਝ ਲਓ ਸਾਰੇ ਦੁਸ਼ਮਣ ਜਿਉਂਦੇ ਹਨ, ਪਤਾ ਨਹੀਂ ਕਦੋਂ ਹਮਲਾ ਕਰ ਦੇਣ। ਪਰ ਕਹਿੰਦੇ ਜਦੋਂ ਮਨ ਰਿਪ ਜੀਤਾ, ਜਦੋਂ ਮਨ ਰੂਪੀ ਦੁਸ਼ਮਣ ਜਿੱਤਿਆ ਗਿਆ, ਫਿਰ ਕਿਸੇ ਦੀ ਤਾਕਤ ਨਹੀਂ ਰਹਿ ਜਾਂਦੀ। ਫਿਰ ਸਾਰੇ ਦੁਸ਼ਮਣਾਂ ਦੇ ਉੱਪਰ ਜਿੱਤ ਪ੍ਰਾਪਤ ਕਰ ਲਈਦੀ ਹੈ, ਸਾਰੇ ਸੰਸਾਰ ਨੂੰ ਹੀ ਜਿੱਤ ਲਈਦਾ ਹੈ। ਇਸ ਕਰਕੇ ਤੀਸਰੀ ਅਵਸਥਾ ਹੈ ਆਪਣੇ ਮਨ ਨੂੰ ਮਾਰਨਾ ਕਰ। ਫਿਰ ਕਹਿੰਦੇ ਜਿਹੜੀ ਦੂਸਰੀ ਭਿਆਨਕ ਮੌਤ ਹੈ ਨਾ, ਉਹ ਨਹੀਂ ਆਵੇਗੀ।
1: ਮਿਲੋ ਹਕੀਕਤ ਜਿੱਤ ਫਿਰ ਨਾ ਮਰਾ।
0: ਚੌਥੀ ਅਵਸਥਾ ਦੇ ਵਿੱਚ ਫਿਰ ਪਹੁੰਚ ਜਾਵੇਗਾ, ਹਕੀਕਤ ਦੇ ਵਿੱਚ ਜੁੜ ਜਾਵੇਗਾ, ਅੱਲਾ ਦੇ ਨਾਲ ਸਮਾਧੀ ਲੱਗ ਜਾਵੇਗੀ, ਨਿਰਵਿਕਲਪ ਸਮਾਧੀ ਦੇ ਵਿੱਚ ਪਹੁੰਚ ਜਾਵੇਗਾ। ਫਿਰ ਕਹਿੰਦੇ ਮੌਤ ਤੇਰੇ

0: ਸਾਹਿਬਾਂ ਨੂੰ ਪੜ੍ਹਨਾ ਹੈ, ਉਹਦੀ ਵਿਚਾਰ ਕਰਨੀ ਹੈ, ਦਿਲ ਦੇ ਵਿੱਚ ਵੀ ਕੀ ਆਖਦੇ ਹਨ, ਕੀ ਸਿੱਖਿਆ ਦਿੱਤੀ ਹੈ।
1: ਦਸ ਔ ਰਾਤ ਰੱਖੋ ਬਦ ਰਾਹੀ,
0: ਜਿਹੜੇ ਦਸ ਇੰਦਰੇ ਹਨ, ਜਿਹੜੇ ਬਦ ਰਾਹ ਖੋਟੇ ਰਾਹ ਦੇ ਉੱਪਰ ਚੱਲਦੇ ਰਹਿੰਦੇ ਹਨ, ਅੱਖਾਂ ਪਰਾਇਆ ਰੂਪ ਵੇਖਦੀਆਂ ਹਨ, ਕੰਨ ਨਿੰਦਿਆ ਚੁਗਲੀ ਸੁਣਦੇ ਹਨ, ਜ਼ਬਾਨ ਨਿੰਦਿਆ ਚੁਗਲੀ ਕਰਦੀ ਹੈ, ਇਹਨਾਂ ਇੰਦਰੀਆਂ ਨੂੰ ਬਦ ਰਾਹ ਤੋਂ ਭੈੜੇ ਰਾਹ ਤੋਂ ਰੋਕਣਾ ਕਰ।
1: ਪੰਚ ਮਰਦ ਸਿਰਕਲੇ ਬਦ ਹੋ ਖੈਰ ਸਬੂਰੀ ਕਬੂਲ ਪਰਾ,
0: ਜਿਹੜੇ ਪੰਜ ਮਰਦ ਪੰਜ ਵਿਕਾਰ ਹਨ, ਕਾਮ ਕਰੋ ਲੋਭ ਮੋਹ ਹੰਕਾਰ, ਉਹਨਾਂ ਨੂੰ ਬੰਨਣਾ ਕਰ, ਕਾਬੂ ਕਰ, ਅਤੇ ਕਹਿੰਦੇ ਖੈਰ ਤੋਂ ਭਾਵ ਹੈ ਫਿਰ ਦਾਨ ਵੀ ਦਿਆ ਕਰ, ਇਹ ਨੀ ਵੀ ਜਿੰਨੇ ਕਮਾਏ ਸਾਰੇ ਖਾ ਹੀ ਲਏ, ਲੋੜਵੰਦਾਂ ਦਾ ਵੀ ਸਹਾਰਾ ਬਣਿਆ ਕਰ, ਕੁਝ ਵੰਡਿਆ ਵੀ ਕਰ। ਕਹਿੰਦੇ ਫਿਰ ਸਬੂਰੀ ਤੋਂ ਭਾਵ ਵੀ ਸਬਰ ਸੰਤੋਖ ਰੱਖਿਆ ਕਰ ਆਪਣੇ ਜੀਵਨ ਦੇ ਵਿੱਚ, ਇਹ ਨਾ ਕਿਹਾ ਕਰ ਵੀ ਨਹੀਂ ਵੀ ਹੋਰ ਚਾਹੀਦਾ ਹੈ ਹੋਰ ਚਾਹੀਦਾ ਹੈ, ਕਦੇ ਸੰਤੁਸ਼ਟੀ ਵੀ ਜ਼ਾਹਰ ਕਰਿਆ ਕਰ, ਹੇ ਅੱਲਾ ਬੜਾ ਦਿੱਤਾ ਈ ਤੂੰ, ਹੁਣ ਆਪਣਾ ਨਾਮ ਦੇ, ਨਾਮ ਦੇ ਨਾਲ ਜੋੜ। ਕਹਿੰਦੇ ਇਸ ਤਰ੍ਹਾਂ ਫਿਰ ਕਬੂਲ ਪੈ ਜਾਏਗਾ ਅੱਲਾ ਦੀ ਦਰਗਾਹ ਦੇ ਵਿੱਚ।
1: ਮੱਕਾ ਮੇਹਰ ਰੁੱਜਾ ਪੈ ਖਾਕਾ,
0: ਮੱਕਾ ਕੀ ਹੈ, ਕਹਿੰਦੇ ਤੂੰ ਦੂਸਰਿਆਂ ਦੇ ਉੱਪਰ ਮਿਹਰ ਕਰਿਆ ਕਰ, ਦਇਆ ਕਰਿਆ ਕਰ, ਸਮਾਂ ਸੀਮਤ ਹੈ ਸਾਧ ਸੰਗਤ ਜੀ, ਅਰਥ ਵੀ ਕਰਨੇ ਹਨ, ਨਾਲ ਪ੍ਰਮਾਣ ਵੀ ਕੋਈ ਨਾ ਕੋਈ ਆ ਜਾਂਦਾ ਹੈ। ਬੀਬੀ ਰਾਬੀਆ ਸੀ ਨਾ ਸਾਧ ਸੰਗਤ ਜੀ, ਹੱਜ ਕਰਨ ਵਾਸਤੇ ਗਈ, ਰਸਤੇ ਦੇ ਵਿੱਚ ਕੁੱਤੀ ਦੇ ਬੱਚੇ ਜਿਹੜੇ ਸਨ ਉਹ ਪਿਆਸੇ ਵਿਲਕ ਰਹੇ ਸਨ, ਉਹਨੇ ਆਪਣੇ ਕੇਸਾਂ ਦੇ ਨਾਲ ਆਪਣੀ ਚੁੰਨੀ ਬੰਨ੍ਹ ਕੇ ਖੂਹ ਦੇ ਵਿੱਚ ਲਮਕ ਕੇ ਚੁੰਨੀ ਗਿੱਲੀ ਕਰਕੇ ਉਹਦੇ ਬੱਚਿਆਂ ਦੇ ਮੁੱਖ ਦੇ ਵਿੱਚ ਪਾਣੀ ਪਾਇਆ। ਕਹਿੰਦੇ ਜਿਹੜਾ ਮੱਕਾ ਸੀ ਨਾ, ਸੱਠ ਖੋ ਅੱਗੋਂ ਆਈ ਆ ਕੇ ਉਹਨੂੰ ਆ ਕੇ ਉੱਥੇ ਹੀ ਦਰਸ਼ਨ ਦੇ ਦਿੱਤੇ, ਆਖਣ ਲੱਗੀ ਹਾਜੀਓ ਮੇਰਾ ਤਾਂ ਇੱਥੇ ਹੀ ਹਜ ਹੋ ਗਿਆ। ਆਖਣ ਲੱਗੇ ਤੇਰਾ ਕਿਵੇਂ ਹੋ ਗਿਆ? ਕਹਿੰਦੇ ਮੱਕੇ ਨੇ ਇੱਥੇ ਹੀ ਦਰਸ਼ਨ ਦੇ ਦਿੱਤੇ ਹਨ। ਵਿਦਵਾਨਾਂ ਨੇ ਲਿਖਿਆ ਹੈ, ਸਿਰਕੀ ਸੋਭ ਉਤਾਰ ਕੈ ਚੀਨਿਓ ਆਤਮ ਰਾਮ, ਸਾਠ ਕੋਸ ਮੱਕਾ ਮਿਲਿਓ ਦੇਖ ਦਇਆ ਕੇ ਕਾਮ। ਕਿਸੇ ਤੇ ਦਇਆ ਕਰਿਆ ਕਰ, ਕਠੋਰ ਨਾ ਬਣਿਆ ਰਿਹਾ ਕਰ, ਤਰਸ ਕਰਿਆ ਕਰ, ਫਿਰ ਵੇਖੀ ਪਰਮੇਸ਼ਰ ਕਿਵੇਂ ਖੁਦਾ ਪ੍ਰਸੰਨ ਹੁੰਦਾ ਹੈ। ਰੋਜਾ ਪੈ ਖਾਕਾ, ਕਹਿੰਦੇ ਫਿਰ ਰੋਜੇ ਜਿਹੜੇ ਹਨ, ਆਪਣੇ ਆਪ ਨੂੰ ਖਾਕ ਸਮਝਣਾ, ਮਿੱਟੀ ਸਮਝਣਾ, ਇਹ ਰੋਜੇ ਰੱਖਣੇ ਹਨ।
1: ਇਸਤ ਪੀਰ ਲਫ਼ਜ਼ ਕਮਾਏ ਅੰਦਾਜ਼ਾ,
0: ਕਹਿੰਦੇ ਆਪਣੇ ਪੀਰ ਦੇ ਆਪਣੇ ਮੁਰਸ਼ਦ ਦੇ ਬਚਨਾਂ ਦੇ ਉੱਪਰ ਪਹਿਰਾ ਦੇਣਾ ਪੱਕੇ ਤੌਰ ਤੇ, ਕਹਿੰਦੇ ਦੇ ਦੇਵੇਂਗਾ ਨਾ ਉੱਥੇ ਭਿਸਤ ਮਿਲ ਜਾਵੇਗੀ, ਫਿਰ ਕਿਤੇ ਭੱਜਣ ਦੀ ਲੋੜ ਨਹੀਂ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਫਰਮਾਇਆ ਨਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ, ਰਹਿਤ ਬਿਨਾ ਨਹਿ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ, ਰਹਿਣੀ ਰਹੇ ਆਖਿਆ ਸੋਈ ਸਿੱਖ ਮੇਰਾ। ਉਹ ਸਾਹਿਬ ਮੈਂ ਉਸਕਾ ਚੇਰਾ, ਕਹਿੰਦੇ ਮੈਂ ਉਹਦਾ ਪਹਿਰੇਦਾਰ ਬਣ ਜਾਵਾਂਗਾ ਜਿਹੜੀ ਮੇਰੀ ਰਹਿਤ ਰੱਖੇਗਾ। ਕਿਤੇ ਦੂਰ ਨਹੀਂ ਪਰਮੇਸ਼ਰ, ਗੁਰੂ ਦੂਰ ਨਹੀਂ। ਕਹਿੰਦੇ ਆਪਣੇ ਮੁਰਸ਼ਦ ਦੀ ਆਗਿਆ ਦੇ ਵਿੱਚ ਚੱਲੇ।

0: ਪ੍ਰਮਾਣ ਦਿੱਤੇ ਜਾਂਦੇ ਹਨ ਵੀ ਅੱਲਾਹ ਦੀ ਦਰਗਾਹ ਦੇ ਵਿੱਚ ਹੂਰਾਂ ਮਿਲਦੀਆਂ ਹਨ, ਇਹ ਬਾਹਰੀ ਪ੍ਰਮਾਣ ਦਿੱਤੇ ਜਾਂਦੇ ਹਨ। ਅਸਲੀਅਤ ਕੁਝ ਹੋਰ ਹੁੰਦੀ ਹੈ। ਅਸਲੀਅਤ ਇਹ ਹੈ ਕਿ ਅੱਲਾਹ ਦੀ ਦਰਗਾਹ ਦੇ ਵਿੱਚ ਜਿਹੜਾ ਅੱਲਾਹ ਵਾਹਿਗੁਰੂ ਪਰਮੇਸ਼ਰ ਖੁਦਾ ਹੈ ਨਾ, ਜਦ ਉਹਦਾ ਦਰਸ਼ਨ ਹੁੰਦਾ ਹੈ, ਲੱਖਾਂ ਹੂਰਾਂ ਵੀ ਉਹਦੀ ਕੀ ਬਰਾਬਰੀ ਕਰ ਸਕਦੀਆਂ ਹਨ। ਇੰਨਾ ਸੋਹਣਾ ਹੈ, ਇੰਨਾ ਸੁੰਦਰ ਹੈ, ਮੋਇਆ ਜਾਵੇਗਾ ਦੇਖ ਕੇ ਉਹਦੇ ਵੱਲ। ਫਿਰ ਕਹਿੰਦੇ ਜਿਵੇਂ ਬਾਹਰ ਤੂੰ ਅਤਰ ਫਲੇਲ ਆਦਿਕ ਮਲਦਾ ਹੈ ਨਾ, ਲਾਉਣਾ ਹੈ ਨਾ, ਜਦ ਤੂੰ ਅੰਤਰਮੁਖ ਹੋ ਗਿਆ, ਜੁੜ ਗਿਆ, ਤੇਰੇ ਸਰੀਰ ਦੇ ਵਿੱਚੋਂ ਐਸੀਆਂ ਸੁਗੰਧੀਆਂ ਨਿਕਲਣ ਲੱਗ ਪੈਣਗੀਆਂ, ਬਾਹਰ ਦੇ ਅਤਰ ਲਾਉਣ ਦੀ ਲੋੜ ਹੀ ਨਹੀਂ ਰਹਿ ਜਾਵੇਗੀ। ਜੀਬ ਰਸਾਇਣ ਚੂਨੜੀ ਰੱਤੀ ਲਾਲ ਲਵਾਏ, ਅੰਦਰ ਮੁਸ਼ਕ ਚ ਘੋਲਿਆ, ਕੀਮਤ ਕਹੀ ਨਾ ਜਾਏ। ਇਹ ਬੰਦਗੀ ਨੂੰ ਹੀ ਆਪਣਾ ਹੁਜਰਾ ਬਣਾਉਣਾ ਕਰ।
1: ਸੱਚ ਕਮਾਵੈ ਸੋਈ ਕਾਜੀ,
0: ਜੋ ਸੱਚ ਦੀ ਕਮਾਈ ਕਰਦਾ ਹੈ ਉਹੀ ਅਸਲ ਦੇ ਵਿੱਚ ਕਾਜੀ ਹੈ।
1: ਜੋ ਦਿਲ ਸੋਧੈ ਸੋਈ ਹਾਜੀ,
0: ਜਿਹੜਾ ਦਿਲ ਨੂੰ ਸੋਧ ਲੈਂਦਾ ਹੈ, ਔਗਣਾਂ ਨੂੰ ਦੂਰ ਕਰ ਲੈਂਦਾ ਹੈ, ਉਹੀ ਅਸਲ ਦੇ ਵਿੱਚ ਹਾਜੀ ਹੈ, ਉਹਨੇ ਹੱਜ ਕਰ ਲਿਆ ਸਮਝ ਲੋ।
1: ਸੋ ਮੁੱਲਾ ਮਲ ਊਨ ਨਵਾਰੈ,
0: ਜਿਹਨੇ ਆਪਣੀਆਂ ਕਮੀਆਂ ਨੂੰ ਦੂਰ ਕਰ ਲਿਆ, ਉਹੀ ਅਸਲ ਦੇ ਵਿੱਚ ਮੁੱਲਾ ਹੈ।
1: ਸੋ ਦਰਵੇਸ਼ ਜਿਸ ਸਿਫਤ ਧਰਾ,
0: ਜਿਹੜੇ ਪਰਮੇਸ਼ਰ ਦੀ ਅੱਲਾਹ ਦੀ ਸਿਫਤ ਸਲਾਹ ਕਰਦੇ ਹਨ, ਉਹੀ ਅਸਲ ਦੇ ਵਿੱਚ ਦਰਵੇਸ਼ ਹਨ, ਸਦਾ ਹੀ ਕਰਦੇ ਰਹਿੰਦੇ ਹਨ।
1: ਸਭੇ ਵਕਤ ਸਭੇ ਕਰ ਵੇਲਾ,
0: ਭਾਵੇਂ ਬੜਾ ਯੋਗ ਸਮਾਂ ਹੈ, ਅਰਲ ਸੁਭਾ ਅੰਮ੍ਰਿਤ ਵੇਲੇ ਉੱਠ ਕੇ ਅੱਲਾਹ ਦੀ ਇਬਾਦਤ ਕਰਨੀ, ਪਰ ਕਹਿੰਦੇ ਸਦਾ ਹੀ ਅੰਮ੍ਰਿਤ ਵੇਲਾ ਹੈ, ਜੇ ਤੂੰ ਸਦਾ ਹੀ ਪਰਮੇਸ਼ਰ ਦੀ ਅੱਲਾਹ ਦੀ ਇਬਾਦਤ ਕਰਿਆ ਕਰ, ਜਦੋਂ ਵੀ ਕਰੇਗਾ ਉਦੋਂ ਹੀ ਅੰਮ੍ਰਿਤ ਵੇਲਾ ਬਣ ਜਾਵੇਗਾ, ਅਲਨ ਸੁਭਾ ਬਣ ਜਾਵੇਗੀ।
1: ਖਾਲਕ ਜਾਦ ਦਿਲੈ ਮਹਿ ਮੌਲਾ,
0: ਉਸ ਮੌਲਾ ਵਾਹਿਗੁਰੂ ਪਰਮੇਸ਼ਰ ਨੂੰ ਹਮੇਸ਼ਾ ਹੀ ਖਲਕ ਦੇ ਵਿੱਚ ਜਿਹੜਾ ਵਸਣ ਵਾਲਾ ਖਾਲਕ ਹੈ,

0: ਕਿ ਵਾਹਿਗੁਰੂ ਦੀ ਯਾਦ ਵੀ ਚੱਲੇ। ਇਹ ਨੀ ਵੀ ਮਾਲਾ ਦੇ ਮਣ ਕੇ ਫਿਰਦੇ ਜਾਣ, ਸੁਰਤ ਹੋਵੇ ਹੁਣ ਮੈਂ ਬਿਜਲੀ ਦਾ ਬਿੱਲ ਤਾਰਨਾ ਹੈ, ਹੁਣ ਮੈਂ ਬੱਚਿਆਂ ਨੂੰ ਸਕੂਲੇ ਛੱਡਣ ਜਾਣਾ ਹੈ, ਸੌਦਾ ਲੈਣ ਜਾਣਾ, ਧਿਆਨ ਉਧਰ ਨਾ ਹੋਵੇ। ਜੇ ਮਣ ਕੇ ਫਿਰਦੇ ਹਨ ਤਾਂ ਸੁਰਤ ਵੀ ਪਰਮੇਸ਼ਰ ਦੇ ਨਾਲ ਜੁੜੇ, ਇਹ ਤਸਬੀਹ ਹੈ। ਅਤੇ ਜਿਹੜੇ ਦਾਸ ਇੰਦਰੇ ਹਨ ਉਹਨਾਂ ਦੇ ਉੱਪਰ ਕੰਟਰੋਲ ਕਰਨਾ, ਸੁਨਤ ਸੀਲ ਬੰਧਾਨ ਬਰਾ ਕਹਿੰਦੇ। ਸੁਨਤ ਇਹ ਹੈ ਕਿ ਜਿਹੜੇ ਔਗਣ ਹਨ, ਵਿਸ਼ੇ ਵਿਕਾਰ ਹਨ, ਉਹਨਾਂ ਦੇ ਉੱਪਰ ਕੰਟਰੋਲ ਕਰਨਾ, ਉਹਨਾਂ ਨੂੰ ਕਾਬੂ ਕਰਨਾ।
1: ਦਿਲ ਮਹਿ ਜਾਨੋ ਸਭ ਫਿਲ ਹਾਲਾ,
0: ਦਿਲ ਦੇ ਵਿੱਚ ਸਦਾ ਵਾਸਤੇ ਹੀ ਕਹਿੰਦੇ ਜਾਨਣਾ ਕਰ ਵੀ ਜਗਤ ਦੇ ਵਿੱਚ ਅਸੀਂ ਫਿਲ ਹਾਲ ਹੀ ਹਾਂ। ਪਤਾ ਨੀ ਕਿਹੜੇ ਵੇਲੇ ਨੰਬਰ ਆ ਜਾਵੇ, ਵਾਰੀ ਆ ਜਾਵੇ, ਸਦਾ ਵਾਸਤੇ

0: ਆਵ ਸਾਰੇ ਫਾਨੀ ਹਨ, ਨਾਸ਼ਵਾਨ ਹਨ, ਇਹਨਾਂ ਨੇ ਬੈਠ ਨਹੀਂ ਰਹਿਣਾ ਹੈ। ਇੱਕ ਮੁਕਾਮ ਸਦਾ ਵਾਸਤੇ ਜੇ ਕਿਸੇ ਦਾ ਰਾਜ ਹੈ ਤਾਂ ਅੱਲਾ ਦਾ ਹੀ ਹੈ, ਪਰਮੇਸ਼ਰ ਦਾ ਹੀ ਹੈ। ਵਾਹਿਗੁਰੂ ਸਦਾ ਵਾਸਤੇ ਰਹਿੰਦਾ ਹੈ।
1: ਅਵਲ ਸਿਫਤ ਦੂਜੀ ਸਾਬੂਰੀ।
0: ਫਿਰ ਜਿਹੜੀਆਂ ਪੰਜ ਨਮਾਜ਼ਾਂ ਹਨ ਉਹਨਾਂ ਦਾ ਜ਼ਿਕਰ ਕਰਦੇ ਹਨ। ਪਹਿਲੀ ਜਿਹੜੀ ਨਮਾਜ਼ ਹੈ, ਕਹਿੰਦੇ ਉਹ ਜੇਕਰ ਤੂੰ ਨਮਾਜ਼ ਕਰਦਾ ਹੈ ਤਾਂ ਪਰਮੇਸ਼ਰ ਦੀ ਸਿਫਤ ਸਲਾਹ ਕਰਿਆ ਕਰ ਅੱਲਾ ਦੀ। ਦੂਸਰੀ ਜਿਹੜੀ ਹੈ ਸਬੂਰੀ ਹੈ, ਸਬਰ ਸੰਤੋਖ ਰੱਖਿਆ ਕਰ, ਲਾਲਚੀ ਨਾ ਬਣ, ਲਾਲਚ ਦਾ ਤਿਆਗ ਕਰ।
1: ਤੀਜੇ ਹਲੇਮੀ ਚੌਥਾ ਖੈਰੀ।
0: ਤੀਸਰਾ ਜਿਹੜੀ ਕਹਿੰਦੇ ਨਮਾਜ਼ ਹੈ, ਜਿੱਥੇ ਨਮਾਜ਼ ਪੜ੍ਹਨੀ ਹੈ ਉੱਥੇ ਹਲੀਮੀ ਦੇ ਵਿੱਚ ਰਹਿਣਾ, ਨਿਮਰਤਾ ਦੇ ਵਿੱਚ ਰਹਿਣਾ ਹੈ, ਇਹ ਸੰਤਾਂ ਦਾ ਗਹਿਣਾ ਹੁੰਦੀ ਹੈ। ਜਿਉ ਲਾਹੌੜੀ ਚੀ ਚੁੰਗਲੀ, ਪਹਿਦੀ ਛਾਪ ਮਿਲੀ ਵਡਿਆਈ, ਲਾਹੌੜੀ ਪਾਰਸ ਪੱਥਰੀ, ਅਸ਼ਟ ਧਾਤ ਕੰਚਨ ਕਰਵਾਈ। ਨਿਮਰਤਾ ਦੇ ਵਿੱਚ ਰਹਿਣਾ ਹੈ। ਅਤੇ ਚੌਥੇ ਖੈਰੀ, ਕਹਿੰਦੇ ਜਿਹੜੀ ਚੌਥੀ ਨਮਾਜ਼ ਜਿੱਥੇ ਪੜ੍ਹਨੀ ਉੱਥੇ ਕੁਝ ਖੈਰਾਤ ਦਾਨ ਵੀ ਦੇਣਾ ਹੈ, ਗਰੀਬਾਂ ਦਾ ਸਹਾਰਾ।

0: ਵਿਕਾਰਾਂ ਨੂੰ ਰੋਕ ਕੇ ਰੱਖਣਾ। ਇਹ ਕਹਿੰਦੇ ਪੰਜ ਵਕਤ ਦੀ ਅਪਰਪਰਾ ਬੇਅੰਤ ਜੋ ਪਰਮੇਸ਼ਰ ਖੁਦਾ ਹੈ ਉਹਦੀਆਂ ਇਹ ਪੰਜ ਨਮਾਜ਼ਾਂ ਹਨ।
1: ਸਗਲੀ ਦਾਨ ਕਰੋ ਮੌਤ ਦੀ ਫਾ,
0: ਕਹਿੰਦੇ ਸਦਾ ਵਾਸਤੇ ਹੀ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣਨਾ, ਮੌਤ ਦੀ ਫਾ ਤੋਂ ਭਾਵ ਹੈ ਸਦਾ ਹੀ ਹਾਜ਼ਰ ਨਾਜ਼ਰ ਜਾਣਨਾ ਕਰ, ਕਦੇ ਵਾਸਤੇ ਲਿਵ ਟੁੱਟੇ ਨਾ ਜੁੜੀ ਰਹੇ।
1: ਬਦ ਅਮਲ ਛੋਟ ਕਰੋ ਹੱਥ ਕੂਜਾ,
0: ਕਹਿੰਦੇ ਬਦ ਅਮਲ ਭੈੜੇ ਔਗਣ ਹਨ ਉਹਨਾਂ ਦਾ ਤਿਆਗ ਕਰਨਾ, ਇਹ ਹੱਥ ਦੇ ਵਿੱਚ ਪਿਆਲਾ ਪਕੜਨਾ ਕੂਜਾ ਪਕੜਨਾ ਹੈ।

0: ਗੁਰੂ ਗੁਰੂ ਬਰ ਖੁਰਦਾਰ ਖਰਾ
1: ਕਹਿੰਦੇ ਇਹ ਉਹ ਵਾਹਿਗੁਰੂ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣਨਾ, ਆਦਰ ਯੋਗ ਜਾਣਨਾ, ਆਪਣੇ ਆਪ ਨੂੰ ਖਰਾ ਪਵਿੱਤਰ ਬਣਾ ਦੇਣਾ, ਇਹ ਜਿਹੜੇ ਫਕੀਰ ਲੋਕ ਸਿੰਘੀ ਆਦਿਕ ਵਜਾਉਂਦੇ ਹਨ ਬੁਰਗੂ ਉਹਨੂੰ ਆਖਦੇ ਹਨ। ਸਮਝ ਲਓ ਵੀ ਸਿੰਘੀ ਵਜਾਉਣੀ ਹੈ ਭਾਵ ਕਿ ਫਿਰ ਬਾਂਗਾਂ ਦੇਣ ਦੀ ਲੋੜ ਹੀ ਨਹੀਂ ਰਹਿ ਜਾਵੇਗੀ। ਜਿੱਥੇ ਬਾਹਰ ਦੀਆਂ ਬਾਂਗਾਂ ਦੇਣ, ਜਿੱਥੇ ਖਲੋਵੇਂਗਾ ਨਾ ਉੱਥੇ ਤੂੰ ਅੱਲਾ ਦੇ ਨਾਲ ਜੋੜ ਦੇਵੇਂਗਾ, ਜਿੱਧਰੋਂ ਦੀ ਲੰਘ ਜਾਵੇਗਾ ਖੁਦਾ ਦੇ ਨਾਲ ਜੋੜ ਦੇਵੇਂਗਾ, ਤੇਰੀ ਕੀਰਤੀ ਦੀ ਸਿੰਘੀ

0: ਜਦ ਆਪਣੇ ਮੁਰਸ਼ਦ ਦੀ ਆਗਿਆ ਦੇ ਵਿੱਚ ਚੱਲੇਗਾ, ਕਹਿੰਦੇ ਫਿਰ ਜਿਹੜਾ ਅਜਰਾਇਲ ਫਰਿਸ਼ਤਾ ਹੈ ਨਾ, ਉਹ ਤੈਨੂੰ ਫੜ ਕੇ ਦੋਜਕ ਵਿੱਚ ਨਹੀਂ ਖੜੇਗਾ, ਫਿਰ ਨਹੀਂ ਤੇਰੇ ਕੋਲ ਆਵੇਗਾ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟੈ ਨਿਕਟ ਨਾ ਜਾਈਓ ਦੂਤ। ਉੱਥੇ ਅਜਰਾਇਲ ਦਾ ਕੋਈ ਕੰਮ ਨਹੀਂ, ਉੱਥੇ ਦੂਤਾਂ ਦਾ ਕੋਈ ਕੰਮ ਨਹੀਂ ਹੈ।
1: ਕਾਇਆ ਕਿਰਦਾਰ ਔਰਤ ਜਾ ਕੀਨਾ,
0: ਆਪਣੇ ਜੀਵਨ ਦਾ ਕਿਰਦਾਰ ਉੱਚਾ ਬਣਾ, ਇਹਨੂੰ ਆਪਣੀ

0: ਪਾਕ ਅਪਵਿੱਤਰ ਜੀਵਨ ਹੈ ਨੂੰ ਪਾਕ ਪਵਿੱਤਰ ਬਣਾ ਲੈ ਅਤੇ ਵਾਹਿਗੁਰੂ ਪਰਮੇਸ਼ਰ ਦੀ ਹਾਜ਼ਰੀ ਦੇ ਵਿੱਚ ਰਹਿਣਾ ਕਰਿਆ ਕਰ। ਕਹਿੰਦੇ ਇਹ ਹਦੀਸ ਪੜਨ ਦੀ ਜੋ ਦੀ ਤਰ੍ਹਾਂ ਹੈ, ਜਿੱਥੇ ਹਦੀਸਾਂ ਦੀ ਤਲਾਵਤ ਕਰਨੀ ਉੱਥੇ ਵਾਹਿਗੁਰੂ ਨੂੰ ਖੁਦਾ ਨੂੰ ਹਾਜ਼ਰ ਨਾਜ਼ਰ ਜਾਣਨਾ ਹੈ, ਦੇਖ ਰਿਹਾ ਹੈ ਸਾਰੇ ਪਾਸੇ ਹੀ। ਅਤੇ ਸਾਬਤ ਸੂਰਤ ਦਸਤਾਰ ਸਿਰਾ, ਸਾਬਤ ਸੂਰਤ ਰਹਿਣਾ ਹੈ, ਕੇਸਾਂ ਦੀ ਬੇਅਦਬੀ ਨਹੀਂ ਕਰਨੀ ਹੈ, ਸਿਰ ਦੇ ਉੱਪਰ ਦਸਤਾਰ ਸਜਾ ਕੇ ਰੱਖਣੀ ਹੈ, ਮੁਸਲਮਾਨ ਨੂੰ ਆਗਿਆ ਹੈ। ਕਿਉਂਕਿ ਮੁਹੰਮਦ ਸਾਹਿਬ ਸਾਬਤ ਸੂਰਤ ਸਨ, ਆਪਣੇ ਸੀਸ ਦੇ ਉੱਪਰ ਦਸਤਾਰ ਵੀ ਸਜਾਇਆ ਕਰਦੇ ਸਨ। ਸਿੱਖ ਵਾਸਤੇ ਵੀ ਇਹ ਹੁਕਮ ਹੈ ਸਾਧ ਸੰਗਤ ਜੀ, ਗੁਰੂ ਦਾ ਰਹਿਤ ਨਾਮਿਆਂ ਦੇ ਵਿੱਚ ਬਚਨ ਹਨ, ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗਹਿ ਢੋਈ ਨਾ ਲਹੈ ਕਾਫਰ ਕੁੱਤਾ ਸ਼ੈਤਾਨ। ਇਸ ਕਰਕੇ ਸਾਬਤ ਸੂਰਤ ਰਹਿਣਾ, ਸਿਰ ਤੇ ਦਸਤਾਰ ਸਜਾ ਕੇ ਰੱਖਣੀ ਹੈ।
1: ਸਾਬਤ ਸੂਰਤ ਦਰਸਾਰ ਸਿਰਾ,
0: ਸੀਸ ਦੇ ਉੱਪਰ ਦਸਤਾਰ ਸਜਾ ਕੇ ਰੱਖਣੀ, ਨੰਗੇ ਸਿਰ ਨਹੀਂ ਰਹਿਣਾ ਹੈ।
1: ਮੁਸਲਮਾਨ ਮੋਮ ਦਿਲ ਹੋਵੇ,
0: ਜਿਹੜਾ ਮੁਸਲਮਾਨ ਹੈ ਉਹ ਦਰਵਣ ਵਾਲਾ ਉਹਦਾ ਦਿਲ ਚਾਹੀਦਾ ਹੈ, ਮੋਮ ਨਰਮ ਦਿਲ ਹੋਣਾ ਚਾਹੀਦਾ ਹੈ।
1: ਮੰਤਰ ਕੀ ਮਲ ਦਿਲ ਤੇ ਧੋਵੇ,
0: ਜਿਹੜੀ ਅੰਦਰ ਦੀ ਲੱਗੀ ਹੋਈ ਮੈਲ ਹੈ ਨਾ ਉਹਨੂੰ ਧੋ ਦੇਣਾ ਚਾਹੀਦਾ ਹੈ, ਭਜਨ ਕਰ ਕਰਕੇ ਬੰਦਗੀ ਕਰ ਕਰਕੇ।
1: ਦੁਨੀਆ ਰੰਗ ਨਾ ਆਵੇ ਨੇੜੇ,
0: ਦੁਨੀਆ ਦੇ ਰੰਗ ਤਮਾਸ਼ੇ ਜਿਹੜੇ ਹਨ ਉਹ ਪ੍ਰਭਾਵਿਤ ਨਾ ਕਰ ਸਕਣ।
1: ਜਿਉਂ ਕੁਸਮ ਪਾਟ ਘਿਓ ਪਾਗ ਹਰਾ,
0: ਇਹਨਾਂ ਆਪਣੇ ਆਪ ਨੂੰ ਪਵਿੱਤਰ ਬਣਾ ਲੈ, ਜਿਵੇਂ ਉਦਾਹਰਣਾਂ ਦੇ ਰਹੇ ਹਨ, ਕੁਸਮ ਤੋਂ ਭਾਵ ਹੈ ਜਿਵੇਂ ਫੁੱਲ ਬੜੇ ਪਵਿੱਤਰ ਹਨ, ਪਾਟ ਪਸ਼ਮੀਨਾ ਬੜਾ ਪਵਿੱਤਰ ਹੈ, ਘਿਓ ਬੜਾ ਪਵਿੱਤਰ ਹੈ। ਅਤੇ ਕਹਿੰਦੇ ਹਰਾ ਤੋਂ ਭਾਵ ਹੈ ਕਿ ਜਿਹੜੀ ਹਿਰਨ ਦੀ ਖੱਲ ਹੈ ਉਹਨੂੰ ਵੀ ਮਹਾਤਮਾ ਪਵਿੱਤਰ ਜਾਣ ਕੇ ਆਪਣੇ ਹੇਠਾਂ ਵਿਛਾਉਂਦੇ ਹਨ। ਇਹ ਸਾਰੀਆਂ ਚੀਜ਼ਾਂ ਪਵਿੱਤਰ ਹਨ।
1: ਜਾ ਕੋ ਮਿਹਰ ਮਿਹਰ ਮਿਹਰਵਾਨਾ,
0: ਜਿਸ ਦੇ ਉੱਪਰ ਮਿਹਰਵਾਨ ਦੀ ਮਿਹਰ ਹੁੰਦੀ ਹੈ।
1: ਸੋਈ ਮਰਦ ਮਰਦ ਮਰਦਾਨਾ,
0: ਸੋਈ ਮਰਦ ਹੈ, ਸੂਰਮਾ ਹੈ, ਮਰ ਜੀਵੜਾ ਹੈ, ਉਹੀ ਪਰਮਾਰਥ ਦੇ ਰਸਤੇ ਦੇ ਉੱਪਰ ਚੱਲਦਾ ਹੈ, ਲੱਕ ਬੰਨਦਾ ਹੈ।
1: ਸੋਈ ਸੇਖ ਮਸਾਇਕ ਹਾਜੀ,
0: ਵੱਡਾ ਸੇਖ ਹੈ, ਮਸਾਇਕ ਹੈ, ਹਾਜੀ ਹੱਜ ਕਰਨ ਵਾਲਾ ਹੈ।
1: ਸੋ ਬੰਦਾ ਜਿਸ ਨਜ਼ਰ ਨਰਾ,
0: ਉਹੀ ਰੱਬ ਦਾ ਖੁਦਾ ਦਾ ਬੰਦਾ ਹੈ ਜਿਸ ਦੇ ਉੱਪਰ ਖੁਦਾ ਦੀ ਨਜ਼ਰ ਪੈ ਜਾਵੇ।
1: ਕੁਦਰਤ ਕਾਦਰ ਕਰਨ ਕਰੀਮਾ,
0: ਕਾਦਰ ਜਿਹੜਾ ਹੈ ਕੁਦਰਤ ਦੇ ਵਿੱਚ ਵਸਿਆ ਹੋਇਆ ਹੈ, ਬਖਸ਼ਿਸ਼ ਕਰਨ ਵਾਲਾ, ਸਾਰੇ ਕਾਰਨਾਂ ਨੂੰ ਕਰਨ ਵਾਲਾ।
1: ਸਿਫਤ ਮੁਹੱਬਤ ਅਥਾਹ ਰਹੀਮਾ,
0: ਵਾਹਿਗੁਰੂ ਪਰਮੇਸ਼ਰ ਜੋ ਅਥਾਹ ਹੈ ਉਹਦੀ ਸਿਫਤ ਸਲਾਹ ਕਰਿਆ ਕਰ, ਉਹਦੇ ਨਾਲ ਪ੍ਰੇਮ ਕਰਿਆ ਕਰ, ਮੁਹੱਬਤ ਕਰਿਆ ਕਰ।
1: ਹੱਕ ਹੁਕਮ ਸੱਚ ਖੁਦਾਇਆ,
0: ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਚੱਲਿਆ ਕਰ, ਇਹੀ ਸੱਚ ਦੇ ਉੱਪਰ ਨਾਮ ਦੀ ਕਮਾਈ ਕਰਿਆ ਕਰ।
1: ਕੁਝ ਨਾਨਕ ਬੰਦ ਖਲਾਸ ਤਰਾ,
0: ਇਸ ਤਰ੍ਹਾਂ ਜੇਕਰ ਉਸ ਤੂੰ ਖੁਦਾ ਨੂੰ ਜੇਕਰ ਤੂੰ ਬੁੱਝ ਲਵੇਗਾ, ਉਹਦੇ ਨਾਲ ਜੁੜ ਜਾਵੇਗਾ, ਫਿਰ ਕਹਿੰਦੇ ਸੰਸਾਰ ਦੇ ਵਿੱਚ ਤੇਰੀ ਸਦਾ ਵਾਸਤੇ ਬੰਦ ਖਲਾਸੀ ਹੋ ਜਾਵੇਗੀ। ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਹੁਤ ਸੁੰਦਰ ਢੰਗ ਦੇ ਨਾਲ ਜਿਹੜਾ ਮੁਸਲਮਾਨ ਹੈ ਕਿਵੇਂ ਸੱਚਾ ਮੁਸਲਮਾਨ ਬਣੇ, ਇਹ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਔਰ ਇਹ ਸਾਰਿਆਂ ਵਾਸਤੇ ਸਾਂਝਾ ਹੀ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤ ਸਮੂਹ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ।
1: ਕੁਦਰਤ ਕਾਦਰ ਕਰਨ ਕਰੀਮਾ, ਸਿਫਤ ਮੁਹੱਬਤ

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਆਪ ਸੁਣ ਰਹੇ ਹੈ।

ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654492।
0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: ਹਾਂਜੀ ਹਾਂਜੀ।

ਸੰਡੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਨ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au। ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

0: ਰੇਡੀਓ ਹਾਂਜੀ 1674 ਐਮ। ਦੋਸਤੋ ਇਹ ਜਿਹੜਾ ਗੀਤ ਤੁਸੀਂ ਸੁਣ ਰਹੇ ਸੀ ਸ਼ਿਵ ਕੁਮਾਰ ਬਟਾਲਵੀ ਜੀ ਦੀ ਕਲਮ ਤੋਂ ਨਿਕਲਿਆ। ਇਹ ਮਹੀਨਾ ਮਈ ਦਾ ਮਹੀਨਾ ਅਤੇ ਮਈ ਦੇ ਮਹੀਨੇ ਦੇ ਸ਼ੁਰੂ ਦੇ ਵਿੱਚ ਹੀ ਸਾਨੂੰ ਦੋ ਵੱਡੇ ਇਹਨਾਂ ਦੇ ਨਾਲ ਸੰਬੰਧ ਦੇ ਵਿੱਚ ਦਿਵਸ ਮਿਲਦੇ ਨੇ। ਵੱਡੀ ਗੱਲ ਇਹ ਕਿ ਦੋਵੇਂ ਪੰਜਾਬੀ ਦੇ ਵੱਡੇ ਮਹਾਨ ਸ਼ਾਇਰ ਅਤੇ ਦੋਵਾਂ ਦਾ ਹੀ ਦੇਹਾਂਤ ਮਈ ਮਹੀਨੇ ਦੇ ਵਿੱਚ। ਸੋ ਇਸੇ ਸੰਬੰਧ ਵਿੱਚ ਅੱਜ ਤੁਹਾਡੇ ਨਾਲ ਆਪਾਂ ਚਰਚਾ ਕਰਾਂਗੇ ਕਿ ਮਾਹਿਜ਼ ਕੋਇੰਸੀਡੈਂਟ ਇਹੋ ਹੀ ਉਹ ਮਹੀਨਾ ਜਿਹਦੇ ਵਿੱਚ ਕਿ ਦੋ ਵੱਡੇ ਸ਼ਹਿਰ ਚਾਹੇ ਕਿ ਅਲੱਗ ਅਲੱਗ ਸਮਿਆਂ ਦੇ ਵਿੱਚ ਹੋਏ ਨੇ ਪਰ ਪੰਜਾਬੀਆਂ ਦੇ ਵਿੱਚ ਇਹਨਾਂ ਨੂੰ ਪ੍ਰਵਾਨ ਕੀਤਾ ਗਿਆ। ਸ਼ਿਵ ਕੁਮਾਰ ਬਟਾਲਵੀ ਅਤੇ ਸੁਰਜੀਤ ਪਾਤਰ ਜੀ, ਦੋ ਅਜਿਹੇ ਚਮਕਦੇ ਸਿਤਾਰੇ ਜਿਨ੍ਹਾਂ ਨੇ ਪੰਜਾਬੀ ਕਵਿਤਾ ਅਤੇ ਗਜ਼ਲ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਇਆ। ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ ਅਤੇ ਇੱਧਰ ਸੁਰਜੀਤ ਪਾਤਰ ਜੀ ਜਿਨ੍ਹਾਂ ਨੂੰ ਪੰਜਾਬੀ ਗਜ਼ਲ ਦਾ ਬਾਦਸ਼ਾਹ ਕਿਹਾ ਜਾਂਦਾ। ਸੋ ਅੱਜ ਇਹਨਾਂ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਟਾਈਮ ਦੇ ਉੱਤੇ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਸੋ ਜਾਣਦੇ ਹਾਂ ਅਜੋਕੇ ਸਮੇਂ ਦੇ ਵਿੱਚ ਜਾਂ ਫਿਰ ਆਪਣੇ ਆਪਣੇ ਸਮਿਆਂ ਦੇ ਵਿੱਚ ਇਹਨਾਂ ਦਾ ਪੰਜਾਬੀ ਕਵਿਤਾ ਨੂੰ, ਪੰਜਾਬੀ ਗਜ਼ਲ ਨੂੰ, ਪੰਜਾਬੀ ਸਾਹਿਤ ਨੂੰ ਦਿੱਤਾ ਗਿਆ ਯੋਗਦਾਨ ਅਤੇ ਅੱਜ ਦੇ ਸਮਿਆਂ ਦੇ ਵਿੱਚ ਉਹਨਾਂ ਦੀ ਕੀ ਅਹਿਮੀਅਤ ਹੈ। ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਨੇ ਪ੍ਰੀਤਮ ਰੁਪਾਲ ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਇਸ ਟਾਈਮ।
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
0: ਜੀ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਜਿੱਦਾਂ ਮੈਂ ਗੱਲ ਕਰ ਹੀ ਰਿਹਾ ਸੀ ਕਿ ਇਹ ਇਸ ਮਹੀਨੇ ਜੇ ਆਪਾਂ ਸੁਰਜੀਤ ਪਾਤਰ ਜੀ ਦੀ ਗੱਲ ਕਰੀਏ ਤਾਂ 11 ਮਈ 2024 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਅਤੇ ਉੱਧਰ ਜੇ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰੀਏ ਅਤੇ ਉਹਨਾਂ ਨੇ 6 ਮਈ 1973 ਨੂੰ ਇਹ ਸੰਸਾਰ ਛੱਡ ਦਿੱਤਾ। ਸੋ ਅੱਜ ਦੇ ਸਮਿਆਂ ਦੇ ਵਿੱਚ ਆਪਾਂ ਇਹਨਾਂ ਨੂੰ ਬੈਠੇ ਜਦੋਂ ਯਾਦ ਕਰਦੇ ਹਾਂ, ਇਹਨਾਂ ਦੀਆਂ ਲਿਖਤਾਂ ਪੜ੍ਹਦੇ ਹਾਂ ਅਤੇ ਅੱਜ ਵੀ ਉਹ ਨਵੀਆਂ ਨਵੀਆਂ ਲੱਗਦੀਆਂ ਨੇ, ਫਰੈਸ਼ ਲੱਗਦੀਆਂ ਨੇ, ਸ਼ਾਇਦ ਇਹੋ ਹੀ ਇਹਨਾਂ ਨੂੰ ਵੱਡਿਆਂ ਕਰਦਾ। ਕਿਵੇਂ ਵੇਖਦੇ ਹਾਂ ਆਪਾਂ ਇਹਨਾਂ ਦੇ ਦਿੱਤੇ ਯੋਗਦਾਨ ਨੂੰ?
1: ਦੇਖੋ, ਇੱਕ ਗੱਲ ਬੜੀ ਜਿਹੜੀ ਬਹੁਤ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਫ਼ ਹੈ, ਸਪਸ਼ਟ ਹੈ ਕਿ ਦੋਵੇਂ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਤੇ ਸੁਰਜੀਤ ਪਾਤਰ ਤੇ ਆਪਣੇ ਸਮਿਆਂ ਦੇ ਖੈਰ ਬਹੁਤ ਵੱਡੇ ਸ਼ਾਇਰ ਤਾਂ ਹੋਏ ਹੀ ਨੇ ਤੇ ਬਹੁਤ ਵੱਡੇ ਕਵੀ ਹੋਏ ਨੇ ਤੇ ਜਿਨ੍ਹਾਂ ਨੇ ਕੌਮਾਂਤਰੀ ਪੱਧਰ ਤੇ, ਇੰਟਰਨੈਸ਼ਨਲ ਲੈਵਲ ਤੇ ਜਿਹੜੇ ਹੈ ਪੰਜਾਬੀ ਪੋਇਟਰੀ ਨੂੰ, ਪੰਜਾਬੀ ਕਵਿਤਾ ਨੂੰ ਜਿਹੜਾ ਹੈ ਪਹੁੰਚਾਇਆ। ਤੇ ਮੇਰਾ ਖਿਆਲ ਇਹੀ ਦੋਨੇ ਕਵੀ ਨੇ ਜਿਨ੍ਹਾਂ ਦੀ ਜਿਹੜੀ ਪੋਇਟਰੀ ਹੈ, ਕਵਿਤਾ ਸਭ ਤੋਂ ਵੱਧ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਜਿਹੜੀ ਆ ਉਹ ਹੋਈ ਹੈ। ਤੇ ਦੂਜੀ ਵੱਡੀ ਗੱਲ ਇਹ ਹੈ ਕਿ ਇਹ ਦੋਵੇਂ ਹੀ ਸ਼ਾਇਰ ਨੇ ਜਿਨ੍ਹਾਂ ਨੂੰ ਸਮਾਜਿਕ ਤੌਰ ਤੇ ਬਹੁਤ ਵੱਡੀ ਪ੍ਰਵਾਨਗੀ, ਬਹੁਤ ਵੱਡੀ ਮਾਨਤਾ ਜਿਹੜੀ ਆ ਉਹ ਮਿਲੀ। ਹਾਲਾਂਕਿ ਇਹਨਾਂ ਦੇ ਸਮਕਾਲੀ ਸ਼ਾਇਰ ਹੋਰ ਵੀ ਵੱਡੇ ਸ਼ਾਇਰ ਹੋਏ ਨੇ ਪੰਜਾਬੀ ਦੇ ਜਿਹਨਾਂ ਦਾ ਨਾਂ ਹੈ, ਤੇ ਪਰ ਆਮ ਲੋਕਾਂ ਦੇ ਵਿੱਚ ਉਹਨਾਂ ਦਾ ਨਾਂ ਨਹੀਂ। ਜੇ ਤੁਸੀਂ ਆਮ ਕਿਤੇ ਰਸਤੇ ਜਾਂਦੇ ਬੰਦੇ ਕੋਲੋਂ ਪੁੱਛ ਲਓ ਵੀ ਤੁਸੀਂ ਸੁਰਜੀਤ ਪਾਤਰ ਦਾ ਨਾਂ ਸੁਣਿਆ, ਉਹ ਕਹਿਣਗੇ ਹਾਂ ਉਹ ਕਵਿਤਾ ਲਿਖਦੇ ਆ, ਉਹਨਾਂ ਨੇ ਗੀਤ ਵੀ ਲਿਖੇ ਨੇ, ਹੋਰ ਹੈ। ਇੱਦਾਂ ਹੀ ਸ਼ਿਵ ਕੁਮਾਰ ਬਟਾਲਵੀ ਬਾਰੇ ਹੈਗਾ ਤੇ ਸ਼ਿਵ ਕੁਮਾਰ ਬਟਾਲਵੀ ਨੇ ਤਾਂ ਖੈਰ ਆਪਣੇ ਸਮਿਆਂ ਦੇ ਵਿੱਚ ਫਿਲਮਾਂ ਚ ਜਾਂ ਉਹਨਾਂ ਦੇ ਸਮਕਾਲੀ ਜਾਂ ਉਦੋਂ ਬਾਅਦ ਦੇ ਜਿਹੜੇ ਹੈਗੇ ਗਾਇਕ ਨੇ, ਸਿੰਗਰ ਨੇ, ਨਾਮੀ ਸਿੰਗਰਾਂ ਨੇ ਜਿਹੜਾ ਹੈ ਉਹਨਾਂ ਦੇ ਜਿਹੜਾ ਹੈ ਵਰਸ ਨੂੰ, ਉਹਨਾਂ ਦੇ ਗੀਤਾਂ ਨੂੰ ਗਾਇਆ, ਇਵੇਂ ਹੀ ਪਾਤਰ ਸਾਹਿਬ ਦੇ ਗੀਤਾਂ ਨੂੰ ਵੀ ਜਿਹੜਾ ਗਾਇਆ। ਤੇ ਉਹਨਾਂ ਦਾ ਇਹ ਵੀ ਜਿਹੜੀ ਸਮਾਜ ਦੇ ਵਿੱਚ ਮਾਨਤਾ ਮਿਲਣੀ, ਆਮ ਲੋਕਾਂ ਦੇ ਵਿੱਚ ਮਾਨਤਾ ਮਿਲਣੀ, ਆਵਾਮ ਦੇ ਵਿੱਚ, ਇਹ ਜਿਹੜੀ ਹੈ ਇਹ ਬਹੁਤ

ਆ ਰਿਹਾ। ਇੱਧਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆ ਗਿਆ ਸੀ ਬਾਅਦ ਦੇ ਵਿੱਚ, ਤੇ ਦੇਹਾਂਤ ਉਹਨਾਂ ਦਾ, ਉਹਨਾਂ ਦੇ ਸਹੁਰੇ ਪਿੰਡ ਕੀੜੀ ਮਾਨ ਗਿਆ ਪਠਾਨਕੋਟ ਜ਼ਿਲ੍ਹੇ ਚ, ਤੇ ਉੱਥੇ ਜਿਹੜਾ ਸੀ ਉਹ ਹੁੰਦਾ। ਤੇ 6 ਮਈ ਨੂੰ ਜਿਹੜਾ ਹੈ, ਤੇ ਥੋੜਾ ਚਿਰ ਬਿਮਾਰ ਰਹਿਣ ਤੋਂ ਬਾਅਦ ਉਹਨਾਂ ਦਾ ਜਿਹੜਾ ਹੈਗਾ ਉੱਥੇ ਦੇਹਾਂਤ ਹੁੰਦਾ। ਤੇ ਸ਼ਿਵ ਕੁਮਾਰ ਬਟਾਲਵੀ ਤੋਂ ਜਦੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ, ਸ਼ਿਵ ਕੁਮਾਰ ਬਟਾਲਵੀ ਜਿਹੜੇ ਵਾਹਦ ਏਦਾਂ ਦੇ ਸ਼ਾਇਰ ਨੇ ਜਿਹਨਾਂ ਦਾ ਕੋਈ ਗੀਤ, ਕੋਈ ਕਵਿਤਾ ਤੇ ਕੋਈ ਟੂਕ ਜ਼ਰੂਰ ਹਰੇਕ ਪੰਜਾਬੀ ਦੇ ਜਿਹੜਾ ਹੈ ਬੋਲਾਂ ਤੇ ਉਹ ਆ ਜਾਂਦੀ ਹੈ। ਜਿਹਨੂੰ ਮਰਜ਼ੀ ਤੁਸੀਂ ਪੁੱਛ ਲਓ ਕਿ ਤੁਹਾਡੇ ਕੋਲ ਸ਼ਿਵ ਕੁਮਾਰ ਬਟਾਲਵੀ ਦਾ ਕੁਛ ਸੁਣਾਓ। ਤੇ ਇਹੀ ਜਿਹੜਾ ਹੈਗਾ ਇੱਕ ਕਾਰਨ ਹੈ, ਜਦੋਂ ਤੁਹਾਨੂੰ ਫੋਕ ਦੇ ਵਿੱਚ ਇੱਕ ਪ੍ਰਵਾਨਗੀ ਮਿਲਦੀ ਹੈ ਤੇ ਕਈ ਵਾਰੀ ਇਹ ਹੁੰਦਾ ਕਿ ਤੁਹਾਡਾ ਨਾਂ ਵੀ ਪਿੱਛੇ ਰਹਿ ਜਾਂਦਾ, ਨਾਂ ਵੀ ਹਟ ਜਾਂਦਾ, ਨਾਂ ਲੋਕ ਭੁੱਲ ਜਾਂਦੇ ਆ, ਤੇ ਪਰ ਇਹ ਯਾਦ ਰਹਿੰਦਾ ਵੀ ਹਾਂ ਆਹ ਟੂਕਾਂ ਹੈਗੀਆਂ ਨੇ। ਤੇ ਉਹ ਇੱਕ ਤਰ੍ਹਾਂ ਦਾ ਫੋਕ ਸੌਂਗ ਵਾਂਗੂ ਜਾਂ ਇੱਕ ਜਿਹੜੀ ਫੋਕ ਜਿਹੜੀ ਵਰਸ ਹੈ ਜਾਂ ਆਪਾਂ ਕਹਿੰਦੇ ਹਾਂ ਕਿ ਇੱਕ ਲੋਕ ਉਕਤੀ ਦੇ ਵਾਂਗੂ ਜਿਹੜਾ ਹੈਗਾ ਉਹ ਜਿਹੜੇ ਸ਼ਬਦ ਉਹ ਬਣ ਜਾਂਦੇ ਆ। ਤੇ ਮੇਰਾ ਖਿਆਲ ਹੈ ਕਿ ਪੰਜਾਬੀ ਸਾਹਿਤ ਦੇ ਵਿੱਚ ਜਾਂ ਪੰਜਾਬੀ ਆਵਾਮ ਦੇ ਵਿੱਚ, ਹਾਲਾਂਕਿ ਉਸ ਤੋਂ ਪਹਿਲਾਂ ਜਿਵੇਂ ਵਾਰਿਸ ਸ਼ਾਹ ਵੀ ਹੋਇਆ ਆਪਣੇ ਸਮਿਆਂ ਦੇ ਵਿੱਚ, ਤੇ ਜਾਂ ਆਪਾਂ ਜਦੋਂ ਆਪਾਂ ਬਾਣੀ ਦੀ ਗੱਲ ਕਰਦੇ ਹਾਂ ਤੇ ਬਾਣੀ ਦੇ ਵਿੱਚ ਵੀ ਸਾਡੇ ਗੁਰੂ ਸਾਹਿਬਾਨ ਜਾਂ ਭਗਤ ਜਾਂ ਉਹ ਸਾਰੇ ਹੋਏ ਨੇ, ਤੇ ਉਹਨਾਂ ਦਾ ਵੀ ਜਿਹੜਾ ਹੈਗਾ ਫੋਕ ਦੇ ਵਿੱਚ ਕਾਫੀ ਜਿਹੜੀ ਉਹ ਉਸ ਤਰ੍ਹਾਂ ਦੀ ਇੱਕ ਤਰ੍ਹਾਂ ਦੇ ਆਪਾਂ ਮਾਨਤਾ ਕਹਿ ਲਓ, ਚਲੋ ਉਹਦਾ ਇੱਕ ਥੋੜਾ ਜਿਹਾ ਜਿਹੜਾ ਹੈਗਾ ਮਿਸਟੇਕ ਵਾਲੇ ਪਾਸੇ, ਰਹੱਸ ਵਾਲੇ ਪਾਸੇ, ਅਧਿਆਤਮਿਕਤਾ ਰੂਹਾਨੀਅਤ ਵਾਲੇ ਪਾਸੇ ਜ਼ਿਆਦਾ ਹੈਗਾ। ਤੇ ਇਸ ਕਰਕੇ ਉਹ ਇਸ ਤਰ੍ਹਾਂ ਜਿਹੜੇ ਹੈਗੇ ਇਸ ਘੇਰੇ ਦੇ ਵਿੱਚ ਆਪਾਂ ਉਹਨਾਂ ਨੂੰ ਨਹੀਂ ਰੱਖਦੇ, ਨਾ ਹੀ ਰੱਖ ਸਕਦੇ ਹਾਂ। ਤੇ ਪਰ ਇਹ ਜਦੋਂ ਆਪਾਂ ਸ਼ਿਵ ਕੁਮਾਰ ਦੀ ਗੱਲ ਕਰਦੇ ਹਾਂ, ਤੇ ਸ਼ਿਵ ਕੁਮਾਰ ਨੂੰ ਪਹਿਲੀ ਗੱਲ ਤਾਂ ਹੈ ਕਿ ਪੰਜਾਬੀ ਰਹਿਤਲ ਦੀ ਬਹੁਤ ਜ਼ਿਆਦਾ ਸਮਝ ਸੀ, ਤੇ ਇਹ ਇਹ ਵੱਡੀ ਗੱਲ ਹੁੰਦੀ ਹੈ ਕਿਸੇ ਸ਼ਾਇਰ ਦੇ ਵਿੱਚ ਜਾਂ ਕਿਸੇ ਲੇਖਕ ਦੇ ਵਿੱਚ ਵੀ ਤੁਹਾਨੂੰ ਜਿੱਥੇ ਤੁਸੀਂ ਜਿਹਦੇ ਬਾਰੇ ਲਿਖਣਾ ਹੈ ਜਾਂ ਜਿੱਥੋਂ ਤੁਸੀਂ ਉਹ ਸ਼ਬਦਾਂ ਦੀ ਚੋਣ ਕਰਨੀ ਹੈ ਤੇ ਉਹ ਉਹਦੀ ਤੁਹਾਨੂੰ ਸਮਝ ਕਿੰਨੀ ਹੈ। ਤੇ ਇੱਕ ਗੱਲ ਤਾਂ ਇਹ ਵੀ ਉਹ ਉਹਨਾਂ ਦਾ ਕਾਰਜ ਖੇਤਰ ਏਦਾਂ ਦਾ ਰਿਹਾ, ਪਿੰਡ ਦੇ ਵਿੱਚ ਜਨਮੇ, ਤੇ ਪਿੰਡਾਂ ਦੇ ਵੀ ਤਾਂ ਹੋਰ ਵੀ ਬਹੁਤ ਲੋਕ ਜਨਮੇ ਹੁੰਦੇ ਆ, ਪਰ ਇਹ ਕਿ ਜਿਹੜਾ ਹੈਗਾ ਉਹ ਉਸ ਉਹਨਾਂ ਸ਼ਬਦਾਂ ਨੂੰ ਉਸ ਡਿਕਸ਼ਨ ਨੂੰ ਪੜ੍ਹ ਸਕਦੇ ਆ ਜਾਂ ਉਹਨੂੰ ਪੋਇਟਰੀ ਦਾ ਇੱਕ ਹਿੱਸਾ ਬਣਾ ਸਕਦੇ, ਇਹ ਜਿਹੜੀ ਹੈ ਬਹੁਤ ਵੱਡੀ ਗੱਲ ਹੁੰਦੀ ਹੈ। ਇਹ ਮੇਰਾ ਖਿਆਲ ਹੈ ਸ਼ਿਵ ਕੁਮਾਰ ਦੇ ਆਪਣੇ ਸਮਿਆਂ ਦੇ ਵਿੱਚ ਇਹ ਗੱਲ ਹਿੱਸੇ ਆਈ ਉਹਨਾਂ ਦੇ, ਤੇ ਉਹ ਉਹਨਾਂ ਨੇ ਪਟਵਾਰ ਦਾ ਕੋਰਸ ਕੀਤਾ, ਬਾਅਦ ਚ ਪਟਵਾਰੀ ਵੀ ਰਹੇ, ਫਿਰ ਅਨਟ੍ਰੇਨਡ ਟੀਚਰ ਵੀ ਰਹੇ, ਫਿਰ ਬੈਂਕ ਦੀ ਨੌਕਰੀ ਕੀਤੀ। ਪਰ ਜਿਹੜੀ ਸ਼ਿਵ ਕੁਮਾਰ ਦੀ ਜਿਹੜੀ ਪੋਇਟਰੀ ਆ ਉਹ ਤੁਸੀਂ ਕੋਈ ਵੀ ਉਹਨਾਂ ਦੀ ਕਵਿਤਾ ਲੈ ਲਓ ਤੇ ਉਹ ਕਵਿਤਾ ਜਦੋਂ ਆਪਾਂ ਚੱਕ ਕੇ ਦੇਖਦੇ ਹਾਂ ਪਤਾ ਲੱਗਦਾ ਕਿ ਜਿਹੜੇ ਉਹਦੇ ਵਿੱਚ ਠੇਠ ਪੰਜਾਬੀ ਦੇ ਜਿਹੜੇ ਉਹ ਸ਼ਬਦ ਨੇ, ਲਫ਼ਜ਼ ਨੇ, ਹੁਣ ਤਾਂ ਬਹੁਤ ਸਾਰੇ ਸ਼ਬਦ ਗੁਆਚ ਵੀ ਗਏ ਨੇ। ਇੱਕ ਉਹਨਾਂ ਦਾ ਗੀਤ ਹੈ ਥੱਬਾ ਕੁ ਜ਼ੁਲਫਾਂ ਵਾਲਿਆ ਮੇਰੇ ਸੋਹਣਿਆ ਮੇਰੇ ਲਾੜਿਆ, ਤੇ ਉਹਦੇ ਵਿੱਚ ਜਿਹੜਾ ਇੱਕ ਮਾਝੇ ਦੀ ਇੱਕ ਜਿਹੜੀ ਟਿੰਜ ਹੈ ਤੁਹਾਨੂੰ ਉਹ ਮਿਲਦੀ ਹੈ, ਉਹ ਉਹ ਪਤਾ ਲੱਗਦਾ ਉਹ ਉਹਦੇ ਚ ਇੱਕ ਥਾਂ ਤੇ ਕਹਿੰਦੇ ਪੀੜਾਂ ਦੀ ਪਥਕਣ ਜੋੜ ਕੇ ਇੱਕ ਘੀਰਾ ਅਸਾਂ ਬਣਾ ਲਿਆ, ਤੇਰੇ ਸ਼ਹਿਰ ਜਾਂਦੀ ਸੜਕ ਦਾ ਅਸਾਂ ਰੋਡ ਚੋਕ ਕੇ ਖਾ ਲਿਆ। ਤੇ ਹੁਣ ਪਥਕਣ ਘੀਰਾ ਇਹ ਸਾਰੇ ਏਦਾਂ ਦੇ ਜਿਹੜੇ ਸ਼ਬਦ ਜਿਹੜੇ ਬਿਲਕੁਲ ਫੋਕਲੋਰ ਦੇ ਸ਼ਬਦ ਨੇ ਉਹਨੂੰ ਪੋਇਟਰੀ ਦੇ ਵਿੱਚ ਢਾਲਣਾ, ਤੇ ਫਿਰ ਇਸ ਕਿਸਮ ਦੀ ਜਿਹੜੀ ਇੱਕ ਲਿਰਿਸਿਜ਼ਮ ਆ ਜਿਹੜੀ ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰਗੀਤਕਤਾ ਦੇ ਵਾਲੇ ਪਾਸੇ ਜਿਹੜਾ ਲੈ ਕੇ ਜਾਣਾ, ਜਿਹੜਾ ਸਿਖਰ ਤੇ ਪਹੁੰਚਾਉਣਾ, ਇਹ ਬਹੁਤ ਵੱਡੀ ਇਹ ਸ਼ਿਵ ਕੁਮਾਰ ਦੇ ਹੀ ਹਿੱਸੇ ਆਇਆ। ਭਾਵੇਂ ਬਿਰਹਾ ਦਾ ਸੁਲਤਾਨ ਉਹਨੂੰ ਕਹਿੰਦੇ ਆ, ਪਰ ਸ਼ਿਵ ਕੁਮਾਰ ਨੂੰ ਪਿੰਡਾਂ ਦੀ ਸਮਝ, ਪਾਣੀ ਦੀ ਸਮਝ, ਖੇਤਾਂ ਦੀ ਸਮਝ, ਤੇ ਬਾਕੀ ਇਹ ਹੈ ਵੀ ਜਿਹੜਾ ਕੰਟੈਂਪਰੇਰੀ ਪੋਲੀਟੀਕਲ ਜੋ ਸਾਰਾ ਸਿਸਟਮ ਸੀ ਉਹਦੀ ਵੀ ਉਹਨੂੰ ਸਮਝ ਸੀ। ਹੁਣ ਕਈ ਵਾਰੀ ਉਸ ਪੱਖ ਨੂੰ ਜਿਹੜਾ ਹੈ ਸ਼ਿਵ ਕੁਮਾਰ ਦੇ ਨੂੰ ਛੋਹਿਆ ਨਹੀਂ ਜਾਂਦਾ। ਸ਼ਿਵ ਕੁਮਾਰ ਦੀ ਇੱਕ ਕਵਿਤਾ ਹੈ ਬੁੱਢਾ ਸ਼ਹਿਰ, ਤੇ ਇਹ ਬੁੱਢਾ ਸ਼ਹਿਰ ਇਹ ਕਵਿਤਾ ਇਹ ਉਹਦੇ ਵਿੱਚ ਵਰਸ ਦੇ ਵਿੱਚ ਨਹੀਂ ਹੈ, ਤੇ ਉਹਦੇ ਵਿੱਚ ਇੱਕ ਥਾਂ ਤੇ ਜ਼ਿਕਰ ਕਰਦਾ ਉਹ ਜਾਂ ਕੋਈ ਨਕਸਲਵਾੜੀ ਆ ਕਤਲ ਕਿਸੇ ਦਾ ਕਰਦਾ, ਮੇਰੇ ਬੁੱਢੇ ਸ਼ਹਿਰ ਦੀਆਂ ਕੰਧਾਂ ਨੂੰ ਤਾਪ ਆ ਚੜਦਾ। ਤੇ ਮਤਲਬ ਕਿ ਉਹ ਇਹ ਨੀ ਵੀ ਉਹ ਚੇਤਨ ਨਹੀਂ ਸੀ ਜਾਂ ਉਹਨੂੰ ਪਤਾ ਨੀ ਸੀ ਵੀ ਕੀ ਹੋ ਰਿਹਾ ਸੋਸਾਇਟੀ ਦੇ ਵਿੱਚ ਕੀ ਵਾਪਰ ਰਿਹਾ, ਤੇ ਬਾਕੀ ਭਾਵੇਂ ਉਹ ਇਹ ਲੱਗਦਾ ਦੇਖਣ ਚ ਆਮ ਜਦੋਂ ਆਪਾਂ ਆਵਾਮ ਚ ਇਹ ਗੱਲ ਕਰਦੇ ਹਾਂ ਉਹ ਲੱਗਦਾ ਕਿ ਇਸ਼ਕੀਆ ਕਿਸਮ ਦੀ ਜਾਂ ਉਦਾਂ ਦੀ ਜਿਹੜੀ ਸੀਗੀ ਇਸ਼ਕ ਮਜਾਜ਼ੀ ਵਾਲਾ ਜਾਂ ਉਸ ਤਰ੍ਹਾਂ ਦੀ ਜਿਹੜੀ ਪੋਇਟਰੀ ਸੀ, ਤੇ ਜਾਂ ਇਹ ਕਿ ਜਿਹੜਾ ਉਹੀ ਬਿਰਹਾ ਦੀ ਜਿਹੜੀ ਗੱਲ ਵਾਰ ਵਾਰ ਆਪਾਂ ਕਰਦੇ ਹਾਂ ਵੀ ਜਾਂ ਉਸ ਪਾਸੇ ਸੀ, ਇਹ ਨੀ ਉਹ ਸਮਝ ਜਿਹੜੀ ਸੀਗੀ ਹਰ ਤਰ੍ਹਾਂ ਦੀ ਸੀ।
ਕਿੱਥੇ ਕੀ ਲਿਖਣਾ ਹੈ, ਜਿਹੜੀ ਸਭ ਤੋਂ ਜਿਹੜੀ ਉਹਨਾਂ

0: ਜਿਹਨੂੰ ਆਪਾਂ ਕਹਿ ਸਕਦੇ ਆ ਨਾ ਕਿ ਸ਼ਾਹਕਾਰ ਰਚਨਾ, ਉਹ ਲੂਣਾ ਜਿਹਦੇ ਤੇ ਉਹਨਾਂ ਨੂੰ ਸਾਹਿਤ ਅਕਾਡਮੀ ਦਾ ਜਿਹੜਾ ਸੀਗਾ ਅਵਾਰਡ ਮਿਲਦਾ, ਜਿਹੜਾ ਵੱਡਾ ਅਵਾਰਡ ਹੈ 1967 ਦੇ ਵਿੱਚ, 1967 ਦੇ ਵਿੱਚ ਜਿਹੜਾ ਹੈਗਾ ਸਾਹਿਤ ਅਕੈਡਮੀ ਦਾ ਉਹਨਾਂ ਨੂੰ ਉਹ ਪੁਰਸਕਾਰ ਲੂਣਾ ਤੇ ਮਿਲਦਾ। ਲੂਣਾ ਨੂੰ ਕਾਦਰ ਯਾਰ ਦੇ ਕੰਟੈਂਪਰੇਰੀ ਉਸ ਸਾਰੇ ਕਿੱਸੇ ਨੂੰ ਜਿਹੜਾ ਪੂਰਨ ਭਗਤ ਦਾ ਕਿੱਸਾ ਹੈ ਜਿਹੜਾ ਬੜਾ ਪਾਪੂਲਰ ਹੈ, ਜਿਹਦੇ ਚ ਲੂਣਾ ਇੱਕ ਵਿਲਨ ਹੈ, ਲੂਣਾ ਇੱਕ ਮਤਰੇਈ ਮਾਂ ਹੈ, ਲੂਣਾ ਇੱਕ ਇੱਦਾਂ ਦਿਖਾਇਆ ਕਿ ਉਹ ਜਿਹੜੀ ਕਾਮ ਦੀ ਅੰਨੀ ਹੋਈ ਉਹ ਪੂਰਨ ਨੂੰ ਮਰਵਾ ਦਿੰਦੀ ਹੈ ਜਾਂ ਉਹਦੇ ਹੱਥ ਪੈਰ ਵਢਾ ਦਿੰਦੀ ਹੈ ਜਾਂ ਏਦਾਂ ਦਾ ਲੀਜੈਂਡ ਸਾਡੇ ਇਹ ਕਿੱਸੇ ਕਿੰਨਿਆਂ ਨੇ ਲਿਖੇ ਨੇ। ਕੱਲਾ ਕਾਦਰ ਯਾਰ ਦਾ ਚਲੋ ਪਾਪੂਲਰ ਜ਼ਿਆਦਾ ਹੋ ਗਿਆ, ਮੈਂ ਤਾਂ ਨਾ ਲੈ ਦਿੱਤਾ, ਤੇ ਹੁਣ ਉਹਦੇ ਬਿਲਕੁਲ ਉਲਟ ਉਹਦਾ ਕ੍ਰਿਟੀਕ ਜਿਹੜਾ ਲੂਣਾ ਲਿਖਦੇ ਆ ਸ਼ਿਵ ਕੁਮਾਰ ਬਟਾਲਵੀ, ਤੇ ਸ਼ਿਵ ਕੁਮਾਰ ਬਟਾਲਵੀ ਦੀ ਜਿਹੜੀ ਲੂਣਾ ਹੈ ਉਹ ਨਾਟਕ ਹੈ, ਉਹਨੂੰ ਆਪਾਂ ਕਾਵਿ ਨਾਟਕ ਕਹਿ ਸਕਦੇ ਹਾਂ, ਪਰ ਉਹਦੇ 'ਚ ਜਿਹੜਾ ਸੋਸਾਇਟੀ ਤੇ ਉਸ ਵੇਲੇ ਦੇ ਸਮਾਜ ਤੇ ਉਸ ਵੇਲੇ ਦੀਆਂ ਜਿਹੜੀਆਂ ਜਗੀਰੂ ਕਦਰਾਂ ਕੀਮਤਾਂ ਨੇ, ਜਿਹੜੀਆਂ ਫਿਊਡਲ ਵੈਲਿਊਜ਼ ਨੇ, ਉਹਦੇ ਤੇ ਜਿਸ ਤਰੀਕੇ ਦੇ ਨਾਲ ਵਿਅੰਗ ਜਿਹੜਾ ਸ਼ਿਵ ਕੁਮਾਰ ਨੇ ਕੀਤਾ ਤਿੱਖੇ ਤਰੀਕੇ ਦੇ ਨਾਲ, ਇਹਨੂੰ ਆਪਾਂ ਪੋਲੀਟੀਕਲ ਸਟਾਇਰ ਵੀ ਕਹਿ ਸਕਦੇ ਹਾਂ, ਤੇ ਉਹ ਜਿਹੜਾ ਹੈ ਉਹ ਮੈਂ ਸਮਝਦਾ ਕਿ ਜਿਹੜੀ ਉਹ ਬਹੁਤ ਜਿਹੜੀ ਕਮਾਲ ਦਾ ਉਹ ਨਾਟਕ ਹੈ। ਉਹ ਚ ਕੱਲਾ ਸਿਰਫ ਇੰਨਾ ਹੀ ਨਹੀਂ ਕਿ ਸਿਰਫ ਇਹੀ ਗੱਲ ਕੀਤੀ ਹੈ ਕਿ ਲੂਣਾ ਜਿਹੜੀ ਆ ਉਹ ਲੂਣਾ ਨੂੰ ਕੱਲਾ ਜਸਟੀਫਾਈ ਇਸ ਤਰੀਕੇ ਨਾਲ ਕੀਤਾ, ਉਹ ਪੂਰੇ ਨਾਟਕ ਦੇ ਵਿੱਚ ਉਹ ਪੂਰਾ ਉਸ ਵੇਲੇ ਦਾ ਜਿਹੜਾ ਹੈਗਾ ਉਹ ਪੂਰਾ ਰੰਗ ਬੰਨਿਆ, ਜਦੋਂ ਉਸ ਵੇਲੇ ਦਾ ਜਿਹੜਾ ਸਿਆਲਕੋਟ ਦਾ ਕਿੱਦਾਂ ਦਾ ਉਹ ਹੈ ਜਾਂ ਇਹ ਕਿ ਰਾਜਿਆਂ ਦਾ ਜਾਂ ਇੱਕ ਫਿਊਡਲ ਦਾ ਇਹ ਕੀ ਹੈ ਵੀ ਉਹ ਜਿੱਥੇ ਮਰਜ਼ੀ ਵਿਆਹ ਕਰਾ ਲਿਆਉਣ, ਜਿਹੜੀ ਮਰਜ਼ੀ ਜਿੰਨੀ ਛੋਟੀ ਮਰਜ਼ੀ ਉਮਰ ਦੀ ਕੁੜੀ ਨੂੰ ਚੱਕ ਲਿਆਉਣ, ਲਿਆ ਕੇ ਕਹਿਣ ਵੀ ਮੇਰੇ ਹਰਮ ਦੇ ਵਿੱਚ ਪਾ ਦਿਓ, ਉਹ ਸਾਰੀ ਜਿਹੜੀ ਸਿਚੁਏਸ਼ਨ ਹੈ ਤੇ ਉਹਨੂੰ ਉਹ ਉਸ ਨਾਟਕ ਦੇ ਵਿੱਚ ਲੈ ਕੇ ਆਉਣ ਜਿਹੜਾ ਹੈਗਾ ਉਹ ਆਉਂਦਾ, ਤੇ ਇਹ ਇਹ ਮੈਨੂੰ ਲੱਗਦਾ ਕਿ ਇਹ ਵੀ ਸ਼ਿਵ ਕੁਮਾਰ ਦੇ ਹਿੱਸੇ ਆਇਆ ਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਐਡੀ ਵੱਡੀ ਜਿਹੜੀ ਆ ਉਹ ਗੱਲ ਕਰਨੀ, ਜਦੋਂ ਸਾਡੀ ਸੋਸਾਇਟੀ ਦੇ ਵਿੱਚ ਪੂਰਨ ਦੇ ਕਿੱਸੇ ਨੂੰ ਪੂਰਨ ਨੂੰ ਇੱਕ ਭਗਤ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤੇ ਲੂਣਾ ਨੂੰ ਇੱਕ ਵਿਲਨ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਤੇ ਸੋ ਆਪਣੇ ਜਿਹੜਾ ਹੈਗਾ ਜਿਵੇਂ ਦੱਸਿਆ ਕਿ 6 ਮਈ 1973 ਨੂੰ ਜਿਹੜੀ ਹੈ ਉਹਨਾਂ ਦੀ ਡੈਥ ਹੋ ਜਾਂਦੀ ਹੈ, ਤੇ ਉਹਨਾਂ ਬਾਰੇ ਬੜੀਆਂ ਮੂੰਹੋਂ ਮੂੰਹੀ ਜਿਹੜੀਆਂ ਬੜੀਆਂ ਗੱਲਾਂ ਚੱਲਦੀਆਂ ਨੇ ਸ਼ਿਵ ਕੁਮਾਰ ਬਾਰੇ, ਸ਼ਿਵ ਕੁਮਾਰ ਦੇ ਇਸ਼ਕ ਬਾਰੇ, ਸ਼ਿਵ ਕੁਮਾਰ ਦੀਆਂ ਪ੍ਰੇਮ ਕਹਾਣੀਆਂ, ਇੱਦਾਂ ਦੇ ਜਿਹੜੇ ਉਹਨਾਂ ਦੇ ਕੰਟੈਂਪਰੇਰੀ ਨੇ ਉਹ ਵੀ ਚਲੋ ਸੁਣਾਉਂਦੇ ਰਹੇ ਨੇ, ਜਾਂ ਇੱਧਰ ਉੱਧਰ ਦੀਆਂ ਗੱਲਾਂ ਮੋਹਨ ਕਾਲੋਂ ਉਹਨਾਂ ਦੇ ਸਮਕਾਲੀ ਹੋਏ ਹੈਗੇ, ਤੇ ਮੋਹਨ ਕਾਲੋਂ ਨੇ ਕਿਉਂਕਿ ਮੋਹਨ ਕਾਲੋਂ ਡੋਗਰੀ ਜ਼ਬਾਨ ਦੇ ਕਾਫੀ ਉਹਨਾਂ ਨੂੰ ਪਕੜ ਸੀਗੀ, ਤੇ ਮੋਹਨ ਕਾਲੋਂ ਦਾ ਇੱਕ ਨਾਵਲ ਹੈ ਗੋਰੀ ਨਦੀ ਦਾ ਗੀਤ, ਤੇ ਉਹ ਸਾਰਾ ਕਹਿ ਜਾਂਦਾ ਕਿ ਸ਼ਿਵ ਕੁਮਾਰ ਬਟਾਲਵੀ ਦੀ ਲਾਈਫ ਦੇ ਉੱਪਰ ਹੀ ਹੈ, ਤੇ ਉਹ ਚਲੋ ਜਿਸ ਤਰ੍ਹਾਂ ਵੀ ਉਹ ਹੈ ਉਹਦੀ ਸਾਰੀ ਦੱਸੀ ਕਹਾਣੀ ਕਾਫੀ ਨੇੜੇ ਹੈ ਜਿੱਦਾਂ ਦੀਆਂ ਉਹਦੇ ਜੀਵਨ ਦੀਆਂ ਸ਼ਿਵ ਕੁਮਾਰ ਦੀਆਂ ਘਟਨਾਵਾਂ ਦਾ ਜਿਹੜਾ ਹੈ ਗੱਲ ਕਰਦੇ, ਪਰ ਸ਼ਿਵ ਕੁਮਾਰ ਨੂੰ ਏਦਾਂ ਜਿਹੜਾ ਹੈਗਾ ਪਨੇਰਿਆਂ ਦੇ ਲਾਊਡ ਸਪੀਕਰਾਂ ਤੇ ਸੁਰਿੰਦਰ ਕੌਰ ਦੀ ਆਵਾਜ਼ ਚ, ਪ੍ਰਕਾਸ਼ ਕੌਰ ਦੀ ਆਵਾਜ਼ ਚ ਸੁਣਨਾ, ਹਾਏ ਨੀ ਮੁੰਡਾ ਲੰਬੜਾਂ ਦਾ ਮੈਨੂੰ ਹੀਰੇ ਹੀਰੇ ਆਖੇ, ਤੇ ਇੱਕ ਮੇਰੀ ਅੱਖ ਕਾਸ਼ ਨੀ ਦੂਜਾ ਰਾਤ ਦੇ ਉਹ ਨੀਂਦਰੇ ਨੇ ਮਾਰਿਆ, ਤੇ ਇਹ ਜਿਹੜੀ ਏਦਾਂ ਦੀ ਜਿਹੜੀ ਗੱਲ ਹੈ ਉਹ ਇੱਕ ਲਿਟਰੇਰੀ ਹਾਈਟ ਇੱਕ ਪਾਸੇ, ਤੇ ਦੂਜੇ ਪਾਸੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਲੋਕ ਮਾਨਤਾ ਹੁਣ ਨੀ ਹੈ। ਹੁਣ ਤੁਸੀਂ ਦੇਖ ਲਓ ਅੱਜ ਕੱਲ ਕੰਟੈਂਪਰੇਰੀ ਕਿਸੇ ਵੀ ਵੱਡੇ ਲਿਟਰੇਚਰ ਨੂੰ ਨਹੀਂ ਗਾਇਆ ਜਾ ਰਿਹਾ, ਜਿਹੜੇ ਗਾਇਕ ਨੇ ਹੁਣ ਤਾਂ ਖੈਰ ਸਿੰਗਰ ਆਪ ਹੀ ਗਾਇਕ ਬਣੇ ਬੈਠੇ ਨੇ, ਜਿਹੜੇ ਹੈਗੇ ਲੇਖਕ ਬਣੇ ਬੈਠੇ ਨੇ ਜਾਂ ਰਾਈਟਰ ਬਣੇ ਬੈਠੇ ਨੇ, ਤੇ ਪਰ ਜਿਹੜਾ ਉਹ ਲੈਵਲ ਸੀ ਤੇ ਉਹ ਲੈਵਲ ਹੁਣ ਕਿਤੇ ਹੈ ਨੀ, ਤੇ ਨਾ ਹੀ ਉਹਨਾਂ ਨੂੰ ਉਸ ਸ਼ਿੱਦਤ ਦੇ ਨਾਲ ਕਿਤੇ ਜਿਹੜਾ ਹੈਗਾ ਉਹ ਸੁਣਿਆ ਜਾਂਦਾ, ਤੇ ਇਹ ਜਿਹੜਾ ਸੀ ਇਹ ਸ਼ਿਵ ਕੁਮਾਰ ਦੇ ਹਿੱਸਿਆ ਹੈ। ਆਪਾਂ ਨਾਲ ਹੀ ਗੱਲ ਪਾਤਰ ਸਾਹਿਬ ਦੀ ਕਰ ਲਈਏ, ਪਾਤਰ ਸਾਹਿਬ ਦੀ ਇਸ ਕਰਕੇ ਗੱਲ ਕਰਨੀ ਜ਼ਰੂਰੀ ਹੈ ਨਾਲੋਂ ਨਾਲ, ਇਹ ਬਹੁਤੀ ਜਿਹੜੀ ਹੈ ਸਿਮਿਲੈਰਿਟੀ ਸੀ ਦੋਨਾਂ ਦੇ ਵਿੱਚ ਕਈ ਗੱਲਾਂ ਦੇ ਵਿੱਚ, ਜਿਵੇਂ ਮੈਂ ਸ਼ੁਰੂ ਚ ਦੱਸਿਆ ਸੀ ਕਿ ਲੋਕਾਂ ਦੇ ਵਿੱਚ ਜਿਹੜੀ ਇੱਕ ਮਾਨਤਾ ਹੈ ਆਵਾਮ ਦੇ ਵਿੱਚ ਮਾਨਤਾ ਹੈ, ਤੇ ਪਾਤਰ ਸਾਹਿਬ ਦੇ ਵਿੱਚ ਇੱਕ ਗੱਲ ਹੋਰ ਥੋੜੀ ਜਿਹੀ ਸ਼ਿਵ ਨਾਲੋਂ ਇਹ ਜ਼ਿਆਦਾ ਸੀ। ਇੱਕ ਤਾਂ ਪਾਤਰ ਸਾਹਿਬ ਚਲੋ ਲੰਬਾ ਸਮਾਂ ਜ਼ਿੰਦਗੀ ਉਹਨਾਂ ਨੇ ਕੱਟੀ, ਸ਼ਿਵ ਕੁਮਾਰ ਤਾਂ ਬਹੁਤ ਛੋਟੀ ਉਮਰ ਦੇ ਵਿੱਚ ਜਿਹੜਾ ਸੀ ਉਹ ਚਲਿਆ ਗਿਆ, ਸਿਰਫ ਹਾਂ 36 ਸਾਲ ਦੀ ਉਮਰ ਦੇ ਵਿੱਚ ਹੀ ਜਿਹੜੀ ਆ ਉਹਨਾਂ ਦੀ ਮੌਤ ਹੋ ਗਈ ਜਾਂ ਦੇਹਾਂਤ ਹੋ ਗਿਆ, ਤੇ ਪਾਤਰ ਸਾਹਿਬ ਜਿਹੜੇ ਸੀਗੇ ਅਕਾਡੈਮਿਕਲੀ ਜਿਹੜੇ ਸੀ ਉਹ ਕਾਫੀ ਸਮਝ ਰੱਖਦੇ ਸੀ, ਸਿਆਣੇ ਸੀ, ਤੇ ਉਹਨਾਂ ਨੇ ਫਿਰ ਕਈ ਮੂਵਮੈਂਟਸ ਜਿਹੜੀਆਂ ਉਹ ਦੇਖੀਆਂ, ਤੇ ਸੁਰਜੀਤ ਪਾਤਰ ਦੀ ਪੋਇਟਰੀ ਦੇ ਵਿੱਚ ਜਿਹੜੀ ਉਹਨਾਂ ਦੀ ਪਹਿਲੀ ਕਿਤਾਬ ਗਜ਼ਲਾਂ ਦੀ ਆਉਂਦੀ ਹੈ, ਜਿਵੇਂ ਤੁਸੀਂ ਇੰਟਰੋਡਕਸ਼ਨ ਚ ਕਿਹਾ ਸੀ ਕਿ ਆਪਾਂ ਉਹਨਾਂ ਨੂੰ ਗਜ਼ਲ ਦੇ ਬਾਦਸ਼ਾਹ ਕਹਿ ਸਕਦੇ ਹਾਂ, ਜਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਪਾਪੂਲਰ, ਜਿਹੜੀ ਸਭ ਤੋਂ ਵੱਧ ਗਜ਼ਲ ਜਿਵੇਂ ਪੰਜਾਬੀ ਦੀ ਕਿਤੇ ਪਾਪੂਲਰ ਹੈ, ਜਾਂ ਜਿਹਦੀਆਂ ਟੂਕਾਂ ਆਮ ਲੋਕ ਸਟੇਜਾਂ ਤੇ ਸੁਣਾ ਦਿੰਦੇ ਆ, ਆਮ ਜਿਹੜੇ ਸਟੇਜਾਂ ਜਿਹੜੇ ਪੋਲੀਟੀਕਲ ਲੀਡਰ ਹੈ, ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਜਿਹੜਾ ਹੈ ਉਹਨਾਂ ਦੀਆਂ ਉਹ ਲਾਈਨਾਂ ਆਮ ਤੌਰ ਤੇ ਬੋਲਦੇ ਆ, ਹੋਰ ਬਹੁਤ ਸਾਰੇ ਹਾਂਜੀ ਕੋਟ ਕਰਦੇ ਆ, ਤੇ ਜਗਮੀਤ ਬਰਾੜ ਕਾਂਗਰਸ ਦੇ ਲੀਡਰ ਰਹੇ ਉਹ ਬੜਾ ਕੋਟ ਕਰਦੇ ਰਹੇ ਨੇ, ਤੇ ਹੋਰ ਵੀ ਵੀਰ ਦਵਿੰਦਰ ਵਗੈਰਾ, ਤੇ ਪਰ ਇਹ ਵੀ ਦੂਜੇ ਪਾਸੇ ਸਟੇਜ ਜਦੋਂ ਕੰਪੀਅਰਿੰਗ ਕਰਦੇ ਆ ਲੋਕ, ਉਦੋਂ ਵੀ ਕਾਫੀ ਉਹਨਾਂ ਦੀਆਂ ਟੂਕਾਂ ਜਿਹੜੀਆਂ ਉਹਨਾਂ ਦੀਆਂ ਜਿਹੜੇ ਸ਼ੇਰ ਨੇ ਉਹਨਾਂ ਦੀ ਪੰਜਾਬੀ ਗਜ਼ਲ ਦੇ ਬੜੇ ਉਹ ਸ਼ਾਨ ਦੇ ਨਾਲ ਜਿਹੜਾ ਵਰਤਦੇ ਆ, ਜਿਵੇਂ ਆਪਾਂ ਆਮ ਦੇਖਿਆ ਨਾ ਕਿ ਸਟੇਜਾਂ ਦੇ ਵਿੱਚ ਜਿਹੜੇ ਉਰਦੂ ਦੇ ਜਿਹੜੇ ਪਾਪੂਲਰ ਜਿਹੜੇ ਰਹੇ ਆ, ਭਾਵੇਂ ਉਹ ਗੱਲ ਰਹੇ ਹੋਣ ਜਾਂ ਉਸ ਤੋਂ ਬਾਅਦ ਦੇ, ਤੇ ਉਹਨਾਂ ਨੂੰ ਕੋਟ ਕੀਤਾ ਜਾਂਦਾ ਆਮ ਤੌਰ ਤੇ ਕਿਤੇ ਕਿਸੇ ਗੱਲ ਦੇ ਨਾਲ ਰੈਫਰੈਂਸ ਦੇਣ ਵਾਸਤੇ, ਤੇ ਇਸ ਤਰ੍ਹਾਂ ਸੁਰਜੀਤ ਪਾਤਰ ਨੂੰ ਪੋਲੀਟੀਕਲ ਇੰਸੀਡੈਂਟ ਜਦੋਂ ਹੁੰਦੇ ਆ ਸੁਰਜੀਤ ਪਾਤਰ ਨੂੰ ਜਿਹੜਾ ਹੈਗਾ ਉਦੋਂ ਕੋਟ ਕੀਤਾ ਜਾਂਦਾ, ਮੈਂ ਖੁਦ ਆਪ ਬਹੁਤ ਕਰਦਾ ਜਦੋਂ ਕਿਤੇ ਏਦਾਂ ਦੀ ਕੋਈ ਪੋਲੀਟੀਕਲ ਗੱਲ ਹੁੰਦੀ ਹੈ, ਜਿਵੇਂ ਉਹਨਾਂ ਦੀਆਂ ਉਹਨਾਂ ਦੀ ਹਵਾ ਚ ਲਿਖੇ ਹਰਫ ਦੇ ਵਿੱਚ ਜਿਹੜੀ ਉਹਨਾਂ ਦੀ ਗਜ਼ਲ ਹੈ ਜਿਹੜਾ ਹੈ ਉਹਦੇ ਚ ਇੱਕ ਲੰਬੀ ਬਹਿਰ ਦੀ ਗਜ਼ਲ ਹੈ ਜੀ, ਚਾਹੁੰਦਾ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਜਿਹੜੇ ਘਰੀ ਜਾਣ ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ, ਤੇ ਉਹ ਹੁਣ ਏਦਾਂ ਦੀ ਜਿਹੜੀ ਉਹ ਗੱਲ ਹੈ ਤੁਹਾਡੀ ਪੋਇਟਰੀ ਨੂੰ ਕੋਟ ਕੀਤਾ ਜਾਣਾ, ਤੇ ਫਿਰ ਤੁਹਾਡੀ ਕੋਟ ਜਿਹੜੇ ਤੁਹਾਡੇ ਕੋਟਸ ਨੇ ਉਹ ਏਦਾਂ ਲੋਕਾਂ ਦੇ ਵਿੱਚ ਚਲੇ ਜਾਣਾ ਕਿ ਜਿਵੇਂ ਉਹ ਕਿਤੋਂ ਫੋਕ ਦੇ ਵਿੱਚੋਂ ਜਾਂ ਫੋਕਲੋਰ ਚੋਂ ਆਏ ਹੁੰਦੇ ਆ, ਇਹ ਵੀ ਜਿਹੜਾ ਹੈਗਾ ਬਹੁਤ ਲੇਖਕਾਂ ਦੇ ਜਿਹੜਾ ਇਹ ਹਿੱਸੇ ਜਿਹੜੀ ਇਹ ਗੱਲ ਆਉਂਦੀ ਹੈ, ਤੇ ਇੱਕ ਕਈ ਵਾਰੀ ਬੜੀ ਵੈਸੇ ਤਾਂ ਇਹ ਗੱਲ ਹਾਸੇ ਵਾਲੀ ਵੀ ਹੈ, ਤੇ ਉਹਨਾਂ ਨੂੰ ਅਕਸਰ ਉਹਨਾਂ ਦੀਆਂ ਕਵਿਤਾਵਾਂ ਗਾਈਆਂ ਜਾਂਦੀਆਂ, ਉਹਨਾਂ ਦੀਆਂ ਜਿਹੜੀਆਂ ਨੇ ਗਜ਼ਲਾਂ ਗਾਈਆਂ ਜਾਂਦੀਆਂ, ਪਾਤਰ ਸਾਹਿਬ ਨੇ ਇੱਕ ਵਾਰੀ ਖੁਦ ਦੱਸਿਆ ਉਹਨਾਂ ਦਾ ਇੱਕ ਵਾਰੀ ਹਾਰਟ ਦਾ ਆਪਰੇਸ਼ਨ ਹੋਇਆ, ਸਟੰਟ ਪਏ ਸੀ, ਖੈਰ ਬਾਈਪਾਸ ਤਾਂ ਨਹੀਂ ਸੀ ਹੋਈ, ਤੇ ਉਹਨਾਂ ਨੇ ਬਾਅਦ ਦੇ ਵਿੱਚ ਇੱਕ ਕਵਿਤਾ ਲਿਖੀ ਤੇ ਗਜ਼ਲ ਲਿਖੀ, ਉਹਦਾ ਇੱਕ ਸ਼ੇਅਰ ਸੀ, ਤੇ ਉਹ ਸੀਗਾ ਜੇ ਖੋਲ ਲਿਆ ਹੁੰਦਾ ਯਾਰਾਂ ਦੇ ਨਾਲ, ਕਾਹਨੂੰ ਖੋਲਣਾ ਪੈਂਦਾ ਫੇਰ ਔਜ਼ਾਰਾਂ ਦੇ ਨਾਲ, ਤੇ ਹੁਣ ਉਹ ਦਿਲ ਬਾਰੇ ਗੱਲ ਸੀਗੀ, ਤੇ ਉਹ ਉਹ ਹੁਣ ਉਹ ਕਹਿੰਦੇ ਮੈਂ ਉੱਥੇ ਮਸ਼ਹਿਰੇ ਚ, ਤੇ ਉੱਥੇ ਇੱਕ ਬੰਦਾ ਸੁਣਾ ਰਿਹਾ, ਤੇ ਉਹ ਕਹਿੰਦੇ ਉਹ ਕਹਿ ਰਿਹਾ ਵੀ ਇੱਕ ਆਪਰੇਸ਼ਨ ਥੀਏਟਰ ਦੇ ਬਾਹਰ ਇਹ ਲਿਖਿਆ ਹੋਇਆ ਸੀ, ਕਹਿੰਦੇ ਮੈਂ ਵੀ ਉਹਨੂੰ ਦੱਸਿਆ ਨੀ ਬਾਅਦ ਚ ਵੀ, ਤੇ ਮੇਰਾ ਇਸ ਕਿਸਮ ਦੀ ਜਿਹੜੀ ਗੱਲ ਹੈ ਉਹ ਹਰੇਕ ਦੇ ਜਿਹੜੀ ਉਹ ਹਿੱਸੇ ਜਿਹੜੀ ਆ ਉਹ ਨਹੀਂ ਆਉਂਦੀ, ਤੇ ਬਾਕੀ ਇਹ ਵੀ ਜਿੰਨੀਆਂ ਮੂਵਮੈਂਟ ਜਿਹੜੀਆਂ ਚੱਲੀਆਂ, ਖਾਸ ਕਰਕੇ ਜਦੋਂ ਸੁਰਜੀਤ ਪਾਤਰ ਜਦੋਂ ਇੱਕ ਪੋਇਟ ਦੇ ਵਜੋਂ ਪਾਸ਼ ਦੇ ਉਹ ਸਮਕਾਲੀ ਸੀਗੇ ਉਦੋਂ ਉਦੋਂ ਕਿਉਂਕਿ ਪਾਸ਼ ਪਹਿਲਾਂ ਜਲਦੀ ਚਲੇ ਗਏ ਤੇ ਮਰਡਰ ਹੋ ਗਿਆ ਪਾਸ਼ ਦਾ, ਚਲੋ ਉਹ ਇੱਕ ਅਲੱਗ ਪੋਲੀਟੀਕਲ ਗੱਲ ਹੈ, ਤੇ ਨਕਸਲਵਾੜੀ ਲਹਿਰ ਤੋਂ ਜਿਹੜਾ ਸੀ ਉਹ ਬਹੁਤ ਪ੍ਰਭਾਵ ਸੀ ਸੁਰਜੀਤ ਪਾਤਰ, ਤੇ ਜਿਹੜੀਆਂ ਪਹਿਲੀਆਂ ਆਪਾਂ ਮੈਂ ਤੁਸੀਂ ਹਵਾ ਚ ਲਿਖੇ ਹਰਫ ਵਾਲੀਆਂ ਗਜ਼ਲਾਂ ਜਾਂ ਕੁਛ ਕਵਿਤਾਵਾਂ ਤੁਸੀਂ ਦੇਖ ਲਓਗੇ ਉਹ ਉਹਦਾ ਅਸਰ ਜਿਹੜਾ ਹੈ, ਉਦੋਂ ਬਾਅਦ ਜਿੰਨੀਆਂ ਵੀ ਮੂਵਮੈਂਟਸ ਆਈਆਂ ਤੇ ਉਹਦਾ ਪ੍ਰਭਾਵ ਸੁਰਜੀਤ ਪਾਤਰ ਨੇ ਇੱਕ ਆਮ ਸ਼ਹਿਰੀ ਵਜੋਂ ਵਾਂਗ ਜਿਹੜਾ ਹੈ ਸੀ ਉਹ ਕਬੂਲਿਆ, ਤੇ ਪਰ ਇੱਕ ਵੱਡੇ ਰਾਈਟਰ ਵਜੋਂ ਇੱਕ ਵੱਡੇ ਪੋਇਟ ਵਜੋਂ ਜਿਹੜਾ ਸੀ ਉਹਨੂੰ ਲਿਖਿਆ, ਜਿਵੇਂ ਆਪਾਂ ਵਰਲਡ ਲਿਟਰੇਚਰ ਦੀ ਗੱਲ ਕਰਦੇ ਹਾਂ ਨਾ ਜੀ, ਭਾਵੇਂ ਉਹ ਫਰਾਂਸ ਦਾ ਇਨਕਲਾਬ ਹੋਵੇ, ਭਾਵੇਂ ਰੂਸ ਦਾ ਇਨਕਲਾਬ ਹੋਵੇ, ਭਾਵੇਂ ਚੀਨ ਦਾ, ਜਿਹਦੇ ਤੇ ਕਾਫੀ ਕੁਛ ਜਿਹੜਾ ਲਿਖਿਆ ਬਾਅਦ ਦੇ ਵਿੱਚ ਰਾਈਟਰਾਂ ਨੇ, ਤੇ ਪਹਿਲੀ ਸੰਸਾਰ ਜੰਗ, ਦੂਜੀ ਸੰਸਾਰ ਜੰਗ ਜਿਹਦੇ ਚ ਹਮਿੰਗਵੇ ਵਰਗਿਆਂ ਨੇ ਹਾਰਹੂਨ ਦਾ ਵੈਲ ਟੋਲਸ ਵਰਗੇ ਨਾਵਲ ਲਿਖੇ ਹਨ, ਤੇ ਓਲਡ ਮੈਨ ਐਂਡ ਦ ਸੀ ਵਰਗੇ ਨਾਵਲ ਲਿਖੇ, ਤੇ ਉਹਨਾਂ ਨੇ ਉਹਨੂੰ ਅਸਰ ਕਬੂਲ ਕੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਲਿਖਿਆ, ਤੇ ਆ ਹੁਣ ਜਿਹੜਾ ਲੇਟੈਸਟ ਕਿਸਾਨ ਅੰਦੋਲਨ ਚੱਲਿਆ ਤੇ ਉਹਦੇ ਤੇ ਉਹਨਾਂ ਦੇ ਆਰਟੀਕਲ ਲੇਖ ਵੀ ਆਏ, ਤੇ ਉਹਨਾਂ ਦੀ ਪੋਇਟਰੀ ਵੀ, ਇੱਕ ਉਹਨਾਂ ਦੀ ਲੰਬੀ ਕਵਿਤਾ ਮੇਲਾ, ਤੇ ਉਹ ਸਾਰੀ ਉਸ ਤੇ ਹੈ, ਤੇ ਇੱਕ ਹੋਰ ਸੀ ਉਹਨਾਂ ਦੀ ਕਵਿਤਾ ਬਾਤ ਸਿਰਫ ਇੰਨੀ ਨਹੀਂ, ਤੇ ਉਹ ਵੀ ਕਿਸਾਨ ਅੰਦੋਲਨ ਤੇ, ਜਿਹਦੇ ਚ ਉਹ ਕਹਿੰਦੇ ਕਿ ਇਹ ਸਿਰਫ ਇਹ ਨੀ ਗਾ ਕਿ ਆ ਭਾਪੂ ਵਾਲੀ ਜਿਹੜੀ ਗੱਲ ਹੈ, ਗੱਲ ਤਾਂ ਇਹ ਵੀ ਤੁਹਾਡੇ ਖੇਤਾਂ ਦੇ ਖੁੱਸ ਜਾਣ ਦਾ ਜਿਹੜਾ ਮਨੁੱਖ ਦੇ ਅੰਦਰ ਜਾਂ ਕਿਸਾਨ ਦੇ ਅੰਦਰ ਉਹ ਹੈ, ਉਹ ਵੱਡੀ ਗੱਲ ਹੈ ਉਹਦੇ ਚ, ਤੇ ਉਹ ਉਸ ਤੋਂ ਜਿਹੜਾ ਹੈ ਪ੍ਰਭਾਵਿਤ ਲਿਖਿਆ, ਖਾਸ ਕਰਕੇ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ 1984 ਦੇ ਵਿੱਚ। ਉਦੋਂ ਬਾਅਦ ਦੋ ਤਿੰਨ ਕਵਿਤਾਵਾਂ ਜਿਹੜੀਆਂ ਨੇ ਬੜੀਆਂ ਪਾਪੂਲਰ ਹੁੰਦੀਆਂ ਨੇ। ਇੱਕ ਕਵਿਤਾ ਸੀਗੀ ਹਰਭਜਨ ਸਿੰਘ, ਜਿਹੜੇ ਦਿੱਲੀ ਵਾਲੇ ਸੀਗੇ, ਪ੍ਰੋਫੈਸਰ ਹਰਭਜਨ ਸਿੰਘ, ਬਹੁਤ ਵੱਡੇ ਵਿਦਵਾਨ ਹੋਏ, ਉਹਨਾਂ ਦੀ ਕਵਿਤਾ ਸੀ ਫੌਜਾਂ ਕੌਣ ਦੇਸ਼ ਤੋਂ ਆਈਆਂ। ਤੇ ਇੱਕ ਅਫਜ਼ਲ ਅਹਿਸਨ ਰੰਧਾਵਾ ਤੇ ਜੋ ਪਾਕਿਸਤਾਨ ਦੇ ਵਿੱਚ ਰਾਈਟਰ ਨੇ, ਉਹਨਾਂ ਦੀ ਇੱਕ ਕਵਿਤਾ ਸੀਗੀ, ਉਹ ਵੀ ਜਿਹੜੀ ਸੀਗੀ ਇਹਦੇ ਵਿੱਚ ਸੀਗੀ, ਵਰਸ ਦੇ ਵਿੱਚ ਸੀ ਬਕਾਇਦਾ, ਤੇ ਵੀ ਕਿਵੇਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਕਿਹਨੇ ਵੈਰ ਕੱਢਿਆ, ਜਾਂ ਕਾਫੀ ਉਹਦੇ ਚ ਸੁਰਜੀਤ ਪਾਤਰ ਦੀ ਕਵਿਤਾ ਉਹਨਾਂ ਦਿਨਾਂ ਦੇ ਵਿੱਚ ਉਹ ਬਹੁਤ ਬਾਅਦ ਦੇ ਵਿੱਚ ਛਪੀ, ਜਦੋਂ ਕਿਉਂਕਿ ਸਭ ਤੋਂ ਪਹਿਲਾਂ ਪੰਜਾਬੀ ਟ੍ਰਿਬਿਊਨ ਛਪੀ, ਫਿਰ ਉਹਨਾਂ ਦੀ ਕਿਤਾਬ ਦੇ ਵਿੱਚ ਵੀ ਉਹ ਆਈ, ਜਿਹਦੇ ਚ ਉਹ ਕਹਿੰਦੇ ਆ ਕਿ ਟੂਕ ਰਹੇ ਜੰਗਲ ਨੂੰ ਕੀਕਣ ਚੁੱਪ ਕਰਾਵਾਂ ਮੈਂ, ਕੱਲੇ ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ ਮੈਂ। ਉਹ ਜਿਹੜੀ ਉਸ ਤੋਂ ਪਹਿਲਾਂ ਧਰਮ ਯੁੱਧ ਮੋਰਚਾ ਕਹਿ ਲਓ ਜਾਂ ਕੁਛ ਵੀ ਜਿਹੜਾ ਕੁਛ ਸਾਰਾ ਚੱਲਦਾ, ਉਹਦਾ ਉਹ ਪੂਰਾ ਵਰਤਾਂਤ ਬੜਾ ਬੇਦਾਕ ਹੋ ਕੇ ਲਿਖਦੇ ਆ। ਤੇ ਮੇਰਾ ਖਿਆਲ ਹੈ ਇੰਨੀ ਬੇਬਾਕੀ ਦੇ ਨਾਲ ਜਿਹੜਾ ਸੀ ਉਹ ਕਿਸੇ ਰਾਈਟਰ ਨੇ, ਕਿਸੇ ਲੇਖਕ ਨੇ ਜਿਹੜਾ ਹੈ ਉਹ ਨਹੀਂ ਜਿਹੜਾ ਸੀ ਉਹ ਲਿਖਿਆ ਹੋਣਾ। ਇਹ ਜੰਗਲ ਜੋ ਖੁਸ਼ਬੂਆਂ ਦਾ ਢੋਆ ਵੰਡਦਾ ਸੀ, ਇਹ ਜੰਗਲ ਜੋ ਸਿਰ ਤੇ ਕਲਗੀ ਕੋਂਪਲ ਟੰਗਦਾ ਸੀ, ਮੰਗਦਾ ਸੀ ਤਾਂ ਸਿਰਫ ਆਪਣਾ ਪਾਣੀ ਮੰਗਦਾ ਸੀ, ਜਿਹੜਾ ਅੱਗ ਦੀ ਵਾਛੜ ਨੂੰ ਪਾਣੀ ਕਿੰਜ ਬਣਾਵਾਂ ਮੈਂ, ਕੱਲੇ ਕੱਲੇ ਰੁੱਖ ਨੂੰ ਜਾ ਕੇ ਕੀ ਸਮਝਾਵਾਂ। ਸੋ ਇਸ ਕਿਸਮ ਦੀ ਇੱਕ ਪੋਲੀਟੀਕਲ ਸਮਝ ਹੋਣੀ, ਤੇ ਪੋਲੀਟੀਕਲੀ ਤੁਸੀਂ ਕਿੱਥੇ ਖੜਨਾ, ਤੁਹਾਡਾ ਸਟੈਂਡ ਕੀ ਹੈ ਉਸ ਸਾਰੀ ਮੂਵਮੈਂਟ ਪ੍ਰਤੀ ਜਾਂ ਲੋਕਾਂ ਪ੍ਰਤੀ, ਇਹ ਪਾਤਰ ਨੇ ਬੜੀ ਜ਼ਿੰਮੇਵਾਰੀ ਨਾਲ ਇਹਦੇ ਤੇ ਆਪਣੀ ਜਿਹੜੀ ਪੋਇਟਰੀ ਦਾ ਜਿਹੜਾ ਸੀ ਉਹ ਕੀਤਾ। ਤੁਸੀਂ ਕਿੰਨੀ ਉਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਨੇ, ਗਜ਼ਲਾਂ ਨੇ, ਤੇ ਹਾਲਾਂਕਿ ਉਹਨਾਂ ਦੇ ਵਿੱਚ ਵੀ ਜਿਹੜਾ ਪ੍ਰੇਮ ਵਾਲੀ ਜਿਹੜੀ ਗੱਲ ਆ ਉਹ ਹੈਗੀ ਆ, ਤੇ ਪਰ ਉਹ ਜਿਹੜਾ ਇੱਕ ਜਿਹਨੂੰ ਆਪਾਂ ਪ੍ਰੇਮ ਜਾਂ ਅਫੈਕਸ਼ਨ ਕਹਿੰਦੇ ਹਾਂ ਜਾਂ ਲਵ ਕਹਿੰਦੇ ਹਾਂ, ਇਹ ਉਸ ਤਰ੍ਹਾਂ ਦਾ ਥੋੜਾ ਜਿਹਾ ਫਰਕ ਆ ਸ਼ਿਵ ਕੁਮਾਰ ਨਾਲ। ਉਹਦੇ ਵਿੱਚ ਸ਼ਿਵ ਕੁਮਾਰ ਦਾ ਜਿਹੜਾ ਵੇਗ ਹੈ ਉਹ ਬੜਾ ਜਿਹੜਾ ਹੈਗਾ ਰਸਟਿਕ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉਹ ਜਿੱਧਰ ਨੂੰ ਮਰਜ਼ੀ ਜਿਹੜਾ ਹੈ ਉਹ ਜਿਹੜੀ ਆ ਗੱਲ ਉਹ ਤੁਰ ਪੈਂਦੀ ਹੈ। ਤੇ ਪਰ ਜਿਹੜਾ ਸੁਰਜੀਤ ਪਾਤਰ ਦਾ ਜਿਹੜਾ ਹੈਗਾ ਉਹ ਬੜਾ ਇੱਕ ਜਿਹਨੂੰ ਆਪਾਂ ਗਾਰਡਡ ਕਹਿੰਦੇ ਹਾਂ ਨਾ, ਕਿ ਬਚਾ ਬਚਾ ਕੇ ਬੋਚ ਬੋਚ ਕੇ ਪੈਰ ਧਰਨੇ ਜਾਂ ਬੋਚ ਬੋਚ ਕੇ ਵੀ ਆਪਾਂ ਕਿਵੇਂ, ਉਹਨਾਂ ਦੀ ਇੱਕ ਗਜ਼ਲ ਸੁਣੀ ਹੋਣੀ ਹੈ ਸਾਰਿਆਂ ਨੇ, ਬੜੀ ਪਾਪੂਲਰ ਹੈ ਉਹ ਗਜ਼ਲ, ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ਉੱਤੇ ਜੀ ਐਂ ਨੂੰ ਲਿਖਿਆ ਹੋਇਆ ਸੀ। ਉਹਦਾ ਇੱਕ ਸ਼ੇਰ ਹੈ, ਵਾਇਲਨ ਦਾ ਗਜ਼ ਫੇਰ ਰਿਹਾ ਸੀ ਸਿੱਖਾਂ ਤੇ, ਜੇਲ ਚ ਇੱਕ ਸਾਜਨ ਦਾ ਡੱਕਿਆ ਹੋਇਆ ਸੀ। ਤੇ ਇੱਕ ਉਹਦਾ ਜਿਹੜਾ ਹੋਰ ਸ਼ੇਰ ਹੈ ਉਹ ਕਾਫੀ ਜਿਹੜੀ ਮੈਂ ਗੱਲ ਕੀਤੀ ਆ ਪ੍ਰੇਮ ਵਾਲੀ, ਲਵ ਵਾਲੀ ਜਾਂ ਇਸ਼ਕ ਵਾਲੀ, ਉਹ ਉਹ ਉਹਦੇ ਚ ਕਾਫੀ ਉਹਨੂੰ ਦੇਖੋ ਕਿਵੇਂ ਬੜੇ ਤਰੀਕੇ ਦੇ ਨਾਲ ਉਹਨੂੰ ਗੱਲ ਨੂੰ ਲਿਆਂਦਾ। ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ਉੱਤੇ ਜੀ ਐਂ ਨੂੰ ਲਿਖਿਆ ਹੋਇਆ ਸੀ, ਵਾਇਲਨ ਦਾ ਗਜ਼ ਫੇਰ ਰਿਹਾ ਸੀ ਸਿੱਖਾਂ ਤੇ, ਜੇਲ ਚ ਇੱਕ ਸਾਜਨ ਦਾ ਡੱਕਿਆ ਹੋਇਆ ਸੀ। ਅੱਗੇ ਉਹ ਸ਼ੇਰ ਹੈ ਜਿਹੜਾ, ਅਥਰੂ ਟੈਸਟ ਟਿਊਬ ਚ ਪਾ ਕੇ ਵੇਖਾਂਗੇ ਤੂੰ ਕੱਲ ਰਾਤੀ ਕਿਸ ਮਹਿਬੂਬ ਨੂੰ ਰੋਇਆ ਸੀ। ਤੇ ਇਹ ਹੁਣ ਜਿਹੜੀ ਏਦਾਂ ਦੀ ਗੱਲ ਹੈ ਜਿਹੜੀ ਇਹ ਇਸ ਤਰੀਕੇ ਦੇ ਨਾਲ ਜਿਹੜੀ ਕਰਨੀ, ਇਹ ਸੁਰਜੀਤ ਪਾਤਰ ਦਾ ਜਿਹੜਾ ਹੈ ਉਹ ਹੀ ਹਿੱਸੇ ਆਈ ਹੈ। ਤੇ ਜਿੱਦਾਂ ਸ਼ਿਵ ਕੁਮਾਰ ਦੀ ਆਪਾਂ ਪਹਿਲਾਂ ਗੱਲ ਕੀਤੀ ਸੀ, ਉਹ ਬਿਮਾਰ ਰਹੇ ਤੇ ਲੰਬਾ ਸਮਾਂ ਉਹਨੂੰ ਲਿਵਰ ਖਰਾਬ ਹੋ ਗਿਆ, ਫਿਰ ਅਲਟੀਮੇਟਲੀ ਉਹ ਆਪਣੇ ਸਹੁਰੇ ਘਰ ਚਲੇ ਗਏ ਜਿੱਥੇ ਉਹਨਾਂ ਦਾ ਦੇਹਾਂਤ ਹੁੰਦਾ ਹੈ। ਤੇ ਪਰ ਪਾਤਰ ਸਾਹਿਬ ਦਾ ਜਿਹੜਾ ਸੀ ਉਹ ਚਲੇ ਜਾਣਾ ਉਹ ਇੱਕ ਬਿਲਕੁਲ ਅਚਾਨਕ ਏਦਾਂ ਸੀ ਕਿ ਜਿਵੇਂ ਏਦਾਂ ਸਵਿੱਚ ਹੁੰਦੀ ਆ ਆਪਾਂ ਆਨ ਆਫ ਕਰ ਦਿੰਦੇ ਹਾਂ, ਲਾਈਟ ਜਾਗ ਰਹੀ ਹੈ ਤਾਂ ਉਹਨੂੰ ਬਟਨ ਆਪਾਂ ਬੰਦ ਕਰਤੋ ਤੇ ਆਫ ਹੋ ਗਈ, ਉਹਨਾਂ ਜਾਣਾ ਏਦਾਂ ਸੀ। 10 ਮਈ ਨੂੰ ਉਹ ਬਰਨਾਲੇ ਇੱਕ ਪ੍ਰੋਗਰਾਮ ਸੀ ਉੱਥੇ ਗਏ ਆ, ਉੱਥੇ ਉਹ ਆਪਣੀਆਂ ਕਵਿਤਾਵਾਂ ਪੜ੍ਹ ਕੇ ਆਏ ਆ, ਵੱਡਾ ਫੰਕਸ਼ਨ ਸੀਗਾ। ਤੇ ਉੱਥੇ ਉਹ ਇੱਕ ਕਵਿਤਾ ਜਿਹੜੀ ਵਾਰ ਵਾਰ ਸੋਸ਼ਲ ਮੀਡੀਆ ਤੇ ਬੜੀ ਚੱਲੀ, ਜਗ੍ਹਾ ਦੇ ਮੋਮਬੱਤੀਆਂ, ਉਹ ਉੱਥੇ ਬਕਾਇਦਾ ਤਰਨਮ ਦੇ ਵਿੱਚ ਗਾ ਕੇ ਪੜ੍ਹ ਕੇ ਆਏ। ਤੇ ਉੱਥੋਂ ਵਾਪਸੀ ਦੇ ਉੱਤੇ ਰਸਤੇ ਦੇ ਵਿੱਚ ਕੁਛ ਉਹ ਕਹਿੰਦੇ ਸੀ ਕੋਈ ਦੋਸਤ ਉਹਨਾਂ ਦੇ ਆਏ ਹੋਏ ਸੀ ਮੁੱਲਾਂਪੁਰ ਦੇ ਲਾਗੇ, ਤੇ ਉੱਥੇ ਰੁਕੇ ਤੇ ਕਾਫੀ ਉਹ ਲੇਟ ਫਿਰ ਘਰ ਆਏ, ਸਵੇਰੇ ਉੱਠੇ ਹੀ ਨੀ ਗੇ। ਤੇ ਮਤਲਬ ਕਿ ਇਸ ਤਰ੍ਹਾਂ ਦੀ ਜਿਹੜੀ ਹੈ ਉਹਨਾਂ ਦਾ ਚਲੇ ਜਾਣਾ ਏਦਾਂ ਸੀ। ਤੇ ਨਾ ਕਿਸੇ ਦਾ ਇਹ ਕਿ ਅਗਲੇ ਦਿਨ ਵੀ ਉਹਨਾਂ ਦੇ ਪ੍ਰੋਗਰਾਮ ਦੋ ਤਿੰਨ ਉਲੀਕੇ ਹੋਏ ਸੀ, ਤੇ ਉਹ ਪ੍ਰੋਗਰਾਮ ਫਿਰ ਏਦਾਂ ਹੀ ਲੱਗਿਆ ਜਿਹਨਾਂ ਨੂੰ ਸੁਣਿਆ ਤਾਂ ਕਿ ਨਹੀਂ ਉਹ ਠੀਕ ਨਹੀਂ ਜਾਂ ਤਬੀਅਤ ਨਹੀਂ ਠੀਕ, ਉਹ ਕਹਿੰਦੇ ਕਿ ਉਹ ਆਉਣਾ ਨਹੀਂ ਚਾਹੁੰਦੇ ਜਾਂ ਏਦਾਂ ਦੀਆਂ ਗੱਲਾਂ ਬਾਅਦ ਦੇ ਵਿੱਚ ਦੋਸਤਾਂ ਨੇ ਦੱਸੀਆਂ। ਤੇ ਕਮਾਲ ਦੀ ਗੱਲ ਹੈ ਤੇ 8 ਤੇ 9 ਮਈ ਨੂੰ ਉਹ ਚੰਡੀਗੜ੍ਹ ਸੀ ਕਿਉਂਕਿ ਉਦੋਂ ਪੰਜਾਬ ਆਰਟਸ ਕੌਂਸਲ ਦੇ ਉਹ ਚੇਅਰਮੈਨ ਸੀਗੇ। ਇੱਥੇ ਉਹਨਾਂ ਦੀ ਕਿਤਾਬ ਦੇ ਉੱਪਰ ਉਹਨਾਂ ਦੀਆਂ ਕਵਿਤਾਵਾਂ ਟਰਾਂਸਲੇਟ ਕਰ ਰਹੇ ਸੀ ਇੱਥੇ ਯੋਜਨਾ ਰਾਬਤ ਡੀਨ ਨੇਗੇ ਲੈਂਗੁਏਜ ਦੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਿੰਦੀ ਅਨੁਵਾਦ ਕਰ ਰਹੇ ਸੀ। ਤੇ ਉਹ ਇੱਥੇ ਲਗਾਤਾਰ ਸਿਟਿੰਗ ਹੋਈਆਂ ਤੇ ਗੱਲਾਂ ਬਾਤਾਂ ਚੱਲਦੀਆਂ ਰਹੀਆਂ। ਤੇ ਇਹ 9 ਤਰੀਕ ਨੂੰ ਵੀ ਉਹ ਇਹ ਕਹਿ ਕੇ ਗਏ ਕਿ ਆਪਾਂ ਚਲੋ ਹੁਣ ਅਗਲੀ ਮੀਟਿੰਗ ਤੇ ਮਿਲਦੇ ਹਾਂ। ਤੇ ਪਰ 10 ਤਰੀਕ ਦੀ ਰਾਤ ਨੂੰ ਤੇ 11 ਦੀ ਦਰਮਿਆਨੀ ਰਾਤ ਨੂੰ ਜਿਹੜੇ ਸੀ ਉਹ ਚਲੇ ਗਏ। ਤੇ ਉਹਨਾਂ ਦਾ ਜਿਹੜਾ ਸੀ ਉਹ ਜਿੱਦਾਂ ਸ਼ਿਵ ਕੁਮਾਰ ਦਾ ਆਪਾਂ ਗੱਲ ਕੀਤੀ ਹੈ ਕਿ ਉਹਨਾਂ ਨੇ ਲੂਣਾ ਵਰਗੇ ਨਾਟਕ ਵੀ ਲਿਖੇ ਤੇ ਫਿਲਮਾਂ ਦੇ ਵਿੱਚ ਵੀ ਬਹੁਤ ਗੀਤ ਲਿਖੇ। ਤੇ ਇਸੇ ਤਰ੍ਹਾਂ ਪਾਤਰ ਸਾਹਿਬ ਨੇ ਕੁਛ ਨਾਟਕਾਂ ਦਾ ਉਹਨਾਂ ਨੇ ਅਨੁਵਾਦ ਕੀਤਾ ਤੇ ਨਾਟਕਾਂ ਦੇ ਗੀਤ ਬੜੀ ਸ਼ਿੱਦਤ ਦੇ ਨਾਲ ਲਿਖੇ। ਤੇ ਇੱਕ ਲੋਰਕਾ ਦਾ ਬੜਾ ਮਸ਼ਹੂਰ ਨਾਟਕ ਹੈ ਬਲੱਡ ਵੈਡਿੰਗ, ਤੇ ਪੂਰਾ ਵਰਲਡ ਫੇਮਸ ਨਾਟਕ ਹੈ ਲੋਰਕਾ ਦਾ। ਉਹਦਾ ਉਹਨਾਂ ਨੇ ਪੰਜਾਬੀ ਅਨੁਵਾਦ ਉਹਨਾਂ ਨੇ ਕੀਤਾ ਸੀਗਾ ਅੱਗ ਦੇ ਕਲੀਰੇ ਕਰਕੇ। ਇਹ ਵੀ ਕਾਫੀ ਖੇਡਿਆ ਗਿਆ ਇੰਟਰਨੈਸ਼ਨਲੀ ਹੋਰਨਾਂ ਥਾਵਾਂ ਤੇ, US ਦੇ ਵਿੱਚ, ਕੈਨੇਡਾ ਦੇ ਵਿੱਚ ਵੀ ਖੇਡਿਆ ਗਿਆ। ਤੇ ਚੌਧਰੀ ਨੀਲ ਮਾਨ ਸਿੰਘ ਵੱਡੇ ਥੀਏਟਰ ਦੇ ਰੰਗਕਰਮੀ ਹੈਗੇ ਆ ਚੰਡੀਗੜ੍ਹ ਨੇ ਜਿਹੜੇ, ਉਹਨਾਂ ਨੇ ਉਹ ਨਾਟਕ ਤਿਆਰ ਕੀਤਾ ਤੇ ਉਹਦੇ ਗੀਤ ਵੀ ਉਹਨਾਂ ਨੇ ਲਿਖੇ। ਤੇ ਆਪਣਾ ਉਹਦੇ ਜਿਹੜਾ ਨਾਟਕ ਦਾ ਚਲੋ ਅਨੁਵਾਦ ਤਾਂ ਖੈਰ ਉਹਨਾਂ ਨੇ ਜਿਹੜਾ ਹੈ ਕੀਤਾ। ਹੋਰ ਇਸ ਤਰ੍ਹਾਂ ਹੀ ਨਾਟਕਾਂ ਦੇ ਉਹਨਾਂ ਨੇ ਜਿਹੜੇ ਅਨੁਵਾਦ ਕੀਤੇ। ਇਹ ਵੀ ਉਹਨਾਂ ਦਾ ਕੰਮ ਵੀ ਜਿਹੜਾ ਸੀ ਕਾਫੀ ਜਿਹੜਾ ਸੀ ਉਹ ਬਹੁ ਪੱਖੀ ਸੀ ਜਾਂ ਬਹੁ ਪਾਸੇ ਸੀ। ਬਹੁਤੇ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਜਿਹੜਾ ਵਿਰਾਸਤੇ ਖਾਲਸਾ ਅਨੰਦਪੁਰ ਸਾਹਿਬ ਦੇ ਵਿੱਚ ਜੋ ਬਣਿਆ, ਵਿਰਾਸਤੇ ਖਾਲਸਾ ਦੇ ਵਿੱਚ ਜਦੋਂ ਅਸੀਂ ਉਹ ਜਰਨੀ ਸ਼ੁਰੂ ਕਰਦੇ ਹਾਂ ਐਂਟਰੀ ਕਰਕੇ, ਉੱਥੇ ਉਹ ਇੱਕ ਕਮੈਂਟਰੀ ਚੱਲਦੀ ਹੈ ਤੇ ਉਹ ਪਾਤਰ ਸਾਹਿਬ ਦੀ ਆਵਾਜ਼ ਚ ਹੀ ਹੈ ਤੇ ਪਾਤਰ ਸਾਹਿਬ ਨੇ ਹੀ ਲਿਖੀ। ਦੂਰਦਰਸ਼ਨ ਤੇ ਉਹਨਾਂ ਨੇ ਇਸ ਤਰੀਕੇ ਨਾਲ ਬੜੇ ਪ੍ਰੋਗਰਾਮ ਕੀਤੇ ਫੋਕਲੋਰ ਤੇ, ਉਹਨਾਂ ਦੀ PhD ਵੀ ਫੋਕਲੋਰ ਤੇ ਸੀ। ਤੇ ਇਹ ਇਸ ਪਾਸੇ ਨੂੰ ਜਿਹੜਾ ਹੈ ਉਹਨਾਂ ਦਾ ਕਾਫੀ ਜਿਹੜਾ ਸੀਗਾ ਉਹ ਧਿਆਨ ਰਿਹਾ। ਤੇ ਆਪਣੇ ਸਮਿਆਂ ਦੇ ਦੇਖੋ ਰਣਜੋਤ ਜੀ ਵੱਡੇ ਮੈਂ ਸਮਝਦਾ ਕਿ ਰਾਈਟਰ ਜਾਂ ਵੱਡੇ ਲੇਖਕ ਦੋਨੇ ਹੀ ਸ਼ਿਵ ਕੁਮਾਰ ਤੇ ਸੁਰਜੀਤ ਪਾਤਰ, ਜੇ ਆਪਾਂ ਉਹਨਾਂ ਬਾਰੇ ਗੱਲਾਂ ਕਰਦੇ ਰਹੀਏ, ਉਹਨਾਂ ਦੀ ਪੋਇਟਰੀ ਬਾਰੇ ਗੱਲਾਂ ਬਾਤਾਂ ਕਰਦੇ ਰਹੀਏ ਤਾਂ ਆਪਾਂ ਭਾਵੇਂ ਪੂਰਾ ਦਿਨ ਗੱਲਾਂ ਬਾਤਾਂ ਕਰਦੇ ਰਹੀਏ ਇਕੱਲੇ ਇਕੱਲੇ ਕਵਿਤਾ ਕੋਟ ਕਰਕੇ। ਤੇ ਪਰ ਇਹ ਵੀ ਆਪਾਂ ਇੱਕ ਇਹ ਮਈ ਦਾ ਮਹੀਨਾ, ਇੱਕ ਇਹ ਵੀ ਸਬੱਬ ਜਾਂ ਇਤਫਾਕ ਕਹਿ ਸਕਦੇ ਹਾਂ ਕਿ 6 ਮਈ ਨੂੰ ਸ਼ਿਵ ਕੁਮਾਰ ਬਟਾਲਵੀ ਗਏ ਸੀ 1973 ਚ, ਤੇ 2024 ਦੇ ਵਿੱਚ ਜਿਹੜਾ ਹੈ 10 ਤੇ 11 ਮਈ ਦੀ ਦਰਮਿਆਨੀ ਰਾਤ ਨੂੰ 11 ਮਈ ਆਪਾਂ ਕਹਿ ਸਕਦੇ ਹਾਂ ਕਿ ਪਾਤਰ ਸਾਹਿਬ ਸਾਡੇ ਕੋਲ ਜਿਹੜੇ ਹੈ ਉਹ ਚਲੇ ਗਏ।
1: ਜੀ ਬਿਲਕੁਲ। ਤੇ ਆਪਾਂ ਜਿੱਦਾਂ ਕੱਲਾ ਇਸ ਮਹੀਨੇ ਦੀ ਸਿਮਿਲੈਰਿਟੀ ਨਹੀਂ, ਆਪਾਂ ਜਿੱਦਾਂ ਬਹੁਤ ਸਾਰੀਆਂ ਗੱਲਾਂ ਤੁਸੀਂ ਵਿੱਚ ਸਾਂਝੀਆਂ ਵੀ ਕੀਤੀਆਂ ਨੇ, ਇੱਕ ਬੇਸਿਕ ਜਿਹੜੀ ਦੋਵਾਂ ਦੇ ਵਿੱਚ ਸਾਂਝ ਹੀ ਉਹ ਗਾਉਣ ਦੀ ਵੀ ਸੀ ਕਿ ਦੋਵੇਂ ਜਣੇ ਆਪਣਾ ਆਪਣੀ ਜਿਹੜੀ ਲਿਖਤ ਆ ਉਹਨੂੰ ਤਰਨਮ ਦੇ ਵਿੱਚ ਗਾ ਲੈਣਾ, ਇਹ ਵੀ ਹਰ ਇੱਕ ਕਵੀ ਦੇ ਹਿੱਸੇ ਨਹੀਂ ਆਇਆ। ਸੋ ਇਹਨਾਂ ਦੋਵਾਂ ਦੀ ਇਹ ਵੀ ਇੱਕ ਸਿਮਿਲੈਰਿਟੀ ਰਹੀ ਹੈ। ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਇੱਕ ਆਪਣਾ ਸੁਭਾਅ ਵੇਖੀਏ ਤੇ ਉਹਦੇ ਵਿੱਚੋਂ ਕੁਛ ਇੱਕ ਸਿਮਿਲੈਰਿਟੀਜ਼ ਤੁਹਾਨੂੰ ਹੋਰ ਮਿਲ ਜਾਂਦੀਆਂ ਕਿ ਉਹ ਆਪਣੇ ਆਪਣੇ ਪਿਆਰ ਨੂੰ ਇੰਨੀ ਬਰੀਕੀ ਦੇ ਨਾਲ ਉਸ ਚੀਜ਼ ਨੂੰ ਵੇਖਣਾ, ਵਾਚਣਾ, ਆਪਣੇ ਸਮਾਜ ਨੂੰ, ਆਪਣੇ ਆਲੇ ਦੁਆਲੇ ਨੂੰ, ਇਰਦ ਗਿਰਦ ਨੂੰ, ਜਿੱਦਾਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਵਿੱਚ ਮੈਨਸ਼ਨ ਕੀਤੀਆਂ। ਇੱਕ ਚੀਜ਼ ਜ਼ਰੂਰ, ਕਿਉਂਕਿ ਤੁਹਾਡੀ ਵੀ ਕਾਫੀ ਨੇੜਤਾ ਰਹੀ ਆ, ਤੁਸੀਂ ਮਿਲੇ ਗਿਲੇ, ਉਹ ਕਹਿੰਦੇ ਨੇ ਕਿ ਜਿਹੜੇ ਇਹ ਵੱਡੇ ਸ਼ਾਇਰ ਹੁੰਦੇ ਨੇ ਜਾਂ ਫਿਰ ਜਿਹੜਾ ਬੰਦਾ ਲਿਖਦਾ ਵਾ ਜਾਂ ਫਿਰ ਜਿਹੜਾ ਕ੍ਰੀਏਟ ਕਰਦਾ ਵਾ, ਉਹ ਆਮ ਬੰਦਿਆਂ ਦੇ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਤੰਗ ਰਹਿੰਦਾ ਵਾ, ਕਿਉਂਕਿ ਉਹ ਸਮਾਜ ਦੀਆਂ ਬਰੀਕੀਆਂ ਨੂੰ, ਹੋਰੇ ਵਰਤਾਰਿਆਂ ਨੂੰ ਜ਼ਿਆਦਾ ਹੀ ਕੁਛ ਕਰੀਬੀ ਵੇਖ ਲੈਂਦਾ ਅਤੇ ਉਹ ਚੀਜ਼ ਉਹਨੂੰ ਬੇਚੈਨ ਰੱਖਦੀ ਆ, ਚਾਹੇ ਕਿ ਉਹ ਕਲਮ ਦੇ ਜ਼ਰੀਏ ਉਹਨੂੰ ਲਾਹ ਤਾਂ ਦਿੰਦਾ ਵਾ ਕਾਗਜ਼ ਦੇ ਉੱਤੇ, ਪਰ ਉਹਨੂੰ ਇੰਨੀ ਕੁ ਬਰੀਕੀ ਦੇ ਵਿੱਚ ਸੋਚ ਲੈਂਦਾ ਕਿ ਉਹਦੀ ਪਰਸਨੈਲਿਟੀ ਦੇ ਉੱਤੇ ਉਹਦਾ ਅਸਰ ਦਿਖਾਈ ਦਿੰਦਾ ਵਾ। ਤੁਸੀਂ ਤੁਹਾਡਾ ਵਾਹ ਵਾਸਤਾ ਰਹਿੰਦਾ ਵਾ ਰਾਈਟਰਸ ਦੇ ਨਾਲ, ਇਹਨਾਂ ਦੇ ਨਾਲ ਵੀ ਰਿਹਾ ਵਾ, ਕੀ ਇਹ ਸੱਚ?
0: ਨਹੀਂ ਦੇਖੋ, ਇੱਕ ਗੱਲ ਤਾਂ ਬੜੀ ਸਾਫ਼ ਹੈ ਕਿ ਜਿਹੜਾ ਜਿੰਨਾ ਵੀ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ, ਮੁਸ਼ਕਲਾਂ ਨਾਲ, ਉਹਨਾਂ ਦੀ ਪੀੜਾ ਦੇ ਨਾਲ ਉਹਨੂੰ ਨੇੜੋਂ ਦੇਖਦਾ, ਭਾਵੇਂ ਉਹ ਪੀੜਾ ਕਿਸੇ ਰੂਪ ਚ, ਭਾਵੇਂ ਗੁਰਬਤ ਦੇ ਰੂਪ ਚ ਪੀੜਾ ਹੈ, ਭਾਵੇਂ ਇਸ਼ਕ ਕਿਸੇ ਦੀ ਇਸ਼ਕ ਮਿਜ਼ਾਜੀ ਵਾਲੀ ਜਾਂ ਪ੍ਰੇਮ ਵਾਲੀ ਜਿਹੜੀ ਉਦਾਂ ਦੀ ਪੀੜਾ ਹੈ, ਉਹ ਉਹ ਬਿਰਹੋਂ ਹੈ। ਤੇ ਜਿਹਦੀ ਗੱਲ ਸ਼ਿਵ ਕੁਮਾਰ ਬਟਾਲਵੀ ਕਰਦੇ ਆ, ਉਸ ਤੋਂ ਪਹਿਲਾਂ ਫਰੀਦ ਜੀ ਨੇ ਜਿਹਦੀ ਗੱਲ ਕੀਤੀ ਹੈ ਬਿਰਹਾ ਬਿਰਹਾ, ਜਿਹੜਾ ਆਖੀਏ ਬਿਰਹਾ ਤੋਂ ਸੁਲਤਾਨ, ਤੇ ਉਹ ਜਿਹੜੀ ਇਹ ਜਿੱਦਾਂ ਪਾਤਰ ਸਾਹਿਬ ਦਾ ਸੀਗਾ ਜਾਂ ਸ਼ਿਵ ਕੁਮਾਰ ਦਾ ਜਿਹੜਾ ਸੀਗਾ, ਤੇ ਉਹ ਇਹ ਬਿਲਕੁਲ ਇਹ ਗੱਲ ਠੀਕ ਹੈ ਕਿ ਉਹਨਾਂ ਦੇ ਭਾਵੇਂ ਉਹ ਸੁਭਾਅ ਪੱਖੋਂ ਪਾਤਰ ਸਾਹਿਬ ਬਹੁਤ ਮਸਕੀਨ ਸੀ, ਬੜਾ ਖਿੜਕੇ ਮਿਲਦੇ ਸੀ, ਖੁੱਲ ਕੇ ਮਿਲਦੇ ਸੀ, ਪਰ ਜਦੋਂ ਵੀ ਕਿਤੇ ਉਹ ਕੁਛ ਸੋਚਦੇ ਸੀ, ਉਹਨਾਂ ਦਾ ਇਹ ਨੋਟ ਕੀਤਾ ਕਈ ਵਾਰੀ ਉਹ ਦੋਨਿਆਂ ਹੱਥ ਜੋੜ ਕੇ ਜਾਂ ਦੋਨੇ ਹੱਥਾਂ ਦੀਆਂ ਉਂਗਲਾਂ ਐਂ ਇੱਦਾਂ ਇੱਦਾਂ ਇੱਦਾਂ ਕਰਦੇ ਰਹਿੰਦੇ ਸੀ ਜਦੋਂ ਕੁਛ ਸੋਚਦੇ ਸੀ, ਤੇ ਉਹ ਫਿਰ ਉਹਨਾਂ ਦੀ ਲਿਖਤ ਤੋਂ ਜਿਹੜੀ ਆ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਹੈ ਉਹ ਝਲਕਦੀ ਹੈ, ਤੇ ਭਾਵੇਂ ਉਹ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੋਵੇ। ਪਾਤਰ ਸਾਹਿਬ ਦੀ ਇੱਕ ਗਜ਼ਲ ਹੈ, ਬਲਦਾ ਬਿਰਖ ਹਾਂ ਖਤਮ ਹਾਂ ਬਸ ਸ਼ਾਂਤੀ ਕਹਾਂ, ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ। ਤੇ ਉਹ ਕਿਉਂਕਿ ਬਿਰਖ ਦਾ ਸਿੰਬਲ ਖੈਰ ਸ਼ਿਵ ਕੁਮਾਰ ਨੇ ਵੀ ਵਰਤਿਆ ਤੇ ਪਾਤਰ ਸਾਹਿਬ ਨੇ, ਪਰ ਪਾਤਰ ਸਾਹਿਬ ਨੇ ਜ਼ਿਆਦਾ ਵਰਤਿਆ। ਪਾਤਰ ਸਾਹਿਬ ਨੇ ਇਹਨੂੰ ਬਹੁਤ ਵੱਡਾ ਇੱਕ ਵੱਡੇ ਮੈਟਾਫਰ ਦੇ ਤੌਰ ਤੇ ਜਿਹੜਾ ਹੈ ਇਹਨੂੰ ਰੁੱਖ ਨੂੰ ਬਿਰਖ ਨੂੰ ਉਹਨਾਂ ਨੇ ਸਾਰੇ ਸ਼ਬਦ ਹੀ ਵਰਤੇ, ਬਿਰਖ ਵੀ ਰੁੱਖ ਵੀ ਦਰਖਤ ਵੀ ਤੇ ਵਣ ਵੀ ਜੰਗਲ ਇੱਦਾਂ ਦੇ ਸਾਰੇ ਸ਼ਬਦ ਜਿਹੜੇ ਉਹ ਵਰਤੇ। ਉਹ ਕਈ ਵਾਰੀ ਜਿਹੜੀ ਮਨੁੱਖ ਦੀ ਤੁਲਨਾ ਵੀ ਜਿਹੜੇ ਹੈ ਉਹ ਇੱਦਾਂ ਕਰਦੇ ਉਹਦੇ ਚ, ਜਿਵੇਂ ਇਸ ਗਜ਼ਲ ਦੇ ਵਿੱਚ ਜਿਸ ਨਾਲੋਂ ਚੀਰ ਕੇ ਮੈਨੂੰ ਬੰਜਲੀ ਬਣਾ ਲਿਆ, ਬੰਜਲੀ ਦੇ ਰੂਪ ਵਿੱਚ ਮੈਂ ਬਿਰਖ ਦੀ ਚੀਕ ਹਾਂ, ਤੇ ਉਹ ਜਿਹੜੀ ਉੱਥੇ ਜ਼ਰੂਰ ਇਹ ਗੱਲ ਇਹ ਹੁੰਦੀ ਹੈ। ਤੇ ਪਰ ਜਦੋਂ ਉਹ ਬੋਲਦੇ ਸੀ, ਕਿਉਂਕਿ ਮੈਂ ਸ਼ਿਵ ਕੁਮਾਰ ਬਟਾਲਵੀ ਨੂੰ 1972 ਦੇ ਵਿੱਚ ਉਹਨਾਂ ਦੇ ਮੂੰਹੋਂ ਸਿਰਫ ਇੱਕੋ ਹੀ ਜਿਹੜਾ ਸੀ ਕੀ ਪੁੱਛਦੇ ਹਾਲ ਫਕੀਰਾਂ ਦਾ ਇਹ ਗੀਤ ਸੁਣਿਆ, ਮੈਂ ਬਹੁਤ ਛੋਟਾ ਸੀ, ਸਕੂਲ ਚ ਪੜ੍ਹਦਾ ਸੀ, ਉਹਨਾਂ ਨੂੰ ਤਾਂ ਮੈਂ ਉਵੇਂ ਨੀ ਬਹੁਤਾ ਜੱਜ ਕਰ ਸਕਿਆ, ਨੋਟ ਕਰ ਸਕਿਆ, ਕਿਉਂਕਿ ਬਾਅਦ ਦੇ ਵਿੱਚ ਅਗਲੇ ਸਾਲ ਤੋਂ ਉਹਨਾਂ ਦੀ ਡੈਥ ਹੋ ਗਈ। ਤੇ ਪਰ ਪਾਤਰ ਸਾਹਿਬ ਨੂੰ ਦੇਖਿਆ ਵੀ ਜਦੋਂ ਉਹ ਮੰਚ ਤੇ ਬੋਲਦੇ ਸੀ, ਤੇ ਮੰਚ ਤੇ ਜਦੋਂ ਬੋਲਦੇ ਸੀ ਉਹ ਰੈਫਰੈਂਸ ਵੀ ਇੱਦਾਂ ਦੇ ਦਿੰਦੇ ਸੀ ਜਿਵੇਂ ਉਹਨਾਂ ਦੇ ਅੰਦਰੋਂ ਸਾਰੀਆਂ ਗੱਲਾਂ ਜਿਹੜੀਆਂ ਆ ਰਹੀਆਂ ਹੋਣ, ਪਰ ਉਹ ਕਦੇ ਵੀ ਡੈਕਲਾਮੇਟਰੀ ਸਟਾਈਲ ਚ ਨਹੀਂ ਸੀ ਬੋਲਦੇ, ਜਿਵੇਂ ਹੋਰ ਬਹੁਤ ਸਾਰੇ ਰਾਈਟਰ ਬੋਲਦੇ ਜਾਂ ਲੀਡਰ ਬੋਲਦੇ ਆ, ਉਹ ਜਿਵੇਂ ਗੱਲਾਂ ਕਰ ਰਹੇ ਹੁੰਦੇ ਆ ਇਸ ਤਰੀਕੇ ਨਾਲ ਜਿਹੜੀ ਉਹ ਓਦਾਂ ਜਿਹੜੀ ਉਹ ਗੱਲ ਕਰਦੇ ਸੀ। ਤੇ ਪਰ ਜਿਹੜੀ ਹੈ ਕਿ ਸਮਾਜ ਦੀ ਕੋਈ ਸਮੱਸਿਆ ਵੱਡੀ ਜਾਂ ਸਮਾਜ ਦੀ ਪੀੜਾ ਜਿਹਨੂੰ ਆਪਾਂ ਸਮਝਦੇ ਕਿਸੇ ਰੂਪ ਦੇ ਵਿੱਚ, ਤੇ ਉਹ ਜ਼ਰੂਰ ਜਿਹੜਾ ਸੀਗਾ ਉਹ ਆਉਂਦੀ ਸੀ, ਫੇਸ ਤੇ ਵੀ ਆ ਜਾਂਦੀ ਸੀ ਕਈ ਵਾਰੀ, ਉਂਝ ਭਾਵੇਂ ਕਦੇ ਗੁੱਸੇ ਹੁੰਦੇ ਜਾਂ ਓਦਾਂ ਨਹੀਂ ਦੇਖਿਆ ਕਦੇ ਮੀਟਿੰਗਾਂ ਵਗੈਰਾ ਚ ਵੀ, ਚਲੋ ਜਦੋਂ ਆਰਟ ਕੌਂਸਲ ਦੇ ਚੇਅਰਮੈਨ ਰਹੇ ਆ, ਤੇ ਪਰ ਇਹ ਵੀ ਉਹ ਗੰਭੀਰ ਜਿਹੜਾ ਹੈ ਚਿਹਰੇ ਤੇ ਉਹ ਗੰਭੀਰਤਾ ਆ ਜਾਣੀ ਜਾਂ ਹੋਰ ਹੈ ਇਹ ਜ਼ਰੂਰ ਜਿਹੜਾ ਸੀ ਉਹ ਦੇਖਿਆ ਜਾਂਦਾ ਸੀ
1: ਜੀ। ਸੋ ਹੌਲੀ ਹੌਲੀ ਉਹ ਚੀਜ਼ਾਂ ਸ਼ਾਇਦ ਬਾਕੀਆਂ ਨਾਲੋਂ ਵੱਧ ਫਿਰ ਲੁਕਾਉਣੀਆਂ ਵੀ ਆ ਜਾਂਦੀਆਂ ਹੋਣਗੀਆਂ ਇੱਧਰ। ਜਿਵੇਂ ਆਪਾਂ ਹੁਣ ਦੋ ਵੱਡੀਆਂ ਸ਼ਖਸੀਅਤਾਂ ਦੀ ਆਪਾਂ ਗੱਲ ਕਰ ਰਹੇ ਹਾਂ, ਅਤੇ ਇਹ ਵੀ ਵੇਖਣ ਦੇ ਵਿੱਚ ਆਉਂਦਾ ਕਿ ਜਦੋਂ ਇੱਕ ਕੋਈ ਵੱਡਾ ਨਾਂ ਹੁੰਦਾ ਵਾ ਅਤੇ ਉਹਦੇ ਆਲੇ ਦੁਆਲੇ ਕਈ ਵੱਡੇ ਨਾਂ ਵੇਖਣ ਨੂੰ ਮਿਲਦੇ ਆ, ਫਿਰ ਉਸ ਤੋਂ ਬਾਅਦ ਕਈ ਚੀਜ਼ਾਂ ਜਾਂ ਕਈ ਕਹਿੰਦੇ ਨੇ ਕਿ ਕਾਲ ਇੱਦਾਂ ਦੇ ਨੇ ਜਿਹਦੇ ਵਿੱਚ ਕੋਈ ਓਡਾ ਵੱਡਾ ਨਾਂ ਨਹੀਂ ਅਤੇ ਆਸ ਪਾਸ ਫਿਰ ਉਹ ਹੋਰ ਵੀ ਕੋਈ ਓਡੀ ਵੱਡੀ ਛਾਲ ਨਹੀਂ ਮਾਰਦਾ। ਇੱਧਰ ਜੇ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਦੀ ਗੱਲ ਕਰੀਏ ਤਾਂ ਉਹਨਾਂ ਸਮਿਆਂ ਦੇ ਦਰਮਿਆਨ ਕਹਿੰਦੇ ਕਿ ਜਿਉਂਦੇ ਜੀ ਉਨੀ ਪ੍ਰਸਿੱਧੀ ਨਹੀਂ ਸੀ ਮਿਲੀ, ਉਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਜ਼ਿਆਦਾ ਪ੍ਰਵਾਨ ਕੀਤਾ ਗਿਆ, ਉਸ ਸਮੇਂ ਤੱਕ ਲੋਕ ਇੰਨੀ ਤਵੱਜੋ ਇੰਨਾ ਸੀਰੀਅਸ ਨਹੀਂ ਲੈਂਦੇ ਹੁੰਦੇ।
0: ਨਹੀਂ ਦੇਖੋ ਇੱਕ ਗੱਲ ਸੀ ਉਹ ਉਹ ਚ ਥੋੜਾ ਜਿਹਾ ਕਾਰਨ ਇਹ ਹੈ, ਜਿਵੇਂ ਪਾਤਰ ਸਾਹਿਬ ਮੈਂ ਕਹਿੰਦਾ ਉਹਨਾਂ ਨੇ ਲੰਬੀ ਲਾਈਫ ਜ਼ਿੰਦਗੀ ਉਹਨਾਂ ਦੀ ਰਹੀ, ਤੇ ਜਿਹੜਾ ਸੀਗਾ ਸ਼ਿਵ ਕੁਮਾਰ ਦੀ ਤਾਂ ਲਾਈਫ ਹੀ ਬੜੀ ਛੋਟੀ ਸੀ, ਬੜੀ ਛੋਟੀ ਜ਼ਿੰਦਗੀ ਉਹਨਾਂ ਨੇ ਜਿਹੜੀ ਹਯਾਤੀ ਉਹਨਾਂ ਦੀ ਬਹੁਤ ਹੀ ਆਪਾਂ ਕਹਿ ਰਹੇ ਹਾਂ ਕਿ ਮਿਆਦ ਬੜੀ ਘੱਟ ਸੀਗੀ। ਤੇ ਉਹ ਇੱਕ ਗੱਲ ਸੀ ਕਿ ਸ਼ਿਵ ਕੁਮਾਰ ਕਾਲਜਾਂ ਦੇ ਵਿੱਚ ਉਸ ਵੇਲੇ ਯੂਨੀਵਰਸਿਟੀ ਦੇ ਵਿੱਚ ਜਾਂ ਜਿਹੜੀਆਂ ਇੰਟਲੈਕਚੁਅਲ ਸਟੇਜਾਂ ਨੇ ਉੱਥੇ ਉਹ ਬਹੁਤ ਪਾਪੂਲਰ ਹੋਏ, ਜਿਹੜਾ ਜਾਂ ਉਸ ਵੇਲੇ ਦਾ ਜਿਹੜਾ ਯੰਗਸਟਰ ਸੀ ਜਿਹੜਾ ਮੁੰਡੇ ਕੁੜੀਆਂ ਉਹਨਾਂ ਦੇ ਵਿੱਚ ਬਹੁਤ ਜਿਹੜੇ ਉਹ ਪਾਪੂਲਰ ਸੀ। ਜਦੋਂ ਪਤਾ ਲੱਗਦਾ ਕਿ ਉੱਥੇ ਸ਼ਿਵ ਕੁਮਾਰ ਨੇ ਆਉਣਾ ਕਵਿਤਾ ਪੜ੍ਹਨ ਜਾਂ ਲੋਕ ਜਿਹੜੇ ਸੀਗੇ ਟੁੱਟ ਕੇ ਜਿਹੜੇ ਸੀ ਉੱਥੇ ਪੈਂਦੇ ਸੀ ਜਾਂਦੇ ਸੀ। ਤੇ ਕਮਾਲ ਦੀ ਗੱਲ ਇਹ ਹੈ ਕਿ ਸ਼ਿਵ ਕੁਮਾਰ ਬਟਾਲਵੀ ਬਹੁਤਾ ਪੜ੍ਹ ਵੀ ਨਹੀਂ ਸਕਿਆ, ਤੇ ਨਾਭੇ ਕਾਲਜ ਜਦੋਂ ਕਹਿੰਦੇ ਪੜ੍ਹਦੇ ਸੀ ਤੇ ਉਹਨਾਂ ਦੀ ਜਿਹੜੀ ਇੱਕ ਕਿਤਾਬ ਸੀ ਆਰਤੀ ਉਹ ਆਪ ਉਦੋਂ BA ਪਾਰਟ 1 ਦਾ ਸਟੂਡੈਂਟ ਸੀ, ਉਦੋਂ FA ਹੁੰਦੀ ਸੀਗੀ ਤੇ ਜਿਹਨੂੰ ਬਾਅਦ ਚ BA ਕਹਿਣ ਲੱਗ ਗਏ, ਤੇ ਦੋ ਹਿੱਸਿਆਂ ਦੇ ਵਿੱਚ ਉਹਨੂੰ ਵੰਡ ਲਿਆ ਗਿਆ। ਤੇ ਉਹ ਕਹਿੰਦੇ ਕਿ ਉਹਨਾਂ ਦੀ ਕਿਤਾਬ ਜਿਹੜੀ BA ਚ ਲੱਗੀ ਹੋਈ ਸੀ ਆਰਤੀ, ਤੇ ਇਹ ਵੀ ਕਮਾਲ ਦੀ ਗੱਲ ਸੀ। ਤੇ ਪਰ ਇਹ ਵੀ ਉੱਥੇ ਉਸ ਵੇਲੇ ਦੇ ਯੰਗਸਟਰ ਦੇ ਵਿੱਚ ਸ਼ਿਵ ਕੁਮਾਰ ਜਿਹੜਾ ਸੀ ਉਹ ਬਹੁਤ ਜ਼ਿਆਦਾ ਪਾਪੂਲਰ ਸੀ, ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਪ੍ਰਸਿੱਧੀ ਡੈਥ ਤੋਂ ਬਾਅਦ ਡੈਥ ਤੋਂ ਬਾਅਦ ਜਿਹੜਾ ਸੀ ਫਿਰ ਉਹ ਆਵਾਮ ਦੇ ਵਿੱਚ ਕਿਉਂਕਿ ਉਹਨਾਂ ਦੇ ਲਿਖੇ ਜਿਹੜੇ ਗੀਤ ਉਹ ਸਾਹਮਣੇ ਆਏ ਤੇ ਲੋਕਾਂ ਨੇ ਗਾਏ ਤੇ ਜਾਂ ਫਿਰ ਇਹ ਗੱਲਾਂ ਹੌਲੀ ਹੌਲੀ ਸਾਹਮਣੇ ਆਈਆਂ ਕਿ ਇਹ ਅੱਛਾ ਇਹ ਗੀਤ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਜਿਵੇਂ ਉਹ ਪਹਿਲਾਂ ਵੀ ਗੱਲ ਕੀਤੀ ਸੀ ਕਿ ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਲੰਬਾ ਮੁੰਡਾ ਲੰਬੜਾ ਦਾ ਇੱਦਾਂ ਦੇ ਜਿਹੜੇ ਗੀਤ ਲਾਊਡ ਸਪੀਕਰਾਂ ਤੇ ਵੀ ਜਿਹੜੇ ਉਹ ਵੱਜਦੇ ਰਹੇ ਤੇ ਉਹ ਫਿਰ ਜਿਉਂ ਜਿਉਂ ਜਿਹੜੀ ਉਹ ਗੱਲ ਅੱਗੋਂ ਅੱਗੋਂ ਅੱਗੋਂ ਅੱਗੋਂ ਜਿਹੜੀ ਉਹ ਚੱਲਦੀ ਗਈ ਸਾਡੀ ਸੋਸਾਇਟੀ ਦੇ ਵਿੱਚ ਫਿਰ ਉਹ ਪਿੰਡਾਂ ਤੱਕ ਜਿਹੜਾ ਸੀਗਾ ਸ਼ਿਵ ਕੁਮਾਰ ਪਹੁੰਚਿਆ ਆਪਣੇ ਗੀਤਾਂ ਦੇ ਨਾਲ ਆਪਣੀ ਕਵਿਤਾ ਦੇ ਨਾਲ ਭਾਵੇਂ ਬਾਅਦ ਚ ਲੂਣਾ ਨਾਟਕ ਲੋਕਾਂ ਨੇ ਤਿਆਰ ਕੀਤਾ ਇੱਕ ਨਵੇਂ ਜਿਹੜਾ ਸੀਗਾ ਇਹ ਪੋਇਟ ਦੇ ਰੂਪ ਦੇ ਵਿੱਚ ਤੇ ਪਾਤਰ ਸਾਹਿਬ ਦਾ ਇਹ ਰਿਹਾ ਕਿ ਕਿਉਂਕਿ ਉਹ ਸ਼ੁਰੂ ਤੋਂ ਮੂਵਮੈਂਟਾਂ ਦੇ ਨਾਲ ਨਾਲ ਵਿਚਰੇ ਤੇ ਜਦੋਂ ਕਿਸਾਨ ਸੰਘਰਸ਼ ਕਿਸਾਨ ਅੰਦੋਲਨ ਚੱਲਿਆ ਉਹ ਖੁਦ ਉਹਦੇ ਵਿੱਚ ਇੱਕ ਪਾਰਟ ਵਾਂਗੂ ਜਿਹੜਾ ਸੀਗਾ ਉਹ ਬਣੇ ਰਹੇ ਤੇ ਫਿਰ ਉਹ ਜ਼ਿਆਦਾ ਜਿਹੜਾ ਸੀ ਉਹ ਪਾਪੂਲਰ ਹੋਏ ਬਾਅਦ ਵਿੱਚ ਇਸ ਤੱਕ ਕਿਸਾਨ ਜਥੇਬੰਦੀਆਂ ਨੇ ਵੀ ਜਦੋਂ ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਦਾ ਬਕਾਇਦਾ ਸਾਲ ਬਾਅਦ ਬਰਸੀ ਮਨਾਈ ਤੇ ਇਹ ਵੀ ਜਿਹੜਾ ਹੈ ਕਿਸੇ ਕਿਸੇ ਲੇਖਕ ਦੇ ਹਿੱਸੇ ਆਉਂਦੀ ਹੈ ਇਹ ਗੱਲ
1: ਜੀ ਜਾਂਦੇ ਜਾਂਦੇ ਆਪਾਂ ਜੇ ਹੁਣ ਅਜੋਕੇ ਸਮੇਂ ਵੱਲ ਜੇ ਝਾਤੀ ਪਾਰੀਏ ਤੇ ਲੰਮੇ ਪਹਿਲਾਂ ਤਾਂ ਕਹਿੰਦੇ ਕਿ ਸਦੀਆਂ ਬੀਤ ਜਾਂਦੀਆਂ ਕਈ ਵਾਰੀ ਸਾਨੂੰ ਓਡੇ ਵੱਡੇ ਨਾਂ ਸਾਨੂੰ ਨਹੀਂ ਮਿਲਦੇ ਬੜਾ ਔਖਾ ਵਾ ਕਿਸੇ ਵੀ ਸਾਹਿਤ ਦੇ ਲਈ ਇੰਨੇ ਵੱਡੇ ਨਾਂ ਜਿਹੜੇ ਆ ਉਹਦੇ ਵਿੱਚ ਹੋਣੇ ਅਤੇ ਉਹਨਾਂ ਦਾ ਸਮਾਜ ਨੂੰ ਇਸ ਤਰੀਕੇ ਦੇ ਨਾਲ ਵੇਖਣਾ ਵਾਚਣਾ ਲਿਖਣਾ ਇੱਕ ਸੇਧ ਦੇਣਾ ਸੋ ਉਸ ਤੋਂ ਬਾਅਦ ਆਪਾਂ ਵੇਖਿਆ ਕਿ ਇੱਕ ਲੰਮਾ ਖਲਾਅ ਇਹਦੇ ਇਨ ਬਿਟਵੀਨ ਆਪਾਂ ਕੋਈ ਉਹਨਾਂ ਵੱਡਾ ਨਾਂ ਜਾਂ ਇੱਦਾਂ ਕਹਿ ਲਈ ਕਿ ਵੱਡੇ ਸੀ ਵੀ ਅਤੇ ਉੱਨੀ ਪ੍ਰਸਿੱਧੀ ਨਹੀਂ ਮਿਲੀ ਉਸ ਤੋਂ ਬਾਅਦ ਫਿਰ ਹੁਣ ਸੁਰਜੀਤ ਪਾਤਰ ਸਾਹਿਬ ਤੋਂ ਬਾਅਦ ਵੀ ਜੇ ਆਪਾਂ ਵੇਖੀਏ ਤੇ ਉਹ ਵਾਲੀ ਚੀਜ਼ ਹਾਲੇ ਵੀ ਮਿਸਿੰਗ ਲੱਗਦੀ ਆ ਕਿ ਇਹ ਅਜੋਕੇ ਸਮੇਂ ਦੀ ਤਰਾਸਦੀ ਆ ਜਾਂ ਫਿਰ ਆਪਾਂ ਵੇਖੀਏ ਇਤਿਹਾਸ ਦੇ ਵਿੱਚ ਤੇ ਸਮੇਂ ਦਰ ਸਮੇਂ ਇੱਦਾਂ ਹੀ ਇਹ ਵਿੱਚ ਖਲਾਅ ਪੈਦਾ ਹੁੰਦਾ ਜਾਂ ਫਿਰ ਟੈਕਨੋਲੋਜੀ ਦੇ ਵੀ ਕਰਕੇ ਆਪਾਂ ਥੋੜਾ ਜਿਹਾ ਵੇਖ ਰਹੇ ਹਾਂ ਇਹ ਵਰਤਾਰਾ
0: ਨਹੀਂ ਇੱਦਾਂ ਨਹੀਂ ਟੈਕਨੋਲੋਜੀ ਤਾਂ ਖੈਰ ਕਈ ਵਾਰੀ ਸਪੋਰਟ ਵੀ ਕਰਦੀ ਹੈ ਤੁਹਾਨੂੰ ਤੇ ਪਰ ਜਿਹੜੀ ਦੂਜੀ ਗੱਲ ਹੈ ਨਾ ਜੀ ਉਹ ਇਹ ਕਿ ਇਹ ਬੜੀ ਜਿੱਦਾਂ ਮੈਂ ਕਿਹਾ ਨਾ ਕਿ ਜਿੱਦਾਂ ਇੱਕ ਬੜਾ ਉਹ ਪਾਪੂਲਰ ਸ਼ੇਅਰ ਆ ਅਕਸਰ ਹੀ ਲੋਕ ਸਟੇਜਾਂ ਤੇ ਸੁਣਾਉਂਦੇ ਆ ਹਜ਼ਾਰੋਂ ਵਰਸ ਨਰਗਸ ਆਪਣੀ ਬੇਨੂਰੀ ਪੇ ਰੋਤੀ ਹੈ ਤੇ ਬੜੀ ਮੁਸ਼ਕਿਲ ਸੇ ਪੈਦਾ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ ਤੇ ਉਹ ਓਦਾਂ ਦੀ ਗੱਲ ਹੁੰਦੀ ਹੈ ਕਈ ਵਾਰੀ ਤੇ ਕੰਟੈਂਪਰੇਰੀ ਸ਼ਿਵ ਕੁਮਾਰ ਦੇ ਵੀ ਸ਼ਾਇਰ ਸੀਗੇ ਪ੍ਰੋਫੈਸਰ ਮੋਹਨ ਸਿੰਘ ਸੀ ਉਸ ਵੇਲੇ ਤੇ ਅੰਮ੍ਰਿਤਾ ਪ੍ਰੀਤਮ ਸੀ ਇਹਦੇ ਵੱਡੇ ਨਾਂ ਸੀ ਇਹਨਾਂ ਦੇ ਪਰ ਉਹਨਾਂ ਨੂੰ ਓਦਾਂ ਦੀ ਜਿਹੜੀ ਨਾ ਹੀ ਤਾਂ ਉਹਨਾਂ ਦੀ ਪੋਇਟਰੀ ਦੇ ਵਿੱਚ ਉਹ ਲੋਕਾਂ ਦੇ ਨਾਲ ਜੁੜਨ ਵਾਲੀ ਜਾਂ ਹੋਰ ਉਹ ਗੱਲ ਸੀ ਜਾਂ ਸੰਵੇਦਨਾ ਦੇ ਪੱਧਰ ਤੇ ਕਹਿ ਲਓ ਤੇ ਇਸ ਤਰ੍ਹਾਂ ਜਿਹੜਾ ਹੈਗਾ ਪਾਤਰ ਸਾਹਿਬ ਦੇ ਜਿਹੜੇ ਕੰਟੈਂਪਰੇਰੀ ਵੀ ਜਿਹੜੇ ਹੈਗੇ ਵੱਡੇ ਸ਼ਹਿਰ ਹੋਏ ਨੇ ਹਰ ਸਾਲ ਸਾਹਿਤ ਅਕਾਡਮੀ ਦਾ ਜਿਹਨਾਂ ਨੂੰ ਅਵਾਰਡ ਜਿਹੜਾ ਹੈ ਉਹ ਮਿਲਦਾ ਤੇ ਪਰ ਇਹਨਾਂ ਦਾ ਵੀ ਇਸ ਤਰੀਕੇ ਦੇ ਨਾਲ ਹੀ ਰਿਹਾ ਕਿ ਜਿਹੜੀ ਆਮ ਜਿਹੜੀ ਆਵਾਮ ਦੀ ਜਿਹੜੀ ਸੰਵੇਦਨਾ ਉਹਨੂੰ ਫੜਨਾ ਤੇ ਉਹਨੂੰ ਪੋਇਟਰੀ ਦੇ ਵਿੱਚ ਇਸ ਤਰੀਕੇ ਨਾਲ ਕਹਿਣਾ ਤੇ ਉਹਨਾਂ ਸ਼ਬਦਾਂ ਦੇ ਵਿੱਚ ਕਹਿਣਾ ਜਿਹੜੇ ਸ਼ਬਦਾਂ ਦੇ ਵਿੱਚ ਇਹ ਬੰਦੇ ਨੂੰ ਲੱਗੇ ਕਿ ਉਹ ਬਿਲਕੁਲ ਉਹਦੇ ਜਿਹੜੀ ਧੁਰ ਅੰਦਰ ਜਿਹੜੀ ਆ ਉਹ ਗੱਲ ਲੈ ਗਈ ਪਾਤਰ ਸਾਹਿਬ ਦਾ ਇੱਕ ਕਵਿਤਾ ਉਹ ਬੜੀ ਪਾਪੂਲਰ ਹੋਈ ਸੀ ਆਨੰਦ ਕਿਸ਼ੋਰ ਤੁਸੀਂ ਪੜ੍ਹੀ ਹੋਣੀ ਤੇ ਉਹਦੇ 'ਚ ਤਾਂ ਉਹਨਾਂ ਨੇ ਮਤਲਬ ਕਿ ਇੱਕ ਪੋਲੀਟੀਕਲੀ ਤੁਸੀਂ ਕਿਵੇਂ ਕਿੱਥੇ ਸਟੈਂਡ ਕਰਦੇ ਹੋ ਜਾਂ ਕਿਵੇਂ ਖੜਦੇ ਹੋ ਉਹ ਕਹਿੰਦੇ ਵੀ ਜੇ ਕੋਈ ਪ੍ਰਵਾਸੀ ਆ ਕੇ ਉਹਦੇ ਬੱਚੇ ਇੱਥੇ ਪੰਜਾਬੀ ਸਿੱਖਦੇ ਆ ਇੰਨਾ ਸੋਹਣਾ ਊੜਾ ਊੜਾ ਉਹ ਲਿਖਦੇ ਆ ਉਹ ਉਹ ਕਾਫੀ ਲੰਬੀ ਕਵਿਤਾ ਉਹਦੀ ਆਨੰਦ ਕਿਸ਼ੋਰ ਦੀ ਬੇਟੀ ਮਾਧੁਰੀ ਕਿਵੇਂ ਊੜਾ ਊੜਾ ਲਿਖਦੀ ਹੈ ਬਾੜੇਵਾਲ ਦੇ ਸਕੂਲ ਦੇ ਵਿੱਚ ਤੇ ਉਹਦੇ ਜਿਹੜਾ ਹੈਗਾ ਮੁਕਾਬਲੇ ਅੱਛਰ ਸਿੰਘ ਦਾ ਜਿਹੜਾ ਪੋਤਾ ਹੈ ਉਹ ਕਾਨਵੈਂਟ ਸਕੂਲ ਚ ਪੜ੍ਹਨ ਜਾਂਦਾ ਉਹ ਅੰਗਰੇਜ਼ੀ ਪੜ੍ਹਦਾ ਤੇ ਉਹਨੂੰ ਇੱਕ ਪੋਲੀਟੀਕਲੀ ਸੋਸ਼ਲੀ ਜਿਹੜੀਆਂ ਇਹ ਮਸਲੇ ਨੇ ਜਿਹੜੇ ਤੁਹਾਡੇ ਲੈਂਗੁਏਜ ਦੇ ਜਿਹਦੇ ਤੇ ਅਕਸਰ ਮੂਵਮੈਂਟਾਂ ਵੀ ਚੱਲਦੀਆਂ ਰਹੀਆਂ ਸਾਰਾ ਜਾਂ ਤੁਹਾਡੇ ਸੱਭਿਆਚਾਰ ਦੇ ਮਸਲੇ ਨੇ ਉਹਨਾਂ ਨੂੰ ਵੀ ਜਿਹੜਾ ਹੈ ਉਹਨਾਂ ਨੇ ਉਹ ਟੱਚ ਕੀਤਾ ਉਹ ਵੀ ਹਰੇਕ ਦੇ ਹਿੱਸੇ ਜਿਹੜਾ ਹੈ ਨਹੀਂ ਆਉਂਦਾ ਕਈ ਵਾਰੀ ਇਸ ਤਰੀਕੇ ਨਾਲ ਵੀ ਜਿਹੜਾ ਹੈ ਉਹ ਸੋਚਿਆ ਜਾ ਸਕਦਾ ਸੋ ਇਹ ਵੀ ਇੱਕ ਕਾਰਨ
1: ਜੀ ਬਹੁਤ ਸ਼ੁਕਰੀਆ ਤੁਹਾਡਾ ਜਿੱਦਾਂ ਤੁਸੀਂ ਗੱਲ ਕੀਤੀ ਸੀ ਕਿ ਆਪਾਂ ਬਹੁਤ ਸਾਰੀਆਂ ਗੱਲਾਂ ਕਰ ਸਕਦੇ ਹਾਂ ਬਹੁਤ ਲੰਮੀਆਂ ਗੱਲਾਂ ਕਿਉਂਕਿ ਇਹ ਸ਼ਾਇਰ ਕਹਿੰਦੇ ਕਿ ਥੋੜ੍ਹੀ ਜਿਹੀ ਜ਼ਿੰਦਗੀ ਜਿਉਂਦਾ ਪਰ ਉਹ ਸੌਵਾਂ ਸਾਲਾਂ ਜਿੰਨੀ ਜ਼ਿੰਦਗੀ ਜਿਉਂ ਜਾਂਦਾ ਉਹਦੇ ਉੱਤੇ ਆਪਾਂ ਹੋਰ ਬਹੁਤ ਸਾਰਾ ਕੁਛ ਆਪਾਂ ਵਾਚ ਸਕਦੇ ਹਾਂ ਰਿੜਕ ਸਕਦੇ ਹਾਂ ਕੱਢ ਸਕਦੇ ਹਾਂ ਆਪਣੀ ਜ਼ਿੰਦਗੀ 'ਚ ਸ਼ਾਮਿਲ ਕਰ ਸਕਦੇ ਹਾਂ ਆਪਣਾ ਰਸ ਲੈ ਸਕਦੇ ਹਾਂ ਪਰ ਇਹ ਇੱਕ ਸਮਾਂ ਇਜਾਜ਼ਤ ਨਹੀਂ ਦਿੰਦਾ ਫਿਰ ਦੁਬਾਰਾ ਕਿਤੇ ਇੱਥੋਂ ਹੀ ਆਪਾਂ ਗੱਲਾਂ ਬਾਤਾਂ ਫਿਰ ਸ਼ੁਰੂ ਕਰਾਂਗੇ ਬਹੁਤ ਧੰਨਵਾਦ ਤੁਹਾਡਾ ਬੜੀਆਂ ਵਡਮੁੱਲੀਆਂ ਗੱਲਾਂ ਅੱਜ ਜਾਣਨ ਕਰਨ ਨੂੰ ਸੁਣਨ ਨੂੰ ਮਿਲੀਆਂ
0: ਹਾਂਜੀ ਸ਼ੁਕਰੀਆ ਜੀ
1: ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਅੱਜ ਦੇ ਦਿਨ ਗੱਲਬਾਤ ਆਪਾਂ ਕਰ ਰਹੇ ਸਾਂ ਡਾਕਟਰ ਸੁਰਜੀਤ ਪਾਥਰ ਜੀ ਅਤੇ ਸ਼ਿਵ ਕੁਮਾਰ ਬਟਾਲਵੀ ਜੀ ਦੇ ਉੱਤੇ। ਸੋ ਇਹਨਾਂ ਦੋਹਾਂ ਦਾ ਹੀ ਮਈ ਮਹੀਨੇ ਦੇ ਵਿੱਚ ਦੇਹਾਂਤ ਹੋਇਆ ਸੀ। ਸੋ ਇਹ ਵੀ ਇੱਕ ਸਾਂਝ ਇਹਨਾਂ ਦੋਵਾਂ ਵੱਡੇ ਸ਼ਾਇਰਾਂ ਦੀ ਆਪਸ ਦੇ ਵਿੱਚ, ਇਹਨਾਂ ਨੇ ਮਈ ਮਹੀਨਾ ਚੁਣਿਆ ਇਸ ਜਗਤ ਤੋਂ ਜਾਣ ਦੇ ਲਈ, ਜਾਂ ਰੱਬ ਨੇ ਮਈ ਮਹੀਨੇ ਦੇ ਵਿੱਚ ਇਸ ਜਗਤ ਤੋਂ ਇਹਨਾਂ ਨੂੰ ਲੈ ਕੇ ਗਿਆ ਰੱਬ। ਸੋ ਇਹਨਾਂ ਦੀਆਂ ਲਿਖਤਾਂ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਡਾਕਟਰ ਸੁਰਜੀਤ ਪਾਤਰ ਜੀ ਦੀ ਕਲਮ ਤੋਂ ਲਿਖੀ ਹੈ ਗਜ਼ਲ, ਆਓ ਕੁਲਵੰਤ ਸਿੰਘ ਹੋਰਾਂ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ।
2: ਰਦੀਫ ਦੇ ਪੱਖੋਂ ਬਹੁਤ ਬੰਧਨਾਂ ਵਾਲੀ ਸਿਨਫ ਹੈ, ਪਰ ਖਿਆਲ ਦੇ ਪੱਖੋਂ ਇਹ ਬਹੁਤ ਆਜ਼ਾਦ ਹੈ, ਬਹੁਤ ਮੁਕਤ ਹੈ। ਸ਼ਾਇਰ ਹਰੇਕ ਸ਼ੇਰ ਵਿੱਚ ਵੱਖਰਾ ਖਿਆਲ ਬਣ ਸਕਦਾ ਹੈ, ਜਿਸ 'ਚ ਸੂਲੀ ਦਾ ਇੰਤਜ਼ਾਮ ਨਹੀਂ। ਇਹ ਮੇਰੀ ਇਹੋ ਜਿਹੀ ਗਜ਼ਲ ਹੀ ਹੈ ਜਿਹਦੇ ਵਿੱਚ ਸਿਆਸਤ ਦਾ ਰੰਗ ਵੀ ਹੈ, ਮੁਹੱਬਤ ਦਾ ਰੰਗ ਵੀ, ਫਲਸਫੇ ਦਾ ਰੰਗ ਵੀ, ਜ਼ਿੰਦਗੀ ਦਾ ਰੰਗ ਵੀ, ਅਤੇ ਜ਼ਿੰਦਗੀ ਤੋਂ ਪਾਰ ਦਾ ਰੰਗ ਵੀ। ਮੇਰੀ ਮਿੱਟੀ 'ਚੋਂ ਫੁੱਲ ਖਿੜਦੇ ਨੇ, ਮੈਨੂੰ ਤਾਂ ਮਰ ਕੇ ਵੀ ਆਰਾਮ ਨਹੀਂ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: JBCO Films leke aaye ne action, emotion ate full on entertainment. Punjabi feature film Shera.
5: 5 saal baad mudiya Shera, te mudiya vi kede haalatan ch?
1: Starring Parmesh Verma, Sonal Chauhan, Yogra Singh, Manav Vij ate hor vi ugge kalakar.
6: Main utthon vi mud ke jithon koi nahi mud ke aunga.
4: Written and directed by Savio Sandhu, produced by Anmol Sahni.
1: Hun vekhna na bhullyo 15 mai ton tuhade nedle cinema gharan vich Shera.
7: Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options vi available. Aao te apni navi Ford da test drive karo, business fleet lai gal karo, vehicle experts Tim Forbes ya Cory naal. Radio Hanji de hawale naal pao 10 saal di free service. Chadston Ford, ready, set, Ford.
8: ਸੋਨਾ ਚਾਹੀਦਾ?
9: ਭਰੋਸਾ ਚਾਹੀਦਾ?
8: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
10: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
11: ਕੀ ਹੋਇਆ?
10: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
11: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
10: ਜਾਂ 90-77-97-33
11: ਜਾਂ ਈਮੇਲ info@vyimmigration.com.au।
10: ਯਾਦ ਰੱਖੋ 9077-9733।
11: VY Immigration and Education Consultant,
10: ਹਰ ਕਦਮ ਤੁਹਾਡੇ ਨਾਲ।
8: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ, ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ। ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au। ਕੀ ਹੋਇਆ? ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
12: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
7: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
3: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
7: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au। ਕ੍ਰੀਏਟਿਵ ਇਵੈਂਟਸ ਲੈ ਕੇ ਆ ਰਹੇ ਨੇ ਸਾਲ ਦੀ ਸਭ ਤੋਂ ਇੰਤਜ਼ਾਰ ਕੀਤੀ ਗਈ ਸੰਗੀਤਮਈ ਸ਼ਾਮ, ਹੈਰੀਟੇਜ ਟੂਰ 2026, ਡਾਕਟਰ ਸਤਿੰਦਰ ਸਰਤਾਜ। ਮਈ 2026 ਸ਼ਾਮ 6 PM ਮੈਲਬਨ ਦੀ ਸ਼ਾਨ ਰੋਡ ਲੇਵਰ ਅਰੀਨਾ ਵਿੱਚ। ਸਪੌਂਸਰਸ਼ਿਪ ਦੀ ਇਨਫਾਰਮੇਸ਼ਨ ਲਈ ਕਾਲ ਕਰੋ 0426-809-499। ਫਾਰ ਟਿਕਟਸ ਵਿਜ਼ਿਟ ticktack.com.au। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
9: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
12: ਲੈਜੈਂਡਰੀ ਲਵ ਸਟੋਰੀ ਕੀ ਤੋਂ ਐਂਡਿੰਗ ਟ੍ਰੈਜਿਕ ਹੁੰਦੀ ਹੈ।
13: From the makers of Rocky aur Rani ki prem kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd. Chand

ਚਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.in

0: जवाका दी एक्टिंग है कमाल, पवेगा हुण धमाल।
1: फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
2: पेंजी की हाल है पिट दर्द दा?
3: जदों दा स्लीप एंड रिलैक्स दा इंडियन स्टाइल रूम वाला गद्दा खरीदया, सब कुछ ठीक है। थैंक यू इदे बारे दसन लई।
4: और सुनो, हुन स्लीप एंड रिलैक्स हर तरह दे गद्दियां दे नाल बेड भी बनाउंदे ने। स्लीप एंड रिलैक्स दा एक स्टोर लेवेटन नॉर्थ अते दूजा नवा स्टोर ओहंस रोड एपिंग विच भी है। मनपसंद गद्दियां अते स्टोरेज बेड खरीदन लई कांटेक्ट करो स्लीप एंड रिलैक्स। वेक अप फीलिंग टोटली रेस्टेड। सर्च अस ऑनलाइन और कॉल 04334654922।
5: मेरा देश इनक्रेडिबल इंडिया त्रुगनिना विच अपने हर भैन भरा नूं उनां दे देश दा स्वाद अते मसाले एथे दे रहा है। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਈਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ।
6: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਐ ਨਹੀਂ ਲੱਗਦਾ ਹੜਾਂ ਜਿਹਾ ਵਾਲਾ ਮਿਊਜ਼ਿਕ ਲੈਣ ਦਾ,
7: ਮੈਨੂੰ ਇਹ ਨਹੀਂ ਸਮਝ ਆ ਰਿਹਾ ਓਵਰ ਟਾਈਮ ਕਿਉਂ ਹੋ ਰਿਹਾ।
6: ਹਾਂਜੀ,
7: ਕਿਹੜੇ ਕਿਹੜੇ ਕਿਹੜੇ ਦਿਲ ਦੇ ਵਲਵਲੇ ਰਹਿ ਗਏ
6: ਯਾਰ ਜਦੋਂ ਦੇ ਆਪਾਂ ਬਾਹਰ ਆਏ ਨਾ।
7: ਹਾਂਜੀ,
6: ਪਤਾ ਨੀ ਇੱਦਾਂ ਹੀ ਲੱਗੀ ਜਾਂਦਾ ਵਾ ਵੀ ਓਵਰ ਹੀ ਚੱਲ ਰਿਹਾ,
7: ਓਵਰ ਹੀ ਚੱਲ ਰਿਹਾ
6: ਹੈ ਨਾ। ਹਾਂ, ਨੀਂਦ ਲਈਏ ਤੋ ਵੀ ਓਵਰ ਚੱਲ ਜਾਂਦੀ ਆ, ਕੰਮ ਕਰੀਏ ਤੋ ਵੀ ਓਵਰ ਚੱਲ ਜਾਂਦਾ।
7: ਅੱਜ
6: ਰੋਟੀ ਕਿਤੇ ਲੱਭ ਜਾਂਦੀ ਸੀ ਨਾ ਤੇ ਉਹ ਵੀ ਓਵਰ ਹੀ ਖਾ ਲਈਦੀ ਸੀ।
7: ਅੱਜ ਸਵੇਰੇ ਗੱਲ ਯਾਦ ਕੀਤੀ ਨਾ, ਕੋਈ ਮਿਲ ਗਿਆ ਦੀ ਇਹ ਫਿਰ ਤੋਂ। ਹਾਂ, ਅੱਜ ਕ੍ਰਿਸ਼ ਵਾਲਾ ਡਾਇਲੋਗ ਆ ਜਾਣਾ ਉਹਦੇ ਅੰਦਰ। ਮਾਂ ਮੇਰੀ ਸ਼ਕਤੀ ਹੋਇਆ ਗਲਤ ਗਲਤ ਲੈ ਰਹੇ ਹੈ ਇਹ ਲੋਕ, ਮਾਂ ਸ਼ਕਤੀ ਹੋਇਆ ਗਲਤ ਫਾਇਦਾ ਉਡਾ ਰਹੇ ਮਾਂ।
6: ਨਹੀਂ, ਸ਼ਕਤੀਆਂ ਦਾ ਗਲਤ ਫਾਇਦਾ ਕੀ ਆ, ਆਪਾਂ ਨਾ ਸਵੇਰੇ ਉਹ ਨਹੀਂ ਕਰ ਪਾਏ। ਹੁਣ ਉਹਦਾ ਮਤਲਬ ਕੁਝ ਹੋਰ ਨਾ ਸਮਝ ਲਓ, ਲਾਈਵ ਬਿਠਾ ਲਿਆ ਤੇ ਚਲੋ ਸਾਨੂੰ ਦੱਸ ਦਿਓ ਮੈਸੇਜ ਕਰਕੇ। ਆਪਾਂ ਇਸ ਟਾਈਮ ਰੇਡੀਓ ਤੇ ਵੀ ਲਾਈਵ ਆ, ਫੇਸਬੁੱਕ ਆਪਣੇ ਯੂਟਿਊਬ ਦੇ ਉੱਤੇ ਵੀ ਲਾਈਵ ਆ।
7: ਯੂਟਿਊਬ ਦੇ ਉੱਪਰ ਲਾਈਵ ਦਾ ਬੜਾ ਵਧੀਆ ਸਿਸਟਮ ਰਹਿੰਦਾ ਕਿਉਂਕਿ ਉਹ ਨਾ ਟਾਈਮ ਸਟੈਂਪ ਆਉਂਦੀ ਰਹਿੰਦੀ ਨਾਲ ਨਾਲ ਕਿ ਤੁਸੀਂ ਜਿਹੜਾ ਮੈਸੇਜ ਭੇਜਿਆ ਇੰਨੇ ਟਾਈਮ ਤੇ ਭੇਜਿਆ, ਫਿਰ ਸਾਨੂੰ ਵੀ ਆਈਡੀਆ ਲੱਗਦਾ ਰਹਿੰਦਾ।
6: ਅਸੀਂ ਲਾਈਵ ਹੈਗੇ ਆ, ਅੱਗੇ ਵੀ ਸਾਨੂੰ 15-20 ਮਿੰਟਾਂ ਬਾਅਦ ਪਤਾ ਲੱਗਾ
7: ਦੱਸਦੇ। ਮੈਂ ਵੀ ਗੁਣ ਦੱਸਣ ਬਹਿ ਜਾਵਾਂ ਫਿਰ ਤੋਂ ਨਾ ਪਤਾ ਲੱਗੇ ਹੈ ਕਿ ਨਹੀਂ। ਮੈਂ ਵੀ
6: ਵਾਰ ਵਾਰ ਬੋਲਣਾ ਕਿਤੇ ਸੌਖਾ ਹੁੰਦਾ ਹੈ ਨਾ, ਉਹ ਮੁੜ ਕੇ ਉਹ ਗੱਲ ਹੋਣੀ ਹੈ ਬੱਦਲ ਥੱਕੇ ਆ।
7: ਇਹ ਭਾਈ ਸੀਰੀਅਸ ਨਹੀਂ ਲੈਂਦੇ ਸਾਨੂੰ, ਠੀਕ ਹੈ, ਇਹ ਸੀਰੀਅਸ ਨਹੀਂ ਲੈਂਦੇ ਸਾਨੂੰ। ਇਹ ਪਤਾ ਬੋਲੀ ਆ ਨਾ ਇਹਨਾਂ ਨੇ, ਕੋਈ ਨੀ ਅੱਧਾ ਘੰਟਾ ਹੋਰ ਬੋਲ ਲਓ, ਕਿੰਨੀ ਪਿਆਰੀ ਗੱਲ ਕੀਤੀ ਹੈ ਦੇਖੋ ਕਹਿੰਦਾ।
6: ਹਾਂ, ਵਧੀਆ ਗੱਲ ਕੀਤੀ, ਫੇਰ ਕਰ ਲਓ,
7: ਕਹਿੰਦਾ ਦੁਬਾਰਾ ਬੋਲ ਕੇ ਦਿਖਾਓ।
6: ਸੋ ਤੁਸੀਂ ਆਪਣਾ ਜਿਹੜਾ ਸਾਨੂੰ ਜੇ ਸੁਣ ਰਹੇ ਹੋ ਰੇਡੀਓ ਦੇ ਉੱਤੇ ਤੇ ਜਾਂ ਫਿਰ ਵੇਖ ਰਹੇ ਹੋ ਤੁਸੀਂ ਯੂਟਿਊਬ ਤੇ, ਯੂਟਿਊਬ ਵਾਲਾ ਤੇ ਉੱਥੇ ਹੋ ਜਾਂਦੇ ਮੈਸੇਜ ਸਾਨੂੰ, ਕਿਉਂਕਿ ਆਪਾਂ ਕੁਛ ਹੋਰ ਚੀਜ਼ਾਂ ਚੈੱਕ ਕਰ ਰਹੇ ਹਾਂ, ਆਵਾਜ਼ ਬੂਜ ਤੋਂ ਲੈ ਕੇ ਤੇ ਕਾਫੀ ਕੁਛ, ਤੇ ਤੁਸੀਂ ਸਾਨੂੰ ਫੀਡਬੈਕ ਆਪਣੀ ਜ਼ਰੂਰ ਦੇ ਦਿਓ ਸਾਨੂੰ,
7: ਕਿਉਂਕਿ ਕੰਮ ਜਿਹੜਾ ਕਰਨਾ ਪੱਕੇ ਪੈਰ ਹੀ ਕਰਨਾ ਨਾ।
6: ਇਹ ਥੋੜੇ ਛੇਤੀ ਛੇਤੀ ਸਾਡਾ ਖੇੜਾ ਛੁੱਟੇ। ਹਾਂ, ਚੈੱਕ ਹੋ ਜੇ ਨਾ।
7: ਹਾਂ, ਨਹੀਂ ਨਹੀਂ, ਕੰਮ ਕਰਨਾ ਪੱਕੇ ਪੈਰ ਹੀ ਕਰਨਾ, ਮੈਂ ਕਹਿ ਰਿਹਾ ਸੀ। ਇਹ ਥੋੜਾ ਨਾ ਕਿ ਐਗਜ਼ਾਮ ਰੱਖ ਲਿਆ ਨੀਟ ਦਾ, 22 ਲੱਖ ਬੱਚਾ ਬੁਲਾ ਲਿਆ, ਫਿਰ ਬਾਅਦ ਚੋਂ ਲੀਕ ਹੋ ਗਿਆ ਤੇ ਕੈਂਸਲ ਕਰਨਾ ਪਿਆ।
6: ਬੜੀ ਗਲਤ ਗੱਲ ਹੈ ਨਾ, ਆਪਾਂ ਉਹ ਖਬਰਾਂ 'ਚ ਵੀ ਆਪਾਂ ਕਰ ਰਹੇ ਹਾਂ ਡਿਸਕਸ, ਮਤਲਬ ਇਹ ਚਲੋ ਆਪਾਂ ਉਹਨਾਂ 'ਤੇ ਨਹੀਂ ਆਪਾਂ ਪੜ੍ਹੇ, ਉਨੀਆਂ ਤਿਆਰੀਆਂ 'ਤੇ ਨਹੀਂ ਕੀਤੀਆਂ, ਪਰ ਆਪਣੇ ਆਪਣੇ ਪੱਧਰ ਦੇ ਉੱਤੇ ਜਿੰਨਾ ਵੀ ਕੋਈ ਪੜ੍ਹਦਾ ਵਾ ਉਹਦੇ ਲਈ ਨੀਟ ਹੀ ਹੁੰਦਾ ਵਾ ਸਾਰਾ ਕੁਛ। ਪਰ ਇਹ ਤਾਂ ਮਤਲਬ ਰਾਤਾਂ ਜਾਗ ਜਾ ਕੇ ਇਹਨਾਂ ਦੇ ਬਹੁਤ ਜ਼ਿਆਦਾ ਪੜ੍ਹਾਈ ਹੁੰਦੀ।
7: ਦੇਖੋ ਨਾ, ਤੁਸੀਂ ਛੇੜਖਾਨੀ ਕਿਸ ਅਹੁਦੇ ਨਾਲ ਕਰ ਰਹੇ ਹੋ, ਮਤਲਬ ਤੁਸੀਂ ਪੇਪਰ ਲੀਕ ਕਰਕੇ ਕਿਹੜੇ ਬੱਚਿਆਂ ਨੂੰ ਪਾਸ ਕਰਾਉਣਾ ਚਾਹੁੰਦੇ ਹੋ ਜਿਹੜੇ ਮਤਲਬ ਉਸ ਲੈਵਲ 'ਤੇ ਸ਼ਾਇਦ ਪੜ੍ਹਾਈ 'ਚ ਨਹੀਂ ਬੈਟਰ ਨੇ। ਤੇ ਇਹਨਾਂ ਨੇ ਤਾਂ ਅੱਗੋਂ ਡਾਕਟਰ ਬਣਨਾ ਨਾ।
6: ਬਿਲਕੁਲ,
7: ਜੋ ਬੰਦਾ ਪੈਸਾ ਲੈ ਰਿਹਾ ਉਹਨੂੰ ਇਹ ਮਾਇੰਡ 'ਚ ਨਹੀਂ ਆ ਰਿਹਾ ਕਿ ਕੱਲ੍ਹ ਨੂੰ ਸ਼ਾਇਦ ਮੇਰਾ ਹੀ ਪਰਿਵਾਰ ਦਾ ਕੋਈ, ਸ਼ਾਇਦ ਮੇਰਾ ਹੀ ਬੱਚਾ ਇੱਦਾਂ ਦੇ ਕਿਸੇ ਡਾਕਟਰ ਦੇ ਸਾਹਮਣੇ ਹੋਊਗਾ ਜਿਹਨੇ ਸਾਰੀ ਉਮਰ ਬਸ ਚੀਟਿੰਗ ਕੀਤੀ ਹੈ, ਚੀਟਿੰਗ ਕਰਕੇ ਪਾਸ ਹੋਇਆ। ਕਿੰਨੀ ਵੱਡੀ ਗੱਲ ਆ। ਅੱਛਾ, ਮੇਜਰ ਪ੍ਰੋਬਲਮ ਪਤਾ ਕੀ ਹੈ ਕਿ ਇਹ ਤੀਸਰੀ ਵਾਰੀ ਹੋ ਗਿਆ ਲੀਕ 2021, 2024, 2026। ਪਿਛਲੇ 5 ਸਾਲਾਂ 'ਚ 3 ਵਾਰੀ ਇੱਕੋ ਹੀ ਹੁੰਦਾ। ਇਹ ਵੀ ਨਹੀਂ ਹੈ ਕਿ ਹੈ ਨਾ ਕਿ ਪੰਜਾਬ 'ਚ ਵੱਖਰਾ ਹੋ ਗਿਆ। ਇੱਕੋ ਐਗਜ਼ਾਮ ਜਿਹਦੇ ਨਾਲ ਤੁਸੀਂ ਡਾਕਟਰੀ ਦੀ ਪੜ੍ਹਾਈ ਵੱਲ ਵੱਧਦੇ ਹੋ, ਹੈ ਨਾ, ਉਹ 3 ਵਾਰੀ ਲੀਕ ਹੋ ਜਾਣਾ। ਇੰਡੀਆ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ,
6: ਅਤੇ ਕੱਲ੍ਹ ਨੂੰ ਇਹ ਚੀਜ਼ਾਂ ਵੇਖੋ ਸਾਨੂੰ ਕ੍ਰਿਸ਼ਨਾ ਜੀ ਬਾਹਰ ਵੀ ਭੁਗਤਣੀਆਂ ਪੈ ਸਕਦੀਆਂ ਨੇ। ਮੰਨ ਲਓ ਹੁਣ ਇੰਡੀਆ ਦੇ ਡਾਕਟਰਸ ਨੇ ਅਤੇ ਉਹਨਾਂ 'ਤੇ ਵੀ ਕੱਲ੍ਹ ਨੂੰ ਸਵਾਲ ਉੱਠ ਸਕਦੇ ਆ ਵੀ ਤੁਸੀਂ ਉੱਥੋਂ ਭਾਈ ਤੁਹਾਡੇ 'ਤੇ ਪੇਪਰ ਲੀਕ ਹੁੰਦੇ ਆ, ਤੁਸੀਂ ਕਿੱਦਾਂ ਪਾਸ ਹੋ ਕੇ ਆਇਓ ਕਿ ਤੁਹਾਡੇ ਲਿਆਓ, ਤੁਹਾਡਾ ਵੀ ਟੈਸਟ ਫੇਰ ਲੈਂਦੇ। ਸੋ ਇਹ ਚੀਜ਼ਾਂ ਜਿਹੜੀਆਂ
7: ਇੰਟਰਨੈਸ਼ਨਲ ਐਂਬੈਰਸਮੈਂਟ ਤਾਂ ਵੈਸੇ ਹੀ ਹੋ ਜਾਂਦੀ ਹੈ ਨਾ,
6: ਥੋੜੀ ਜੀ ਸੰਜੀਦਗੀ ਸਾਨੂੰ ਸਮਝ ਆਉਂਦੀ ਆ ਜਾਂ ਆਪਾਂ ਮਹਿਸੂਸ ਕਰਦੇ ਹਾਂ। ਅਦਰਵਾਈਜ਼ ਸਾਡੇ ਲਈ ਵੀ ਇੱਕ ਖਬਰ ਹੀ ਆ, ਕੀ ਆ ਸਾਡੇ ਕਿੰਨਿਆਂ ਦੇ ਲਈ ਇੱਕ ਸਿਰਫ ਖਬਰ ਹੀ ਹੋਊਗੀ, ਹਾਂ ਹੋਇਆ ਹੋਊਗਾ, ਹੋ ਗਿਆ ਲੀਕ, ਠੀਕ ਹੈ, ਕਿਹੜੀ ਨਵੀਂ ਗੱਲ ਹੈ, ਅਸੀਂ ਤਾਂ ਆਪ ਨਕਲਾਂ ਮਾਰ ਮਾਰ ਕੇ ਪਾਸ ਹੋਏ, ਠੀਕ ਹੈ, ਉਹ ਆਪਾਂ ਉਸ ਸਿਸਟਮ 'ਚੋਂ ਆਏ ਹਾਂ ਜਿੱਥੇ ਉਹ ਸਕੂਲ 'ਚ ਐਡਮਿਸ਼ਨ ਲਈ ਜਾਂਦੇ ਸੀ ਜਿੱਥੇ ਪਰਚੀਆਂ ਸੁੱਟਣ ਵਾਲੇ ਮਗਰ 4 ਜਾ ਸਕਣ, ਹੈ ਨਾ, ਜਿੱਥੇ ਉਹ ਫਲੈਂਗ ਨਾ ਜਾਂਦੀ ਹੋਵੇ,
7: ਉਸ ਇਹ ਗੱਲਾਂ ਵੀ ਹੈ ਨਾ,
6: ਉਸ ਸਿਸਟਮ ਦੇ ਵਿੱਚ ਫਿਰ ਉਹ ਇੱਦਾਂ ਲੱਗਦਾ ਵਾ ਵੀ ਇਹ ਨਕਲ ਇੱਕ ਆਮ ਜੀ ਗੱਲ ਆ। ਅਤੇ ਪਰ ਹੁਣ ਸਾਨੂੰ ਮਤਲਬ ਜਿਹੜੇ ਹੁਣ ਉਸ ਸਨੈਰੀਓ ਦੇ ਵਿੱਚ ਹੋਣਗੇ ਅਤੇ ਆਪਾਂ ਉਸ ਸਿਸਟਮ 'ਚੋਂ ਲੰਘ ਕੇ ਆਏ ਹਾਂ, ਇਹਦੇ 'ਚ ਕਾਹਦਾ ਲਕਾਇਆ, ਸਾਰੇ ਹੀ ਆਪਾਂ ਉਸੇ ਸਿਸਟਮ 'ਚੋਂ ਲੰਘ ਕੇ ਆਏ ਹਾਂ। ਅਤੇ ਅੱਜ ਆਪਾਂ ਇਹ ਚੀਜ਼ ਕਹਿ ਸਕਦੇ ਹਾਂ ਕਿ ਵਾਕਈ ਇਹਦਾ ਫਰਕ ਪੈਂਦਾ ਆ, ਅਸੀਂ ਇਹ ਚੀਜ਼ਾਂ ਮਹਿਸੂਸ ਕਰਦੇ ਹਾਂ ਅੱਜ ਬੈਠੇ ਕਿ ਉਦੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜੇ ਆਪਾਂ ਪ੍ਰੋਪਰ ਕਰਦੇ ਵਾਕਈ ਪੜ੍ਹਦੇ ਅਤੇ ਉਹਦਾ ਸਾਨੂੰ ਹੋਰ ਵਧੇਰੇ ਫਾਇਦਾ ਹੁੰਦਾ।
7: ਇੱਕ ਇਹ ਨਾ ਪਰਸਨੈਲਿਟੀ ਲੈਵਲ 'ਤੇ ਕੀ ਇਹ ਚੀਜ਼ ਤੁਹਾਡੇ 'ਤੇ ਘਾਤ ਪਾਉਂਦੀ ਹੈ ਕਿ ਜਦੋਂ ਤੁਸੀਂ ਰੀਅਲ ਵਰਲਡ 'ਚ ਆਉਂਦੇ ਹੋ ਤੁਹਾਨੂੰ ਪਤਾ ਹੁਣ ਇੱਥੇ ਕੋਈ ਸ਼ਾਰਟਕੱਟ ਨਹੀਂ ਹੈ। ਤੁਸੀਂ ਨਾ ਆਪਣੇ ਮਨ ਨੂੰ ਇੱਕ ਖੁਦ ਹੀ ਮਨਾ ਲਿੱਤਾ ਹੁੰਦਾ ਕਿ ਯਾਰ ਜਿਹੜੀ ਮੈਂ ਹੁਣ ਜਿਹੜੀ ਮੈਂ ਚਤੁਰਾਈ ਕਰਦਾ ਹੋਇਆ ਇੱਥੇ ਤੱਕ ਆਇਆ ਨਾ, ਹੁਣ ਉਹ ਹੋਇਆ ਨਹੀਂ ਕਰਨੀ। ਬਹੁਤ ਲੋਕਾਂ ਨੂੰ ਸੈਲਫ ਇਸਟੀਮ ਇਸ਼ੂਜ਼ ਹੋ ਜਾਂਦੇ ਆ, ਤਾਂ ਹੀ ਕਹਿੰਦੇ ਨਾ ਕਿ ਜਿਹੜਾ ਬਹੁਤ ਪਾਪੂਲਰ ਸਭ ਤੋਂ ਪਾਪੂਲਰ ਮੁੰਡੇ ਹੁੰਦੇ ਆ, ਹੈ ਨਾ, ਕੁੜੀਆਂ ਹੁੰਦੀਆਂ ਉਹਨਾਂ ਉਸ ਪਾਸਿਓਂ ਕਿ ਪੜ੍ਹਾਈ ਨਹੀਂ ਕਰਨੀ, ਖੱਪ ਖਾਨਾ ਕਰਨਾ, ਉਹ ਲਾਈਫ ਦੇ ਅੰਦਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਤੁਹਾਨੂੰ ਪਤਾ ਲੱਗਦਾ ਕਿ ਬਹੁਤ ਹੀ ਆਮ ਜੇ ਜਾਂ ਫਿਰ ਬਹੁਤ ਹੀ ਬਿਲੋ ਐਵਰੇਜ ਰਹਿ ਗਏ, ਕਿਉਂਕਿ ਉਹ ਜਦੋਂ ਰੀਅਲ ਵਰਲਡ 'ਚ ਤੁਸੀਂ ਜਾਂਦੇ ਹੋ ਤੁਹਾਡੀ ਕੌਨਫੀਡੈਂਸ 'ਤੇ ਬਹੁਤ ਡੈਂਟ ਲੱਗਾ ਹੁੰਦਾ, ਕਿਉਂਕਿ ਉਹੀ 4 ਲੋਕ ਤੁਹਾਨੂੰ ਇਹ ਨਹੀਂ ਕਰਿਆ ਬਹੁਤ ਵਧੀਆ ਕੀਤਾ ਤੂੰ, ਹੈ ਨਾ, ਤੂੰ ਚੀਟਿੰਗ ਕਰ ਦਿੱਤੀ, ਵੈਰੀ ਗੁੱਡ। ਗੱਲ ਇਕੱਲੀ ਨੌਲੇਜ ਤੱਕ ਨਹੀਂ ਹੈ, ਗੱਲ ਇਹ ਹੈ ਕਿ ਸ਼ਾਇਦ ਇੱਕ ਬੰਦਾ ਜਿਹੜਾ 45% ਲੈ ਕੇ ਆਇਆ ਹੋਵੇ ਪਰ ਜਿੰਨਾ ਉਹਨੂੰ ਸਮਝ ਸੀ ਉਸ ਹਿਸਾਬ ਨਾਲ ਲੈ ਕੇ ਆਵੇ ਉਹ ਅਲਟੀਮੇਟਲੀ ਲਾਈਫ ਦੇ ਅੰਦਰ ਈਜ਼ੀਲੀ ਗਰੋ ਕਰ ਲੈਂਦਾ, ਉਹਨੂੰ ਸਮਝਣਾ ਆ ਜਾਂਦਾ ਮੇਰੇ ਹਿਸਾਬ ਨਾਲ ਕਿ ਚਲੋ ਇਹ ਮੇਰੀ ਸ਼ਮਤਾ, ਮੈਂ ਉਸ ਅਕੋਰਡਿੰਗਲੀ ਕੁਛ ਕਰਨਾ, ਰਾਦਰ ਦੈਨ ਜਿਹੜਾ ਚੀਟਿੰਗ ਕਰਕੇ ਆਇਆ ਉਹਨੂੰ ਤਾਂ ਬਸ ਇਹੀ ਰਹਿਣਾ ਹਰ ਵਕਤ ਕਿ ਕਿਸੇ ਤਰੀਕੇ ਇੱਥੋਂ ਵੀ ਕੁਛ ਪੰਗਾ ਲੈ ਲਵਾਂ ਤਾਂ ਹੋ ਜਾਵੇ, ਇੱਥੋਂ ਵੀ ਲੈ ਲਵਾਂ ਹੋ ਜਾਵੇ, ਮਾਇੰਡ ਸੈਟ ਬਿਲਡਿੰਗ ਹੋ ਜਾਂਦੀ ਹੈ।
6: ਬੇਸਿਕਲੀ ਇੱਕ ਤੁਸੀਂ ਵੇਖੋ ਤਾਂ ਇੱਕ ਨਾ ਤੁਹਾਡਾ ਸੁਭਾਅ ਵੀ ਉੱਦਾਂ ਦਾ ਡਿਵੈਲਪ ਹੁੰਦਾ, ਤੁਸੀਂ ਜਦੋਂ ਕੋਈ ਚੀਜ਼ ਸ਼ਾਰਟਕੱਟ ਮਾਰ ਕੇ ਕਰ ਲੈਂਦੇ ਹੋ, ਤੁਸੀਂ ਨਕਲ ਮਾਰ ਕੇ ਤੁਸੀਂ ਕਰ ਲੈਂਦੇ ਹੋ, ਅਤੇ ਹੁਣ ਆਪਾਂ ਆਪਣਾ ਵੀ ਸੋਚੀਏ ਅਤੇ ਤੁਹਾਡੀ ਕਿਤੇ ਪਰਚੀ ਚੱਲ ਜਾਏ ਨਾ, ਅਤੇ ਉਹ ਬਾਅਦ ਵਿੱਚ ਸੈਟਿਸਫੈਕਸ਼ਨ ਲੈਵਲ ਹੀ ਅਲੱਗ ਹੁੰਦਾ ਵਾ, ਜਿੱਦਾਂ ਇਨਸਾਨ ਨੂੰ ਇਹ ਲੱਗਦਾ, ਬੰਦੇ ਨੂੰ ਇਹ ਲੱਗਦਾ ਵੀ ਮੇਰੇ ਤੋਂ ਚਾਤਰ ਤਾਂ ਇਸ ਦੁਨੀਆਂ 'ਤੇ ਹੋਰ ਕੋਈ ਨਹੀਂ ਹੈ, ਵੀ ਮੈਂ ਘੱਟ ਮਿਹਨਤ ਕਰਕੇ ਮੈਂ ਵੱਧ ਕਰ ਆਇਆ ਅੱਜ।
7: ਸਹੀ ਗੱਲ,
6: ਉਹ ਚੀਜ਼ ਜ਼ਿੰਦਗੀ ਦੇ ਵਿੱਚ ਨਾ ਤਾਂ ਤੁਹਾਨੂੰ ਵਾਰ ਵਾਰ ਮਿਲਣੀ ਆ ਅਤੇ ਨਾ ਹੀ ਉਹ ਹਮੇਸ਼ਾ ਤੁਹਾਡੇ ਕੰਮ ਆਉਣੀ ਆ। ਜਿਹੜੇ ਸਿਸਟਮ 'ਚ ਤੁਸੀਂ ਜਾਣਾ, ਹੋ ਸਕਦਾ ਉੱਥੇ ਉਹ ਤੁਹਾਡੀ ਉਹ ਚੀਜ਼ ਉੱਦਾਂ ਨਾ ਕੰਮ ਆਵੇ। ਸੋ ਇੱਦਾਂ ਦੀ ਜਦੋਂ ਸਾਡੇ ਸੁਭਾਅ ਦਾ ਹਿੱਸਾ ਬਣ ਜਾਂਦੀਆਂ ਚੀਜ਼ਾਂ, ਫਿਰ ਆਪਾਂ ਕਿਤੇ ਨਾ ਕਿਤੇ ਤਾਂ ਜ਼ਿੰਦਗੀ 'ਚ ਲੈਕ ਕਰਦੇ ਹੀ ਆਪਾਂ। ਪਰ ਵਾਰੇ ਵਾਰੇ ਜਾਈਏ ਸਾਡੇ ਸਿਸਟਮ ਦੇ ਜਿੱਥੇ ਚਲੋ ਆਪਾਂ ਥੱਲੇ ਥੱਲੇ 'ਤੇ ਇਹ ਚੀਜ਼ਾਂ ਆਪਾਂ ਮੰਨਦੇ ਹਾਂ ਵੀ ਚਲੋ
7: ਠੀਕ ਹੈ, ਜੇ ਕਿਸੇ ਨੇ 10ਵੀਂ ਦੇ ਬੋਰਡ ਚੀਟਿੰਗ ਕਰਕੇ ਪਾਸ ਕਰ ਵੀ ਲਏ ਠੀਕ ਹੈ, ਪਰ ਅਗੇਨ ਇੱਦਾਂ ਦਾ ਐਗਜ਼ਾਮ ਜਿਹਦੇ ਨਾਲ ਤੁਸੀਂ ਉਸ ਪੜ੍ਹਾਈ 'ਚ ਜਾਂਦੇ ਹੋ ਜੋ ਤੁਸੀਂ, ਹੈ ਨਾ, ਸਭ ਤੋਂ ਇਸ ਤੋਂ ਮੇਜਰ ਪ੍ਰੋਫੈਸ਼ਨ ਕੀ ਹੈ, ਹੈ ਨਾ, ਬੀਇੰਗ ਅ ਡਾਕਟਰ, ਅਤੇ ਤੁਹਾਨੂੰ ਤਾਂ ਇਹ ਹੁਣ ਹਰ ਵਕਤ ਇਹੀ ਕਿਆਸ ਲਾਉਣੇ ਪੈਣੇ ਕਿ ਯਾਰ ਇਹ ਉਹ ਵਾਲਾ ਤਾਂ ਨਹੀਂ ਜਿਹੜਾ 700 ਚੋਂ 700 ਲਾਇਆ ਸੀਗਾ ਕਿਉਂਕਿ ਉਹਦੀ ਸੈਟਿੰਗ ਸੀਗੀ ਜਿੱਥੇ ਪੜ੍ਹਦਾ ਪਿਆ ਸੀਗਾ।
6: ਪਰ ਵੈਸੇ ਵੀ ਆਪਣਾ ਇਹਦੇ 'ਚ ਵੇਖਿਆ ਜਾਵੇ ਨਾ ਕ੍ਰਿਸ਼ਨਾ ਜੀ, ਆਪਾਂ ਇਹਦੇ ਇਸ ਪ੍ਰੋਫੈਸ਼ਨ ਦੇ ਵਿੱਚ ਆਪਾਂ ਵੇਖੀਏ ਅਤੇ ਅੱਗੇ ਨਾ ਪਰਿਵਾਰਿਕ ਜਿਹਾ ਹੀ ਹੋ ਗਿਆ ਸਿਸਟਮ, ਬਹੁਤ ਹੀ ਵਾਰ ਆਪਾਂ ਵੇਖਦੇ ਹਾਂ ਵੀ ਜਿਹੜਾ ਡਾਕਟਰ ਆ ਜਾਂ ਜਿਹਦੇ ਪਿਓ ਦਾ ਹਸਪਤਾਲ ਆ ਉਹਦਾ ਧੀ ਪੁੱਤ ਕਿੱਡਾ ਵੀ ਨਿਕੰਮਾ ਆ ਉਹ ਪਤਾ ਨੀ ਡਾਕਟਰ ਹੀ ਹੁੰਦਾ ਵਾ।
7: ਬਿਲਕੁਲ ਹਾਂ,
6: ਕੋਈ ਨਾ ਕੋਈ ਭਾਵੇਂ ਰਸ਼ੀਆ ਤੋਂ ਜਾ ਕੇ ਕਰ ਆਵੇ, ਉਹ ਭਾਵੇਂ ਚਾਈਨਾ ਤੋਂ ਜਾ ਕੇ ਕਰ ਆਵੇ, ਹੈ ਨਾ। ਤੇ ਇਹ ਕਈ ਹੁਣ ਜਿਹੜੇ ਇੱਦਾਂ ਦੇ ਵੀ ਤੁਹਾਨੂੰ ਪ੍ਰਾਣੀ ਮਿਲ ਜਾਂਦੇ ਆ ਜਿਹੜੇ ਤੁਹਾਡੇ ਆਂਢ ਗੁਆਂਢ ਰਹਿੰਦੇ ਹੁੰਦੇ ਆ, ਜਾਂ ਤੁਸੀਂ ਜਾਣਦੇ ਹੁੰਦੇ ਹੋ, ਜਾਂ ਤੁਹਾਡੇ ਨਾਲ ਹੀ ਪੜ੍ਹੇ ਹੁੰਦੇ ਆ, ਤੇ ਤੁਹਾਨੂੰ ਇੱਦਾਂ ਲੱਗਦਾ ਵੀ ਇਹ ਤੇ ਬੰਦਾ ਕਲਰਕ ਜਿੰਨੀ ਪੜ੍ਹਾਈ ਵੀ ਨਹੀਂ ਕਰਦਾ ਹੁੰਦਾ, ਯਾਰ ਇਹ ਡਾਕਟਰ ਬਣ ਗਿਆ,
7: ਇਹ ਡਾਕਟਰ ਬਣ ਗਿਆ, ਸਹੀ ਗੱਲ।
6: ਤੇ ਸੱਚ ਇਹ ਆ ਵੀ ਹੋ ਸਕਦਾ ਤੁਹਾਡੀ ਵੀ, ਮੇਰੇ ਵਰਗੇ ਨਲਾਇਕ ਦੀ ਜ਼ਿੰਦਗੀ ਚ ਵੀ ਇੱਦਾਂ ਦੀਆਂ ਕਈ ਐਗਜ਼ਾਮਪਲਾਂ ਹੈਗੀਆਂ, ਤੇ ਤੁਹਾਡੇ ਕੋਲ ਵੀ ਹੋਣਗੀਆਂ ਜ਼ਰੂਰ।
7: ਬਿਲਕੁਲ,
6: ਕਿਉਂਕਿ ਉਹਨਾਂ ਬੰਦਿਆਂ ਤੋਂ ਤੁਸੀਂ ਆਸ ਹੀ ਨਹੀਂ ਹੁੰਦੀ ਤੁਹਾਨੂੰ ਵੀ ਇਹ ਵੀ ਯਾਰ ਇਸ ਲੈਵਲ ਦੀ ਪੜ੍ਹਾਈ ਕਿਤੇ ਕਰ ਜਾਣਗੇ, ਪਰ ਉਹ ਵੀ ਕਰ ਜਾਂਦੇ ਆ। ਸੋ ਆਪਾਂ ਆਸ ਲਾ ਹੀ ਸਕਦੇ ਹਾਂ ਵੀ ਅੱਗੇ ਕੀ ਇਹਦਾ
7: ਇੱਦਾਂ ਦਾ ਬੰਦਾ ਕੋਈ ਤੁਹਾਡੀ ਰਿਸ਼ਤੇਦਾਰੀ ਚ ਹੋਵੇ ਨਾ, ਤੇ ਤੁਸੀਂ ਪੈਰਾਸੈਟਾਮੋਲ ਦੱਸ ਦੋ,
6: ਨਾ ਸੁਣੇ ਪ੍ਰੋਗਰਾਮ ਨਾ ਸੁਣੇ,
7: ਉਹ ਤਾਂ ਨਾ ਸੁਣੇ, ਉਹ ਅਗਲਾ ਪੈਰਾਸੈਟਾਮੋਲ ਵੀ ਕਹਿ ਦੇਵੇ, ਬੰਦਾ ਕਹਿੰਦਾ ਆਹ ਤਾਂ ਨੀ ਖਰੀਦਣੀ ਬਾਈ, ਕਿਉਂਕਿ ਬੰਦੇ ਨੇ ਦੇਖਿਆ ਹੁੰਦਾ ਨਾ, ਦੱਸੋ ਮੇਰਾ ਬੈਸਟ ਫਰੈਂਡ ਆ, ਉਹ ਡਾਕਟਰ ਆ, ਹਨਾ, ਉਹ ਹੀ ਇਜ਼ ਅ ਗੁੱਡ ਡਾਕਟਰ, ਮੈਨੂੰ ਇਹ ਪਤਾ, ਕਿਉਂਕਿ ਹਨਾ ਟਾਟਾ ਮੈਮੋਰੀਅਲ ਸੈਂਟਰ ਚ ਹਨਾ ਕੈਂਸਰ ਦੇ ਅੰਦਰ ਕਰਦਾ, ਪਰ ਮੈਨੂੰ ਤਾਂ ਪਤਾ ਨਾ ਯਾਰ ਕਿ ਇਹ ਮੇਰੇ ਨਾਲ ਹੀ ਪੜਿਆ, ਇਹਦੀਆਂ ਹਰਕਤਾਂ ਤਾਂ ਮੈਨੂੰ ਪਤਾ ਸ਼ੁਰੂ ਤੋਂ, ਉਹ ਜੇ ਮੈਨੂੰ ਕਦੇ ਇਸ ਤਰ੍ਹਾਂ ਵੀ ਹੈਗਾ ਨਾ ਯਾਰ ਤੂੰ ਇੱਕ ਮੋਕਸਲਿਨ ਹੀ ਲੈ ਲਾ, ਤੈਨੂੰ ਸਵਾਹ ਪਤਾ ਹੈ, ਦਸਵੀਂ ਤੱਕ ਤੂੰ ਮੈਨੂੰ ਪੁੱਛਦਾ ਰਿਹਾ, ਹੁਣ ਤੂੰ ਮੋਕਸਲਿਨ ਲੈ ਲਾ, ਇਹ ਵਾਲੀ ਇੱਜ਼ਤ ਵੀ ਨਹੀਂ ਆ ਪਾਉਂਦੀ ਕਈ ਵਾਰੀ,
6: ਪਰ ਪਰ ਰਿਐਲਿਟੀ ਪਤਾ ਕੀ ਆ ਉਹਨਾਂ ਨੂੰ, ਜਿੱਦਾਂ ਇਸ ਪੱਧਰ ਤੇ ਤੁਸੀਂ ਸ਼ਾਇਦ ਤੁਹਾਡਾ ਕਦੇ ਐਕਸਪੀਰੀਅੰਸ ਹੋਇਆ ਜਾਂ ਨਹੀਂ ਹੋਇਆ, ਪਰ ਉਹ ਪਤਾ ਕੀ ਕਹਿੰਦੇ ਆ, ਅਭਿਆਸ ਦੇ ਨਾਲ ਨਾ ਵੇਖੋ ਚੀਜ਼ਾਂ ਤੇ ਉਹੀ ਕਰਨੀਆਂ ਹੁੰਦੀਆਂ ਰੋਜ਼, ਤੇ ਜਦੋਂ ਆਪਾਂ ਰੋਜ਼ ਹੀ ਉਹ ਕੰਮ ਕਰਦੇ ਹਾਂ ਤੇ ਫਿਰ ਆ ਜਾਂਦਾ। ਸੋ ਇਹ ਵੇਖੋ ਤੁਸੀਂ ਕਿੱਡੀ ਵੱਡੀ ਗੱਲ ਆ ਵੀ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖੇਡ ਖੇਡ ਕੇ ਅਭਿਆਸ ਕਰਕੇ ਤੇ ਤੁਸੀਂ ਖੇਡਣਾ ਸਿੱਖ ਜਾਂਦੇ ਹੋ, ਤੁਸੀਂ ਤੁਹਾਨੂੰ ਪਤਾ ਲੱਗ ਜਾਂਦਾ ਵਾ ਵੀ ਤੁਸੀਂ ਕਿੱਥੇ ਕੀ ਕਰਨਾ। ਉਹ ਵੀ ਉਸ ਦੇਸ਼ ਦੇ ਵਿੱਚ ਜਿੱਥੇ ਮੰਨ ਲਓ ਕੱਲ ਨੂੰ ਵੀ ਕੋਈ ਸੁਣਵਾਈ ਨਹੀਂ ਹੈਗੀ, ਮੰਨ ਲਓ ਜੇ ਉਨੀ ਇੱਕੀ ਕਿਸੇ ਨਾਲ ਹੋਈ ਜਾਂਦੀ ਆ, ਬੰਦੇ ਨੂੰ ਬੰਦਾ ਨਹੀਂ ਸਮਝਿਆ ਜਾਂਦਾ,
7: ਬਿਲਕੁਲ
6: ਝੱਟ ਪਾ ਕੇ ਜਿਹਨੂੰ ਖੋਲ ਦਿੱਤਾ ਜਾਂਦਾ ਵਾ, ਤੇ ਕਈਆਂ ਨੂੰ ਤੇ ਇਹ ਕਹਿ ਦਿੱਤਾ ਜਾਂਦਾ ਤੇਰਾ ਸਟੰਟ ਪੈ ਗਿਆ, ਬਾਅਦ ਵਿੱਚ ਉਹ ਵੀ ਨਹੀਂ ਨਿਕਲਦਾ।
7: ਆਪਣੇ
6: ਸਾਡੇ ਮਿੱਤਰ ਨੇ, ਉਹਨਾਂ ਦੇ ਮੰਮੀ, ਉਹਨਾਂ ਨੂੰ ਕੋਈ ਪ੍ਰੋਬਲਮ ਹੋ ਗਈ ਪਿੱਛੇ ਜੇ ਇੱਥੇ, ਤੇ ਉਹ ਹੋਸਪਿਟਲ ਗਏ ਤੇ ਉਹ ਪਹਿਲਾਂ ਫਾਰਮ ਭਰਾਉਂਦੇ ਆ ਨਾ ਵੀ ਕੀ ਸਮੱਸਿਆ ਕੋਈ ਪਹਿਲੀ ਰਹੀ ਆ ਤੇ ਦੱਸਿਓ, ਤੇ ਉਹ ਕਹਿੰਦੇ ਵੀ ਇੱਦਾਂ ਬਾਕੀ ਤੇ ਠੀਕ ਆ, ਸਟੰਟ ਪਿਆ ਸੀ ਇਹਨਾਂ ਨੂੰ 2-4 ਮਹੀਨੇ ਪਹਿਲਾਂ ਤੇ ਜਾਂ ਜਿੰਨਾ ਵੀ, ਤੇ ਉਹ ਕਹਿੰਦੇ ਵੀ ਸਾਨੂੰ ਤੇ ਨਹੀਂ ਲੱਭਿਆ, ਡਾਇਗਨੋਸ ਕੀਤਾ ਵੀ ਨਹੀਂ, ਕੁਛ ਵੀ ਨਹੀਂ ਹੈਗਾ, ਮਤਲਬ ਇਹੋ ਜਿਹਾ ਤਾਂ ਕੁਛ ਨਹੀਂ ਪਿਆ। ਸੋ ਆਪਾਂ ਉਸ ਸਿਸਟਮ ਦੇ ਵਿੱਚੋਂ ਜਿੱਥੇ ਬੰਦੇ ਦੀ ਕੋਈ ਵੈਲਿਊ ਨਹੀਂ ਆ, ਗਾਜਰ ਮੂਲੀਆਂ
7: ਤੇ ਭਾਈ ਤਰਾਸਦੀ, ਦੇਖੋ ਸਿਸਟਮ ਵੱਲੋਂ ਕਿ ਇਹ ਆਮ ਜਿਹੀ ਗੱਲ ਹੋ ਗਈ ਹੁਣ, ਹਨਾ, ਇਹ ਜੇ ਆਪਾਂ ਹੁਣ ਸਾਡੇ ਸੁਣਨ ਵਾਲਿਆਂ ਨੇ ਵੀ ਜਦੋਂ ਸੁਣੀ ਹੋਣੀ, ਉਹਨਾਂ ਲਈ ਵੀ ਕੋਈ ਨਵੀਂ ਗੱਲ ਨਹੀਂ ਹੋਣੀ, ਹਰ ਕਿਸੇ ਦੇ ਘਰ 'ਚ ਕੋਈ ਇਸ ਤਰ੍ਹਾਂ ਦਾ ਹੈ ਜਿਹਦੇ ਨਾਲ ਮੈਡੀਕਲੀ ਗਲਤ ਕੀਤਾ ਗਿਆ, ਹੈ ਨਾ, ਟ੍ਰੀਟਮੈਂਟ, ਡਾਇਗਨੋਸ, ਪ੍ਰੋਗਨੋਸਿਸ ਸਭ ਕੁਛ ਹੀ ਹਰ ਲੈਵਲ 'ਤੇ ਗਲਤ ਕੀਤਾ ਗਿਆ, ਤਾਂ ਤੁਸੀਂ ਜੇ ਦੇਖੋ ਅਤੇ ਜੇ ਤੁਸੀਂ ਦੂਸਰੇ ਪਾਸੇ ਵੇਖੋ ਤਾਂ ਇਹ ਵੀ ਗੱਲ ਆ ਜਾਂਦੀ ਹੈ ਕਿ ਕਿੰਨੇ ਕੁ ਮੈਡੀਕਲ ਲਾਇਸੈਂਸ ਅੱਜ ਤੱਕ ਸਸਪੈਂਡ ਤੱਕ ਹੋਏ ਆ, ਨਾ ਦੇ ਬਰਾਬਰ। ਇੰਡੀਆ ਦੇ ਅੰਦਰ, ਇੰਡੀਆ ਇਕੱਲਾ ਇੱਦਾਂ ਦਾ ਮੁਲਕ ਹੈ ਜਿੱਥੇ ਨਾ ਡਾਕਟਰ ਦਾ ਨਾ ਹਸਪਤਾਲ ਦਾ ਮੈਡੀਕਲ ਲਾਇਸੈਂਸ ਕਦੀ ਸਸਪੈਂਡ ਹੁੰਦਾ ਜਾਂ ਕੈਂਸਲ ਹੁੰਦਾ, ਇਹ ਭਾਵੇਂ ਡਾਟਾ ਕੱਢ ਕੇ ਦੇਖ ਲਓ। ਮੈਨੂੰ ਉਦੋਂ ਦਾ ਯਾਦ ਆ ਜਦੋਂ ਤੁਹਾਨੂੰ ਖਿਆਲ ਹੋਣਾ ਆਮਿਰ ਖਾਨ ਕਰਦਾ ਸੀਗਾ ਸੱਤਮੇਵ ਜਯਤੇ ਸ਼ੋ, ਹੈ ਨਾ, ਉਹਦੇ ਅੰਦਰ ਉਹਨੇ ਵਾਲਾ ਪੁਆਇੰਟ ਚੱਕਿਆ ਸੀਗਾ ਕਿ 10 ਸਾਲਾਂ ਦੇ ਅੰਦਰ ਸਿਰਫ 18 ਡਾਕਟਰਸ ਦੇ ਲਾਇਸੈਂਸ ਸਸਪੈਂਡ ਹੋਏ ਆ। ਤੇ ਮੇਰੇ ਖਿਆਲ ਨਾਲ ਅੱਜ ਵੀ ਉਹੀ ਲੀਕ ਤੇ ਹੀ ਚੱਲ ਰਿਹਾ ਹੋਣਾ, ਕੁਛ ਖਾਸ ਫਰਕ ਆਇਆ ਨਹੀਂ ਹੋਣਾ।
6: 18 ਚੋਂ 17 ਬਹਾਲ ਹੋ ਗਏ ਹੁਣ।
7: ਹਾਂ, 17 ਬਹਾਲ ਹੋ ਗਏ ਉਹਨਾਂ ਦੇ। ਤੁਸੀਂ ਇਹ ਦੇਖੋ, ਇੰਨਾ ਵੱਡਾ ਮੁਲਕ, ਉਹ 'ਚ ਸਿਰਫ 18 ਡਾਕਟਰਾਂ ਤੋਂ ਹੀ ਗਲਤੀ ਹੋਈ ਹੋਣੀ ਆ ਇਸ ਲੈਵਲ ਦੀ ਕਿ ਸਸਪੈਂਡ ਕੀਤਾ ਜਾ ਸਕਦਾ ਲਾਇਸੈਂਸ, ਕਿ ਬਾਕੀ ਉਹੀ ਤੁਹਾਡੇ ਵਾਲੀ ਗੱਲ ਕਿ ਸੁਣਵਾਈ ਕੋਈ ਨਹੀਂ।
6: ਵੇਖੋ, ਜਿੱਥੇ ਕੋਈ ਅੱਗੇ ਵੀ ਆਪਾਂ ਜਾਈਏ ਨਾ, ਮੰਨ ਲਓ ਤੁਸੀਂ ਗਲਤ ਕਿਸੇ ਦੇ ਨਾਲ ਕਰਤਾ, ਮਰੀਜ਼ ਦੇ ਨਾਲ ਉੱਥੇ ਗਲਤ ਹੋ ਗਿਆ, ਮਰੀਜ਼ ਦੀ ਜਾਨ ਚਲੀ ਗਈ, ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਨਾ ਹੈਗੀ ਉਸ ਬੰਦੇ ਦੀ, ਜਿੱਥੇ ਕੋਈ ਸੁਣਵਾਈ ਨਹੀਂ ਬਾਅਦ 'ਚ। ਕਈ ਵਾਰੀ ਤਾਂ ਮਾਪੇ ਆਪ ਮੰਨ ਲਓ ਜਿੱਥੇ ਹੁਣ ਸਬਰ ਕਰ ਲੈਂਦੇ ਹੁਣ ਵੀ ਚਲੋ ਕੋਈ ਗੱਲ ਨਹੀਂ, ਇੱਦਾਂ ਹੀ ਲਿਖੀ ਸੀ, ਜਿੱਥੇ ਸਾਨੂੰ ਇਹ ਕਿਹਾ ਗਿਆ ਹੋਵੇ ਵਾਰ ਵਾਰ ਵੀ ਕਿਸਮਤ ਆ, ਜਿੰਨੇ ਸਾਲ ਲਿਖੇ ਆ ਉਨੇ ਹੀ ਤੁਸੀਂ ਭੋਗਣੇ ਆ, ਤੇ ਫਿਰ ਬੰਦਾ ਕਈ ਵਾਰੀ ਨਾ ਇਹ ਵੀ ਪੱਖ ਛੱਡ ਦਿੰਦਾ ਵੀ ਡਾਕਟਰ ਦੀ ਕਾਹਦੀ ਗਲਤੀ, ਜਿੱਦਾਂ ਰੱਬ ਨੇ ਚਾਹਿਆ ਸੀ ਉਦਾਂ ਹੀ ਜਾਣਾ ਸੀ।
7: ਬਸ ਇਹੀ ਇਹਨਾਂ ਦੀਆਂ ਮਾਨਤਾਵਾਂ, ਇਹ ਗੱਲ ਤੁਸੀਂ ਕਹੀ ਹੈ ਕਿ ਇਹੀ ਹੁੰਦਾ, ਅਸੀਂ ਆਪਣਾ ਮਨ ਨੂੰ ਅਖੀਰ ਇੱਦਾਂ ਸਮਝਾ ਲੈਂਦੇ ਹਾਂ ਕਿ ਯਾਰ ਜਿੰਨੀ ਲਿਖੀ ਉਨੀ ਹੋਣੀ ਹੈ। ਉਹੀ ਵਾਲੀ ਗੱਲ ਆ ਨਾ ਕਿ ਅਫੀਮ ਆ ਇਹ, ਇੱਕ ਬਿਲੀਫ ਸਿਸਟਮ ਹਰ ਕਿਸੇ ਨੂੰ ਦਿੱਤਾ ਗਿਆ ਕਿ ਬਾਈ ਤੁਸੀਂ ਸਿਸਟਮ ਨੂੰ ਸਵਾਲ ਨਾ ਕਰੋ, ਤੁਸੀਂ ਇਸ ਗੱਲ 'ਚ ਮੰਨੋ ਕਿ ਬਾਈ ਜਿੰਨਾ ਤੁਹਾਡਾ ਲਿਖਿਆ ਉਨਾ ਹੀ ਹੋਣਾ, ਜੇ ਹੈ ਨਾ ਜਿੰਨੇ ਸਾਹ ਲਿਖੇ ਆ ਉਹੀ ਹਨਾ ਪੂਰਨ ਹੋਣੇ ਆ, ਉਸ ਤੋਂ ਬਾਅਦ ਨਹੀਂ ਹੋਣੇ, ਡਾਕਟਰ ਦੀ ਕੀ ਗਲਤੀ, ਬੈੱਡ ਨਹੀਂ ਉਹਦੀ ਕੀ ਗਲਤੀ, ਹਨਾ ਆਕਸੀਜਨ ਦੀ ਘਾਟ ਕਰਕੇ ਕੋਵਿਡ ਦੇ ਸੈਕਿੰਡ ਫੇਜ਼ ਦੇ ਅੰਦਰ ਕਿੰਨੀਆਂ ਜਾਨਾਂ ਗਈਆਂ, ਅੱਜ ਤੱਕ ਗੌਰਮੈਂਟ ਨੇ ਇਹ ਗੱਲ ਮੰਨੀ ਹੀ ਨਹੀਂ ਕਿਸ ਤਰ੍ਹਾਂ ਹੋਇਆ, ਹਨਾ। ਖੈਰ ਹੁਣ ਤਾਂ ਸੋਨਾ ਚਾਂਦੀ ਵੀ ਖਰੀਦਣ ਤੋਂ ਮਨਾ ਕਰ ਦਿੱਤਾ। ਅੱਛਾ ਜਦੋਂ ਕਿਹਾ ਮਨਾ ਕਰਤਾ ਖਰੀਦਣ ਤੋਂ, ਮਨਾ ਤਾਂ ਕਰਤਾ, ਫਿਰ ਕਿਹਾ ਕਿ ਦੇਰ ਵਿਲ ਬੀ ਨੋ ਇੰਪੋਰਟ ਡਿਊਟੀ ਔਨ ਕਮੋਡਿਟੀਜ਼ ਐਟ ਆਲ, ਇੰਪੋਰਟ ਡਿਊਟੀ ਨਹੀਂ ਲਾਵਾਂਗੇ। ਪੂਰੇ ਦੋ ਘੰਟੇ ਬਾਅਦ, ਇੱਕ ਤਾਂ ਇਹ ਜਦੋਂ ਐਲਾਨਿਆ, ਪੂਰੇ ਦੋ ਘੰਟੇ ਬਾਅਦ ਰੋਡ ਸ਼ੋਅ ਵੀ ਨਿਕਲਿਆ ਜਨਾਬ ਦਾ, ਠੀਕ ਹੈ, ਜਿਹਦੇ ਅੰਦਰ ਗੱਡੀਆਂ ਸੀਗੀਆਂ ਵਾਧੂ, ਅਤੇ ਦੂਸਰੇ ਪਾਸੇ 10% ਸੋਨੇ ਦੇ ਉੱਪਰ ਇੰਪੋਰਟ ਡਿਊਟੀ ਵੀ ਲਾਤੀ ਹੈ। ਜਦੋਂ ਸਿਸਟਮ ਇੱਦਾਂ ਦਾ ਹੋ ਜਾਵੇ, ਤੁਸੀਂ ਟਰੱਸਟ ਕਿਹਦੇ 'ਤੇ ਕਰੋਗੇ?
6: ਨਹੀਂ, ਉਹਦੇ ਸੰਬੰਧ ਦੇ ਵਿੱਚ ਅੱਜ ਆ ਗਈ ਹੈ ਸਵੇਰੇ ਨਿਊਜ਼।
7: ਅੱਛਾ,
6: ਵੀ ਉਹਨਾਂ ਨੇ ਆਪਣਾ ਕਾਫਲਾ ਛੋਟਾ ਕਰਤਾ ਪ੍ਰਧਾਨ ਮੰਤਰੀ।
7: ਅੱਛਾ, ਅਤੇ ਉਹ ਬਿਲੀਅਨੇਅਰਸ ਵਗੈਰਾ ਦਾ ਵੀ ਕਰਾਓ ਨਾ ਛੋਟਾ, ਜਿਹੜੇ ਹਰ ਚੀਜ਼ ਛੋਟਾ ਜਿਹਾ ਵੀ ਉਹਨਾਂ ਨੇ ਜਾਮਨਗਰ ਤੋਂ ਬੰਬੇ ਵੀ ਜਾਣਾ ਹੁੰਦਾ ਅਤੇ ਚੋਪਰ ਲੈ ਕੇ ਜਾਂਦੇ ਆ ਜਾਂ ਪ੍ਰਾਈਵੇਟ ਪਲੇਨ ਲੈ ਕੇ ਜਾਂਦੇ ਆ। ਕਹਿੰਦੇ ਨਾ ਕਿ ਉਹ ਕੁੜੀ ਬਹੁਤ ਮਸ਼ਹੂਰ ਹੋਈ ਸੀ ਨਾ, ਕੀ ਨਾਮ ਉਹਦਾ, ਗ੍ਰੈਟਾ ਥਨਬਰਗ
6: ਹੈਗੀ ਤਾਂ ਹੈ ਹੀ, ਹਾਂ,
7: ਹਨਾ,
6: ਉਹ ਵਾਤਾਵਰਨ
7: ਵਾਤਾਵਰਨ ਵਾਲਾ, ਹਨਾ। ਤੋਂ ਬਾਅਦ 'ਚ ਉਹਨਾਂ ਨੇ ਉਹਦਾ ਵੀ ਕਿਤੇ ਲਿੰਕ ਕੱਢ ਲਿੱਤਾ ਸੀਗਾ ਕਿ ਤੂੰ ਸਪੈਸ਼ਲੀ ਜਾ ਰਹੀ ਹੈ ਸਟ੍ਰਾਈਕ ਕਰਨ ਲਈ ਪ੍ਰਾਈਵੇਟ ਚਾਰਟਰ ਪਲੇਨ 'ਤੇ, ਕਿ ਇਹ ਮੇਨ ਪ੍ਰੋਬਲਮ ਆ ਕਿ ਪੂਰੇ ਸ਼ਹਿਰ 'ਚ ਜਿੰਨੀਆਂ ਗੱਡੀਆਂ ਚੱਲਦੀਆਂ ਪਈਆਂ ਉਹਦੇ ਬਰਾਬਰ ਤਾਂ ਤੁਹਾਡੀ ਇੱਕ ਫਲਾਈਟ ਹੋ ਗਈ ਹੈ ਕਹਿਣ ਲਈ ਕਿ ਜੀ ਵਾਤਾਵਰਨ ਬਚਾਓ। ਸੋ ਇਹ ਇੱਕ ਆਪਾਂ ਹੈ ਹੀ ਹੈ, ਕੀ ਕਹਿੰਦੇ ਨਾ ਆਪਾਂ, ਪੈਰਾਡੋਕਸ, ਇੱਕ ਪੈਰਾਡੋਕਸ 'ਚ ਜੀ ਰਹੇ ਹਾਂ ਆਪਾਂ, ਜਿਹੜੀ ਚੀਜ਼ ਸਹੀ ਹੈ ਉਹਦੇ ਅੰਦਰੋਂ ਹੀ ਗਲਤ ਆ, ਜਿਹੜੀ ਗਲਤ ਉਹਦੇ ਅੰਦਰੋਂ ਹੀ ਸਹੀ।
6: ਆਪਾਂ ਜਦੋਂ ਗਲਤ ਨੂੰ ਦੇੜਨ ਲੱਗ ਪੈਂਦੇ ਹਾਂ ਤਾਂ ਫਿਰ ਉੱਥੇ ਤੁਸੀਂ ਅੱਗੇ ਚੱਲ ਕੇ ਅਤੇ ਉੱਥੇ ਵੀ ਤੁਸੀਂ ਹਨੇਰੇ 'ਚ ਗੁੰਮ ਹੋ ਜਾਂਦੇ ਹੋ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਟਾਈਮ ਟੂ ਟਾਈਮ ਸਾਨੂੰ ਕੋਈ ਵੀ ਕਿਸੇ ਕਿਸਮ ਦਾ ਕੋਈ ਸੁੱਖ ਦਾ ਅਹਿਸਾਸ ਨਹੀਂ ਦਿੰਦੀਆਂ। ਸ਼ਾਇਦ ਇਸ ਕਰਕੇ ਇਨਸਾਨ ਨੇ ਬਹੁਤਾ ਇਹਦੇ ਉੱਤੇ ਨਾ ਮੰਥਨ ਕਰਨਾ ਛੱਡਤਾ, ਉਹ ਸਿਰਫ਼ ਮਤਲਬ ਛੰਡ ਕੇ ਅਖਬਾਰ ਵਹਿੰਦਾ, ਅੱਛਾ ਇੰਨੇ ਮਰ ਗਏ, ਦਿਸ ਪੁਆਇੰਟ, ਠੀਕ, ਅਗਲੀ ਖਬਰ ਵੇਖੋ ਤੁਸੀਂ, ਹੈ ਨਾ, ਅੱਛਾ ਬੁਕਿੰਗ ਸਸਤੀ ਲੱਗੀ ਹੈ, ਚਲੋ ਆਪਾਂ ਇਹ ਕਰਾਉਂਦੇ ਹਾਂ। ਇਹ ਰਾਤੋਂ ਰਾਤ 'ਤੇ ਨਹੀਂ ਹੋਇਆ ਹੋਊਗਾ,
7: ਹਾਂ,
6: ਹੈ ਨਾ, ਇਹ ਹੌਲੀ ਹੌਲੀ। ਮੈਂ ਕਿਸੇ ਦਾ ਸੁਣ ਰਿਹਾ, ਸ਼ਾਇਦ ਓਸ਼ੋ ਦੀ ਹੀ ਜਾਂ ਕਿਸੇ ਦਾ ਮੈਂ ਸੁਣਿਆ ਸੀ, ਉਹ ਕਹਿੰਦੇ ਸੀ ਵੀ ਇੱਕ ਟਾਈਮ ਹੀ ਜਾਂ ਇੱਕ ਸਮਾਜ ਦੇ ਵਿੱਚ, ਪਤਾ ਨਹੀਂ ਚਾਈਨਾ ਦੀ ਗੱਲ ਕਰ ਰਹੇ ਸ਼ਾਇਦ ਜਾਂ ਕਿੱਥੇ ਦੀ, ਕਿ ਇੱਕ ਟਾਈਮ ਹੀ ਕਿ ਜਿਹੜੇ ਉਹਨਾਂ ਦੇ ਡਾਕਟਰ ਸੀ ਨਾ, ਉਹਨਾਂ ਨੂੰ ਸਜ਼ਾ ਹੁੰਦੀ ਸੀ ਜੇਕਰ ਉਹਨਾਂ ਦੇ ਰਾਜ ਦੇ ਵਿੱਚ ਕੋਈ ਬਿਮਾਰ ਹੋ ਜਾਵੇ ਤੇ। ਸੋ ਜਿਹੜੇ ਉਹ ਸਮੇਂ ਦੇ ਜੋ ਵੈਦ ਸੀ ਜਾਂ ਡਾਕਟਰ ਸੀ ਕੋਈ ਵੀ, ਹੁਣ ਇਹ ਕਿਸੇ ਇੱਕ ਖਿੱਤੇ ਦੀ ਗੱਲ ਹੀ, ਕਿਸੇ ਇੱਕ ਦੇਸ਼ ਦੀ ਗੱਲ ਹੀ, ਕਿਸੇ ਇੱਕ ਰਾਜ ਦੀ ਗੱਲ ਹੀ, ਆਪਾਂ ਉਸ ਡਿਟੇਲ 'ਚ ਨਹੀਂ ਜਾਂਦੇ ਕਿਉਂਕਿ ਮੇਰੇ ਵੀ ਹੁਣ ਚੰਗੀ ਤਰ੍ਹਾਂ ਵਿਸਰੀ ਪਈ ਆ, ਚੰਗੀ ਤਰ੍ਹਾਂ ਯਾਦ ਨਹੀਂ, ਪਰ ਹਾਂ ਇੰਨਾ ਕੁ ਜ਼ਰੂਰ ਆ ਕਿ ਉੱਥੇ ਇਹ ਜਿਹੜਾ ਵੀ ਬੰਦਾ ਜੇਕਰ ਕੋਈ ਬਿਮਾਰ ਹੁੰਦਾ ਸੀ ਅਤੇ ਉਹਦੀ ਸਜ਼ਾ ਉਸ ਬੰਦੇ ਨੂੰ ਹੁੰਦੀ ਸੀ ਜਿਹਦੀ ਜ਼ਿੰਮੇਵਾਰੀ ਸੀ
7: ਉਹਨੂੰ ਠੀਕ ਰੱਖਣ ਦੀ,
6: ਹਾਂ, ਕਿ ਤੂੰ ਡਾਕਟਰ ਹੈ, ਤੂੰ ਵੈਦ ਹੈ, ਤੂੰ ਹਕੀਮ ਹੈ, ਇਹਦਾ ਮਤਲਬ ਕਿ ਤੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਸ਼ੁਰੂ 'ਚ ਖਾਣ ਪੀਣ, ਜ਼ਿੰਦਗੀ ਦਾ ਸਟੇਟਸ ਜੋ ਵੀ, ਮਤਲਬ ਜੋ ਵੀ ਆ, ਇਹਦਾ ਮਤਲਬ ਕਿ ਤੂੰ ਸਹੀ ਤਰੀਕੇ ਦੇ ਨਾਲ ਨਹੀਂ ਕੰਮ ਕੀਤਾ, ਇਸ ਵਜ੍ਹਾ ਕਰਕੇ ਬੰਦਾ ਬਿਮਾਰ ਹੋਇਆ ਅਤੇ ਹੁਣ ਤੂੰ ਆ ਇੱਧਰ ਯਾਰਾ। ਚਾਹੀਦਾ ਵੀ ਇੱਦਾਂ ਹੀ ਆ,
7: ਹੁਣ ਇੱਦਾਂ ਹੀ ਚਾਹੀਦਾ।
6: ਹੁਣ ਮੰਨ ਲਓ ਆਪਾਂ ਗੱਡੀ ਇੱਕ ਆਪਾਂ ਲੈਂਦੇ ਹਾਂ ਅਤੇ ਗੱਡੀ ਜਦੋਂ ਖਰਾਬ ਹੁੰਦੀ ਹੈ ਅਤੇ ਫਿਰ ਆਪਾਂ ਜਿਹਦੇ ਕੋਲ ਸਰਵਿਸ ਕਰਵਾਈ ਹੁੰਦੀ ਆ ਜਾਂ ਜਿਹੜਾ ਮੈਨੂਫੈਕਚਰ ਹੁੰਦਾ ਉਸ ਗੱਡੀ ਦਾ, ਆਪਾਂ ਉਹਦੇ ਤੱਕ ਕੰਟੈਕਟ ਕਰਦੇ ਹਾਂ,
7: ਬਿਲਕੁਲ,
6: ਵੀ ਆਹ ਠੀਕ ਭਾਈ ਸਾਹਿਬ, ਆ ਤੁਸੀਂ ਗੱਡੀ ਦਿੱਤੀ ਸੀ, ਇਹਦੇ ਵਿੱਚ ਆਹ ਵਾਲੀ ਪ੍ਰੋਬਲਮ ਨਿਕਲੀ ਆ, ਅਤੇ ਫਿਰ ਉਹ ਅੱਗੇ ਆਪਣੀਆਂ ਉਹ ਗਲਤੀਆਂ ਉਹਦੇ ਵਿੱਚ
7: ਸੁਧਾਰਦੇ ਆ, ਜੋ ਹੋ ਸਕੇ,
6: ਜੋ ਹੋ ਸਕਦਾ ਉਹ ਦੂਰ ਕਰਨਗੇ। ਪਰ ਸਾਡੇ ਹੁਣ ਵੇਖੋ ਉਲਟ ਹੋ ਗਿਆ ਵਾ ਸਿਸਟਮ,
7: ਕਿਸ ਤਰ੍ਹਾਂ,
6: ਮਤਲਬ ਡਾਕਟਰੀ ਦਾ ਉਲਟ ਹੋ ਗਿਆ ਨਾ ਸਿਸਟਮ, ਆਪਾਂ ਪਹਿਲਾਂ ਉਹਨਾਂ ਨੂੰ ਤਨਖਾਹਾਂ ਦਿੰਦੇ ਹਾਂ ਅਤੇ ਉਸ ਤੋਂ ਬਾਅਦ ਜੇਕਰ ਕੋਈ ਕਿਸੇ ਨੂੰ ਪ੍ਰੋਬਲਮ ਵੀ ਹੋ ਜਾਂਦੀ ਆ ਅਤੇ ਫਿਰ ਵੀ ਪੈਸੇ ਦੇ ਕੇ ਬਾਹਰ ਨਿਕਲਦੇ ਹਾਂ, ਮਤਲਬ ਸਜ਼ਾ ਨਹੀਂ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਰਿਵਾਰਡ ਦੇ ਕੇ ਆਪਾਂ ਬਾਹਰ ਨਿਕਲਦੇ ਹਾਂ, ਹੈ ਨਾ। ਇੱਕ ਪਾਸੇ ਮਤਲਬ ਤੁਹਾਡਾ, ਮੰਨ ਲਓ ਇੱਕ ਤਾਂ ਹੋ ਗਿਆ ਵੀ ਚਲੋ ਕੋਈ ਉੱਦਾਂ ਕੁਦਰਤੀ ਕਿਸੇ ਦੇ ਸਵਾਸ ਪੂਰੇ ਹੋ ਗਏ ਜਾਂ ਕਿੱਦਾਂ, ਪਰ ਮੰਨ ਲਓ ਜੇ ਕਿਸੇ ਦੀ ਗਲਤੀ ਕਰਕੇ ਵੀ ਕੁਛ ਇੱਦਾਂ ਦਾ ਹੁੰਦਾ ਅਤੇ ਜਾਂ ਫਿਰ ਉਸ ਹੈ ਅਤੇ ਉਸੇ ਸਿਸਟਮ ਦੇ ਵਿੱਚੋਂ ਹੀ ਨਾ, ਚਾਹੇ ਖਾਣ ਪੀਣ ਦੇ ਕਰਕੇ ਕਿਸੇ ਦਾ ਨੁਕਸਾਨ ਹੋਇਆ, ਚਾਹੇ ਉਹ ਬਹੁਤ ਜ਼ਿਆਦਾ ਪ੍ਰੈਸ਼ਰ ਲੈਣ ਕਰਕੇ ਹੋਇਆ, ਚਾਹੇ ਉਹ ਸੜਕ ਦੇ ਉੱਤੇ ਐਕਸੀਡੈਂਟ ਕਰਕੇ ਉਹਦਾ ਹੋਇਆ, ਕਿਤੇ ਨਾ ਕਿਤੇ ਕਸੂਰ ਤਾਂ ਉਹ ਤੋਂ ਪਹਿਲਾਂ ਵਾਲਾ ਹੀ ਹੈ ਨਾ, ਉਹਦਾ ਆਪਣਾ ਬੰਦੇ ਦਾ ਤਾਂ ਕਿੰਨਾ ਕੁ ਉਹਦੇ 'ਚ ਕਸੂਰ ਆ, ਅੰਟੇ ਲਾਲ ਲੈਸ ਆਪਾਂ ਇਹੋ ਮੰਨ ਲਈਏ ਵੀ ਚਲੋ ਠੀਕ ਹੈ ਜਿੰਨੇ ਰੱਬ ਨੇ ਲਿਖੇ।
7: ਬੰਦਾ ਜਦ ਤੱਕ ਪਹੁੰਚਦਾ ਕਈ ਵਾਰੀ ਉਹਦੇ ਅੰਦਰ ਹੀ ਕਿੰਨੀ ਜ਼ਿਆਦਾ ਅਣਗਹਿਲੀਆਂ ਹੋ ਜਾਂਦੀਆਂ ਜਿਸ ਕਰਕੇ ਹਨਾ ਪ੍ਰੋਬਲਮ ਆਉਂਦੀਆਂ ਇਹ ਵਾਲੀਆਂ, ਕਿ ਮੌਕੇ 'ਤੇ ਡਾਕਟਰ ਨਹੀਂ ਮਿਲਿਆ, ਮੌਕੇ 'ਤੇ ਫਸਟ ਏਡ ਨਹੀਂ ਮਿਲੀ, ਮੌਕੇ 'ਤੇ ਹਨਾ ਬੈੱਡ ਨਹੀਂ ਮਿਲਿਆ, ਫਾਰਮ ਭਰਦੇ ਭਰਦੇ ਟਾਈਮ ਗੁਜ਼ਰ ਗਿਆ, ਪੇਮੈਂਟਸ ਕਰਕੇ ਕਿੰਨਾ ਹਨਾ ਆਉਂਦਾ ਕਿ ਲੋਕਾਂ ਨੂੰ
6: ਉਸ ਤੋਂ ਪਹਿਲਾਂ ਇਲਾਜ ਨਹੀਂ ਸ਼ੁਰੂ ਹੁੰਦੇ, ਉਹ ਚਲੋ ਉਹ ਅਲੱਗ ਫਿਰ ਆ ਜਾਂਦੀ ਆ ਪ੍ਰੋਬਲਮ। ਪਰ ਕੁੱਲ ਮਿਲਾ ਕੇ ਕਦੀ ਇਹ ਜਿਹੜੀਆਂ ਪਹਿਲੀਆਂ ਚੀਜ਼ਾਂ ਨੇ ਇਹਨਾਂ ਤੋਂ ਵੇਖੋ ਵੀ ਹੁਣ ਤਾਂ ਇੰਨਾ ਕੁ ਜ਼ਿਆਦਾ ਉਹ ਚੀਜ਼ ਸਾਡੇ ਸਿਸਟਮ 'ਚ ਰਸ ਗਈ ਆ ਆਲ ਟੂਗੈਦਰ ਹੀ ਕਿ ਆਪਾਂ ਉਹਦੇ ਉੱਤੇ ਤਾਂ ਹੁਣ ਸਵਾਲ ਹੀ ਨਹੀਂ ਆ ਕੋਈ,
7: ਹੈ
6: ਨਾ। ਸੋ ਬਿਲਕੁਲ ਉਲਟ ਆਪਾਂ ਕੰਟਰਾਸਟ ਜ਼ਿੰਦਗੀ ਇਸ ਟਾਈਮ ਦੇ ਉੱਤੇ ਜੀ ਰਹੇ।
7: ਫੈਕਟ ਹੈ ਮੈਂ ਜਦੋਂ ਜਦ ਤੱਕ ਇੰਡੀਆ ਸੀਗਾ ਮੈਂ ਮੇਰੇ ਖਿਆਲ ਹੈ ਮੇਰੇ ਮਾਮੀ ਜੀ ਠੀਕ ਨਹੀਂ ਸੀਗੇ ਅਤੇ ਆਈ ਐਮ ਪ੍ਰੀਟੀ ਮਚ ਸ਼ੋਰ ਕਿ ਉਸ ਟਾਈਮ ਹਰ ਤਰ੍ਹਾਂ ਦੇ ਡਾਕਟਰ ਕੋਲ ਗਏ ਆ ਦੇਖਣ ਲਈ। ਅਤੇ ਜਦੋਂ ਮੈਨੂੰ ਕਿਸੇ ਨੇ ਸਲਾਹ ਪੁੱਛੀ ਮੈਂ ਇਹ ਕਿਹਾ ਕਿ ਬਈ ਕਾਬਲੀਅਤ ਨਾ ਦੇਖੋ ਨੀਅਤ ਵੇਖੋ ਕਿ ਜਿਹੜਾ ਤੁਹਾਨੂੰ ਨੀਅਤ ਤੋਂ ਠੀਕ ਲੱਗਦਾ ਬੰਦਾ, ਕਿਉਂਕਿ ਕਾਬਲੀਅਤ ਤਾਂ ਉਸ ਲੈਵਲ ਦੀ ਹੈ, ਕੋਈ 90 ਹੋਏਗਾ ਕੋਈ 100 ਹੋਏਗਾ ਇੰਨੀ ਪੜ੍ਹਾਈ ਕਰਨ ਤੋਂ ਬਾਅਦ ਇੰਨੇ ਐਕਸਪੀਰੀਅੰਸ ਤੋਂ ਬਾਅਦ। ਤੁਹਾਨੂੰ ਨੀਤ ਦਾ ਨਹੀਂ ਪਤਾ ਅਗਲੇ ਦੀ ਕਿ ਇਹਨੇ ਸੋਚਿਆ ਕਿ ਬਈ ਇਹ ਤਾਂ 200,000 ਦਾ ਗਾਹਕ ਹੈ ਜੀ, ਹੈ ਨਾ, ਜਾਂ ਫਿਰ ਇਹਦਾ ਮੈਂ ਕਿਸ ਤਰ੍ਹਾਂ ਸਹੀ ਇਲਾਜ ਕਰ ਸਕਦਾ, ਜਾਂ ਫਿਰ ਮੈਂ ਕਿੰਨਾ ਕੁ ਐਕਸਪੈਰੀਮੈਂਟ ਕਰ ਸਕਦਾ ਬੰਦੇ ਦੀ ਅਪਰੂਵਲ ਦੇ ਨਾਲ, ਹੈ ਨਾ। ਕਿੰਨੇ ਫੇਜ਼ ਆ ਜਾਂਦੇ ਇਸ ਲੈਵਲ 'ਤੇ ਵੀ, ਡਾਕਟਰੀ ਦੇ ਲੈਵਲ 'ਤੇ ਵੀ, ਪਰ ਜਿਹੜਾ ਪਹਿਲਾ ਫੇਜ਼ ਆ ਉਹ ਜ਼ਿਆਦਾ ਹਿੱਟ ਹੈ, ਖਾਸ ਕਰ ਸੁਪਰ ਸਪੈਸ਼ਲਿਟੀ ਜਿਹੜੇ ਵੱਡੇ ਹਸਪਤਾਲ ਨੇ ਉੱਥੇ ਤਾਂ ਟਾਰਗੇਟ ਸੈਟਿੰਗ ਹੈ ਨਾ।
6: ਹਾਂ, ਟਾਰਗੇਟ ਜਿੱਦਾਂ ਪਿੱਛੇ ਜੇ ਆਪਣੇ ਇੱਕ ਮਿੱਤਰ ਨੇ ਉਹ ਦੱਸਦੇ ਸੀ, ਉਹਨਾਂ ਦੇ ਭਤੀਜਾ ਅਪੁਆਇੰਟ ਹੋਇਆ, ਉਹ ਵਿਚਾਰਾ ਕਿਤੇ ਸੋਫਟ ਹਾਰਟ ਏਟ ਹੀ ਵਧੀਆ ਪੜ੍ਹਿਆ ਲਿਖਿਆ, ਕਿਤੇ ਬੰਦਗੀ ਉਹਦੇ ਝੱਲੇ ਬਚੀ ਸੀ, ਅਤੇ ਉਹਨੇ ਜੋਬ ਛੱਡਤੀ ਉਹਨੇ, ਅਤੇ ਉਹ ਦੱਸਦੇ ਸੀ ਕਹਿੰਦੇ ਵੀ ਜੋਬ ਉਹਨੇ ਬੜੇ ਚਾਅ ਦੇ ਨਾਲ ਉਹਨੇ ਜੁਆਇਨ ਕੀਤਾ ਹੈ, ਪ੍ਰੋਫੈਸ਼ਨਲ ਸੇਵਾ ਭਾਵਨਾ ਹੈਗੀ ਸੀ, ਅਤੇ 4 ਮਹੀਨੇ ਬਾਅਦ ਉਹਨੂੰ ਜੋਬ ਛੱਡਣੀ ਪਈ। ਉਹਦਾ ਇਹ ਕਹਿਣਾ ਸੀ ਕਿ ਮੈਂ ਨਹੀਂ ਜੋਬ ਕਰ ਸਕਦਾ, ਮੈਨੂੰ ਟਾਰਗੇਟ ਦਿੱਤਾ ਗਿਆ ਵਾ ਅਤੇ
7: ਇਹ ਸੱਚ ਹੈ ਭਾਅ ਜੀ,
6: ਇਹ ਟਾਰਗੇਟ ਮੈਂ ਨਹੀਂ ਪੂਰਾ ਕਰ ਸਕਦਾ। ਟਾਰਗੇਟ ਵੀ ਇੰਨੇ ਪੈਸੇ ਤੂੰ ਕਮਾ ਕੇ ਦੇਣੇ ਹੀ ਦੇਣੇ ਆ, ਇੰਨੀਆਂ ਤੂੰ ਟੈਸਟ ਲਿਖ ਕੇ ਦੇਣੀਆਂ ਹੀ ਦੇਣੀਆਂ, ਇੰਨੇ ਓਪਰੇਸ਼ਨ ਜਿਹੜੇ ਆ ਉਹ ਬੰਦੇ ਇੱਥੋਂ ਤੱਕ ਪਹੁੰਚਣੇ ਚਾਹੀਦੇ ਆ, ਤੁਹਾਡੀ ਉਹ ਜ਼ਿੰਮੇਵਾਰੀ ਹੈ। ਸੋ ਅਜਿਹੇ ਸਿਸਟਮ ਦੇ ਵਿੱਚ ਜਿਹੜਾ ਬੰਦਾ, ਤੁਸੀਂ ਇੱਕ ਚੀਜ਼ ਹੋਰ ਵੇਖੋ ਵੀ ਜਿਹੜਾ ਬੰਦਾ ਜਿਹਦੇ ਵਿੱਚ ਕੋਈ ਰੱਬ ਜਿਉਂਦਾ ਵਾ ਜਾਂ ਜਿਹਨੇ ਆਪਣਾ ਜ਼ਮੀਰ ਹਲੇ ਨਹੀਂ ਮਾਰਿਆ, ਉਹ ਕਿੱਦਾਂ ਇਸ ਪ੍ਰੋਫੈਸ਼ਨ 'ਚ ਕੰਮ ਕਰ ਪਾਊਗਾ। ਜਿਹਨੂੰ ਮੰਨ ਲਓ ਆਪਾਂ ਸਾਰਿਆਂ 'ਤੇ ਨਹੀਂ ਗੱਲ ਕਰਦੇ, ਪਰ ਉਹ ਜਿਹਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਵੀ ਇੰਨੇ ਬੰਦਿਆਂ ਤੋਂ ਇੰਨੇ ਪੈਸੇ ਤੂੰ ਬਣਾ ਕੇ ਦੇਣੇ ਆ,
7: ਬਿਲਕੁਲ ਬਿਲਕੁਲ,
6: ਉਹ ਕਿੱਦਾਂ ਇਮਾਨਦਾਰੀ ਨਾਲ ਕਿੱਦਾਂ ਉਹ ਸੇਵਾ ਭਾਵਨਾ ਕਿੱਥੇ।
7: ਮੈਨੂੰ ਇਹ ਹਜੇ ਤੱਕ ਖਿਆਲ ਹੈ, ਯਾਦ ਹੈ ਮੈਨੂੰ ਇੱਕ ਡਾਕਟਰ ਸਾਡੇ ਨੂਨ 'ਚ ਨੇ, ਉਹਨਾਂ ਨੂੰ ਇੱਕ ਸੁਪਰ ਸਪੈਸ਼ਲਿਟੀ ਹਸਪਤਾਲ ਤੋਂ ਇਸ ਕਰਕੇ ਨੋਟਿਸ ਪੀਰੀਅਡ 'ਤੇ ਪਾ ਦਿੱਤਾ ਗਿਆ ਕਿ ਤੁਸੀਂ ਜਾ ਸਕਦੇ ਹੋ, ਹੈ ਨਾ, ਨੈਕਸਟ ਵੀਕ ਨੈਕਸਟ ਮੰਥ ਤੋਂ, ਕਿਉਂਕਿ ਜੇ ਕੋਈ ਲੋੜਵੰਦ ਬੰਦਾ ਆਉਂਦਾ ਸੀ ਕਹਿੰਦਾ ਸੀ ਕਿ ਡਾਕਟਰ ਸਾਹਿਬ ਮੇਰੇ ਤੋਂ ਕਿੱਥੇ ਇੰਨੀ ਦਵਾ ਦਾਰੂ ਦਾ, ਹੈ ਨਾ, ਖਰਚਾ ਹੋਣਾ, ਅਤੇ ਉਹ ਦਰਾਜ਼ ਖੋਲ੍ਹਣਾ, ਕਿਉਂਕਿ ਉਹਨਾਂ ਕੋਲ ਸੈਂਪਲ ਵਗੈਰਾ ਆਏ ਹੁੰਦੇ ਆ ਮੈਡੀਕਲ ਜਿਹੜੇ ਰੈਪ ਹੁੰਦੇ ਦੇ ਕੇ ਜਾਂਦੇ ਆ, ਅਤੇ ਉਹਨਾਂ ਨੇ ਕਈ ਵਾਰੀ ਇੱਦਾਂ ਹੀ ਹੈਂਡ ਆਊਟ ਕਰ ਦੇਣੇ ਕਿ ਚਲੋ ਤੁਸੀਂ ਬਾਹਰੋਂ ਵੀ ਖਰੀਦਣੀ ਆ, ਮੇਰੇ ਕੋਲ ਸੇਮ ਪਈ ਹੋਈ ਲੈ ਜਾਓ। ਇਹ ਵੀ ਪਤਾ ਲੱਗ ਗਿਆ, ਅਤੇ ਅਲਟੀਮੇਟਲੀ ਹੀ ਜੁਆਇੰਡ ਆ ਚੈਰੀਟੇਬਲ ਹੋਸਪਿਟਲ, ਪਰ ਫਿਰ ਹਰ ਕਿਸੇ ਦੀ ਉਸ ਤਰ੍ਹਾਂ ਦੀ ਕਿਸਮਤ ਵੀ ਨਹੀਂ ਕਿ ਤੁਸੀਂ ਆਪਣਾ ਕਿੱਤਾ ਉਸ ਹਿਸਾਬ ਨਾਲ ਫੋਲੋ ਕਰ ਸਕੋ, ਉਸ ਹੀ ਸ਼ਹਿਰ 'ਚ ਰਹਿ ਸਕੋ ਜਾਂ ਕੁਛ। ਅੱਛਾ, ਇਹਦੇ ਅੰਦਰ ਇੱਕ ਲੋਕਾਂ ਦੇ ਅੰਦਰ ਵੀ ਹੈ ਭਾਅ ਜੀ, ਉਹੀ ਮੇਰਾ ਫਰੈਂਡ ਹੈ ਨਾ, ਮੈਨੂੰ ਦੱਸਦਾ ਸੀ ਕਿ ਇਹ ਕੋਵਿਡ ਦੇ ਟਾਈਮ ਦੇ ਲਾਗੇ ਛਾਗੇ, ਹੈ ਨਾ, ਹੀ ਬਿਕੇਮ ਅ ਡਾਕਟਰ। ਸੋ ਹਰ ਕਿਸੇ ਨੂੰ ਹੁੰਦਾ ਪ੍ਰੈਕਟਿਸ ਕਰਨਾ, ਹਰ ਕਿਸੇ ਨੂੰ ਆਪਣੇ ਕੰਮ ਦੇ ਅੰਦਰ ਹੁੰਦਾ ਕਿ ਮੈਂ ਇੰਪ੍ਰੈਸ ਕਰਾਂ, ਹੈ ਨਾ, ਜਿਹੜਾ ਵੀ ਮੇਰੇ ਸਾਹਮਣੇ ਆਇਆ। ਹੁਣ ਕਲਾਇੰਟ ਇਹਨਾਂ ਦਾ ਤਾਂ ਪੇਸ਼ੈਂਟ ਆ, ਕਹਿੰਦਾ ਕਿ ਮੈਨੂੰ ਤਦ ਤੱਕ ਇੱਕ ਇੱਜ਼ਤ ਦੀ ਨਜ਼ਰ ਨਾਲ ਨਹੀਂ ਦੇਖਿਆ ਗਿਆ ਜਦ ਤੱਕ ਮੈਂ ਦਵਾਈ ਲਿਖ ਕੇ ਦੇਣੀ ਨਹੀਂ ਸ਼ੁਰੂ ਕੀਤੀ। ਕਹਿੰਦਾ ਜੇ ਮੈਂ ਕਿਸੇ ਦੇ ਨੋਰਮਲ ਗਲਾ ਖਰਾਬ ਹੈ, ਮੈਨੂੰ ਦਿਸ ਰਿਹਾ ਕਿ ਇਟਸ ਵੈਰੀ ਬੇਸਿਕ, ਹੈ ਨਾ, ਕਿਸੇ ਨੂੰ ਜ਼ੁਕਾਮ ਹੈ, ਨੋਰਮਲ ਹੈ, ਮੈਨੂੰ ਪਤਾ ਇਹ ਗਰਾਰੇ ਨਾਲ ਅਤੇ ਸਟੀਮ ਨਾਲ ਹੀ ਆ ਨਾ, ਜਿੰਨੀ ਮੈਂ ਦਵਾਈ ਲਿਖਣੀ ਹੈ ਉਹ ਬੇਸਲੈਸ, ਉਹਨੇ ਕੁਛ ਵਾਧਾ ਕਰਨਾ ਨਹੀਂ, ਕਿਉਂਕਿ ਜ਼ੁਕਾਮ ਦਾ ਤਾਂ ਅੱਜ ਤੱਕ ਕੋਈ ਇਸ ਤਰ੍ਹਾਂ ਦਾ ਕੋਈ ਡਰੱਗ ਨਹੀਂ ਆਇਆ। ਹਾਂ, ਉਹ ਇਨਹੇਲਰ ਲੈ ਲਉਂਗੇ ਥੋੜ੍ਹੇ ਟਾਈਮ ਲਈ ਹੈਲਪ ਕਰ ਦੇਗਾ, ਹੈ ਨਾ। ਖਾਂਸੀ ਵੀ ਇੱਦਾਂ ਦੀ ਚੀਜ਼ ਹੈ ਕਿ ਜੇ 6 ਦਿਨ ਦਵਾਈ ਲੈਣੀ ਲੈ ਲਓ, ਜੇ ਗਰਾਰੇ ਨਾਲ ਵੀ ਸੈੱਟ ਹੋ ਜਾਏ ਕਿ ਸਟਾਰਟਿੰਗ, ਜੋ ਸ਼ਾਇਦ ਇੱਥੇ ਡਾਕਟਰਸ ਕਰਦੇ ਹੈ ਨਾ, ਦੇ ਡੋਂਟ ਗਿਵ ਯੂ ਪ੍ਰਿਸਕ੍ਰਿਪਸ਼ਨ,
6: ਕੋਸ਼ਿਸ਼ ਕਰਦੇ ਵੀ।
7: ਉਹ ਕਹਿੰਦਾ ਕਿ ਕੰਪਲੇਂਟ ਕਰਕੇ ਗਿਆ ਕਿ ਪੇਸ਼ੈਂਟ ਕਿ ਤੁਸੀਂ ਡਾਕਟਰ ਕਿੱਦਾਂ ਦਾ ਬਿਠਾਇਆ ਹੋਇਆ, ਹੈ ਨਾ। ਫਿਰ ਉਹਨੂੰ ਅੱਗੋਂ ਇਹ ਪ੍ਰੈਸ਼ਰ ਆਇਆ ਕਿ ਯੂ ਆਰ ਨੋਟ ਹੇਅਰ ਟੂ ਡੂ ਸਮਾਜ ਸੇਵਾ ਟਾਈਪ ਬੱਚੇ, ਕਿ ਨੀਚੇ ਕੈਮਿਸਟ ਹੈ, ਪੂਰੀ ਫਾਰਮੇਸੀ ਆ, ਕਿ ਲਿਖੋ ਦਵਾਈ ਲਿਖੋ, ਕੁਝ ਗਲਤ ਨਹੀਂ ਕਰ ਰਹੇ ਹੋ, ਲੋਕਾਂ ਨੂੰ ਛੇਤੀ ਚਾਹੀਦਾ ਰਿਲੀਫ। ਤੇ ਉਹਦਾ ਦੇਖੋ ਅਲਟੀਮੇਟਲੀ ਹੁੰਦਾ ਕਿ ਹੁਣ ਅਸੀਂ ਇੱਥੇ ਆਏ ਹਾਂ, 27-28 ਸਾਲ ਦੀ ਉਮਰ 'ਚ ਮੈਂ ਆਇਆ, ਮੇਰੀ ਐਂਟੀਬੋਡੀਜ਼ ਦੀ ਰਜਿਸਟੈਂਸ ਬਿਲਕੁਲ ਖਤਮ ਹੈ 2 ਪੈਰਾਸੀਟਾਮੋਲ, ਮੈਨੂੰ ਬੁਖਾਰ ਹੋਊਗਾ ਕਿਉਂਕਿ ਇੰਨੀ ਪੈਰਾਸੀਟਾਮੋਲ ਖਾ ਲਈ ਛੋਟੀ ਤੋਂ ਛੋਟੀ ਵੱਡੀ ਵੱਡੀ ਚੀਜ਼ ਨੂੰ ਲੈ ਕੇ, ਕਿ ਰਜਿਸਟੈਂਸ ਆ।
6: ਹਾਂ, ਨਹੀਂ, ਲੋਕਾਂ ਨੂੰ ਆਦਤ ਪੈ ਗਈ,
7: ਐਂਟੀਬਾਇਓਟਿਕ ਤੋਂ ਇਲਾਵਾ ਗੱਲ ਨਹੀਂ ਮੰਨਦੀ। ਫਿਰ ਐਂਟੀਬਾਇਓਟਿਕ ਦੀ ਵੀ ਇੱਕ ਟਾਈਮ 'ਤੇ ਆ ਕੇ ਰਜਿਸਟੈਂਸ ਖਤਮ ਹੋ ਜਾਣੀ ਆ, ਫਿਰ ਬੰਦਾ ਹੀ ਕਰੇ। ਕਈਆਂ ਦੀ ਖਤਮ ਹੋਈ ਹੁੰਦੀ ਆ, ਸਿੱਧੇ ਡ੍ਰਿਪਾਂ 'ਤੇ ਲੱਗਦੇ, ਜਿਹੜਾ ਬਿਲਕੁਲ ਹੈਵੀ ਡੋਸੇਜ ਹੁੰਦੀ ਆ ਉਹ ਲੱਗਦੀ ਆ।
6: ਹੁਣ ਤੁਸੀਂ ਵੇਖੋ ਵੀ ਜਿਹੜੇ ਸਿਸਟਮ ਦੇ ਵਿੱਚ ਇੱਕ ਬੰਦੇ ਨੂੰ ਬਚਪਨ ਤੋਂ ਹੀ ਆਦਤ ਪਈ ਆ ਕਿ ਇਲਾਜ ਏਦਾਂ ਹੁੰਦਾ ਵਾ, ਜੇ ਕੋਈ ਸਿਰਫ ਤੁਹਾਨੂੰ ਸਮਝਾ ਕੇ ਘੱਲ ਦੇ ਤੇ ਉਹ ਇਲਾਜ ਨਹੀਂ ਆ, ਉਹ ਇਲਾਜ ਇਹ ਹੁੰਦਾ ਵੀ ਉਹ ਟੀਕਾ ਲਾਵੇ,
7: ਟੀਕਾ ਲੱਗੇ,
6: ਗੋਲੀਆਂ ਦੇਵੇ,
7: 6 ਕ ਗੋਲੀਆਂ ਹੋਣ,
6: ਹਾਂ ਸਵੇਰੇ ਸ਼ਾਮ ਦੁਪਹਿਰੇ, ਤੇ ਫਿਰ ਕਵੇ ਵੀ ਤੀਸਰੇ ਦਿਨ ਫਿਰ ਆ ਕੇ ਵਿਖਾਇਓ ਤੇ ਬਾਹਰੋਂ ਆ ਵਾਲੇ ਟੈਸਟ ਕਰਾ ਲਓ। ਸੋ ਇਹ ਪੈਟਰਨ ਸਾਡੇ ਦਿਮਾਗ ਦੇ ਵਿੱਚ ਬੈਠਾ, ਫਿਰ ਉੱਥੇ ਤੇ ਸਾਨੂੰ ਲੱਗੂਗਾ ਹੀ ਵੀ ਯਾਰ ਇਹਨੇ ਖਾਨਾ ਪੂਰਤੀ ਕੀਤੀ ਹੈ, ਅਸੀਂ ਪੈਸੇ ਹੁਣ ਤੁਸੀਂ ਦੂਰ ਕੇ ਜਾਣਾ ਬਾਬਾ, ਇੱਕ ਦਿਨ ਹੱਸਦੇ ਹਾਂ ਆਪਾਂ ਕਿ ਜਦੋਂ ਟੈਸਟ ਕਰਾ ਲਈਦਾ ਨਾ, ਮੰਨ ਲਓ ਕੋਈ 100-100 ਤੁਸੀਂ ਟੈਸਟ ਕਰਾਇਆ, ਉਹਨੇ 1200 ਦੀ ਪਰਚੀ ਕੱਟਤੀ ਹੈ ਨਾ, ਤੇ ਬਾਹਰ ਬੈਠਾ ਬੰਦਾ ਨਾ ਮਤਲਬ ਏਦਾਂ ਫੀਲ ਕਰ ਰਿਹਾ ਹੁੰਦਾ ਵੀ ਨਿਕਲ ਹੀ ਆਵੇ ਕੁਛ, ਇੰਨੇ ਪੈਸੇ ਖਰਚ ਗਏ ਆ।
7: ਅੱਛਾ ਬਾਹਰ ਬੈਠਾ ਨੀ ਹੁੰਦਾ, ਬਾਹਰ ਬੈਠੇ ਟੈਂਸ਼ਨ ਹੁੰਦੀ ਹੈ, ਜਦੋਂ ਆਵੇ ਨਾ ਕੁਛ ਨੀ ਨਿਕਲਿਆ ਫਿਰ ਬੰਦਾ ਅੰਦਰ ਤੋਂ ਮੈਂ ਪੈਸੇ ਬਰਬਾਦ ਕੀਤੇ ਯਾਰ, ਕੁਛ ਨਿਕਲਿਆ ਹੁੰਦਾ ਤਾਂ ਵੀ ਬੰਦਾ ਕਹਿੰਦਾ ਹਾਂ ਚਲੋ 1500 ਲਾਇਆ ਕਿਸੇ ਪੱਖਾ,
6: ਫਿਰ ਉਸ ਡਾਕਟਰ ਤੇ ਗੁੱਸਾ ਚੜ ਰਿਹਾ ਹੁੰਦਾ ਯਾਰ ਇੰਨੇ ਐਵੇਂ ਟੈਸਟ ਕਰਾਤਾ 12,000 ਖਰਚਾ ਗਿਆ, ਨਿਕਲਿਆ ਤੇ ਕੁਛ ਵੀ ਨੀ,
7: ਕੁਛ ਵੀ ਨੀ ਨਿਕਲਿਆ।
6: ਤੇ ਇਹ ਰਿਐਲਿਟੀ ਚ ਇੱਕ ਹੋਇਆ ਸਾਡੇ ਮਿੱਤਰ ਦੇ ਨਾਲ, ਤਾਂ ਹੀ ਗੱਲਬਾਤ ਚੱਲੀ ਤੇ ਉਹ ਕਹਿੰਦਾ ਡਾਕਟਰ ਮੈਨੂੰ ਕਹਿੰਦਾ ਵੀ ਤੂੰ ਸ਼ੁਕਰ ਮਨਾ ਵੀ ਨਹੀਂ ਕੁਛ ਨਿਕਲਿਆ, ਤੂੰ ਚਾਹੁੰਦਾ ਇਹ ਵੀ ਕੁਛ ਨਿਕਲੇ, ਕਹਿੰਦਾ ਪਰ ਤੁਸੀਂ ਟੈਸਟ ਤੇ ਨਜਾਇਜ਼ ਕਰਾਤਾ ਨਾ ਮੇਰਾ, ਨਾਲੇ ਮੇਰਾ ਟਾਈਮ ਖਰਾਬ ਹੋ ਗਿਆ, ਇਹ ਤੇ ਸਾਡੀ ਉਹ ਬਣ ਗਈ ਆ। ਖੈਰ ਇੱਕ ਮੈਂ ਹੁਣ ਇਹ ਚੈੱਕ ਕਰ ਰਿਹਾ ਹਾਂ, ਹਾਲਾਂਕਿ ਭਾਰਤ ਦੇ ਵਿੱਚ ਇੱਦਾਂ ਦੇ ਕੋਈ ਅੰਕੜੇ ਜਿਹੜੇ ਆ ਉਹ ਸਾਨੂੰ ਪਤਾ ਹੀ ਆ ਕਿੰਨੇ ਕੁ ਵਾਜਬ ਹੋਣੇ ਆ, ਤੇ ਨਾਲ ਪੈਰਲਰ ਜਦੋਂ ਆਪਾਂ ਆਸਟ੍ਰੇਲੀਆ ਦੇ ਰੱਖਾਂਗੇ ਤੇ ਫਿਰ ਸਾਨੂੰ ਹੋਰ ਬਿਹਤਰ ਆਈਡੀਆ ਹੋਜੂਗਾ। ਔਨ ਐਵਰੇਜ ਕਹਿੰਦੇ ਨੇ ਕਿ 1 ਸਾਲ ਦੇ ਵਿੱਚ 5,00,000 ਲੋਕ ਮਰਦੇ ਨੇ ਡਾਕਟਰ ਦੀਆਂ ਗਲਤੀਆਂ ਦੇ ਕਰਕੇ, ਜਾਂ ਫਿਰ ਗਲਤ ਦਵਾਈ ਦੇਣ ਦੇ ਕਰਕੇ, ਜਾਂ ਫਿਰ ਗਲਤ ਡਾਇਗਨੋਜ਼ ਹੋਣ ਦੇ ਕਰਕੇ। ਤੇ ਇਹ ਅਗੇਨ ਫਿਰ ਉਹੀ ਆ ਵੀ ਇਹ ਪਤਾ ਹੀ ਆ ਸਾਨੂੰ ਕਿੰਨੇ ਕੁ ਇਹ ਅਧਿਕਾਰੀ ਤੋਂ ਹੈ ਨਾ। ਸੋ ਇਹਦੇ ਵਿੱਚ ਰਾਏ ਇਹੋ ਦਿੱਤੀ ਜਾਂਦੀ ਆ ਵੀ ਸੈਕਿੰਡ ਓਪੀਨੀਅਨ ਜ਼ਰੂਰ ਲੈ ਲਓ ਤੁਸੀਂ, ਭਾਵੇਂ ਤੁਸੀਂ ਇੱਥੇ ਹੋ ਭਾਵੇਂ ਦੁਨੀਆਂ 'ਚ ਕਿਸੇ ਵੀ ਕੋਨੇ 'ਚ ਬੈਠੇ ਤੁਸੀਂ ਸੁਣ ਰਹੇ ਹੋ। ਅਤੇ ਇੱਕ ਆਪਾਂ ਮੰਨ ਲਓ ਕੋਈ ਗੱਡੀ ਲੈਣੀ, ਸਾਈਕਲ ਲੈਣਾ, ਤਾਂ ਉਹ ਵੀ ਆਪਾਂ ਰੇਟ ਇੱਧਰੋਂ ਉੱਧਰੋਂ ਪਤਾ ਕਰ ਲੈਂਦੇ ਹਾਂ। ਸੋ ਇਸ ਕਰਕੇ ਜਦੋਂ ਇੱਦਾਂ ਦਾ ਕੋਈ ਗੰਭੀਰ ਮਸਲਾ ਵਾ ਸਾਡੀ ਸਿਹਤ ਸੰਬੰਧੀ, ਤਾਂ ਆਪਾਂ ਇੱਧਰੋਂ ਉੱਧਰੋਂ ਜ਼ਰੂਰ ਅੰਕੜੇ ਜਿੱਦਾਂ ਕਿ ਇੱਥੇ ਕੁਛ ਇੱਕ ਸੰਸਥਾਵਾਂ ਨੇ AIHW ਤੇ UNSW। ਸੋ ਇਹਨਾਂ ਦੀਆਂ ਜਿਹੜੀਆਂ ਤਾਜ਼ਾ ਰਿਪੋਰਟਾਂ ਨੇ ਵੱਖ ਵੱਖ ਸੰਸਥਾਵਾਂ ਦੀਆਂ, ਉਹਨਾਂ ਦੇ ਆਧਾਰ ਦੇ ਉੱਤੇ ਇੱਥੇ ਵੀ ਸਾਲਾਨਾ ਮੌਤਾਂ ਦੀ ਦਰ 18,000 ਤੋਂ ਲੈ ਕੇ 54,000 ਲੋਕਾਂ ਦੀ ਆ ਆਸਟ੍ਰੇਲੀਆ ਦੇ ਵਿੱਚ। ਸੋ ਇੰਨੇ ਲੋਕ ਜਿਹੜੀ ਆਪਣੀ ਜਾਨ ਗਵਾ ਦਿੰਦੇ ਨੇ, ਅਤੇ ਲਗਭਗ 50,000 ਦੇ ਕਰੀਬ ਲੋਕ ਨੇ ਜਿਹੜੇ ਹਰ ਸਾਲ ਡਾਕਟਰਾਂ ਦੀ ਲਾਪਰਵਾਹੀ ਦੇ ਕਰਕੇ ਅਪਾਹਜ ਹੋ ਜਾਂਦੇ ਆ, ਜਾਂ ਜਿਨ੍ਹਾਂ ਦਾ ਕੋਈ ਵੀ ਜਿਹੜਾ ਮੁੜ ਕੇ ਸਰੀਰਕ ਨੁਕਸਾਨ ਜਿਹੜਾ ਉਹ ਦੇਖਦਾ ਚਾਹੇ ਨਹੀਂ ਦੇਖਦਾ
7: ਪਰ ਠੀਕ ਨਹੀਂ ਹੁੰਦਾ
6: ਅੰਦਰੂਨੀ ਤੌਰ ਦੇ ਉੱਤੇ, ਤੇ ਉਹ ਚੀਜ਼ ਸਾਹਮਣੇ ਆਉਂਦੀ ਆ। ਉਸ ਤੋਂ ਇਲਾਵਾ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਲਗਭਗ 1,40,000 ਮਾਮਲੇ ਜਿਹੜੇ ਨੇ ਉਹ ਗਲਤ ਡਾਇਗਨੋਸ ਦੇ ਵੀ ਨੇ, ਜਿਨ੍ਹਾਂ ਦੇ ਵਿੱਚੋਂ 4,000 ਮੌਤਾਂ ਜਿਹੜੀਆਂ ਸਿੱਧੇ ਤੌਰ ਦੇ ਉੱਤੇ ਗਲਤ ਬਿਮਾਰੀ ਡਾਇਗਨੋਸ ਕਰਨ ਦੇ ਕਰਕੇ ਹੋ ਜਾਂਦੀ।
7: ਮਾਈ ਗੋਡ, ਅੱਛਾ ਇਹ ਉਮੀਦ ਨਹੀਂ ਰੱਖਦੇ ਆਪਾਂ ਸ਼ਾਇਦ ਇਸ ਤਰ੍ਹਾਂ ਬਾਹਰ ਆ ਕੇ ਰਹਿੰਦੇ ਹੋਏ।
6: ਹਾਂ ਨਹੀਂ ਪਰ ਮੈਂ ਇਹਨੂੰ ਇੱਕ ਤਾਂ ਇਹ ਪੱਖ ਆ ਕਿ ਆਪਾਂ ਇੱਥੇ ਉਮੀਦ ਨਹੀਂ ਰੱਖਦੇ, ਉਹ ਵੀ ਸਾਡੀ ਗਲਤੀ ਹੈ ਵੀ ਆਪਾਂ ਉਮੀਦ ਨਹੀਂ ਰੱਖਦੇ, ਪਰ ਦੂਸਰੀ ਚੀਜ਼ ਮੈਂ ਇਹਨੂੰ ਇਸ ਐਂਗਲ ਤੋਂ ਵੀ ਵੇਖ ਰਿਹਾ ਵੀ ਜੇ ਇੱਥੇ ਇੰਨੀ ਘੱਟ ਆਬਾਦੀ ਦੇ ਬਾਵਜੂਦ ਪਰਸੈਂਟੇਜ ਆ, ਤੁਸੀਂ ਸੋਚੋ ਵੀ ਉਹ ਯਕੀਨ ਆਉਂਦਾ ਤੁਹਾਨੂੰ ਵੀ ਆਸਟ੍ਰੇਲੀਆ ਉੱਥੇ ਸਿਰਫ ਇੰਨੇ ਕੀ ਹੋਊ?
7: ਉਹ ਤਾਂ ਓਬਵੀਅਸ ਜੀ ਗੱਲ ਹੀ ਇਹ ਹੈ ਕਿ ਕੋਈ ਅੱਜ ਤੱਕ ਕਿਸੇ ਵੀ ਤਗੜੇ ਹੋਸਪਿਟਲ ਨੂੰ ਕਿਹਾ ਨਹੀਂ ਗਿਆ ਕਿ ਬਈ ਤੁਸੀਂ ਗਲਤ ਕਰ ਕੀਤਾ, ਕਿਸੇ ਨੂੰ ਅੱਜ ਤੱਕ ਸਸਪੈਂਡ ਨਹੀਂ ਕੀਤਾ ਗਿਆ, ਖਤਮ ਨਹੀਂ ਕੀਤਾ ਗਿਆ ਉਹਨਾਂ ਦਾ ਲਾਇਸੈਂਸ, ਤਾਂ ਫਿਰ ਉਹ ਤਾਂ ਸਿੱਧੀ ਸਾਦੀ ਗੱਲ ਹੈ ਕਿ ਇਹ ਕਿੰਨਾ ਹੀ ਜ਼ਿਆਦਾ ਬਹੁਤ ਮੈਲੋ ਡਾਊਨ ਕੀਤਾ ਵਰਜ਼ਨ ਹੋਣਾ ਕਿ 5,00,000 ਹੀ ਜਾਂਦਾ। ਮੈਨੂੰ ਤਾਂ ਲੱਗਦਾ ਈਜ਼ੀਲੀ 15-20,00,000।
6: ਚਲੋ ਆਪਾਂ ਇਹ ਨਹੀਂ ਕੋਟ ਕਰ ਸਕਦੇ, ਕੁਛ
7: ਆਪਾਂ ਕੋਟ ਨਹੀਂ ਕਰ ਸਕਦੇ, ਗੱਲ ਸਹੀ ਹੈ ਤੁਹਾਡੀ, ਪਰ ਐਟਲੀਸਟ ਇਹ 2-3 ਗੁਣਾ ਵੱਧ ਹੋਏਗਾ ਜੋ ਮੈਨੂੰ ਲੱਗਦਾ। ਇੱਥੇ ਵੀ ਮੈਨੂੰ ਲੱਗਦਾ ਬਾਈ ਸ਼ਾਇਦ ਬਿਕੋਜ਼ ਆਈ ਹੈਵ ਸੀਨ ਇਟ, ਜੇ ਆਪਾਂ ਬਹੁਤ ਜ਼ਿਆਦਾ ਚੱਲ ਜਾਈਏ ਅੱਗੇ ਤੇ ਅੱਗੇ ਰੀਜਨਲ ਚੱਲ ਜਾਈਏ ਤਾਂ ਉੱਥੇ ਇੰਨੀ ਜ਼ਿਆਦਾ ਹੋਸਪਿਟਲ ਫੈਸਿਲਿਟੀਜ਼ ਹੈਗੀਆਂ ਨਹੀਂ ਹੈ ਨਾ, ਤਾਂ ਕਰਕੇ ਵੀ ਸ਼ਾਇਦ ਇਹ ਵਾਲਾ ਨੰਬਰ ਹੋਣਾ।
6: ਪਰ ਉੱਥੇ ਲੋਕ ਬਿਮਾਰ ਵੀ ਤਾਂ ਘੱਟ ਹੁੰਦੇ ਨਾ।
7: ਹਾਂ
6: ਸੋ ਨਹੀਂ ਹੁੰਦੀਆਂ, ਪਰ ਆਪਾਂ ਇਹ ਵੇਹਨੇ ਹਾਂ ਵੀ ਭਾਵੇਂ ਦੂਰ ਦਰੇਡੇ ਕਿਤੇ ਵੀ ਤੁਸੀਂ ਹੈਲੀਕਾਪਟਰ ਦੇ ਨਾਲ ਤੁਹਾਨੂੰ ਜਿਹੜੀ ਉਸੇ ਵੇਲੇ ਲਿਫਟ ਕੀਤਾ ਜਾਂਦਾ ਸੋ ਪਰ ਆਪਾਂ ਚਲੋ ਫਿਰ ਵੀ ਆਪਾਂ ਜਿੱਥੇ ਰਹਿ ਰਹੇ ਹਾਂ ਅਤੇ ਜਿੱਥੋਂ ਆਏ ਹਾਂ ਇੱਕ ਉਸ ਚੀਜ਼ ਦਾ ਜਿਹੜਾ ਉਹ ਕੰਪੈਰੀਜ਼ਨ ਆ ਸੋ ਇਸ ਪਰ ਇੱਥੇ ਆ ਵੀ ਤੁਸੀਂ ਕੋਈ ਕਾਰਵਾਈ ਜ਼ਰੂਰ ਤੁਸੀਂ ਕਰ ਸਕਦੇ ਹੋ ਵੀ ਤੁਹਾਨੂੰ ਇਹ ਲੱਗਦਾ ਵੀ ਹਾਂ ਤੁਸੀਂ ਕਿਸੇ ਹੱਦ ਤੱਕ ਤੁਸੀਂ ਕੋਈ ਨਾ ਕੋਈ ਪੁੱਛਗਿੱਛ ਤੁਹਾਡੀ ਹੋ ਸਕਦੀ ਆ ਸੋ ਜਿਵੇਂ ਕਿ ਵਿਕਟੋਰੀਆ ਦੀ ਜੇ ਗੱਲ ਕਰੀਏ ਤਾਂ ਐਚ ਸੀ ਸੀ ਜਿਹੜਾ ਆਪਣਾ ਹੈਲਥ ਕੰਪਲੇਸ਼ਨ ਕਮਿਸ਼ਨ ਆ ਉਹਦੇ ਵਿੱਚ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਅਤੇ ਆਸਟ੍ਰੇਲੀਆ ਦੇ ਵਿੱਚ ਜੇਕਰ ਕੋਈ ਇੱਦਾਂ ਦੀ ਕੋਈ ਨਜ਼ਰਅੰਦਾਜ਼ੀ ਕੀਤੀ ਜਾਂਦੀ ਹੈ ਅਤੇ ਕਾਨੂੰਨ ਦੇ ਮੁਤਾਬਕ ਮਰੀਜ਼ ਹਰਜਾਨੇ ਦੇ ਲਈ ਦਾਅਵਾ ਕਰ ਸਕਦਾ ਇਸ ਤੋਂ ਇਲਾਵਾ ਖਰਚਾ ਜਿਹੜਾ ਵਾ ਜਾਂ ਨੁਕਸਾਨ ਦੀ ਭਰਪਾਈ ਆ ਉਹ ਜਾਂ ਫਿਰ ਮਾਨਸਿਕ ਪਰੇਸ਼ਾਨੀ ਇਹਦੇ ਲਈ ਵੱਖਰਾ ਤੁਹਾਨੂੰ ਮੁਆਵਜ਼ਾ ਮਿਲ ਜਾਂਦਾ ਪਰ ਜੋ ਪ੍ਰੈਕਟੀਕਲੀ ਮੈਂ ਕੁਛ ਇੱਕ ਕੇਸਾਂ ਦੇ ਵਿੱਚ ਵੇਖਿਆ ਉਹਦੇ ਵਿੱਚ ਜਿਹੜਾ ਨੋ ਵਿਨ ਨੋ ਫੀਸ ਵਾਲੇ ਜਿਹੜੇ ਵਕੀਲ ਨੇ ਜ਼ਿਆਦਾਤਰ ਉਹੀ ਕਮਾ ਕੇ ਜਾਂਦੇ ਆ ਕੋਈ ਸਿੱਧਾ ਸਿੱਧਾ ਇਹਨਾਂ ਮਹਿਕਮਿਆਂ ਦੇ ਵਿੱਚ ਤੁਹਾਡੀ ਜੇਕਰ ਨਹੀਂ ਕੋਈ ਹੱਲ ਹੁੰਦੀ ਅਤੇ ਫਿਰ ਉਹ ਵਕੀਲਾਂ ਦੀ ਇਨਵੋਲਵਮੈਂਟ ਹੁੰਦੀ ਆ ਕਿ ਆਪਾਂ ਵੇਖਾਂਗੇ ਚੱਖਾਂਗੇ ਆਪਾਂ ਲੜਾਂਗੇ ਪਰ ਉਹ ਇੰਨੇ ਕੁ ਲੰਮੇ ਚਲੇ ਜਾਂਦੇ ਨੇ ਉਹ ਕੇਸ ਵੀ ਵੱਡੇ ਵੱਡੇ ਹਰਜਾਨੇ ਮਿਲਦੇ ਨੇ ਪਰ ਉਹਦੇ ਵਿੱਚੋਂ ਉਹਨਾਂ ਮਰੀਜ਼ ਨਹੀਂ ਕਮਾ ਕੇ ਜਾਂਦਾ ਜਿੰਨੇ ਸੰਸਥਾਵਾਂ ਲੈ ਜਾਂਦੀਆਂ ਨੇ ਖੈਰ ਉਹਨਾਂ ਨੇ ਵੀ ਉਹ ਲੜਨਾ ਹੁੰਦਾ ਯਾਨੀ ਕਿ ਕੁੱਲ ਮਿਲਾ ਕੇ ਹਰ ਥਾਂ ਦੇ ਉੱਤੇ ਕੁਛ ਨਾ ਕੁਛ
8: ਬਟ ਸਟਿਲ ਬੈਟਰ ਦੈਨ ਮਤਲਬ ਉੱਥੇ ਤਾਂ ਸੁਣਵਾਈ ਨਹੀਂ ਹੈ ਇੱਥੇ ਤਾਂ ਚਲੋ ਕੋਈ ਆਪਣੇ ਟਾਈਮ ਦਾ ਵੀ ਤਾਂ ਰਿਸਕ ਲੈ ਹੀ ਰਿਹਾ ਕਿ ਤੁਹਾਡੇ ਲਈ ਸਾਲ ਲੜ ਰਿਹਾ ਡੇਢ ਸਾਲ ਲੜ ਰਿਹਾ ਕੁਛ ਲੈ ਗਿਆ
6: ਹਾਲਾਂਕਿ ਉੱਥੇ ਵੀ ਇੱਦਾਂ ਵਾ ਕਿ ਜਿਹਨੂੰ ਨਹੀਂ ਨੌਲੇਜ ਉਹ ਬੰਦਾ ਫਿਰ ਉੱਦਾਂ ਕਿ ਚੀਜ਼ ਸੈਟਿਸਫਾਈ ਜਿਹਾ ਹੋ ਕੇ ਬਹਿ ਜਾਂਦਾ ਵੀ ਚਲੋ ਠੀਕ ਹੈ ਇਹ ਹੁਣ ਇੱਦਾਂ ਹੀ ਹੋਣਾ ਪਰ ਜੇ ਆਪਾਂ ਇਹ ਵੇਖੀਏ ਵੀ ਜਿਹਨਾਂ ਨੂੰ ਪਤਾ ਵਾ ਉਹ ਬੰਦੇ ਫਿਰ ਕੁਛ ਨਾ ਕੁਛ ਤਾਂ ਜ਼ਰੂਰ ਕਰ ਹੀ ਲੈਂਦੇ ਆ ਉਹ ਸਿਰੜੀ ਹੁੰਦੇ ਆ ਉਹ ਅੜੇ ਰਹਿੰਦੇ ਆ ਕਈ ਵਾਰੀ ਤੁਹਾਨੂੰ ਇਹ ਚੀਜ਼ ਪਤਾ ਲੱਗਦੀ ਹੈ ਜਿੱਦਾਂ ਮੇਰਾ ਘਰ ਇੰਸ਼ੋਰੈਂਸ ਦਾ ਮਸਲਾ ਪਿਆ ਸੀ ਹੁਣ ਚਲੋ ਮੇਰੇ ਲਈ ਉਦੋਂ ਨਵੀਂ ਗੱਲ ਸੀ ਅਤੇ ਓਮਬਡਸਮੈਨ ਉੱਥੇ ਵੀ ਕੰਮ ਕਰਦਾ
8: ਅੱਛਾ ਓਕੇ
6: ਉੱਥੇ ਵੀ ਉਹ ਸੰਸਥਾਵਾਂ ਨੇ ਉਹ ਵੱਖਰੀ ਗੱਲ ਹੈ ਕਿ ਉਹ ਆਪਣੇ ਪੱਧਰ ਦੇ ਉੱਤੇ ਇੱਥੋਂ ਵਰਗੇ ਤਰੀਕੇ ਦੇ ਨਹੀਂ ਆ ਪਰ ਜੇ ਤੁਸੀਂ
8: ਉਹ ਐਫੀਸ਼ੀਐਂਸੀ ਨਹੀਂ
6: ਹਾਂ ਅੜੇ ਰਹੋ ਤੁਸੀਂ ਤੁਰੇ ਰਹੋ ਅਤੇ ਕਿਸੇ ਨੂੰ ਕੋਈ ਨਾ ਕੋਈ ਜਵਾਬਦੇਹੀ ਤਾਂ ਉਹਨਾਂ ਨੂੰ ਵੀ ਦੇਣੀ ਪੈਂਦੀ ਆ ਪਰ ਆਪਾਂ ਉੱਥੇ ਇਹ ਮੰਨ ਕੇ ਚੱਲਦੇ ਹਾਂ ਵੀ ਇੱਦਾਂ ਨਹੀਂ ਕੁਛ ਵੀ ਹੋਣਾ ਸਿੱਧਾ ਕਹਿ ਕੁਆ ਕੇ ਕੁਛ ਕਰਵਾ ਲੈਂਦੇ ਹਾਂ ਜਾਂ ਕੋਈ ਪ੍ਰੈਸ਼ਰ ਪਵਾ ਲੈਂਦੇ ਹਾਂ ਜਾਂ ਕਿਸੇ ਪੋਲੀਟੀਸ਼ੀਅਨ ਕੋਲ ਦਬਕਾ ਮਰਵਾ ਲੈਂਦੇ ਸੋ ਇਹਨਾਂ ਚੀਜ਼ਾਂ ਦੇ ਕਰਕੇ ਅਸੀਂ ਪੋਲੀਟੀਸ਼ੀਅਨ ਦੀ ਜਿਹੜੀ ਆ ਉਹ ਬੁਕਤ ਵੀ ਵਧਾਈ ਉਹਦੇ ਥੱਲੇ ਵੀ ਆ ਗਏ ਵੋਟ ਪਾਉਣ ਦੇ ਲਈ ਇਸੇ ਚੱਕਰ ਦੇ ਕਰਕੇ ਆਪਾਂ ਪੈਸੇ ਦੀ ਵੀ ਉੱਥੇ ਬਰਬਾਦੀ ਕਰਦੇ ਹਾਂ ਇਹੋ ਹੀ ਵਜ੍ਹਾ ਵਾ ਵੀ ਸਾਡਾ ਉੱਥੇ ਬਾਅਦ ਵਿੱਚ ਸਿਸਟਮ ਜਿਹੜਾ ਉਹ ਇੱਦਾਂ ਦਾ ਕ੍ਰੀਏਟ ਹੋ ਜਾਂਦਾ ਵੀ ਆਪਾਂ ਮੁੜ ਕੇ ਉਹਦੇ ਥੱਲੇ ਨਿਕਲ ਹੀ ਨਹੀਂ ਪਾਉਂਦੇ ਸੋ ਡਿਪੈਂਡੈਂਸੀ ਹੋਰ ਜ਼ਿਆਦਾ ਤੁਹਾਡੀ ਵੱਧਦੀ ਜਾਂਦੀ ਆ ਸਿਸਟਮ ਹੋਰ ਜ਼ਿਆਦਾ ਮਹਿੰਗਾ ਹੁੰਦਾ ਜਾਂਦਾ ਸੋ ਆਪਾਂ ਹੋਰ ਹੋਰ ਤਰੀਕਿਆਂ ਦੇ ਨਾਲ ਸਾਨੂੰ ਇਹ ਸ਼ੋਰਟਕੱਟ ਜਿੱਥੋਂ ਆਪਾਂ ਸ਼ੁਰੂ ਹੋਏ ਹਾਂ ਫਿਰ ਉੱਥੇ ਗੱਲ ਆ ਜਾਂਦੀ ਹੈ ਵੀ ਪੇਪਰ ਦੀ ਵੀ ਇਹ ਸ਼ੋਰਟਕੱਟ ਹੀ ਹੈ ਨਾ ਵੀ ਆਪਾਂ ਇੱਦਾਂ ਕਰਕੇ ਆਪਾਂ ਐਡਮਿਸ਼ਨ ਲੈ ਲਈਏ ਸੋ ਸ਼ੋਰਟਕੱਟ ਜ਼ਿੰਦਗੀ 'ਚ ਕਿੱਥੇ ਸਾਨੂੰ ਕਿੱਥੋਂ ਕਿੱਥੇ ਲੈ ਕੇ ਜਾਂਦੇ ਆ ਉਹ ਆਪਾਂ ਇਸ ਸਨੈਰੀਓ 'ਚ ਵੇਖ ਸਕਦੇ ਹਾਂ ਸੋ ਖੈਰ ਆਪਾਂ ਗੱਲਬਾਤ ਸਾਡੀ ਸ਼ੁਰੂ ਹੋਈ ਸੀ ਡਾਕਟਰਾਂ ਦੀ ਤਾਂ ਆਪਾਂ ਕਰ ਰਹੇ ਹਾਂ ਕਿਉਂਕਿ ਨੀਟ ਦੇ ਇਗਜ਼ਾਮ ਦੇ ਵਿੱਚ ਜੋ ਧਾਂਦਲੀ ਹੋਈ ਹੈ ਪੇਪਰ ਲੀਕ ਹੋਇਆ ਅਤੇ ਉਸ ਤੋਂ ਬਾਅਦ ਆਪਾਂ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਫਿਲਹਾਲ ਆਪਾਂ ਨਿਬੇੜੀਏ ਇੱਥੇ ਕਿ ਜੇ ਇੱਕ ਬ੍ਰੇਕ ਲਈਏ
8: ਨਹੀਂ
6: ਹਾਂਜੀ
8: ਨਹੀਂ ਨਿਬੇੜਨਾ ਨਹੀਂ
6: ਅੱਛਾ
8: ਹੋਰ ਗੱਲਾਂ ਕਰਨੀਆਂ
6: ਅੱਛਾ
8: ਨਹੀਂ ਕਰਨੀਆਂ ਨਹੀਂ ਕਰਨੀਆਂ
6: ਚਲੋ ਆਪਾਂ ਇੱਕ ਬ੍ਰੇਕ ਲੈ ਕੇ
8: ਬ੍ਰੇਕ ਲੈ ਕੇ ਆਉਂਦੇ
6: ਹਾਂ ਅਤੇ ਪਾਣੀ ਤਾਂ ਨਹੀਂ ਪੀ ਕੇ ਵਾਪਸ ਆਉਂਦੇ ਹਾਂ ਅਤੇ ਧੰਨਵਾਦ ਤੁਹਾਡਾ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674
8: AM
9: ਸੋਨਾ ਚਾਹੀਦਾ
10: ਭਰੋਸਾ ਚਾਹੀਦਾ
9: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
11: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਂਦੀ ਹੋਈ ਹੈ
12: ਯਾਰ ਕੀ ਦੱਸਾਂ ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
11: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮੌਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
12: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
11: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨਾਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430
10: 8883311 or visit uvfinancial.com.au.
13: Baljeet, ਵਿਆਹ ਵਾਸਤੇ ਜੁਐਲਰੀ ਵੇਖਣ ਤੁੰਨਾ ਜੁਐਲਰਸ ਚਲੀਏ
14: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
13: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਐਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ ਤੁੰਨਾ ਜੁਐਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
15: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ ਮੈਲਟਨ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਉਹ ਕਹਿੰਦੇ ਨਾ ਜਿਨ੍ਹਾਂ ਦੇ ਵਿਹੜਿਆਂ ਨੂੰ ਖਾ ਲਿਆ ਕੰਧਾਂ ਤੇ ਛੱਤਾਂ ਨੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਧੁੱਪ ਕਿਹੋ ਜਿਹੀ ਹੁੰਦੀ।
0: ਵਾਹ ਵਾਹ ਵਾਹ, ਧੁੱਪ ਤੇ ਵੈਸੇ ਤੁਹਾਡੇ ਵਾਲੇ ਪਾਸੇ ਵੀ ਇੱਦਾਂ ਦੀ ਲੱਗਦੀ ਹੋਣੀ ਆ।
1: ਹਾਂਜੀ ਹਾਂਜੀ, ਉਹ ਵੀ ਬਾਹਰਲਾ ਮੁਲਕ 'ਚ ਹੀ ਆ ਜਾਂਦਾ,
0: ਧੁੰਦ ਦਾ ਹੀ ਫਰਕ, ਧੁੰਦ ਦਾ ਹੀ ਫਰਕ ਪੈਂਦਾ। ਹੋ ਸਕਦਾ ਕਿਤੇ ਮਹਿੰਗੀ ਸਸਤੀ ਧੁੰਦ ਵੀ ਪੈਂਦੀ
1: ਆਪਣੀ, ਮੈਂ ਕਿਹਾ ਸੋਚ ਹੀ ਇਹੋ ਜਿਹੀ ਆ ਬਾਈ। ਆਹ ਕਹਿੰਦਾ ਜੇ ਚਾਰ ਸਫੈਦੇ ਲੱਗੇ ਜਮੇ ਡੇਲੋਂ ਬਣਾਇਆ ਪਿਆ ਨਾ, ਜਿਵੇਂ ਨਹਿਰੋ ਨਹਿਰ ਜਾਂਦੇ ਹੁੰਦੇ। ਮੈਂ ਕਿਹਾ ਭਰਾਵਾ ਹੁਣ ਇੰਨੇ ਬੀਜੇ ਔਖੇ ਹੋ ਕੇ ਲਏ ਆ, ਹੁਣ ਉਧਾਰਨ ਤਾਂ ਚੱਜ ਦੀ ਦੇ ਲਿਆ ਕਰ ਤੂੰ। ਕਹਿੰਦਾ ਨਹੀਂ, ਸਾਡੀ ਚੱਜ ਦੀ ਉਧਾਰਨ ਉਹੀ ਆ।
0: ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਹੁਣ ਇਹ ਤੋਂ ਥੋੜ੍ਹਾ ਜਿਹਾ ਹੀ ਪਹਿਲਾਂ ਚੱਲ ਜਾਈ ਆਪਾਂ ਇੱਕ ਦੋ ਹਫ਼ਤੇ, ਅਤੇ ਉਦੋਂ ਸਾਨੂੰ ਗਰਮੀ ਚੁੱਭਦੀ ਸੀ, ਉਹੀ ਧੁੱਪ ਸੀ। ਹੁਣ ਉਹ ਚੁੱਭ ਜਿਹੜੀ ਧੁੱਪ ਜਿਹੜੀ ਉਹ ਸਾਨੂੰ ਮਿੱਠੀ ਮਿੱਠੀ ਲੱਗਦੀ ਆ, ਕਿਉਂਕਿ ਉਹ ਠੰਡ ਤੋਂ ਬਾਅਦ ਆ
1: ਜੀ। ਹੁਣ ਦੇਖੋ ਹੈ ਨਾ, ਅਪ੍ਰੈਲ ਮਈ 'ਚ ਜਦੋਂ ਵਾਢੀਆਂ ਹੁੰਦੀਆਂ, ਉਦੋਂ ਸੋਨੇ ਦੀ ਕਣੀ ਪਈ ਹੋਵੇ ਅਤੇ ਉਹ ਵੀ ਮਨਜ਼ੂਰ ਨਹੀਂ ਵਾਢੀਆਂ ਦੇ ਦਿਨ ਨੇ। ਨਹੀਂ ਹੈ ਨਾ, ਮਨਮੋਹਣ ਬਾਰ ਸੁਣੀ ਬਿਰਸਾ ਸ਼ੋਅ ਕਰਦੇ ਹੁਣ, ਮਿੰਨੀ ਮਿੰਨੀ ਫੋਰ ਪੈਂਦੀ ਹੋਵੇ, ਬਾਘਾਂ 'ਚ ਮੋਰ ਬੋਲਦੇ ਹੁਣ, ਮਨੋ ਮਨ ਸ਼ਰਾਰਤ ਹੋ ਜਾਂਦੀ ਹੈ। ਮੈਂ ਕਿਹਾ ਅਪ੍ਰੈਲ ਮਹੀਨੇ ਕਹੇ ਤਾਂ ਬੰਦਾ ਡਾਂਗਾ ਲੈ ਕੇ ਆ ਜੀ।
0: ਹਾਂ ਸਹੀ ਗੱਲ ਹੈ,
1: ਡਿਪੈਂਡ ਕਰਦਾ ਉਹੀ ਧੁੱਪ ਆ, ਉਹੀ ਗੱਲਾਂ, ਉਹੀ ਬਾਤਾਂ,
0: ਇਹ ਸੌਣ 'ਚ
1: ਫਰੇਮ 'ਚੋਂ,
0: ਇਹ ਸੌਣ 'ਚ ਚੰਗੀਆਂ ਲੱਗਦੀਆਂ,
1: ਸੌਣ ਦੀ ਝੜੀ ਜੀ ਲੱਗੀ, ਸੌਣ ਦੀ ਝੜੀ ਹੈ।
0: ਸੌਣ ਤੋਂ ਚੇਤਾ ਆ ਵੀ ਮਤਲਬ ਮੰਨ ਲਓ ਸਵੇਰੇ ਸਵੇਰੇ ਠੰਡ ਹੋਵੇ, ਹਲੇ ਧੁੱਪ ਲੱਗ ਜੇ,
1: ਅਤੇ ਬੰਦਾ ਸੌਣ 'ਚ ਹੋਵੇ ਸੁੱਤਾ ਪਿਆ ਹੋਵੇ, ਜੱਟ ਪੈਦਾ ਹੋਇਆ ਵੇਲੋ ਸੌਣ ਵਾਸਤੇ, ਉਹ ਭਰਾਵਾ ਛਾਉਣ ਵਾਸਤੇ। ਡਾਕਟਰ ਸਾਹਿਬ ਕਹਿੰਦਾ ਸਾਨੂੰ ਸੌਣ ਵਾਲੀਆਂ ਨਹੀਂ, ਸਾਨੂੰ ਉੱਠਣ ਵਾਲੀਆਂ ਗੋਲੀਆਂ ਦਿਓ।